0: ਆ, ਚਾਹੇ ਉਹ ਹੈਗੇ ਤਾਂ ਇੰਡੀਆ ਦਾ ਹਿੱਸਾ ਹੀ ਨੇ, ਪਰ ਉਹਦੇ ਵਿੱਚ ਫਿਰ ਉਹ ਚੀਜ਼ਾਂ ਦਾ, ਬੂਟਾਂ ਦਾ ਵੀ ਤਾਂ ਪਾੜਾ। ਜਾਂ ਹੁਣ ਦੇਖੋ ਲੁਧਿਆਣੇ ਜਿਹੜੇ ਆਸ਼ੂ ਹੁਣੀ ਨੇ, ਉਹ ਲੁਧਿਆਣਾ ਜਿਹੜਾ ਕਹਿ ਸਕਦੇ ਆ ਕਮਰਸ਼ੀਅਲ ਏਰੀਆ ਦੇ ਨਾਲ ਜ਼ਿਆਦਾ ਹੈਗੇ ਵੱਡੇ ਪੱਧਰ ਦੇ ਉੱਤੇ, ਇੰਡਸਟਰੀ ਏਰੀਆ, ਜਾਂ ਉੱਥੇ ਬਾਹਰ ਪ੍ਰਵਾਸੀ ਜ਼ਿਆਦਾ ਵੱਸਦੇ ਆ ਕਹਿ ਸਕਦੇ ਆ, ਕਿਤੇ ਨਾ ਕਿਤੇ ਉਸ ਦੇ ਮੱਦੇਨਜ਼ਰ ਦੇਖਦੇ ਆ। ਜਾਂ ਖਹਿਰਾ ਸਾਹਿਬ ਜਿਹੜੇ ਨੇ ਉਹ ਸਿੱਖ ਵੋਟ ਨੂੰ ਜਿਹੜਾ ਅਹਿਮੀਅਤ ਦੇਣ ਦੀ ਕੋਸ਼ਿਸ਼ ਕਰ ਰਿਹਾ ਫਿਰ।
1: ਤੇ ਫਿਰ ਰਾਜਸਥਾਨ ਦਾ ਵਿੱਚ ਕਿਹੜਾ ਹਿੰਦੂ ਸਿੱਖ ਸੀਗਾ ਜੀ, ਤੇ ਜੇ ਐਂਡ ਕੇ ਦੇ ਵਿੱਚ ਜਾਂ ਕਿਹੜਾ ਸੀਗਾ ਜੀ, ਹਿਮਾਚਲ ਚ ਕਿੱਥੇ ਸੀਗਾ ਜੀ ਜਿੱਥੇ ਇਹ ਚੀਜ਼ ਲਾਗੂ ਕੀਤੀ ਹੈ ਜੀ,
0: ਜੀ
1: ਔਰ ਕੀਤੀ ਵੀ ਕਾਂਗਰਸ ਨੇ ਹੀ ਆ ਲਾਗੂ ਜੀ,
0: ਜੀ
1: ਉੱਥੇ ਤਾਂ ਕੋਈ ਏਦਾਂ ਦੀ ਗੱਲ ਨਹੀਂ ਹੋਈ ਜੀ।
0: ਜੀ
1: ਸਵਾਲ ਤਾਂ ਇਹ ਹੈਗਾ ਕਿ ਇਹ ਚੀਜ਼ ਆ ਵੀ ਚੀਜ਼ ਨੂੰ ਕਿੱਦਾਂ ਦਾ ਰੂਪ ਦਿੱਤਾ ਜਾਂਦਾ ਹੈ, ਜਾਂ ਕਿੱਦਾਂ ਦਾ ਪ੍ਰੋਪੋਗੰਡਾ ਕੀਤਾ ਜਾਂਦਾ ਹੈ, ਕਿੱਦਾਂ ਲੋਕਾਂ ਦੇ ਜਿਹੜਾ ਹੈਗਾ ਜਾਂ ਕਿੱਦਾਂ ਦਾ ਟੀਕਾ ਲਾਇਆ ਜਾਂਦਾ ਹੈ ਜੀ, ਉਸ ਚੀਜ਼ ਦੇ ਉੱਤੇ ਨਿਰਭਰ ਕਰਦਾ ਜੀ। ਪਰ ਗੱਲ ਇਹ ਹੈਗੀ ਇਟ ਵਾਜ ਨੀਡ ਆਫ ਦਾ ਟਾਈਮ, ਇਹ ਪੰਜਾਬ ਦੇ ਹਿੱਤ ਦੀ ਗੱਲ ਸੀ, ਪੰਜਾਬ ਵਾਸਤੇ ਜ਼ਰੂਰੀ ਆ ਜੀ ਇਸ ਵੇਲੇ
0: ਜੀ। ਰੂਲ ਰੈਗੂਲੇਸ਼ਨ ਸਖਤ ਹੋ ਸਕਦੇ ਆ, ਕਾਨੂੰਨ ਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ, ਬਿਲਕੁਲ
1: ਹੈ। ਹਾਂਜੀ ਉਹੀ ਹੈ ਨਾ ਜੀ, ਜਦੋਂ ਤੁਸੀਂ ਜਿਹੜਾ ਹੈਗਾ ਆ ਉਸ ਚੀਜ਼ ਨੂੰ ਕਰੋਗੇ ਤੇ ਮਤਲਬ ਇਸ ਵੇਲੇ ਭਾਰਾ ਸਾਹਿਬ ਵਾਕਈ ਜਿਹੜਾ ਹੈਗਾ ਆ, ਮੈਂ ਆ ਰਿਹਾ ਸੀਗਾ ਜੀ ਇੱਕ ਦਿਨ ਦਿੱਲੀ ਤੋਂ, ਅਸੀਂ ਅੱਗਿਓ ਆ ਰਹੇ ਸੀ ਕਿਤੋਂ ਜੀ, ਉੱਥੋਂ ਉਹਨਾਂ ਦੇ ਰਸਤੇ ਦੇ ਵਿੱਚ ਜਿਹੜਾ ਹੈਗਾ ਆ ਬੰਦੇ ਨੇ ਮੈਨੂੰ ਕਿਹਾ ਜੀ ਵੀ ਆਹ ਧਿਆਨ ਨਾਲ ਦੇਖਿਓ। ਮੈਂ ਕੀ ਕਹਿੰਦਾ ਜੀ, ਆਹ ਰਾਤ ਉਸ ਵੇਲੇ ਰਾਤ ਦੇ ਵੱਜੇ ਸੀਗੇ ਜੀ 12-1, ਉਹ ਕਹਿੰਦਾ ਵੀ ਆ ਟਰੱਕਾਂ ਦੇ ਟਰੱਕ ਭਰ ਕੇ ਜਿਹੜੇ ਹੈਗੇ ਆ ਵੀ ਪ੍ਰਵਾਸੀਆਂ ਦੇ ਜਾ ਰਹੇ ਹੈਗੇ ਪੰਜਾਬ ਚ
0: ਜੀ,
1: ਪਰ ਅਸਾਂ ਪਤਾ ਹੀ ਨੀ ਕਿੱਥੋਂ ਬੰਦੇ ਆ ਰਹੇ ਹੈਗੇ ਆ ਜੀ, ਉਹਨਾਂ ਨੇ ਸਾਈਕਲ ਟੰਗੇ, ਉਹ ਤਾਂ ਪਤਾ ਲੱਗਦਾ ਸੀ ਵੀ ਟਰੱਕਾਂ ਦੇ ਨਾਲ ਸਾਈਕਲ ਸੁਈਕਲ ਟੰਗੇ ਸੀਗੇ ਜਾਂ ਮੰਜੇ ਰੱਖੇ ਸੀਗੇ ਜੀ ਏਦਾਂ ਕਰਕੇ, ਉਹ ਤੇ ਡੈਮੋਗ੍ਰਾਫੀ ਚੇਂਜ ਹੋ ਰਹੀ ਆ ਸਰ
0: ਜੀ,
1: ਬੜੇ ਢੰਗ ਨਾਲ ਹੋ ਰਹੀ ਆ ਜੀ
0: ਜੀ।
1: ਸੋ ਇਸ ਕਰਕੇ ਥੋੜਾ ਬਹੁਤਾ ਜਿਹੜਾ ਹੈਗਾ ਜੀ ਕੁਛ ਪ੍ਰੋਟੈਕਸ਼ਨ ਤਾਂ ਹੋਵੇ ਇਸ ਸਟੇਟ ਦੀ
0: ਜੀ,
1: ਇੱਥੇ ਤਾਂ ਨੋ ਮੈਨਸ ਲੈਂਡ ਹੀ ਆ, ਜਿੱਦਾਂ ਮਰਜ਼ੀ ਆ ਜਾਏ ਤੇ ਜਿਹੜਾ ਮਰਜ਼ੀ ਵੋਟ ਬਣਾ ਲੈ ਤੇ ਜਿਹੜਾ ਮਰਜ਼ੀ ਜਿਹੜਾ ਹੈਗਾ ਆ ਆ ਕੇ ਇੱਥੇ ਪ੍ਰੋਪਰਟੀ ਖਰੀਦ ਲੈ ਜੀ।
0: ਨਾਲੇ ਦੇਖੋ ਜਿੱਥੇ ਲੋ ਸੋਫਟ ਹੋਏਗਾ ਜੀ ਉਧਰ ਨੂੰ ਜਾਣ, ਦੇਖੋ ਯੂਪੀ ਬਿਹਾਰ ਦੇ ਵਿੱਚ ਪਹਿਲਾਂ ਉੱਥੇ ਢਿੱਲ ਸੀ ਮੱਠ ਸੀ, ਕੋਈ ਪੁੱਛਦਾ ਨਹੀਂ ਸੀ, ਜਿੱਦਾਂ ਮਰਜ਼ੀ ਕਰੀ ਜਾਂਦੇ ਸੀ। ਇਧਰੋਂ ਪੰਜਾਬ ਤੋਂ ਵੀ ਜੇ ਟਰਾਂਸਪੋਰਟ ਚੱਲਦੀਆਂ ਸੀ ਜਾਂ ਲੋਕ ਜਾਂਦੇ ਸੀ ਵਿਜ਼ਿਟ ਕਰਦੇ ਸੀ ਤਾਂ ਉਹਨਾਂ ਦੇ ਗਲਾਂ ਨੂੰ ਪੈਂਦੇ ਸੀ ਉਦੋਂ, ਤੇ ਹੁਣ ਉਧਰ ਮਾਹੌਲ ਜਿਹੜਾ ਉਲਟ ਹੋ ਗਿਆ ਜੀ, ਬੀਜੇਪੀ ਨੇ ਆ ਕੇ ਥੋੜਾ ਜਿਹਾ ਸਕੰਜਾ ਕੱਸਿਆ ਤੇ ਉਹ ਸਾਰਾ ਗੈਂਗਸਟਰਵਾਦ ਜਾਂ ਹੋਰ ਸਾਰੀਆਂ ਲੁੱਟਾਂ ਖੂਹਾਂ ਦੇ ਉੱਤੇ ਉਹਨਾਂ ਨੇ ਕੰਟਰੋਲ ਕੀਤਾ ਹੈ ਤੇ ਸੂਬਿਆਂ ਨੂੰ ਆਬਾਦ ਕੀਤਾ, ਹੋਰ ਅੱਗੇ ਵਧਾਇਆ, ਤੇ ਉਹ ਚੀਜ਼ ਹੁਣ ਇੱਧਰ ਆਪਣੇ ਪੰਜਾਬ ਦੇ ਵਿੱਚ ਉਹੀ ਕਾਨੂੰਨ ਚੱਲਣ ਦੇ ਨੇ ਜੀ, ਉਹ ਸੋਫਟ ਨੇ ਤੇ ਅਗਲੇ ਫਿਰ ਉੱਥੇ ਹੀ ਸ਼ਹਿਰ ਲੈਣਗੇ ਜੀ।
1: ਭਾਰਾ ਸਾਹਿਬ ਸਾਡੀ ਨੇਬਰਿੰਗ ਸਟੇਟ ਜਿਹੜੀ ਆ ਉਹ ਤੋਂ ਹਿਮਾਚਲ ਜਿਹੜਾ ਹੈਗਾ ਆ, ਜੇ ਹਿਮਾਚਲ ਨੇ ਇੱਦਾਂ ਦੀ ਪ੍ਰੋਟੈਕਸ਼ਨ ਨਾ ਲਈ ਹੁੰਦੀ ਤੇ ਸਾਡੇ NRI ਭਰਾਵਾਂ ਨੇ ਤਾਂ ਸਾਰਾ ਹਿਮਾਚਲ ਖਰੀਦਿਆ ਹੋਣਾ ਸੀ ਜੀ,
0: ਬਿਲਕੁਲ ਹੈ ਜੀ ਬਿਲਕੁਲ ਹੈ।
1: ਸੋ ਇਹਨਾਂ ਨੇ ਪ੍ਰੋਟੈਕਸ਼ਨ ਲੈ ਕੇ ਉਹਨਾਂ ਨੇ ਆਪਣੇ ਜਿਹੜਾ ਹੈਗਾ ਏਸ਼ੀਅੰਟ ਕਲਚਰ ਜਿਹੜਾ ਆ ਉਹਨੂੰ ਬਹਾਲ ਰੱਖਿਆ ਜੀ, ਆਪਣੇ ਪਿੰਡਾਂ ਨੂੰ ਜਿਹੜਾ ਆ ਹੈ ਉਹਨਾਂ ਦੇ ਕੁਲ ਦੇਵਤਾ ਬਹਾਲ ਰਹਿ ਗਏ ਜੀ, ਨਹੀਂ ਤਾਂ ਇਹਨਾਂ ਨੇ ਤਾਂ ਕੁਲ ਦੇਵਤੇ ਵੀ ਭਜਾ ਲੈਣੇ ਸੀ ਅੱਗੇ ਅੱਗੇ।
0: ਹਾਂਜੀ ਬਿਲਕੁਲ ਹੈ ਜੀ
1: ਜੀ ਜੀ ਭਾਰਾ ਸਾਹਿਬ
0: ਥੈਂਕ ਯੂ ਸੈਨ ਸਾਹਿਬ, ਬਹੁਤ
1: ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਸਰ, ਸ਼ੁਕਰੀਆ ਗ੍ਰੇਟਫੁਲ,
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਦੋਸਤੋ ਤੁਹਾਡੇ ਲਈ ਹੁਣ ਓਪਨਲੀ ਖੁੱਲੀਆਂ ਨੇ ਤੇ ਜਿੰਨਾ ਚਿਰ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ, ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਨੇ, ਫਿਰ ਤੋਂ ਇੱਕ ਵਾਰੀ ਇੱਧਰ ਆਉਣਾ ਜੀ ਤੇ ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ, ਪਰ ਵਿਚਾਰਾਂ ਦੀ ਸਾਂਝ ਜਿਹੜੀ ਹੈ ਬੜਮੁੱਲੀ ਜਿਹੜੀ ਹੈ ਹਰ ਕਿਸੇ ਦੀ ਪੈਣੀ ਚਾਹੀਦੀ ਹੈ, ਤਾਂ ਹੀ ਉਹਦੇ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਇੱਕ ਦੂਸਰੇ ਨੂੰ ਮਿਲਦਾ ਹੈ। ਤੇ ਲੋ ਦੋਸਤੋ ਕੈਨੇਡਾ ਨੂੰ ਚੱਲਦੇ ਹਾਂ, ਕੈਨੇਡਾ ਦੇ ਵਿੱਚ ਜਿਹੜਾ ਹੈ ਖਾਲਿਸਤਾਨ ਦਾ ਜਿਹੜਾ ਮੁੱਦਾ, ਕੈਨੇਡਾ ਦੀ ਸਮੱਸਿਆ ਦੱਸਿਆ ਉਹਨਾਂ ਨੇ, ਭਾਰਤ ਦੀ ਨਹੀਂ, ਭਾਰਤੀ ਹਾਈ ਕਮਿਸ਼ਨਰ ਜਿਹੜੇ ਨੇ ਉਹਨਾਂ ਨੇ ਬਿਆਨ ਦਿੱਤੇ ਹੈ, ਸਿੱਖਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਦੱਸਿਆ ਤੇ ਦਿਨੇਸ਼ ਕੇ ਪਟਨਾਇਕ ਉਹਨਾਂ ਨੇ ਬਿਆਨ ਦਿੱਤਾ ਹੈ। ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਜਿਹੜੇ ਨੇ ਦਿਨੇਸ਼ ਕੇ ਪਟਨਾਇਕ ਨੇ ਜ਼ੋਰ ਦੇ ਕੇ ਕਿਹਾ ਕਿ ਖਾਲਿਸਤਾਨ ਦਾ ਮੁੱਦਾ ਕੈਨੇਡਾ ਦੀ ਸਮੱਸਿਆ ਹੈ, ਭਾਰਤ ਦਾ ਨਹੀਂ ਹੈ। ਉਹਨਾਂ ਓਟਾਵਾ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤਮਈ ਸਿਆਸੀ ਪ੍ਰਚਾਰ ਤੇ ਹਿੰਸਾ, ਫਰੋਤੀਆਂ ਅਤੇ ਸੰਗਠਿਤ ਅਪਰਾਧ ਵਾਲੀਆਂ ਕੱਟੜਪੰਥੀ ਗਤੀਵਿਧੀਆਂ ਜਿਹੜੀਆਂ ਨੇ ਵਿਚਾਲੇ ਫਰਕ ਕਰੇ। ਕੈਨੇਡੀਅਨ ਪਬਲਿਕ ਜਿਹੜੀ ਹੈ ਪ੍ਰਸਾਰਕ CPEC ਨੂੰ ਜਿਹੜਾ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਪਟਨਾਇਕ ਨੇ ਕਿਹਾ ਕਿ ਭਾਰਤ ਦੇ ਵਿੱਚ ਖਾਲਿਸਤਾਨ ਨੂੰ ਲੈ ਕੇ ਕੋਈ ਸਿਆਸੀ ਮੁੱਦਾ ਨਹੀਂ ਹੈ ਤੇ ਕੈਨੇਡਾ ਨੂੰ ਉੱਥੇ ਰਹਿ ਰਹੇ ਜਿਹੜੇ ਕੱਟੜਪੰਥੀਆਂ ਦੇ ਇੱਕ ਛੋਟੇ ਸਮੂਹ ਦੀਆਂ ਗਤੀਵਿਧੀਆਂ ਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ, ਉਹਨਾਂ ਦੀ ਤੁਲਨਾ ਪੂਰੇ ਸਿੱਖ ਭਾਈਚਾਰੇ ਦੇ ਨਾਲ ਨਹੀਂ ਕਰਨੀ ਚਾਹੀਦੀ ਹੈ। ਖਾਲਿਸਤਾਨ ਭਾਰਤ ਦੇ ਵਿਚ ਕੋਈ ਮੁੱਦਾ ਨਹੀਂ ਹੈ ਤੇ ਇਹ ਕੈਨੇਡਾ ਦੇ ਵਿਚ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਇਹ ਸਮਝਣਾ ਪਵੇਗਾ ਕਿ ਵੱਖਵਾਦੀ ਲਹਿਰ ਦੇ ਨਾਲ ਜੁੜੀਆਂ ਗਤੀਵਿਧੀਆਂ ਉਸਦੀ ਆਪਣੀ ਧਰਤੀ ਦੇ ਉੱਤੇ ਹੋ ਰਹੀਆਂ ਨੇ। ਪਟਨਾਇਕ ਨੇ ਕਿਹਾ ਕਿ ਸਿੱਖਾਂ ਨੂੰ ਵੱਖਰੇ ਦੇਸ਼ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ, ਪਰ ਭਾਰਤ ਹਿੰਸਾ, ਕਤਲ ਅਤੇ ਅੱਤਵਾਦ ਨੂੰ ਜਾਇਜ਼ ਠਹਿਰਾਉਣ ਦਾ ਜਿਹੜਾ ਵਿਰੋਧ ਕਰਦਾ ਹੈ। ਕੈਨੇਡੀਅਨ ਸਿੱਖ ਭਾਰਤੀ ਇਨ੍ਹਾਂ ਸਾਰਿਆਂ ਨੂੰ ਸ਼ਾਂਤਮਈ ਢੰਗ ਦੇ ਨਾਲ ਆਪਣੀ ਸੋਚ ਜਾਂ ਵਿਚਾਰਾਂ ਦੇ ਪੱਖ ਦੇ ਵਿਚ ਗੱਲ ਕਰਨ ਦਾ ਹੱਕ ਹੈ। ਸਪਸ਼ਟ ਕੀਤਾ ਉਨ੍ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਰੱਖਣ ਦੇ ਉੱਤੇ ਭਾਰਤ ਨੂੰ ਕੋਈ ਇਹਦੇ ਵਿਚ ਇਤਰਾਜ਼ ਨਹੀਂ ਹੈ। ਭਾਰਤੀ ਰਾਜਦੂਤ ਨੇ ਪੂਰੇ ਸਿੱਖ ਭਾਈਚਾਰੇ ਤੇ ਵੱਖਵਾਦੀ ਕੱਟੜ ਪੰਥੀਆਂ ਵਿਚਲਾ ਫਰਕ ਦਰਸਾਉਣ ਦੇ ਲਈ ਟੋਰਾਂਟੋ ਦੇ ਵਿਚ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੇ ਇਕ ਕੰਸਰਟ ਦਾ ਵੀ ਜਿਹੜਾ ਜ਼ਿਕਰ ਕਰ ਦਿੱਤਾ, ਮਿਸਾਲ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਲਗਭਗ 45,000 ਲੋਕਾਂ ਨੇ ਸ਼ੋਅ ਦੇ ਵਿਚ ਹਿੱਸਾ ਲਿਆ, ਉਥੇ ਕਰੀਬ 15 ਖਾਲਿਸਤਾਨੀ ਕੱਟੜਪੰਥੀਆਂ ਦੇ ਇਕ ਸਮੂਹ ਨੇ ਸਮਾਗਮ ਵਾਲੀ ਥਾਂ ਦੇ ਉੱਤੇ ਬਾਹਰ ਪ੍ਰਦਰਸ਼ਨ ਕੀਤਾ ਤੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ। ਜੇਕਰ ਤੁਸੀਂ ਇਨ੍ਹਾਂ 15 ਲੋਕਾਂ ਦੀ ਤੁਲਨਾ ਉਨ੍ਹਾਂ 45,000 ਲੋਕਾਂ ਦੇ ਨਾਲ ਕਰਨ ਲੱਗ ਜਾਵੋਗੇ ਤਾਂ ਸਾਡੇ ਅੱਗੇ ਵਧਣ ਦਾ ਕੋਈ ਰਾਹ ਨਹੀਂ, ਕਹਿੰਦੇ ਬਚੇਗਾ। ਹਰ ਜਗ੍ਹਾ ਕੁਝ ਕਹਿ ਸਕਦੇ ਹਾਂ ਕਿ ਵੱਖਰੇ ਵੱਖਰੇ ਲੋਕ ਹੁੰਦੇ ਆ, ਵੱਖਰੀ ਸੋਚਦੇ ਨੇ, ਵੱਖਰੀ ਪਰਸਨੈਲਿਟੀ ਦੇ ਨੇ, ਤੇ ਉਹ ਕਹਿੰਦੇ ਨੇ ਕਿ ਜੇਕਰ ਤੁਸੀਂ ਇਨ੍ਹਾਂ 15 ਲੋਕਾਂ ਦੀ ਤੁਲਨਾ ਉਨ੍ਹਾਂ 45,000 ਲੋਕਾਂ ਨਾਲ ਕਰੋਗੇ ਤਾਂ ਅੱਗੇ ਵਧਣ ਦਾ ਕੋਈ ਰਾਹ ਨਹੀਂ ਫਿਰ ਬਚੇਗਾ। ਪਟਨਾਇਕ ਨੇ ਦਲੀਲ ਦਿੱਤੀ ਹੈ ਕਿ ਸਿੱਖ ਭਾਈਚਾਰੇ ਨੂੰ ਕੱਟੜਪੰਥੀ ਤੱਤਾਂ ਦੇ ਨਾਲ ਜੋੜ ਕੇ ਵੇਖਣ ਦੇ ਕਾਰਨ ਕੈਨੇਡਾ ਦੇ ਵਿਚ ਸਿੱਖਾਂ ਪ੍ਰਤੀ ਗਲਤ ਧਾਰਨਾ ਤੇ ਨਫ਼ਰਤ ਭਰੀ ਜਿਹੜੀ ਹੈ ਭਾਵਨਾ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਵਿਚਾਰ ਪ੍ਰਗਟਾਵੇ ਨੂੰ ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ, ਮਨੁੱਖੀ ਤਸਕਰੀ ਤੇ ਜਬਰੀ ਵਸੂਲੀ ਜਿਹੜੀ ਫਰੌਤੀ ਹੈ ਵਰਗੇ ਅਪਰਾਧਾਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਉਨ੍ਹਾਂ ਸੰਗਠਿਤ ਅਪਰਾਧਿਕ ਨੈਟਵਰਕਾਂ ਵਿਰੁੱਧ ਭਾਰਤੀ ਤੇ ਕੈਨੇਡੀਅਨ ਅਧਿਕਾਰੀਆਂ ਵਿਚਕਾਰ ਵੱਧ ਰਹੇ ਸਹਿਯੋਗ ਦੇ ਵੱਲ ਵੀ ਇਸ਼ਾਰਾ ਕੀਤਾ ਤੇ ਅਜਿਹੀਆਂ ਗਤੀਵਿਧੀਆਂ ਨਾਲ ਜੁੜੇ ਲੋਕਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਿਹੜਾ ਬਿਆਨ ਹੈ ਉਸ ਵੇਲੇ ਆਇਆ ਜਦੋਂ ਨਵੀਂ ਦਿੱਲੀ ਅਤੇ ਓਟਾਵਾ 2023 ਦੇ ਵੱਡੇ ਕੂਟਨੀਤਿਕ ਵਿਵਾਦ ਤੋਂ ਬਾਅਦ ਆਪਣੇ ਸੰਬੰਧਾਂ ਨੂੰ ਮੁੜ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਕੈਨੇਡਾ ਦੇ ਬਹੁਤ ਸਾਰੇ ਜਿਹੜੇ ਨੇ ਐਮਪੀ ਨੇ ਜਾਂ ਹੋਰ ਜਿਹੜੇ ਨੇ ਸਰਕਾਰ ਦੇ ਵਿੱਚ ਅਧਿਕਾਰੀ ਨੇ ਉਹ ਇਸ ਵਕਤ ਜਿਹੜਾ ਭਾਰਤ ਦੇ ਵਿੱਚ ਕੱਲ ਨੂੰ ਵੀ ਪਹੁੰਚ ਰਹੇ ਤੇ ਅੱਜ ਵੀ ਗਏ ਹੋਏ ਨੇ ਤੇ ਉੱਥੇ ਵਾਰਤਾਲਾਪ ਜਿਹੜੀਆਂ ਚੱਲ ਰਹੀਆਂ ਉਸ ਵੇਲੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫਿਰ ਉੱਠਣ ਲੱਗ ਜਾਂਦੀਆਂ ਨੇ, ਖਾਲਿਸਤਾਨ ਦਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਇਸੇ ਤਰ੍ਹਾਂ ਹੀ ਇਸੇ ਖਬਰ ਦੇ ਨਾਲ ਜੁੜੀ ਅਗਲੀ ਗੱਲਬਾਤ ਇਹਦੇ ਵਿੱਚ ਜਿਹੜੀ ਹੈ ਸਾਹਮਣੇ ਆ ਰਹੀ ਹੈ, ਕਿਉਂਕਿ ਪੰਨੂ ਸਾਹਿਬ ਵੀ ਫਿਰ ਜਿਹੜੇ ਨੇ ਉੱਥੇ ਬੈਠੇ ਫਿਰ ਦੇਣ ਲੱਗ ਜਾਂਦੇ ਆ, ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਹੈ। ਕਹਿੰਦੇ ਨੇ ਕਿ SFJ ਜਿਹੜੀ ਹੈ ਉਹਨੇ ਕਿਊਬਿਕ ਦੇ ਵੱਖਵਾਦੀਆਂ ਦੇ ਨਾਲ ਗੱਲਬਾਤ ਜਿਹੜੀ ਹੈ ਰਾਬਤਾ ਕੀਤਾ ਹੈ, ਖਾਲਿਸਤਾਨ ਰੈਫਰੈਂਡਮ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਉਹਨਾਂ ਨੂੰ, ਕਿਉਂਕਿ ਉੱਥੇ ਕਿਊਬਿਕ ਦੇ ਵਿੱਚ ਜੋ ਬਣੀ ਹੈ ਧਿਰ ਜੀ ਉਹਨਾਂ ਦੇ ਜਿਹੜੀ ਪਾਰਟੀ ਹੈ ਕਿਊਬਾ ਕਿਊਬੈਕੋ ਇਸ ਜਿਹੜੀ ਬਣੀ ਹੈ ਪਾਰਟੀ ਤੇ ਉਹ ਜਿਹੜਾ ਉਹਦਾ ਸਮਰਥਨ ਕਰ ਰਹੇ ਨੇ। ਕੈਨੇਡਾ ਦੇ ਵਿੱਚ ਅਲਬਰਟਾ ਸੂਬੇ ਦੇ ਵੱਖਵਾਦੀਆਂ ਦੇ ਸਮਰਥਨ ਤੋਂ ਬਾਅਦ ਵੱਖਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਨੇ ਹੁਣ ਕਿਊਬੈਕ ਸੂਬੇ ਦੇ ਵਿੱਚ ਜਿੱਤ ਦਰਜ ਕਰਨ ਵਾਲੀ ਆਜ਼ਾਦੀ ਪੱਖੀ ਪਾਰਟੀ ਜਿਹੜੀ ਹੈ ਕਿਊਬੈਕੋ ਇਸ ਦੇ ਨਾਲ ਰਾਬਤਾ ਕਾਇਮ ਕੀਤਾ। 5 ਅਕਤੂਬਰ ਨੂੰ ਹੋਈਆਂ ਸੂਬਾਈ ਚੋਣਾਂ ਦੇ ਵਿੱਚ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਕਿਊਬੈਕੋ ਇਸ ਦੇ ਜਿਹੜੇ ਆਗੂ ਤੇ ਨਵੇਂ ਬਣਨ ਜਾ ਰਹੇ ਜਿਹੜੇ ਪ੍ਰੀਮੀਅਰ ਹੈ ਪਾਲ ਸੇਟ ਪੀਅਰ ਪਾਲਮੋਨਡਨ ਅਤੇ ਉਨ੍ਹਾਂ ਦੀ ਪਾਰਟੀ ਦੇ ਨੁਮਾਇੰਦਿਆਂ ਨੂੰ SFJ ਵੱਲੋਂ 18 ਅਕਤੂਬਰ ਨੂੰ ਐਡਮਿੰਟਨ ਵਿਖੇ ਕਰਵਾਏ ਜਾ ਰਹੇ ਜਿਹੜਾ ਤਥਾਕਿਤ ਖਾਲਿਸਤਾਨ ਰੈਫਰੈਂਡਮ ਦੇ ਵਿੱਚ ਨਿਰੀਖਕ ਦੇ ਵਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। SFJ ਦੇ ਜਨਰਲ ਕੌਂਸਲ ਜਿਹੜੇ ਨੇ ਗੁਰਪਤਵੰਤ ਸਿੰਘ ਪੰਨੂ ਨੇ ਪਲਾਮੋਨਡਨ ਨੂੰ ਜਿਹੜਾ ਉਨ੍ਹਾਂ ਦੀ ਜਿੱਤ ਦੇ ਉੱਤੇ ਵਧਾਈ ਦਿੰਦਿਆਂ ਕਿਊਬੈਕ ਦੇ ਲੋਕਾਂ ਦੇ ਆਪਣੇ ਸਿਆਸੀ ਭਵਿੱਖ ਦਾ ਫੈਸਲਾ ਕਰਨ ਦੇ ਜਮਹੂਰੀ ਹੱਕ ਦਾ ਸਮਰਥਨ ਕਰਨ ਦੇ ਲਈ ਉਨ੍ਹਾਂ ਦੀ ਪਾਰਟੀ ਦੀ ਸ਼ਲਾਘਾ ਕੀਤੀ ਹੈ। ਪੰਨੂ ਨੇ ਜਿਹੜਾ ਪਲਾਮੋਡਨ ਦੇ ਜਿੱਤ ਤੋਂ ਬਾਅਦ ਦਿੱਤੇ ਭਾਸ਼ਣ ਜਿਸ ਦੇ ਵਿੱਚ ਉਨ੍ਹਾਂ ਨੇ ਇੱਕ ਵੱਖਰਾ ਰਾਸ਼ਟਰ ਬਣਨ ਦੇ ਸੁਪਨੇ ਦਾ ਜ਼ਿਕਰ ਕੀਤਾ ਸੀ ਉਹਦਾ ਹਵਾਲਾ ਦਿੰਦਿਆਂ ਕਿਹਾ ਕਿ ਖਾਲਿਸਤਾਨ ਦੇ ਸਮਰਥਨ ਦੇ ਨਾਲ ਮੇਲ ਖਾਂਦਾ ਹੈ। ਇਸ ਤੋਂ ਪਹਿਲਾਂ SFJ ਨੇ ਕੈਨੇਡਾ ਦੇ ਅਲਬਰਟਾ ਸੂਬੇ ਦੇ ਵਿੱਚ 19 ਅਕਤੂਬਰ ਨੂੰ ਹੋਣ ਵਾਲੇ ਵੱਖਵਾਦੀ ਰੈਫਰੈਂਡਮ ਦਾ ਵੀ ਸਮਰਥਨ ਕੀਤਾ ਸੀਗਾ। ਅਲਬਰਟਾ ਦੇ ਵਿੱਚ ਹੋਣ ਵਾਲੀ ਇਸ ਵੋਟਿੰਗ ਦਾ ਮੁੱਖ ਮੁੱਦਾ ਇਹ ਹੈ ਕਿ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਰਹਿਣਾ ਚਾਹੀਦਾ ਹੈ ਜਾਂ ਸੂਬਾ ਸਰਕਾਰ ਨੂੰ ਵੱਖ ਹੋਣ ਦੇ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਪੰਨੂ ਨੇ ਦਾਅਵਾ ਕੀਤਾ ਕਿ ਚਾਹੇ ਅਲਬਰਟਾ ਦੇ ਲੋਕ ਆਪਣਾ ਭਵਿੱਖ ਤੈਅ ਕਰਨ ਜਾਂ ਸਿੱਖ ਪੰਜਾਬ ਦੇ ਭਵਿੱਖ ਦਾ ਫੈਸਲਾ ਕਰਨ, ਦੋਵਾਂ ਦਾ ਬੁਨਿਆਦੀ ਲੋਕਤੰਤਰੀ ਸਿਧਾਂਤ ਇੱਕੋ ਹੀ ਹੈ, ਪਰ ਭਾਈ ਉਹ ਆਪਣੇ ਸੂਬੇ ਦੇ ਵਿੱਚ ਰਹਿ ਕੇ ਜਿਹੜਾ ਫਾਈਟ ਕਰ ਰਿਹਾ, ਜੇ ਤੁਸੀਂ ਲੈਣਾ ਖਾਲਿਸਤਾਨ ਤੇ ਉੱਥੇ ਆਪਣੇ ਸੂਬੇ 'ਚ ਜਾ ਕੇ ਜ਼ਰੂਰ ਫਾਈਟ ਕਰੋ ਤੇ ਫਿਰ ਤਾਂ ਗੱਲ ਬਣਦੀ ਹੈ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਵਿਚ ਰੈਫਰੈਂਡਮ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਤੋਂ ਵੱਖ ਹੋਣ ਦਾ ਸਖ਼ਤ ਵਿਰੋਧ ਕੀਤਾ ਹੈ ਤੇ ਇਸ ਤੋਂ ਇਲਾਵਾ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਜਿਹੜੀ ਹੈ ਜਿਨ੍ਹਾਂ ਨੇ ਰੈਫਰੈਂਡਮ ਕਰਵਾਉਣ ਦੀ ਸਹਿਮਤੀ ਦਿੱਤੀ ਸੀਗੀ ਉਹਨੇ ਵੀ ਕੈਨੇਡਾ ਤੋਂ ਵੱਖ ਹੋਣ ਦਾ ਇਸਦਾ ਜਿਹੜਾ ਵਿਰੋਧ ਕੀਤਾ ਹੈ। ਤੇ ਅਗਲੀ ਖ਼ਬਰ ਦੇ ਵੱਲ ਨੂੰ ਚੱਲੀਏ ਆਸਟ੍ਰੇਲੀਆ ਦੇ ਵਿਚ। ਆਸਟ੍ਰੇਲੀਆ ਦੇ ਵਿਚ ਜਿਹੜਾ ਗਾਜ਼ਾ ਪ੍ਰੋਟੈਸਟ ਹੋਇਆ ਗਾਜ਼ਾ ਦੇ ਮੁੱਦੇ ਦੇ ਉੱਤੇ ਸਿਡਨੀ ਦੇ ਵਿਚ ਹਜ਼ਾਰਾਂ ਲੋਕ ਜਿਹੜੇ ਨੇ ਸੜਕ ਦੇ ਉੱਤੇ ਆਏ ਨੇ ਅਲਬਾਨੀ ਸਰਕਾਰ ਦੇ ਖਿਲਾਫ਼ ਗੁੱਸਾ ਜਿਹੜਾ ਜ਼ਾਹਰ ਕੀਤਾ ਹੈ। ਸਿਡਨੀ ਦੇ ਵਿਚ ਗਾਜ਼ਾ ਦੇ ਹੱਕ ਦੇ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਦੇ ਉੱਤੇ ਉਤਰ ਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਸਰਕਾਰ ਨੂੰ ਤਿੱਖੇ ਸਵਾਲਾਂ ਦੇ ਘੇਰੇ ਦੇ ਵਿਚ ਲਿਆਂਦਾ ਹੈ। ਮਨੁੱਖੀ ਅਧਿਕਾਰ ਕਾਰਕੁਨ ਗ੍ਰੇ ਸਟੇਮ ਤੇ ਗ੍ਰੀਨਜ਼ ਪਾਰਟੀ ਦੀ ਸੈਨੇਟਰ ਜਿਹੜੀ ਹੈ ਮਹਿਰੀਨ ਫਾਰੂਕੀ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਗਾਜ਼ਾ ਦੇ ਵਿਚ ਇਜ਼ਰਾਈਲ ਦੀ ਫੌਜੀ ਕਾਰਵਾਈ ਦੇ ਵਿਰੁੱਧ ਸਖ਼ਤ ਰੁੱਖ ਅਪਣਾਉਣ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਅਲਬਾਨੀ ਸਰਕਾਰ ਫਲਸਤੀਨੀ ਨਾਗਰਿਕਾਂ ਦੀ ਤਬਾਹੀ ਰੋਕਣ ਦੇ ਲਈ ਲੋੜੀਂਦੇ ਕਦਮ ਚੁੱਕਣ ਦੇ ਵਿਚ ਅਸਫਲ ਰਹੀ ਹੈ। ਮੁਜ਼ਾਹਰੇ ਦੇ ਦੌਰਾਨ ਗਾਜ਼ਾ ਦੇ ਵਿਚ ਜੰਗਬੰਦੀ ਮਨੁੱਖੀ ਸਹਾਇਤਾ ਦੀ ਨਿਰਵਿਘਨ ਪਹੁੰਚ ਅਤੇ ਇਜ਼ਰਾਈਲ ਦੇ ਉੱਤੇ ਕੂਟਨੀਤਿਕ ਦਬਾਅ ਵਧਾਉਣ ਦੀ ਮੰਗ ਉੱਠੀ ਹੈ। ਇਸ ਪ੍ਰਦਰਸ਼ਨ ਨੇ ਇਕ ਵਾਰ ਫਿਰ ਆਸਟ੍ਰੇਲੀਆ ਦੀ ਜਿਹੜੀ ਹੈ ਵਿਦੇਸ਼ ਨੀਤੀ ਅਤੇ ਗਾਜ਼ਾ ਸੰਕਟ ਦੇ ਪ੍ਰਤੀ ਸਰਕਾਰ ਦੇ ਰਵੱਈਏ ਨੂੰ ਜਿਹੜਾ ਸਿਆਸੀ ਬਹਿਸ ਦੇ ਕੇਂਦਰ ਦੇ ਵਿਚ ਲਿਆ ਕੇ ਖੜਾ ਕਰ ਦਿੱਤਾ ਹੈ। ਦੂਸਰੇ ਪਾਸੇ ਟਰੰਪ ਸਾਹਿਬ ਹੁਣ ਖੁਸ਼ ਨਹੀਂ ਹੈ ਆਪਣੇ ਜਿਹੜਾ ਯੂਕਰੇਨ ਦਾ ਜਿਹੜਾ ਹੈਗਾ ਜ਼ੇਲੈਂਸਕੀ ਉਹਦੇ ਤੋਂ ਥੋੜਾ ਜਿਹਾ ਨਾਰਾਜ਼ ਨਜ਼ਰ ਆ ਰਹੇ ਨੇ। ਕਹਿੰਦੇ ਸ਼ਾਇਦ ਉੱਥੇ ਵੀ ਚੋਣਾਂ ਕਰਾ ਦਿਓ ਤੇ ਤੁਹਾਨੂੰ ਨਵਾਂ ਪੀਐਮ ਦੀ ਜ਼ਰੂਰਤ ਹੈ। ਅਮਰੀਕਾ ਵੱਲੋਂ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨ ਦੀ ਧਮਕੀ ਦੇ ਦਿੱਤੀ ਗਈ ਹੈ। ਅਮਰੀਕਾ ਨੇ ਯੂਕਰੇਨ ਦੇ ਉੱਤੇ ਰੂਸ ਦੇ ਊਰਜਾ ਢਾਂਚੇ ਕਿਉਂਕਿ ਰਸ਼ੀਆ ਦੇ ਨਾਲ ਪੁਤਿਨ ਨੇ ਹੁਣ ਜਿਹੜਾ ਵਪਾਰ ਕੀਤਾ ਹੈ ਟਰੰਪ ਦੇ ਨਾਲ ਤੇ ਭਾਈ ਉਹਦੀ ਹੱਲਾਸ਼ੇਰੀ ਮਿਲੀ ਹੈ ਤੇ ਹੁਣ ਫਿਰ ਅਗਲੇ ਨੂੰ ਤਾਂ ਵੱਖ ਕਰਨਾ ਹੀ ਜੋ ਚਾਹੁੰਦੇ ਸੀ ਕਹਿੰਦੇ ਰਲ ਮਿਲ ਕੇ ਕੁੱਟ ਲਓ ਤੇ ਮੁੜ ਕੇ ਇਹਨੂੰ ਗਲੋਂ ਲਾ ਦਿਓ ਗੱਲ ਨਿਬੜੀ ਹੈ। ਅਮਰੀਕਾ ਨੇ ਯੂਕਰੇਨ ਤੇ ਰੂਸ ਦੇ ਊਰਜਾ ਢਾਂਚੇ ਖਾਸ ਕਰਕੇ ਤੇਲ ਸੋਧਕ ਕਾਰਖਾਨਿਆਂ ਦੇ ਉੱਤੇ ਹਮਲੇ ਰੋਕਣ ਦੇ ਲਈ ਦਬਾਅ ਵਧਾ ਦਿੱਤਾ। ਅਮਰੀਕਾ ਨੇ ਧਮਕੀ ਦਿੱਤੀ ਕਿ ਜੇ ਯੂਕਰੇਨ ਨੇ ਇਹ ਹਮਲੇ ਨਾ ਰੋਕੇ ਤਾਂ ਉਸ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੀ ਪ੍ਰਣਾਲੀ ਬੰਦ ਕਰ ਸਕਦਾ ਹੈ। ਇਹ ਜਾਣਕਾਰੀ ਜਿਹੜੀ ਹੈ ਯੂਰਪੀ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਗਈ ਹੈ ਕਿਉਂਕਿ ਟਰੰਪ ਦਬਾਅ ਬਣਾ ਰਿਹਾ ਹੈ ਨਾਟੋ ਦੇ ਉੱਤੇ ਵੀ ਕਿ ਭਾਈ ਜਿਹੜਾ ਇਹਦੇ ਰਸ਼ੀਆ ਨੂੰ ਥੋੜਾ ਜਿਹਾ ਸਬਕ ਸਿਖਾਓ ਜਾਂ ਉਹਨੂੰ ਕਰੋ ਪਰ ਕਿਤੇ ਨਾ ਕਿਤੇ ਪੇਚਾ ਜਿਹੜਾ ਯੂਰਪੀਅਨ ਮੁਲਕਾਂ ਦੇ ਨਾਲ ਵੀ ਪਵਾਉਣਾ ਚਾਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਅਤੇ ਯੂਕਰੇਨ ਵਿਚਾਲੇ ਊਰਜਾ ਖੇਤਰ ਦੇ ਵਿਚ ਤੁਰੰਤ ਜਿਹੜਾ ਜੰਗਬੰਦੀ ਦੇ ਬਾਰੇ ਜਾਣਕਾਰੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਦੋਵੇਂ ਧਿਰਾਂ ਇਸ ਦੇ ਲਈ ਸਹਿਮਤ ਹੋ ਗਈਆਂ ਨੇ ਤੇ ਕਿਸੇ ਨੂੰ ਵੀ ਇਸਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਹ ਅਜੇ ਸਮਝੌਤੇ ਦੇ ਵੇਰਵਿਆਂ ਦੀ ਉਡੀਕ ਕਰ ਰਹੇ ਨੇ। ਖੁਫੀਆ ਜਾਣਕਾਰੀ ਸਾਂਝੀ ਕਰਨ ਦੇ ਉੱਤੇ ਵੀ ਰੋਕ ਦੀ ਚੇਤਾਵਨੀ ਜਿਹੜੀ ਹੈ ਦਿੱਤੀ ਹੋਈ ਹੈ ਤੇ ਅਮਰੀਕੀ ਅਧਿਕਾਰੀ ਯੂਰਪੀ ਦੇਸ਼ਾਂ ਤੇ ਕੀਵ ਦੇ ਨਾਲ ਸੰਪਰਕ ਕਰਕੇ ਰੂਸੀ ਤੇਲ ਸੋਧਕ ਕਾਰਖਾਨਿਆਂ ਦੇ ਉੱਤੇ ਹਮਲੇ ਰੋਕਣ ਦੇ ਲਈ ਲਾਬਿੰਗ ਕਰ ਰਹੇ ਨੇ। ਅਮਰੀਕਾ ਨੇ ਖੁਫੀਆ ਜਾਣਕਾਰੀ ਸਾਂਝੀ ਕਰਨ ਤੇ ਯੂਕਰੇਨ ਦੇ ਲਈ ਅਮਰੀਕੀ ਹਥਿਆਰ ਖਰੀਦਣ ਦੀ ਤਰਜੀਹ ਜਿਹੜੀ ਹੈ ਵਿਵਸਥਾ ਪਰਲ ਜਿਹੜੀ ਹੈ PURL ਬੰਦ ਕਰਨ ਦੀ ਧਮਕੀ ਦਿੱਤੀ ਹੈ। ਇਸ ਤੋਂ ਇਕ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਸੁਝਾਅ ਦਿੱਤਾ ਸੀਗਾ ਕਿ ਯੂਕਰੇਨ ਨੂੰ ਨਵਾਂ ਰਾਸ਼ਟਰਪਤੀ ਚੁਣ ਲੈਣਾ ਚਾਹੀਦਾ ਹੈ ਜੋ ਰੂਸ ਦੇ ਨਾਲ ਜੰਗ ਖਤਮ ਕਰਨ ਦੇ ਲਈ ਸਮਝੌਤਾ ਕਰ ਸਕੇ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਜਿਹੜੇ ਨੇ ਪੁਤਿਨ ਨੂੰ ਜਿਹੜਾ ਰੂਸ ਦੇ ਤੇਲ ਸੋਧਕ ਕਾਰਖਾਨਿਆਂ ਤੇ ਹਮਲੇ ਕਰਨ ਤੋਂ ਬਾਅਦ ਆਉਣ ਦੀ ਵੀ ਚੇਤਾਵਨੀ ਦਿੱਤੀ ਹੈ। ਵਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਜ਼ੇਲੈਂਸਕੀ ਨੂੰ ਜਿਹੜਾ ਖਾਸ ਤੌਰ ਦੇ ਉੱਤੇ ਰੂਸੀ ਤੇਲ ਸੋਧਕ ਕਾਰਖਾਨਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਿਆ ਸੀਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਖਾਨਿਆਂ ਦੇ ਉੱਤੇ ਹਮਲਿਆਂ ਦੇ ਨਾਲ ਦੁਨੀਆ ਭਰ ਦੇ ਵਿਚ ਬਾਲਣ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਤੇ ਅਮਰੀਕੀ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਟਰੰਪ ਨੇ ਰੂਸ ਦੇ ਨਾਲ ਗੱਲਬਾਤ ਦੇ ਮਾਮਲੇ ਚ ਜ਼ੇਲੈਂਸਕੀ ਦੀ ਪਹੁੰਚ ਦੇ ਉੱਤੇ ਸਵਾਲ ਉਠਾਉਂਦਿਆਂ ਕਿਹਾ ਕਿ ਯੂਕਰੇਨ ਨੂੰ ਅਜਿਹੇ ਆਗੂ ਦੀ ਜ਼ਰੂਰਤ ਹੈ ਜੋ ਸਮਝੌਤਾ ਕਰਾ ਸਕੇ ਤੇ ਕਰ ਸਕੇ। ਤੁਸੀਂ ਜਾਣਦੇ ਹੋ ਕਿ ਮੈਂ ਕੀ ਕੁਝ ਜਿਹੜਾ ਕੀ ਸੁਝਾਅ ਦਿੰਦਾ ਹਾਂ। ਮੇਰਾ ਸੁਝਾਅ ਹੈ ਕਿ ਉਨ੍ਹਾਂ ਨੂੰ ਨਵਾਂ ਆਗੂ ਚੁਣ ਲੈਣਾ ਚਾਹੀਦਾ ਹੈ ਤੇ ਜੋ ਸਮਝੌਤਾ ਕਰ ਸਕੇ ਕਿਉਂਕਿ ਉਹ ਕਈ ਸਮਝੌਤੇ ਕਰ ਸਕਦਾ ਸੀਗਾ ਪਰ ਕਿਸੇ ਕਾਰਨ ਉਹ ਅਜਿਹਾ ਨਹੀਂ ਕਰ ਪਾਇਆ ਹੈ। ਟਰੰਪ ਨੇ ਅੱਗੇ ਆਖਰ ਚ ਕਿਹਾ ਕਿ ਮੇਰੇ ਖਿਆਲ ਦੇ ਵਿਚ ਹੁਣ ਯੂਕਰੇਨ ਦੇ ਲਈ ਨਵਾਂ ਰਾਸ਼ਟਰਪਤੀ ਚੁਣਨ ਦਾ ਸਮਾਂ ਵੀ ਕਹਿੰਦੇ ਆ ਗਿਆ ਹੈ ਤੇ ਮੈਨੂੰ ਲੱਗਦਾ ਕਿ ਅਮਰੀਕਾ ਲਈ ਵੀ ਆ ਗਿਆ ਹੈ ਭਾਈ ਅਗਲੇ ਮਹੀਨੇ। ਦੂਸਰੇ ਪਾਸੇ ਯੂਰਪੀ ਸੰਘ ਦੀ ਵੱਡੀ ਕਾਰਵਾਈ ਹੋਈ ਹੈ। 1600 ਰੂਸੀਆਂ ਤੇ ਕੰਪਨੀਆਂ ਦੇ ਉੱਤੇ ਪਾਬੰਦੀਆਂ ਲਾ ਛੱਡੀਆਂ ਨੇ। ਯੂਰਪੀ ਸੰਘ ਜਿਹੜਾ ਹੈਗਾ ਹੈ ਯੂਈ ਨੇ ਸੋਮਵਾਰ ਅੱਜ ਰੂਸੀ ਹਥਿਆਰ ਉਦਯੋਗ ਦੇ ਨਾਲ ਜੁੜੇ ਲਗਭਗ 1600 ਰੂਸੀ ਵਿਅਕਤੀਆਂ ਤੇ ਕੰਪਨੀਆਂ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਨੇ, ਜਿਨ੍ਹਾਂ ਤੇ ਡਰੋਨ ਅਤੇ ਮਿਜ਼ਾਈਲ ਹਿੱਸਿਆਂ ਦੇ ਉੱਤੇ ਉਤਪਾਦਨ ਦੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ। ਲਗਭਗ 5 ਸਾਲ ਪਹਿਲਾਂ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਜਿਹੜਾ ਸ਼ੁਰੂ ਕਰਨ ਤੋਂ ਬਾਅਦ ਪਾਬੰਦੀਆਂ ਦੀ ਸਭ ਤੋਂ ਲੰਬੀ ਸੂਚੀ 'ਚ ਯੂਰਪੀ ਸੰਘ ਨੇ ਕਬਜ਼ੇ ਵਾਲੇ ਯੂਕਰੇਨ ਖੇਤਰਾਂ ਦੇ ਵਿੱਚ ਝੂਠੀਆਂ ਚੋਣਾਂ ਦਾ ਆਯੋਜਨ ਕਰਨ, ਕੰਮ ਕਰਨ ਜਾਂ ਹਿੱਸਾ ਲੈਣ ਦੇ ਦੋਸ਼ ਦੇ ਵਿੱਚ 77 ਵਿਅਕਤੀਆਂ ਨੂੰ ਵੀ ਨਿਸ਼ਾਨਾ ਬਣਾਇਆ। ਪਾਬੰਦੀਆਂ ਦਾ ਐਲਾਨ ਕਰਦੇ ਹੋਏ ਯੂਰਪੀਅਨ ਸੰਘ ਜਿਹੜਾ ਉਹਦੀ ਵਿਦੇਸ਼ ਨੀਤੀ ਮੁੱਖ ਕਾਜਾਂ ਕਲਾਸ ਨੇ ਜਿਹੜਾ ਕਿਹਾ ਕਿ ਇਹਨਾਂ ਪਾਬੰਦੀਆਂ ਦੇ ਵਿੱਚੋਂ ਅੱਧੇ ਤੋਂ ਵੱਧ ਬਲੈਸਟਿਕ ਮਿਜ਼ਾਈਲਾਂ ਦੀ ਜਿਹੜੀ ਉਤਪਾਦਨ ਲੜੀ ਦੇ ਨਾਲ ਜੁੜੀਆਂ ਹੋਈਆਂ ਨੇ, ਜਿਨ੍ਹਾਂ ਦੀ ਵਰਤੋਂ ਰੂਸ ਹਰ ਰੋਜ਼ ਯੂਕਰੇਨੀ ਨਾਗਰਿਕਾਂ ਨੂੰ ਮਾਰਨ ਦੇ ਲਈ ਕਹਿੰਦੇ ਕਰ ਰਿਹਾ ਹੈ। ਦੂਸਰੇ ਪਾਸੇ ਭਾਰਤ ਪਹੁੰਚਿਆ ਬ੍ਰਿਟਿਸ਼ ਵਫਦ ਹੈ ਤੇ FTA ਦੇ ਲਾਭਾਂ ਨੂੰ ਵੱਧ ਤੋਂ ਵੱਧ ਕਰਨ ਦੇ ਉੱਤੇ ਜ਼ੋਰ ਜਿਹੜਾ ਦਿੱਤਾ ਗਿਆ। ਦੁਵੱਲੇ ਮੁਕਤ ਵਪਾਰ ਸਮਝੌਤਾ ਜਿਹੜਾ FTA ਦੇ ਲਾਭਾਂ ਨੂੰ ਜਿਹੜਾ ਫਾਇਦਿਆਂ ਨੂੰ ਵੱਧ ਤੋਂ ਵੱਧ ਕਰਨ ਦੇ ਲਈ ਇੱਕ ਬ੍ਰਿਟਿਸ਼ ਵਫਦ ਭਾਰਤ ਪਹੁੰਚ ਗਿਆ ਤੇ ਬ੍ਰਿਟਿਸ਼ ਸਰਕਾਰ ਨੇ ਸੋਮਵਾਰ ਅੱਜ ਇਸ ਸਾਰੇ ਬਾਰੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਦੋਵਾਂ ਦੇਸ਼ਾਂ ਵਿਚਕਾਰ £1 ਬਿਲੀਅਨ ਦੇ ਨਵੇਂ ਸੌਦੇ ਹੋਏ ਨੇ। ਉੱਤਰੀ ਇੰਗਲੈਂਡ ਦੇ 7 ਮੇਅਰ ਦੇ ਨਾਲ ਜਿਹੜੇ ਨੇ ਹੀ UK ਦੇ ਵਪਾਰ ਮੰਤਰੀ ਯੋਨਾਥਨ ਰੇਨੋਲਡਸ, ਸਕਾਟਿਸ਼ ਮੰਤਰੀ ਡਗਲਸ ਅਲੈਗਜ਼ੈਂਡਰ ਅਤੇ ਵਾਤਾਵਰਨ, ਖੁਰਾਕ ਅਤੇ ਪੇਂਡੂ ਮਾਮਲਿਆਂ ਦੇ ਬਾਰੇ ਮੰਤਰੀ ਐਂਜੇਲਾ ਈਗਲ ਦੇ ਜਿਹੜੇ ਨਾਲ ਵੱਖ ਵੱਖ ਖੇਤਰਾਂ ਦੇ ਵਿੱਚ 100 ਤੋਂ ਵੱਧ ਕਾਰੋਬਾਰੀਆਂ ਦੇ ਨਾਲ ਭਾਰਤ ਜਿਹੜੇ ਪਹੁੰਚੇ ਹੈ। ਇਸ ਦੇ ਦੌਰਾਨ ਐਲਾਨੇ ਗਏ ਸੌਦਿਆਂ ਦੇ ਵਿੱਚ UK ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸੀ ਖੋਜ ਦੇ ਵਿੱਚ ਮੈਟਾ ਫਾਰ ਡਾਟਾ ਟੈਕਨੋਲੋਜੀ ਤੇ MFD ਦੇ ਦੁਆਰਾ £50 ਮਿਲੀਅਨ ਦਾ ਨਿਵੇਸ਼ ਅਤੇ UK ਦੀ ਇੱਕ ਪ੍ਰਮੁੱਖ ਹਵਾਬਾਜ਼ੀ ਸੇਵਾਵਾਂ ਕੰਪਨੀ ਜਿਹੜੀ ਹੈ ਮਜੀਜ ਐਵੀਏਸ਼ਨ ਸ਼ਾਮਲ ਹੈ, ਜਿਸਦਾ ਉਦੇਸ਼ ਭਾਰਤ ਦੇ ਵਿੱਚ ਆਪਣੇ ਵਿਸਤਾਰ ਦੇ ਨਾਲ £600 ਮਿਲੀਅਨ ਤੋਂ ਵੱਧ ਦਾ ਮਾਲੀਆ ਪੈਦਾ ਕਰਨਾ ਹੈ। UK ਦੇ ਵਪਾਰ ਵਿਭਾਗ ਨੇ ਕਿਹਾ ਇਹਦੇ ਵਿੱਚ ਇਹਦੇ ਵਿੱਚ UK ਦੇ ਜਿਹੜੇ ਨੇ ਵਪਾਰ UK ਦੇ ਜਿਹੜੇ ਨੇ ਵਪਾਰ ਵਿਭਾਗ ਨੇ ਕਿਹਾ ਕਿ ਪਿਛਲੇ ਸਾਲ ਜੁਲਾਈ ਦੇ ਵਿੱਚ CETA ਦੇ ਉੱਤੇ ਦਸਖਤ ਕੀਤੇ ਜਾਣ ਤੋਂ ਬਾਅਦ ਲਗਭਗ £12 ਬਿਲੀਅਨ ਦੇ ਸੌਦਿਆਂ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਯੂਰਪੀਅਨ ਦੇਸ਼ਾਂ ਦੇ ਲਈ ਰੂਸ ਵੱਡਾ ਖਤਰਾ ਬਣ ਰਿਹਾ ਤੇ ਬ੍ਰੈਗਜ਼ਿਟ ਜਨਮਤ ਸੰਗ੍ਰਹਿ ਦੇ ਵਿੱਚ ਦਿੱਤਾ ਹੈ ਦਖਲ ਇਹਨੇ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਜਿਹੜੇ ਬਿਆਨ ਦਿੱਤੇ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਜਿਹੜੇ ਨੇ ਐਂਡੀ ਬਰਨਹੈਮ ਜੋ ਨਵੇਂ ਬਣੇ ਨੇ, ਉਨ੍ਹਾਂ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਬ੍ਰਿਟੇਨ ਦੇ ਯੂਰਪੀਅਨ ਯੂਨੀਅਨ ਛੱਡਣ ਦੇ ਫੈਸਲੇ ਦੇ ਲਈ ਹੋਏ ਜਨਮਤ ਦੇ ਵਿੱਚ ਰੂਸ ਨੇ ਦਖਲ ਦਿੱਤਾ ਸੀਗਾ। ਬਰਨਹੈਮ ਜਿਹੜੇ ਨੇ ਕਿਹਾ ਕਿ ਰੂਸ ਦੀ ਦਖਲ ਅੰਦਾਜ਼ੀ ਨੂੰ ਅਧਿਕਾਰਤ ਤੌਰ ਦੇ ਉੱਤੇ ਰਿਕਾਰਡ ਕਰਨਾ ਮਹੱਤਵਪੂਰਨ ਹੈ ਕਿਉਂਕਿ ਯੂਰਪ ਭਰ ਦੇ ਦੇਸ਼ ਇਸ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰ ਰਹੇ ਨੇ। ਇਸ ਬਿਆਨ ਦੇ ਵਿੱਚ ਦੀ ਰੈਸਟ ਇਜ਼ ਪਾਲੀਟਿਕਸ ਪੋਡਕਾਸਟ ਦੇ ਅੰਸ਼ਾਂ ਦੇ ਵਿੱਚ ਬਰਨਹੈਮ ਨੇ ਕਿਹਾ ਕਿ ਜੁਲਾਈ ਦੇ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨੇ ਆਪਣੇ ਸਲਾਹਕਾਰਾਂ ਤੋਂ ਪੁੱਛਿਆ ਕਿ ਰੂਸ ਨੇ 2016 ਦੇ ਜਨਮਤ ਸੰਗ੍ਰਹਿ ਦੇ ਵਿੱਚ ਦਖਲ ਦਿੱਤਾ ਸੀਗਾ ਤੇ ਪੋਡਕਾਸਟ ਜਿਹੜਾ ਹੈ ਸੋਮਵਾਰ ਨੂੰ ਪ੍ਰਸਾਰਿਤ ਅੱਜ ਜਿਹੜਾ ਹੋਣ ਵਾਲਾ ਜਾਂ ਹੋ ਗਿਆ ਇੰਗਲੈਂਡ ਦੇ ਵਿੱਚ। ਬਰਨਹੈਮ ਨੇ ਕਿਹਾ ਕਿ ਮੈਨੂੰ ਇੱਕ ਸਪਸ਼ਟ ਜਵਾਬ ਮਿਲਿਆ ਕਿ ਹਾਂ ਅਜਿਹਾ ਹੋਇਆ ਸੀਗਾ। ਉਹਨਾਂ ਨੇ ਕਿਹਾ ਕਿ ਹੁਣ ਇਹਨਾਂ ਚੀਜ਼ਾਂ ਨੂੰ ਸਪਸ਼ਟ ਹੈ ਚੀਜ਼ਾਂ ਤੋਂ ਸਪਸ਼ਟ ਹੈ ਅਤੇ ਅਧਿਕਾਰਤ ਤੌਰ ਦੇ ਉੱਤੇ ਰਿਕਾਰਡ ਕਰਨਾ ਮਹੱਤਵਪੂਰਨ ਹੈ। ਮੇਰਾ ਮੰਨਣਾ ਹੈ ਕਿ ਇਸ ਦੇ ਨਾਲ ਜਰਮਨੀ ਤੇ ਫਰਾਂਸ ਦੇ ਵੋਟਰਾਂ ਨੂੰ ਇਹ ਸਮਝਣ ਦੇ ਵਿੱਚ ਮਦਦ ਮਿਲੇਗੀ ਕਿ ਕੁਝ ਰਾਜਨੀਤਿਕ ਗਤੀਵਿਧੀਆਂ ਸਾਡੇ ਦੁਸ਼ਮਣਾਂ ਜਾਣੀ ਰੂਸ ਦੇ ਉਕਸਾਉਣ ਦੇ ਉੱਤੇ ਸ਼ੁਰੂ ਕੀਤੀਆਂ ਜਾਂਦੀਆਂ ਨੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਜਿਹੜੇ ਨੇ ਬਰਨਹੈਮ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਬ੍ਰਿਟਿਸ਼ ਜਾਂ ਬ੍ਰਿਟੇਨ ਦੇ ਯੂਰਪੀਅਨ ਯੂਨੀਅਨ ਛੱਡਣ ਦੇ ਫੈਸਲੇ ਦੇ ਲਈ ਹੋਏ ਜਨਮਤ ਦੇ ਵਿੱਚ ਰੂਸ ਨੇ ਦਖਲ ਦਿੱਤਾ ਸੀਗਾ। ਬਰਨਹੈਮ ਨੇ ਕਿਹਾ ਕਿ ਰੂਸ ਦੀ ਦਖਲ ਅੰਦਾਜ਼ੀ ਨੂੰ ਅਧਿਕਾਰਤ ਤੌਰ ਦੇ ਉੱਤੇ ਰਿਕਾਰਡ ਕਰਨਾ ਮਹੱਤਵਪੂਰਨ ਹੈ ਕਿਉਂਕਿ ਯੂਰਪ ਭਰ ਦੇ ਦੇਸ਼ ਇਸੇ ਤਰ੍ਹਾਂ ਦੇ ਖਤਰਿਆਂ ਦਾ ਜਿਹੜਾ ਸਾਹਮਣਾ ਕਰ ਰਹੇ ਨੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਉਭਰ ਰਹੀਆਂ ਨੇ। ਅਮਰੀਕਾ ਦੇ ਹਿੱਸੇ ਆਇਆ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ। ਅਮਰੀਕੀ ਅਰਥ ਸ਼ਾਸਤਰੀ ਜਿਹੜੇ ਨੇ ਰੋਬਰਟ ਈ ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਸੋਮਵਾਰ ਨੂੰ ਮੈਕਰੋ ਇਕਨਾਮਿਕ ਜਿਹੜਾ ਸਥਿਰਤਾ ਦੇ ਲਈ ਨੀਤੀ ਨਿਰਮਾਣ ਦੇ ਸੂਖਮ ਆਰਥਿਕ ਬੁਨਿਆਦਾਂ ਦੇ ਉੱਤੇ ਉਹਨਾਂ ਦੇ ਕੰਮ ਦੇ ਲਈ ਅਰਥ ਸ਼ਾਸਤਰ ਦੇ ਵਿੱਚ ਨੋਬਲ ਮੈਮੋਰੀਅਲ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਵਜੋਂ ਐਲਾਨਿਆ ਗਿਆ ਹੈ। ਰੋਬਰਟ ਜਿਹੜੇ ਨੇ ਕੈਲੀਫੋਰਨੀਆ ਵਾਲਿਆਂ ਨੂੰ ਮੁਬਾਰਕਾਂ ਨੇ ਜੀ ਕੈਲੀਫੋਰਨੀਆ ਦੇ ਵਿਚ ਸਥਿਤ ਸਟੈਨਫੋਰਡ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਨੇ, ਜਦੋਂ ਕਿ ਵੁੱਡਫੋਰਡ ਨਿਊਯਾਰਕ ਦੇ ਵਿਚ ਕੋਲੰਬੀਆ ਯੂਨੀਵਰਸਿਟੀ ਦੇ ਵਿਚ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਸ ਨੇ ਸਟਾਕਹੋਮ ਦੇ ਵਿਚ ਅਰਥ ਸ਼ਾਸਤਰ ਦੇ ਵਿਚ ਨੋਬਲ ਪੁਰਸਕਾਰ ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਆਰਥਿਕ ਵਿਗਿਆਨ ਪੁਰਸਕਾਰ ਕਮੇਟੀ ਦੇ ਮੁਖੀ ਜੌਨ ਹੈਸਲਰ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਵਿਜੇਤਾਵਾਂ ਦੇ ਕੰਮ ਨੇ ਸਾਨੂੰ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਤੇ ਸਰਕਾਰਾਂ ਦੇ ਦੁਆਰਾ ਜਿਹੜਾ ਵਰਤੇ ਜਾਣ ਵਾਲੇ ਮਾਡਲਾਂ ਦੇ ਲਈ ਇਕ ਸਥਿਰ ਸਿਧਾਂਤਕ ਨੀਂਹ ਦਿੱਤੀ ਹੈ। ਤੇ ਹੈਸਲਰ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਕੰਮ ਨੇ ਸਾਨੂੰ ਊਰਜਾ ਸੰਕਟ ਜਾਂ ਘਰੇਲੂ ਖਪਤ ਦੇ ਵਿਚ ਅਚਾਨਕ ਤਬਦੀਲੀਆਂ ਵਰਗੇ ਆਰਥਿਕ ਝਟਕਿਆਂ ਦੇ ਨਾਲ ਨਜਿੱਠਣ ਦੇ ਲਈ ਬਿਹਤਰ ਢੰਗ ਦੇ ਨਾਲ ਤਿਆਰ ਕੀਤਾ ਹੈ। ਅਰਥ ਸ਼ਾਸਤਰ ਇਨਾਮ ਨੂੰ ਅਧਿਕਾਰਤ ਤੌਰ ਦੇ ਉੱਤੇ ਐਲਫਰੇਡ ਨੋਬਲ ਦੀ ਯਾਦ ਦੇ ਵਿਚ ਆਰਥਿਕ ਵਿਗਿਆਨ ਦੇ ਲਈ ਸਵੈਰੀਗੇਸ ਰਿਕਸਬੈਕ ਪੁਰਸਕਾਰ ਦੇ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਸਥਾਪਨਾ 1968 ਦੇ ਵਿਚ ਸਵੀਡਨ ਦੇ ਸੈਂਟਰਲ ਬੈਂਕ ਦੇ ਦੁਆਰਾ ਕੀਤੀ ਗਈ ਸੀ ਤੇ ਨੋਬਲ ਪੁਰਸਕਾਰ 19ਵੀਂ ਸਦੀ ਦੇ ਸਵੀਡਿਸ਼ ਕਾਰੋਬਾਰੀ ਤੇ ਰਸਾਇਣ ਵਿਗਿਆਨੀ ਐਲਫਰੇਡ ਨੋਬਲ ਦੀ ਯਾਦ ਦੇ ਵਿਚ ਜਿਹੜਾ ਦਿੱਤਾ ਜਾਂਦਾ ਹੈ। ਆਖਰੀ ਇੱਕ ਰਿਪੋਰਟ ਹੈ, ਦੋ ਰਿਪੋਰਟਾਂ ਨੇ ਜੀ, ਤੇ ਹਾਲਾਤ ਜਿਹੜੇ ਕੈਨੇਡਾ ਦੇ ਵੀ ਚੰਗੇ ਨਹੀਂ ਹੈ। ਕੈਨੇਡਾ ਦੇ ਵਿਚ ਰੋਜ਼ਗਾਰ ਦਾ ਵੱਡਾ ਸੰਕਟ ਜਿਹੜਾ ਵੱਧ ਰਿਹਾ ਹੈ। ਸਤੰਬਰ ਦੇ ਵਿਚ 68,000 ਨੌਕਰੀਆਂ ਖਤਮ ਹੋ ਗਈਆਂ ਤੇ ਬੇਰੋਜ਼ਗਾਰੀ 6.5% ਉੱਤੇ ਜਿਹੜੀ ਪਹੁੰਚ ਗਈ ਹੈ। ਨੌਜਵਾਨ ਤੇ ਔਰਤਾਂ ਨੂੰ ਸਭ ਤੋਂ ਵੱਡੀ ਜਿਹੜੀ ਮਾਰ ਵੱਜੀ ਹੈ ਤੇ ਬੈਂਕ ਆਫ਼ ਕੈਨੇਡਾ ਦੀ ਮੀਟਿੰਗ ਦੇ ਉੱਤੇ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਟਿਕੀਆਂ ਹੋਈਆਂ ਨੇ। ਉਹਦੀ ਗੱਲਬਾਤ ਅੱਗੇ ਜਾ ਕੇ ਕਰਦੇ ਹਾਂ। ਆਪਣੇ ਨਾਲ ਜੁੜ ਗਏ ਨੇ ਮੁਹੰਮਦ ਜੀ ਦੁਬਈ ਤੋਂ ਤੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ, ਮਾਨ ਮਤੇ ਸੋਚੇ ਵੀ ਜਿਹੜੇ ਹੈਗੇ ਜਿੰਦੇ ਵਾਸਤੇ ਰਹਿਣ
0: ਜੀ,
2: ਤੇ ਰੇਡੀਓ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਵੇ, ਦਿਲੀ ਜਵਾਬ ਆ। ਬਹੁਤ ਵਧੀਆ ਜਿਹੜਾ ਹੈਗਾ ਨੈਸ਼ਨਲ ਐਂਡ ਇੰਟਰਨੈਸ਼ਨਲ ਨਿਊਜ਼ ਜਿਹੜਾ ਹੈਗਾ ਉਹ ਤੁਸੀਂ ਕਰ ਰਹੇ ਸੀ ਜ਼ਿਕਰ ਉਹਨਾਂ ਦਾ,
0: ਸ਼ੁਕਰੀਆ ਜੀ।
2: ਰਾਜਨ ਸੈਣੀ ਸਾਹਿਬ ਵੀ ਆਏ ਸੀ, ਬਿਲਕੁਲ ਇਸੇ ਤਰ੍ਹਾਂ ਹੀ ਆ। ਕੁਛ ਹਾਲਾਤ ਜਿਹੜੇ ਹੈਗੇ ਆ ਚੇਂਜ ਤਾਂ ਹੋ ਰਹੇ ਆ
0: ਜੀ,
2: ਇਹਦੇ ਵਿੱਚ ਹਾਲਾਤ ਜਿਹੜੇ ਹੈਗੇ, ਲੇਕਿਨ ਥੋੜਾ ਅਫਸੋਸ ਵੀ ਹੁੰਦਾ ਹੈਗਾ ਵੀ ਜਿਵੇਂ ਤੁਸੀਂ ਦੱਸਿਆ ਵੀ ਕਿੰਨੇ ਜਿਹੜੇ ਹੈਗੇ ਆ ਲੋਕ ਜਿਹੜੇ ਹੈਗੇ ਆ ਨੌਕਰੀਆਂ ਤੋਂ ਵੀ ਜਿਹੜਾ ਹੈਗਾ ਹੱਥ ਧੋ ਰਹੇ ਹੈਗੇ, ਜਾਂ ਜਿਹੜਾ ਹੈਗਾ ਕਹਿਣ ਦਾ ਮਤਲਬ ਉਹਨਾਂ ਦੀ ਪੇ ਜਿਹੜੀ ਹੈਗੀ ਆ ਉਹਦੇ ਵਿੱਚ ਡੀਗ੍ਰੇਡੇਸ਼ਨ ਕੀਤੀ ਜਾ ਰਹੀ।
0: ਬਿਲਕੁਲ,
2: ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕਿਸੇ ਦੀ ਮਿਹਨਤ ਦੇ ਵਿੱਚ ਡੀਗ੍ਰੇਡੇਸ਼ਨ ਨਹੀਂ ਹੋਣੀ ਚਾਹੀਦੀ। ਇੱਕ ਪਾਸੇ ਤੇ ਕਹਿੰਦੇ ਅਸੀਂ ਪੁਰਸਕਾਰ ਦਿੰਨੇ ਪਏ ਜੀ ਜਿਹੜਾ ਹੈਗਾ ਹੈ
0: ਜੀ,
2: ਤੇ ਇਕੋਨੋਮੀ ਨੂੰ ਲੈ ਕੇ ਜੇ ਇਕੋਨੋਮਿਸਟ ਜਿਹੜੇ ਹੈਗੇ ਆ, ਤੇ ਫਿਰ ਬਈ ਜੇ ਤੁਸੀਂ ਇੰਨਾ ਕੁਛ ਕਰਦੇ ਪੈਣ ਤੇ ਜਿਹੜਾ ਹੈਗਾ ਦੂਸਰਿਆਂ ਦੇ ਹੱਕਾਂ ਤੇ ਡਾਕੇ ਨਾ ਮਾਰੇ ਜਾਣ, ਜਿਹੜਾ ਹੈਗਾ ਉਹਨਾਂ ਦੇ ਹੱਕ ਜਿਹੜੇ ਉਹਨਾਂ ਨੂੰ ਹਮੇਸ਼ਾ ਦੇ ਦਿੱਤੇ ਜਾਣ।
0: ਬਿਲਕੁਲ,
2: ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੀ। ਤੇ ਲਓ ਜੀ, ਮੈਂ ਫਿਰ ਸੌਂਗ ਜਿਹੜਾ ਹੈਗਾ ਲੈ ਕੇ ਆ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ
0: ਜਰੂਰ ਜਰੂਰ ਆਉਣ ਦਿਓ ਜੀ, ਆਉਣ ਦਿਓ।
2: ਹਾਂ, ਮਿਕਸ ਸੌਂਗ ਹੈਗਾ, ਪਹਿਲਾਂ ਪੰਜਾਬੀ ਚ ਆ ਤੇ ਫਿਰ ਹਿੰਦੀ ਚ ਆ, ਦੋਨੋਂ ਮਿਕਸ ਹੈਗਾ ਜੀ। ਪੰਜਾਬੀ ਤੋਂ ਸ਼ੁਰੂ ਕਰਦਾ ਜੀ। ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੇ, ਦਿਲ ਲੁੱਟਿਆ ਏ ਸੁਰੇ ਮਾਂ ਪਾ ਕੀ। ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੇ, ਦਿਲ ਲੁੱਟਿਆ ਏ ਸੁਰੇ ਮਾਂ ਪਾ ਕੀ। ਉਹ ਕੀਤੀ ਵਾਰਦਾਤ ਪਿੱਛੋਂ ਛੱਡੇ ਨਾ ਸਬੂਤ, ਮੁੰਡਾ ਕਰਦਾ ਅਪੀਲ ਕਿੱਥੇ ਜਾ ਕੇ। ਉਹ ਯਾਰਾਂ ਦਾ ਸੀ ਯਾਰ ਬੱਲੀਏ, ਨੀ ਤੂੰ ਹੁਸਨਾਂ ਦਾ ਜਾਦੂ ਕਰਿਆ, ਕਨੀ ਹੱਥ ਫਿਰਦਾ ਕਈਆਂ ਦੇ ਲਵਾਈ, ਜਿਹੜੇ ਜੱਟ ਨੂੰ ਤੂੰ ਕਾਬੂ ਕਰਿਆ। ਉਹ ਮੁੰਡਾ ਬੱਲੀਏ ਪੰਜਾਬ ਜਿਹੇ ਖੁੱਲੇ ਦਿਲ ਦਾ ਨੀ, ਕਾਤੋਂ ਦਿੱਲੀ ਵਾਂਗੂ ਦੇਖੇ ਅਜਮਾ ਕੀ। ਕੱਲਾ ਕਾਰਾ ਬੇਬੇ ਦਾ ਸੀ ਪੁੱਤ ਮਿੱਠੀਏ, ਨੀ ਤੂੰ ਤਾਂ ਰੱਖਦੀ ਸੀ ਕਾਲਾ ਟਿੱਕਾ ਲਾ ਕੇ। ਉਹ ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ, ਦਿਲ ਲੁੱਟਿਆ ਏ ਸੁਰੇ ਮਾਂ ਪਾ ਕੇ। ਉਹ ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ, ਦਿਲ ਲੁੱਟਿਆ ਏ ਸੁਰੇ ਮਾਂ ਪਾ ਕੇ।
0: ਵਾਹ ਜੀ ਵਾਹ, ਕਿਆ ਬਾਤ ਹੈ, ਅੱਜ ਵੱਖਰਾ ਰੰਗ ਸੀਗਾ
2: ਅਸੀਂ ਭਜਿਆ
0: ਜੀ, ਸ਼ੁਕਰ ਹੈ ਮੁਹੰਮਦ ਜੀ, ਰੰਗ ਦਿਲ ਲੁੱਟ ਲਿਆ ਹੁਣ, ਪਹਿਲਾਂ ਰੁੱਸ ਗਿਆ ਸੀ ਦਿਲ।
2: ਸ਼ੁਕਰੀਆ, ਸ਼ੁਕਰੀਆ ਨਵਾਜ਼ ਜੀ
0: ਜੀ।
2: ਲਓ ਜੀ, ਅਗਲਾ ਸੌਂਗ ਵੀ ਆਪਣੇ ਜੱਟ ਭਰਾ ਦਾ ਹੀ ਆ,
0: ਲਓ
2: ਜੀ ਹਿੰਦੀ ਦੇ ਵਿੱਚ ਆ ਜੀ ਜੀ ਜੀ।

0: सिटी है।
1: क्या बात है जी, क्या बात है, बा कमाल बा कमाल बा कमाल। आज पॉजिटिविटी दी शुरुआत हो गई सोमवार दी, देखो यही
0: जी
1: साड़ी
0: शुक्रिया
1: प्राप्ति है जी, अज जी अज दी जी।
0: शुक्रिया
1: थैंक यू
0: शुक्रिया
1: मामा जी,
0: महाराज,
1: हर वार दी तरह सोहने बोलना
0: हमेशा
1: दे लई ते सोहने शब्दां दे लई
0: हमेशा
1: शुक्रिया जी,
0: जिंदाबाद से रहो,
1: थैंक यू, सत
0: हमेशा
1: श्री अकाल,
0: जिंदाबाद से रहो।
1: शुक्रिया
0: थैंक
1: जी।
0: यू सर, थैंक यू सर।
1: जी दोस्तों, ये सी जी अपने नाल मोहम्मद जी दुबई तो गलबात करके गए ने, बोलां दी गाणियां दी जिहड़ी है झोली भर के गए ने। ते दोस्तों लो फिर आप अगे वधदे आ, सुरेंद्र माल जी भी तारीफ कर रहे ने, बहुत बहुत शुक्रिया, धन्नवाद है जी तुहाडे सारे सहयोग दे नाल, सब दे सहयोग दे नाल इत्थे तक आपां पहुंचे आ, ते इह सहयोग उम्मीद करदे आ तुहाडे आशीर्वाद ਵੱਡਿਆਂ ਦੇ ਮਿਲਦੇ ਰਹਿਣਗੇ ਜੀ। ਤੇ ਕਹਿੰਦੇ ਨੇ ਵੱਡੀ ਸਕਰੀਨ ਦੇ ਉੱਤੇ ਕਹਿੰਦੇ ਬਹੁਤ ਸੋਹਣਾ ਲੱਗਦਾ ਜੀ ਤੁਹਾਨੂੰ ਲਾਈਵ ਦੇਖ ਕੇ ਵੀ, ਤੇ ਨਾਲ ਪੋਸਟਰ ਜਿਹੜਾ ਚੱਲ ਰਿਹਾ, ਤੇ ਮੇਰੇ ਹਸਬੈਂਡ ਟੀਵੀ ਦੇ ਉੱਤੇ ਤੁਹਾਨੂੰ ਦੇਖ ਕੇ ਕਹਿੰਦੇ ਬਹੁਤ ਖੁਸ਼ ਹੁੰਦੇ ਨੇ ਜੀ। ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਦੂਸਰੇ ਪਾਸੇ ਆਪਾਂ ਇੱਕ ਰਿਪੋਰਟ ਕੈਨੇਡਾ ਦੀ ਕਰਨ ਲੱਗੇ ਸੀਗੇ, ਉਸ ਤੋਂ ਪਹਿਲਾਂ ਇੰਡੀਆ ਦੀ ਇੱਕ ਬੜੀ ਕਹਿ ਸਕਦੇ ਹਾਂ ਕਿ ਚੰਗੀ ਖਬਰ ਹੈ। ਇਹਦੇ ਵਿੱਚ ਕੈਂਸਰ ਮੈਡੀਸਿਨ ਪ੍ਰਾਈਸ ਜਿਹੜਾ ਹੈ ਉਹਦੇ ਉੱਤੇ, ਕੈਂਸਰ ਦੀਆਂ ਦਵਾਈਆਂ ਵਾਂਗ ਹੋਰ ਦਵਾਈਆਂ ਦੇ ਮੁਨਾਫੇ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਸਵਾਲ ਚੁੱਕੇ ਆ, ਜੇ ਕੈਂਸਰ ਦੀਆਂ ਜਿਹੜੀਆਂ ਦਵਾਈਆਂ ਨੇ ਉਹਦੇ ਉੱਤੇ ਜਿਹੜਾ ਪ੍ਰਾਈਸ ਫਿਕਸ ਕੀਤਾ ਜਾ ਸਕਦਾ ਹੈ, ਤਾਂ ਦੂਸਰੀਆਂ ਜਿਹੜੀਆਂ ਦਵਾਈਆਂ ਨੇ ਉਹਨਾਂ ਦੇ ਉੱਤੇ ਕਿਉਂ ਨਹੀਂ। ਸਰਵਉੱਚ ਅਦਾਲਤ ਦੇ ਵੱਲੋਂ ਕੇਂਦਰ ਦੇ ਜਵਾਬ ਦੇ ਉੱਤੇ ਜਿਹੜੀ ਹੈ ਅਸੰਤੁਸ਼ਟੀ ਜਿਹੜੀ ਜ਼ਾਹਰ ਕੀਤੀ ਹੈ, ਸੰਤੁਸ਼ਟ ਨਹੀਂ ਹੋਈ ਹੈ। ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਦੇ ਬਾਰੇ 27 ਅਕਤੂਬਰ ਤੱਕ ਕਹਿੰਦੇ ਨੀਤੀ ਬਣਾਉਣ ਦੇ ਲਈ ਉਹਨਾਂ ਨੇ ਕਹਿ ਦਿੱਤਾ ਹੈ ਇਹਦੇ ਬਾਰੇ, ਭਾਈ ਨੀਤੀ ਬਣਾਓ ਤੇ ਫਿਰ ਸਾਡੇ ਕੋਲ ਆਓ। ਤੇ ਜਿਹੜੀਆਂ ਨੇ ਮੁਨਾਫੇ ਦੀਆਂ ਗੱਲਾਂ ਬਾਤਾਂ ਨੇ, ਕਿਉਂਕਿ ਬਹੁਤ ਵੱਡਾ ਕਾਰੋਬਾਰ ਹੈ ਦਵਾਈਆਂ ਦਾ। ਸੁਪਰੀਮ ਕੋਰਟ ਨੇ ਕੈਂਸਰ ਦੀਆਂ ਦਵਾਈਆਂ ਦੇ ਵੱਧ ਭਾਅ ਅਤੇ ਉਨ੍ਹਾਂ ਦੇ ਉੱਤੇ ਵਸੂਲੇ ਜਾਂਦੇ ਮੁਨਾਫੇ ਦਾ ਮੁੱਦਾ ਉਠਾਉਂਦਿਆਂ ਕੇਂਦਰ ਸਰਕਾਰ ਨੂੰ ਸਵਾਲ ਕਰ ਦਿੱਤਾ ਕਿ ਜੇਕਰ ਜਿਹੜਾ ਕੈਂਸਰ ਦੀਆਂ ਦਵਾਈਆਂ ਦੇ ਉੱਤੇ ਵਪਾਰਕ ਮੁਨਾਫੇ ਦੀ ਹੱਦ ਵੱਧ ਤੋਂ ਵੱਧ ਪ੍ਰਚੂਨ ਕੀਮਤ ਦਾ 30% ਤੈਅ ਕੀਤਾ ਜਾ ਸਕਦੀ ਹੈ, ਤਾਂ ਹੋਰ ਦਵਾਈਆਂ ਦੇ ਲਈ ਅਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕੇਂਦਰ ਦੇ ਜਵਾਬ ਨੂੰ ਨਾਕਾਫੀ ਦੱਸਦਿਆਂ ਕਿਹਾ ਕਿ ਇਸ ਦੇ ਵਿੱਚ ਮਰੀਜ਼ਾਂ ਦੇ ਫਾਇਦੇ ਦੇ ਲਈ ਖੁਸ਼ ਹੋਣ ਵਾਲੀ ਕੋਈ ਖਾਸ ਗੱਲ ਨਹੀਂ ਹੈ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ 11 ਰੁਪਏ ਦੀ ਲਾਗਤ ਵਾਲੀ ਡ੍ਰਿਪ ਬਾਜ਼ਾਰ ਦੇ ਵਿੱਚ 270 ਰੁਪਏ ਦੇ ਵਿੱਚ ਵੇਚੀ ਜਾ ਰਹੀ ਹੈ ਦੱਸਿਆ। ਬੈਂਚ ਨੇ ਸਵਾਲ ਕੀਤਾ ਕਿ ਕਿਸੇ ਦਵਾਈ ਨੂੰ ਉਸਦੀ ਅਸਲ ਲਾਗਤ ਤੋਂ ਕਈ ਗੁਣਾ ਵੱਧ ਕੀਮਤ ਦੇ ਉੱਤੇ ਵੇਚਣ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ। ਦਵਾਈਆਂ ਜਿਹੜੀਆਂ ਨੇ ਉਹਦੀਆਂ ਕੀਮਤਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਨੀਤੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਆ, ਤੇ ਕੇਂਦਰ ਵੱਲੋਂ ਪੇਸ਼ ਹੋਏ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਕੈਂਸਰ ਦੀਆਂ ਦਵਾਈਆਂ ਦੇ ਵਪਾਰਕ ਮੁਨਾਫੇ ਦੀ ਹੱਦ 30% ਕਰਨ ਦੇ ਨਾਲ ਮਰੀਜ਼ਾਂ ਨੂੰ ਸਾਲਾਨਾ ਲਗਭਗ 2500 ਕਰੋੜ ਰੁਪਏ ਦੀ ਬਚਤ ਹੋਣ ਦੀ ਉਮੀਦ ਹੈ। ਤੇ ਸਰਕਾਰ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਜਿਹੜੀਆਂ ਦਵਾਈਆਂ ਦੀਆਂ ਕੀਮਤਾਂ ਦੁਨੀਆਂ ਦੇ ਵਿੱਚ ਸਭ ਤੋਂ ਘੱਟ ਨੇ। ਬੈਂਚ ਨੇ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਕਿ ਕੀਮਤਾਂ ਦੇ ਉੱਤੇ ਕਾਬੂ ਵਾਲੀਆਂ ਦਵਾਈਆਂ ਮਰੀਜ਼ਾਂ ਤੱਕ ਪਹੁੰਚਣ, ਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ। ਅਦਾਲਤ ਨੇ ਦਿਲ ਦੇ ਵਿੱਚ ਲਗਾਏ ਜਾਣ ਵਾਲੇ ਸਟੰਟ ਦੀ ਜਿਹੜੀ ਹੈ ਮਿਸਾਲ ਦਿੰਦਿਆਂ ਕਿਹਾ ਕਿ ਭਾਰਤ ਦੇ ਵਿੱਚ ਬਣੇ ਸਟੰਟ ਦੀ ਲਾਗਤ ਲਗਭਗ 5000 ਰੁਪਏ ਹੈ, ਪਰ ਹਸਪਤਾਲਾਂ ਦੇ ਵਿੱਚ ਇਸ ਦੇ ਲਈ 25000 ਰੁਪਏ ਤੋਂ ਵੱਧ ਵਸੂਲੇ ਜਾਂਦੇ ਹੈ। 27 ਅਕਤੂਬਰ ਨੂੰ ਅਗਲੀ ਸੁਣਵਾਈ ਰੱਖ ਦਿੱਤੀ ਹੈ। ਕੇਂਦਰ ਨੇ ਅਦਾਲਤ ਨੂੰ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਦੀ ਮੌਜੂਦਾ ਪ੍ਰਣਾਲੀ ਦੇ ਬਾਰੇ ਜਾਣਕਾਰੀ ਦਿੱਤੀ ਹੈ। ਸਰਕਾਰ ਦੇ ਮੁਤਾਬਕ ਜ਼ਰੂਰੀ ਦਵਾਈਆਂ ਦੀ ਕੌਮੀ ਸੂਚੀ ਦੇ ਵਿੱਚ 388 ਦਵਾਈਆਂ ਨੇ, 900 ਤੋਂ ਵੱਧ ਦਵਾਈਆਂ ਦੇ ਰੂਪ ਸ਼ਾਮਲ ਨੇ। ਹੁਣ ਤੱਕ 935 ਦਵਾਈਆਂ ਦੇ ਰੂਪਾਂ ਦੀ ਵੱਧ ਤੋਂ ਵੱਧ ਕੀਮਤ ਤੈਅ ਕੀਤੀ ਜਾ ਚੁੱਕੀ ਹੈ। ਬੈਂਚ ਨੇ ਤੁਸ਼ਾਰ ਮਹਿਤਾ ਨੂੰ ਦਵਾਈਆਂ ਦੀਆਂ ਕੀਮਤਾਂ ਦੇ ਉੱਤੇ ਹੱਦ ਤੈਅ ਕਰਨ ਸੰਬੰਧੀ ਠੋਸ ਪ੍ਰਬੰਧ ਜਿਹੜੇ ਪੇਸ਼ ਕਰਨ ਦੇ ਲਈ 27 ਅਕਤੂਬਰ ਤੱਕ ਦਾ ਸਮਾਂ ਦੇ ਦਿੱਤਾ ਹੈ, ਤੇ ਅਦਾਲਤ ਨੇ ਕਿਹਾ ਕਿ ਉਹ ਸਰਕਾਰ ਦੇ ਹੱਥ ਮਜ਼ਬੂਤ ਕਰਨਾ ਚਾਹੁੰਦੀ ਹੈ ਤੇ ਸਰਕਾਰ ਇਸ ਸਮੇਂ ਤੱਕ ਲੋੜੀਂਦੇ ਕਦਮ ਚੁੱਕੇ ਇਹਦੇ ਉੱਤੇ। ਚੰਗੀ ਗੱਲ ਹੈ ਜੀ, ਇਸ ਤਰ੍ਹਾਂ ਦੀਆਂ ਚੰਗੀ ਲੋਕ ਭਲਾਈ ਕੰਮ ਹੋਣੇ ਚਾਹੀਦੇ ਆ, ਕੋਰਟਾਂ ਦੇ ਵੱਲੋਂ ਵੀ ਐਕਸ਼ਨ ਲੈਣੇ ਚਾਹੀਦੇ ਆ, ਖਿੱਚ ਤੂੰ ਥੋੜੀ ਕਰ ਲੈਣੀ ਚਾਹੀਦੀ ਇਹਨਾਂ ਦੀ। ਤੇ ਦੋਸਤੋ ਮੈਂ ਗੱਲ ਕਰ ਰਿਹਾ ਸੀ ਆਪਣੇ ਕੈਨੇਡਾ ਦੀ, ਜਿਸ ਦੇ ਵਿੱਚ ਰੋਜ਼ਗਾਰ ਦਾ ਵੱਡਾ ਜਿਹੜਾ ਸੰਕਟ ਵੱਧ ਰਿਹਾ। ਸਤੰਬਰ ਦੇ ਵਿੱਚ 68000 ਨੌਕਰੀਆਂ ਖਤਮ ਕੀਤੀਆਂ ਨੇ ਤੇ ਬੇਰੋਜ਼ਗਾਰੀ 6.5% ਦੇ ਉੱਤੇ ਪਹੁੰਚ ਗਈ ਹੈ। ਨੌਜਵਾਨਾਂ ਤੇ ਔਰਤਾਂ ਨੂੰ ਸਭ ਤੋਂ ਵੱਡੀ ਮਾਰ ਵੱਜ ਰਹੀ ਹੈ ਤੇ ਬੈਂਕ ਆਫ਼ ਕੈਨੇਡਾ ਦੀ ਮੀਟਿੰਗ ਦੇ ਉੱਤੇ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਟਿੱਕੀਆਂ ਹੋਈਆਂ ਨੇ। ਕੈਨੇਡਾ ਦੇ ਵਿੱਚ ਨੌਕਰੀਆਂ ਦਾ ਵੱਡਾ ਸੰਕਟ ਖੜਾ ਹੋ ਗਿਆ ਤੇ ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਲੇਬਰ ਫੋਰਸ ਰਿਪੋਰਟ ਦੇ ਮੁਤਾਬਕ ਸਤੰਬਰ ਮਹੀਨੇ ਦੇ ਵਿੱਚ ਦੇਸ਼ ਭਰ ਦੇ ਵਿੱਚ 68000 ਨੌਕਰੀਆਂ ਖਤਮ ਹੋ ਗਈਆਂ। ਇਸ ਤੋਂ ਪਹਿਲਾਂ ਅਗਸਤ ਦੇ ਵਿਚ ਵੀ 42,000 ਲੋਕਾਂ ਨੂੰ ਰੋਜ਼ਗਾਰ ਤੋਂ ਹੱਥ ਜੜੇ ਧੋਣੇ ਪੈ ਗਏ ਸਿਰਫ 2 ਮਹੀਨਿਆਂ ਦੇ ਅੰਦਰ ਅੰਦਰ। ਕੈਨੇਡਾ ਦੇ ਵਿਚ ਕੁੱਲ 1,10,000 ਨੌਕਰੀਆਂ ਘੱਟ ਗਈਆਂ ਨੇ, ਜਿਸ ਦੇ ਨਾਲ ਬੇਰੋਜ਼ਗਾਰੀ ਦੀ ਦਰ ਵੱਧ ਕੇ 6.5% ਤੱਕ ਜਿਹੜੀ ਹੋ ਗਈ ਹੈ। ਇਸ ਗਿਰਾਵਟ ਨੇ ਸੰਸਦ ਦੇ ਵਿਚ ਵੀ ਸਿਆਸੀ ਤੂਫਾਨ ਜਿਹੜਾ ਖੜਾ ਕਰਕੇ ਰੱਖ ਦਿੱਤਾ ਹੈ। ਕੰਜ਼ਰਵੇਟਿਵ ਸੰਸਦ ਮੈਂਬਰ ਮਾਈਕਲ ਕੂਪਰ ਨੇ ਜਿਹੜਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਘੇਰਦਿਆਂ ਹੋਇਆਂ ਕਿਹਾ ਕਿ ਸਰਕਾਰ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਨੇ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਦੇਸ਼ ਦੇ ਵਿਚ ਬੇਰੋਜ਼ਗਾਰੀ G7 ਦੇਸ਼ਾਂ ਦੇ ਵਿਚੋਂ ਦੂਜੀ ਸਭ ਤੋਂ ਵੱਧ ਹੈ ਤੇ ਲੇਬਰ ਪਾਰਟੀ ਸਪੇਸ਼ਨ ਜਿਹੜੀ ਹੈ ਪਾਰਟੀਸਪੇਸ਼ਨ ਜਿਹੜੀ ਹੈ ਰੇਟ ਪਿਛਲੇ 30 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਆ ਗਿਆ ਹੈ ਤਾਂ ਸਰਕਾਰ ਦੀਆਂ ਨੀਤੀਆਂ ਕਿੱਥੇ ਖੜੀਆਂ ਨੇ। ਦੂਜੇ ਪਾਸੇ ਸਰਕਾਰੀ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਹ ਮਹਿੰਗਾਈ ਨੂੰ ਠੱਲ ਪਾਉਣ ਦੇ ਲਈ ਟੈਕਸਾਂ ਦੇ ਵਿਚ ਛੋਟ ਤੇ ਕਈ ਰਾਹਤ ਪੈਕੇਜ ਦੇ ਰਹੇ ਨੇ। ਨੌਕਰੀਆਂ ਦੇ ਇਸ ਸੰਕਟ ਦੇ ਵਿਚ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹੈ। ਸਤੰਬਰ ਦੇ ਵਿਚ ਇਕੱਲੇ ਨੌਜਵਾਨਾਂ ਦੀਆਂ 48,000 ਨੌਕਰੀਆਂ ਚਲੀਆਂ ਗਈਆਂ ਤੇ ਜਦਕਿ 50,000 ਹੋਰ ਨੌਜਵਾਨਾਂ ਨੇ ਨਿਰਾਸ਼ ਹੋ ਕੇ ਲੇਬਰ ਮਾਰਕੀਟ ਨੂੰ ਹੀ ਛੱਡ ਦਿੱਤਾ। ਇਸ ਦੇ ਨਾਲ ਨੌਜਵਾਨਾਂ ਦੇ ਵਿਚ ਬੇਰੋਜ਼ਗਾਰੀ ਦੀ ਦਰ ਜਿਹੜੀ ਹੈ 13% ਦੇ ਉੱਤੇ ਬਣੀ ਹੋਈ ਹੈ। ਇਸ ਤੋਂ ਇਲਾਵਾ 25-54 ਸਾਲ ਦੀ ਉਮਰ ਦੀਆਂ ਔਰਤਾਂ ਦੀਆਂ 28,000 ਨੌਕਰੀਆਂ ਘਟੀਆਂ, ਉਨ੍ਹਾਂ ਦੀ ਬੇਰੋਜ਼ਗਾਰੀ ਦਰ ਵੀ ਵੱਧ ਗਈ ਤੇ ਵੱਧ ਕੇ 5.3% ਹੋ ਗਈ। ਸੂਬੇਵਾਰ ਗੱਲ ਕਰ ਲਈਏ ਤਾਂ ਜਦਕਿ ਕਿਊਬਿਕ ਦੇ ਵਿਚ ਸਭ ਤੋਂ ਵੱਧ 49,000 ਨੌਕਰੀਆਂ ਦਾ ਨੁਕਸਾਨ ਹੋਇਆ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿਚ 20,000 ਨੌਕਰੀਆਂ ਗਈਆਂ। ਉਥੇ ਹੀ ਮੈਨੀਟੋਬਾ ਦੇ ਵਿਚ 4,400 ਨੌਕਰੀਆਂ ਦਾ ਨੁਕਸਾਨ ਹੋਇਆ। ਅਲਬਰਟਾ ਦਾ ਮਾਹੌਲ ਥੋੜਾ ਜਿਹਾ ਬਿਹਤਰ ਰਿਹਾ, 23,000 ਨਵੇਂ ਰੋਜ਼ਗਾਰ ਜੁੜੇ ਨੇ। ਸੈਕਟਰਾਂ ਦੇ ਹਿਸਾਬ ਦੇ ਨਾਲ ਵਿਦਿਅਕ ਸੇਵਾਵਾਂ ਐਜੂਕੇਸ਼ਨਲ ਸਰਵਿਸ ਜਿਹੜੀਆਂ ਨੇ ਉਹਦੇ ਵਿਚ 35,000, ਸਿਹਤ ਸੰਭਾਲ ਦੇ ਵਿਚ 23,000 ਅਤੇ ਮੈਨੂਫੈਕਚਰਿੰਗ ਦੇ ਵਿਚ 13,000 ਨੌਕਰੀਆਂ ਘੱਟ ਗਈਆਂ। ਅਮਰੀਕਾ ਦੇ ਨਾਲ ਚੱਲ ਰਹੀ ਟਰੇਡ ਵਾਰ ਵਿਚਾਲੇ ਆਟੋਮੋਟਿਵ ਸਟੀਲ ਦੇ ਵਿਚ ਐਲਮੀਨੀਅਮ ਉੱਤੇ ਲੱਗੇ ਅਮਰੀਕੀ ਟੈਕਸਾਂ ਨੇ ਕੈਨੇਡੀਅਨ ਅਰਥਚਾਰੇ ਨੂੰ ਵੱਡਾ ਖਤਰਾ ਜਿਹੜਾ ਪੈਦਾ ਕਰ ਦਿੱਤਾ। ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਅਮਰੀਕੀ ਟੈਕਸਾਂ ਦੇ ਕਾਰਨ ਹੀ ਕੈਨੇਡਾ ਦੇ ਵਿਚ ਲਗਭਗ 87,000 ਨੌਕਰੀਆਂ ਖਤਰੇ ਦੇ ਵਿਚ ਪੈ ਸਕਦੀਆਂ ਨੇ। ਭਾਵੇਂ AI ਮੰਤਰੀ ਜਿਹੜੇ ਨੇ ਆਰਟੀਫਿਸ਼ਲ ਇੰਟੈਲੀਜੈਂਸੀ ਇਵਾਨ ਸੋਲੋਮਨ ਨੇ ਓਨਟਾਰੀਓ ਦੇ ਨਿਊਕਲੀਅਰ ਅਤੇ ਸਸਕੈਚਵਨ ਦੀ ਜਿਹੜੀ ਹੈ ਪੋਟਾਸ਼ ਖਾਨ ਵਰਗੇ ਵੱਡੇ ਪ੍ਰੋਜੈਕਟਾਂ ਦਾ ਹਵਾਲਾ ਦੇ ਕੇ ਭਵਿੱਖ ਦੇ ਵਿਚ ਨਵੀਆਂ ਨੌਕਰੀਆਂ ਮਿਲਣ ਦੀ ਉਮੀਦ ਵੀ ਜਤਾਈ ਹੈ। ਪਰ ਮੌਜੂਦਾ ਹਾਲਾਤ ਜਿਹੜੇ ਨੇ ਬਹੁਤ ਗੰਭੀਰ ਨੇ। ਹੁਣ ਸਾਰਿਆਂ ਦੀ ਨਜ਼ਰ ਬੈਂਕ ਆਫ਼ ਕੈਨੇਡਾ ਦੇ ਆਉਣ ਵਾਲੀ ਜਿਹੜੀ ਹੈ 28 ਅਕਤੂਬਰ ਦੀ ਵਿਆਜ ਦਰਾਂ ਦੇ ਉੱਤੇ ਬਣੀ ਹੋਈ ਹੈ ਬਾਰੇ ਮੀਟਿੰਗ ਉੱਤੇ ਟਿੱਗੀ ਹੋਈ ਹੈ, ਕਿਉਂਕਿ ਮੌਜੂਦਾ ਜਿਹੜਾ ਹੈ ਬੈਚ ਮਾਰਕ ਰੇਟ 2.25% ਦੇ ਉੱਤੇ ਚੱਲ ਰਿਹਾ, ਕਿਉਂਕਿ ਇਸ ਚੀਜ਼ ਦੇ ਨਾਲ ਫਿਰ ਜਿਨ੍ਹਾਂ ਨੇ ਲੋਨ ਲਏ ਹੋਏ ਨੇ ਘਰ ਲਏ ਹੋਏ ਨੇ ਤੇ ਉਹਨਾਂ ਦੀਆਂ ਕਿਸ਼ਤਾਂ ਦੇਣੀਆਂ ਮੁਸ਼ਕਲ ਹੋ ਜਾਣੀਆਂ ਨੇ, ਉਹ ਦਰਾਂ ਵੱਧ ਜਾਣੀਆਂ ਨੇ, ਹੋਰ ਸਾਰੀਆਂ ਚੀਜ਼ਾਂ ਵਿਆਜ ਦਰਾਂ ਵੱਧ ਜਾਣੀਆਂ ਨੇ। ਇਸ ਕਰਕੇ ਲੋਕ ਜਿਹੜੇ ਨੇ ਹੈਰਾਨ ਨੇ ਤੇ ਪਰੇਸ਼ਾਨ ਨੇ ਤੇ ਅੱਗੇ ਫਿਊਚਰ ਜਿਹੜਾ ਉੱਥੇ ਕੀ ਜਿਹੜਾ ਚੰਦ ਚੜਾ ਰਿਹਾ ਹੈ ਉਹਦੇ ਉੱਤੇ ਨਜ਼ਰਾਂ ਟਿੱਕੀਆਂ ਹੋ ਰਹੀਆਂ ਨੇ। ਅਮਰੀਕਾ ਦੀ ਗੱਲ ਕਰਦਿਆਂ ਦੋਸਤੋ, ਅਮਰੀਕਾ ਦੇ ਵਿਚ ਜਿਹੜੀ ਮੌਤ ਦੀ ਸਜ਼ਾ ਸੀ ਕਾਫ਼ੀ ਸਮਾਂ ਪਹਿਲਾਂ ਉਹ ਖਤਮ ਕਰ ਦਿੱਤੀ ਗਈ ਸੀ। ਅਮਰੀਕਾ ਦੇ ਵਿਚ ਜਨਤਕ ਤੌਰ ਦੇ ਉੱਤੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਲਗਭਗ 1 ਸਦੀ ਪਹਿਲਾਂ ਬੰਦ ਹੋ ਗਈ ਸੀ ਤੇ ਹੁਣ ਇਹ ਫਿਰ ਤੋਂ ਜਿਹੜੀ ਹੈ ਮੁੜ ਕਿਉਂ ਸ਼ੁਰੂ ਹੋ ਰਹੀ ਹੈ ਇਹ ਬਹੁਤ ਹੈਰਾਨ ਤੇ ਪਰੇਸ਼ਾਨ ਕਰ ਰਹੀ ਹੈ। ਸ਼ੀਲਾ ਫਲਿਨ BBC ਪੱਤਰਕਾਰ ਨੇ ਇਹ ਜਾਣਕਾਰੀ ਲਿਖਦੇ ਆ ਉਹਦੇ ਬਾਰੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡ ਦਾ ਮੰਚ ਤੁਹਾਡੇ ਨਾਲ ਸਾਂਝ ਪਾ ਰਿਹਾ ਇਸ ਜਾਣਕਾਰੀ ਦੀ। ਨੇੜੇ ਤੇੜੇ ਦੇ ਇਲਾਕਿਆਂ ਤੇ ਦੂਰ ਦੁਰਾਡੇ ਥਾਵਾਂ ਤੋਂ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਕੇਟਕੀ ਦੀ ਇੱਕ ਨਦੀ ਦੇ ਕੰਢੇ ਮਰਦਾਂ, ਔਰਤਾਂ ਤੇ ਬੱਚਿਆਂ ਦੀ ਭੀੜ ਜਿਹੜੀ ਲੱਗੀ ਹੋਈ, ਜੋ ਉਸ ਸਿਆਹ ਸ਼ਖਸ ਜਿਹੜੇ ਕਾਲੇ ਲੋਕ ਸੀ ਉਹਨਾਂ ਨੂੰ ਵੈਸੇ ਦੂਸਰੇ ਨਾਮਾਂ ਨਾਲ ਨਹੀਂ ਬੁਲਾ ਸਕਦੇ, ਸਿਆਹ ਸ਼ਖਸ ਨੂੰ ਜਨਤਕ ਤੌਰ ਦੇ ਉੱਤੇ ਫਾਂਸੀ ਦੇਣ ਦਾ ਦ੍ਰਿਸ਼ ਦੇਖਣ ਆਏ ਸੀ, ਜਿਸ ਨੂੰ ਇੱਕ ਗੋਰੀ ਬਜ਼ੁਰਗ ਵਿਧਵਾ ਦੇ ਨਾਲ ਜਬਰ ਜਨਾਹ ਕਰਨ ਅਤੇ ਉਸਦਾ ਕਤਲ ਕਰਨ ਦਾ ਦੋਸ਼ੀ ਜਿਹੜਾ ਠਹਿਰਾਇਆ ਗਿਆ ਹੋਇਆ ਸੀ। 14 ਅਗਸਤ 1936 ਦਾ ਸਮਾਂ ਕੇਟਕੀ ਦੇ ਓਵਨ ਸਬੋਰੋ ਦੇ ਵਿਚ ਅਗਸਤ ਦਾ ਇਕ ਹੁੰਮਸ ਭਰਿਆ ਸ਼ੁੱਕਰਵਾਰ ਦਾ ਦਿਨ ਸੀਗਾ। ਉਸ ਸਮੇਂ ਇਲਾਕਾ ਭਿਆਨਕ ਗਰਮੀ ਦੀ ਲਪੇਟ ਚ ਸੀ। ਕੁਝ ਲੋਕਾਂ ਨੇ ਫਾਂਸੀ ਦੇ ਤਖ਼ਤੇ ਦੇ ਨੇੜੇ ਆਪਣੀਆਂ ਥਾਵਾਂ ਰਾਖਵੀਆਂ ਰੱਖਣ ਦੇ ਲਈ ਰਾਤ ਉਥੇ ਹੀ ਜਿਹੜੀ ਬਿਤਾ ਲਈ। ਹੋਰ ਲੋਕ ਪਿਛਲੀ ਸ਼ਾਮ ਨੇਕਟਾਈ ਪਾਰਟੀਆਂ ਦੇ ਵਿਚ ਸ਼ਾਮਲ ਹੋਏ ਤੇ ਅਗਲੀ ਸਵੇਰ ਨਸ਼ੇ ਦੀ ਖੁਮਾਰੀ ਦੇ ਵਿਚ ਉਥੇ ਪਹੁੰਚੇ। ਇਸ ਦੇ ਦੌਰਾਨ ਕਿਸ਼ੋਰ ਉਮਰ ਦੇ ਜਿਹੜੇ ਲੜਕੇ ਲੜਕੀਆਂ ਦਰਸ਼ਕਾਂ ਨੂੰ ਪੌਪਕੌਰਨ ਅਤੇ ਸੋਡਾ ਵੇਚ ਰਹੇ ਸੀ, ਖਿੱਲਾ ਜਾਣੀ ਕਿ, ਤੇ ਸਵੇਰੇ 5 ਵਜੇ ਜਦੋਂ ਫਾਂਸੀ ਦੇਣ ਦਾ ਸਮਾਂ ਹੁੰਦਾ ਹੈ ਤਾਂ ਉੱਥੇ ਇਕੱਠੀ ਹੋਈ ਭੀੜ ਦੀ ਗਿਣਤੀ ਵੱਧ ਕੇ ਅੰਦਾਜ਼ਨ 20,000 ਹੋ ਜਾਂਦੀ ਹੈ। ਉਸੇ ਸਮੇਂ ਕਰੀਬ 20 ਸਾਲਾਂ ਅਨਾਥ ਰੇਨੀ ਬੇਥੀਆ ਫਾਂਸੀ ਦੇ ਤਖ਼ਤੇ ਦੇ ਵੱਲ ਵਧਿਆ। ਉਹਨੂੰ 70 ਸਾਲਾਂ ਲਿਸ਼ੀਆ ਐਡਵਰਡਸ ਨੂੰ ਲੁੱਟਣ, ਉਸਦੇ ਨਾਲ ਜਬਰਜਨਾ ਕਰਨ ਤੇ ਉਸਦਾ ਕਤਲ ਕਰਨ ਦੇ ਦੋਸ਼ ਦੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਦੋਸ਼ ਨੂੰ ਕਥਿਤ ਤੌਰ ਦੇ ਉੱਤੇ ਉਸਦੇ ਵੱਲੋਂ ਕਬੂਲ ਕੀਤਾ ਗਿਆ ਸੀ ਕਿ ਮੈਂ ਕੀਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਦੁਪਹਿਰ ਨੂੰ ਉਸਨੇ ਆਪਣਾ ਜਿਹੜਾ ਆਖਰੀ ਭੋਜਨ ਖਾਣਾ ਖਾਧਾ ਸੀਗਾ, ਜਿਹਦੇ ਵਿਚ ਫਰਾਈ ਚਿਕਨ, ਸੂਰ ਦੇ ਮਾਸ ਦੀਆਂ ਚੌਪਸ ਤੇ ਮੈਸ਼ ਕੀਤੇ ਆਲੂ, ਸਿਰਕੇ ਦੇ ਵਿਚ ਪਾਏ ਖੀਰੇ, ਕੋਰਨ ਬ੍ਰੈਡ, ਲੈਮਨ ਪਾਈ ਅਤੇ ਆਈਸਕ੍ਰੀਮ ਸ਼ਾਮਲ ਸਨ। ਇੱਥੇ ਇਕੱਠੇ ਹੋਏ ਬਹੁਤ ਸਾਰੇ ਲੋਕਾਂ ਦੇ ਵਿਚ ਸ਼ਿਕਾਗੋ ਅਤੇ ਨਿਊਯਾਰਕ ਵਰਗੇ ਦੂਰ ਦੁਰਾਡੇ ਸ਼ਹਿਰਾਂ ਤੋਂ ਵੀ ਆਏ ਪੱਤਰਕਾਰ ਵੀ ਸ਼ਾਮਲ ਸੀ। ਉਹ ਕਥਿਤ ਤੌਰ ਦੇ ਉੱਤੇ ਉਸ ਮਹਿਲਾ ਜਿਹੜੀ ਸੀ ਜਲਾਦ, ਮਹਿਲਾ ਜਲਾਦ ਸੀਗੀ, ਉਹਨੂੰ ਦੇਖਣ ਆਏ ਹੋਏ ਸਨ, ਜਿਹਦੀ ਚਰਚਾ ਪਹਿਲਾਂ ਵੀ ਹੋ ਰਹੀ ਸੀ। ਸਥਾਨਕ ਸ਼ੈਰਿਫ ਦੀ 4 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਸਦੀ ਵਿਧਵਾ ਨੇ ਅਣਕਿਆਸੇ ਢੰਗ ਦੇ ਨਾਲ ਉਸਦੀ ਜਿਹੜੀ ਥਾਂ ਲੈ ਲਈ ਸੀ, ਹਾਲਾਂਕਿ ਉਸਨੇ ਖੁਦ ਫਾਂਸੀ ਦੇ ਤਖ਼ਤੇ ਦਾ ਲੀਵਰ ਖਿੱਚਣ ਤੋਂ ਇਨਕਾਰ ਕੀਤਾ। ਇਸਦੇ ਬਜਾਏ ਇਸ ਕੰਮ ਦੇ ਲਈ ਨਿਯੁਕਤ ਕੀਤੇ ਗਏ ਜਲਾਦਾਂ ਨੇ ਬੇਥੀਆ ਨੂੰ ਫਾਂਸੀ ਦਿੱਤੀ ਸੀਗੀ। ਇਸ ਘਟਨਾ ਨੂੰ ਅਮਰੀਕਾ ਦੇ ਵਿਚ ਵੱਡੇ ਪੱਧਰ ਦੇ ਉੱਤੇ ਚਰਚਿਤ ਆਖਰੀ ਜਨਤਕ ਫਾਂਸੀ ਦੇ ਵਜੋਂ ਯਾਦ ਕੀਤਾ ਜਾਂਦਾ ਹੈ। ਬੇਥੀਆ ਦੀ ਮੌਤ ਦੇ ਕਾਰਨ ਹੀ ਲੱਗੇ ਜਿਹੜਾ ਲੋਕਾਂ ਦੇ ਮੇਲੇ ਨੇ ਕੇਟਕੀ ਦੇ ਕਈ ਲੋਕਾਂ ਨੂੰ ਸ਼ਰਮਿੰਦਾ ਕੀਤਾ ਤੇ 18 ਮਹੀਨਿਆਂ ਬਾਅਦ ਗਵਰਨਰ ਨੇ ਜਨਤਕ ਤੌਰ ਦੇ ਉੱਤੇ ਫਾਂਸੀ ਦੇਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਤੱਕ ਜ਼ਿਆਦਾਤਰ ਅਮਰੀਕੀ ਸੂਬਿਆਂ ਨੇ ਲੋਕਾਂ ਦੀ ਭੀੜ ਸਾਹਮਣੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਖਤਮ ਕਰ ਦਿੱਤੀ ਸੀ। ਸਮਾਜਿਕ ਸੋਚ ਦੇ ਵਿਚ ਆ ਰਹੀ ਤਬਦੀਲੀ ਦੇ ਕਾਰਨ ਸਜ਼ਾ ਦੇਣ ਦੇ ਵਧੇਰੇ ਮਨੁੱਖੀ ਅਤੇ ਨਿੱਜੀ ਤਰੀਕਿਆਂ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ ਸੀ। ਹਾਲਾਂਕਿ 1937 ਦੇ ਵਿਚ ਮਿਸੂਰੀ ਦੇ ਵਿਚ ਕੁਝ 100 ਲੋਕਾਂ ਦੀ ਮੌਜੂਦਗੀ ਚ ਇਕ ਹੋਰ ਵਿਅਕਤੀ ਨੂੰ ਫਾਂਸੀ ਦਿੱਤੀ ਗਈ, ਪਰ ਇਹ ਘਟਨਾ ਜ਼ਿਆਦਾ ਚਰਚਾ ਦੇ ਵਿਚ ਨਹੀਂ ਆਈ। ਇਸ ਨੂੰ ਹੁਣ ਤੱਕ ਅਮਰੀਕਾ ਦੇ ਵਿਚ ਆਖਰੀ ਜਨਤਕ ਫਾਂਸੀ ਮੰਨਿਆ ਗਿਆ ਸੀ। ਕਰੀਬ 90 ਸਾਲ ਬਾਅਦ ਮੁੜ ਅਜਿਹਾ ਹੋਣ ਜਾ ਰਿਹਾ, ਇਹ ਕਿਉਂ ਹੋਣ ਜਾ ਰਿਹਾ? ਬੇਥੀਆ ਦੀ ਫਾਂਸੀ ਦੀ ਸਜ਼ਾ ਤੋਂ 90 ਸਾਲ ਤੋਂ ਕੁਝ ਵੱਧ ਸਮੇਂ ਦੇ ਬਾਅਦ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਐਲਾਨ ਕੀਤਾ ਕਿ ਫੌਜ ਦੇ ਵੱਲੋਂ ਨਿਦਾਲ ਹਸਨ ਨੂੰ ਜਨਤਕ ਤੌਰ ਦੇ ਉੱਤੇ ਮਾਰਿਆ ਜਾਵੇਗਾ, ਜਿਸਨੇ 2009 ਦੇ ਵਿਚ ਟੈਕਸਸ ਦੇ ਫੋਰਟ ਹੁੱਡ ਮਿਲਟਰੀ ਬੇਸ ਦੇ ਵਿਚ ਆਪਣੇ 13 ਨਿਹੱਥੇ ਸਾਥੀ ਫੌਜੀਆਂ ਦਾ ਕਤਲ ਕਰ ਦਿੱਤਾ ਸੀਗਾ। ਪੈਟਾਗਨ ਨੇ ਅੱਗੇ ਕਿਹਾ ਕਿ ਫਾਇਰਿੰਗ ਸਕੈਡ ਜਿਹੜਾ ਗੋਲੀ ਮਾਰਨ ਵਾਲੇ ਫੌਜੀ ਦਸਤੇ ਰਾਹੀਂ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਦਾ ਸਿੱਧਾ ਪ੍ਰਸਾਰਣ ਕੀਤਾ ਜਾਊਗਾ। ਹੇਗਸੇਥ ਨੇ ਕਿਹਾ ਕਿ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਸ ਤਰ੍ਹਾਂ ਦੇ ਕੰਮਾਂ ਦੇ ਗੰਭੀਰ ਨਤੀਜੇ ਜਿਹੜੇ ਨੇ ਭੁਗਤਣੇ ਪੈ ਸਕਦੇ ਨੇ ਤੇ ਹੁੰਦੇ ਨੇ। ਕੋਲੋਰਾਡੋ ਯੂਨੀਵਰਸਿਟੀ ਦੇ ਐਮੀਰੇਟਸ ਪ੍ਰੋਫੈਸਰ ਮਾਈਕਲ ਰਡੈਲਟ, ਜੋ ਲੰਬੇ ਸਮੇਂ ਤੋਂ ਮੌਤ ਦੀ ਸਜ਼ਾ ਦੇ ਬਾਰੇ ਅਧਿਐਨ ਕਰ

ਦੇ ਵਿੱਚ ਗੜ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਚੀਜ਼ਾਂ ਲੋਕਾਂ ਦੇ ਕਟਹਿਰੇ ਦੇ ਵਿੱਚ ਕੀਤੀਆਂ ਜਾਂਦੀਆਂ ਨੇ, ਸਾਹਮਣੇ ਖੜੇ ਕਰਕੇ ਕੀਤੀਆਂ ਜਾਂਦੀਆਂ ਨੇ। ਪਰ ਇਹ ਜਿਹੜਾ ਦੇਖੋ ਆਪਣੇ ਆਪ ਦੇ ਵਿੱਚ ਵੱਡੀ ਡੈਮੋਕਰੇਸੀ ਕਹਿੰਦਾ ਮੁਲਕ ਹੈ ਤੇ ਉਹ ਵੀ ਇਹ ਹਾਲਾਤਾਂ ਦੇ ਵੱਲ ਨੂੰ ਵੱਧ ਰਿਹਾ, ਕਿੱਥੇ ਜਾ ਰਿਹਾ? ਰੂੜੀਵਾਦੀ ਸੋਚ ਪਿੱਛੇ ਨੂੰ ਜਾ ਰਹੀ ਹੈ ਤੇ ਲੋਕ ਦੇਖ ਲਓ ਇਹ ਮੁਲਕ ਚੰਦ ਤੇ ਪਹੁੰਚ ਗਏ, ਅੱਗੇ ਵੀ ਪਹੁੰਚ ਗਏ, ਹਥਿਆਰ ਵੀ ਉੱਥੇ ਰੱਖ ਲਿਜਾ ਕੇ ਕਬਜ਼ੇ ਵੀ ਕਰ ਲਏ, ਪਰ ਉਹ ਜਿਹੜਾ ਤਸ਼ੱਦਦ ਜਾਂ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਅਜੇ ਵੀ ਇਹਨਾਂ ਦੇ ਜ਼ਿਹਨ ਦੇ ਵਿੱਚ ਉਦਾਂ ਹੀ ਚੱਲਦੀਆਂ ਨੇ। ਉਹਨਾਂ ਨੇ ਦੱਸਿਆ ਕਿ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀਗੀ ਕਿ ਇੱਕ ਹੋਰ ਜਨਤਕ ਫਾਂਸੀ ਦੇਖਣ ਨੂੰ ਮਿਲੇਗੀ। ਮਾਈਕਲ ਰਡੇਲਟ ਨੇ ਜਿਹੜਾ ਕਿਹਾ ਕਿ ਆਮ ਤੌਰ ਦੇ ਉੱਤੇ ਮੌਤ ਦੀ ਸਜ਼ਾ ਦੇ ਲਈ ਲੋਕਾਂ ਦੀ ਹਮਾਇਤ ਲਗਾਤਾਰ ਘਟ ਰਹੀ ਹੈ। ਉਹਨਾਂ ਨੇ ਉਦਾਹਰਣ ਦਿੱਤੀ ਹੈ ਕਿ 1994 ਦੇ ਵਿੱਚ 80% ਲੋਕ ਮੌਤ ਦੀ ਸਜ਼ਾ ਦੇ ਹੱਕ ਦੇ ਵਿੱਚ ਸਨ, ਜਦਕਿ ਹੁਣ ਅੰਕੜਾ ਘਟ ਕੇ 52% ਰਹਿ ਗਿਆ। ਇਸ ਦੀ ਹਮਾਇਤ ਦੇ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ, ਖਾਸ ਕਰਕੇ ਜਦੋਂ ਵਿਕਲਪ ਦੇ ਵਜੋਂ ਪੈਰੋਲ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਦਿੱਤੇ ਜਾਣ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ। ਅਮਰੀਕੀ ਲੋਕ ਫਾਂਸੀ ਦੀ ਸਜ਼ਾ ਦਾ ਸਿੱਧਾ ਪ੍ਰਸਾਰਣ ਕਰਨ ਦੇ ਬਾਰੇ ਕੀ ਸੋਚਦੇ ਨੇ, ਇਹ ਜਾਣਨ ਦੇ ਲਈ ਹਾਲੇ ਸਮਾਂ ਲੱਗੇਗਾ, ਪਰ ਲਗਭਗ ਤੈਅ ਹੈ ਕਿ ਇਸ ਨੂੰ ਦੇਖਣ ਦੇ ਲਈ ਲੱਖਾਂ ਜਾਂ ਇਸ ਤੋਂ ਵੀ ਵੱਧ ਲੋਕ ਜ਼ਰੂਰ ਜਿਹੜਾ ਜੁੜਨਗੇ। ਹੇਕਸੇ ਦੇ ਐਲਾਨ ਦੇ ਬਾਰੇ ਗੱਲ ਕਰਦਿਆਂ ਹੋਇਆਂ ਰੇਡੇਲੇਟ ਨੇ ਕਿਹਾ ਕਿ ਮੌਤ ਦੀ ਸਜ਼ਾ ਦੇਣ ਨੂੰ ਜਾਇਜ਼ ਠਹਿਰਾਉਣਾ ਹੁਣ ਮਨੋਰੰਜਨ ਬਣ ਜਾਂਦਾ ਹੈ। ਆਪਣੇ ਨਾਲ ਪੌਪਕੌਰਨ ਲਿਆਓ ਅਤੇ ਦੋਸਤਾਂ ਨੂੰ ਸੱਦਾ ਦਿਓ। ਸੋਨੀਆ ਲੀ ਨੇ ਪਿਛਲੇ ਸਾਲ ਹੀ ਬੇਥੀਆਂ ਨੂੰ ਦਿੱਤੀ ਗਈ ਫਾਂਸੀ ਦੇ ਬਾਰੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਸੀਗੀ, ਜਦੋਂ ਉਨ੍ਹਾਂ ਨੇ ਫਾਇਰਿੰਗ ਸਕੁਐਡ ਦੇ ਰਾਹੀਂ ਦਿੱਤੀ ਜਾਣ ਵਾਲੀ ਫਾਂਸੀ ਦੀ ਸਿੱਧਾ ਪ੍ਰਸਾਰਣ ਕਰਨ ਦੇ ਐਲਾਨ ਦੇ ਬਾਰੇ ਸੁਣਿਆ ਤਾਂ ਉਨ੍ਹਾਂ ਨੂੰ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਡੂੰਘੀ ਦਹਿਸ਼ਤ ਮਹਿਸੂਸ ਹੋਈ ਸੀਗੀ। ਉਨ੍ਹਾਂ ਨੇ ਕਿਹਾ ਕਿ 1936 ਦੇ ਵਿੱਚ ਇਸ ਨੂੰ ਬੇਰਹਿਮੀ ਦਾ ਤਮਾਸ਼ਾ ਕਿਹਾ ਗਿਆ ਸੀਗਾ 1936 ਚ, ਤੇ ਅੱਜ 21ਵੀਂ ਸਦੀ ਚ ਜੀ ਰਹੇ ਹਾਂ, 2026 ਚੱਲ ਰਿਹਾ, ਤਕਰੀਬਨ 100 ਸਾਲ ਹੋ ਗਿਆ। ਅੱਜ ਸਾਡੇ ਕੋਲ ਅਜਿਹੀ ਤਕਨੀਕ ਹੈ ਜਿਸ ਦੇ ਨਾਲ ਇਹ ਦ੍ਰਿਸ਼ ਓਵਨਸ ਬੋਰੋ ਕੇਟਕੀ ਦੇ ਵਿੱਚ ਇਕੱਠੇ ਹੋਏ 20,000 ਲੋਕਾਂ ਤੋਂ ਵੀ ਕਿਤੇ ਵੱਧ ਲੋਕਾਂ ਤੱਕ ਪਹੁੰਚ ਸਕਦਾ ਹੈ। ਇਹ ਗੱਲ ਇਸ ਨੂੰ ਹੋਰ ਵੀ ਭਿਆਨਕ ਬਣਾ ਦਿੰਦੀ ਹੈ। ਲੀ ਦੇ ਦਾਦਾ ਦਾਦੀ ਵੀ 1936 ਦੇ ਵਿੱਚ ਫਾਂਸੀ ਦੇਖਣ ਦੇ ਲਈ ਇਕੱਠੀ ਹੋਈ ਭੀੜ ਦੇ ਵਿੱਚ ਸ਼ਾਮਲ ਸਨ। ਲੀ ਨੂੰ ਇਸ ਦੇ ਬਾਰੇ ਆਪਣੀ ਦਾਦੀ ਦੀ 2002 ਦੇ ਵਿੱਚ ਮੌਤ ਤੋਂ ਬਾਅਦ ਪਤਾ ਲੱਗਿਆ। ਦਰਅਸਲ ਉਹਨਾਂ ਨੇ ਆਪਣੀ ਮਰਹੂਮ ਦਾਦੀ ਦੇ ਵੱਲੋਂ ਲਿਖਿਆ ਇੱਕ ਬਿਰਤਾਂਤ ਪੜਿਆ ਸੀਗਾ, ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਉਹ ਫਾਂਸੀ ਵਾਲੀ ਥਾਂ ਦੇ ਇੰਨੇ ਨੇੜੇ ਸੀ ਕਿ ਉਨ੍ਹਾਂ ਨੇ ਬੇਥੀਆ ਦੀ ਗਰਦਨ ਟੁੱਟਣ ਦੀ ਆਵਾਜ਼ ਵੀ ਸੁਣੀ ਸੀਗੀ। ਇਸ ਘਟਨਾ ਦੇ ਬਾਰੇ ਕਈ ਸਾਲ ਖੋਜ ਕਰਨ ਤੋਂ ਬਾਅਦ ਲੀ ਨੂੰ ਪਤਾ ਲੱਗਿਆ ਕਿ ਕੇਟਕੀ ਦੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਉਸ ਫਾਂਸੀ ਦੀ ਯਾਦ ਜਿਹੜੀ ਹੈ ਅੱਜ ਵੀ ਡੂੰਘੀ ਤਰ੍ਹਾਂ ਵਸੀ ਹੋਈ ਸੀਗੀ, ਤੇ ਉਹ ਇਸ ਘਟਨਾ ਤੋਂ ਉੱਭਰ ਨਹੀਂ ਸਕੇ ਸਨ ਮਾਨਸਿਕ ਤੌਰ ਦੇ ਉੱਤੇ। ਉਨ੍ਹਾਂ ਕਿਹਾ ਕਿ ਮੈਂ ਦਿਲੋਂ ਇਹ ਮੰਨਦੀ ਸੀ ਕਿ ਅਸੀਂ ਇਸ ਸਭ ਨੂੰ ਬੀਤੇ ਸਮੇਂ ਦੀ ਗੱਲ ਬਣਾ ਕੇ ਪਿੱਛੇ ਛੱਡ ਦਿੱਤਾ ਹੈ। ਇਸ ਤਰ੍ਹਾਂ ਦੀ ਘਿਨਾਉਣੀ ਪ੍ਰਥਾ ਦੁਨੀਆਂ ਦੇ ਕੁਝ ਹੀ ਦੇਸ਼ਾਂ ਦੇ ਵਿੱਚ ਜਾਰੀ ਹੈ, ਜਿਵੇਂ ਇਰਾਨ, ਉੱਤਰੀ ਕੋਰੀਆ ਤੇ ਅਫਗਾਨਿਸਤਾਨ। ਕੀ ਹੁਣ ਅਮਰੀਕਾ ਅਜਿਹੇ ਮੁਲਕ ਦੇ ਵਜੋਂ ਅਸੀਂ ਆਪਣੇ ਆਪ ਨੂੰ ਵੀ ਉਸੇ ਕਿਸਮ ਦੀ ਸਰਕਾਰ ਦਾ ਹਿੱਸਾ ਮੰਨ ਰਹੇ ਹਾਂ? ਇਹ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ, ਇਹ ਬੇਹੱਦ ਭਿਆਨਕ ਹੈ। ਉਹ ਆਹੋ ਸਟੇਟ ਯੂਨੀਵਰਸਿਟੀ ਦੇ ਸਮਾਜਿਕ ਮਨੋਵਿਗਿਆਨ ਦੇ ਪ੍ਰੋਫੈਸਰ ਨੇ ਕਰਟ ਗ੍ਰੇ ਨੇ ਕਿਹਾ ਕਿ ਅਮਰੀਕੀ ਸਿਆਸਤ ਦੇ ਵਿੱਚ ਵੱਧ ਰਹੀ ਧੜੇਬੰਦੀ ਤੇ ਤਿੱਖੇ ਬਿਆਨਬਾਜ਼ੀ ਨੇ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਨਾਲ ਅਜਿਹੇ ਐਲਾਨ ਦੇ ਲਈ ਜਿਹੜਾ ਮਾਹੌਲ ਤਿਆਰ ਕੀਤਾ ਹੋਇਆ। ਉਨ੍ਹਾਂ ਕਿਹਾ ਕਿ ਕੁਝ ਅਮਰੀਕੀ ਲੋਕ ਸ਼ਾਇਦ ਖੂਨ ਖਰਾਬਾ ਦੇਖਣ ਦੇ ਲਈ ਉਤਾਵਲੇ ਹੋਣ, ਪਰ ਮੇਰਾ ਮੰਨਣਾ ਹੈ ਕਿ ਬਹੁਤ ਸਾਰੇ ਅਮਰੀਕੀ ਅਜਿਹਾ ਨਹੀਂ ਚਾਹੁੰਦੇ ਨੇ। ਜੇ ਕੁਝ ਹਨ ਤਾਂ ਮੈਨੂੰ ਲੱਗਦਾ ਹੈ ਕਿ ਇਹ ਲੋਕ ਸ਼ਾਇਦ ਅਜਿਹੀਆਂ ਘਟਨਾਵਾਂ ਦੇ ਪ੍ਰਤੀ ਸੰਵੇਦਨਹੀਨ ਹੋ ਗਏ ਨੇ। ਉਨ੍ਹਾਂ ਅੱਗੇ ਕਿਹਾ ਕਿ ਇਸ ਦਾ ਜਿਹੜਾ ਮਤਲਬ ਇਹ ਨਹੀਂ ਹੈ ਕਿ ਉਹ ਜਨਤਕ ਫਾਂਸੀ ਦਾ ਜਸ਼ਨ ਮਨਾ ਰਹੇ ਨੇ, ਤੇ ਉਹ ਸਿਰਫ ਇਹ ਸੋਚ ਰਹੇ ਨੇ ਕਿ ਹਾਂ, ਲੱਗਦਾ ਹੈ ਕਿ ਹੁਣ ਅਸੀਂ ਇਸੇ ਦੌਰ ਦੇ ਵਿੱਚ ਪਹੁੰਚ ਗਏ ਹਾਂ। ਹੋਰ ਖੋਜਾਂ ਤੋਂ ਸੰਕੇਤ ਮਿਲਦੇ ਨੇ ਹੇਕਸੇਤ ਅਤੇ ਅਮਰੀਕੀ ਪ੍ਰਸ਼ਾਸਨ ਦੇਸ਼ ਦੇ ਲੋਕਾਂ ਦੀ ਸੋਚ ਨੂੰ ਸਮਝਣ ਦੇ ਵਿੱਚ ਗਲਤੀ ਕਰ ਰਹੇ ਹੋ ਸਕਦੇ ਨੇ। ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਬਰਕਲੇ ਦੇ ਹਿੰਸਾ ਰੋਕਥਾਮ ਖੋਜ ਪ੍ਰੋਗਰਾਮ ਦੇ ਡਾਇਰੈਕਟਰ ਨੇ ਗੈਰਨ ਵਿੰਟ ਮਿਊਟ ਨੇ ਕਿਹਾ ਕਿ ਸਰਵੇਖਣਾਂ ਦੇ ਅੰਕੜੇ ਅਮਰੀਕਾ ਦੇ ਵਿੱਚ ਹਿੰਸਾ ਪ੍ਰਤੀ ਲੋਕਾਂ ਦੀ ਘਟਦੀ ਦਿਲਚਸਪੀ ਦੇ ਵੱਲ ਇਸ਼ਾਰਾ ਕਰਦੇ ਨੇ। ਅਮਰੀਕੀ ਕੈਥੋਲਿਕ ਬਿਸ਼ਪਾਂ ਦੀ ਜਿਹੜੀ ਹੈ ਕਾਨਫਰੰਸ ਦੇ ਮੁਖੀ ਨੇ ਫਾਂਸੀ ਦੇ ਸਿੱਧੇ ਪ੍ਰਸਾਰਣ ਦੇ ਇਸ ਐਲਾਨ ਨੂੰ ਜਿਹੜਾ ਬਰਾਬਰਤਾ ਕਰਾਰ ਦਿੱਤਾ ਹੈ, ਤੇ ਮੇਰਾ ਮੰਨਣਾ ਹੈ ਕਿ ਉਹ ਬਹੁਤ ਸਾਰੇ ਲੋਕਾਂ ਦੀ ਸੋਚ ਦੀ ਨੁਮਾਇੰਦਗੀ ਕਰਦੇ ਨੇ।
ਮੇਰੇ

ਖਿਆਲ ਦੇ ਵਿੱਚ ਗੱਲ ਸਾਫ਼ ਹੈ ਕਿ ਜਨਤਕ ਤੌਰ ਦੇ ਉੱਤੇ ਫਾਂਸੀ ਦੇਣਾ ਸਾਡੀ ਪਛਾਣ ਨਹੀਂ ਹੈ। ਇੱਕ ਦੇਸ਼ ਦੇ ਵਜੋਂ ਅਸੀਂ ਅਜਿਹਾ ਬਣਨ ਦੀ ਇੱਛਾ ਨਹੀਂ ਰੱਖਦੇ ਹਾਂ। ਅਮਰੀਕੀ ਰਾਸ਼ਟਰਪਤੀ ਟਰੰਪ ਕੀ ਕਹਿੰਦਾ ਹੈ ਇਹਦੇ ਬਾਰੇ? ਕੈਥੋਲਿਕ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਸ ਨੇ ਕਿਹਾ ਕਿ ਉਹ ਇਸ ਫਾਂਸੀ ਨੂੰ ਨਹੀਂ ਦੇਖਣਗੇ ਤੇ ਰਾਸ਼ਟਰਪਤੀ ਟਰੰਪ ਨੇ ਇਸ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਟਾਲਾ ਵੱਟਿਆ ਕਿ ਉਹ ਖੁਦ ਇਸ ਦਾ ਸਿੱਧਾ ਪ੍ਰਸਾਰਣ ਦੇਖਣਗੇ। ਹਾਲਾਂਕਿ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਨਿਦਾਲ ਹਸਨ ਦੀ ਮੌਤ ਦਾ ਸਿੱਧਾ ਪ੍ਰਸਾਰਣ ਕਰਨ ਦੇ ਫੈਸਲੇ ਨੂੰ ਉਨ੍ਹਾਂ ਦੀ ਮਨਜ਼ੂਰੀ ਹਾਸਲ ਸੀ। ਟਰੰਪ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਖਾਸ ਪਰਵਾਹ ਨਹੀਂ ਕਿ ਉਹ ਕਿਵੇਂ ਜਾਂਦਾ ਹੈ, ਬਸ ਉਹ ਚਲਾ ਜਾਵੇ ਤੇ ਮੈਨੂੰ ਲੱਗਦਾ ਹੈ ਕਿ ਮੌਤ ਦੀ ਸਜ਼ਾ ਉਸਦੇ ਲਈ ਢੁਕਵਾਂ ਜਿਹੜਾ ਅੰਤ ਹੈਗਾ ਹੈ। ਜੀ ਦੋਸਤੋ, ਇਹ ਨੇ ਜੀ ਹਾਲਾਤ ਦੁਨੀਆਦਾਰੀ ਦੇ ਉੱਤੇ ਤੇ ਸਾਬਕਾ ਫੌਜੀ ਨੂੰ ਫਾਇਰਿੰਗ ਸਕੁਐਡ ਦੇ ਰਾਹੀਂ ਜਿਹੜਾ ਸੀਗਾ ਇਹਨੇ ਜਿਹੜਾ ਸੀਗਾ ਬਹੁਤ ਸਾਰੇ ਲੋਕ ਮਾਰੇ ਸੀਗੇ ਉਸ ਸਮੇਂ ਦੇ ਵਿੱਚ ਤੇ ਉਹਦੇ ਬਾਰੇ ਹੁਣ ਸਜ਼ਾ ਦਿੱਤੀ ਜਾ ਰਹੀ ਹੈ, ਇਹਨੂੰ ਐਲਾਨ ਹੋ ਚੁੱਕਿਆ ਹੈ ਤੇ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਬਣਦਾ ਹੈ। ਅਮਰੀਕਾ ਦੇ ਵਿੱਚ ਜਨਤਕ ਤੌਰ ਦੇ ਉੱਤੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਲਗਭਗ ਇੱਕ ਸਦੀ ਪਹਿਲਾਂ ਬੰਦ ਹੋ ਗਈ ਸੀ ਤੇ ਹੁਣ ਇਹ ਮੁੜ ਕਿਉਂ ਜਿਹੜੀ ਹੈ ਸ਼ੁਰੂ ਹੋ ਰਹੀ ਹੈ ਤੇ ਆਉਣ ਵਾਲੇ ਬੱਚਿਆਂ ਨੂੰ ਕੀ ਜਿਹੜਾ ਪੀੜ੍ਹੀਆਂ ਨੂੰ ਕੀ ਸੰਕੇਤ ਦੇਣਾ ਚਾਹੁੰਦੀ ਹੈ ਤੇ ਬਹੁਤ ਵੱਡੇ ਸਵਾਲ ਜਿਹੜੇ ਨੇ ਖੜੇ ਨੇ ਉਹਦੇ ਵਿੱਚ ਮਨੋਵਿਗਿਆਨੀ ਤੇ ਹੋਰ ਜਿਹੜੇ ਲੋਕ ਨੇ ਜਿਹੜੇ ਪਿਆਰ ਮੁਹੱਬਤ ਜਾਂ ਚਲੋ ਗਲਤੀ ਹੋਈ ਹੈ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਉਹ ਸ਼ਰੇਆਮ ਪਬਲਿਕ ਦੇ ਵਿੱਚ ਇਸ ਤਰ੍ਹਾਂ ਕਹਿ ਲਓ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਕੀ ਅਸਰ ਪਵੇਗਾ। ਜੇ 100 ਸਾਲ ਪਹਿਲਾਂ ਜਾਂ 80 ਸਾਲ ਪਹਿਲਾਂ ਇਸ ਤਰ੍ਹਾਂ ਦੀ ਇੱਕ ਸਜ਼ਾ ਦਿੱਤੀ ਗਈ ਸੀ ਉੱਥੇ ਦੇ ਲੋਕ ਜੇ ਉਸ ਚੀਜ਼ ਦੇ ਵਿੱਚੋਂ ਉੱਭਰ ਨਹੀਂ ਸਕੇ ਤੇ ਅੱਜ ਦੇ ਬੱਚੇ ਜਿਹੜੇ ਨੇ ਉਹ ਕਿਵੇਂ ਇਸ ਚੀਜ਼ਾਂ ਨੂੰ ਜਿਹੜਾ ਫੇਸ ਕਰਨਗੇ, ਕਿਵੇਂ ਦੇਖਣਗੇ? ਇਹ ਬਹੁਤ ਵੱਡੇ ਸਵਾਲ ਜਿਹੜੇ ਅਮਰੀਕਾ ਦੇ ਸਾਹਮਣੇ ਖੜੇ ਹੋ ਗਏ ਨੇ। ਇਹ ਸੀ ਦੋਸਤੋ ਗੱਲਬਾਤ ਅਮਰੀਕਾ ਦੇ ਵਿੱਚ ਜਨਤਕ ਤੌਰ ਦੇ ਉੱਤੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਲਗਭਗ ਇੱਕ ਸਦੀ ਪਹਿਲਾਂ ਬੰਦ ਹੋ ਗਈ ਤੇ ਹੁਣ ਇਹ ਮੁੜ ਕਿਉਂ ਸ਼ੁਰੂ ਕੀਤੀ ਜਾ ਰਹੀ ਹੈ। ਸ਼ੀਲਾ ਫਲੇਨ ਹੁਣਾਂ ਦੀ ਕਲਮ ਦੇ ਵਿੱਚ ਬੀਬੀਸੀ ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਇਸੇ ਤਰ੍ਹਾਂ ਦੋਸਤੋ ਲੋ ਤੁਹਾਡੇ ਲਈ ਲਾਈਨਾਂ ਖੁੱਲੀਆਂ ਨੇ ਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਵੈਸੇ ਹੋ ਗਿਆ ਤੇ ਜੀ ਵੀ ਹੁਣ ਜਿਹੜਾ ਇੱਧਰ ਉੱਧਰ ਨੂੰ ਘੁੰਮਣ ਲੱਗ ਗਈ ਹੈ ਤੇ ਸ਼ਬਦ ਦੀ ਪਛਾਣ ਜਿਹੜੀ ਕਰਨੀ ਔਖੀ ਹੋ ਗਈ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਚੱਲ ਸੋ ਚੱਲ ਕੰਮ ਰਹਿੰਦਾ ਹੈ ਤੇ ਤੁਹਾਡੇ ਸੁਨੇਹੇ ਲੈ ਕੇ ਤਦ ਤੱਕ ਦੋਸਤੋ ਜੇ ਕਾਲ ਨਹੀਂ ਆਉਂਦੀ ਤਾਂ ਤਦ ਤੱਕ ਮੈਂ ਫਿਰ ਸੁਨੇਹੇ ਲੈਣਾ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕਾਲ ਕਰਕੇ ਨਾਲ ਜੁੜ ਸਕਦੇ ਹੋ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਕਮੈਂਟਾਂ ਦੀ ਗੱਲ ਕਰੀਏ ਜਾਂ ਚੈਟ ਦੇ ਵਿੱਚ ਦੇਖਦੇ ਹਾਂ ਤਾਂ ਨਵਦੀਪ ਸਿੰਘ ਜੀ ਦਿੱਲੀ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਤੇ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। US ਤੋਂ ਸਾਰੇ ਦੋਸਤਾਂ ਨੂੰ ਟੌਪਿਕ ਵਾਹ ਕਮਾਲ ਹੁੰਦੇ ਆ ਕਹਿੰਦੇ ਜੀ ਤੇ ਅੱਜ ਕੱਲ੍ਹ ਤਾਂ ਕਹਿੰਦੇ ਤੇ ਰਾਜਨ ਸੈਣੀ ਜੀ ਕਹਿੰਦੇ ਆ ਲਾਈਕ ਨੰਬਰ 1 ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਦਵਿੰਦਰ ਭਾਰਤ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਮੁਹੰਮਦ ਜੀ ਨੇ ਬਹੁਤ ਸਾਰੀਆਂ ਸਤਿ ਸ਼੍ਰੀ ਅਕਾਲ ਤੇ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਪਲੀਜ਼ ਲਾਈਕ ਕਰ ਦਿਓ ਜੀ ਤੇ ਸ਼ੇਅਰ ਵੀ ਕਰ ਦਿਓ ਕਰੋ ਪ੍ਰੋਗਰਾਮ ਨੂੰ ਤੇ ਇਸੇ ਤਰ੍ਹਾਂ ਮੁਹੰਮਦ ਜੀ ਨੇ ਵੀ ਕਿਹਾ ਜੀ ਤੇ ਔਜਲਾ ਸਾਹਿਬ ਲਿਖਦੇ ਨੇ US ਤੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਤੇ ਮੁਕੱਦਰ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ। ਰਜਿੰਦਰ ਜੀਰਾ ਜੀ ਜੁੜੇ ਹੋਣੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਰਾ ਸਾਹਿਬ ਸਵਾਗਤ ਹੈ ਤੇ ਜਗਸੀਰ ਸਿੰਘ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਕਹਿੰਦੇ ਨੇ ਜੀ ਬਾਈ ਜੀ ਸਵਾਗਤ ਹੈ ਜੀ। ਬਲਰਾਜ ਸਿੰਘ ਸੰਧੂ ਅੰਕਲ ਜੁੜੇ ਹੋਏ ਨੇ ਜੀ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਬਿਲਕੁਲ ਸੈਣੀ ਬਾਈ ਜੀ ਮੁਕੱਦਰ ਜੀ ਕਹਿੰਦੇ ਆ ਤੇ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਲੰਗਰ ਕਿੱਥੋਂ ਆਉਂਦਾ ਸੈਣੀ ਸਾਹਿਬ ਜੀ ਤੇ ਜੀਰਾ ਜੀ ਕਹਿੰਦੇ ਨੇ ਕਿ ਸੈਣੀ ਵੀਰ ਜੀ ਕਿਹੜੀ ਸੁਪਰੀਮ ਕੋਰਟ ਕਿਹੜੀ ਕਮੇਟੀ ਕਪਿਲ ਸਿੱਬਲ ਵਰਗੇ ਵਕੀਲ ਹੱਥ ਖੜੇ ਕਰ ਗਏ ਜੀ ਇਹਨਾਂ ਤੋਂ ਕੋਈ ਆਸ ਨਹੀਂ ਹੈ ਜੀ। ਆਪਣੇ ਰਜਿੰਦਰ ਜੀ ਲਿਖਦੇ ਆ ਕਿ ਬਲਰਾਜ ਸਿੰਘ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸੰਧੂ ਅੰਕਲ ਲਿਖਦੇ ਆ ਰਜਿੰਦਰ ਜੀ ਨੂੰ ਰਜਿੰਦਰ ਜੀਰਾ ਜੀ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ। ਹਰਵਿੰਦਰ ਜੌਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਔਜਲਾ ਸਾਹਿਬ ਕਹਿੰਦੇ ਨੇ ਅੰਕਲ ਜੀ ਰਾਜਨ ਜੀ ਨੂੰ ਬਾਦਲ ਅਕਾਲੀਆਂ ਬਾਰੇ ਕੋਈ ਵੀ ਕਹਿੰਦੇ ਸਵਾਲ ਨਹੀਂ ਪੁੱਛ ਸਕਦੇ ਕਿਉਂਕਿ ਕੁਐਸਚਨ ਮਾਰਕ ਕਰ ਦਿੱਤਾ ਅੱਗੇ ਤੇ ਉਹਦੀ ਗੱਲਬਾਤ ਚਲੋ ਆਪਾਂ ਕਰ ਹੀ ਲਈ ਸੀ। ਮੁਕੱਦਰ ਜੀ ਕਹਿੰਦੇ 244 ਲੱਗੀ ਦੇ ਵਿੱਚ ਜਿਹੜੇ ਇੱਕ ਧਿਰ ਦੇ ਵੱਲੋਂ ਪ੍ਰੋਟੈਕਟ ਗੁੰਡੇ ਸੀਗੇ
ਉਹ ਤਾਂ ਉੱਥੇ ਸ਼ਰੇਆਮ ਮੀਡੀਆ ਦੇ ਸਾਹਮਣੇ ਧਮਕੀਆਂ ਦਿੰਦੇ ਸੀ ਤੇ ਜੇ ਕੋਈ ਮੋਦੀ ਦੇ ਖਿਲਾਫ ਗੱਲ ਕਰੇਗਾ ਉਹਨੂੰ ਕਹਿੰਦੇ ਡਾਂਗ ਫੇਰੇਗੀ ਤੇ ਉਹਨਾਂ ਦੇ ਉੱਤੇ 244 ਨੇ ਲੱਗੀ। ਮੇਰਾ ਸਵਾਲ ਹੈ ਜੀ, ਤੇ ਮੁਕੱਦਰ ਜੀ ਕਹਿੰਦੇ ਆ ਭਾਰਜ ਬਾਈ ਜੀ, ਸੈਣੀ ਬਾਈ ਜੀ ਨੂੰ ਮੇਰੇ ਵੱਲੋਂ ਸਵਾਲ ਪੁੱਛ ਲਿਓ ਜੀ, ਤੇ ਮਾਫ਼ੀ ਚਾਹੁੰਦਾ ਦੋਸਤੋ ਮੈਂ, ਕਿਉਂਕਿ ਥੋੜਾ ਜਿਹਾ ਉਹਨਾਂ ਦਾ ਵੀ ਸ਼ਡਿਊਲ ਬੀਜੀ ਹੁੰਦਾ, ਜਿੰਨੀ ਕੁ ਗੱਲਬਾਤ ਹੁੰਦੀ ਹੈ ਉਨੀ ਕੁ ਕਰ ਸਕਦੇ ਹਾਂ, ਪਰ ਫਿਰ ਵੀ ਤੁਹਾਡੇ ਸਵਾਲ ਜਿਹੜੀ ਜੀ ਸਿਰ ਮੱਥੇ ਤੇ ਹੈ ਤੇ ਜ਼ਰੂਰ ਕਰਦੇ ਰਵਾਂਗੇ। ਅੱਗੇ ਲਿਖਦੇ ਨੇ ਆਪਣੇ ਮੁਕੱਦਰ ਬਾਈ ਜੀ ਦਾ ਸੁਨੇਹਾ ਆਪਾਂ ਸਾਂਝਾ ਕਰ ਹੀ ਰਿਹਾ। ਪ੍ਰੇਮ ਸਿੰਘ ਜੀ ਜੁੜੇ ਹੋਏ ਨੇ ਜੀ, ਬੈਡ ਸਿਸਟਮ ਕਹਿੰਦੇ ਨੇ ਬਾਈ ਜੀ, ਤੇ ਮੁਕੱਦਰ ਜੀ ਤੋਂ ਬਾਅਦ, ਪ੍ਰੇਮ ਜੀ ਤੋਂ ਬਾਅਦ ਔਜਲਾ ਸਾਹਿਬ ਕਹਿੰਦੇ ਜਿਸਦੀ ਲਾਠੀ ਉਸਦੀ ਮੱਝ ਹੁੰਦੀ ਹੈ ਮੁਕੱਦਰ ਵੀਰੇ। ਤੇ ਮੁਕੱਦਰ ਜੀ ਕਹਿੰਦੇ ਸਿਰਫ ਧਮਕੀਆਂ ਨਹੀਂ ਦਿੱਤੀਆਂ ਉਹਨਾਂ ਨੇ, ਮੀਡੀਆ ਦੇ ਸਾਹਮਣੇ ਕਿਹਾ ਅਸੀਂ ਸਰਕਾਰ ਦੇ ਖਿਲਾਫ਼ ਬੋਲਣ ਵਾਲੇ ਲੋਕ ਕੁੱਟੇ ਵੀ ਹੈ। ਤੇ ਔਜਲਾ ਸਾਹਿਬ ਕਹਿੰਦੇ ਸਟੇਟਾਂ ਆਪਣੇ ਹਿਸਾਬ ਦੇ ਨਾਲ ਚਲਾਉਂਦੀਆਂ, ਸੈਂਟਰ ਆਪਣੇ ਨਾਲ ਕਹਿੰਦੇ ਜੀ ਚਲਾਉਂਦਾ ਹੈ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਔਜਲਾ ਸਾਹਿਬ ਗਲਤੀ ਹੋ ਗਈ ਸੀ, ਦੁਬਾਰਾ ਨਹੀਂ ਪੁੱਛਦੇ ਜੀ ਸੈਣੀ ਸਾਹਿਬ ਨੂੰ। ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਅੰਕਲ ਜੀ, ਏਦਾਂ ਨਾ ਕਰਿਆ ਕਰੋ, ਤੁਹਾਡੇ ਤੋਂ ਬਹੁਤ ਛੋਟੇ ਹਾਂ ਜੀ ਅਸੀਂ, ਜੋ ਮਰਜ਼ੀ ਤੁਸੀਂ ਪੁੱਛ ਸਕਦੇ ਹੋ। ਚਲੋ ਮਜ਼ਾਕ ਕਰਦੇ ਸੀ ਔਜਲਾ ਸਾਹਿਬ। ਗੁਰੀਮਾਨ ਜੀ ਕਹਿੰਦੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਰਾਜਨ ਸੈਣੀ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ, ਸਿਕੰਦਰ ਜੀ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਸਤਿ ਸ਼੍ਰੀ ਅਕਾਲ। ਤੇ ਔਜਲਾ ਸਾਹਿਬ ਕਹਿੰਦੇ ਅੰਕਲ ਜੀ ਬਾਦਲਾਂ ਦੇ ਹਰ ਮਸਲੇ ਨੂੰ ਰਾਜਨ ਜੀ ਖੁੱਲ੍ਹ ਕੇ ਡਿਫੈਂਡ ਕਰਦੇ ਆ। ਨਹੀਂ ਏਦਾਂ ਨਹੀਂ ਕਰਦੇ, ਜਿੱਥੇ ਗਲਤ ਹੈ ਗਲਤ ਕਰਦੇ ਆ, ਜਿੱਥੇ ਚੰਗਾ ਕੰਮ ਕੀਤਾ ਚੰਗਾ ਕੰਮ ਕਰਦੇ ਗੱਲ ਕਰਦੇ ਆ ਜੀ। ਤੇ ਗੁਰੀਮਾਨ ਜੀ ਕਹਿੰਦੇ ਆ ਮਨਦੀਪ ਜੱਸੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਤੇ ਮੁਹੰਮਦ ਜੀ ਕਹਿੰਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਜੀ। ਗੁਰੀਮਾਨ ਜੀ ਕਹਿੰਦੇ ਆ ਔਜਲਾ ਵੀਰ ਜੀ, ਸੈਣੀ ਵੀਰ ਜੀ ਇਕੱਲੇ ਨਹੀਂ, ਮੈਂ ਵੀ ਕਹਿੰਦੇ ਡਿਫੈਂਡ ਕਰਦਾ ਸੀ ਜੀ, ਨਾਲ ਹੱਸਦੇ ਵੀ ਨੇ। ਤੇ ਗੁਰੀਮਾਨ ਜੀ ਕਹਿੰਦੇ ਔਜਲਾ ਵੀਰ ਜੀ, ਸੈਣੀ ਵੀਰ ਇਕੱਲੇ ਨਹੀਂ। ਤੇ ਗੁਰੀਮਾਨ ਜੀ ਕਹਿੰਦੇ ਆ ਬਲਰਾਜ ਅੰਕਲ ਜੀ ਸਤਿ ਸ਼੍ਰੀ ਅਕਾਲ, ਮੁਹੰਮਦ ਜੀ ਸਤਿ ਸ਼੍ਰੀ ਅਕਾਲ, ਪ੍ਰੇਮ ਸਿੰਘ ਜੀ ਸਤਿ ਸ਼੍ਰੀ ਅਕਾਲ, ਸੁਰਿੰਦਰ ਮਾਲ ਜੀ ਸਤਿ ਸ਼੍ਰੀ ਅਕਾਲ ਜੀ, ਤੇ ਸਾਰਿਆਂ ਨੂੰ ਇੱਕ ਦੂਸਰੇ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭੁਪਿੰਦਰ ਭਾਰਜ ਵੀਰ ਜੀ ਸਤਿ ਸ਼੍ਰੀ ਅਕਾਲ। ਮੁਕੱਦਰ ਜੀ ਲਿਖਦੇ ਆ ਕਿ ਔਜਲਾ ਬਾਈ ਜੀ ਫਿਰ ਅਸੀਂ ਸਹੀ ਨੂੰ ਸਹੀ ਤਾਂ ਕਹਿ ਦਈਏ, ਬਾਈ ਜੀ ਮੈਂ ਇਹਨਾਂ ਦਲੀਲਾਂ ਨਾਲ ਸਹਿਮਤ ਨਹੀਂ ਜਿਹੜੀਆਂ ਸੈਣੀ ਬਾਈ ਜੀ ਦੇ ਰਹੇ ਨੇ, ਵੈਸੇ ਬੜੇ ਪਿਆਰੇ ਸੱਜਣ ਨੇ ਤੇ ਪਿਆਰ ਆਪਣਾ ਪਿਆਰ ਹੈ, ਤੇ ਪਰ ਜਿੱਥੇ ਸਹੀ ਗੱਲ ਉੱਥੇ ਸਹੀ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਵੀਰ ਸਿਕੰਦਰ ਜੀ, ਤੇ ਗੁਰੀਮਾਨ ਜੀ ਦਵਿੰਦਰ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ, ਸੁਰਜੀਤ ਜੀ ਨੂੰ ਸਤਿ ਸ਼੍ਰੀ ਅਕਾਲ, ਤੇ ਸੈਣੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਬਿਲਕੁਲ ਕਹਿੰਦੇ ਸੈਣੀ ਸਾਹਿਬ, ਬਿਲਕੁਲ ਜੀ ਠੀਕ ਹੈ। ਮੁਕੱਦਰ ਜੀ ਕਹਿੰਦੇ ਗੁਰੀਮਾਨ ਬਾਈ ਜੀ ਸਤਿ ਸ਼੍ਰੀ ਅਕਾਲ, ਤੇ ਸਾਡੇ ਕਾਨੂੰਨੀ ਮਾਹਰ ਤਾਂ ਸੈਣੀ ਸਾਹਿਬ ਨੇ ਜੀ ਕਹਿੰਦੇ ਗੁਰੀ ਬਾਈ ਜੀ। ਤੇ ਗੁਰੀਮਾਨ ਜੀ ਕਹਿੰਦੇ ਵੀਰ ਜੀ ਫਿਊਚਰ ਨੂੰ ਮੈਨੂੰ ਪੜ੍ਹ ਨਹੀਂ ਹੋ ਰਿਹਾ ਜੀ, ਪਤਾ ਨਹੀਂ ਕੀ ਲਿਖਿਆ ਉਹਨਾਂ ਨੇ, ਪ੍ਰੈਕਟੀਕਲ ਲਿਖਣਾ ਸੀ ਸ਼ਾਇਦ, ਪ੍ਰਾਡੀਕਟ ਕਰਨਾ ਤਾਂ ਕਹਿੰਦੇ ਸਾਡੇ ਕਿਸੇ ਦੇ ਬੱਸ ਵਿੱਚ ਨਹੀਂ ਹੈ, ਤੇ ਇਹ ਗੱਲ ਤਾਂ ਕਹਿੰਦੇ ਟਾਈਮ ਆਉਣ ਦੇ ਉੱਤੇ ਕਹਿੰਦੇ ਸਾਹਮਣੇ ਆਉਂਦੀ ਹੈ ਜੀ, ਤੇ ਬਿਲਕੁਲ ਦਰੁਸਤ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਮੇਰਾ ਸਵਾਲ ਰਹਿ ਗਿਆ ਭਾਰਜ ਬਾਈ ਜੀ ਜਾਂ ਤੁਸੀਂ ਛੱਡ ਗਏ ਜੀ। ਨਹੀਂ ਮੈਂ ਧਿਆਨ ਨਹੀਂ ਗਿਆ ਜੀ, ਦੇਖੋ ਹੋਰ ਪਾਸੇ ਵੀ ਸਵਾਲ ਬਹੁਤ ਸਾਰਾ ਧਿਆਨ ਹੁੰਦਾ, ਮੁਕੱਦਰ ਜੀ ਮਾਫੀ ਚਾਹੁੰਦਾ, ਕੋਈ ਨਹੀਂ ਕੱਲ ਨੂੰ ਕਰ ਲਾਂਗੇ। ਤੇ ਗੁਰੀਮਾਨ ਜੀ ਕਹਿੰਦੇ ਬਿਲਕੁਲ ਸੈਣੀ ਸਾਹਿਬ ਟਾਂਡੇ ਵਾਲੀ ਗੱਲ ਸਾਨੂੰ ਵੀ ਪਤਾ ਹੈ, ਤੇ ਸੈਣੀ ਸਾਹਿਬ ਕਿਸੇ ਦੀ ਖਬਰ ਦੀ ਅਥੈਂਟਿਸਿਟੀ ਦੇਖ ਹੀ ਆਪਾਂ ਗੱਲ ਕਰ ਸਕਦੇ ਹਾਂ। ਅੱਜ ਕੱਲ ਵਟਸਐਪ ਯੂਨੀਵਰਸਿਟੀ ਦੇ ਵਿੱਚ ਆਈਆਂ ਖਬਰਾਂ ਨੂੰ ਸੁਣੋ ਪਰ ਅੱਗੇ ਸਾਂਝੀ ਕਰਨ ਲੱਗੇ ਸੋਚਣਾ ਜ਼ਰੂਰੀ ਹੈ। ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਫਰਮਾਇਆ ਗੁਰੂ ਜੀ। ਤੇ ਗੁਰੂ ਜੀ ਕਹਿੰਦੇ ਬਿਲਕੁਲ ਅਖੀਰ ਨੂੰ ਕਾਰਵਾਈ ਤਾਂ ਕਹਿੰਦੇ ਕਾਨੂੰਨ ਦੇ ਤਹਿਤ ਹੀ ਹੋਣੀ ਹੈ ਜੀ। ਗੁਰੂ ਜੀ ਕਹਿੰਦੇ ਬਿਲਕੁਲ ਅੰਦਰ ਬੈਠਾ ਚੰਡੀਗੜ੍ਹ ਠੱਪੇ ਮਾਰੀ ਜਾਂਦੇ ਸੀਗੇ ਤੇ ਵੀਡੀਓ ਸਾਰੇ ਮੁਲਕ ਨੇ ਵੇਖੀਆਂ ਦੀ। ਤੇ ਸੈਣੀ ਬਾਈ ਜੀ ਮੁਕੱਦਰ ਜੀ ਕਹਿੰਦੇ ਸੁਪਰੀਮ ਕੋਰਟ ਕਹਿੰਦਾ 27 ਲੱਖ ਬੰਦੇ ਅਗਲੀ ਵਾਰੀ ਵੋਟ ਪਾ ਲਿਓ। ਗੁਰੀਮਾਨ ਜੀ ਕਹਿੰਦੇ ਆ ਮਾੜਾ ਤੇ ਮਾੜੇ ਰਹਿਣੇ ਹੈ, ਨਹੀਂ ਤਾਂ ਇੱਥੇ ਗੁੰਡਾ ਰਾਜ ਹੋਣਾ ਹੈ। ਤਰਕ ਬੇਤਰਕ ਹੋਣਾ ਸਹੀ ਹੈ ਪਰ ਸਾਰਿਆਂ ਦੀ ਸੋਚ ਇੱਕੋ ਹੋਵੇ ਉਹ ਜ਼ਰੂਰੀ ਨਹੀਂ ਹੈ। ਗੁਰੂ ਜੀ ਲਿਖਦੇ ਆ ਮੁਕੱਦਰ ਬਾਈ ਇਹ ਗੱਲ ਤੁਹਾਡੀ ਸੱਚ ਹੈ, ਅਦਾਲਤ ਅਗਲੀ ਵਾਰ ਵੋਟਾਂ ਪਾਉਣ ਨੂੰ ਕਹਿੰਦਾ ਹੈ ਪਰ ਜਿਹੜੀਆਂ ਵੋਟਾਂ ਪਹਿਲਾਂ ਹੋਈਆਂ ਨੇ ਉਹਨਾਂ ਦੇ ਰਿਜ਼ਲਟ ਨੂੰ ਰੱਦ ਨਹੀਂ ਕਰਦਾ। ਜਟਬੈੜ ਬਾਈ ਜੀ ਕਹਿੰਦੇ ਆ ਕਿ ਬਿਲਕੁਲ ਸੈਣੀ ਸਾਹਿਬ ਇਹੋ ਪ੍ਰਵਾਸੀਆਂ ਦੇ ਨਾਲ ਭਰੀ ਜੀਪਾਂ ਅਸੀਂ ਖੁਦ ਬਹੁਤ ਵੇਖਦੇ ਹਾਂ ਤੇ ਅਗਲੀ ਵਾਰ
ਇਹੋ ਜਿਹੇ ਜੀਪਾਂ ਦੀ ਵੀਡੀਓ ਬਣਾ ਤੁਹਾਨੂੰ ਭੇਜ ਦੇਵਾਂਗੇ ਜੀ। ਬਾਕੀ ਸੈਣੀ ਸਾਹਿਬ ਹਿਮਾਚਲ ਰਾਜਸਥਾਨ ਵਾਲੇ ਆਪਣਾ ਸਾਂਭ ਗਏ ਪਰ ਸਾਡੇ ਪੰਜਾਬ ਦੇ ਤਾਂ ਵੇਚਣ ਲੱਗੇ ਹੋਏ ਐ। ਸੈਣੀ ਸਾਹਿਬ ਤੁਹਾਡੇ ਨਾਲ ਸਹਿਮਤ ਆ ਜੀ ਬਿਲਕੁਲ ਕਹਿੰਦੇ ਜੜਵੈੜ ਬਾਈ ਜੀ। ਤੇ ਅੱਗੇ ਕਹਿੰਦੇ ਸਮੱਸਿਆ ਵੀ ਕਾਹਦੀ ਹੈ ਭਾਰਤ ਸਾਹਿਬ, ਪਾਕਿਸਤਾਨ ਆਈ ਐਸ ਆਈ ਕੋਲੋਂ ਪੈਸੇ ਜਦੋਂ ਮਿਲ ਜਾਂਦੇ ਐ ਫਿਰ ਖਾਲਿਸਤਾਨੀ ਤਮਾਸ਼ੇ ਕਰਨ ਲੱਗ ਜਾਂਦੇ ਨੇ। ਜਗਤਾਰ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਜੀਆ ਨੂੰ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਥੈਂਕ ਯੂ ਗੁਰੀਮਾਨ ਜੀ। ਤੇ ਮੁਹੰਮਦ ਬਖਸ਼ੀ ਵੀਰ ਜੀ ਕਿਆ ਬਾਤ ਹੈ ਪਲੀਜ਼ ਕਮ ਸੂਨ ਕਹਿੰਦੇ ਸੀ। ਸੈਣੀ ਸਾਹਿਬ ਨੇ ਲਿਖਿਆ ਸੀ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਨੇ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ। ਸੁਖਬੀਰ ਬਾਦਲ ਦੀ ਮੰਮੀ ਦੇ ਭੋਗ ਦੇ ਉੱਤੇ ਵੀ ਕਹਿੰਦੇ ਲੰਗਰ ਸ਼੍ਰੋਮਣੀ ਕਮੇਟੀ ਤੋਂ ਆਇਆ ਸੀਗਾ ਜੀ ਤੇ ਉਸਦੇ ਚਾਚੇ ਦਾ ਮੁੰਡਾ ਦੱਸਦਾ ਸੀ ਜੀ ਉਹ ਵੀ ਵਿਧਾਨ ਸਭਾ ਦੇ ਵਿੱਚ ਸੀ ਜੀ। ਕਿਆ ਬਾਤ ਹੈ ਜੀ। ਸੁਰਿੰਦਰ ਮਾਲ ਜੀ ਕਹਿੰਦੇ ਆ ਭੁਪਿੰਦਰ ਜੀ ਪੋਸਟਰ ਵੱਡੀ ਸਕਰੀਨ ਦੇ ਉੱਤੇ ਬਹੁਤ ਸੋਹਣਾ ਲੱਗਦਾ ਤੇ ਵਾਹ ਬਖਸ਼ੀ ਜੀ ਬਹੁਤ ਸੋਹਣਾ ਗੀਤ। ਤੇ ਇਸੇ ਤਰ੍ਹਾਂ ਮਾਲ ਜੀ ਕਹਿੰਦੇ ਆ ਮੇਰੇ ਹਸਬੈਂਡ ਟੀਵੀ ਦੇ ਉੱਤੇ ਦੇਖ ਰਹੇ ਨੇ ਕਹਿੰਦੇ ਤੇ ਬਹੁਤ ਖੁਸ਼ ਹੁੰਦੇ ਨੇ। ਤੇ ਗ੍ਰੇਟ ਕਹਿੰਦੇ ਜੀ ਤੇ ਸੁਰਿੰਦਰ ਮਾਲ ਜੀ ਤੇ ਧਰਮਿੰਦਰ ਸਾਹਮਣੇ ਆ ਗਿਆ ਕਹਿੰਦੇ ਜੀ ਗੀਤ ਸੁਣ ਕੇ। ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਆਖਰੀ ਸੁਨੇਹੇ ਨੇ ਦੋਸਤੋ ਤੇ ਮੁਹੰਮਦ ਜੀ ਨੇ ਥੈਂਕ ਯੂ ਕੀਤਾ ਜੀ ਸਾਰਿਆਂ ਦਾ। ਤੇ ਆਪਣੇ ਦੇਸਾਈ ਜੀ ਲਿਖਦੇ ਆ ਕਿ ਸਤਿ ਸ੍ਰੀ ਅਕਾਲ ਜੇ ਮੈਂ ਗਲਤ ਨਹੀਂ ਹਾਂ ਆਈ ਡੀ ਜਿਹੜੀ ਹੈ ਇਹਨਾਂ ਦੀ ਬਾਈ ਜੀ ਦੀ ਸਤਿ ਸ੍ਰੀ ਅਕਾਲ ਭੁਪਿੰਦਰ ਜੀ। ਤੇ ਅੱਜ ਕਹਿੰਦੇ ਮੈਂ ਕਾਫੀ ਪ੍ਰੋਗਰਾਮ ਕਹਿੰਦੇ ਸੁਣਿਆ ਅੱਜ ਕਾਫੀ ਪ੍ਰੋਗਰਾਮ ਸੁਣਿਆ ਜੀ ਤੇ ਸੈਣੀ ਸਾਹਿਬ ਅੱਛੇ ਨਿਊਜ਼ ਦਿੱਤੇ ਨੇ ਕਹਿੰਦੇ। ਤੇ ਮੁਕੱਦਰ ਜੀ ਦਾ ਕਹਿੰਦੇ ਫਿਕਰ ਵੀ ਸਹੀ ਸੀ ਤੇ ਬਖਸ਼ੀ ਜੀ ਗੀਤ ਸੋਹਣਾ ਸੀ। ਔਜਲਾ ਸਾਹਿਬ ਸਤਿ ਸ੍ਰੀ ਅਕਾਲ ਤੇ ਸੁਰਿੰਦਰ ਮਾਲ ਜੀ ਨੂੰ ਵੀ ਸਤਿ ਸ੍ਰੀ ਅਕਾਲ। ਤੇ ਅੱਗੇ ਲਿਖਦੇ ਨੇ ਆਪਣੇ ਮੁਹੰਮਦ ਜੀ ਸ਼ੁਕਰੀਆ ਜੀ ਆਪਣੇ ਦੇਸਾਈ ਜੀ ਦਾ ਕਰਦੇ ਨੇ। ਇਸੇ ਤਰ੍ਹਾਂ ਦਵਿੰਦਰ ਕੌਰ ਧਾਲੀਵਾਲ ਹੈਗੇ ਨੇ ਮੇਰੇ ਖਿਆਲ ਨਾਲ ਉਹ ਇਹਨਾਂ ਨੇ ਆਈ ਡੀ ਬਦਲੀ ਹੋਈ ਹੈ ਸ਼ਾਇਦ। ਤੇ ਮੁਹੰਮਦ ਜੀ ਕਹਿੰਦੇ ਆ ਸ਼ੁਕਰੀਆ ਜੀ ਮੈਡਮ ਦਵਿੰਦਰ ਜੀ। ਲੋ ਦੋਸਤੋ ਇਹ ਸੀ ਜੀ ਸਭ ਦੋਸਤਾਂ ਦੇ ਸੁਨੇਹੇ। ਜੇ ਕਿਸੇ ਦੋਸਤ ਦਾ ਰਹਿ ਗਿਆ ਵੇ ਮਾਫ਼ੀ ਚਾਹਵਾਂਗਾ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਫਿਰ ਤੋਂ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਵੇ ਉਹਦੇ ਲਈ ਵੀ ਮਾਫ਼ੀ ਜੀ। ਤੇ ਕੱਲ ਨੂੰ ਨਵਾਂ ਨਵੇਲਾ ਪ੍ਰੋਗਰਾਮ ਅੱਗੇ ਹੋ ਕੇ ਹੋਵਾਂਗੇ ਹਾਜ਼ਰ। ਸਾਰਿਆਂ ਨੂੰ ਪਿਆਰ ਭਈ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਜੀ। ਤੇ ਆਖਰ ਦੇ ਵਿੱਚ ਸੁਣਦੇ ਹਾਂ ਸਤਿੰਦਰ ਸਰਤਾਜ ਕੀ ਕਹਿੰਦਾ ਹੈ। ਗੁੱਸੇ ਦਾ ਨਤੀਜਾ ਹੁੰਦਾ ਮਾੜਾ। ਤੇ ਇਹ ਤੁਸੀਂ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਗੀਤ ਸੁਣ ਸਕਦੇ ਹੋ ਫੇਸਬੁੱਕ ਯੂਟਿਊਬ ਦੇ ਉੱਤੇ ਨਹੀਂ ਚੱਲੇਗਾ ਦੋਸਤੋ। ਸਰ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ ਇਸ ਦੇ ਨਾਲ ਹੀ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Já tá.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਦੁਆਬਾ
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਹੈ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਕੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸਾਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆ।
2: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੇ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਕੜੀ ਆਈ ਜਦੋਂ ਅੰਨ ਤੇ ਸ਼ਾਨ ਦੀ ਏ, ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ, ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀਆਂ ਵਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀਆਂ ਵਰਤੀ ਤੜਫਣ ਲੋਕੀ ਇੱਥੇ ਹਾਏ ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕੱਖੋਂ ਹੌਲਾ ਕਰਤਾ

0: ਭੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਬੈਠ ਕੇ ਵਿੱਚ ਸੁਣ ਹਲੀਮੀ, ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ, ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ। ਕਿਤੇ ਪੜ੍ਹ ਲੈਂਦੀ ਇਤਿਹਾਸ, ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਆਖਰੀ ਬੰਦਾ ਜੀ, ਜੱਖੂ ਲੱਦੜਾਂ ਵਾਲਾ ਆਖੇ, ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ, ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ। ਕਿਉਂ ਤੂੰ ਪੰਗਾ ਪਾਇਆ, ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ। ਹਰ ਵਾਰੀ ਪੰਗਾ, ਹਰ ਵਾਰੀ ਮੱਥਾ ਲਾਵੇਂ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਅਸਾਂ ਗਿਣ ਗਿਣ ਬਦਲੇ ਲੈਣੇ ਤੇ ਤੋਂ ਨਾਲ ਹਿਸਾਬ ਦੇ, ਗਿਣ ਗਿਣ ਬਦਲੇ ਲੈਣੇ ਤੇ ਤੋਂ ਨਾਲ ਹਿਸਾਬ ਦੇ। ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ, ਪੂਰੀ ਸਪੋਰਟ ਕਰਦਾ ਹਾਂ। ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ। ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ, ਸਾਡੀ ਗੁਰੂ ਨਾਨਕ ਮਹਾਰਾਜ, ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ। ਕੋਈ ਗੱਲ ਨਹੀਂ ਜੀ, ਸਤਿ ਸ਼੍ਰੀ ਅਕਾਲ ਜੀ, ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ਼੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ, ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

जट नू सल्यूटा कर देने जो लोग भी मंडी जांदे ने जो हाथ

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੀ ਦੁਖਵੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ, ਤੇ ਉਹ ਇਸ ਵਾਰ ਕਿਸਾਨ ਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆਂ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਤਾਹਾਂ ਮਾਰਦਾ, ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਡੋਬ ਦੇਣ ਉਦੋਂ ਚਾ ਨਾਹੀਂ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨਦਾਤਾ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨਦਾਤਾ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ।
1: ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰ ਪਾਲ ਮੱਲ ਜੀ ਨੂੰ। ਜੋਗਿੰਦਰ ਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਸਦੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ, ਤੇ ਜੋਗਿੰਦਰ ਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰ ਪਾਲ ਮੱਲ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

ਗੱਲ ਤੈਨੂੰ ਸਾਡੀ ਮੰਨਣੀ ਹੀ ਪੈਣੀ ਆ, ਆਕੜ ਜੋ ਤੇਰੀ ਭੰਨਣੀ ਹੀ ਪੈਣੀ ਆ। ਗੱਲ ਤੈਨੂੰ ਸਾਡੀ ਮੰਨਣੀ ਹੀ ਪੈਣੀ ਆ, ਆਕੜ ਜੋ ਤੇਰੀ ਭੰਨਣੀ ਹੀ ਪੈਣੀ ਆ। ਅਸੀਂ ਦਿਨ ਰਾਤ

0: ਇਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀ ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀ ਮੁੜ ਨਾਨੀ ਉਹਦਾ ਪੰਜਾਬ ਦਿੱਲੀ ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀ ਮੁੜ ਨਾਨੀ ਉਹਦਾ ਪੰਜਾਬ ਦਿੱਲੀ
1: ਰੇਡੀਓ ਦੇ ਪਿਆਰੇ ਸਰੋਤੇ ਹੁਣੇ ਤੁਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਿੰਮੀ ਸੋਧਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਲਲਕਾਰ ਸੁਣੀ ਹੈ ਅਤੇ ਇਸੇ ਪ੍ਰੋਗਰਾਮ ਦੇ ਆਗਾਂ ਦੇ ਹੁਣ ਅਸੀਂ ਤੁਹਾਡੇ ਸਨਮੁੱਖ ਪੇਸ਼ ਕਰ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿੱਚ ਅਤੇ ਹਰਪ੍ਰੀਤ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ
2: ਰੇਡੀਓ ਦੇ ਪਿਆਰੇ ਸਰੋਤੇ ਹੋ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੇ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ ਮੇਰੀ ਮਰਿਆਦਾ ਰਿੰਕੂ ਸ਼ਾਹ ਦੀਵਾਨਾ ਤੋਂ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਔਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ
3: ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ ਉਹਨਾਂ ਪੀਰਾਂ ਫਕੀਰਾਂ ਦੀ ਸਰਕਾਰਾਂ ਦੀ ਗੱਲ ਆਪ ਦੀ ਨਜ਼ਰ ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ ਉਹਨਾਂ ਦਾ ਲਿਖਿਆ ਹੈ ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ

0: ਦੁਆ ਬਾਰੇ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵਾਸੀਓ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਨ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ। ਜ਼ਿੰਦਗੀ ਨਾਮਾ ਹਾਲੇ ਦੁਨੀਆਂ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ ਦੋ ਸਵਾ ਦੋ ਘੰਟੇ ਢਾਈ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਕਰਾਂਗੇ ਖੁੱਲੀਆਂ ਡੋਲੀਆਂ। ਤੇ ਸਭ ਤੋਂ ਪਹਿਲਾਂ ਕੱਲ ਦੇ ਲਈ ਮਾਫ਼ੀ, ਪ੍ਰੋਗਰਾਮ ਤਿਆਰੀ ਪੂਰੀ ਸੀ, ਸਾਰਾ ਕੁਝ ਸੈਟਅਪ ਐਨ ਰੈਡੀ ਸੀ, ਪਰ ਕਿਤੇ ਨਾ ਕਿਤੇ ਕੰਮਾਂ ਕਾਰਾਂ ਦਾ ਰੁਝਾਨ ਬਣ ਜਾਂਦਾ ਇਕਦਮ ਹੀ, ਤੇ ਉਸ ਕਰਕੇ ਫਿਰ ਐਮਰਜੈਂਸੀ ਦੇ ਵਿੱਚ ਕਿਤੇ ਬਿਜ਼ੀ ਹੋਣਾ ਪੈ ਗਿਆ। ਤੇ ਪਰ ਫਿਰ ਵੀ ਕੋਸ਼ਿਸ਼ ਕੀਤੀ ਤੁਹਾਡੇ ਤੱਕ ਪ੍ਰੋਗਰਾਮ ਜਿਹੜਾ ਰਿਕਾਰਡਡ ਜਿਹੜਾ ਪਹੁੰਚਾਉਣ ਦੀ, ਤੇ ਅੱਜ ਫਿਰ ਆਪਾਂ ਲਾਈਵ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਜੁੜ ਚੁੱਕੇ ਹਾਂ ਤੇ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ। ਸਟੂਡੀਓ ਦਾ ਨੰਬਰ +358 44 970 1928 ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਥੱਲੇ ਯੂਟਿਊਬ ਦੇ ਉੱਤੇ ਵੀ ਚੈਟ ਦੇ ਰਾਹੀਂ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਗੱਲਬਾਤ ਦੀ ਸਾਂਝ ਪਾ ਸਕਦੇ ਹੋ। ਤੇ ਇਸੇ ਤਰ੍ਹਾਂ ਅੱਜ ਦਾ ਦਿਨ ਦੋਸਤੋ ਹੁੰਦਾ ਹੈ ਸਭ ਤੋਂ ਪਹਿਲਾਂ ਦੇਸ਼ ਦੀਆਂ ਖ਼ਬਰਾਂ ਤੇ ਨਾਲ ਨਾਲ ਸਮਾਂ ਸਥਿਤੀ ਵੀ ਬਾਤ ਪਾਉਂਦੇ ਹਾਂ। ਤੇ ਇਸੇ ਤਰ੍ਹਾਂ ਹੀ ਜਿਹੜਾ ਸੈਣੀ ਸਾਹਿਬ ਦੇ ਨਾਲ ਵੀ ਜੇ ਸਬੱਬ ਬਣਿਆ ਤਾਂ ਜ਼ਰੂਰ ਗੱਲਬਾਤ ਕਰਾਂਗੇ। ਤੇ ਇਸੇ ਤਰ੍ਹਾਂ ਨਾਲ ਦੀ ਨਾਲ ਆਖਰ ਦੇ ਵਿੱਚ ਅੱਜ ਦਾ ਅਖੀਰਲਾ ਸੈਗਮੈਂਟ ਆਪਣਾ ਪ੍ਰੋਗਰਾਮ ਦਾ ਹੁੰਦਾ ਜ਼ਿੰਦਗੀ ਨਾ ਮਹਾਲ ਦੁਨੀਆਂ ਦਾ, ਜਿਸ ਦੇ ਵਿੱਚ ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਕਿਤਾਬ ਦੇ ਕੁਝ ਚੈਪਟਰ, ਜਿਵੇਂ ਕਿ ਪਿਛਲੇ ਸਮੇਂ ਤੋਂ ਕਿਤਾਬ ਪੰਜਾਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਤੇ ਉਹਦੇ ਵਿੱਚੋਂ ਅਗਲਾ ਚੈਪਟਰ ਜਿਹੜਾ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ। ਪਿਛਲੇ ਵੀਕ ਦੇ ਵਿੱਚ ਵੀ ਜਿਹੜਾ ਸਮਾਂ ਬਿਜ਼ੀ ਹੋਣ ਦੇ ਕਰਕੇ ਪ੍ਰੋਗਰਾਮ ਤਾਂ ਬਾਖੂਬੀ ਚੱਲਿਆ, ਪਰ ਫਿਰ ਵੀ ਜਿਹੜਾ ਆਪਾਂ ਕਿਤਾਬ ਦਾ ਚੈਪਟਰ ਜਿਹੜਾ ਸਾਂਝਾ ਨਹੀਂ ਕਰ ਪਾਏ ਉਹਦੇ ਲਈ ਮਾਫ਼ੀ। ਤੇ ਅੱਜ ਜ਼ਰੂਰ ਉਹਦੇ ਵਿੱਚੋਂ ਕੁਝ ਨਾ ਕੁਝ ਝਾਤ ਤੁਹਾਡੇ ਲਈ ਮਾਰਾਂਗੇ ਤੇ ਅੱਗੇ ਉਸਨੂੰ ਜਿਹੜਾ ਕਿਤਾਬ ਨੂੰ ਵੀ ਅੱਗੇ ਵਧਾਵਾਂਗੇ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:11 ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:11 ਤੇ ਯੂਕੇ ਦੇ ਵਿੱਚ ਸ਼ਾਮ ਦੇ 5:11, ਭਾਰਤ ਦੇ ਵਿੱਚ ਰਾਤ ਦੇ 9:41 ਦਾ ਸਮਾਂ ਹੈ। ਤੇ ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 6:11 ਘੜੀਆਂ ਦਰਸਾ ਰਹੀਆਂ ਨੇ। ਤੇ ਕੁਝ ਪਲਾਂ ਤੱਕ ਤੁਹਾਡੇ ਨਾਲ ਸ਼ੁਰੂਆਤ ਕਰਦੇ ਹਾਂ ਦੋਸਤੋ ਪ੍ਰੋਗਰਾਮ ਦੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ। ਸੁਰਿੰਦਰ ਕੌਰ ਮਾਲ ਜੀ ਉਹਨਾਂ ਦਾ ਸੁਨੇਹਾ ਵੀ ਆਇਆ, ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਮੁਹੰਮਦ ਜੀ ਜੁੜ ਚੁੱਕੇ ਨੇ, ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਹੈ ਭੇਜ ਰਹੇ ਨੇ ਜੀ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਤੇ ਸਮਾਂ ਤੇ ਸਥਿਤੀ ਕੀ ਕਹਿੰਦੀ ਹੈ। ਅੱਜ ਦੋਸਤੋ ਆਪਣਾ ਦਿਹਾੜਾ ਹੈ 9 ਅਕਤੂਬਰ 2026 ਦਾ, ਜਿਸ ਦੇ ਵਿੱਚ ਅੱਜ ਦਾ ਵਿਚਾਰ ਕਹਿੰਦਾ ਕਿ ਚਾਪਲੂਸੀ ਤੇ ਫਫੜੇਬਾਜ਼ੀ ਨੂੰ ਰੱਦ ਕਰਕੇ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਦੀ ਥਾਂ ਆਪਣੇ ਸਖ਼ਤ ਜਿਹੜਾ ਨੁਕਤਾਚੀਨੀ ਬਣ ਜਾਵੋ। ਇਹਦੀ ਇਹ ਗੱਲਬਾਤ ਜੀ ਗਵੇਰਾ ਹੁਣਾਂ ਦੀ ਲਿਖੀ ਹੋਈ ਹੈ। ਇਸੇ ਤਰ੍ਹਾਂ 9 ਤਰੀਕ ਤੇ 10ਵੇਂ ਮਹੀਨੇ ਦੇ ਵਿੱਚ ਜਾਣੀ ਅਕਤੂਬਰ ਦੇ ਮਹੀਨੇ ਚ 1876 ਦੇ ਦੌਰਾਨ ਪਹਿਲੀ ਵਾਰ ਬਿਨਾਂ ਤਾਰ ਦੇ ਜਿਹੜਾ ਸੀ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਗਈ ਸੀ 1876 ਵਾਇਰਲੈਸ ਫੋਨ ਦੇ ਉੱਤੇ। 1934 ਦੇ ਵਿੱਚ ਯੂਗੋਸਲਾਵੀਆ ਦੇ ਰਾਜੇ ਅਲੈਗਜ਼ੈਂਡਰ ਦਾ ਜਿਹੜਾ ਸੀ ਕਤਲ ਹੁੰਦਾ ਹੈ ਤੇ 1963 ਦੇ ਵਿੱਚ ਡਾਕਟਰ ਸੈਫੂਦੀਨ ਕਿਚਲੂ ਦਾ ਦੇਹਾਂਤ ਹੁੰਦਾ ਹੈ। 1967 ਦੇ ਵਿੱਚ ਦੱਖਣੀ ਅਮਰੀਕਾ ਦੇ ਇਨਕਲਾਬੀ ਹੀਰੋ ਜਿਹੜੇ ਨੇ ਐਰਨੈਸਟੋ ਚੀ ਗਵੇਰਾ ਦੀ ਜਿਹੜੀ ਸੀ ਬੋਲੀਵੀਆ ਦੇ ਦੇਸ਼ ਦੇ ਵਿੱਚ ਹੱਤਿਆ ਜਿਹੜੀ ਹੁੰਦੀ ਹੈ। ਇਸੇ ਤਰ੍ਹਾਂ ਹੀ 1983 ਦੇ ਵਿੱਚ ਦੱਖਣੀ ਕੋਰੀਆ ਦੇ 4 ਮੰਤਰੀਆਂ ਦੀ ਹੱਤਿਆ ਹੋਈ ਤੇ 2012 ਦੇ ਵਿੱਚ ਤਾਲਿਬਾਨਾਂ ਦੇ ਵੱਲੋਂ ਲੜਕੀਆਂ ਦੇ ਲਈ ਸਿੱਖਿਆ ਦੇ ਪ੍ਰਚਾਰ ਕਰਨ ਦੇ ਉੱਤੇ ਮਲਾਲਾ ਨੂੰ ਗੋਲੀ ਮਾਰੀ ਗਈ ਸੀ ਤੇ ਵਿਸ਼ਵ ਡਾਕ ਦਿਵਸ ਵੀ ਅੱਜ ਦੇ ਪੱਧਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਦੇ ਉੱਤੇ। ਤੇ ਗੱਲਬਾਤ ਕਰਦੇ ਹਾਂ ਕਾਮਰੇਡ ਚੀ ਗਵੇਰਾ ਦੀ। ਇਸ ਮਹਾਨ ਇਨਕਲਾਬੀ ਯੋਧੇ ਦਾ ਜਨਮ 14 ਜੂਨ 1928 ਨੂੰ ਅਰਜਨਟਾਈਨਾ ਦੇ ਜਿਹੜਾ ਸ਼ਹਿਰ ਰੋਜੇਰੀਓ ਦੇ ਵਿੱਚ ਡਾਨ ਅਰਨੈਸਟੋ ਗਵੇਰਾ ਲਿਚ ਦੇ ਜਿਹੜਾ ਘਰ ਦੇ ਵਿੱਚ ਹੁੰਦਾ ਹੈ ਤੇ ਉਸਦੇ ਪਿਤਾ ਦਾ ਕਹਿਣਾ ਸੀਗਾ ਕਿ ਆਰਥਿਕ ਹਾਲਤ ਕਮਜ਼ੋਰ ਹੋਣ ਦੇ ਬਾਵਜੂਦ ਉਹ ਆਪਣੇ 5 ਬੱਚਿਆਂ ਨੂੰ ਉਚੇਰੀ ਵਿਦਿਆ ਦਿਵਾਉਣ ਦੇ ਵਿੱਚ ਸਫਲ ਰਿਹਾ। ਮੈਨੂੰ ਸਭ ਤੋਂ ਵੱਧ ਮਾਣ ਆਪਣੇ ਪੁੱਤਰ ਅਰਨੈਸਟੋ ਚੀ ਗਵੇਰਾ ਦੇ ਉੱਤੇ ਹੈ, ਜਿਸ ਨੂੰ ਮੈਂ ਟੀਟੀ ਨਾਂ ਦੇ ਨਾਲ ਬੁਲਾਉਂਦਾ ਸੀ। ਉਹ ਇੱਕ ਸੱਚਾ ਮਨੁੱਖ ਤੇ ਅਸਲੀ ਯੋਧਾ ਸੀ ਤੇ ਬਚਪਨ ਤੋਂ ਹੀ ਉਹ ਦਮੇ ਦਾ ਜਿਹੜਾ ਰੋਗੀ ਵੀ ਸੀ। ਰੋਗੀ ਹੋਣ ਦੇ ਕਾਰਨ ਉਹਨੇ ਡਾਕਟਰ ਬਣਨ ਦਾ ਜਿਹੜਾ ਫੈਸਲਾ ਕਰ ਲਿਆ। ਅਰਜਨਟਾਈਨਾ ਦੀ ਰਾਜਧਾਨੀ ਤੋਂ ਡਾਕਟਰੀ ਦੀ ਡਿਗਰੀ ਹਾਸਲ ਕਰ ਲਈ ਤੇ ਪੜ੍ਹਾਈ ਦੇ ਦੌਰਾਨ 1953 ਦੇ ਵਿੱਚ ਉਹ ਇੱਕ ਸਾਥੀ ਦੇ ਨਾਲ ਮੋਟਰਸਾਈਕਲ ਦੇ ਉੱਤੇ ਕੋਲੰਬੀਆ, ਪੀਰੂ, ਚਿੱਲੀ ਤੇ ਵੈਨਜੁਏਲਾ ਚਲਿਆ ਗਿਆ। ਅਗਲੇ ਸਾਲ ਉਹਨੇ ਬੋਲੀਵੀਆ, ਇਕਵਾਡੋਰ, ਕੋਲੰਬੀਆ, ਕੋਸਟਰੀਕਾ, ਪਨਾਮਾ ਵਰਗੇ ਲਤੀਨੀ ਅਮਰੀਕੀ ਦੇਸ਼ਾਂ ਦਾ ਦੌਰਾ ਕੀਤਾ ਤੇ ਉੱਥੋਂ ਦੇ ਲੋਕਾਂ ਦੀ ਗਰੀਬੀ ਤੇ ਦੁੱਖ ਦਰਦ ਵੇਖ ਕੇ ਕੁਝ ਕਰਨ ਦਾ ਜਿਹੜਾ ਉਹਨੇ ਫੈਸਲਾ ਕਰ ਲਿਆ। ਗੁਆਟੇਮਾਲਾ ਦੀ ਜਿਹੜੀ ਸੀ ਸਰਕਾਰ, ਜੋ ਅਮਰੀਕਾ ਦੀ ਵਿਰੋਧੀ ਸੀ, ਉਸ ਦੇ ਵਿੱਚ ਨੌਕਰੀ ਕਰ ਲੈਂਦਾ ਹੈ ਤੇ ਅਮਰੀਕੀਆਂ ਨੇ ਰਾਜਧਾਨੀ ਦੇ ਉੱਤੇ ਬੰਬਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਚੀ ਗਵੇਰੇ ਨੇ ਪੂਰੀ ਮਦਦ ਕੀਤੀ। ਫਿਰ ਉਹ ਮੈਕਸੀਕੋ ਦੇ ਵਿੱਚ ਦਿਲ ਦੇ ਰੋਗਾਂ ਦੇ ਹਸਪਤਾਲ ਨੌਕਰੀ ਕਰਨ ਲੱਗ ਪਿਆ। ਜਦ ਉਹਨੂੰ ਪਤਾ ਲੱਗਿਆ ਕਿ ਕਿਊਬਾ ਦੇ ਵਿੱਚ ਫੀਡਲ ਕਾਸਤਰੋ ਇਨਕਲਾਬ ਦੀ ਜੰਗ ਲੜ ਰਿਹਾ ਤਾਂ ਉਹ ਵੀ ਜਿਹੜਾ ਸੀਗਾ ਉਸਦਾ ਸਾਥੀ ਬਣਨਾ ਚਾਹੁੰਦਾ ਸੀ ਤੇ ਬਣ ਵੀ ਗਿਆ। ਉਹ ਫੀਡਰ ਜਿਹੜਾ ਸੀ ਫੀਡਲ ਕਾਸਟਰੋ ਦੇ ਨਾਲ ਉਹਨਾਂ 81 ਸਾਥੀਆਂ ਦੇ ਵਿੱਚ ਸ਼ਾਮਲ ਸੀਗਾ ਜੋ ਬੇੜੀ ਦੇ ਰਾਹੀਂ 25 ਨਵੰਬਰ 1956 ਨੂੰ ਕਿਊਬਾ ਦੇ ਵਿੱਚ ਦਾਖਲ ਹੋਣ ਦਾ ਯਤਨ ਕਰ ਰਹੇ ਸਨ, ਪਰ ਕਿਊਬਾ ਦੇ ਤਾਨਾਸ਼ਾਹ ਬਾਤ ਸੀਤਾ ਦੀਆਂ ਫੌਜਾਂ ਨੇ ਕੰਢੇ ਲਾਗੇ ਪਹੁੰਚਣ ਦੇ ਉੱਤੇ ਹਵਾਈ ਹਮਲਾ ਕੀਤਾ ਤੇ ਉਹਨਾਂ ਦੇ ਵਿੱਚੋਂ ਸਿਰਫ 12 ਹੀ ਜਿਹੜੇ ਲੋਕ ਸਨ ਜਿਉਂਦੇ ਸਾਥੀ ਜਿਹੜੇ ਉਹਦੇ ਬਚੇ ਸੀ ਤੇ ਉੱਥੋਂ ਪਹਾੜੀਆਂ ਦੇ ਉੱਤੇ ਚੜ੍ਹਨ ਦੇ ਵਿੱਚ ਸਫਲ ਹੋਏ ਸੀ, ਜਿਨ੍ਹਾਂ ਦੇ ਵਿੱਚ ਚੀ ਗਵੇਰਾ, ਫੀਡਲ ਕਾਸਤਰੋ ਤੇ ਉਸਦਾ ਭਰਾ ਰਾਉਲ ਵੀ ਸ਼ਾਮਲ ਸੀਗਾ। ਇੱਥੇ ਲੜਦਿਆਂ 6 ਵਾਰ ਚੀ ਗਵੇਰਾ ਜ਼ਖਮੀ ਹੋਇਆ। 2 ਜੂਨ 1959 ਨੂੰ ਇਨਕਲਾਬੀ ਸਾਥਣ ਅਲਏਡਾ ਮਾਰਚ ਦੇ ਨਾਲ ਵਿਆਹ ਹੁੰਦਾ ਹੈ ਉਹਦਾ ਤੇ ਉਹਨਾਂ ਦੇ 4 ਬੱਚੇ ਹੁੰਦੇ ਹੈ ਤੇ 1959 ਨੂੰ ਹੀ ਕਿਊਬਾ ਦੇ ਵਿੱਚ ਇਨਕਲਾਬ ਹੋਣ ਦੇ ਉੱਤੇ ਚੀ ਗਵੇਰਾ ਨੂੰ 2 ਨੰਬਰ ਦਾ ਸਨਅਤ ਮੰਤਰੀ ਜਿਹੜਾ ਬਣਾ ਦਿੱਤਾ ਗਿਆ। ਪਰ ਉਹ ਮੰਤਰੀ ਦੀ ਕੁਰਸੀ ਦੇ ਉੱਤੇ ਇੱਕ ਦਿਨ ਵੀ ਨਾ ਜਿਹੜਾ ਟਿਕਿਆ ਬੈਠਾ ਨਾ, ਹਮੇਸ਼ਾ ਲੋਕਾਂ ਦੇ ਵਿੱਚ ਵੀ ਰਿਹਾ, ਲੋਕਾਂ 'ਚ ਹੀ ਰਿਹਾ। 5 ਸਾਲਾਂ ਦੇ ਦੌਰਾਨ ਰੂਸ, ਚੀਨ, ਕੋਰੀਆ, ਜਰਮਨ ਤੇ ਚੈਕੋਸਲਵਾਕੀਆ

ਦਾ ਮਾਰਿਆ ਗਿਆ ਤਾਂ ਅੰਤ ਸਮੇਂ ਵੀ ਮੈਂ ਇਨਕਲਾਬ ਦੇ ਬਾਰੇ ਸੋਚ ਰਿਹਾ ਹੋਵਾਂਗਾ। 8 ਅਕਤੂਬਰ ਕੱਲ ਦਾ ਜਿਹੜਾ ਬੀਤਿਆ ਦਿਨ ਹੈ 1967 ਨੂੰ ਬੋਲੀਵੀਆ ਦੀ ਯੂਰੋ ਖੱਡ ਜਿਹੜੀ ਸੀਗੀ ਉਹਦੇ ਵਿੱਚ ਜ਼ਖਮੀ ਹੋਣ ਦੇ ਉੱਤੇ ਫੜ ਲਿਆ ਜਾਂਦਾ ਹੈ ਤੇ ਬੋਲੀਵੀਆ ਸੈਨਿਕਾਂ ਨੇ ਅਗਲੇ ਦਿਨ ਹਿਗ ਏਰਾ ਪਿੰਡ ਦੇ ਵਿੱਚ ਪਹਿਲਾਂ ਉਹਨੂੰ ਪੁੱਛਿਆ ਕਿ ਤੂੰ ਆਪਣੀ ਅਮਰ ਹੋਣ ਦੇ ਬਾਰੇ ਸੋਚ ਰਿਹਾ। ਉਹਨੇ ਜਵਾਬ ਦਿੱਤਾ, ਨਹੀਂ, ਮੈਂ ਇਨਕਲਾਬ ਦੀ ਜਿਹੜਾ ਹੈ ਅਮਰਤਾ ਦੇ ਬਾਰੇ ਸੋਚ ਰਿਹਾ। ਉਸ ਤੋਂ ਬਾਅਦ 9 ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਜਾਂਦਾ ਤੇ ਉਸਦੇ ਹੱਥ ਕੱਟ ਦਿੱਤੇ ਜਾਂਦੇ ਆ। ਹੱਥ ਜਿਹੜਾ ਕੱਟ ਦਿੱਤੇ ਤੇ ਹੱਥ ਅਜੇ ਵੀ ਕਿਊਬਾ ਦੇ ਲੋਕਾਂ ਨੇ ਆਪਣੇ ਹੀਰੋ ਨੂੰ ਪ੍ਰਣਾਮ ਕਰਨ ਵਾਸਤੇ ਸਾਂਭ ਕੇ ਰੱਖੇ ਹੋਏ ਨੇ। ਉਸਦੀ ਸ਼ਹਾਦਤ ਵਾਲੇ ਦਿਨ ਕਿਊਬਾ ਦੇ ਵਿੱਚ ਛੁੱਟੀ ਕੀਤੀ ਜਾਂਦੀ ਹੈ ਤੇ ਉਹਨੂੰ ਪਿਆਰ ਦੇ ਨਾਲ ਚੀ ਗਵੇਰਾ ਦੀ ਥਾਂ ਛੀ ਜਿਹੜਾ ਗਵੇਰਾ ਵੀ ਕਹਿ ਕੇ ਯਾਦ ਕੀਤਾ ਜਾਂਦਾ ਹੈ। ਅੱਜ ਦੋਸਤੋ ਚਿੱਠੀਆਂ ਦਾ ਦਿਨ ਹੈ ਕਿ ਆਪਾਂ ਤਾਂ ਚਲੋ ਪਹਿਲਾਂ ਚਿੱਠੀਆਂ ਪਾਉਂਦੇ ਸੀ ਤਾਂ ਹੁਣ ਤਾਂ ਚਿੱਠੀਆਂ ਦਾ ਜ਼ਮਾਨਾ ਜਿਹੜਾ ਦੁਨੀਆਂ ਤੋਂ ਹੀ ਉੱਡ ਗਿਆ। ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਤੇ ਜਦੋਂ ਦੇ ਟੈਲੀਫੋਨ ਜਿਹੜੇ ਫਿਰ ਹੁਣ ਆਏ ਨੇ ਜੀ ਤਾਰਾਂ ਵਾਲੇ ਬੰਦ ਹੋ ਗਏ ਤੇ ਵਾਇਰਲੈਸ ਆ ਗਏ। ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਪਹਿਲਾ ਟੈਸਟ ਜਿਹੜਾ ਸੀ ਵਾਇਰਲੈਸ ਫੋਨ ਦਾ ਟੈਲੀਫੋਨ ਦਾ ਜਿਹੜਾ ਸੀ 1876 ਦੇ ਵਿੱਚ ਕੀਤਾ ਗਿਆ ਸੀ ਜਿਹਦਾ ਆਨੰਦ ਆਪਾਂ ਮਾਣ ਰਹੇ ਹਾਂ। ਤੇ ਡਾਕ ਦੀ ਗੱਲ ਕਰੀਏ ਤੇ ਵਿਸ਼ਵ ਡਾਕ ਦਿਵਸ ਜੋ ਕਿ ਅੱਜ ਦੇ ਦਿਹਾੜੇ ਦੇ ਉੱਤੇ ਅਕਤੂਬਰ 1874 ਨੂੰ ਸ਼ੁਰੂ ਹੋਇਆ, ਸਵਿਟਜ਼ਰਲੈਂਡ ਦੇ ਵਿੱਚ ਯੂਨੀਵਰਸਲ ਪੋਸਟਲ ਯੂਨੀਅਨ ਦੀ ਮੀਟਿੰਗ ਹੋਈ ਸੀ ਜਿਸ ਕਰਕੇ 1969 ਨੂੰ ਜਪਾਨ ਦੇ ਵਿੱਚ ਯੂਨੀਵਰਸਲ ਪੋਸਟਲ ਕਾਂਗਰਸ ਨੇ ਹਰ ਸਾਲ 9 ਅਕਤੂਬਰ ਨੂੰ ਇਹ ਦਿਨ ਜਿਹੜਾ ਮਨਾਉਣ ਦਾ ਫੈਸਲਾ ਕਰ ਲਿਆ। ਲਾਰਡ ਕਲਾਈਵ ਨੇ ਭਾਰਤ ਦੇ ਵਿੱਚ 1766 ਨੂੰ ਪਹਿਲਾ ਡਾਕ ਜਿਹੜਾ ਸੀ ਵਿਵਸਥਾ ਕੀਤੀ ਤੇ 1774 ਦੇ ਵਿੱਚ ਪਹਿਲਾ ਡਾਕ ਘਰ ਕਲਕੱਤਾ ਵਿਖੇ ਸਥਾਪਿਤ ਕੀਤਾ ਗਿਆ ਸੀ। ਚਿੱਠੀਆਂ ਉੱਪਰ ਸਟੈਂਪ 1852 ਤੋਂ ਲੱਗਣੀ ਸ਼ੁਰੂ ਹੋਈ। ਪਹਿਲਾਂ ਰਾਜੇ ਪੈਦਲ ਜਾਂ ਘੋੜ ਸਵਾਰ ਰਾਹੀਂ ਡਾਕ ਭੇਜਦੇ ਸਨ, ਫਿਰ ਚਿੱਠੀਆਂ ਕਬੂਤਰਾਂ ਰਾਹੀਂ ਭੇਜੀਆਂ ਜਾਣ ਲੱਗ ਪਈਆਂ ਤੇ ਦੇਸ਼ ਭਗਤ ਤੇਜਾ ਸਿੰਘ ਸੁਤੰਤਰ ਹੁਣਾਂ ਨੇ ਇੱਕ ਬਿੱਲਾ ਜਿਹੜਾ ਰੱਖਿਆ ਹੋਇਆ ਸੀ ਉਸਦੇ ਗਲ ਦੇ ਵਿੱਚ ਚਿੱਠੀ ਬੰਨ ਕੇ ਬਾਹਰ ਚਾਹ ਵਾਲੇ ਦੇ ਕੋਲ ਭੇਜਦਾ ਸੀ ਜਿੱਥੋਂ ਦੂਜੇ ਦੇਸ਼ ਭਗਤਾਂ ਨੂੰ ਜਿਹੜਾ ਮਿਲ ਜਾਂਦੀ ਸੀ ਚਿੱਠੀ ਸੁਨੇਹਾ ਤੇ 1947 ਨੂੰ ਦੇਸ਼ ਦੇ ਵਿੱਚ 23,344 ਤੇ 2014 ਤੱਕ 1,54,882 ਡਾਕ ਘਰ ਜਿਹੜੇ ਸੀ ਭਾਰਤ ਦੇ ਵਿੱਚ ਸਨ। ਚਿੱਠੀ ਲਿਖਣ ਦੀ ਕਲਾ ਨੇ ਕਈ ਨਾਮੀ ਲੇਖਕ ਪੈਦਾ ਕੀਤੇ। ਟੈਲੀਫੋਨ ਤੇ ਮੋਬਾਈਲ ਤੇ ਸਮਾਰਟਫੋਨ ਹੁਣ ਅਹਿਮ ਜਿਹੜੀ ਹੈ ਭੂਮਿਕਾ ਨਿਭਾ ਰਹੇ ਨੇ। ਚਿੱਠੀ ਉੱਪਰ ਪਿੰਨ ਕੋਡ ਜਿਹੜਾ ਸੀ 15 ਅਗਸਤ 1972 ਤੋਂ ਸ਼ੁਰੂ ਹੁੰਦਾ ਹੈ। ਲਿਖਿਆ ਹੋਵੇ ਤਾਂ ਛੇਤੀ ਪਹੁੰਚ ਜਾਂਦੀ ਹੈ ਚਿੱਠੀ ਤੇ ਟੈਲੀਗ੍ਰਾਮ ਮਨੀ ਆਰਡਰ ਦਾ ਬਹੁਤ ਸੰਬੰਧ ਰਿਹਾ। ਡਾਕਖਾਨੇ ਦੇ ਵਿੱਚ ਸਰਕਾਰੀ ਪੱਤਰ ਮੈਗਜ਼ੀਨ ਤੇ ਹੋਰ ਸਾਹਿਤ ਜ਼ਿਆਦਾ ਆਉਂਦਾ ਹੈ ਤੇ ਲੈਟਰ ਬਾਕਸ ਜਿਹੜਾ ਗਾਇਬ ਹੋ ਰਹੇ ਨੇ, ਪਰ ਸਾਡੇ ਮੁਲਕਾਂ ਦੇ ਵਿੱਚ ਲੈਟਰ ਬਾਕਸ ਅਜੇ ਵੀ ਨੇ। ਦੂਸਰੀ ਗੱਲ ਕਰਦੇ ਹਾਂ, ਹੁਣ ਆਪਾਂ ਦੇਸ਼ਪਤੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਨੇ ਕਿ ਅੱਜ ਸਥਿਤੀ ਤੇ ਪ੍ਰਸਥਿਤੀ ਹੈ, ਉਹਨਾਂ ਦੀ ਝਾਤ ਮਾਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਵਲ ਦੀ ਵੀ ਗੱਲ, ਕਿਤਾਬ ਦੀ ਵੀ ਕਰਨੀ ਹੈ ਤੇ ਨਾਲ ਨਾਲ ਤੁਹਾਡੀਆਂ ਫੋਨ ਕਾਲਾਂ ਵੀ, ਲਾਈਨਾਂ ਵੀ ਲਵਾਂਗੇ। 15-20 ਮਿੰਟ 25 ਮਿੰਟ ਜਿੰਨੇ ਵੀ ਹੈ ਲਾਉਣ ਦੀ ਕੋਸ਼ਿਸ਼ ਕਰਦਾ ਤੇ ਜੇ ਸੈਣੀ ਸਾਹਿਬ ਨਾਲ ਜੁੜ ਸਕੇ ਤਾਂ ਉਹਨਾਂ ਨੂੰ ਨਾਲ ਜੋੜਾਂਗੇ, ਨਹੀਂ ਤਾਂ ਫਿਰ ਆਪਾਂ ਖਬਰਾਂ ਦੀ ਸਮਾਪਤੀ ਕਰਕੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਜਿਹੜਾ ਕਿਤਾਬ ਪੰਜਾਬ ਦੀ ਬਾਤ ਜਿਹੜੀ ਹੈ ਸ਼ੁਰੂ ਕਰਾਂਗੇ। ਤੇ ਲੋ ਦੋਸਤੋ, ਜੋ ਹਾਲਾਤ ਨੇ ਦੁਨੀਆਦਾਰੀ ਦੇ ਉਹਨਾਂ ਦੀ ਝਾਤ ਮਾਰਦਿਆਂ ਕੀ ਕੁਝ ਵਾਪਰ ਰਿਹਾ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਧਦੇ ਹਾਂ। ਜੋ ਪੰਜਾਬ ਦੇ ਵਿੱਚ ਹਾਲਾਤ ਨੇ, ਉਮੀਦਾਂ ਜਿਹੜੀਆਂ ਨੇ ਉਹ ਤਹਿਸ ਨਹਿਸ ਵੀ ਹੋਈਆਂ ਨੇ, ਉਮੀਦਾਂ ਦੇ ਸਹਾਰੇ ਕੱਲੇ ਰਹਿ ਗਏ ਨੇ ਵਿਚਾਰੇ, ਕਾਲੇ ਕੋਟ ਦੇ ਲਾਰੇ ਤੇ ਕੱਚੇ ਹੋਏ ਪੱਕੇ ਤੇ ਸੋਰੀ ਸਾਨੂੰ ਪੈਂਦੇ ਐ ਧੱਕੇ, ਖੜ ਗਏ ਰੇਲਾਂ ਦੇ ਚੱਕੇ ਜਿਹੜੇ ਦਿੱਲੀ ਦੇ ਵਿੱਚ। ਤੇ ਲੋ ਫਿਰ ਬਾਤ ਪਾਉਂਦੇ ਹਾਂ ਦੋਸਤੋ, ਸਭ ਤੋਂ ਪਹਿਲਾਂ ਕੀ ਕੁਝ ਜਿਹੜਾ ਸੰਖੇਪ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਆਪਾਂ ਵਿਸਤਾਰ ਦੇ ਵਿੱਚ ਇਹਨਾਂ ਖਬਰਾਂ ਨੂੰ ਜਿਹੜਾ ਫਰੋਲਣ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬ ਦੀ 227 ਵਿਧਾਨ ਸਭਾ ਚੋਣਾਂ ਦੀ ਵਿਗੜਦੀ ਬਣਦੀ ਸਿਆਸੀ ਜਿਹੜੀ ਹੈ ਵਰਤਾਂਤ ਹੈ, ਰਾਸਤੇ ਨੇ ਸੀਬੀਆਈ ਜਾਂਚ ਨੂੰ ਲੈ ਕੇ ਆਪ ਸਰਕਾਰ ਤੇ ਕੇਂਦਰ ਵਿਚਾਲੇ ਟਕਰਾਅ ਹੋਰ ਵੀ ਵਾਧਾ ਨਜ਼ਰ ਆਉਂਦਾ ਹੈ। ਹਾਈਕੋਰਟ, ਸੁਪਰੀਮ ਕੋਰਟ ਜਿਹੜੇ ਸਖ਼ਤ ਰੁੱਖ ਨੇ, ਨਵੇਂ ਰੈਗੂਲਰ DGP ਦੀ ਨਿਯੁਕਤੀ ਤੇ ਪੰਜਾਬ ਦੇ ਵਿੱਚ ਕਥਿਤ ਨਜਾਇਜ਼ ਮਾਈਨਿੰਗ ਦੇ ਗੰਭੀਰ ਮਾਮਲੇ ਜਿਹੜੇ ਨੇ ਸਾਹਮਣੇ ਆ ਰਹੇ ਨੇ। ਕੀ ਇਹ ਸਿਰਫ ਸਿਆਸੀ ਖ਼ਬਰਾਂ ਨੇ ਜਾਂ ਫਿਰ ਪੰਜਾਬ ਦੇ ਭਵਿੱਖ ਦੇ ਨਾਲ ਜੁੜੇ ਵੱਡੇ ਸਵਾਲ ਨੇ? ਕੀ ਸੱਚੀ ਹੀ ਕਾਰਵਾਈ ਹੋਏਗੀ? ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੀਬੀ ਰੂਪ ਕੌਰ ਸੰਧੂ ਦੇ ਵੱਲੋਂ ਸੌਂਪੇ ਪੱਤਰ ਦਾ ਮਾਮਲਾ ਜਿਹੜਾ ਭਖਦਾ ਨਜ਼ਰ ਆਉਂਦਾ। ਕੈਨੇਡਾ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਦੀ ਫੰਡਿੰਗ ਨੂੰ ਲੈ ਕੇ ਚਿੰਤਾ ਜਿਹੜੀ ਵੱਧ ਗਈ ਹੈ।
ਕਿਉਂਕਿ ਉੱਥੇ ਲੋਕਲ ਪੁਲਿਸ ਨੂੰ

0: ਜਿਹੜੇ ਉਹ ਮਾਮਲੇ ਹੈ ਉਹਨਾਂ ਨੇ ਦੇ ਦਿੱਤੇ ਹੈ ਤੇ ਉਹੀ ਡਿਸਾਈਡ ਕਰਨਗੇ ਵੀਜ਼ਾ ਕਿਹਨੂੰ ਦੇਣਾ ਹੈ, ਕਿਹਨੂੰ ਰੱਖਣਾ ਹੈ, ਕਿਹਨੂੰ ਕੱਢਣਾ ਹੈ। ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਤੇ ਭਾਰਤੀ ਪੇਸ਼ੇਵਾਰ ਜਿਹੜੇ ਨੇ ਉਹਨਾਂ ਦੇ ਬਾਰੇ ਵੀ ਅਮਰੀਕਾ ਦੇ ਵਿੱਚ H-1B ਵੀਜ਼ਾ ਜਿਹੜਾ ਵਿਵਾਦ ਚੱਲ ਰਿਹਾ। ਬਹੁਤ ਹੀ ਮੰਦਭਾਗੀਆਂ ਅਮਰੀਕਾ ਦੇ ਜਿਹੜੇ ਨੇ ਮੰਤਰੀ ਨੇ ਉਹਨਾਂ ਦੇ ਵੱਲੋਂ ਟਿੱਪਣੀਆਂ ਆ ਰਹੀਆਂ ਨੇ ਕਿ ਆਮ ਲੋਕਾਂ ਦੀ ਆਵਾਜ਼ ਸੱਤਾ ਦੇ ਗਲਿਆਰਿਆਂ ਤੱਕ ਜਿਹੜੀ ਪਹੁੰਚ ਰਹੀ ਹੈ। ਇਸ ਸਾਰੀਆਂ ਖ਼ਬਰਾਂ ਦੇ ਵੱਲ ਨੂੰ ਵਿਸਤਾਰ ਦੇ ਨਾਲ ਝਾਤ ਮਾਰਦੇ ਹਾਂ ਤੇ ਅੱਗੇ ਕੀ ਕੁਝ ਬਣਦਾ ਹੈ। ਕੈਨੇਡਾ ਦੀ ਏਕਤਾ ਦੇ ਬਾਰੇ ਬਹਿਸ ਤੋਂ ਲੈ ਕੇ ਗ੍ਰੀਨਲੈਂਡ ਸ਼ਾਰਕਾਂ ਦੀ ਸੁਰੱਖਿਆ ਤੱਕ ਦੇ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਨਾਲ ਜੁੜੀ ਖ਼ਬਰ, ਜਿਹੜਾ ਟਰੰਪ ਨੂੰ ਆਸ ਸੀ ਸ਼ਾਇਦ ਉਹਦਾ ਅੱਜ ਦਨਾਮ ਲੈ ਦਿੱਤਾ ਜਾਵੇਗਾ, ਪਰ ਭਾਣਾ ਵਾਪਰ ਚੁੱਕਾ ਹੈ। ਹਰ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਣੀ ਰਾਏ ਜਿਹੜੀ ਆ ਬਣਾਓ ਦੋਸਤੋ, ਤੇ ਸਵਾਲ ਜਿਹੜੇ ਆ ਤੁਸੀਂ ਸਾਂਝੇ ਵੀ ਕਰ ਸਕਦੇ ਹੋ ਤੇ ਆਪਣੇ ਜਿਹੜੇ ਨੇ ਜਜ਼ਬਾਤ ਵੀ, ਜੋ ਖ਼ਬਰਾਂ ਨੇ ਉਹਨਾਂ ਦੇ ਉੱਤੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ। ਤੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਲੋ ਫਿਰ ਆਪਾਂ ਬਾਤ ਪਾਉਂਦੇ ਹਾਂ। ਸਭ ਤੋਂ ਪਹਿਲਾਂ ਗੱਲਬਾਤ ਕਿੱਧਰ ਨੂੰ ਜਾਂਦੀ ਹੈ ਤੇ ਖ਼ਬਰ ਦੀ ਲੈਂਦੇ ਹਾਂ ਸਾਰ। ਨਾਨਾ ਪਾਟੇਕਰ ਜਿਹੜੇ ਨੇ ਉਹਨਾਂ ਦੀ ਡੈਥ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਅੰਤਮ ਸੰਸਕਾਰ ਤਾਂ ਕਰ ਦਿੱਤਾ ਗਿਆ ਪਰ ਗੋਆ ਪੁਲਿਸ ਦੇ ਵੱਲੋਂ ਅਸੁਭਾਵਿਕ ਮੌਤ ਦਾ ਮਾਮਲਾ ਜ਼ਰੂਰ ਦਰਜ ਕਰ ਲਿਆ ਗਿਆ। ਪਣਜੀ ਪੁਲਿਸ ਨੇ ਜਿਹੜਾ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੀ ਮੌਤ ਤੋਂ ਬਾਅਦ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ BNSS ਦੀ ਧਾਰਾ 194 ਦੇ ਤਹਿਤ ਜਿਹੜਾ ਹੈ ਅਸਵਾਭਿਕ ਮੌਤ ਜਿਹੜੀ ਹੈ UD ਦਾ ਮਾਮਲਾ ਦਰਜ ਕੀਤਾ। ਪੁਲਿਸ ਰਿਕਾਰਡ ਦੇ ਅਨੁਸਾਰ 76 ਸਾਲਾਂ ਅਦਾਕਾਰ ਨੂੰ ਡੋਣਾ ਪੋਲਾ ਵਿਖੇ ਜਿਹੜਾ ਓਸ਼ੇਨ ਪਾਰਕ ਸਥਿਤ ਉਹਨਾਂ ਦੀ ਰਿਹਾਇਸ਼ ਤੋਂ ਬੰਬੋਲਿਮ ਦੇ ਜਿਹੜੇ ਨੇ ਮਨੀਪਾਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਮ੍ਰਿਤਕ ਲਿਆਂਦਾ ਗਿਆ ਸੀ। ਇਸ ਮਾਮਲੇ ਦੀ ਅੱਗੇ ਦੀ ਜਾਂਚ PSI ਨਿਤਿਨ ਨਾਇਕ ਦੀ ਜਿਹੜੀ ਅਗਵਾਈ ਹੇਠ ਜਿਹੜੀ ਜਾਰੀ ਕੀਤੀ ਗਈ ਹੈ। ਨਾਨਾ ਪਾਟੇਕਰ ਦਾ ਵੀਰਵਾਰ ਰਾਤ ਪੂਨੇ ਦੇ ਵਿੱਚ ਉਹਨਾਂ ਦੇ ਡੋਜ਼ ਫਾਰਮ ਹਾਊਸ ਵਿਖੇ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਸੰਸਕਾਰ ਕਰ ਦਿੱਤਾ ਗਿਆ। ਅੰਤਮ ਸੰਸਕਾਰ ਕਰਨ ਤੋਂ ਬਾਅਦ ਨਾਨਾ ਪਾਟੇਕਰ ਦੇ ਪੁੱਤਰ ਮਲਹਾਰ ਪਾਟੇਕਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਨਾ ਸਾਹਿਬ ਵਰਗਾ ਇਨਸਾਨ ਕਦੇ ਵੀ ਸਾਨੂੰ ਅਸਲ ਦੇ ਵਿੱਚ ਛੱਡ ਕੇ ਨਹੀਂ ਜਾਂਦਾ। ਉਹਨਾਂ ਦੀਆਂ ਪ੍ਰਾਪਤੀਆਂ ਨੇ ਉਹਨਾਂ ਨੂੰ ਅਮਰ ਜਿਹੜਾ ਬਣਾ ਦਿੱਤਾ ਹੈ। ਦੂਜਾ, ਉਹ ਹਮੇਸ਼ਾ ਇਸ ਗੱਲ ਦੇ ਵਿੱਚ ਵਿਸ਼ਵਾਸ ਰੱਖਦੇ ਸਨ ਕਿ ਹਰ ਕਿਸੇ ਨੂੰ ਇਕੱਠੇ ਹੋ ਕੇ ਵਿਸ਼ਵ ਪੱਧਰ ਦੇ ਉੱਤੇ ਇੱਕ ਧਰਮ ਮਾਰਗ ਦੀ ਜਿਹੜੀ ਹੈ ਪਾਲਣਾ ਕਰਨੀ ਚਾਹੀਦੀ ਹੈ। ਤੇ ਤੀਜਾ, ਭਵਿੱਖ ਦੇ ਬਾਰੇ ਨਾਨਾ ਸਾਹਿਬ ਜੋ ਵਿਜ਼ਨ ਛੱਡ ਕੇ ਗਏ ਨੇ ਉਸ ਨੂੰ ਅੱਗੇ ਵਧਾਉਣਾ ਹੀ ਉਹ ਤਰੀਕਾ ਹੈ ਜਿਸ ਦੇ ਨਾਲ ਅਸੀਂ ਆਉਣ ਵਾਲੇ ਜੀਵਨ ਨੂੰ ਆਕਾਰ ਜਿਹੜਾ ਦੇਵਾਂਗੇ। ਦੂਸਰੇ ਪਾਸੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਵਾਹ ਵਾਸਤਾ ਜੋ ਪੈਂਦਾ ਹੈ, ਰੂਪ ਕੌਰ ਸੰਧੂ ਹੁਣਾਂ ਨੇ ਕਿਹਾ ਸੀ ਕਿ 9 ਤਰੀਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋਣਗੇ, ਜਥੇਦਾਰ ਹੁਣਾਂ ਨਾਲ ਮੁਲਾਕਾਤ ਕਰਨਗੇ, ਪਰ ਮੁਲਾਕਾਤ ਨਾ ਹੋ ਸਕੀ ਜਥੇਦਾਰ ਸਾਹਿਬ ਦੇ ਨਾਲ, ਪਰ ਫਿਰ ਵੀ ਉਹ ਉੱਥੇ ਪਹੁੰਚੇ ਨੇ ਆਪਣੇ ਸਮਾਂ ਸਾਰਨੀ ਦੇ ਮੁਤਾਬਕ। ਪੰਜਾਬ ਸਰਕਾਰ ਵੱਲੋਂ ਸੁਰੱਖਿਆ ਮਿਲਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਨੇ ਬੀਬੀ ਰੂਪ ਕੌਰ ਸੰਧੂ, ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ ਮੇਰੀ ਜਾਨ ਨੂੰ ਖਤਰਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਰਖਾਸਤ ਕੀਤੀ ਗਈ ਮਹਿਲਾ ਆਗੂ ਬੀਬੀ ਰੂਪ ਕੌਰ ਸੰਧੂ ਦੇ ਵੱਲੋਂ ਲਾਏ ਗਏ ਦੋਸ਼ਾਂ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੜਤਾਲ ਦੇ ਵਾਸਤੇ ਲੋੜੀਂਦੇ ਸਬੂਤ ਦੇਣ ਦੇ ਲਈ ਮੁੜ ਸੱਦਿਆ ਜਾਵੇਗਾ। ਅੱਜ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਾ ਕੇ ਦੋਸ਼ਾਂ ਸੰਬੰਧੀ ਆਪਣਾ ਇਹ ਪੱਤਰ ਜਿਹੜਾ ਸੌਂਪਿਆ। ਇਸ ਦੇ ਦੌਰਾਨ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਸੁਰੱਖਿਆ ਮੁਹੱਈਆ ਕੀਤੀ ਗਈ ਹੈ। ਅੱਜ ਸੋਸ਼ਲ ਮੀਡੀਆ ਦੇ ਰਾਹੀਂ ਵੀ ਉਨ੍ਹਾਂ ਨੇ ਦੋਸ਼ ਲਾਏ ਸਨ ਕਿ ਉਨ੍ਹਾਂ ਅਤੇ ਸ਼ੋਸ਼ਣ ਦਾ ਜਿਹੜਾ ਸ਼ਿਕਾਰ ਹੋਈਆਂ ਹੋਰ ਬੀਬੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਉਹ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਨੇ। ਉਨ੍ਹਾਂ ਨੇ ਇਸ ਸੰਬੰਧ ਦੇ ਵਿੱਚ DGP ਨੂੰ ਅਪੀਲ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਆਪਣੇ ਦੋਸ਼ਾਂ ਸੰਬੰਧੀ ਪੱਤਰ ਦੇਣ ਦੇ ਲਈ ਜਾਣਾ ਚਾਹੁੰਦੇ ਨੇ, ਪਰ ਧਮਕੀਆਂ ਦੇ ਕਾਰਨ ਉਨ੍ਹਾਂ ਨੂੰ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਹੈ। ਮਗਰੋਂ ਬਾਅਦ ਦੁਪਹਿਰ ਜਿਹੜਾ ਸੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਿਹੜਾ ਪੁੱਜੇ ਹੈ ਤੇ ਉਨ੍ਹਾਂ ਨੇ ਆਪਣਾ ਪੱਤਰ ਉਨ੍ਹਾਂ ਜਿਹੜਾ ਸੌਂਪਿਆ ਗਿਆ। ਮੀਡੀਆ ਦੇ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪੱਤਰ ਦੇ ਵਿੱਚ ਵਿਸਤਾਰ ਦੇ ਨਾਲ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਉਨ੍ਹਾਂ ਨੇ ਜਿਨ੍ਹਾਂ ਦੇ ਖਿਲਾਫ਼ ਦੋਸ਼ ਲਾਏ ਨੇ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਕਰਨ ਤੋਂ ਗੁਰੇਜ਼ ਕੀਤਾ ਤੇ ਆਖਿਆ ਕਿ ਉਹ ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੀ ਸਾਰੀ ਜਾਣਕਾਰੀ ਦੇਣਗੇ। ਪਰ ਉਨ੍ਹਾਂ ਦਾਅਵਾ ਕੀਤਾ ਕਿ ਸ਼ੋਸ਼ਣ ਕਰਨ ਵਾਲਿਆਂ ਦੀ ਸੂਚੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਕੁਝ ਜਿਹੜੇ ਬਾਬਿਆਂ ਦੇ ਨਾਲ ਸੰਬੰਧਿਤ ਵਿਅਕਤੀ ਸ਼ਾਮਲ ਨੇ। ਇਸੇ ਤਰ੍ਹਾਂ ਸ਼ੋਸ਼ਣ ਦਾ ਸ਼ਿਕਾਰ ਔਰਤਾਂ ਦੀ ਗਿਣਤੀ ਦਰਜ ਜਿਹੜੀ ਹੈ ਦਰਜਨ ਤੋਂ ਵੱਧ ਦੱਸੀ ਹੈ, ਜੋ ਕਿ ਵੱਖ ਵੱਖ ਸ਼ਹਿਰਾਂ ਦੇ ਨਾਲ ਸੰਬੰਧਿਤ ਨੇ। ਜਦੋਂ ਜਿੱਥੇ ਪੁੱਜੇ ਤਾਂ ਜਦੋਂ ਉਹ ਇੱਥੇ ਪੁੱਜੇ ਨੇ ਤਾਂ ਉਨ੍ਹਾਂ ਦੇ ਨਾਲ ਸੁਰੱਖਿਆ ਕਰਮਚਾਰੀ ਵੀ ਮੌਜੂਦ ਦੇਖੇ ਗਏ ਨੇ। ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਉਨ੍ਹਾਂ ਦਸਿਆ ਕਿ ਬੀਬੀ ਰੂਪ ਕੌਰ ਨੇ ਆਪਣਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਸੌਂਪਿਆ ਹੈ ਤੇ ਇਸ ਦੇ ਦੌਰਾਨ ਉਨ੍ਹਾਂ ਦੀ ਗੱਲ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਦੇ ਨਾਲ ਕਰਵਾ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ ਗਿਆ ਦੋਸ਼ ਪੱਤਰ ਸੁਰੱਖਿਅਤ ਹੈ ਤੇ ਇਸ ਦੀ ਜਾਣਕਾਰੀ ਜਿਹੜੀ ਆ ਬਾਹਰ ਨਹੀਂ ਜਾਵੇਗੀ ਤੇ ਉਨ੍ਹਾਂ ਦੱਸਿਆ ਕਿ ਜਥੇਦਾਰ ਗੜਗੱਜ ਵੱਲੋਂ ਜਿਸ ਦਿਨ ਉਨ੍ਹਾਂ ਨੂੰ ਸੱਦਿਆ ਗਿਆ ਸੀਗਾ ਉਸ ਦਿਨ ਉਹ ਨਹੀਂ ਆ ਪਾਏ ਤੇ ਅੱਜ ਆਪਣੇ ਪ੍ਰੋਗਰਾਮ ਦੇ ਮੁਤਾਬਕ ਆਏ ਨੇ ਤੇ ਅੱਜ ਜਥੇਦਾਰ ਗੜਗੱਜ ਬਾਹਰ ਹਨ। ਇਸ ਦੇ ਲਈ ਉਨ੍ਹਾਂ ਨੂੰ ਮੁੜ ਸਮਾਂ ਨਿਰਧਾਰਿਤ ਕਰਨ ਤੋਂ ਬਾਅਦ ਹੀ ਮਿਲਣ ਵਾਸਤੇ ਆਖਿਆ ਗਿਆ। ਉਨ੍ਹਾਂ ਆਖਿਆ ਕਿ ਬੀਬੀ ਵੱਲੋਂ ਸੌਂਪਿਆ ਗਿਆ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਸੌਂਪ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਵੱਲੋਂ ਹੀ ਅਗਲੇਰੀ ਕਾਰਵਾਈ ਦੇ ਉੱਤੇ ਵਿਚਾਰ ਜਿਹੜਾ ਕੀਤਾ ਫਿਰ ਜਾਵੇਗਾ। ਦੂਸਰੇ ਪਾਸੇ ਵਿਧਾਨ ਸਭਾ ਦੀਆਂ ਤਿਆਰੀਆਂ ਜਿਹੜੀਆਂ ਨੇ ਹਰ ਪਾਰਟੀਆਂ ਕਰ ਰਹੀਆਂ ਨੇ ਤੇ ਉਸੇ ਤਰਜ ਦੇ ਉੱਤੇ ਵਾਰਸ ਪੰਜਾਬ ਦੇ ਵਿਧਾਨ ਸਭਾ ਚੋਣਾਂ ਦੇ ਲਈ 4 ਹਲਕਾ ਇੰਚਾਰਜ ਨਿਯੁਕਤ ਕੀਤੇ ਹੈ ਤੇ ਗੀਤਕਾਰ ਰੋਨਤਾ ਰਾਮਪੁਰਾ ਫੂਲ ਤੋਂ ਜਿਹੜਾ ਉਮੀਦਵਾਰ ਬਣਾ ਦਿੱਤਾ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਖਿੱਚਦਿਆਂ ਹੋਇਆਂ ਸੂਬੇ ਦੇ 4 ਵਿਧਾਨ ਸਭਾ ਹਲਕਿਆਂ ਦੇ ਲਈ ਆਪਣੇ ਜਿਹੜੇ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਮਸ਼ਹੂਰ ਪੰਜਾਬੀ ਗੀਤਕਾਰ ਤੇ ਫਿਲਮ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਜਿਹੜਾ ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਫੂਲ ਤੋਂ ਆਪਣਾ ਉਮੀਦਵਾਰ ਬਣਾਇਆ। ਇਸੇ ਤਰ੍ਹਾਂ ਗਿੱਲ ਰੌਂਤਾ ਬੀਤੇ ਹਫ਼ਤੇ ਹੀ ਚੰਡੀਗੜ੍ਹ ਵਿਖੇ ਪਾਰਟੀ ਦੇ ਵਿਚ ਸ਼ਾਮਲ ਹੋਇਆ ਤੇ ਰਾਮਪੁਰਾ ਫੂਲ ਤੋਂ ਉਨ੍ਹਾਂ ਦੀ ਚੋਣ ਲੜਨ ਦੀ ਤਿਆਰੀ ਦੇ ਨਾਲ ਹੁਣ ਇਸ ਹਲਕੇ ਦੇ ਵਿਚ ਮੁਕਾਬਲਾ ਰੋਚਕ ਜਿਹੜਾ ਬਣਦਾ ਦਿਖ ਰਿਹਾ ਜਿੱਥੇ ਉਨ੍ਹਾਂ ਦੀ ਸਿੱਧੀ ਟੱਕਰ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਨਾਲ ਹੋਏਗੀ ਤੇ ਗਿੱਲ ਰੌਂਤਾ ਸਮਾਜਿਕ ਕਰਮਚਾਰੀ ਤੇ ਮੋੜ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਲੱਖਾ ਸਿਧਾਣਾ ਦੇ ਕਾਫ਼ੀ ਕਰੀਬੀ ਮੰਨੇ ਜਾ ਰਹੇ ਨੇ। ਪੰਜਾਬੀ ਸੰਗੀਤ ਤੇ ਫਿਲਮ ਉਦਯੋਗ ਦੇ ਵਿਚ ਵੀ ਉਨ੍ਹਾਂ ਦਾ ਚੰਗਾ ਰਸੂਖ ਹੈ। ਦੂਸਰੇ ਪਾਸੇ ਪਾਰਟੀ ਨੇ ਪਟਿਆਲਾ ਦੇ ਹਲਕਾ ਸਨੌਰ ਤੋਂ ਬੀਬੀ ਰਾਜਵੰਤ ਕੌਰ ਕੜਾਮ ਨੂੰ ਹਲਕਾ ਇੰਚਾਰਜ ਥਾਪਿਆ। ਉਨ੍ਹਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜਿਆ ਰਿਹਾ ਤੇ ਪੰਥਕ ਹਲਕਿਆਂ ਦੇ ਵਿਚ ਚੰਗੀ ਪਛਾਣ ਕਹਿੰਦੇ ਰੱਖਦਾ ਹੈ। ਸਮਰਾਲਾ ਹਲਕੇ ਤੋਂ ਪਾਰਟੀ ਨੇ ਬਰਜਿੰਦਰ ਸਿੰਘ ਬਬਲੂ ਲੋਪੋ ਦੇ ਨਾਂ ਦਾ ਜਿਹੜਾ ਐਲਾਨ ਕੀਤਾ ਜੋ ਕਿ ਦਾਖਾ ਤੋਂ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਐਲੀ ਦੇ ਨੇੜਲੇ ਸਾਥੀ ਸਮਝੇ ਜਾਂਦੇ ਨੇ। ਉਥੇ ਹੀ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਤੋਂ ਐਡਵੋਕੇਟ ਦਿਲਸ਼ੇਰ ਸਿੰਘ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਦੇ ਪਿਤਾ ਕਾਬਲ ਸਿੰਘ ਅਕਾਲੀ ਦਲ ਵਾਰਸ ਪੰਜਾਬ ਦੇ ਬਾਨੀ ਜਿਹੜੇ ਆਗੂਆਂ ਦੇ ਵਿਚੋਂ ਇਕ ਨੇ। ਇੱਥੇ ਵੀ ਤਾਂ ਪਰਿਵਾਰਵਾਦ ਬਣ ਗਿਆ ਜੀ। ਫਿਰ ਦੂਸਰੇ ਪਾਸੇ ਗੱਲਬਾਤ ਕਰੀਏ CBI ਦੀ। ਪੰਜਾਬ CBI ਕੇਸ ਜਿਹੜਾ ਹੈ ਤਲਬ ਕੀਤੇ ਜਾਣ ਦੇ ਉੱਤੇ ਦੂਜੀ ਵਾਰ ਵੀ ਪੇਸ਼ ਨਹੀਂ ਹੋਏ ਨੇ ਰਾਜਵੀਰ ਘੁੰਮਣ। ਅੱਜ CBI ਨੇ ਅੱਜ ਸਵੇਰੇ ਹੀ ਜਾਰੀ ਕੀਤੇ ਸੀ ਸਮਨ ਤੇ ਘਰਾਚੋ ਜਿਹੜੀ ਟੀਮ ਵੀ ਪੁੱਜੀ ਸੀ ਤੇ ਉੱਥੇ ਵੀ ਜਿਹੜੇ ਉਨ੍ਹਾਂ ਨੂੰ ਸਮਨ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਕਹਿੰਦੇ ਨੇ ਕਿ ਉਨ੍ਹਾਂ ਨੇ ਚਪਕਾਏ ਵੀ ਹੈ, ਪਤਾ ਨਹੀਂ ਬਾਕੀ ਚਪਕਾਏ ਹੈ ਕਿ ਨਹੀਂ ਚਪਕਾਏ ਹੈ। ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਦੂਜੀ ਵਾਰ ਤਲਬ ਕੀਤੇ ਜਾਣ ਮਗਰੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਅੱਜ ਸੰਘੀ ਏਜੰਸੀ ਅੱਗੇ ਪੇਸ਼ ਨਹੀਂ ਹੋਏ ਨੇ ਕਿਉਂਕਿ ਕੱਲ੍ਹ ਦੇ ਜਿਹੜੇ ਬਿਆਨ ਸੀ ਮਾਨ ਸਾਹਿਬ ਦੇ ਕਹਿੰਦੇ ਕਿ ਜੇ ਸਾਨੂੰ ਸਮਨ ਮਿਲ ਜਾਣਗੇ ਦਿੱਤੇ ਜਾਣਗੇ ਤਾਂ ਜ਼ਰੂਰ ਅਸੀਂ ਭਾਈ ਕੋਆਪਰੇਟ ਕਰਾਂਗੇ, ਪਰ ਜੇ ਸਮਨ ਲਓਗੇ ਤਾਂ ਹੀ ਆ ਨਾ ਜੀ। ਅਗਲੇ ਤਾਂ ਤੁਹਾਨੂੰ ਸਮਨ ਦੇਣ ਨੂੰ ਪਿੱਛੇ ਪਿੱਛੇ ਘੁੰਮਦੇ ਫਿਰਦੇ ਆ। CBI ਨੇ ਉਨ੍ਹਾਂ ਨੂੰ ਇੱਥੇ Sector 30 ਸਥਿਤ ਆਪਣੇ ਦਫ਼ਤਰ ਦੇ ਵਿਚ ਦੁਪਹਿਰ 3 ਵਜੇ ਤਲਬ ਕੀਤਾ ਸੀ, ਪਰ ਅੱਜ ਉਹ ਦੂਜੀ ਵਾਰ ਵੀ ਸੰਘੀ ਏਜੰਸੀ ਦੇ ਕੋਲ ਪੇਸ਼ ਨਹੀਂ ਹੋਏ। ਅਧਿਕਾਰੀ ਅੱਜ ਉਨ੍ਹਾਂ ਦੀ ਮੁੜ ਉਡੀਕ ਕਰਦੇ ਰਹੇ ਨੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 7 ਅਕਤੂਬਰ ਨੂੰ ਤਲਬ ਕੀਤਾ ਸੀ, ਪਰ ਮੁੱਖ ਜਿਹੜੇ ਨੇ ਮੰਤਰੀ ਦਫ਼ਤਰ ਨੇ ਕੋਈ ਸਮਨ ਪ੍ਰਾਪਤ ਨਾ ਹੋਣ ਦੀ ਜਿਹੜੀ ਗੱਲ ਕਹੀ ਸੀ। CBI ਦੇ ਵੱਲੋਂ ਸ਼ੁੱਕਰਵਾਰ ਸਵੇਰੇ ਘੁੰਮਣ ਅਤੇ ਹੋਰਨਾਂ ਮੁਲਜ਼ਮਾਂ ਨੂੰ ਨਵੇਂ ਸਿਰਿਓਂ ਸਮਨ ਜਾਰੀ ਕੀਤੇ ਗਏ ਸਨ। ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਤਲਬੀ ਦੇ ਨੋਟਿਸ ਚੰਡੀਗੜ੍ਹ ਦੇ Sector 2 ਦੇ ਵਿਚ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਤੇ ਸੰਗਰੂਰ ਜ਼ਿਲ੍ਹੇ ਦੇ ਵਿਚ ਘੁੰਮਣ ਦੇ ਜੱਦੀ ਪਿੰਡ ਘਰਾਚੋ ਵਿਖੇ ਭੇਜੇ ਗਏ ਸਨ। ਅੱਜ ਇਕ ਵਿਸ਼ੇਸ਼ ਟੀਮ ਘਰਾਚੋ ਦੇ ਵਿਚ ਸਵੇਰ ਵਕਤ ਜਿਹੜਾ ਨੋਟਿਸ ਦੇਣ ਦੇ ਲਈ ਵੀ ਪਹੁੰਚੀ ਹੋਈ ਸੀ ਤੇ CBI ਟੀਮਾਂ ਨੇ ਇਹ ਸਮਨ ਮੁਲਜ਼ਮਾਂ ਦੇ ਘਰਾਂ ਦੇ ਮੁੱਖ ਗੇਟਾਂ ਦੇ ਉੱਤੇ ਵੀ ਕਹਿੰਦੇ ਚਿਪਕਾ ਦਿੱਤੇ ਨੇ। ਮੁੱਖ ਮੰਤਰੀ ਭਗਵੰਤ ਮਾਨ ਆਖ ਚੁੱਕੇ ਨੇ ਕਿ ਜਦੋਂ ਵੀ ਕੋਈ ਸਮਨ ਢੁਕਵੀਂ ਪ੍ਰਕਿਰਿਆ ਤਹਿਤ ਤਾਮੀਲ ਹੋਣਗੇ ਤਾਂ ਘੁੰਮਣ ਜਿਹੜਾ ਪੇਸ਼ ਹੋਣਗੇ। ਮੁੱਖ ਮੰਤਰੀ ਮਾਨ ਆਪਣੇ ਦਫ਼ਤਰ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜ ਹੋਣ ਤੋਂ ਇਨਕਾਰ ਕਰ ਚੁੱਕੇ ਨੇ। ਮੁੱਖ ਮੰਤਰੀ ਦਾ ਕਹਿਣਾ ਹੈ ਕਿ CBI ਦੇ ਆਉਣ ਦਾ ਮਤਲਬ ਹੈ ਕਿ ਭਾਜਪਾ ਨੇ ਪੰਜਾਬ ਦੇ ਵਿੱਚ ਚੋਣਾਂ ਦੀ ਤਿਆਰੀ ਵਿੱਢ ਦਿੱਤੀ ਹੈ। ਸ਼ਾਇਦ ਉਸੇ ਕਰਕੇ ਹੀ ਖੁਸ਼ੀਆਂ ਮਨਾ ਰਹੇ ਨੇ, ਅੱਜ ਵੀ ਕਾਫੀ ਰੰਗੀਲੇ ਸੀਗੇ ਜੀ। ਜਸ਼ਪਿੰਦਰ ਸਿੰਘ ਚਾਹਲ ਨੂੰ ਜਿਹੜਾ ਵੀ ਤਲਬੀ ਨੋਟਿਸ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਤੇ ਰਾਜਵੀਰ ਘੁੰਮਣ ਦੇ ਵੱਲੋਂ CBI ਦੀ ਜਾਂਚ ਦੇ ਖਿਲਾਫ ਕਾਨੂੰਨੀ ਚਾਰਾਜੋਈ ਜਿਹੜੀ ਕੀਤੀ ਜਾ ਰਹੀ ਹੈ, ਪਰ ਉਹਦੇ ਉੱਤੇ ਵੀ ਜਿਹੜੀ ਅੱਜ ਖਬਰ ਆ ਗਈ ਹੈ ਉਹਦੀ ਵੀ ਗੱਲ ਕਰਦੇ ਹਾਂ, ਜਿਸ ਦੇ ਵਿੱਚ CBI ਦੀ ਜਾਂਚ ਖਿਲਾਫ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦੇ ਜਸਟਿਸ ਸ਼ੀਲ ਨਾਗੂ ਜਿਹੜਾ ਆਪਣੇ ਆਪ ਨੂੰ ਉਹਨਾਂ ਨੇ ਵੱਖ ਕਰ ਲਿਆ। ਉਹ ਕਹਿੰਦੇ ਨੇ ਭਾਈ ਮੈਂ ਪਹਿਲਾਂ ਵੀ ਪੰਜਾਬ ਦੇ ਵਿੱਚ ਜਿਹੜਾ ਕੰਮ ਕਰ ਚੁੱਕਿਆ ਤੇ ਮੇਰੇ ਉੱਤੇ ਉਂਗਲੀ ਵਗੈਰਾ ਉੱਠੇਗੀ, ਇਹਦੇ ਨਾਲੋਂ ਚੰਗਾ ਤੁਸੀਂ ਆਰਾਮ ਨਾਲ 17 ਹੋਰ ਜਿਹੜੀਆਂ ਨੇ ਬੈਠਕਾਂ ਬੈਠਦੀਆਂ ਨੇ ਤੇ ਉੱਥੇ ਜਾ ਕੇ ਤੁਸੀਂ ਆਪਣੀ ਸੁਣਵਾਈ ਕਰਾ ਸਕਦੇ ਹੋ। ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਅਲੱਗ ਕੀਤਾ ਤੇ ਉਹ ਨਹੀਂ ਚਾਹੁੰਦੇ ਕਿਸੇ ਤਰ੍ਹਾਂ ਦਾ ਵਿਵਾਦ ਵਧੇ। ਸੁਪਰੀਮ ਕੋਰਟ ਦੇ ਜੱਜ ਜਸਟਿਸ ਸ਼ੀਲ ਨਾਗੂ ਨੇ ਸ਼ੁੱਕਰਵਾਰ ਨੂੰ ਆਪ ਅਗਵਾਈ ਵਾਲੀ ਸਰਕਾਰ ਦੇ ਨਾਲ ਜੁੜੇ ਲੋਕਾਂ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਤੇ 2 ਮਹੀਨਿਆਂ ਦੇ ਅੰਦਰ ਰਿਪੋਰਟ ਦਾਖਲ ਕਰਨ ਦੇ CBI ਨੂੰ ਹਾਈ ਕੋਰਟ ਦੇ ਨਿਰਦੇਸ਼ ਦੇ ਉੱਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਪੰਜਾਬ ਸਰਕਾਰ ਦੀ ਪਟੀਸ਼ਨ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਹੀ ਵੱਖ ਕਰ ਲਿਆ। ਜਿਵੇਂ ਇਹ ਮਾਮਲਾ ਜਸਟਿਸ ਦੀਪਾਕਰ ਦੱਤਾ ਤੇ ਜਸਟਿਸ ਸ਼ੀਲ ਨਾਗੂ ਦੇ ਬੈਂਚ ਦੇ ਸਾਹਮਣੇ ਆਇਆ, ਜਸਟਿਸ ਦੱਤਾ ਨੇ ਕਿਹਾ ਕਿ ਇਸ ਦੀ ਸੁਣਵਾਈ ਜਸਟਿਸ ਨਾਗੂ ਦੇ ਵੱਲੋਂ ਨਹੀਂ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਦੇ ਵਿੱਚ ਆਪਣੀ ਤਰੱਕੀ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਦੇ ਵਜੋਂ ਆਪਣੇ ਕਾਰਜਕਾਲ ਦੇ ਦੌਰਾਨ ਜਸਟਿਸ ਨਾਗੂ ਨੇ ਆਪ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਾਲ ਜੁੜੇ ਕੇਸਾਂ ਦੀ ਲਗਾਤਾਰ ਸੁਣਵਾਈ ਕੀਤੀ ਸੀ। ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਜੈਦੀਪ ਗੁਪਤਾ ਨੇ ਦਲੀਲ ਦਿੱਤੀ ਕਿ ਉਹ ਜਸਟਿਸ ਨਾਗੂ ਦੇ ਦੁਆਰਾ ਨਜਿੱਠੇ ਗਏ ਫੈਸਲੇ ਦੇ ਉੱਤੇ ਭਰੋਸਾ ਨਹੀਂ ਕਰ ਰਹੇ ਨੇ। ਜਸਟਿਸ ਦੱਤਾ ਨੇ ਕਿਹਾ, ਨਹੀਂ ਨਹੀਂ ਮਿਸਟਰ ਗੁਪਤਾ, ਅਸੀਂ ਬਹੁਤ ਮੁਸ਼ਕਲ ਸਮੇਂ ਦੇ ਵਿੱਚ ਹਾਂ, ਕੋਈ ਨਹੀਂ ਜਾਣਦਾ ਕਿ ਹਮਲਾ ਕਿੱਥੋਂ ਆਵੇਗਾ। ਇੱਥੇ 17 ਹੋਰ ਬੈਚ ਨੇ, ਅਸੀਂ ਕੇਸ ਨੂੰ CJI ਦੇ ਸਾਹਮਣੇ ਰੱਖਣ ਦੇ ਲਈ ਆਦੇਸ਼ ਤੇ ਦਸਖਤ ਕਰਾਂਗੇ, ਤੁਸੀਂ ਇਸਦਾ ਜਿਹੜਾ ਜ਼ਿਕਰ ਕਰੋ। ਸੋਮਵਾਰ ਨੂੰ ਪੰਜਾਬ ਸਰਕਾਰ ਨੇ ਵਕੀਲ ਨikhil ਸਰਾਫ ਦੇ ਵੱਲੋਂ ਦਾਇਰ ਇੱਕ ਪਟੀਸ਼ਨ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ਦੇ ਉੱਤੇ ਖਿਲਾਫ ਜਿਹੜਾ ਸੀ ਸਿਖਰਲੀ ਅਦਾਲਤ ਦਾ ਰੁੱਖ ਕੀਤਾ ਸੀ। ਦੋਸ਼ਾਂ ਦੇ ਵਿੱਚ ਤਬਾਦਲਿਆਂ ਦੇ ਲਈ ਨਗਦੀ ਅਤੇ ਅਨੁਕੂਲ ਨੀਤੀਆਂ ਪ੍ਰਾਪਤ ਕਰਨ ਦੇ ਲਈ ਨਗਦੀ ਸ਼ਾਮਲ ਨੇ। ਪਟੀਸ਼ਨ ਨੇ ਦਲੀਲ ਦਿੱਤੀ, ਜਿਹੜਾ ਪਟੀਸ਼ਨਰ ਸੀਗਾ, ਕਿ ਐਨਫੋਰਸਮੈਂਟ ਡਾਇਰੈਕਟੋਰੇਟ ED ਦੇ ਵੱਲੋਂ ਆਮ ਆਦਮੀ ਪਾਰਟੀ ਆਪ ਸਰਕਾਰ ਨੂੰ ਪੱਤਰ ਭੇਜਣ ਤੋਂ ਬਾਅਦ ਵੀ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਇਹਦੇ ਵਿੱਚ ਭਾਈ ਹੁਣ CBI ਨੂੰ ਸਮਾਂ ਮਿਲ ਗਿਆ ਤੇ ਲੱਗਦਾ ਨਹੀਂ ਕਿ ਸੋਮਵਾਰ ਤੱਕ ਕੁਝ ਹੋਏਗਾ ਤੇ ਇੰਨੀ ਜਲਦੀ ਰੋਕਾਂ ਲੱਗਣਗੀਆਂ। ਖੁੱਲੀ ਖੇਡ ਹੁਣ ਖੇਡਣਗੇ, ਚੱਕ ਲੋ ਹੀ ਹੋਏਗੀ ਹੁਣ ਤਾਂ ਦੇਖਦੇ ਹਾਂ। ਤੇ ਨਾਲ ਨਾਲ ਅੱਜ DGP ਨੂੰ ਵੀ ਜਿਹੜਾ ਪੱਕਾ ਕਰ ਦਿੱਤਾ, ਅੱਗੇ ਜਾ ਕੇ ਖਬਰ ਸਾਂਝੀ ਕਰਦੇ ਹਾਂ। ਇੱਕ ਹੋਰ ਜਾਂਚ ਜਿਹੜੀ ਖੁੱਲ ਗਈ ਹੈ, ਪਹਾੜ ਪੁੱਟੇ ਗਏ ਤੇ ਅਫਸਰਾਂ ਨੂੰ ਭਿਣਕ ਤੱਕ ਨਹੀਂ ਪਈ। ਹਾਈ ਕੋਰਟ ਨੇ CBI ਨੂੰ ਹੁਸ਼ਿਆਰਪੁਰ ਦੀ ਜਿਹੜੀ ਹੈ ਨਜਾਇਜ਼ ਮਾਈਨਿੰਗ ਦੀ ਜਾਂਚ ਸੌਂਪ ਦਿੱਤੀ ਹੈ। ਬੜੇ ਲੰਮੇ ਸਮੇਂ ਤੋਂ ਚਲੋ ਚਰਚਾ ਦਾ ਵਿਸ਼ਾ ਰਿਹਾ, ਪਰ ਕਿਸੇ ਨੇ ਗੱਲ ਨਹੀਂ ਗੋਲੀ ਸੀ। ਪਰ ਲੱਗਦਾ ਹੈ ਜਿਹੜੇ ਇਹਦੇ ਵਿੱਚ ਅੰਕੜੇ ਦਿੱਤੇ ਆ ਹੈਰਾਨ ਕਰਨ ਵਾਲੇ ਆ, ਹੱਥਾਂ ਤੇ ਦੰਦੀਆਂ ਵੱਢਣ ਵਾਲੇ ਆ ਕਿ ਇੰਨਾ ਕੁਝ ਜਿਹੜਾ ਨਜਾਇਜ਼ ਹੋ ਰਿਹਾ। ਹੁਸ਼ਿਆਰਪੁਰ ਕਿਸੇ ਨੇ ਤਾਂ ਸੁਣੀ ਹੈ, ਚਲੋ ਚੰਗੀ ਗੱਲ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਹੋ ਰਹੀ ਨਜਾਇਜ਼ ਮਾਈਨਿੰਗ ਅਤੇ ਵਾਤਾਵਰਨ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ। ਅਦਾਲਤ ਨੇ ਕੇਂਦਰੀ ਜਾਂਚ ਬਿਊਰੋ CBI ਨੂੰ ਇਸ ਮਾਮਲੇ ਦੀ ਮੁੱਢਲੀ ਜਾਂਚ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਇਸ ਦੇ ਨਾਲ ਹੀ ਪੂਰੇ ਖੇਤਰ ਦਾ ਵਿਸਤ੍ਰਿਤ ਡਰੋਨ ਸਰਵੇਖਣ ਕਰਵਾਉਣ ਦੇ ਉੱਤੇ ਗੂਗਲ ਅਰਥ, ਇਸਰੋ ਜਾਂ ਕਿਸੇ ਹੋਰ ਭਰੋਸੇਯੋਗ ਸਰੋਤ ਤੋਂ 3 ਆਯਾਮੀ ਸੈਟੇਲਾਈਟ ਤਸਵੀਰਾਂ ਹਾਸਲ ਕਰਨ ਦੇ ਲਈ ਵੀ ਕਹਿ ਦਿੱਤਾ ਗਿਆ। ਅਦਾਲਤ ਦਾ ਮੰਨਣਾ ਹੈ ਕਿ ਇਨ੍ਹਾਂ ਤਸਵੀਰਾਂ ਦੀ ਮਦਦ ਦੇ ਨਾਲ ਖੇਤਰ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਹੋਈਆਂ ਤਬਦੀਲੀਆਂ ਤੇ ਮਾਈਨਿੰਗ ਕਰਨ ਕਾਰਨ ਜਿਹੜਾ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਸਕੇਗਾ। ਅਦਾਲਤ ਨੇ ਸਪਸ਼ਟ ਕੀਤਾ ਕਿ ਜਾਂਚ ਅਤੇ ਸਰਵੇਖਣ ਦੇ ਉੱਤੇ ਹੋਣ ਵਾਲਾ ਪੂਰਾ ਖਰਚਾ ਪੰਜਾਬ ਸਰਕਾਰ ਨੂੰ ਚੁੱਕਣਾ ਪਵੇਗਾ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਰਾਹੁਲ ਮਨਚੰਦਾ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਦੌਰਾਨ ਇਹ ਹੁਕਮ ਦੇ ਦਿੱਤੇ ਹੈ। ਅਦਾਲਤ ਨੇ ਪਹਿਲਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਸਕੱਤਰ ਨੂੰ ਸੰਬੰਧਿਤ ਥਾਵਾਂ ਦਾ ਨਿਰੀਖਣ ਕਰਕੇ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਸਨ ਤੇ ਮੁੱਖ ਨਿਆਇਕ ਮੈਜਿਸਟਰੇਟ ਤੇ ਅਥਾਰਟੀ ਦੇ ਸਕੱਤਰ ਵੱਲੋਂ 14 ਸਤੰਬਰ 2026 ਨੂੰ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮਾਈਨਿੰਗ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਵੱਖ ਵੱਖ ਥਾਵਾਂ ਦੇ ਉੱਤੇ ਖਣਨ ਦੀ ਡੂੰਘਾਈ 20 ਤੋਂ ਲੈ ਕੇ 110 ਫੁੱਟ ਤੱਕ ਪਾਈ ਗਈ ਹੈ। ਕੁਝ ਥਾਵਾਂ ਦੇ ਪਹਾੜਾਂ ਦੇ ਪਹਾੜ ਖਾ ਗਏ ਨੇ, ਕੁਝ ਥਾਵਾਂ ਦੇ ਉੱਤੇ ਤਾਂ ਪਾਣੀ ਭਰ ਜਾਣ ਦੇ ਉੱਤੇ ਉੱਥੇ ਪਹੁੰਚਣ ਜਾਂ ਪਹੁੰਚਣ ਦੇ ਵਿੱਚ ਮੁਸ਼ਕਲ ਹੋਣ ਦੇ ਕਾਰਨ ਡੂੰਘਾਈ ਦਾ ਪਤਾ ਹੀ ਨਹੀਂ ਲਗਾਇਆ ਜਾ ਸਕਦਾ। ਤੇ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਨਿਰੀਖਣ ਟੀਮ ਨੂੰ ਅਸਲ ਥਾਵਾਂ ਤੱਕ ਪਹੁੰਚਣ ਤੋਂ ਰੋਕਣ ਜਾਂ ਉਸ ਨੂੰ ਕਿਸੇ ਹੋਰ ਪਾਸੇ ਲਿਜਾਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਨੇ। ਕਈ ਥਾਵਾਂ ਦੇ ਉੱਤੇ ਰਸਤੇ ਬੰਦ ਮਿਲੇ, ਜਦਕਿ ਕੁਝ ਥਾਵਾਂ ਦੇ ਉੱਤੇ ਰਸਤੇ ਤੋੜ ਦਿੱਤੇ ਗਏ ਸਨ। ਨਿਰੀਖਣ ਦੇ ਦੌਰਾਨ ਕਈ ਸਟੋਨ ਕਰਸ਼ਰ ਜਿਹੜੇ ਇਕਾਈਆਂ ਤੇ ਜਿਹੜੇ ਮੁਲਾਜ਼ਮ ਨਹੀਂ ਮਿਲੇ ਮੁਲਾਜ਼ਮ ਨਹੀਂ ਮਿਲੇ ਉੱਥੇ ਕੰਮ ਕਰ ਰਹੇ। ਹਾਲਾਂਕਿ ਉੱਥੇ ਟਰੱਕ, ਟਿੱਪਰ ਤੇ JCB ਵਰਗੀਆਂ ਭਾਰੀ ਮਸ਼ੀਨਾਂ ਖੜੀਆਂ ਮਿਲੀਆਂ। ਮਾਈਨਿੰਗ ਸਮੱਗਰੀ ਦੇ ਢੇਰ ਵੀ ਮਿਲੇ। ਰਿਪੋਰਟ ਦੇ ਵਿੱਚ ਖਦਸ਼ਾ ਜਤਾਇਆ ਗਿਆ ਕਿ ਨਿਰੀਖਣ ਦੀ ਜਾਣਕਾਰੀ ਪਹਿਲਾਂ ਹੀ ਸੰਬੰਧਿਤ ਲੋਕਾਂ ਤੱਕ ਪਹੁੰਚ ਚੁੱਕੀ ਸੀ, ਜਿਸ ਦੇ ਕਾਰਨ ਉਸ ਦਿਨ ਕੰਮ ਬੰਦ ਜਿਹੜਾ ਰੱਖਿਆ ਗਿਆ। ਅਦਾਲਤ ਨੇ ਇਨ੍ਹਾਂ ਹਾਲਾਤਾਂ ਨੂੰ ਗੰਭੀਰ ਮੰਨਦਿਆਂ ਕਿਹਾ ਕਿ ਵੱਡੇ ਪੱਧਰ ਦੇ ਉੱਤੇ ਨਜਾਇਜ਼ ਮਾਈਨਿੰਗ ਨੂੰ ਰੋਕਣ ਦੀ ਜ਼ਿੰਮੇਵਾਰੀ ਨਿਭਾਉਣ ਦੇ ਵਾਲੇ ਸੰਬੰਧਿਤ ਅਧਿਕਾਰੀ ਪਹਿਲੀ ਨਜ਼ਰੇ ਆਪਣੇ ਫਰਜ਼ ਨਿਭਾਉਣ ਦੇ ਵਿੱਚ ਸਫਲ ਰਹੇ ਨੇ ਤੇ ਸਰਕਾਰੀ ਅਧਿਕਾਰੀਆਂ ਤੇ ਮਾਈਨਿੰਗ ਦੇ ਵਿੱਚ ਸ਼ਾਮਲ ਲੋਕਾਂ ਵਿਚਾਲੇ ਮਿਲੀ ਭੁਗਤ ਦੇ ਦੋਸ਼ਾਂ ਨੂੰ ਵੀ ਹਲਕੇ ਦੇ ਵਿੱਚ ਨਹੀਂ ਲਿਆ ਜਾ ਸਕਦਾ। ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਦਾਇਰ ਹਲਫਨਾਮੇ ਦੇ ਵਿੱਚ ਦੱਸਿਆ ਗਿਆ ਸੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਨਜ਼ੂਰ ਸ਼ੁਦਾ ਜਿਹੜਾ ਵਪਾਰਕ ਮਾਈਨਿੰਗ ਸਾਈਟਾਂ, ਜ਼ਮੀਨ ਮਾਲਕਾਂ ਦੀਆਂ ਮਾਈਨਿੰਗ ਸਾਈਟਾਂ, ਕਰਸ਼ਰ ਮਾਈਨਿੰਗ ਸਾਈਟਾਂ ਵਿੱਚੋਂ ਕੋਈ ਵੀ ਚਾਲੂ ਨਹੀਂ ਸੀ। ਜ਼ਿਲ੍ਹੇ ਦੇ ਵਿੱਚ 31 ਸਟੋਨ ਕਰਸ਼ਰ ਰਜਿਸਟਰਡ ਦੱਸੇ ਗਏ ਨੇ, ਜਿਨ੍ਹਾਂ ਦੇ ਵਿੱਚੋਂ 26 ਜਿਹੜੇ ਚਾਲੂ ਨੇ, ਚੱਲ ਰਹੇ ਨੇ। ਹਾਲਾਂਕਿ ਇਨ੍ਹਾਂ ਦੇ ਲਈ ਕੱਚੇ ਮਾਲ ਦੇ ਸਰੋਤ ਦੇ ਬਾਰੇ ਅਦਾਲਤ ਨੂੰ ਤਸੱਲੀ ਬਖਸ਼ ਜਾਣਕਾਰੀ ਨਹੀਂ ਦਿੱਤੀ ਗਈ ਸੀ। ਹੁਣ CBI ਮੁੱਢਲੀ ਜਾਂਚ ਦੇ ਦੌਰਾਨ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰੇਗੀ ਤੇ ਉਹ ਜ਼ਿਲ੍ਹਾ ਪ੍ਰਸ਼ਾਸਨ, ਮਾਈਨਿੰਗ ਵਿਭਾਗ ਤੇ ਮਾਹਰ ਸੰਸਥਾਵਾਂ ਦੀ ਮਦਦ ਵੀ ਲੈ ਸਕਦੀ ਹੈ। ਇਸ ਮਾਮਲੇ ਦੀ ਜਿਹੜੀ ਅਗਵਾਈ ਸੁਣਵਾਈ 7 ਦਸੰਬਰ 2026 ਨੂੰ ਹੋਏਗੀ ਤੇ ਉਦੋਂ ਤੱਕ CBI ਨੂੰ ਆਪਣੀ ਰਿਪੋਰਟ ਸੀਲਬੰਦ ਕਰਕੇ ਲਿਫਾਫੇ ਦੇ ਵਿੱਚ ਜਿਹੜਾ ਅਦਾਲਤ ਨੂੰ ਸਾਹਮਣੇ ਪੇਸ਼ ਕਰਨ ਦੇ ਜਿਹੜੇ ਨੇ ਹੁਕਮ ਦੇ ਦਿੱਤੇ ਆ ਤੇ ਉਹਨਾਂ ਨੂੰ ਇਹ ਜਿਹੜੀ ਹੈ ਪੇਸ਼ ਕਰਨੀ ਪਵੇਗੀ। ਕਿਆ ਬਾਤ ਹੈ ਜੀ, ਚੱਕ ਦਿਓ ਕੰਮ ਨੂੰ, ਹੁਣ ਦੇਖਦੇ ਹਾਂ ਕੀ ਕੁਝ ਬਣਦਾ ਹੈ। ਇਸੇ ਤਰ੍ਹਾਂ ਹਾਈਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਦੇ ਵਿਰੁੱਧ ਮਾਨਹਾਨੀ ਮਾਮਲੇ ਨੂੰ ਰੋਸਟਰ ਜਿਹੜਾ ਜੱਜ ਕੋਲ ਦੇ ਭੇਜ ਦਿੱਤਾ ਹੈ। ਇੱਕ ਦੋ ਖਬਰਾਂ ਹੋਰ ਨੇ, ਉਹਨੂੰ ਕੰਪਲੀਟ ਕਰਕੇ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਆਪਣੇ ਨਾਲ ਜੁੜ ਚੁੱਕੇ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਹੁਕਮ ਦਿੱਤਾ ਕਿ ਮਹਿੰਗਾਈ ਭੱਤੇ ਦੇ ਮਾਮਲੇ 'ਚ ਅਦਾਲਤੀ ਹੁਕਮਾਂ ਦੀ ਕਥਿਤ ਜਿਹੜੀ ਹੈ ਪਾਲਣਾ ਨਾ ਕਰਨ, ਜਿਸ ਦੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਮੁੱਢਲੀ ਨਜ਼ਰੇ ਅਦਾਲਤ ਦੀ ਮਾਨਹਾਨੀ ਜਿਹੜੀ ਹੈ ਕ੍ਰਿਮੀਨਲ ਕੰਟੈਂਪਟ ਦਾ ਜਿਹੜਾ ਮਾਮਲਾ ਵੀ ਸ਼ਾਮਲ ਦੱਸਿਆ। ਨਾਲ ਹੀ ਸੰਬੰਧਿਤ ਮਾਮਲਿਆਂ ਨੂੰ ਰੋਸਟਰ ਡਿਊਟੀ ਸੂਚੀ ਜਿਹੜੀ ਹੁੰਦੀ ਹੈ ਉਹਦੇ ਅਨੁਸਾਰ ਮਾਨਹਾਨੀ ਦੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੇ ਬੈਂਚ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਇਹ ਜਿਹੜੇ ਨੇ ਨਿਰਦੇਸ਼ ਉਸ ਸਮੇਂ ਆਇਆ ਜਦੋਂ ਰਾਜ ਦੇ ਵੱਲੋਂ ਪੇਸ਼ ਹੋਏ ਇੱਕ ਸੀਨੀਅਰ ਕੌਂਸਲ ਨੇ ਦਲੀਲ ਦਿੱਤੀ ਕਿ ਮੁੱਖ ਸਕੱਤਰ ਬਿਨਾਂ ਸ਼ਰਤ ਮਾਫ਼ੀ ਮੰਗਣ ਦੇ ਲਈ ਤਿਆਰ ਨੇ। ਕਿਆ ਬਾਤ ਹੈ ਜੀ, ਮਾਫ਼ੀਆਂ ਮੰਗਣੀਆਂ ਪੈਣੀਆਂ ਨੇ, ਕਿੱਥੇ ਪੰਗਾ ਲੈ ਲਿਆ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੀ ਅਗਵਾਈ ਵਾਲੇ ਬੈਂਚ ਨੇ ਟਿੱਪਣੀ ਕੀਤੀ ਕਿ ਅਦਾਲਤ ਇਹ ਯਕੀਨੀ ਬਣਾਉਣ ਦੇ ਲਈ ਪਾਬੰਦ ਹੈ ਕਿ ਇਸ ਦੀ ਮਾਨਤਾ ਦੇ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਬੈਂਚ ਨੇ ਕਿਹਾ ਕਿ ਅਦਾਲਤ ਇਹ ਯਕੀਨੀ ਬਣਾਉਣ ਦੇ ਕੰਮ ਦੇ ਨਾਲ ਜੁੜੀ ਹੋਈ ਹੈ ਕਿਸੇ ਵੀ ਤਰ੍ਹਾਂ ਅਦਾਲਤ ਦੀ ਮਾਨਤਾ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਕੀਤਾ ਜਾਵੇਗਾ। ਕਾਰਵਾਈ ਦੀ ਉਚਿਤਤਾ ਜਾਂ ਆਚਰਣ ਤੇ ਉੱਤੇ ਸਵਾਲ ਉਠਾਉਣ ਵਾਲੇ ਸੁਝਾਵਾਂ ਦੇ ਨਾਲ ਵੀ ਸਾਵਧਾਨੀ ਦੇ ਨਾਲ ਨਜਿੱਠਿਆ ਜਾਣਾ ਚਾਹੀਦਾ। ਅਜਿਹੇ ਹਾਲਾਤਾਂ ਦੇ ਵਿੱਚ ਅਸੀਂ ਇਸ ਮਾਮਲੇ ਨੂੰ ਅਜਿਹੇ ਮਾਮਲਿਆਂ ਦੇ ਨਜਿੱਠਣ ਦੇ ਲਈ ਰੋਸਟਰ ਦੇ ਅਨੁਸਾਰ ਅਧਿਕਾਰ ਖੇਤਰ ਵਾਲੀ ਅਦਾਲਤ ਦੇ ਸਾਹਮਣੇ ਰੱਖਣ ਦਾ ਨਿਰਦੇਸ਼ ਦੇਣਾ ਯੋਗ ਸਮਝਦੇ ਹਾਂ। ਰਾਜ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਦਲੀਲ ਦਿੱਤੀ ਕਿ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਸਾਹਮਣੇ ਰਾਜ ਦੀ ਵਿਸ਼ੇਸ਼ ਇਜਾਜ਼ਤ ਪਟੀਸ਼ਨ ਜਿਹੜੀ ਹੈ SLP ਦੇ ਵਿੱਚ ਨੁਕਸ ਦੇ ਦੂਰ ਕਰਨ ਬਾਰੇ ਕੋਈ ਝੂਠਾ ਬਿਆਨ ਦੇਣ ਦਾ ਮੁੱਖ ਸਕੱਤਰ ਦਾ ਕੋਈ ਜਾਣ ਬੁੱਝ ਕੇ ਇਰਾਦਾ ਨਹੀਂ ਸੀਗਾ ਤੇ ਉਨ੍ਹਾਂ ਇਹ ਵੀ ਕਿਹਾ ਕਿ ਜੇ ਅਦਾਲਤ ਚਾਹੇ ਤਾਂ ਅਧਿਕਾਰੀ ਬਿਨਾਂ ਸ਼ਰਤ ਮਾਫ਼ੀ ਮੰਗਣ ਦਾ ਇਰਾਦਾ ਰੱਖਦਾ ਤੇ ਦੇਖਦਿਆਂ ਹੁਣ ਮਾਫ਼ੀ ਮੰਗਦੇ ਆ ਕੀ ਕਰਦੇ ਆ। ਪਰ 31 ਅਗਸਤ ਤੱਕ ਜਿਹੜਾ ਮੁਲਤਵੀ ਕਰ ਦਿੱਤਾ ਸੀ ਇਸ ਨੂੰ ਪਹਿਲਾਂ ਤੇ ਹੁਣ ਦੇਖਦੇ ਆ ਅੱਗੇ ਕੀ ਬਣਦਾ ਹੈ ਜਾ ਕੇ। ਤੇ ਦੂਸਰੇ ਪਾਸੇ ਪੰਜਾਬ ਦੇ ਮੌਜੂਦਾ DGP ਗੌਰਵ ਯਾਦਵ ਬਣ ਗਏ ਨੇ ਰੈਗੂਲਰ DGP। ਗੌਰਵ ਯਾਦਵ ਨੇ ਪੰਜਾਬ ਦੇ ਰੈਗੂਲਰ DGP ਵਜੋਂ ਅਹੁਦਾ ਸੰਭਾਲਣ ਮਗਰੋਂ ਮੁੱਖ ਮੰਤਰੀ ਮਾਨ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਪੰਜਾਬ ਸਰਕਾਰ ਨੇ ਆਖਰ 1992 ਬੈਚ ਦੇ IPS ਅਧਿਕਾਰੀ ਗੌਰਵ ਯਾਦਵ ਨੂੰ ਰੈਗੂਲਰ DGP ਵਜੋਂ ਨਿਯੁਕਤ ਕਰ ਛੱਡਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਇਸ ਮਾਮਲੇ ਦੇ ਉੱਤੇ 13 ਅਕਤੂਬਰ ਨੂੰ ਸੁਣਵਾਈ ਹੋਣੀ ਸੀ ਤੇ ਉਸ ਤੋਂ ਪਹਿਲਾਂ ਹੀ ਅੱਜ ਪੰਜਾਬ ਸਰਕਾਰ ਨੇ ਰੈਗੂਲਰ DGP ਵਜੋਂ ਗੌਰਵ ਯਾਦਵ ਨੂੰ ਨਿਯੁਕਤ ਕਰਨ ਦਾ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਤੇ ਕਹਿ ਸਕਦੇ ਹਾਂ ਕਿ ਬੇੜੀਆਂ ਦੇ ਵਿਚ ਵੱਟੇ ਪਾ ਦਿੱਤੇ ਨੇ ਅਗਲੀਆਂ ਸਰਕਾਰਾਂ ਦੇ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਆ ਦੋਸਤੋ ਹੋਰ ਸੈਣੀ ਸਾਹਿਬ ਦੇ ਨਾਲ ਵੀ। ਤੇ ਦਿੱਲੀ ਪੁਲਿਸ ਨੇ ਜੰਤਰ ਮੰਤਰ ਦੇ ਉੱਤੇ 10 ਅਕਤੂਬਰ ਦੇ ਪ੍ਰਦਰਸ਼ਨ ਦੀ ਪ੍ਰਵਾਨਗੀ ਰੱਦ ਕੀਤੀ ਹੈ ਤੇ ਦਿੱਲੀ ਚ ਰੋਸ ਪ੍ਰਦਰਸ਼ਨ ਤੋਂ ਪਹਿਲਾਂ 13 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਤੇ CGP ਪ੍ਰੋਟੈਸਟ ਜਿਹੜਾ ਸੁਪਰੀਮ ਕੋਰਟ ਦਾ ਸਖ਼ਤ ਉਹਦੇ ਉੱਤੇ ਹੁਕਮ ਆ ਗਿਆ ਕਿ ਮੈਟਰੋ ਤੇ ਰੇਲਵੇ ਸੇਵਾਵਾਂ ਨੂੰ ਨਾ ਕੀਤਾ ਜਾਵੇ ਮੁਕੰਮਲ ਬੰਦ, ਕਿਉਂਕਿ ਆਮ ਲੋਕਾਂ ਨੂੰ ਜਿਹੜੇ ਕੰਮਾਂ ਕਾਰਾਂ ਤੇ ਜਾਣਗੇ ਉਹਨਾਂ ਨੂੰ ਤੰਗੀਆਂ ਪਰੇਸ਼ਾਨੀਆਂ ਆਉਣੀਆਂ ਤੇ ਇਸ ਦੀਆਂ ਜਿਹੜੀਆਂ ਨੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਅੱਗੇ ਜਾ ਕੇ ਨੋਟਿਸ ਵੀ ਲਿਆ। ਸਿਖਰਲੀ ਅਦਾਲਤ ਨੇ ਦਿੱਲੀ ਪੁਲਿਸ ਦੀਆਂ ਪਾਬੰਦੀਆਂ ਦੇ ਦੌਰਾਨ ਆਮ ਨਾਗਰਿਕਾਂ ਨੂੰ ਆ ਰਹੀ ਹੈ ਪਰੇਸ਼ਾਨੀ ਦਾ ਨੋਟਿਸ ਲੈ ਲਿਆ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ? ਲੰਘੇ ਹੋ ਜੀ?
1: ਹਾਲ ਚਾਲ ਠੀਕ ਹੈ ਜੀ।
0: ਲੱਗਦਾ ਸੈਣੀ ਸਾਹਿਬ ਮੁਸ਼ਕਲਾਂ ਵੱਧਦੀਆਂ ਹੀ ਜਾਂਦੀਆਂ ਨੇ ਜੀ, ਵੱਧਦੀਆਂ ਜਾਂਦੀਆਂ ਨੇ ਜੀ।
1: ਮੈਂ ਵੀ ਅੱਜ ਧਰਮ ਸੰਕਟ ਦੇ ਵਿਚ ਸੀਗਾ ਜੀ, ਮੈਂ ਬੇਟੇ ਕੋਲ ਆਇਆ ਸੀਗਾ ਤੇ ਮੈਨੂੰ ਉਹਨਾਂ ਨੇ ਹਦਾਇਤ ਕੀਤੀ ਵੀ 2 ਦਿਨ ਪਾਪਾ ਵੀ ਮੈਂ ਇੱਥੇ ਕੱਲਾ ਬੈਠਾ ਰਹਿੰਦਾ ਹੈਗਾ ਆ ਤਾਂ ਤੁਸੀਂ ਕੋਈ ਫੋਨ ਕਾਲ ਲੈਣਾ ਨੀ। ਰੋਜ਼ਾਨਾ ਜਿਹੜਾ ਮੇਰਾ ਰੁਟੀਨ ਆ ਵੀ ਜੇ ਮੈਂ ਉਥੋਂ ਗੈਰ ਹਾਜ਼ਰ ਹੋਊਂਗਾ ਤੇ ਉੱਥੇ ਵੀ ਮੇਰਾ ਨਾ ਮਨ ਦੇ ਵਿਚ ਜਿਹੜਾ ਰਹਿਣਾ ਆ ਕਿ ਮੈਂ ਇਹ ਕੰਮ ਨਹੀਂ ਕੀਤਾ ਤੇ ਚਲੋ ਐਨੀਵੇ ਤੇ ਉਹ ਕਹਿੰਦੇ ਹੁੰਦੇ ਨੇ ਆਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਵੀ ਤੇ ਕਿਸੇ ਨੇ ਮੇਰੀ ਗੱਲ ਨਾ ਸੁਣੀ। ਹਾਂਜੀ ਇੱਥੇ ਜੋਲ ਭੈਣ ਜੀ ਤੋਂ ਮਾਫ਼ੀ ਕਿਉਂਕਿ ਅੱਜ ਮੈਨੂੰ ਗੁਰਬਾਣੀ ਨੀ ਸੁਝਦੀ, ਅੱਜ ਮੇਰਾ ਧਰਮ ਸੰਕਟ ਪਿਆ ਆ ਜੀ।
0: ਕਿਆ ਬਾਤ ਹੈ ਜੀ।
1: ਬਾਕੀ ਭਾਰਤ ਸਾਹਿਬ ਦੇਖੋ ਤੁਸੀਂ ਬਾਕੀ ਖਬਰਾਂ ਤਾਂ ਡਿਟੇਲ ਦੇ ਵਿਚ ਹੀ ਕਰ ਹੀ ਲਈਆਂ ਹੈਗੀਆਂ ਤੇ ਮੇਰੇ ਕੋਲ ਵੀ ਜਿਹੜਾ ਹੈਗਾ ਆ ਕੋਈ ਏਦਾਂ ਦੀ ਕੋਈ ਸਪੈਸ਼ਲ ਚੀਜ਼ ਨਹੀਂ ਹੈ ਜਿਹੜੀ ਮੈਂ ਤੁਹਾਨੂੰ ਅਲੱਗ ਰੱਖ ਕੇ ਪਰੋਸ ਸਕਾਂ। ਹਾਂਜੀ ਇੱਕ ਗੱਲ ਜ਼ਰੂਰ ਹੈਗੀ ਆ ਕਿ ਮੈਂ ਹੈਡਿੰਗ ਜਿਹੜੀ ਆ ਭਾਰਤ ਸਾਹਿਬ ਦੇ ਨਾਲ ਜਿਹੜੀ ਹੈਗੀ ਉਹਨਾਂ ਨੂੰ ਇਨਸਿਸਟ ਕਰਕੇ ਬਣਾਇਆ ਸੀ, ਇਸ ਕਰਕੇ ਮੇਰਾ ਆਉਣਾ ਜ਼ਰੂਰੀ ਸੀ ਕਿ ਉਹ ਜਿਹੜਾ ਹੈਗਾ ਨਾ ਜੀ ਕੇ ਆਵਾਜ਼ਾਂ ਮਾਰੀਆਂ ਹਾਂਜੀ ਬੁਲਾਇਆ ਕਈ ਵਾਰ ਵੇ ਤੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਤੇ ਉਧਰੋਂ ਇਹ ਸੀ ਜੀ ਉਡੀਕਾਂ ਵਿਚ ਰਾਤ ਲੰਘ ਗਈ। ਹਾਂਜੀ
0: ਉਮੀਦਾਂ ਦੇ ਸਹਾਰੇ ਵੀ
1: ਦਿਨ ਲੰਘਦੇ ਉਮੀਦਾਂ ਦੇ ਸਹਾਰੇ ਆ, ਆਪਾਂ ਉਡੀਕਾਂ ਦੇ ਸਹਾਰੇ ਨੀ ਉਮੀਦਾਂ ਦੇ ਸਹਾਰੇ ਕਵਾਂਗੇ ਜੀ। ਇਹਨਾਂ ਨੂੰ ਉਮੀਦ ਸੀ ਜੀ ਭੀ ਮਤਲਬ ਸਾਨੂੰ ਸੁਪਰੀਮ ਕੋਰਟ ਦੇ ਵਿਚੋਂ ਕੋਈ ਰਾਹਤ ਮਿਲ ਜਾਊ।
0: ਬਿਲਕੁਲ ਹੈ ਜੀ,
1: ਪਰ ਏਦਾਂ ਆ ਕਿ ਉੱਥੇ ਜਿਹੜਾ ਹੈਗਾ ਆ ਜੀ ਉੱਥੇ ਜਦੋਂ ਸਮਾਂ ਸਹੀ ਨਹੀਂ ਨਾ ਹੁੰਦਾ ਜੀ ਤੇ ਉਦੋਂ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਜੀ।
0: ਜੀ
1: ਜਥੇ ਸ਼ੀਲ ਲਾਗੂ ਸਾਡੇ ਇੱਥੋਂ ਹੀ ਗਏ ਜੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ।
0: ਬਿਲਕੁਲ ਹੈ ਜੀ।
1: ਹਾਂਜੀ ਉਹਨਾਂ ਦੀ ਪ੍ਰਮੋਸ਼ਨ ਹੋ ਗਈ ਸੀ ਤੇ ਉਹ ਉੱਥੇ ਗਏ ਸੀ ਸੁਪਰੀਮ ਕੋਰਟ ਦੇ ਵਿਚ।
0: ਜੀ
1: ਉਹਨਾਂ ਨੇ ਮਤਲਬ ਇਹ ਚੀਜ਼ ਦੇਖੋ ਹਰ ਇੱਕ ਭਾਰਤ ਸਾਹਿਬ ਦੇਖੋ ਜਿੱਦਾਂ ਵੱਡਾ ਅਹੁਦਾ ਹੈਗਾ ਨਾ ਜੀ ਓਡੀ ਵੱਡੀ ਮਰਿਆਦਾ ਹੁੰਦੀ ਆ।
0: ਬਿਲਕੁਲ ਹੈ ਜੀ।
1: ਅਗਲਾ ਬੰਦਾ ਕਹਿੰਦਾ ਮੈਨੂੰ ਨੀ ਪਤਾ ਕਿ ਕੱਲ ਨੂੰ ਮੇਰੇ ਤੇ ਕੋਈ ਉਂਗਲ ਆਵੇ ਵੀ ਮੈਂ ਉਸ ਵਕੀਲ ਦਾ ਕੋਈ ਕੇਸ ਜਿਹੜਾ ਹੈਗਾ ਆ ਉਹਦੇ ਤੇ ਮਤਲਬ ਸੁਣਵਾਈ ਕੀਤੀ ਹੈਗੀ ਆ। ਕੱਲ ਨੂੰ ਤੁਸੀਂ ਜਿਹੜਾ ਆ ਇੱਥੇ 17 ਬੈਂਚਸ ਹੋਰ ਹੈਗੀਆਂ ਆ ਤੁਸੀਂ ਆਪਣੀ ਸੁਣਵਾਈ ਉੱਥੋਂ ਕਰਵਾ ਲਓ।
0: ਬਿਲਕੁਲ
1: ਹਾਂਜੀ ਉਹ ਦੇਖੋ ਅਗਲਿਆਂ ਨੇ ਤਾਂ ਰਿਕਿਊਜ਼ ਕਰ ਗਏ ਹਾਂਜੀ ਭੀ ਮੈਂ ਨੀ ਇਹਦੀ ਸੁਣਵਾਈ ਕਰਨੀ।
0: ਉਹ ਸੈਂਸ ਆਫ ਕੇਸ ਲੱਗੇਗਾ, ਫਾਈਲਾਂ ਪੜੀਆਂ ਜਾਣਗੀਆਂ, ਉਹਨੂੰ ਵੀ ਸਮਾਂ ਲੱਗੇਗਾ ਜੀ ਫਿਰ ਅੱਗੇ ਜਾ ਕੇ ਜਦ ਤੱਕ।
1: ਬਿਲਕੁਲ ਭਾਰਤ ਸਾਹਿਬ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਭਾਰਤ ਸਾਹਿਬ ਤੁਸੀਂ ਤਾਂ ਸਿਆਣੇ ਹੀ ਬਹੁਤ ਆ, ਮੈਂ ਕੀ ਦੱਸਾਂ।
0: ਤੁਹਾਡੇ ਨਾਲ ਰਹਿ ਰਹਿ ਕੇ ਗੇਮ ਸਿੱਖ ਗਏ।
1: ਨਹੀਂ ਨਹੀਂ ਦੇਖਦੇ ਭਾਰਤ ਸਾਹਿਬ ਹੱਦ ਹੋ ਗਈ ਆ। ਚਲੋ ਐਨੀਵੇ ਜੀ ਉਹ ਨਾ ਜੀ ਹੁਣ ਸ਼ਨੀ ਐਤਵਾਰ ਤਾਂ ਛੁੱਟੀ ਹੋ ਗਈ ਸਰ
0: ਜੀ,
1: ਮੰਡੇ ਨੂੰ ਜਿਹੜਾ ਹੈਗਾ ਆ ਰੋਸਟਰ ਤਿਆਰ ਹੋਣਾ ਆ ਜੀ
0: ਰੋਸਟਰ ਦੇ ਵਿੱਚ ਜਿਹੜਾ ਆ ਉਹਦੀ।
1: ਹਾਂਜੀ ਮੁਰਗਾ ਰੋਸਟ ਕਰਨਾ ਹੈਗਾ ਆ ਤੇ ਫੇਰ ਦੇਖਣਗੇ ਜੀ ਵੀ ਕਿੱਥੇ ਵਾਰੀ ਆਉਂਦੀ ਹੈਗੀ ਆ ਜੀ ਇਸ ਮਤਲਬ ਬੈਂਚ ਤੋਂ ਇਲਾਵਾ ਕਿਹੜੀ ਬੈਂਚ ਤੇ ਇਹ ਜਾਂਦੇ ਆ ਜੀ। ਇਨ ਦਾ ਮੀਨ ਟਾਈਮ CBI ਕੋ ਸਫੀਸ਼ੈਂਟ ਟਾਈਮ ਹੋਏਗਾ ਕਿ ਇਹਨਾਂ ਨੂੰ ਜਿਹੜਾ ਆ ਭਈ ਨੱਥ ਪਾਈ ਜਾ ਸਕੇ ਜੀ, ਜਿਹੜਾ ਰਾਜਵੀਰ ਘੁੰਮਣ ਹੋਣੀ ਇਧਰ ਉਧਰ ਦੌੜੇ ਆ ਤੇ ਕਦੀ ਆਪਣੀ, ਕਹਿੰਦੇ ਜੀ ਸਾਨੂੰ ਸੰਮਣ ਆਉਣਗੇ ਤੇ ਫੇ ਪੇਸ਼ ਹੋ ਜਾਣਗੇ,
0: ਬਿਲਕੁਲ ਜੀ, ਅਗਲਿਆਂ ਨੇ ਕੋਠੀ
1: ਸਾਨੂੰ ਨੀ ਪਤਾ ਵੀ ਸੰਮਣ ਇਹਨਾਂ ਨੂੰ ਕਿੱਦਾਂ ਕਰਵਾਏ ਜਾਣਗੇ ਜੀ,
0: ਜੀ
1: ਨਾ ਤੁਸੀਂ ਲੱਭੋ
0: ਜੀ
1: ਕਿਥੋਂ ਸੰਮਣ ਦੇ ਦੇਣੇ ਜੀ ਇਹਨਾਂ ਨੂੰ, ਜਦ ਇਹ
0: ਬਿਲਕੁਲ
1: ਹਾਥੀ ਨੀ ਆਉਣੇ ਤੇ,
0: ਜੀ
1: ਜਦੋਂ ਇੱਕ ਚੀਜ਼ ਪਬਲਿਕ ਡੋਮੇਨ ਦੇ ਵਿੱਚ ਆ ਤੁਹਾਨੂੰ ਨੀ ਪਤਾ, ਪੂਰੇ ਪੰਜਾਬ ਨੂੰ ਪਤਾ ਆ, ਸਾਰੀਆਂ ਅਖਬਾਰਾਂ ਚ ਖਬਰ ਆ ਵੀ ਹਾਂਜੀ CBI ਰੇਡ ਕਰਦੀ ਪਈ ਆ ਤੇ ਤੁਹਾਨੂੰ ਲੱਭਦੀ ਪਈ ਹੈਗੀ ਆ, ਤੇ ਤੁਸੀਂ ਫੇਰ ਵੀ ਸੰਮਣ ਕਹਿੰਦੇ ਹੈਗੇ ਕਿ ਡਾਕੀਆ ਡਾਕ ਲਾਇਆ ਆਵੇ।
0: ਸੈਰੀ ਸਾਹਿਬ, ਇਹ
1: ਹਾਂਜੀ
0: ਦੋ ਵਾਰੀ ਹੋ ਚੁੱਕਾ, ਕਿੰਨੀ ਕੁ ਵਾਰੀ ਸੰਮਣ ਹੋਰ ਭੇਜਣਗੇ ਜੀ, ਫਿਰ ਲੁੱਕਆਊਟ ਨੋਟਿਸ ਵੀ ਨਿਕਲੇਗਾ ਜੀ ਇਹਨਾਂ ਦਾ।
1: ਭਾਈ ਸਾਹਿਬ ਏਦਾਂ ਦੀ ਤਾਂ ਗੱਲ, ਉਹਨਾਂ ਨੇ ਲੁੱਕਆਊਟ ਨੋਟਿਸ ਤਾਂ ਉਹਨਾਂ ਨੇ ਕਰ ਦਿੱਤਾ ਹੈਗਾ ਆ, ਇਹ ਤੁਸੀਂ ਦੇਖਿਓ ਸੀ ਅੱਜ ਕੀ ਰਾਤ ਹੈ ਮਹਿਮਾ, ਇਹ ਇਹਨਾਂ ਨੇ ਚੱਕ ਲੈਣਾ ਨੇ CBI ਨੇ
0: ਜੀ।
1: ਉਹਦਾ ਕਾਰਨ ਇਹ ਨਾ ਕਿ ਜਦੋਂ ਕੋਈ ਬੰਦਾ ਸ਼ਰਾਫਤ ਦੇ ਤੌਰ ਤੇ ਪੇਸ਼ ਨਹੀਂ ਹੋ ਰਿਹਾ ਆ ਤੇ ਫੇਰ ਅਗਲਿਆਂ ਨੇ ਜਿਹੜਾ ਹੈਗਾ ਜਦੋਂ ਭਰਾਈ ਸਾਹਿਬ ਗੱਲ ਏਦਾਂ ਆ, ਇੰਨੇ ਭੋਲੇ ਕਾਹਨੂੰ ਬਣਦੇ ਆ ਇਹ,
0: ਬਿਲਕੁਲ
1: ਜੋ ਲੋਕਾਂ ਨਾਲ ਹੁੰਦਾ ਆ ਨਾ ਉਹੀ ਇਹਨਾਂ ਨਾਲ ਹੋਣਾ ਆ,
0: ਹੋਣਾ ਹੈ ਜੀ, ਹੋਣਾ ਜੀ, ਕਾਨੂੰਨ ਸਾਹਿਬ ਲਈ
1: ਹਾਂਜੀ, ਲੋਕਾਂ ਨੂੰ ਨੀ ਚੱਕਦੇ ਅੱਧੀ ਰਾਤ ਨੂੰ
0: ਜੀ।
1: ਸੋ ਇਸ ਕਰਕੇ ਅਗਲਿਆਂ ਨੂੰ ਵੀ ਪਤਾ ਹੈਗਾ ਆ ਕਿ ਠੀਕ ਹੈ ਜੀ ਤੁਹਾਡਾ ਭਰਾਈ ਸਾਹਿਬ ਵੱਡੋ, ਪਤਾ ਕੀ ਚੱਕਰ ਆ, ਇੱਥੇ ਸੋਰਸ ਆਫ ਜਿਹੜਾ ਹੈਗਾ ਆ ਨਾ ਜੀ ਇਨਕਮ
0: ਜੀ,
1: ਉਹ ਓਹੋ ਹੀ ਆ ਜਿਹੜਾ BJP ਤਾਂ ਮਤਲਬ ਦੇਖ ਰਹੀ ਆ ਉਸ ਅੱਖ ਦੇ ਨਾਲ ਵੀ ਇਲੈਕਸ਼ਨ ਦੇ ਵਿੱਚ ਸੋਰਸ ਆਫ ਇਨਕਮ ਕਿਹੜਾ ਹੋਊਗਾ
0: ਜੀ,
1: ਉਹ ਸੋਰਸ ਆਫ ਇਨਕਮ ਜਿਹੜਾ ਹੈਗਾ ਜੀ ਆ ਇਹ ਆਮ ਆਦਮੀ ਪਾਰਟੀ ਯੂਜ਼ ਕਰੀ ਜਾਂਦੀ ਆ, ਤੇ ਕੱਲ ਨੂੰ ਅਗਲਿਆਂ ਨੇ ਵੀ ਤਾਂ ਇਲੈਕਸ਼ਨ ਲੜਨਾ ਕਿ ਨਹੀਂ,
0: ਲੜਨਾ ਹੈ ਜੀ, ਬਿਲਕੁਲ ਲੜਨਾ ਜੀ।
1: ਮਤ ਸੋਚੋ ਕਿ ਬਈ ਇਹ ਆਮ ਬੰਦੇ ਦੀ ਲੜਾਈ ਆ, ਆਮ ਵਿਅਕਤੀ ਦੀ ਲੜਾਈ, ਆਮ ਵੋਟਰ ਦੀ ਲੜਾਈ ਨਹੀਂ ਹੈ
0: ਜੀ,
1: ਪੋਲੀਟੀਕਲ ਪਾਰਟੀਆਂ ਦੀ ਲੜਾਈ ਆ, ਪਰ ਆਮ ਵੋਟਰ ਨੂੰ ਸਵਾਦ ਬਹੁਤ ਆ ਰਿਹਾ ਹਾਂਜੀ, ਸੋ ਇਸ ਕਰਕੇ ਅਸੀਂ ਤਾਂ ਸਵਾਦ ਲੈਣ ਵਾਲਿਆਂ ਚ ਆ ਜੀ, ਠੀਕ ਹੈ ਜੀ, ਚਲੋ ਕੋਈ ਗੱਲ ਨੀ, ਤੁਸੀਂ ਕਹਿੰਦੇ 4 ਸਾਲ 4.5 ਸਾਲ ਲੋਕਾਂ ਦੀਆਂ ਪੁੱਛਾਂ ਚੁਕਾਈ ਰੱਖੀਆਂ ਤੇ ਹੁਣ ਜਦੋਂ ਭੱਜਦੇ ਦੇਖਦੇ ਆ ਲੋਕੀ ਵੀ ਬੜੇ ਖੁਸ਼ ਹੋ ਰਹੇ ਜੀ,
0: ਬਿਲਕੁਲ ਹੈ ਜੀ। ਪਰ ਸਿੰਘ ਸਾਹਿਬ ਇੱਕ ਚੀਜ਼ ਇਹਦੇ ਵਿੱਚ ਹੋਰ ਖੁੱਲੀ ਆ, ਜਿਵੇਂ ਕਿ ਪਿਛਲੇ ਸਮੇਂ ਤੋਂ DIG ਭੁੱਲਰ ਜਿਹੜੇ ਨੇ ਸਾਬਕਾ, ਉਹਨਾਂ ਦੀ ਗ੍ਰਿਫਤਾਰੀ ਸਾਰਾ ਕੁਝ ਹੋਇਆ, ਕੱਲ ਪਿਛਲੇ ਦਿਨਾਂ 'ਚ ਵੀ ਆਪਾਂ ਗੱਲ ਕੀਤੀ ਸੀ, ਦੁਬਾਰਾ ਉਹਨਾਂ ਦੀ ਗ੍ਰਿਫਤਾਰੀ ਦੀ ਗੱਲ ਕੀਤੀ ਤੇ CBI ਨੇ ਅੱਜ ਜਿਹੜਾ ਉਹਨਾਂ ਦਾ ਰਿਮਾਂਡ ਲੈ ਲਿਆ ਜੀ 14 ਦਿਨ ਦਾ, ਕਿਤੇ ਨਾ ਕਿਤੇ ਉਹ ਵੀ ਕੁਝ ਖੁਲਾਸੇ ਕਰਨਗੇ ਇਹਨਾਂ ਚੀਜ਼ਾਂ ਦੇ ਵਿੱਚ।
1: ਹਾਂਜੀ ਠੀਕ ਹੈ ਜੀ, ਉਹਦਾ ਕਾਰਨ ਇਹ ਹੈਗਾ ਨਾ ਕਿ ਕ੍ਰੋਸ ਕੁਐਸਚਨ ਹੋਣਾ ਜਿਹੜਾ ਆ ਵੀ ਮਤਲਬ ਸਰ ਇਸ ਵੇਲੇ ਨਵੀਂ ਜਿਹੜੀ ਆ CRPC ਜਿਹਨੂੰ ਕਹਿੰਦੇ ਹੈਗੇ ਆ ਜੀ BNSS ਭਾਰਤੀ ਨਾਏ ਸਹਿਤ ਹਾਂਜੀ ਸਹਾਇਤਾ, ਉਹਦਾ ਵਿੱਚ ਜਿਹੜਾ ਆ ਨਾ ਜੀ ਪਾਵਰਸ ਬਹੁਤ ਹੈਗੀਆਂ ਤੇ ਜਿਹੜਾ ਤੁਸੀਂ ਉਹ ਉਹਨਾਂ ਨੂੰ ਕਰ ਸਕਦੇ ਹੈਗੇ ਆ ਜੀ, ਰਿਮਾਂਡ ਲੈ ਸਕਦੇ ਹੈਗੇ ਆ, ਆਫਟਰ ਦੇਅਰ ਜੁਡੀਸ਼ੀਅਲ ਰਿਮਾਂਡ ਵੀ ਤੁਸੀਂ ਪੁਲਿਸ ਰਿਮਾਂਡ ਲੈ ਸਕਦੇ ਆ ਜੀ, 3 ਮਹੀਨੇ ਤੱਕ ਦਾ ਰਿਮਾਂਡ ਹਾਸਲ ਕੀਤਾ ਜਾ ਸਕਦਾ ਜੀ ਵਿਦਇਨ 1 ਟ੍ਰਾਇਲ
0: ਜੀ।
1: ਸੋ ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਦੇਖੋ ਉਹਨਾਂ ਨੂੰ ਜੇ ਕੁਛ ਨਵਾਂ ਲੱਭਦਾ ਹੈਗਾ ਆ ਤੇ ਉਹ ਕਰ ਸਕਦੇ ਹੈਗੇ ਆ ਜੀ
0: ਜੀ, ਬਿਲਕੁਲ ਹੈ ਜੀ।
1: ਪਰ ਭਾਰਤ ਸਾਹਿਬ ਗੱਲ ਏਦਾਂ ਹੈਗੀ ਆ, ਵੱਡੀ ਗੱਲ ਤਾਂ ਇਹ ਹੈਗੀ ਆ, ਅੱਜ ਜਿਹੜਾ DGP ਕੱਚਾ ਸੀਗਾ ਉਹਨੂੰ ਪੱਕਾ ਕਰ ਦਿੱਤਾ, ਸਾਰੇ ਪੰਜਾਬ ਨੂੰ ਵਧਾਈ, ਪੰਜਾਬ ਨੂੰ 4.5 ਸਾਲ ਬਾਅਦ ਪੱਕਾ DGP ਮਿਲ ਗਿਆ ਜੀ। ਹਾਂਜੀ ਉਹ ਤਾਂ ਅਸੀਂ ਬਾਕੀ ਨੀ ਸੀ ਕਰਦੇ, ਉਹ ਤਾਂ ਅਸੀਂ ਸੋਹਣੀ ਦਾ ਘੜਾ ਸੁਣਾਇਆ ਉਹਨਾਂ ਨੂੰ ਵੀ ਭਾਈ ਕੱਚੇ ਹੁੰਦੇ ਕਿਸੇ ਦਾ ਯਾਰ ਨਾ ਤੇ ਕੱਚਿਆਂ ਦਾ ਹੁੰਦਾ ਇਤਵਾਰ ਨਾ, ਹੈਂਜੀ ਉਹ ਤਾਂ ਉਹਨਾਂ ਨੇ ਸੋਹਣੀ ਦਾ ਘੜਾ ਸੁਣ ਕੇ ਜਿਹੜਾ ਹੈਗਾ ਆ ਇਹਨੂੰ ਪੱਕਾ ਕੀਤਾ, ਬਾਈ ਕੱਚੇ ਨਾਲ ਹੈਗਾ ਕੱਚਿਆਂ ਦੀ ਯਾਰੀ ਜਿਹੜੀ ਏਦਾਂ ਦੀ ਹੁੰਦੀ ਆ।
0: ਪਰ ਸੈਨ ਸਾਹਿਬ ਜੇ ਪੱਕਾ ਆਉਣ ਵਾਲੇ ਸਮੇਂ ਦੇ ਵਿੱਚ CBI ਆਪਣੀ ਆਈ ਦੇ ਉੱਤੇ ਆਈ, ਚਾਹੇ DGP ਪੱਕਾ ਹੋਵੇ ਤੇ ਚਾਹੇ ਕੱਚਾ ਹੋਵੇ, ਜੇ ਉਹਨਾਂ ਦਾ ਵੀ ਨਾਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਵਿੱਚ ਆਉਂਦਾ ਹੋਇਆ ਕਿ ਉਹਨਾਂ ਨੂੰ ਵੀ ਹੱਥ ਪਾ ਸਕਦੇ ਆ
1: ਜੀ ਭਾਰਤ ਸਾਹਿਬ, ਇਥੋਂ ਤਾਂ ਇਨਕਾਰੀ ਨਹੀਂ ਕੀਤਾ ਜਾ ਸਕਦਾ, ਕੱਲ ਨੂੰ ਸਰਕਾਰ ਬਦਲਦੀ ਆ ਨਾ ਜੀ ਤੇ ਹਾਲਾਤ ਵੀ ਬਦਲ ਜਾਣਗੇ ਤੇ ਬੰਦਿਆਂ ਦਾ ਬਿਹੇਵ ਵੀ ਬਦਲ ਜਾਊਗਾ,
0: ਕਿਉਂਕਿ ਅਗਲੀਆਂ ਜਿਹੜੀਆਂ ਸਰਕਾਰਾਂ ਹੋਣੀਆਂ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ DGP ਲਾਉਣਾ ਜੀ, ਉਹਨਾਂ ਨੂੰ ਰਾਜ ਥੋੜੀ ਹੋਣਾ ਇਹ ਜੀ,
1: ਸਾਰ ਹੱਦ ਹੋ ਗਈ ਆ, ਜਦ ਮੈਂ ਤੁਹਾਡੀ ਮਤਲਬ ਮੰਨ ਲਓ ਮੈਂ ਤੁਹਾਡੀਆਂ ਸ਼ਰਤਾਂ ਤੇ ਕੰਮ ਕਰਨ ਨੂੰ ਤਿਆਰ ਆ, ਤੁਸੀਂ ਨਵਾਂ ਬੰਦਾ ਕਿਉਂ ਲਿਆਓਗੇ ਜੀ।
0: ਹਾਂਜੀ
1: ਹਾਂਜੀ 10 ਅੱਜ ਵੀ ਹਾਜ਼ਰ ਹੋ ਗਿਆ, ਸੋ ਇਸ ਕਰਕੇ ਮੇਰੀ ਇੰਨੀ ਕੁ ਹਾਜ਼ਰੀ ਕਬੂਲ ਕਰੋ, ਬਾਕੀ ਹੁਣ ਤੁਸੀਂ ਕਵਰ ਕਰੋ ਮੈਨੂੰ ਬੇਟੇ ਦਾ ਸੁਨੇਹਾ ਆ ਗਿਆ ਜੀ।
0: ਥੈਂਕ ਯੂ
1: ਸਰ,
0: ਥੈਂਕ
1: ਸਾਰੇ ਵੀਰਾਂ ਨੂੰ ਧੰਨਵਾਦ ਜੀ, ਸ਼ੁਕਰੀਆ ਜੀ ਸਾਰਿਆਂ ਦਾ, ਗ੍ਰੇਟਫੁਲ ਸਰ, ਸ਼ੁਕਰੀਆ ਜੀ, ਮੁਹੰਮਦ ਜੀ ਆ ਜਾਓ, ਤੁਸੀਂ ਤਾਂ ਆ ਜਾਓ, ਤੁਸੀਂ ਤਾਂ ਮੋਰਚਾ ਸਾਂਭ ਲਓ,
0: ਗ੍ਰੇਟਫੁਲ ਜੀ। ਹਾਂਜੀ ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਦੋਸਤੋ। ਇਸ ਜੀ ਐਡਵੋਕੇਟ ਰਾਜਨ ਸੈਣੀ ਸਰ ਸੰਖੇਪ ਦੇ ਵਿੱਚ ਅੱਜ ਗੱਲਬਾਤ ਕਰਕੇ ਗਏ ਨੇ, ਤੇ ਲੋ ਆਪਾਂ ਅੱਗੇ ਵੱਧਦੇ ਹਾਂ ਹੋਰ ਜਿਹੜੀਆਂ ਖਬਰਾਂ ਨੇ, ਤੇ ਚੰਗੀਆਂ ਵੀ ਖਬਰਾਂ ਨੇ ਮਾੜੀਆਂ ਵੀ ਖਬਰਾਂ ਨੇ, ਪਰ ਜਿਹੜੀਆਂ ਹਕੂਮਤਾਂ ਨੇ ਉਹਨਾਂ ਦੇ ਖਿਲਾਫ ਵੀ ਹੈ, ਪਰ ਕਿਤੇ ਨਾ ਕਿਤੇ ਜੋ ਐਕਸ਼ਨ ਹੋ ਰਿਹਾ ਲੋਕ ਕਿਤੇ ਨਾ ਕਿਤੇ ਕਹਿ ਸਕਦੇ ਆ ਜਾਂ ਮੀਡੀਆ ਦੇ ਵਿੱਚ ਜਾਂ ਜਿਹੜੇ ਸੁਹਿਰਦ ਲੋਕ ਨੇ ਪੰਜਾਬ ਦੀ ਹਾਲਾਤ ਤੇ ਹਾਲਤ ਦੇ ਉੱਤੇ ਸੋਚਦੇ ਵਿਚਾਰਦੇ ਆ ਰਹੇ ਆ ਲੰਮੇ ਸਮੇਂ ਤੋਂ, ਉਹ ਜ਼ਰੂਰ ਆਪਣੇ ਆਪ ਦੇ ਵਿੱਚ ਜੋ ਇਹ ਐਕਸ਼ਨ ਹੋ ਰਿਹਾ ਹੈ ਉਹਨਾਂ ਨੂੰ ਜਿਹੜਾ ਰਾਹਤ ਦੇ ਰੂਪ ਦੇ ਵਿੱਚ ਜਿਹੜਾ ਮਹਿਸੂਸ ਕਰ ਰਿਹਾ, ਇਹ ਹੋਣਾ ਵੀ ਚਾਹੀਦਾ। ਵੈਸੇ ਤਾਂ ਸਵਾਲ ਇਹ ਵੀ ਖੜਾ ਹੁੰਦਾ ਕਿ ਜਦੋਂ ਛੋਟੀ ਜਿਹੀ ਵੀ ਮਾੜੀ ਜਿਹੀ ਚੋਰ ਮੋਰੀ ਜਦੋਂ ਨਿਕਲਦੀ ਹੈ ਉਦੋਂ ਹੀ ਇਹਨਾਂ ਚੀਜ਼ਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ, ਸਾਰਾ ਕੁਝ ਰਿਐਕਸ਼ਨ ਹੋਣਾ ਚਾਹੀਦਾ ਹੈ। ਪਰ ਆਖਰ ਦੇ ਵਿੱਚ ਚੋਣ ਮੁੱਦੇ ਵੀ ਨੇ ਤੇ ਹੋਰ ਸਾਰਾ ਸਿਲਸਿਲਾ ਹੈ ਉਹ ਵੀ ਨਾਲ ਦੀ ਨਾਲ ਚੱਲ ਰਿਹਾ। ਤੇ ਔਜਲਾ ਸਾਹਿਬ ਕਹਿੰਦੇ ਨੇ ਜਿੰਨਾ ਝੂਠ ਦਾ ਪ੍ਰਚਾਰ ਇਹ ਕਰ ਰਹੇ ਨੇ ਸਾਰਾ ਕੁਝ ਸਾਹਮਣੇ ਆ ਜਾਣਾ ਜੀ। ਤੇ ਅੱਜ ਵੈਸੇ ਕੱਲ ਰਾਤੀ ਖਬਰ ਕੀਤੀ ਸੀਗੀ ਕਿ ਸਕੂਲਾਂ ਦੇ ਵਿੱਚ ਜੋ ਕੁਝ ਮਾਪਿਆਂ ਤੋਂ ਅੱਜ 3 ਸਵਾਲ ਪੁੱਛੇ ਗਏ ਨੇ, ਬਾਕੀ ਰਿਪੋਰਟਾਂ ਕੱਲ ਨੂੰ ਲੱਗ ਜਾਣੀਆਂ ਨੇ ਤੇ ਉਹਦੇ ਵਿੱਚ ਵੀ ਪਬਲਿਸਿਟੀ ਸਟੰਟ ਹੀ ਕਹਿ ਸਕਦੇ ਆ, ਹੋਰ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਵੀ ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚ ਘੁੰਮਣ ਘੇਰੀ ਦੇ ਵਿੱਚ ਪਾਇਆ ਜਾ ਰਿਹਾ। ਸਾਡੇ ਤਾਂ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਬੱਚਿਆਂ ਨੂੰ ਅਸੀਂ ਫਾਲਤੂ ਦਾ ਕੋਈ ਆਮ ਸਵਾਲ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਸਿੱਧਾ ਹੀ ਰਾਜਨੀਤੀ ਦੇ ਵਿੱਚ ਜਿਹੜਾ ਉਤਾਰਿਆ ਜਾ ਰਿਹਾ। ਇਸੇ ਤਰ੍ਹਾਂ ਪੰਜਾਬ ਦੇ DGP ਦੀ ਗੱਲ ਕੀਤੀ ਹੈ ਤੇ ਉਸ ਤੋਂ ਬਾਅਦ ਬਾਤ ਪਾਉਂਦੇ ਹਾਂ ਜੰਤਰ ਮੰਤਰ ਦਾ ਜਿਹੜਾ ਮੁੱਦਾ ਚੱਲ ਰਿਹਾ ਤੇ ਰੇਲਾਂ ਰੁਕੀਆਂ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਤੇ ਇਸੇ ਤਰ੍ਹਾਂ ਪ੍ਰੋਟੈਸਟ ਉੱਥੇ ਵੀ ਜਿਹੜਾ ਪੂਰਾ ਚੱਲ ਰਿਹਾ ਤੇ ਉਹ ਵੀ ਕਹਿੰਦੇ ਨੇ ਕਿ ਭਾਈ ਸਾਨੂੰ ਕਿਸੇ ਦੀ ਮਤਲਬ ਕਿ ਆਗਿਆ ਲੈਣ ਦੀ ਜ਼ਰੂਰਤ ਨਹੀਂ ਹੈ ਤੇ ਕਿਉਂਕਿ ਆਗਿਆ ਕੈਂਸਲ ਕਰ ਦਿੱਤੀ ਹੈ ਵੀ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਹੋ ਤੇ ਉਹ ਜੰਤਰ ਮੰਤਰ ਦੀ ਜਿਹੜੀ ਹੈ ਮੰਗ ਕਰ ਰਹੇ ਸਾਨੂੰ ਆਪਣੀ ਆਵਾਜ਼ ਉਠਾਉਣ ਦੇ ਲਈ ਉਹ ਜਗ੍ਹਾ ਚਾਹੀਦੀ ਹੈ ਤੇ ਉਹ ਕਹਿੰਦੇ ਭਾਈ ਨਹੀਂ ਪਰ 10 ਤਰੀਕ ਨੂੰ ਕੱਲ ਨੂੰ ਹੁਣ ਵੱਡੇ ਪੱਧਰ ਦੇ ਉੱਤੇ ਅਗਲਿਆਂ ਨੇ ਕਹਿ ਦਿੱਤਾ ਕਿ ਭਾਈ ਜੋ ਤੁਸੀਂ ਕਰਨਾ ਹੈ ਕਰ ਲਓ, ਜੋ ਲਾਉਣਾ ਹੈ ਲਾ ਲਓ, ਸਾਨੂੰ ਇਜਾਜ਼ਤ ਦੀ ਜ਼ਰੂਰਤ ਨਹੀਂ ਹੈ। ਇਸ ਤਰ੍ਹਾਂ ਜਿਹੜੇ ਆ ਆਪਣੇ ਸੁਪਰੀਮ ਕੋਰਟ ਜਿਹੜੇ ਆ ਉਹਨਾਂ ਦੀਆਂ ਵੀ ਜੋ ਵਕੀਲ ਨੇ ਉਹ ਵੀ ਕਾਫੀ ਬਿਆਨਬਾਜ਼ੀ ਜਾਂ ਬਹੁਤ ਸਾਰੀਆਂ ਰੀਲਾਂ ਉਹਨਾਂ ਦੀਆਂ ਵੀ ਘੁੰਮ ਰਹੀਆਂ ਨੇ, ਉਹ ਵੀ ਇਸ ਚੀਜ਼ ਦੇ ਖਿਲਾਫ ਹੈ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਨੇ, ਉਹ ਬੈਠ ਕੇ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਦਿੱਲੀ ਪੁਲਿਸ ਨੇ ਕਾਂਗਰਸ ਜਨਤਾ ਪਾਰਟੀ ਨੂੰ 10 ਅਕਤੂਬਰ ਨੂੰ ਜੰਤਰ ਮੰਤਰ ਦੇ ਉੱਤੇ ਧਰਨਾ ਦੇਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਧਰਨਾ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਜਿਹੜਾ ਸੀ ਦਿੱਤਾ ਜਾਣਾ ਸੀ ਤੇ ਪੁਲਿਸ ਨੇ ਕਿਹਾ ਕਿ ਪਾਰਟੀ ਨੇ ਧਰਨੇ ਦੀ ਅਰਜ਼ੀ ਜਿਹੜੀ ਆ ਬਹੁਤ ਦੇਰ ਦੇ ਨਾਲ ਦਿੱਤੀ ਸੀ ਤੇ ਪਹਿਲਾਂ ਵੀ ਜਿਹੜਾ ਨਿਯਮਾਂ ਦੀ ਉਲੰਘਣਾ ਕੀਤੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਸ਼ਨੀਵਾਰ ਦੇ ਲਈ ਪੂਰੇ ਨਵੀਂ ਦਿੱਲੀ ਇਲਾਕੇ ਦੇ ਵਿੱਚ ਰੋਕੂ ਹੁਕਮ ਜਿਹੜਾ ਲਾਗੂ ਕਰ ਦਿੱਤੇ ਨੇ। ਜੁਆਇੰਟ ਪੁਲਿਸ ਕਮਿਸ਼ਨਰ ਨੂਪੁਰ ਪ੍ਰਸਾਦ ਨੇ ਜਿਹੜਾ ਦੱਸਿਆ ਕਿ CJP ਦੇ ਸਹਿ ਸੰਚਾਲਕ ਸੌਰਵ ਦਾਸ ਨੇ 7 ਅਕਤੂਬਰ ਨੂੰ ਅਰਜ਼ੀ ਦਿੱਤੀ ਸੀ। ਨਿਯਮਾਂ ਦੇ ਅਨੁਸਾਰ ਜੰਤਰ ਮੰਤਰ ਦੇ ਉੱਤੇ ਕਿਸੇ ਵੀ ਪ੍ਰੋਗਰਾਮ ਦੇ ਲਈ ਘੱਟੋ ਘੱਟ 10 ਦਿਨ ਪਹਿਲਾਂ ਜਿਹੜਾ ਅਰਜ਼ੀ ਦੇਣੀ ਲਾਜ਼ਮੀ ਹੁੰਦੀ ਹੈ। ਪੁਲਿਸ ਦੇ ਅਨੁਸਾਰ ਇਸ ਪਾਰਟੀ ਨੇ ਪਹਿਲਾਂ ਵੀ ਜਿਹੜਾ ਕਾਨੂੰਨ ਕਹਿੰਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਸੀ, ਪਰ ਉਹਨਾਂ ਦੇ ਜਿਹੜੇ ਲੋਕ ਨੇ ਜਿਹੜੇ CJP ਵਾਲੇ ਨੇ ਉਹ ਬਹੁਤ ਸਾਰੇ ਲੀਡਰ ਇਹ ਗੱਲ ਕਹਿ ਰਹੇ ਨੇ ਕਿ ਸਿਰਫ ਪਲਾਨ ਦੱਸਣਾ ਹੁੰਦਾ, ਪ੍ਰਸ਼ਾਸਨ ਨੇ ਆਪਣੀ ਡਿਊਟੀ ਕਰਨੀ ਹੁੰਦੀ ਹੈ, ਕੋਈ ਇਜਾਜ਼ਤ ਦੀ ਜ਼ਰੂਰਤ ਨਹੀਂ। ਬਾਕੀ ਕਾਨੂੰਨ ਘਾੜੇ ਜਿਹੜੇ ਨੇ ਉਹ ਦੱਸ ਸਕਦੇ ਆ ਕੀ ਕੁਝ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਸ਼ਹਿਰ ਦੀ ਸੁਰੱਖਿਆ, ਟ੍ਰੈਫਿਕ ਅਤੇ ਅਮਨ ਕਾਨੂੰਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਧਰਨੇ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਨਵੀਂ ਦਿੱਲੀ ਖੇਤਰ ਦੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ BNSS ਦੀ ਧਾਰਾ 163 ਲਾਗੂ ਹੈ। ਇਸ ਦੇ ਤਹਿਤ ਜਨਤਕ ਸੁਰੱਖਿਆ ਦੇ ਲਈ ਜ਼ਰੂਰੀ ਰੋਕਾਂ ਲਗਾਈਆਂ ਗਈਆਂ ਨੇ ਤੇ ਪੁਲਿਸ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਨਿਯਮ ਤੋੜਨ, ਤੋੜ ਫੋੜ ਕਰਨ ਜਾਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਪ੍ਰਦਰਸ਼ਨ ਜਿਹੜਾ ਹੈ ਉਹਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਦਿੱਲੀ ਮੈਟਰੋ ਨੂੰ 57 ਮੈਟਰੋ ਸਟੇਸ਼ਨ ਬੰਦ ਕਰਨ ਦੇ ਲਈ ਵੀ ਲਿਖਿਆ ਤੇ ਇਸ ਤੋਂ ਇਲਾਵਾ ਰੇਲਵੇ ਨੇ ਵੀ ਦਿੱਲੀ ਆਉਣ ਵਾਲੇ ਕਈ ਰੇਲ ਰੂਟਾਂ ਨੂੰ ਜਿਹੜਾ ਬੰਦ ਕਰ ਦਿੱਤਾ ਹੈ। ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਦੋਸਤੋ OSAP ਫੰਡਿੰਗ ਓਨਟਾਰੀਓ ਦੇ ਵਿੱਚ ਜਿਹੜੇ ਨੇ ਵੱਡੇ ਖੁਲਾਸੇ ਹੋਏ ਨੇ, ਕਿਉਂਕਿ ਸਾਡੇ ਲੋਕ ਨਹੀਂ ਟਲਦੇ, ਇੰਸ਼ੋਰੈਂਸਾਂ ਕਵਰ ਕਰਨ ਦੇ ਲਈ ਉਹਦੇ ਉੱਤੇ ਕਲੇਮ ਲੈਂਦੇ ਆ ਟੇਢੇ ਢੰਗ ਦੇ ਨਾਲ ਤੇ ਉਹਦੇ ਵਿੱਚ ਜਿਹੜਾ ਵੱਡੇ ਘਪਲੇ ਦੀ ਜਿਹੜੀ ਸਾਹਮਣੇ ਜਿਹੜੀ ਹੈ ਪੁਸ਼ਟੀ ਹੋ ਗਈ ਹੈ। ਓਨਟਾਰੀਓ ਸਰਕਾਰ ਦੇ ਵੱਲੋਂ ਪ੍ਰਾਈਵੇਟ ਕੈਰੀਅਰ ਕਾਲਜਾਂ ਦਾ ਜਿਹੜਾ ਮਾਮਲਾ ਪੁਲਿਸ ਦੇ ਹਵਾਲੇ ਕੀਤਾ ਹੈ ਤੇ ਪੰਜਾਬੀ ਵਿਦਿਆਰਥੀਆਂ ਦੇ ਵਿੱਚ ਚਿੰਤਾ ਦਾ ਵਿਸ਼ਾ ਵੀ ਜਿਹੜਾ ਹੈ ਘੁੰਮ ਰਿਹਾ। ਓਨਟਾਰੀਓ ਸਰਕਾਰ ਨੇ ਪ੍ਰਾਈਵੇਟ ਕੈਰੀਅਰ ਕਾਲਜਾਂ ਦੇ ਵਿੱਚ ਵਿਦਿਆਰਥੀ ਵਿੱਤੀ ਸਹਾਇਤਾ ਭੁਗਤਾਨਾਂ ਦੇ ਨਾਲ ਜੁੜੇ ਮਾਮਲਿਆਂ ਨੂੰ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਜਿਹੜੀ ਹੈ OPP ਦੇ ਕੋਲ ਭੇਜ ਦਿੱਤਾ ਹੈ। ਇੱਕ ਮੁੱਢਲੀ ਆਡਿਟ ਰਿਪੋਰਟ ਦੇ ਵਿੱਚ ਅਧਿਕਾਰੀਆਂ ਨੇ ਓਨਟਾਰੀਓ ਸਟੂਡੈਂਟ ਅਸਿਸਟੈਂਸ ਪ੍ਰੋਗਰਾਮ OSP ਹੋਣਾ ਜਾਂ OSPA ਲਿਖਿਆ ਹੋਇਆ ਉਹਦੀ ਪਾਰਦਰਸ਼ਨ ਨੂੰ ਲੈ ਕੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਉਨਟਾਰੀਓ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਮੰਤਰੀ ਨੋਲਨ ਕੁਈਨ ਨੇ ਜਿਹੜਾ ਦੱਸਿਆ ਕਿ ਸੂਬੇ ਨੇ ਉਸ ਐਪ ਦੀ ਵਰਤੋਂ ਦੇ ਬਾਰੇ ਵੱਧ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਪ੍ਰਾਈਵੇਟ ਕੈਰੀਅਰ ਕਾਲਜਾਂ ਦੀਆਂ ਵਿਸ਼ੇਸ਼ ਜਾਂਚਾਂ ਸ਼ੁਰੂ ਕੀਤੀਆਂ ਸਨ ਤੇ ਬਾਅਦ ਦੇ ਵਿੱਚ ਆਡਿਟ ਫਰਮ ਜਿਹੜੀ ਹੈ KPMG ਨੂੰ ਜਿਹੜਾ ਇੱਕ ਵਿਆਪਕ ਸਮੀਖਿਆ ਸੌਂਪੀ ਸੀਗੀ। ਮੁੱਢਲੀਆਂ ਖੋਜਾਂ ਦੇ ਵਿੱਚ ਕਈ ਵੱਡੀਆਂ ਖਾਮੀਆਂ ਜਿਹੜੀਆਂ ਸਾਹਮਣੇ ਆਈਆਂ ਨੇ ਤੇ ਕਾਲਜਾਂ ਤੇ ਇਮੀਗ੍ਰੇਸ਼ਨ ਸੇਵਾ ਫਰਮਾਂ ਦੀ ਜਿਹੜੀ ਸਾਂਝੀ ਮਲਕੀਅਤ ਹੈ। ਨਾਕਾਫੀ ਵਿਦਿਆਰਥੀ ਤਸਦੀਕ ਪ੍ਰਕਿਰਿਆਵਾਂ ਦੇ ਵਿੱਚ ਨੇ, ਇਹ ਤਿੰਨ ਕਾਰਨ ਦੱਸੇ ਹੈ ਤੇ ਇੱਕੋ ਜਿਹੇ ਖੇਤਰਾਂ ਤੋਂ ਆਉਣ ਵਾਲੀਆਂ ਉਸ ਐਪ ਅਰਜ਼ੀਆਂ ਦੀ ਅਸਧਾਰਨ ਤੌਰ ਦੇ ਉੱਤੇ ਉੱਚੀ ਗਿਣਤੀ ਹੈ। ਸੂਬਾਈ ਸਰਕਾਰ ਨੇ ਇਸ ਮਾਮਲੇ ਦੇ ਬਾਰੇ ਆਡੀਟਰ ਜਨਰਲ ਨੂੰ ਸੂਚਿਤ ਕਰਦਿਆਂ ਹੋਇਆਂ OPP ਨੂੰ ਜਾਂਚ ਕਰਨ ਦੇ ਲਈ ਕਿਹਾ, ਹਾਲਾਂਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਅਧਿਕਾਰਤ ਦੋਸ਼ਾਂ ਦਾ ਐਲਾਨ ਨਹੀਂ ਕੀਤਾ ਗਿਆ। ਫੰਡਿੰਗ ਮੁਅੱਤਲ ਅਤੇ ਵਿਦਿਆਰਥੀਆਂ ਦੇ ਉੱਤੇ ਅਸਰ ਇਹਦਾ ਪਵੇਗਾ। ਇਹ ਜਾਂਚ ਓਨਟਾਰੀਓ ਦੇ ਪ੍ਰਾਈਵੇਟ ਕੈਰੀਅਰ ਕਾਲਜ ਸੈਕਟਰ ਦੇ ਉੱਤੇ ਵੱਧ ਰਹੀ ਸਖਤੀ ਦਾ ਹਿੱਸਾ ਹੈ। ਪਹਿਲਾਂ ਸਾਹਮਣੇ ਆਏ ਜਿਹੜੇ ਅੰਕੜਿਆਂ ਦੇ ਮੁਤਾਬਕ 7 ਕੈਰੀਅਰ ਕਾਲਜਾਂ ਨੂੰ 2024-25 ਅਕਾਦਮਿਕ ਸਾਲ ਦੇ ਦੌਰਾਨ ਲਗਭਗ $385 million ਦੇ ਉਸ ਐਪ ਗ੍ਰਾਂਟ ਮਿਲੇ ਸਨ। ਆਡਿਟ ਜਾਰੀ ਰਹਿਣ ਦੇ ਦੌਰਾਨ ਸੂਬਾਈ ਸਰਕਾਰ ਨੇ ਪ੍ਰਾਈਵੇਟ ਕੈਰੀਅਰ ਕਾਲਜਾਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਉਸ ਐਪ ਭੁਗਤਾਨਾਂ ਨੂੰ ਅਸਥਾਈ ਤੌਰ ਦੇ ਉੱਤੇ ਰੋਕ ਦਿੱਤਾ ਹੈ, ਜਿਸ ਦੇ ਨਾਲ ਸਿੱਖਿਆ ਸੰਸਥਾਵਾਂ ਤੇ ਵਿਦਿਆਰਥੀਆਂ ਦੇ ਵਿੱਚ ਅਨਿਸ਼ਚਿਤਤਾ ਦਾ ਜਿਹੜਾ ਮਾਹੌਲ ਬਣ ਗਿਆ ਹੈ। ਦੂਸਰੇ ਪਾਸੇ ਪੰਜਾਬ ਦੇ ਜਿਹੜੇ ਭਾਈਚਾਰੇ ਦੀ ਚਿੰਤਾ ਵਧੀ ਹੈ। ਇਸ ਸਾਰੇ ਘਟਨਾਕ੍ਰਮ ਦੇ ਉੱਤੇ ਪੰਜਾਬੀ ਭਾਈਚਾਰੇ ਦੇ ਵੱਲੋਂ ਡੂੰਘੀ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਪੰਜਾਬ ਤੋਂ ਆਉਣ ਵਾਲੇ ਨੌਜਵਾਨ ਓਨਟਾਰੀਓ ਦੇ ਇਨ੍ਹਾਂ ਕੈਰੀਅਰ ਕਾਲਜਾਂ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦਾ ਇੱਕ ਵੱਡਾ ਜਿਹੜਾ ਹਿੱਸਾ ਨੇ। ਭਾਵੇਂ ਕਿ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀ ਉਸ ਐਪ ਦੇ ਯੋਗ ਨਹੀਂ ਹੁੰਦੇ ਹੈ ਤੇ ਸਿੱਧੇ ਤੌਰ ਦੇ ਉੱਤੇ ਇਸ ਫੰਡਿੰਗ ਫਰੀਜ਼ ਤੋਂ ਜਿਹੜਾ ਪ੍ਰਭਾਵਿਤ ਨਹੀਂ ਨੇ, ਪਰ ਕਾਲਜਾਂ ਦੇ ਵਿਰੁੱਧ ਕਿਸੇ ਵੀ ਸਖ਼ਤ ਕਾਰਵਾਈ ਦੇ ਨਾਲ ਕੋਰਸਾਂ, ਦਾਖਲਿਆਂ ਤੇ ਵਿਦਿਆਰਥੀ ਸੇਵਾਵਾਂ ਨੂੰ ਲੈ ਕੇ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ। ਫਿਲਹਾਲ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਦੇ ਵਿਰੁੱਧ ਕੋਈ ਵੀ ਇਮੀਗ੍ਰੇਸ਼ਨ ਕਾਰਵਾਈ ਦਾ ਐਲਾਨ ਨਹੀਂ ਕੀਤਾ ਗਿਆ, ਪਰ ਕਾਲਜ ਜਿਹੜੇ ਨੇ ਐਸੋਸੀਏਸ਼ਨ ਦੀ ਅਪੀਲ ਹੈ। ਕੈਰੀਅਰ ਕਾਲਜਿਜ ਓਨਟਾਰੀਓ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੀਆਂ ਉਸ ਐਪ ਅਰਜ਼ੀਆਂ ਪਹਿਲਾਂ ਹੀ ਪਾਸ ਹੋ ਚੁੱਕੀਆਂ ਨੇ, ਜੋ ਕਲਾਸਾਂ ਲਗਾ ਰਹੇ ਨੇ, ਉਹਨਾਂ ਦੀ ਜਿਹੜੀ ਫੰਡਿੰਗ ਬਹਾਲ ਕੀਤੀ ਜਾਵੇ ਤੇ ਐਸੋਸੀਏਸ਼ਨ ਜਿਹੜੀ ਹੈ ਉਹਦਾ ਤਰਕ ਹੈ ਕਿ ਜਾਂਚ ਦਾ ਨਿਸ਼ਾਨਾ ਕਸੂਰਵਾਰ ਸੰਸਥਾਵਾਂ ਹੋਣੀਆਂ ਚਾਹੀਦੀਆਂ ਨੇ, ਨਾ ਕਿ ਉਹ ਵਿਦਿਆਰਥੀ ਜਿਨ੍ਹਾਂ ਨੇ ਪ੍ਰਵਾਨਿਤ ਵਿੱਤੀ ਸਹਾਇਤਾ ਦੇ ਉੱਤੇ ਭਰੋਸਾ ਕੀਤਾ ਸੀਗਾ। ਇਸ ਤੋਂ ਪਹਿਲਾਂ ਜੁਲਾਈ ਦੇ ਵਿੱਚ 1000 ਤੋਂ ਵੱਧ ਪੰਜਾਬੀ ਵਿਦਿਆਰਥੀਆਂ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾ ਸੀ PGWP ਮਿਲਣ ਤੋਂ ਇਨਕਾਰ ਕੀਤੇ ਜਾਣ ਦੇ ਵਿਰੁੱਧ ਕੈਲਗਰੀ ਦੇ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਤੇ ਇਨ੍ਹਾਂ ਵਿਦਿਆਰਥੀਆਂ ਨੂੰ ਜਲੰਧਰ ਦੀ ਉਸ ਇਮੀਗ੍ਰੇਸ਼ਨ ਜਿਹੜੀ ਹੈ ਫਰਮ ਦੇ ਵੱਲੋਂ ਲੁਭਾਇਆ ਗਿਆ ਸੀ, ਜਿਸਦਾ ਮਾਲਕ ਕੈਨੇਡੀਅਨ ਇੰਸਟੀਚਿਊਟ ਆਫ ਓਸਟੀਓਪੈਥਿਕ ਥੈਰਾਪੀ ਦਾ ਜਿਹੜਾ ਉਹ ਵੀ ਜਿਹੜਾ ਸਹਿ ਮਾਲਕ ਸੀਗਾ। ਸਾਡੇ ਲੋਕ ਦੇਖ ਲਓ ਕੀ ਕਰਦੇ ਆ, ਕਿੰਨਾ ਖਿਲਵਾੜ ਕਰਦੇ ਆ ਬੱਚਿਆਂ ਦੇ ਨਾਲ ਹੀ, ਆਪਣੇ ਲੋਕਾਂ ਨਾਲ ਹੀ। ਦੂਸਰੇ ਪਾਸੇ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿੱਚ ਰਾਈਡ ਸ਼ੇਅਰ ਬੀਮਾ ਜਿਹੜਾ ਘੁਟਾਲੇ ਦਾ ਪਰਦਾ ਫਾਸ਼ਤ ਹੋਇਆ ਤੇ ਲੱਖਾਂ ਡਾਲਰ ਦੇ ਨੁਕਸਾਨ ਦਾ ਖਦਸ਼ਾ ਹੋਇਆ। 36 ਕਲੇਮਾਂ ਦੀ ਜਾਂਚ ਦੇ ਵਿੱਚ $1.99 million ਦੀ ਰਕਮ ਸਾਹਮਣੇ ਆਈ ਹੈ। ਮੈਨੀਟੋਬਾ ਪਬਲਿਕ ਇੰਸ਼ੋਰੈਂਸ ਜਿਹੜਾ ਸੀ MPI ਨੇ ਰਾਈਡ ਸ਼ੇਅਰ ਡਰਾਈਵਰਾਂ ਦੇ ਵੱਲੋਂ ਬੀਮਾ ਨਿਯਮਾਂ ਦੀ ਉਲੰਘਣਾ ਤੇ ਕਥਿਤ ਧੋਖਾਧੜੀ ਦੇ ਵਿਰੁੱਧ ਸਖ਼ਤੀ ਕਰਦਿਆਂ ਫਰਵਰੀ 2026 ਤੋਂ ਅਜਿਹੇ ਮਾਮਲਿਆਂ ਦੇ ਵਿੱਚ 80% ਦੀ ਕਮੀ ਆਉਣ ਦਾ ਦਾਅਵਾ ਕੀਤਾ ਹੈ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਕਈ ਡਰਾਈਵਰ ਰਾਈਡ ਸ਼ੇਅਰ ਸੇਵਾਵਾਂ ਦੇਣ ਦੇ ਬਾਵਜੂਦ ਘੱਟ ਪ੍ਰੀਮੀਅਮ ਵਾਲੀਆਂ ਨਿੱਜੀ ਵਾਹਨ ਬੀਮਾ ਪਾਲਿਸੀਆਂ ਵਰਤ ਰਹੇ ਸਨ, ਜਿੱਦਾਂ ਕਿ ਆਪਣੇ ਇੰਡੀਆ ਦੇ ਵਿੱਚ ਵੀ ਥਰਡ ਪਾਰਟੀ ਕਰਾ ਲੈਂਦੇ ਨੇ। MPI ਦੀ December 2025 ਦੇ ਵਿੱਚ ਕੀਤੀ ਮੁੱਢਲੀ ਜਾਂਚ ਦੇ ਦੌਰਾਨ 400 ਤੋਂ ਵੱਧ ਰਾਈਡ ਸ਼ੇਅਰ ਵਾਹਨਾਂ ਦੇ ਨਮੂਨੇ ਦੀ ਜਾਂਚ ਕੀਤੀ ਗਈ। ਇਸ ਦੇ ਵਿੱਚ 1/4 ਤੋਂ ਵੱਧ ਵਾਹਨਾਂ ਦੇ ਕੋਲ ਲਾਜ਼ਮੀ ਵਹੀਕਲ ਫਾਰ ਹਾਇਰ VFH ਬੀਮਾ ਕਵਰੇਜ ਨਹੀਂ ਸੀਗੀ। ਜਾਂਚ ਦੇ ਮੁਤਾਬਕ ਕੁਝ ਡਰਾਈਵਰ ਰਾਈਡ ਸ਼ੇਅਰ ਜਿਹੜੇ ਨੇ ਪਲੇਟਫਾਰਮਾਂ ਦੇ ਨਾਲ ਜੁੜਨ ਤੋਂ ਬਾਅਦ ਆਪਣੀ ਬੀਮਾ ਪਾਲਿਸੀ ਨੂੰ ਵਪਾਰਕ ਵਰਤੋਂ ਦੇ ਲਈ ਲੋੜੀਂਦੀ ਕਵਰੇਜ ਤੋਂ ਬਦਲ ਕੇ ਘੱਟ ਜਿਹੜਾ ਪ੍ਰੀਮੀਅਮ ਹੈ ਉਹ ਵਾਲੀ ਨਿੱਜੀ ਵਰਤੋਂ ਦੀ ਪਾਲਿਸੀ ਕਰਵਾ ਲੈਂਦੇ ਸਨ, ਪਰ ਵਾਹਨ ਰਾਈਡ ਜਿਹੜੇ ਨੇ ਸ਼ੇਅਰ ਲਈ ਜਿਹੜਾ ਸੀ ਵਰਤਣਾ ਜਾਰੀ ਰੱਖਦੇ ਸੀ। MPI ਦੇ ਜਿਹੜੇ ਅਨੁਸਾਰ ਮੁਤਾਬਕ December 2025 ਤੋਂ February 2026 ਤੱਕ ਘੱਟ ਪ੍ਰੀਮੀਅਮ ਅਦਾ ਕੀਤੇ ਜਾਣ ਦੇ ਕਾਰਨ ਸੰਸਥਾ ਨੂੰ ਲਗਭਗ $2.60 million ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਬੀਮਾ ਕਵਰੇਜ ਤੋਂ ਬਿਨਾਂ ਰਾਈਡ ਸ਼ੇਅਰ ਗਤੀਵਿਧੀਆਂ ਨਾਲ ਸੰਬੰਧਿਤ 36 ਦਾਅਵਿਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੀ ਕੁੱਲ ਰਕਮ ਜਿਹੜੀ ਹੈ ਲਗਭਗ 1.99 ਲੱਖ ਜਿਹੜੀ ਡਾਲਰ ਦੱਸੀ ਗਈ ਹੈ। MPI ਦੇ ਪ੍ਰਧਾਨ ਅਤੇ CEO ਸਤਬੀਰ ਜਟਾਣਾ ਨੇ ਕਿਹਾ ਕਿ ਰਾਈਡ ਸ਼ੇਅਰ ਚਲਾਉਂਦੇ ਹੋਏ ਬੀਮੇ ਨੂੰ ਨਿੱਜੀ ਵਰਤੋਂ ਵਾਲੀ ਸ਼੍ਰੇਣੀ ਦੇ ਵਿਚ ਬਦਲਣਾ ਤੇ ਗੱਲ ਲੁਕਾਉਣਾ ਕਿ ਵਾਹਨ ਕਿਵੇਂ ਵਰਤਿਆ ਜਾ ਰਿਹਾ ਧੋਖਾਧੜੀ ਹੈ। ਉਨ੍ਹਾਂ ਦੇ ਮੁਤਾਬਕ ਸੰਸਥਾ ਪ੍ਰੀਮੀਅਮ ਨੂੰ ਕਿਫਾਇਤੀ ਤੇ ਸਥਿਰ ਰੱਖਣ ਦੇ ਲਈ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ। ਵਿਨੀਪੈਗ ਸਿਟੀ ਦੇ ਨਾਲ ਸਾਂਝੇ ਤੌਰ ਦੇ ਉੱਤੇ ਕੀਤੀ ਕਾਰਵਾਈ ਤਹਿਤ ਡਰਾਈਵਰਾਂ ਨੂੰ ਜੁਰਮਾਨੇ ਜਾਰੀ ਕੀਤੇ ਗਏ ਨੇ ਜਿਨ੍ਹਾਂ ਨੇ ਲੋੜੀਂਦੇ ਬੀਮੇ ਤੋਂ ਬਿਨਾਂ ਰਾਈਡ ਸ਼ੇਅਰ ਯਾਤਰਾਵਾਂ ਕਰਵਾਈਆਂ। MPI ਨੇ ਕਾਨੂੰਨ ਦੇ ਅਨੁਸਾਰ ਪੁਲਿਸ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਦੇ ਨਾਲ ਕਾਰਵਾਈ ਦੇ ਵਿਕਲਪਾਂ ਦੇ ਉੱਤੇ ਵਿਚਾਰ ਕਰਨ ਦੀ ਗੱਲ ਵੀ ਕਹੀ ਹੈ। ਆਖਰ ਚ ਇਸ ਦੇ ਦੌਰਾਨ ਉਬਰ ਕੈਨੇਡਾ ਨੇ ਵੀ ਸੁਝਾਅ ਦਿੱਤਾ ਕਿ ਮੈਨੀਟੋਬਾ ਦੇ ਵਿਚ ਵੀ ਹੋਰ ਸੂਬਿਆਂ ਵਾਂਗ ਰਾਈਡ ਸ਼ੇਅਰ ਕੰਪਨੀਆਂ ਦੇ ਵੱਲੋਂ ਯਾਤਰਾਵਾਂ ਦੇ ਲਈ ਸਮੂਹਿਕ ਬੀਮਾ ਕਵਰੇਜ ਖਰੀਦੀ ਜਾਣੀ ਚਾਹੀਦੀ ਹੈ ਤਾਂ ਜੋ ਹਰ ਡਰਾਈਵਰ ਨੂੰ ਵੱਖਰੇ ਤੌਰ ਦੇ ਉੱਤੇ ਬੀਮੇ ਦਾ ਪ੍ਰਬੰਧ ਨਾ ਕਰਨਾ ਪਵੇ। ਤੇ ਲਿਫਟ ਨੇ ਜਿਹੜਾ ਕਿਹਾ ਕਿ ਉਹ MPI ਅਤੇ ਵਿਨੀਪੈਗ ਸਿਟੀ ਦੇ ਨਾਲ ਮਿਲ ਕੇ ਇਹ ਯਕੀਨੀ ਬਣਾਉਣ ਦੇ ਲਈ ਕੰਮ ਕਰਦੀ ਰਹੇਗੀ ਕਿ ਡਰਾਈਵਰ ਬੀਮਾ ਅਤੇ ਨਿਯਮਤ ਜਿਹੜਾ ਲੋੜਾਂ ਦੀ ਪਾਲਣਾ ਕਰਨ। ਇਸੇ ਤਰ੍ਹਾਂ ਅਮਰੀਕਾ ਦੇ ਵਿਚ 2 ਲੱਖ ਭਾਰਤੀਆਂ ਦੀਆਂ ਕੱਟ ਦਿੱਤੀਆਂ ਗਈਆਂ ਨੇ ਵੋਟਾਂ ਤੇ ਟਰੰਪ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਕੀਤੀ ਗਈ ਹੈ। ਅਮਰੀਕਾ ਦੇ ਵਿਚ ਰਹਿ ਰਹੇ ਭਾਰਤੀਆਂ ਦੇ ਉੱਤੇ ਟਰੰਪ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕੀਤੀ ਹੈ ਤੇ ਮੀਡੀਆ ਦੇ ਵਿਚ ਪ੍ਰਕਾਸ਼ਿਤ ਜਾਣਕਾਰੀ ਮੁਤਾਬਕ ਅਮਰੀਕਾ ਚ ਲਗਭਗ 2 ਲੱਖ ਭਾਰਤੀ ਅਮਰੀਕੀ ਵੋਟਰਾਂ ਦੇ ਨਾਂ ਵੋਟਰ ਸੂਚੀਆਂ ਦੇ ਵਿਚੋਂ ਹਟਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਸਮੇਂ ਦੇ ਵਿਚ ਫੰਡਿੰਗ ਇਨ੍ਹਾਂ ਨੇ ਅਲਾਟ ਕੀਤੀ ਸੀ, ਇਹਨੂੰ ਯੈਸ ਕਰ ਦਿੱਤੀ ਸੀ। ਡੋਨਲਡ ਟਰੰਪ ਦੇ ਦੁਆਰਾ ਚੋਣ ਚੁਣੌਤੀਆਂ ਦਾ ਸਾਹਮਣਾ ਕੀਤੇ ਜਾਣ ਦੇ ਦਰਮਿਆਨ ਇਸ ਕਦਮ ਨੂੰ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ। ਇਸ ਘਟਨਾਕ੍ਰਮ ਨੇ ਇਸ ਗੱਲ ਦੇ ਉੱਤੇ ਵੀ ਵੱਡੀ ਬਹਿਸ ਛੇੜ ਦਿੱਤੀ ਹੈ ਕਿ ਵੋਟਰ ਰਜਿਸਟਰੇਸ਼ਨਾਂ ਦੇ ਵਿਚ ਕੀਤੇ ਗਏ ਇਨ੍ਹਾਂ ਬਦਲਾਅ ਦੇ ਨਾਲ ਭਾਰਤੀ ਅਮਰੀਕੀ ਭਾਈਚਾਰੇ ਦੇ ਸਿਆਸੀ ਪ੍ਰਭਾਵ ਦੇ ਉੱਤੇ ਅਸਰ ਪਏਗਾ ਜੋ ਕਈ ਅਮਰੀਕੀ ਰਾਜਾਂ ਦੇ ਵਿਚ ਇਕ ਅਹਿਮ ਵੋਟ ਬੈਂਕ ਜਿਹੜਾ ਬਣ ਚੁੱਕਾ ਹੈ। ਦੂਜੇ ਪਾਸੇ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ ਦੇ ਉੱਤੇ ਕੋਈ ਪੁਸ਼ਟੀ ਨਹੀਂ ਹੋਈ ਕਿ ਵੋਟਰਾਂ ਨੂੰ ਖਾਸ ਤੌਰ ਦੇ ਉੱਤੇ ਉਨ੍ਹਾਂ ਦੀ ਭਾਰਤੀ ਅਮਰੀਕੀ ਪਛਾਣ ਦੇ ਕਾਰਨ ਜਾਂ ਟਰੰਪ ਦੀਆਂ ਚੋਣ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਸੂਚੀ ਦੇ ਵਿਚੋਂ ਹਟਾਇਆ ਗਿਆ। ਅਮਰੀਕਾ ਦੇ ਵਿਚ ਵੋਟਰ ਸੂਚੀਆਂ ਦੇ ਰੱਖ ਰਖਾਅ ਅਤੇ ਅਪਡੇਟ ਦਾ ਕੰਮ ਆਮ ਤੌਰ ਦੇ ਉੱਤੇ ਰਾਜ ਅਤੇ ਸਥਾਨਕ ਚੋਣ ਜਿਹੜੇ ਨੇ ਅਧਿਕਾਰੀਆਂ ਦੁਆਰਾ ਕੀਤਾ ਜਾਂਦਾ ਹੈ। ਅਧਿਕਾਰੀਆਂ ਦੇ ਅਨੁਸਾਰ ਹੀ ਵੋਟਰ ਰਜਿਸਟ੍ਰੇਸ਼ਨ ਹਟਾਉਣ ਪਿੱਛੇ ਦੂਜੀ ਥਾਂ ਰਹਿਣ ਚਲੇ ਜਾਣ, ਮੌਤ, ਡੁਪਲੀਕੇਟ ਰਿਕਾਰਡ ਜਾਂ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਰਗੇ ਆਮ ਤੇ ਨਿਯਮਤ ਕਾਰਨ ਹੁੰਦੇ ਨੇ। ਮੀਡੀਆ ਰਿਪੋਰਟਾਂ ਜੋ ਕਹਿੰਦੀਆਂ ਨੇ ਮੁਤਾਬਕ ਰਿਪਬਲਿਕਨ ਪਾਰਟੀ ਦੇ ਗਵਰਨਰਸ ਵਾਲੇ 26 ਰਾਜਾਂ ਦੇ ਵਿਚ ਭਾਰਤੀ ਲੋਕਾਂ ਦੇ ਨਾਂ ਵੋਟਰ ਸੂਚੀ ਦੇ ਵਿਚੋਂ ਕੱਟੇ ਗਏ ਨੇ ਕਿਉਂਕਿ ਟਰੰਪ ਸਰਕਾਰ ਚੰਗੀ ਤਰ੍ਹਾਂ ਸਮਝਦੀ ਹੈ ਕਿ ਜ਼ਿਆਦਾਤਰ ਭਾਰਤੀ ਡੈਮੋਕਰੇਟਿਕ ਪਾਰਟੀ ਜਿਹੜੀ ਹੈ ਉੱਥੇ ਦੀ ਅਮਰੀਕਾ ਦੀ ਉਹਦੇ ਹਮਾਇਤੀ ਨੇ। 2024 ਦੀਆਂ ਰਾਸ਼ਟਰਪਤੀ ਚੋਣਾਂ ਦੇ ਦੌਰਾਨ ਵੀ 21 ਲੱਖ ਤੋਂ ਵੱਧ ਭਾਰਤੀ ਮੂਲ ਦੇ ਵੋਟਰਾਂ ਦੇ ਵਿਚੋਂ 65% ਨੇ ਡੈਮੋਕਰੇਟਿਕ ਪਾਰਟੀ ਦੇ ਹੱਕ ਦੇ ਵਿਚ ਵੋਟ ਪਾਈ ਹੈ। ਟਰੰਪ ਸਰਕਾਰ ਵੱਲੋਂ ਵੋਟਰ ਸੂਚੀਆਂ ਦੀ ਡੂੰਘਾਈ ਨਾਲ ਘੋਖ ਕਰਦਿਆਂ ਅਯੋਗ ਵੋਟਰਾਂ ਦੇ ਨਾਂ ਹਟਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਵੱਖ ਵੱਖ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਯੋਗ ਵੋਟਰਾਂ ਨੂੰ ਵੀ ਲਾਂਭੇ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਅਮਰੀਕੀ ਕਾਂਗਰਸ ਵੋਮੈਨ ਜੈਪਾਲ ਨੇ ਮਾਈਕਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ ਬਾਹਰ ਕਰਨ ਦੇ ਫੈਸਲੇ ਦੀ ਆਲੋਚਨਾ ਕਰ ਦਿੱਤੀ ਹੈ। ਡੈਮੋਕਰੇਟਿਕ ਪਾਰਟੀ ਦੀ ਕਾਂਗਰਸ ਵੋਮੈਨ ਹੈ ਪ੍ਰਿਮਲਾ ਜੈਪਾਲ ਨੇ ਮਾਈਕਰੋਸਾਫਟ ਜਿਹੜਾ ਉਹਨੂੰ 27 ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਮੁਅੱਤਲ ਕਰਨ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੇ ਫੈਸਲੇ ਦੀ ਤਿੱਖੀ ਆਲੋਚਨਾ ਕੀਤੀ ਹੈ। ਜੈਪਾਲ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਇਹ ਕਦਮ ਅਮਰੀਕਾ ਦੇ ਵਿਚ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਖਤਮ ਕਰਨ ਦੇ ਬਰਾਬਰ ਹੈ ਤੇ ਅਮਰੀਕਾ ਨੇ ਵੀਰਵਾਰ ਨੂੰ ਕੱਲ ਬੀਤੇ 60 ਸੂਚਨਾ ਟੈਕਨੋਲੋਜੀ IT ਕੰਪਨੀਆਂ ਨੂੰ 27 ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਮੁਅੱਤਲ ਕਰ ਦਿੱਤਾ ਹੈ ਜਿਨ੍ਹਾਂ ਦੇ ਵਿਚ ਕਾਂਗਨੀਜੈਟ, ਇਨਫੋਸਿਸ, ਟਾਟਾ, ਵਿਪਰੋ, HCL, ਕੈਪ ਜੇ ਮਿਨੀ, ਮਾਈਕਰੋਸਾਫਟ ਅਤੇ ਅਡੋਬ ਸ਼ਾਮਲ ਨੇ। ਅਮਰੀਕੀ ਪ੍ਰਸ਼ਾਸਨ ਦਾ ਤਰਕ ਇਹਦੇ ਪਿੱਛੇ ਹੈ ਕਿ ਇਸ ਪ੍ਰਣਾਲੀ ਨੇ ਅਮਰੀਕੀ ਨਾਗਰਿਕਾਂ ਦੇ ਲਈ ਰੋਜ਼ਗਾਰ ਦੇ ਮੌਕੇ ਪ੍ਰਭਾਵਿਤ ਕੀਤੇ ਨੇ। ਵਾਸ਼ਿੰਗਟਨ ਰਾਜ ਦੀ ਜਿਹੜੀ ਹੈ ਨੁਮਾਇੰਦਗੀ ਕਰਨ ਵਾਲੀ ਜੈਪਾਲ ਨੇ ਵੀਰਵਾਰ ਨੂੰ ਕੱਲ੍ਹ ਬੀਤੇ ਚ ਕਿਹਾ ਕਿ ਤਕਨਾਲੋਜੀ ਦਿੱਗਜ ਮਾਈਕਰੋਸਾਫਟ ਜਿਹੜਾ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿਚ ਸੁਧਾਰਾਂ ਦੀ ਵਕਾਲਤ ਕਰ ਰਹੀ ਹੈ। ਕੰਪਨੀ ਦਾ ਮੁੱਖ ਦਫ਼ਤਰ ਰੈਡਮੰਡ ਵਾਸ਼ਿੰਗਟਨ ਦੇ ਵਿਚ ਹੈ। ਜੈਪਾਲ ਦੀਆਂ ਟਿੱਪਣੀਆਂ ਨੂੰ ਮਾਈਕਰੋਸਾਫਟ ਦੇ ਬਚਾਅ ਦੇ ਵਜੋਂ ਦੇਖਿਆ ਗਿਆ, ਜਿਸ ਦੇ ਉੱਤੇ ਉਪ ਰਾਸ਼ਟਰਪਤੀ ਜੇ ਡੀ ਵੈਸ ਨੇ ਵੀ ਸਵਾਲ ਕੀਤਾ ਕਿ ਸਮਾਜਵਾਦ ਦਾ ਅਰਥ ਵੱਡੀਆਂ ਕੰਪਨੀਆਂ ਲਈ ਘੱਟ ਤਨਖਾਹ ਵਾਲੇ ਕਾਮਿਆਂ ਦੀ ਨਿਰੰਤਰ ਉਪਲਬਧਤਾ ਨੂੰ ਜਿਹੜੀ ਹੈ ਯਕੀਨੀ ਬਣਾਉਣਾ ਹੈ। ਪਰ ਦੂਸਰੇ ਪਾਸੇ ਜਿਹੜਾ ਇਹਦੇ ਵਿਚ ਇੱਕ ਗੱਲ ਕੀਤੀ ਹੈ ਜੇ ਡੀ ਵੈਸ ਨੇ, ਮੰਦਭਾਗੀ ਵੀ ਕਹਿ ਸਕਦੇ ਹਾਂ, ਜੋ ਉਹਨਾਂ ਦੀ ਬੋਲਬਾਣੀ ਹੈ ਉਹਦੇ ਵਿਚ ਜਵਾਬ ਭਾਰਤ ਦੇ ਵੱਲੋਂ ਵੀ ਆਇਆ। ਉਹ ਖ਼ਬਰ ਲੈ ਕੇ ਫਿਰ ਮੁਹੰਮਦ ਜੀ ਨਾਲ ਗੱਲਬਾਤ ਕਰਦੇ ਹਾਂ। ਕਹਿੰਦੇ ਨੇ ਇਤਰਾਜ਼ਯੋਗ ਹੈ ਇਹ ਭਾਸ਼ਾ, ਜੇ ਡੀ ਵੈਸ ਦੀ ਬੰਦੂਆ ਮਜ਼ਦੂਰ ਵਾਲੀ ਟਿੱਪਣੀ ਤੇ ਭੜਕਿਆ ਹੈ ਭਾਰਤ ਵੀ, ਸ਼ੁਕਰ ਹੈ ਭੜਕਿਆ। ਵਿਦੇਸ਼ ਮੰਤਰਾਲੇ ਨੇ ਦਾਅਵਿਆਂ ਨੂੰ ਦੱਸਿਆ ਬੇਬੁਨਿਆਦ ਤੇ ਅਮਰੀਕੀ ਕਾਮਿਆਂ ਦੀ ਥਾਂ ਨਹੀਂ ਲੈ ਸਕਦੇ ਵਿਦੇਸ਼ੀ ਗੁਲਾਮ, ਇਹ ਵੀ ਗੱਲ ਕਹੀ ਹੈ। ਤੇ ਮਾਈਕਰੋਸਾਫਟ ਦੇ H-1B ਵੀਜ਼ਾ ਵਰਤੋਂ ਤੇ US ਪ੍ਰਸ਼ਾਸਨ ਦਾ ਸਿਕੰਜਾ ਜਿਹੜਾ ਕੱਸਿਆ ਜਾ ਰਿਹਾ। ਭਾਰਤ ਨੇ H-1B ਵੀਜ਼ਾ ਭਰਤੀ ਨੂੰ ਲੈ ਕੇ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਸ ਦੀਆਂ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਦੇ ਵਿਚ ਆਲੋਚਨਾ ਕੀਤੀ ਹੈ, ਉਨ੍ਹਾਂ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਦੇ ਨਾਲ ਭਾਰਤੀਆਂ ਦੇ ਲਈ ਮੌਕੇ ਤਾਂ ਪੈਦਾ ਹੁੰਦੇ ਹੀ ਨੇ, ਨਾਲ ਹੀ ਇਹ ਅਮਰੀਕੀ ਕੰਪਨੀਆਂ ਨੂੰ ਬਿਹਤਰੀਨ ਪ੍ਰਤਿਭਾ, ਨਵੀਨਤਾ, ਖੋਜ, ਉਤਪਾਦਕਤਾ, ਮੁਕਾਬਲੇਬਾਜ਼ੀ ਤੇ ਰੋਜ਼ਗਾਰ ਪੈਦਾ ਕਰਨ ਦੇ ਵਿਚ ਵੀ ਮਦਦ ਕਰਦਾ ਹੈ। ਇਸ ਦੇ ਨਾਲ ਅਮਰੀਕਾ ਦੇ ਵਿਚ ਸ਼ੇਅਰ ਧਾਰਕਾਂ ਦੀ ਦੌਲਤ ਵੀ ਜਿਹੜੀ ਹੈ ਵੱਧਦੀ ਹੈ। ਜੇ ਡੀ ਵੈਸ ਨੇ ਅਮਰੀਕੀ ਕੰਪਨੀਆਂ ਦੇ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਕਰਮਚਾਰੀਆਂ ਨੂੰ ਬੰਧੂਆ ਮਜ਼ਦੂਰ ਕਿਹਾ ਸੀ ਤੇ ਵੈਸ ਨੇ ਅਮਰੀਕੀ ਕੰਪਨੀਆਂ ਮਾਈਕਰੋਸਾਫਟ ਨੂੰ ਸਭ ਤੋਂ ਵੱਧ ਵਿਦੇਸ਼ੀ ਬੰਧੂਆਂ ਮਜ਼ਦੂਰ ਰੱਖਣ ਵਾਲੀ ਕੰਪਨੀ ਵੀ ਦੱਸਿਆ। ਵਿਦੇਸ਼ ਮੰਤਰਾਲੇ ਨੇ ਇਸ ਮੁੱਦੇ ਦੇ ਉੱਤੇ ਅਮਰੀਕੀ ਉਪ ਰਾਸ਼ਟਰਪਤੀ ਵੈਸ ਦੀਆਂ ਟਿੱਪਣੀਆਂ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਬੇਬੁਨਿਆਦ ਨੇ ਤੇ ਇਸ ਸਚਾਈ ਨੂੰ ਨਜ਼ਰਅੰਦਾਜ਼ ਕਰਦੀਆਂ ਨੇ ਕਿ ਅਮਰੀਕਾ ਦੇ ਵਿਚ ਭਾਰਤੀ ਪੇਸ਼ੇਵਰ ਉਥੋਂ ਦੀ ਅਰਥ ਵਿਵਸਥਾ ਅਤੇ ਨਵੀਨਤਾ ਪ੍ਰਣਾਲੀ ਦੇ ਵਿਚ ਉੱਚ ਸਿੱਖਿਆ ਪ੍ਰਾਪਤ ਅਤੇ ਹੁਨਰਮੰਦ ਯੋਗਦਾਨ ਜਿਹੜਾ ਪਾਉਂਦੇ ਨੇ। ਮੰਤਰਾਲੇ ਨੇ ਕਿਹਾ ਕਿ ਅਸਲ ਦੇ ਵਿਚ ਅਮਰੀਕਾ ਦਾ ਇਤਿਹਾਸ ਖੁਦ ਕਈ ਪੀੜੀਆਂ ਦੇ ਪ੍ਰਵਾਸੀਆਂ ਦੇ ਨਾਲ ਬਣਿਆ ਹੈ, ਜਿਨ੍ਹਾਂ ਦੀ ਮਿਹਨਤ, ਉਦਮਸ਼ੀਲਤਾ ਅਤੇ ਨਵੀਨਤਾ ਨੇ ਦੇਸ਼ ਦੀ ਤਰੱਕੀ ਦੇ ਉੱਤੇ ਤੇ ਖੁਸ਼ਹਾਲੀ ਦੇ ਵਿਚ ਯੋਗਦਾਨ ਪਾਇਆ। ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਜੋ ਦਰਦਨਾਕ ਇਤਿਹਾਸਕ ਤੇ ਬਸਤੀਵਾਦੀ ਵਿਰਾਸਤ ਦੀ ਯਾਦ ਦਿਵਾਉਂਦੀ ਹੋਵੇ ਬੇਹੱਦ ਅਪਮਾਨਜਨਕ ਹੈ। ਵਿਦੇਸ਼ ਮੰਤਰਾਲੇ ਨੇ ਆਖਿਰ ਚ ਕਿਹਾ ਕਿ PERM ਪ੍ਰੋਗਰਾਮ ਜਿਹੜਾ H-1B ਵੀਜ਼ਾ ਪ੍ਰੋਗਰਾਮ ਤੋਂ ਵੱਖਰਾ ਹੈ। ਮੰਤਰਾਲੇ ਨੇ ਭਰੋਸਾ ਦਵਾਇਆ ਕਿ PERM ਤਹਿਤ ਜਿਹੜਾ ਅਰਜ਼ੀਆਂ ਮੁਅੱਤਲ ਹੋਣ ਦੇ ਨਾਲ ਮੌਜੂਦਾ H-1B ਵੀਜ਼ੇ ਦੀਆਂ ਵੈਧਤਾ ਜਾਂ H-1B ਵੀਜ਼ਾ ਧਾਰਕਾਂ ਤੇ ਉਨ੍ਹਾਂ ਦੇ ਅਸ਼ਰਤਾਂ ਦੇ ਦਰਜੇ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ ਤੇ ਅਮਰੀਕੀ ਜਨਗਣਨਾ ਦੇ ਅੰਕੜਿਆਂ ਦੇ ਉੱਤੇ ਆਧਾਰਿਤ ਹਾਲੀਆ ਅੰਦਾਜ਼ਿਆਂ ਮੁਤਾਬਕ ਅਮਰੀਕਾ ਦੇ ਵਿਚ ਭਾਰਤੀ ਮੂਲ ਦੇ 52 ਲੱਖ ਤੋਂ ਵੱਧ ਲੋਕ ਜਿਹੜੇ ਨੇ ਰਹਿੰਦੇ ਨੇ। ਤੇ ਦੋਸਤੋ ਅੱਗੇ ਜਾ ਕੇ ਇੱਕ ਦੋ ਖ਼ਬਰਾਂ ਹੋਰ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਵੀ ਕਰਦੇ ਹਾਂ ਤੇ ਕਿਤਾਬ ਦੀ ਵੀ ਬਾਤ ਪਾਉਂਦੇ ਹਾਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਮੁਹੰਮਦ ਜੀ ਜੁੜੇ ਨੇ ਦੁਬਈ ਤੋਂ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਇੱਕ ਦੋ ਖ਼ਬਰਾਂ ਦੀ ਸਮਾਪਤੀ ਕਰਕੇ ਤੇ ਕਿਤਾਬ ਪੰਜਾਬ ਦਾ ਜ਼ਿਕਰ ਕਰਾਂਗੇ। ਉਸ ਤੋਂ ਪਹਿਲਾਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਨਹੀਂ ਤਾਂ ਫਿਰ ਕਿਤਾਬ ਤੋਂ ਬਾਅਦ ਕਾਲ ਜਿਹੜੀ ਹੈ ਜ਼ਰੂਰ ਲੈ ਲਾਂਗੇ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਵੀਰ ਭੁਪਿੰਦਰ ਜੀ, ਚਿੰਦੇ ਵਾਸਤੇ ਰਹੋ ਤੇ ਮਾਨ ਮਤੇ ਛੋਟੇ ਜਿਹੜੇ ਹੈਗੇ ਉਹ ਵੀ ਚਿੰਦੇ ਵਾਸਤੇ ਰਹਿਣ।
0: ਸ਼ੁਕਰੀਆ।
2: ਰੇਡੀਓ ਦੁਆਬਾ, ਹਾਂ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੀ ਤੇ ਬਹੁਤ ਸੋਹਣਾ ਰਾਜਨ ਸੈਣੀ ਸਾਹਿਬ ਵੀ ਆਈ ਸੀ
0: ਜੀ
2: ਤੇ ਗੱਲਾਂ ਬਾਤਾਂ ਹੋਈਆਂ। ਬਿਲਕੁਲ ਉਮੀਦ ਜਾਗ ਰਹੀ ਹੈ ਜਿਹੜਾ ਹੈਗਾ,
0: ਬਿਲਕੁਲ
2: ਹੈ ਕੁਛ ਨਾ ਕੁਛ ਜਿਹੜਾ ਹੈਗਾ ਬਿਹਤਰ ਹੋਵੇਗਾ, ਮਤਵੱਖੋਂ ਹੈ ਤੇ ਹੋਣੀ ਵੀ ਚਾਹੀਦੀ ਹੈ ਕਿਉਂਕਿ ਕਹਿੰਦੇ ਨਾ ਆਸ ਦੇ ਉੱਤੇ ਜਮਾਨਾ ਜਿਹੜਾ ਹੈਗਾ ਸਾਰਾ ਚੱਲਦਾ ਹੈਗਾ, ਦੁਨੀਆ ਸਾਰੀ ਆਸ ਦੇ ਉੱਤੇ ਚੱਲਦੀ ਹੈ
0: ਜੀ।
2: ਉਮੀਦ ਕਹਿੰਦੇ ਕਦੀ ਵੀ ਨਾ ਉਮੀਦੀ ਨਾ ਕਰੋ
0: ਜੀ,
2: ਕਿਉਂਕਿ ਨਾ ਉਮੀਦੀ ਜਿਹੜੀ ਹੈਗੀ ਆ ਉਹ ਮਾਲਕ ਨੂੰ ਵੀ ਪਸੰਦ ਨਹੀਂ,
0: ਕਿਉਂਕਿ
2: ਉੱਤੇ ਜਿਹੜਾ ਜਿਹਨੇ ਸਾਨੂੰ ਪੈਦਾ ਕੀਤਾ ਉਹਨੂੰ ਵੀ ਪਸੰਦ ਨਹੀਂ। ਉਹ ਕਹਿੰਦਾ ਤੁਸੀਂ ਹਮੇਸ਼ਾ ਉਮੀਦ ਰੱਖੋ, ਕਦੀ ਨਾ ਕਹੋ ਵੀ ਲਵੀ ਮੇਰੀ ਉਮੀਦ ਟੁੱਟ ਗਈ ਹੈ।
0: ਬਿਲਕੁਲ
2: ਤੇ ਇਹ ਚੀਜ਼ਾਂ ਤੇ ਬਾਕੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਸੀ ਛੋਟੀ ਜੀ, ਬਾਅਦ ਦੇ ਗੀਤ ਲੈ ਕੇ ਆਇਆ ਮੈਂ ਸ਼ੁਰੂ ਕਰ ਦੇਣਾ
0: ਜੀ।
2: ਤੇ ਆਪਣੇ NRI ਭਰਾ ਜਿਹੜੇ ਹੈਗੇ ਆ, ਦੇਖੋ ਜੀ ਬੜਾ ਸਲਿਊਟ ਹੈ ਇਹਨਾਂ ਨੂੰ ਜਿੱਥੇ ਜਿੱਥੇ ਵੀ ਹੈ, ਚਾਹੇ ਅਮਰੀਕਾ, ਅਫਰੀਕਾ, ਰਸ਼ੀਆ, ਫਰਾਂਸਾ, ਜਿੱਥੇ ਵੀ ਜਿੱਥੇ ਹੈ ਆ। ਤੇ ਕਹਿਣ ਦਾ ਮਤਲਬ ਹਿੱਸਾ ਇਹ ਹੈਗਾ ਵੀ ਹੁਣ ਬੜੇ ਕੰਮ ਤਾਂ ਬੜੇ ਕਰਦੇ ਪਏ
0: ਪਿੰਡਾਂ
2: ਦੇ ਵਿੱਚ ਵੀ, ਮੈਂ ਦੇਖਿਆ ਮੈਂ ਆਪ ਵੀ ਜਦੋਂ ਛੁੱਟੀ ਗਿਆ ਬੜਾ ਕੁਛ ਇਹਨਾਂ ਨੇ ਉੱਥੇ ਬਣਾਇਆ ਹੋਇਆ।
0: ਬਿਲਕੁਲ,
2: ਪਾਰਕਿੰਗ ਹੈਗੀ ਆ ਜਾਂ ਦੂਸਰਾ ਜਿਹੜਾ ਹੈਗਾ ਘੁੰਮਣ ਸੈਰ ਸਪਾਟੇ ਹੋਈ ਵਾਸਤੇ ਵੀ ਜਗ੍ਹਾ ਬਣਾਤੀਆਂ ਬਹੁਤ ਸੋਹਣੀਆਂ ਘੁੰਮਣ ਫਿਰਨ ਵਾਸਤੇ
0: ਜੀ।
2: ਤੇ ਜਦੋਂ ਇਹ ਇੰਨਾ ਕੁਛ ਕਰਦੇ ਪਏ ਆ ਤੇ ਦੂਸਰੇ ਪਾਸੇ ਕਿਸਾਨਾਂ ਦੀ ਹਾਲਤ ਜਿਹੜੀ ਹੈਗੀ ਆ ਬੜੀ ਖਸਤਾ ਹੋਈ ਪਈ ਆ
0: ਜੀ।
2: ਤੇ ਮੇਰੇ ਭੈਣਾਂ ਦੇ ਭਰਾਵੋ ਜਿਹੜਾ ਹੈਗਾ, ਚਲੋ ਭੈਣਾਂ ਨੂੰ ਤਾਂ ਮੈਂ ਕੀ ਕਹਿਣਾ, ਭਰਾ ਜਿਹੜੇ ਹੈਗੇ ਜਿਹੜਾ ਇੰਨਾ ਕਰਦੇ ਪਏ, ਮਿਹਨਤ ਤੇ ਉਹੀ ਕਰਦੇ ਆ।
0: ਬਿਲਕੁਲ,
2: ਤੇ ਮਤਲਬ ਕਿ ਤੁਸੀਂ ਇੰਨਾ ਕੁਛ ਬਣਾਉਣੇ ਪਏ ਤਾਂ ਥੋੜਾ ਜਿਹਾ ਕਿਸਾਨਾਂ ਵੱਲ ਨੂੰ ਵੀ ਧਿਆਨ ਕਰੋ।
0: ਦੇਖੋ ਮਾਮਾ ਜੀ, ਇੱਥੇ ਚਲੋ
2: ਕਿਸਾਨ
0: ਕਰਦੇ ਨੇ ਜਿਹੜਾ ਕਰਦੇ ਨੇ, ਬਿਲਕੁਲ ਤੁਹਾਡੀ ਗੱਲ ਦਰੁਸਤ ਆ, ਪਰ ਇਹਨਾਂ ਮੁਲਕਾਂ ਚ ਵੀ ਹਾਲਾਤ ਜਿਹੜੇ ਹੁਣ ਉਹ ਪਹਿਲਾਂ ਵਰਗੇ ਨਹੀਂ ਰਹੇ ਜੀ। ਇੱਥੇ ਵੀ ਕਾਫੀ ਜਿਹੜਾ ਕੰਮ ਕਾਰ ਡਾਊਨ ਜਾ ਰਹੇ ਨੇ, ਪਤਾ ਨਹੀਂ ਕੱਲ ਨੂੰ ਜੋਬ ਹੈਗੀ ਆ ਨਹੀਂ ਹੈਗੀ ਆ, ਕਾਰੋਬਾਰ ਵੀ ਬਹੁਤ ਡਾਊਨ ਨੇ ਜੀ, ਸੈਲਰੀਆਂ ਘਟ ਗਈਆਂ, ਹੋਰ ਸਾਰੀਆਂ ਚੀਜ਼ਾਂ, ਮਹਿੰਗਾਈ ਇੱਥੇ ਵੀ ਬੜੀ ਆ, ਅੱਗ ਲੱਗੀ ਪਈ ਆ ਜੀ।
2: ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਆ, ਬਾਕੀ ਸਹੀ ਬਾਤ ਹੈ, ਗਲੋਬਲੀ ਜਿਹੜਾ ਹੈਗਾ ਇਹ ਜਿਹੜੀ ਹੈ ਨਾ ਇਹ ਉਥਲ ਪੁਥਲ ਹੋ ਗਈ ਹੈ,
0: ਹੋ ਰਹੀ ਹੈ ਜੀ,
2: ਤੇ ਵਾਕਈ ਹਾਂ ਹੋ ਗਈ ਆ, ਹੋ ਗਈ ਆ। ਤੇ ਮੈਂ ਸੌਰੀ ਕਿਉਂਕਿ ਮੈਂ
0: ਨਹੀਂ ਨਹੀਂ ਸੁਝਾਅ ਤੁਹਾਡਾ ਬਹੁਤ ਵਧੀਆ, ਚਲੋ ਹਰ ਵੇਲੇ ਫੜਦੇ ਨੇ ਜੀ
2: ਬਾਹ ਜਿਹੜੇ, ਦੇਖੋ ਕਹਿੰਦੇ ਨਾ ਵੀ ਯਾਰ ਇਹ ਫਲਾਣੀ ਜਗ੍ਹਾ ਕਿਸਾਨ ਨੇ ਖੁਦਕੁਸ਼ੀ ਕਰ ਲਈ, ਹੈ ਤੇ ਸਾਡੇ ਆਪਣਾ
0: ਕੋਈ ਨਹੀਂ ਆ ਨਾ,
2: ਭਰਾ ਹੀ ਆ ਨਾ ਸਾਡੇ, ਤੇ ਯਾਰ ਉਹ ਥੋੜਾ ਜਿਹਾ ਉਹ ਕਿਉਂ ਕਰਦੇ ਪਏ, ਚਲੋ ਕਹਿੰਦੇ ਇਹ ਥੋੜਾ ਵੀ ਇੱਕ ਜਣੇ ਨੇ ਕਰਨਾ ਹੈਗਾ, ਕਹਿੰਦੇ ਨਾ ਪੰਜੀ ਪੰਜੀ ਦਸੀ ਦਸੀ ਵੀ ਪਾਈਏ ਤੇ ਜਿਹੜਾ ਹੈਗਾ ਕਿੱਥੇ ਕੰਮ ਪਹੁੰਚ ਜਾਣਾ ਆਪਾਂ ਕਹਿੰਦੇ ਹੁੰਦੇ ਹਾਂ,
0: ਬਿਲਕੁਲ
2: ਮਤਲਬ ਕਿ ਜਿਹੜੇ ਵਿਚਾਰੇ ਜ਼ਿਆਦਾ ਕਰਜ਼ੇ ਥੱਲੇ ਦੱਬੇ ਆ, ਉਹਨਾਂ ਨਾਲ ਹਿੰਮਤ ਮਾਰ ਕੇ ਜਿਹੜਾ ਹੈਗਾ ਉਹਨਾਂ ਨੂੰ ਕਰਜ਼ੇ ਦੀ ਜਿਹੜੀ ਹੈਗੀ ਦਲਦਲ ਚੋਂ ਬਾਹਰ ਕੱਢਿਆ ਜਾਵੇ ਜਿਹੜਾ ਹੈਗਾ।
0: ਬਾਈ ਜੀ ਉੱਥੇ ਵੀ ਦੇਖੋ ਮੁਹੰਮਦ ਜੀ, ਉਹਦੇ ਵਿੱਚ ਵੀ ਹੈ ਕਿ ਚਲੋ ਜ਼ਮੀਨਾਂ ਹੈਗੀਆਂ ਸਾਰਾ ਕੁਝ ਹੈਗੀਆਂ, ਸੁਸਾਈਡ ਉਹਦਾ ਹੱਲ ਨਹੀਂ ਗਾ, ਉਹ ਤਾਂ ਤੁਸੀਂ ਪਰਿਵਾਰ ਨੂੰ ਹੋਰ ਵੀ ਡੂੰਘੇ ਟੋਏ ਦੇ ਵਿੱਚ ਖਾਈ ਦੇ ਵਿੱਚ ਸੁੱਟ ਕੇ ਚਲੇ ਜਾਂਦੇ ਹੋ, ਆਪ ਦਾ ਤੁਸੀਂ ਚਲੋ ਵਿਹਲੇ ਹੋ ਜਾਂਦੇ ਇਹਨਾਂ ਕੰਮ ਤੋਂ, ਪਰ ਜਿਹੜਾ ਪਰਿਵਾਰ ਆ ਬਾਅਦ ਦੇ ਵਿੱਚ ਬੱਚੇ ਨੇ ਜਾਂ ਹੋਰ ਪਰਿਵਾਰਕ ਮੈਂਬਰ ਰਿਸ਼ਤੇਦਾਰ ਇਹਨਾਂ ਚੀਜ਼ਾਂ ਨੂੰ ਭੁਗਤਦੇ ਆ, ਉਹਨਾਂ ਨੂੰ ਪਤਾ ਕੀ ਬਣਦਾ, ਤੇ ਕਿਉਂਕਿ ਦੇਖੋ ਚਲੋ ਜ਼ਮੀਨ ਹੈ ਤੁਹਾਡੇ ਕੋਲ, ਉਹਦਾ ਕੁਝ ਹਿੱਸਾ ਜੇ ਤੁਸੀਂ ਨਹੀਂ ਉਹਨੂੰ ਮੈਨੇਜ ਕਰ ਪਾ ਰਹੇ ਜਾਂ ਘਰ ਦੇ ਖਰਚੇ ਨਹੀਂ ਹੈ, ਤਾਂ ਆਪਣੀ ਜਾਨ ਦੇਣ ਦੇ ਨਾਲ ਉਹ ਘੱਟੋ ਘੱਟ ਕੀ ਪਤਾ ਕਿ ਕੁਝ ਹਿੱਸਾ ਵੇਚ ਕੇ ਜਾਂ ਜੇ ਉਹ ਕੰਮ ਦੇ ਵਿੱਚ ਕੁਝ ਨਹੀਂ ਬਚ ਰਿਹਾ ਤਾਂ ਉਹਨੂੰ ਵੇਚ ਕੇ ਤਾਂ ਆਪਣਾ ਕੋਈ ਹੋਰ ਕਾਰੋਬਾਰ ਉਸ ਪੈਸੇ ਦੇ ਨਾਲ ਖੋਲ ਲਓ, ਥੋੜਾ ਜਿਹਾ ਲਾਈਨ ਨੂੰ ਚੇਂਜ ਕਰ ਲਓ, ਜ਼ਿੰਦਗੀ ਦੇ ਜਿਹੜਾ ਤੁਹਾਡੇ ਰੁਟੀਨ ਹੈ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰੋ।
2: ਹਾਂ ਹਾਂ ਬਿਲਕੁਲ, ਬਹੁਤ ਗ੍ਰੇਟ ਆਈਡੀਆ ਤੁਸੀਂ ਦੱਸਿਆ ਹੈਗਾ ਵੀ ਮਤਲਬ ਕਿ ਜਿਹੜਾ ਹੈਗਾ ਕੱਲ ਤੋਂ ਨਾ ਉਮੀਦੀ ਕਰਨੀ, ਔਰ ਜਿਹੜਾ ਹੈਗਾ ਚਲੋ ਜੇ ਪ੍ਰੋਬਲਮ ਚ ਵੀ ਆ ਗਿਆ ਤਾਂ ਜ਼ਮੀਨ ਤਾਂ ਹੈਗੀ ਆ ਨਾ, ਥੋੜਾ ਬਹੁਤਾ ਕਰਕੇ ਆਪਣਾ ਫਾਰਗ ਉਹ ਜਿਹੜਾ ਹੈਗਾ
0: ਬਿਲਕੁਲ
2: ਚਿੰਤਾ ਜਿਹੜੀ ਹਟਾਓ ਉਹਨੂੰ ਇੱਕ ਪਾਸੇ ਜਿਹੜਾ ਹੈ ਨਾ, ਤੇ ਇਹ ਗੱਲਾਂ ਹੈਗੀਆਂ ਤਾਂ ਬਹੁਤ ਵਧੀਆ ਹੈ, ਗ੍ਰੇਟ ਆਈਡੀਆ ਤੁਹਾਡਾ ਵੀ,
0: ਥੈਂਕ ਯੂ ਜੀ।
2: ਜਿੱਥੇ ਵੀ ਮੈਸੇਜ ਜਾ ਰਿਹਾ ਉਮੀਦ ਹੈ ਵੀ ਭਰਾ ਜਿਹੜੇ ਹੈਗੇ ਤੇ ਜ਼ਰੂਰ ਫਾਇਦਾ ਲੈਣਗੇ ਇਸ ਆਈਡੀਆ ਦਾ, ਲਾਜ਼ਮ ਜਿਹੜਾ ਕਿਉਂ ਚਿੰਤਾ ਦੇ ਵਿੱਚ ਪੈਣ ਜਦੋਂ ਤੁਹਾਡੇ ਕੋਲ ਹੈਗਾ
0: ਮਾਰਕੀਟ
2: ਦਾ ਤਾਂ ਐਵੇਂ ਨਾ। ਤੇ ਲਓ ਜੀ ਫਿਰ ਗੀਤ ਜਿਹੜਾ ਹੈਗਾ ਮੈਂ ਲੈ ਕੇ ਆਇਆ,
0: ਜਰੂਰ ਜੀ ਜਰੂਰ
2: ਨਜ਼ਰ ਕਰ ਦਾਂਗੇ।

ਮਾਰੀ ਛੁਰੀਆਂ ਸਾਨੂੰ ਜ਼ਖਮੀ ਕਰਤਾ। ਬੂੜਾ ਮਹਿੰਦੀ ਦਾ ਰੰਗ ਬਣਾਉਣ ਦੇ ਲਈ ਹੱਥੀਂ ਅੱਗ ਲਾਵੇਂ ਕੁਲੀ ਸਾਡੜੀ ਨੂੰ।

ਤੇ ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਅਸੀਂ ਜੀ ਮੁਹੰਮਦ ਜੀ ਦੁਬਈ ਤੋਂ ਜੁੜੇ ਸਨ ਤੇ ਲੰਡਨ ਖੁਫੀਆ ਰਿਪੋਰਟ ਦੀ ਗੱਲ ਕੀਤੀ ਹੈ ਤੇ ਭਾਰਤ ਤੋਂ ਵੀ ਖੁਫੀਆ ਰਿਪੋਰਟ ਦੀ ਜਿਹੜੀ ਹੈ ਆ ਗਈ ਹੈ ਖਬਰ ਕਿ ਜਗਤਾਰ ਸਿੰਘ ਹਵਾਰਾ ਦੇ ਇੱਕ ਦਿਨ ਦੀ ਪੈਰੋਲ ਲੈਣ ਦੇ ਲਈ ਸਹਿਮਤ ਹੋਣ ਦੇ ਚਰਚੇ ਨੇ ਤੇ ਬਿਮਾਰ ਮਾਤਾ ਨੂੰ ਮਿਲਣ ਦੇ ਲਈ ਮੰਗੀ ਸੀ ਪੈਰੋਲ 10 ਦਿਨਾਂ ਦੀ ਵੈਸੇ ਤੇ ਹਾਲੇ ਲਿਖਤੀ ਹੁਕਮ ਜਾਰੀ ਨਹੀਂ ਹੋਏ ਨੇ। ਇਹਦੇ ਉੱਤੇ ਚਰਚਾ ਜਿਹੜੀ ਸ਼ੁਰੂ ਹੋ ਗਈ ਹੈ। ਸਾਬਕਾ ਪੰਜਾਬ ਮੁੱਖ ਮੰਤਰੀ ਜਿਹੜੇ ਬੇਅੰਤ ਸਿੰਘ ਸਨ ਉਨ੍ਹਾਂ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ 'ਚ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਵੱਲੋਂ ਇੱਕ ਦਿਨ ਦੀ ਪੈਰੋਲ ਲੈਣ ਦੇ ਲਈ ਸਹਿਮਤ ਹੋਣ ਦੇ ਉੱਤੇ ਚਰਚੇ ਨੇ। ਇਹ ਕਿਹਾ ਜਾ ਰਿਹਾ ਕਿ ਹਵਾਰਾ ਆਪਣੀ ਬਜ਼ੁਰਗ ਤੇ ਬਿਮਾਰ ਮਾਤਾ ਨੂੰ ਮਿਲਣ ਦੇ ਲਈ ਇੱਕ ਦਿਨ ਦੀ ਪੈਰੋਲ ਲੈਣ ਵਾਸਤੇ ਸਹਿਮਤ ਹੋ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੋਂ ਪਹਿਲਾਂ ਜਗਤਾਰ ਸਿੰਘ ਹਵਾਰਾ ਦੇ ਲਈ 10 ਦਿਨ ਦੀ ਪੈਰੋਲ ਦੇਣ ਦੀ ਸਿਫਾਰਿਸ਼ ਕੀਤੀ ਸੀ ਤੇ ਸੁਰੱਖਿਆ ਤੇ ਹੋਰ ਤਕਨੀਕੀ ਕਾਰਨਾਂ ਕਰਕੇ ਤਜਵੀਜ਼ ਜਿਹੜੀ ਸੀ ਅੰਤਮ ਰੂਪ ਨਹੀਂ ਲੈ ਸਕੀ ਸੀ, ਪਰ ਹੋ ਸਕਦਾ ਕਿ ਹੁਣ ਇੱਕ ਦਿਨ ਦੀ ਜਿਹੜੀ ਹੈ ਪੈਰੋਲ ਉਹ ਦੇ ਸਕਦੇ ਨੇ। ਬਾਕੀ ਦੇਖਦੇ ਹਾਂ ਕੀ ਕੁਝ ਜਿਹੜੀ ਅਪਡੇਟ ਆਉਂਦੀ ਹੈ। ਇਸੇ ਤਰ੍ਹਾਂ ਵੋਟ ਚੋਰੀ ਦੇ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦਾ ਰੁੱਖ ਕਰੇਗਾ ਹੁਣ ਰਾਹੁਲ ਗਾਂਧੀ, ਇਹ ਜਿਹੜੇ ਬਿਆਨ ਆ ਰਹੇ ਨੇ। ਤੇ ਇਸੇ ਤਰ੍ਹਾਂ ਹੀ ਜਿਹੜਾ ਦਿੱਲੀ ਦੇ ਵਿੱਚ ਕਾਫੀ ਜਿਹੜੀ ਹੈ ਕੱਲ੍ਹ ਦੇ ਲਈ ਤਿਆਰੀ ਹੋ ਚੁੱਕੀ ਹੈ ਤੇ ਉੱਥੇ ਕਾਫੀ ਕੁਝ ਜਿਹੜਾ ਕੀਤਾ ਜਾ ਰਿਹਾ। ਜੰਤਰ ਮੰਤਰ ਦੇ ਉੱਤੇ 24 ਘੰਟਿਆਂ ਦੇ ਲਈ ਇੰਟਰਨੈਟ ਦਾ ਬੰਦ ਕਰਤਾ ਹੈ। ਜੰਤਰ ਮੰਤਰ ਤੇ ਹੀ ਸਿਰਫ 1000 ਲੋਕਾਂ ਨੂੰ ਜਿਹੜਾ ਇਕੱਠੇ ਹੋਣ ਦੀ ਜਿਹੜੀ ਆਗਿਆ ਸ਼ਾਇਦ ਦਿੱਤੀ ਹੈ ਤੇ ਹੁਣ ਜਿਹੜੀ ਖਬਰ ਆ ਰਹੀ ਹੈ। ਤੇ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਪੰਜਾਬ ਅਸੈਂਬਲੀ ਸੈਸ਼ਨ ਜਿਹੜਾ ਉਹ ਸੱਦ ਲਿਆ। ਸਭਾ ਦਾ ਸਰਦ ਰੁੱਤ ਸੈਸ਼ਨ ਜਿਹੜਾ ਸ਼ੁਰੂ ਹੋਏਗਾ। ਇਸ ਤਰ੍ਹਾਂ ਦੇ ਮੁੱਦੇ ਨੇ ਤੇ ਵਿਦੇਸ਼ੀ ਖਬਰਾਂ ਜਿਹੜੀਆਂ ਨੇ ਦੋਸਤੋ, ਇੱਕ ਦੋ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ ਜਲਦੀ ਜਲਦੀ। ਤੇ ਜੇ ਤੁਸੀਂ ਲਾਈਨਾਂ ਦੇ ਵਿੱਚ ਹਾਜ਼ਰੀ ਭਰਨੀ ਚਾਹੁੰਦੇ ਹੋ, ਕਾਲ ਖੁੱਲੀ ਹੈ ਤੁਹਾਡੇ ਲਈ ਤੇ ਜ਼ਰੂਰ ਗੱਲਬਾਤ ਕਰ ਸਕਦੇ ਹੋ। ਕੈਨੇਡਾ ਦੇ ਕਹਿੰਦੇ ਨੇ ਹੋਣਗੇ 4 ਟੋਟੇ। ਐਲਨ ਮਸਕ ਦੇ ਬਿਆਨ ਦੇ ਉੱਤੇ PM ਕਾਰਨੀ ਨੇ ਕਰਾਰਾ ਜਵਾਬ ਜਿਹੜਾ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਨ ਮਸਕ ਜਿਹੜਾ ਵੱਖਵਾਦੀ ਬਿਆਨ ਦੇ ਉੱਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਤੇ ਕਾਰਨੀ ਨੇ ਮਸਕ ਦੇ ਵੱਲੋਂ ਕਿਊਬੈਕ, ਅਲਬਰਟਾ ਤੇ ਸਸਕੈਚਵਨ ਜਿਹੜਾ ਉਹਨੂੰ ਕੈਨੇਡਾ ਤੋਂ ਵੱਖ ਕਰਨ ਦੀ ਕੀਤੀ ਗਈ ਅਪੀਲ ਦਾ ਸਖ਼ਤ ਜਿਹੜਾ ਵਿਰੋਧ ਕਰ ਦਿੱਤਾ ਹੈ। ਕਾਰਨੀ ਨੇ ਸਪਸ਼ਟ ਕੀਤਾ ਹੈ ਸ਼ਬਦਾਂ ਦੇ ਵਿੱਚ ਕਿਹਾ ਕਿ ਕੈਨੇਡਾ ਦਾ ਭਵਿੱਖ ਇੱਥੋਂ ਦੇ ਨਾਗਰਿਕ ਹੀ ਤੈਅ ਕਰਨਗੇ ਤੇ ਮਸਕ ਦੀਆਂ ਟਿੱਪਣੀਆਂ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਉਹਨਾਂ ਕਿਹਾ ਕਿ ਕੈਨੇਡਾ ਦਾ ਭਵਿੱਖ ਕੈਨੇਡੀਅਨਾਂ ਦੀਆਂ ਪਹਿਲਕਦਮੀਆਂ ਤੇ ਕਿਊਬਿਕ ਦੇ ਲੋਕਾਂ ਦੀਆਂ ਜਿਹੜੀਆਂ ਨੇ ਲੋੜਾਂ ਦੇ ਅਨੁਸਾਰ ਤੈਅ ਹੋਵੇਗਾ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਵਿਦੇਸ਼ੀ ਸਰਕਾਰਾਂ ਤੇ ਵੱਡੀਆਂ ਤਕਨਾਲੋਜੀ ਕੰਪਨੀਆਂ ਦੇ ਦਖਲ ਤੋਂ ਬਿਨਾਂ ਆਪਣੀਆਂ ਭਾਸ਼ਾਵਾਂ ਤੇ ਸਭਿਆਚਾਰ ਅਨੁਸਾਰ ਜਿਉਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਪਹਿਲੇ ਟ੍ਰਿਲੀਅਨ ਪਤੀ ਐਲਨ ਮਸਕ ਜਿਹੜਾ ਹੈ, ਜੋ ਦੱਖਣੀ ਅਫਰੀਕਾ ਦੇ ਵਿੱਚ ਜਨਮੇ ਕੈਨੇਡੀਅਨ ਅਮਰੀਕੀ ਹਨ, ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਐਕਸ ਦੇ ਉੱਤੇ ਕਿਊਬਿਕ ਦੀ ਵੱਖਵਾਦੀ ਪਾਰਟੀ ਜਿਹੜੀ ਆ ਪਾਰਟੀ ਕਿਊਬੈਕੋਇਸ PQ ਦੇ ਨੇਤਾ ਪਾਲ ਸੇਟ ਪੀਅਰ ਪਾਲਮੋਡਨ ਬਾਰੇ ਪੋਸਟ ਲਿਖੀ ਸੀ, ਜਿਨ੍ਹਾਂ ਦੀ ਪਾਰਟੀ ਨੇ ਸੂਬਾਈ ਚੋਣਾਂ ਜਿੱਤੀਆਂ ਸੀਗੀਆਂ। ਮਸਕ ਨੇ ਲਿਖਿਆ ਸੀ ਕਿ ਚੰਗਾ ਹੈ ਕਿ ਕਿਊਬਕ ਨੂੰ ਜਿਹੜਾ ਵੱਖ ਹੋ ਜਾਣਾ ਚਾਹੀਦਾ ਹੈ ਤੇ ਉਹ ਜ਼ਿਆਦਾ ਵਧੀਆ ਸਥਿਤੀ ਦੇ ਵਿੱਚ ਰਹਿਣਗੇ। ਅਲਬਰਟਾ ਤੇ ਸਸਕੈਚਵਨ ਨੂੰ ਵੀ ਕਹਿੰਦੇ ਵੱਖ ਹੋ ਜਾਣਾ ਚਾਹੀਦਾ ਹੈ। ਮੋਂਟਰੀਅਲ, ਇਹ ਦੇਖੋ ਹੁਣ ਕਿੱਦਾਂ ਪਾੜਾ ਪਾ ਰਹੇ ਨੇ ਉਹਨਾਂ ਦੇ ਵਿੱਚ, ਕਿਉਂਕਿ ਟਰੰਪ ਦੇ ਰਾਸ ਨਹੀਂ ਆਇਆ ਕੈਨੇਡਾ ਵਾਲੇ ਹੁਣ ਤੇ ਅਗਲਿਆਂ ਨੇ ਵੀ ਬਗਾਵਤ ਕਰ ਦਿੱਤੀ ਤੇ ਹੁਣ ਇਹਦੇ ਥਰੂ ਜਿਹੜਾ ਇਹ ਪਾੜਾ ਹੋਰ ਵੱਡਾ ਪਾ ਰਹੇ ਨੇ, ਮੁਲਕ ਨੂੰ ਪਾੜਨਾ ਚਾਹੁੰਦੇ ਆ। ਮੋਂਟਰੀਅਲ ਦੀ ਮੈਕਗਿਲ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਜਿਹੜੇ ਪ੍ਰੋਫੈਸਰ ਹੈ ਡੈਨੀਅਲ ਬਲੈਟ ਅਨੁਸਾਰ ਪਾਰਟੀ ਜਿਹੜਾ ਹੈ ਕਿਊਬੈਕੋਇਸ ਦੀ ਜਿਹੜੀ ਜਿੱਤ ਦਾ ਮਤਲਬ ਆਜ਼ਾਦੀ ਦਾ ਜਿਹੜਾ ਜਨਾਦੇਸ਼ ਨਹੀਂ ਹੈ। ਪਾਰਟੀ ਨੂੰ ਲਗਭਗ 28% ਜਿਹੜੀ ਵੋਟਾਂ ਮਿਲੀਆਂ ਨੇ ਤੇ ਬਹੁਮਤ ਤੋਂ ਦੂਰ ਰਹੀ ਹੈ, ਜਦੋਂ ਕਿ ਕਿਊਬੈਕ ਦੀ ਜਿਹੜੀ ਆਜ਼ਾਦੀ ਲਈ ਸਮਰਥਨ ਅਜੇ ਵੀ ਲਗਭਗ 30% ਤੇ ਹੀ ਹੈ ਤੇ ਉਹਦੇ ਅਨੁਸਾਰ ਚੋਣ ਨਤੀਜੇ ਆਜ਼ਾਦੀ ਨਾਲੋਂ ਕੁਲਿਸ਼ਨ ਅਵੇਨਰ ਕਿਊਬਿਕ ਸਰਕਾਰ ਨੂੰ ਹਟਾਉਣ ਦੀ ਇੱਛਾ ਤੋਂ ਜਿਹੜੇ ਵੱਧ ਪ੍ਰਭਾਵਿਤ ਸਨ। ਆਖਰ ਦੇ ਵਿੱਚ ਕਹਿੰਦੇ ਨੇ ਆਪਣੇ ਮੁਕੱਦਮੇ ਚ ਜੁੜੇ ਉਹਨਾਂ ਦੀ ਗੱਲ ਸੁਣਦੇ ਆ। ਦੂਜੇ ਪਾਸੇ ਅਲਬਰਟਾ ਦੇ ਵਿੱਚ 19 ਅਕਤੂਬਰ ਨੂੰ ਕੈਨੇਡਾ ਦੇ ਵਿੱਚ ਰਹਿਣ ਜਾਂ ਆਜ਼ਾਦੀ ਦੇ ਲਈ ਰੈਫਰੈਂਡਮ ਦੇ ਵੱਲ ਵਧਣ ਸੰਬੰਧੀ ਵੋਟਿੰਗ ਹੋਣੀ ਹੈ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਉਹ ਕੈਨੇਡਾ ਦੇ ਵਿੱਚ ਰਹਿਣ ਦੇ ਵੱਖ ਜਿਹੜਾ ਪੱਖ ਦੇ ਵਿੱਚ ਵੋਟ ਪਾਉਣਗੇ ਤੇ ਸਮਿਥ ਦੇ ਅਨੁਸਾਰ ਉਹਨਾਂ ਦੀ ਸਰਕਾਰ ਤੇ ਕਾਰਨੀ ਸਰਕਾਰ ਵੱਲੋਂ ਮਿਲ ਕੇ ਮੁੱਦਿਆਂ ਨੂੰ ਹੱਲ ਕਰਨ ਦੇ ਨਾਲ ਸੂਬੇ ਦੇ ਵਿੱਚ ਵੱਖਵਾਦੀ ਭਾਵਨਾ ਕਮਜ਼ੋਰ ਹੋਈ ਹੈ। ਇਸ ਦੇ ਨਾਲ ਹੀ ਸਸਕੈਚਵਨ ਦੀ ਜਿਹੜੇ ਹੈ ਪ੍ਰੀਮੀਅਰ ਸਕਾਟ ਮੋਹ ਨੇ ਵੀ

0: ਮਸਕ ਦੀ ਪੋਸਟ ਦੇ ਉੱਤੇ ਇੱਕ ਸ਼ਬਦ ਦੇ ਵਿੱਚ ਜਵਾਬ ਦਿੰਦਿਆਂ ਲਿਖਿਆ, ਨਹੀਂ। ਤੇ ਲੋ ਦੋਸਤੋ ਅੱਗੇ ਵੱਧਦੇ ਹਾਂ। ਮੁਕੱਦਰ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਬਾਈ ਜੀ।
1: ਸਤਿ ਸ੍ਰੀ ਅਕਾਲ ਭਾਰਦਵਾਜ ਜੀ।
0: ਸਤਿ ਸ੍ਰੀ ਅਕਾਲ ਜੀ। ਜੀਆਂ ਨੂੰ ਜੀ ਕੀ ਹਾਲ ਚਾਲ ਹੈ ਜਨਾਬ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਆਪਣੇ ਸੁਣਾਓ?
0: ਠੀਕ ਠਾਕ ਜੀ, ਬਸ ਲੱਗੇ ਹੋਏ ਆ ਜੀ। ਜੀ
1: ਪਾਬੰਦੀ
0: ਲੱਗੀ ਹੋਈ ਆ ਜੀ।
1: ਅੱਛਾ, ਨਹੀਂ ਪਾਬੰਦੀ ਦਾ ਹੁਣ ਤਾਂ ਘਰੋਂ ਹੁਸ਼ਿਆਰਪੁਰ ਤੋਂ ਦੂਰ ਵਾਇਆ ਨਿਕਲਦੇ ਹੋਏ ਵਾਇਆ ਪਟਿਆਲੇ ਤੇ ਵਾਇਆ ਹਰਿਆਣੇ ਪਹੁੰਚੇ ਹੋਏ ਨੇ, ਹੁਣ ਕਾਹਦੀ ਪਾਬੰਦੀ ਹੈ?
0: ਨਹੀਂ ਪਾਬੰਦੀ ਆ ਜੀ, ਪਰਿਵਾਰਕ ਪਾਬੰਦੀ ਕਹਿ ਸਕਦੇ ਨਾ, ਪਰਿਵਾਰ ਤੋਂ ਵੱਡੀ ਕੋਟ ਕਿਹੜੀ ਹੈ ਜੀ।
1: ਹਾਂ, ਨਹੀਂ ਉਹ ਫੋਟੋ ਫੋਟੋ ਐ ਵੀ ਫੋਟੋ ਤੇ ਘਰ ਵੀ ਪਹੁੰਚ ਸਕਦੀ ਹੈ
0: ਜੀ,
1: ਉਹਨੇ ਥੋੜੀ ਵੇਖਣਾ ਵੀ ਸਹੁਰਿਆਂ ਦਾ ਪਿੰਡ ਆਉਂਦਾ ਵਿਚਾਲੇ ਕੇ
0: ਬਿਲਕੁਲ ਹੈ ਜੀ,
1: ਪੇਕਿਆਂ
0: ਜੀ।
1: ਵੀ ਉਹ ਸੈਣੀ ਬਾਈ ਫਿਰ ਵਕੀਲ ਨੇ, ਉਹ ਗੱਲ ਬਹੁਤ ਚੁਸਤ ਨੇ
0: ਜੀ।
1: ਚਲੋ ਚੰਗੀ ਗੱਲ, ਮੈਂ ਤਾਂ ਸਵੇਰੇ ਕਹਿਣ ਦੇ ਕਹਿੰਦੇ ਮੈਂ ਜਾਣਾ, ਦੋ ਦਿਨ ਹੋ ਸਕਦਾ ਮੈਂ ਸ਼ਾਮਲ ਨਾ ਹੋ ਪ੍ਰੋਗਰਾਮ।
0: ਬਿਲਕੁਲ ਹੈ ਜੀ,
1: ਮੈਂ ਵੀ ਸਾਡੇ ਹਰਿਆਣੇ ਜਾਣਾ, ਤੁਸੀਂ ਮੈਂ ਵੀ ਤੁਹਾਡਾ, ਚੰਗੀ ਗੱਲ ਹੈ। ਮੈਂ ਵੀ
0: ਬਿਲਕੁਲ ਹੈ
1: ਜੀ ਆਉਣਾ। ਮੈਨੂੰ ਨਾ ਇੱਕ ਗੱਲ ਯਾਦ ਆ ਗਈ, ਮੈਂ ਭਾਰਤ ਬਾਈ ਜੀ, ਮੈਂ ਅੱਜ ਕੱਲ ਸ਼ਮੀ ਬਾਈ ਜੀ ਵੀ ਨੀ ਜੁੜਦੇ, ਅੱਜ ਕੱਲ ਨੀ, ਉਹਨਾਂ ਨੇ ਵਾਰ ਬਦਲਦੇ ਬਦਲਦੇ ਹੌਲੀ
0: ਹਾਂਜੀ, ਥੋੜਾ ਜਿਹਾ ਬੀਜੀ ਕੰਮਕਾਰ ਦੇ ਵਿੱਚ ਬੀਜੀ ਹੋਣ ਕਰਕੇ ਨਹੀਂ ਹੋਏ ਨੀ ਜੀ। ਹਾਂਜੀ ਕੋਈ ਨੀ, ਵੀਕਐਂਡ ਦੇ ਉੱਤੇ ਆ ਰਹੇ ਨੇ। ਹਾਂਜੀ
1: ਠੀਕ ਹੈ
0: ਜੀ,
1: ਸੱਚੜੇ ਨੂੰ ਆ ਰਹੇ ਨੇ।
0: ਬਿਲਕੁਲ ਹੈ ਜੀ, ਸੰਡੇ ਪਿਛਲੇ ਵਾਰੀ ਉਹਨਾਂ ਨੂੰ ਬੁਖਾਰ ਚੜ ਗਿਆ ਜੀ ਇਕਦਮ, ਤਾਂ ਕਰਕੇ ਫਿਰ ਢਿੱਲੇ ਮੱਠੇ ਹੋ ਜਾਂਦੇ।
1: ਨਹੀਂ ਚਲੋ ਕੋਈ ਨਾ, ਹੋ ਜਾਂਦਾ ਚਲੋ, ਇਹਦਾ ਦੁਨੀਆਦਾਰੀ ਹੈ ਤਾਂ ਫਿਰ
0: ਬਿਲਕੁਲ ਹੈ ਜੀ
1: ਚੱਲਦਾ। ਮੈਂ ਨਾ ਭਾਗਦੇ ਹੋਏ ਚਲੋ ਖਬਰਾਂ ਦੀ ਗੱਲ, ਮੈਂ ਤੁਹਾਨੂੰ ਮੈਨੂੰ ਦੋ ਲਾਈਨਾਂ ਬਖਸ਼ੀ ਦੀ ਗੱਲ ਤੋਂ ਯਾਦ ਆ ਗਈਆਂ।
0: ਹਾਂਜੀ
1: ਮੈਂ ਤੁਹਾਨੂੰ ਦੋ ਲਾਈਨਾਂ ਸੁਣਾ ਦੇਣਾ, ਫਿਰ ਹੁਣ ਮੈਂ ਖਬਰਾਂ ਵਾਲੀ ਗੱਲ ਤੇ ਕਰਨੀ ਨਹੀਂ ਹੈਗੀ।
0: ਹੁਣ ਦੇ
1: ਉਹ ਸੀ ਗਾਣਾ ਵਾਲਾ, ਫਿਰ ਭੁੱਲ ਗਿਆ ਮੈਨੂੰ, ਮੈਂ ਹੁਣ ਸੋਚਦਾ ਪਿਆ ਸੀ, ਮੈਂ ਵਿਚਾਰਦੇ ਚ ਨਿਕਲ ਗਿਆ ਮੈਨੂੰ
0: ਜੀ।
1: ਤੁਹਾਡੇ ਕੋਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਪਿਆ ਸੀ
0: ਜੀ, ਪਟੇ ਤੇ ਚੜ੍ਹਦਾ।
1: ਚਲੋ ਹੋ ਸਕਦਾ ਮੈਂ ਪਟੇ ਤੇ ਚੜ੍ਹਦਾ ਨੀ, ਕਿਉਂਕਿ ਸ਼ੁਰੂ ਵਾਲੀਆਂ ਲਾਈਨਾਂ ਮਿਸਰ ਗਿਆ ਮੈਨੂੰ, ਐਂਡ ਵਾਲੀਆਂ ਤੇ ਹੁਣ ਯਾਦ ਨੇ, ਫਿਰ ਗੱਲ ਬਣਨੀ ਨੀ ਹੈਗੀ। ਹੁਣ ਕਈ ਵਾਰੀ ਇਹ ਵੀ ਹੁੰਦਾ ਵੀ ਕਈ ਵਾਰੀ ਉਹ ਚੜ੍ਹਦਾ ਹੋਵੇ ਪਟੇ ਤੇ, ਫਿਰ ਗੱਲ। ਚਲੋ ਕੋਈ ਗੱਲ ਨੀ, ਮੈਂ ਤੁਹਾਨੂੰ ਜੇ ਹੋ ਸਕਿਆ ਤਾਂ ਮੈਂ ਹੋ ਨੀ ਸਕਿਆ ਮੈਂ ਤੁਹਾਨੂੰ ਅੱਧੇ ਮੈਂ ਹੁਣੀ ਸੁਣ ਕੇ ਤੇ ਬਸ ਪਹਿਲਾ ਅੱਖਰ ਮੈਨੂੰ ਯਾਦ ਆ ਗਿਆ, ਤਾਂ ਫਿਰ ਮੈਂ
0: ਠੀਕ ਹੈ
1: ਉਹਨਾਂ ਦੁਆਰਾ।
0: ਸ਼ੁਕਰੀਆ ਜੀ। ਜੀ ਦੋਸਤੋ, ਮੁਕੱਦਰ ਜੀ ਜੁੜੇ ਸਨ ਨਾਲ, ਚਲੋ ਗੀਤ ਨੂੰ ਦੇਖ ਕੇ ਫਿਰ ਆਉਂਦੇ ਆ ਦੁਬਾਰਾ। ਤੇ ਦੋਸਤੋ, ਔਜਲਾ ਸਾਹਿਬ ਲਿਖਦੇ ਨੇ ਕਿ ਐਲਾਨ ਮਸਕ ਤੁਸੀਂ ਭੁਲੇਖੇ ਨਾਲ ਸਹੀ ਕਹਿ ਗਏ, ਕਹਿੰਦੇ ਭਾਰਤ ਵੀਰ। ਹਾਂਜੀ ਜੀ, ਐਲਾਨ ਹੀ ਕਰਦਾ ਵੈਸੇ ਤਾਂ ਉਹ ਜੀ, ਐਲਨ ਮਸਕ ਹੈ ਜੀ ਵੈਸੇ ਉਹਦਾ ਨਾਂ, ਤੇ ਪਾਬੰਦੀ ਨਾਲ ਹੀ ਹੈ ਜੀ ਕਹਿੰਦੇ। ਹਾਂਜੀ ਅੱਛਾ ਜੀ, ਤੇ ਭੁੱਲਣਾ ਹੀ ਸੀ ਕਹਿੰਦੇ ਰਾਜਨ ਜੀ, ਹਰਿਆਣਾ ਦੇ ਵਿੱਚ ਨੇ ਤਾਂ ਲਾਗੇ ਨੇ ਨਾ ਕਹਿੰਦੇ ਹੁਣ। ਹਾਂਜੀ ਫਿਰ ਤਾਂ ਭੁੱਲਣਾ ਬਣਦਾ। ਲੋ ਦੋਸਤੋ, ਆਖਰੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। 400 ਸਾਲ ਉਮਰ ਤੇ 10 ਸਾਲ ਦਾ ਗਰਭ ਕਾਲ, ਇਹਨਾਂ ਮੱਛੀਆਂ ਨੂੰ ਕਿਉਂ ਮਾਰਨਾ ਚਾਹੁੰਦੇ ਨੇ ਲੋਕ? ਧਰਤੀ ਦੇ ਉੱਤੇ ਸਭ ਤੋਂ ਲੰਬੀ ਉਮਰ ਜਿਉਣ ਵਾਲੇ ਰੀੜ੍ਹ ਦੀ ਹੱਡੀ ਵਾਲੇ ਜੀਵ ਜਿਹੜੇ ਨੇ, ਗ੍ਰੀਨਲੈਂਡ ਸ਼ਾਰਕ ਦੀ ਆਬਾਦੀ ਨੂੰ ਮਾਰਨ ਦੀ ਯੋਜਨਾ ਦੇ ਉੱਤੇ ਇੱਕ ਵੱਡਾ ਅੰਤਰਰਾਸ਼ਟਰੀ ਵਿਵਾਦ ਖੜਾ ਹੋ ਗਿਆ। ਗ੍ਰੀਨਲੈਂਡ ਦੇ ਕੁਝ ਜਿਹੜੇ ਸਥਾਨਕ ਮਛੇਰਿਆਂ ਦੇ ਵੱਲੋਂ ਆਪਣਾ ਮੱਛੀ ਫੜਨ ਦਾ ਕੀਮਤੀ ਜਿਹੜਾ ਸਮਾਨ ਹੈ ਬਚਾਉਣ ਦੇ ਲਈ ਲਗਭਗ 1000 ਗ੍ਰੀਨਲੈਂਡ ਸ਼ਾਰਕਾਂ ਨੂੰ ਮਾਰਨ ਦੀ ਮੰਗ ਕੀਤੀ ਗਈ ਸੀਗੀ, ਜਿਸਦੇ ਉੱਤੇ ਵਿਗਿਆਨੀਆਂ ਤੇ ਸਮੁੰਦਰੀ ਜੀਵ ਰੱਖਿਅਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਫਿਲਹਾਲ ਰੋਕ ਜਿਹੜੀ ਆ ਲਗਾ ਦਿੱਤੀ ਗਈ ਹੈ। ਇਹ ਪੂਰਾ ਮਾਮਲਾ ਗ੍ਰੀਨਲੈਂਡ ਦੇ ਪੱਛਮੀ ਤੱਟ ਦੇ ਉੱਤੇ ਸਥਿਤ ਅਵਾਨਾਤਾ ਨਗਰ ਪਾਲਿਕਾ ਦਾ ਹੈ ਤੇ ਸਥਾਨਕ ਮਛੇਰਿਆਂ ਨੇ ਸ਼ਿਕਾਇਤ ਕੀਤੀ ਸੀਗੀ ਕਿ ਇਹ ਸ਼ਾਰਕਾਂ ਉਨ੍ਹਾਂ ਦੇ ਮੱਛੀ ਫੜਨ ਵਾਲੇ ਜਾਲਾਂ ਤੇ ਕਾਂਟਿਆਂ ਦੇ ਵਿੱਚ ਫਸ ਜਾਂਦੀਆਂ ਨੇ ਜਿਹਦੇ ਨਾਲ ਉਹਨਾਂ ਦਾ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ। ਇੱਕ 27 ਸਾਲਾਂ ਮਛੇਰੇ ਹੈਨਰਿਕ ਜੇਨਸੇਨ ਨੇ ਜਿਹੜਾ ਸੀ ਦੱਸਿਆ ਕਿ ਇਸੇ ਸਾਲ ਉਸਦੇ ਲਗਭਗ 6,000 ਕਾਂਟੇ ਗੁੰਮ ਹੋ ਚੁੱਕੇ ਨੇ, ਜਿਹਦੇ ਨਾਲ ਇੱਕ ਹੀ ਦਿਨ ਦੇ ਵਿੱਚ ਲਗਭਗ 30,000 ਡੈਨਿਸ਼ ਕਰੋਨ ਜਿਹੜੇ ਨੇ, ਲਗਭਗ 4,500 ਅਮੈਰੀਕਨ ਡਾਲਰ ਦਾ ਸਮਾਨ ਜਿਹੜਾ ਬਰਬਾਦ ਹੋਇਆ। ਇਸ ਨੁਕਸਾਨ ਤੋਂ ਬਚਣ ਦੇ ਲਈ ਨਗਰ ਪਾਲਿਕਾ ਨੇ 1,000 ਸ਼ਾਰਕਾਂ ਨੂੰ ਮਾਰਨ ਦੀ ਯੋਜਨਾ ਨੂੰ ਮਨਜੂਰੀ ਦਿੱਤੀ ਸੀ, ਜਿਸਦੇ ਤਹਿਤ ਹਰੇਕ ਸ਼ਾਰਕ ਦੇ ਦਿਲ ਦੇ ਬਦਲੇ ਜਿਹੜਾ ਸੀ ਲਗਭਗ $45 ਇਨਾਮ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਸੀਗਾ। ਦੂਜੇ ਪਾਸੇ ਸਮੁੰਦਰੀ ਜੀਵ ਵਿਗਿਆਨੀ ਜਿਹੜੇ ਨੇ ਉਨ੍ਹਾਂ ਨੇ ਇਸ ਯੋਜਨਾ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕਰ ਦਿੱਤੀ। ਗ੍ਰੀਨਲੈਂਡ ਸ਼ਾਰਕ ਦੀ ਉਮਰ 400 ਸਾਲ ਤੋਂ ਵੀ ਵੱਧ ਹੁੰਦੀ ਹੈ। ਕਿਆ ਬਾਤ ਹੈ ਜੀ, ਇੰਨਾ ਲੰਮਾ ਸਮਾਂ ਜਿਉਂਦੀ ਹੈ ਗ੍ਰੀਨਲੈਂਡ ਸ਼ਾਰਕ ਜਿਹੜੀ ਹੈ, 400 ਸਾਲ ਤੋਂ ਵੱਧ ਉਹਦੀ ਉਮਰ ਹੁੰਦੀ ਹੈ। ਇਹ ਜੀਵ ਲਗਭਗ 150 ਸਾਲ ਦੀ ਉਮਰ ਦੇ ਵਿੱਚ ਜਾ ਕੇ ਜਿਨਸੀ ਤੌਰ ਦੇ ਉੱਤੇ ਬਾਲਗ ਹੁੰਦੀ ਹੈ। ਬੱਲੇ ਜੀ, ਤੇ ਇਸਦਾ ਗਰਭ ਜਿਹੜਾ ਕਾਲ ਹੈ 10 ਸਾਲ ਤੋਂ ਵੱਧ ਸਮੇਂ ਤੱਕ ਚੱਲ ਸਕਦਾ ਹੈ। ਇੰਨੇ ਹੌਲੀ ਜੀਵਨ ਚੱਕਰ ਦੇ ਕਾਰਨ ਜੇਕਰ ਵੱਡੀ ਗਿਣਤੀ ਦੇ ਵਿੱਚ ਸ਼ਾਰਕਾਂ ਮਾਰੀਆਂ ਜਾਂਦੀਆਂ ਨੇ ਤਾਂ ਇਹ ਪ੍ਰਜਾਤੀ ਪੂਰੀ ਤਰ੍ਹਾਂ ਖਤਮ ਹੋ ਸਕਦੀ ਹੈ। ਅੰਤਰਰਾਸ਼ਟਰੀ ਸੰਸਥਾ ਜਿਹੜੀ ਹੈ IUCN ਨੇ 2020 ਦੇ ਵਿੱਚ ਹੀ ਇਸ ਨੂੰ ਅਸੁਰੱਖਿਅਤ ਪ੍ਰਜਾਤੀਆਂ ਦੀ ਸੂਚੀ ਦੇ ਵਿੱਚ ਰੱਖਿਆ ਸੀਗਾ। ਤੇ ਵਾਤਾਵਰਨ ਸੰਗਠਨ ਓਸ਼ੀਅਨਸ ਨੌਰਥ ਕੈਲਾਲਿਟ ਨੁਨਾਤ ਜਿਹੜਾ ਉਹਦੇ ਨਿਰਦੇਸ਼ਕ ਜੈਸੇਰਾਕ ਪੋਲਸਨ ਦੇ ਅਨੁਸਾਰ ਸ਼ਾਰਕਾਂ ਨੂੰ ਮਾਰਨਾ ਮਸਲੇ ਦਾ ਸਥਾਈ ਜਿਹੜਾ ਹੱਲ ਨਹੀਂ ਹੈ। ਨਾਲ ਉਹਨਾਂ ਦੱਸਿਆ ਕਿ ਅਸਲੀ ਸਮੱਸਿਆ ਸਮੁੰਦਰ ਦੇ ਵਿੱਚ ਲੋੜ ਤੋਂ ਵੱਧ ਮੱਛੀਆਂ ਫੜਨਾ ਤੇ ਬਹੁਤ ਜ਼ਿਆਦਾ ਬੋਟਾਂ ਦੀ ਜਿਹੜੀ ਹੈ ਕਿਸ਼ਤੀਆਂ ਦੀ ਜਿਹੜੀ ਹੈ ਮੌਜੂਦਗੀ ਹੈ। ਫਿਲਹਾਲ ਜਿਹੜਾ ਉਹ ਕਹਿੰਦੇ ਨੇ ਇਸ ਸ਼ਿਕਾਰ ਦੇ ਯੋਜਨਾ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ, ਪਰ ਇਸ ਵਿਵਾਦ ਨੇ ਮਨੁੱਖੀ ਜਿਹੜਾ ਆਜੀਵਿਕਾ ਅਤੇ ਦੁਰਲੱਭ ਸਮੁੰਦਰੀ ਜੀਵਾਂ ਦੀ ਸੁਰੱਖਿਆ ਵਿਚਕਾਰ ਇੱਕ ਵੱਡਾ ਸਵਾਲ ਵੀ ਖੜਾ ਕਰਕੇ ਰੱਖ ਦਿੱਤਾ ਹੈ। ਕਿਆ ਬਾਤ ਹੈ, ਮੈਨੂੰ ਨਹੀਂ ਪਤਾ ਸੀਗਾ ਪਹਿਲਾਂ ਇਹਦੇ ਬਾਰੇ, ਤੇ ਬੜੀ ਵਧੀਆ ਜਾਣਕਾਰੀ ਹੈ ਇਸ ਖ਼ਬਰ ਦੇ ਵਿੱਚ ਕਿ ਜਿਹੜੀਆਂ ਇਹ ਸ਼ਾਰਕ ਜਿਹੜੀਆਂ ਗ੍ਰੀਨਲੈਂਡ ਦੀਆਂ ਸ਼ਾਰਕਸ ਨੇ ਉਹਨਾਂ ਦੀ ਉਮਰ 400 ਸਾਲ ਤੱਕ ਹੁੰਦੀ ਹੈ, ਜਿਉਂਦੀਆਂ ਨੇ, ਤੇ ਇਹ ਜਿਹੜਾ ਅਸਲ ਦੇ ਵਿੱਚ ਜਵਾਨੀ ਦੇ ਵਿੱਚ ਆਉਂਦੀਆਂ ਨੇ, ਇਹ 150 ਸਾਲ ਜਦੋਂ ਉਹਨਾਂ ਦੀ ਉਮਰ 150 ਸਾਲ ਬੀਤ ਜਾਂਦੇ ਆ ਉਸ ਸਮੇਂ ਦੇ ਵਿੱਚ ਇਹ 150 ਸਾਲ ਦੇ ਵਿੱਚ ਜਾਣੀ ਕਿ ਮੁੱਛ ਫੁੱਟ ਗੱਭਰੂ ਮੁਟਿਆਰਾਂ ਹੁੰਦੀਆਂ ਨੇ, ਤੇ ਉਸਦੇ ਵਿੱਚ ਫਿਰ ਉਸ ਤੋਂ ਬਾਅਦ 10 ਸਾਲ ਤੱਕ ਜਿਹੜੇ ਨੇ ਆਪਣੇ ਬੱਚੇ ਪੈਦਾ ਕਰ ਸਕਦੀਆਂ ਨੇ। ਤੇ ਕਿਆ ਬਾਤ ਹੈ, ਕਿੰਨੀ ਸਲੋ ਲਾਈਫ ਇਹਨਾਂ ਦੀ ਚੱਲਦੀ ਹੈ ਕਿ ਕਿਤੇ ਬੰਦੇ ਦੀ ਵੀ ਇੱਦਾਂ ਹੋ ਜਾਵੇ ਤਾਂ ਕੀ ਬਣੇ ਜੀ। 400 ਸਾਲ ਸੈਣੀ ਸਾਹਿਬ ਇੱਕ ਦਿਨ ਕਹਿੰਦੇ ਸੀ, ਕਿਸੇ ਗੁਰੂ ਦੇ ਕੋਲ ਗਏ ਸੀਗੇ, ਕਿਸੇ ਦੇ ਗੱਲ ਸੁਣਾਉਂਦੇ ਸੀ ਪੁਰਾਣੀ, ਕਿ ਉਹਨਾਂ ਨੂੰ ਪੁੱਛਿਆ ਤੁਹਾਡੀ ਉਮਰ ਕਿੰਨੀ ਆ, ਉਹ ਕਹਿੰਦੇ ਜੇ ਦੱਸਿਆ ਤਾਂ ਤੁਸੀਂ ਯਕੀਨ ਨਹੀਂ ਕਰਨਾ ਤੇ ਛੱਡੋ ਪਰਾਂ ਕੀ ਗੱਲਬਾਤ ਕਰਨੀ ਹੈ। ਤੇ ਉਹ 300-400 ਸਾਲ ਦੀ ਗੱਲ ਦੱਸਦੇ ਸੀਗੇ ਇੱਦਾਂ ਹੀ। ਤੇ ਪਰ ਮੱਛੀਆਂ ਦੇ ਬਾਰੇ ਜਿਹੜਾ ਗ੍ਰੀਨ ਲੈਂਡ ਸ਼ਾਰਕ ਹੈ ਉਹਦੇ ਬਾਰੇ ਮੈਨੂੰ ਸਭ ਤੋਂ ਪਹਿਲਾਂ ਅੱਜ ਹੀ ਪਤਾ ਲੱਗਿਆ ਹੈ ਖਬਰ ਦੇ ਦੌਰਾਨ ਹੀ। ਤੇ ਲੱਗਦਾ ਕਿ ਬੰਦੇ ਦੇ ਵਿੱਚ ਵੀ ਇਹ ਤਬਦੀਲੀ ਆਉਣ ਦੇ ਸਮੇਂ ਦੇ ਵਿੱਚ ਆਸ ਹੈ। ਕੀ ਇਹਨਾਂ ਦਾ ਸੀਕਰਟ ਹੈ ਜੀ, ਇੰਨਾ ਸ਼ਾਂਤ ਰਹਿੰਦੀਆਂ ਨੇ ਜਾਂ ਸਮੁੰਦਰ ਦੇ ਵਿੱਚ ਕਿਲੋ, ਕਿਉਂਕਿ ਠੰਡੇ ਪਾਣੀ ਨੇ ਜੀ ਇਹਨਾਂ ਮੁਲਕਾਂ ਦੇ ਵਿੱਚ, ਬਰਫ਼ ਦੇ ਥੱਲੇ ਸਾਰਾ ਕੁਝ ਚੱਲਦਾ ਹੈ ਜੀਵਨ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਲੋ ਦੋਸਤੋ, ਇਹ ਸੀ ਜੀ ਦੇਸ਼ ਭੇਦ ਦੀਆਂ ਖਬਰਾਂ, ਤੇ ਆਪਾਂ ਮੁਕੱਦਰ ਜੀ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਚੱਲਦੇ ਹਾਂ ਅੱਜ ਦੇ ਜਿਹੜਾ ਕਿਤਾਬ ਦੇ ਵੱਲ ਨੂੰ, ਪੰਜਾਬ ਮਾਊਂਟਬੈਟਨ ਤੋਂ ਲੈ ਕੇ ਫਿਰ ਅਗਲੇ ਇਤਿਹਾਸ ਦੀ ਗੱਲ ਕਰਦੇ ਹਾਂ ਕੀ ਕੁਝ ਵਾਪਰਦਾ ਹੈ, ਤੇ ਉਹਦੇ ਵਿੱਚ ਉਹਦੇ ਸਾਂਝ ਪਾਉਂਦੇ ਹਾਂ ਕੁਝ ਸਮੇਂ ਦੇ ਵਿੱਚ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦਾ ਜ਼ਿਕਰ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਔਜਲਾ, ਆਪਣੇ ਸੋਰੀ ਮੁਕੱਦਰ ਬਾਈ ਜੀ, ਸਵਾਗਤ ਹੈ ਫਿਰ ਤੋਂ
1: ਜੀ। ਜੀ ਜੀ ਭਾਰਤ ਬਾਈ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਵੈਸੇ ਮੈਨੂੰ ਗੱਲ ਤਾਂ ਉਹ ਆਈ ਸੀ ਯਾਦ ਆਪਣਾ ਮੁਹੰਮਦ ਜੀ ਦੀ ਗੱਲ ਸੁਣ ਕੇ।
0: ਹਾਂਜੀ,
1: ਤੇ ਉਹ ਕਈ ਵਾਰੀ ਹੁੰਦਾ ਵੀ ਗੱਲ ਵਿਸਰ ਜਾਂਦੀ ਹੈ। ਮੈਂ ਮੇਰੀ ਪੂਰੀ ਯਾਦ ਸੀ, ਤੇ ਹੁਣ ਮੈਂ ਚਾਹੁੰਦਾ ਸੀ ਮੈਂ ਵੀ ਚਲੋ ਨਾ ਤੇ ਪਰ ਔਜਲਾ ਬਾਈ ਦੇ ਥੱਲੇ ਨਾ ਟੀਚਰਾਂ ਜੀਆਂ ਸੁਣ ਕੇ ਫਿਰ ਮੇਰਾ ਜੀ ਕਰਦਾ ਮੈਂ ਵੀ ਹੁਣ ਸੁਣਾਈ
0: ਜੀ ਕਰਦਾ
1: ਜੀ ਕਰਦਾ ਵੀ ਜੀ ਕਰਦਾ ਤੈਨੂੰ ਘੋਲ ਬਿਠਾਵਾ ਜੀ ਕਰਦਾ
0: ਜੀ।
1: ਔਜਲਾ ਬਾਈ ਜੀ ਥੱਲੇ ਕਮੈਂਟ ਕਰੀ ਜਾਂਦੇ ਨੇ ਸਾਡੇ ਹਰਿਆਣੇ ਬਾਰੇ, ਏਡਾ ਵੀ ਨੀ ਸਾਡਾ ਹਰਿਆਣਾ ਬਾਈ ਜੀ, ਉਹ ਅਸੀਂ ਹਰਿਆਣੇ ਵਾਲੇ ਮੈਂ ਹਰਿਆਣੇ ਕਾ ਜਾਟ ਅਰੇ ਪਿਆਰ ਕੀ ਹਾਮੀ ਭਰ ਜੂ ਮੈਂ ਹਰਿਆਣੇ ਕਾ ਜਾਟ ਅਰੇ ਪਿਆਰ ਕੀ ਹਾਮੀ ਭਰ ਜੂਗਾ ਤੀਨ ਪਾਂਚ ਮਤ ਕਰੀਏ ਗੋਡੇ ਨੀਚੇ ਨਰਲੀ
0: क्या बात है जी।
1: ਉਹ ਮੈਨੂੰ ਨਾ ਆਪਣਾ ਗੱਲ ਯਾਦ ਆਉਂਦੀ ਪਈ ਸੀ ਉਹਨਾਂ ਜਦੋਂ ਕਿਹਾ ਉਹਨਾਂ ਨੇ ਆਪਣਾ ਮੁਹੰਮਦ ਜੀ ਨੇ
0: ਜੀ
1: ਤੇ ਉਹ ਕਹਿੰਦਾ ਮੈਂ ਹੁਣ ਸੁਣਾ ਦਿਆਂ ਫਿਰ ਮੈਂ ਭੁੱਲਣਾ ਚਾਹਾਂ ਦੁਬਾਰਾ
0: ਫਿਰ ਪੰਗਾ
1: ਫਿਰ ਪੰਗਾ ਉਹ ਕਹਿੰਦਾ ਮੈਂ ਤੇਰੀ ਕਿਉਂ ਹੋ ਸਕਦੀ ਨਹੀਂ ਨਹੀਂ ਨਹੀਂ ਫਿਰ ਉਲਟਾ ਹੋ ਗਿਆ
0: ਸਿੱਧਾ ਕਰੋ
1: ਨਹੀਂ ਨਹੀਂ ਤੂੰ ਮੇਰੀ ਕਿਉਂ ਹੋ ਸਕਦੀ ਨਹੀਂ ਦੱਸ ਤੇਰੀ ਕੀ ਮਜਬੂਰੀ ਏ ਤੂੰ ਮੇਰੀ ਕਿਉਂ ਹੋ ਸਕਦੀ ਨਹੀਂ

0: ਇਹ ਦੱਸਣਾ ਬਹੁਤ ਜ਼ਰੂਰੀ ਹੈ,
1: ਵਾਹ ਜੀ
0: ਜੇ ਤੂੰ ਛੱਡ ਕੇ ਤੁਰ ਗਈ ਬੇਦਰਦੇ, ਤੇਰੇ ਮਗਰੋਂ ਅਸੀਂ ਫਨਾ ਹੋਣੇ, ਜੇ

0: ਨਿਕਲੀ ਫਿਰ ਦੱਸ ਕਿੱਧਰ ਨੂੰ ਜਾਵਾਂਗੇ।
1: ਵਾਹ,
0: ਸਾਨੂੰ ਜ਼ਿੰਦਗੀ ਧੋਖਾ ਦੇ ਚੱਲੀ ਫਿਰ ਮੌਤ ਨੂੰ ਵੀ ਅਜਮਾਵਾਂਗੇ। ਜੇ ਉਹ ਵੀ ਬੇਵਫਾ ਨਿਕਲੀ ਫਿਰ ਦੱਸ ਕਿੱਧਰ ਨੂੰ ਜਾਵਾਂਗੇ। ਤੇਰਾ ਹੰਝੂਆਂ ਨਾਲ ਸਵਾਗਤ ਨੀ, ਤੇਰਾ ਹੰਝੂਆਂ ਨਾਲ ਸਵਾਗਤ ਨੀ। ਜਿੱਥੇ ਟੱਕਰੇਗੀ ਉਸ ਥਾਂ ਹੋਣੇ, ਤੇਰਾ ਹੰਝੂਆਂ ਨਾਲ ਸਵਾਗਤ ਨੀ। ਜਿੱਥੇ ਟੱਕਰੇਗੀ ਉਸ ਥਾਂ ਹੋਣੇ, ਜਿੰਨੇ ਟੁਕੜੇ ਹੋਣੇ ਦਿਲ ਦੇ ਨੀ, ਹਰ ਟੁਕੜੇ ਤੇ ਤੇਰਾ ਨਾਂ ਹੋਣੇ।
1: ਵਾਹ ਜੀ, ਕਿਆ ਬਾਤ ਹੈ
0: ਇੰਨੀ ਗੱਲਬਾਤ ਸੀ, ਮੈਨੂੰ ਮੁਹੰਮਦ ਜੀ ਦੀ ਗੱਲ ਸੁਣ ਕੇ ਯਾਦ ਆ ਗਈ ਸੀ ਗੱਲ।
1: ਜੀ,
0: ਮੈਂ ਵੀ ਗਾਣਾ ਬਹੁਤ ਸੁਣਿਆ ਸੀ
1: ਤੁਹਾਡੀ
0: ਇਹਦੀ।
1: ਆਵਾਜ਼ ਸੁਣ ਕੇ ਦੇਖ ਲੋ, ਆਪਣੇ ਰਾਜਨ ਸੈਣੀ ਜੀ ਵੀ ਆ ਗਏ, ਕਹਿੰਦੇ ਵਾਹ ਜੀ ਵਾਹ ਮੁਕੱਦਰ ਵੀਰ, ਕਿਆ ਬਾਤ ਹੈ ਵੀਰ।
0: ਉਹ ਨਹੀਂ, ਕਈ ਕਈ ਕਈ ਗਾਣੇ ਹੁੰਦੇ, ਉਹ ਅਸਲ ਚ ਅਸੀਂ ਪ੍ਰੋਫੈਸ਼ਨਲ ਸਿੰਗਰ ਨਹੀਂ ਹੈਗੇ, ਪਰ ਕਈ ਗਾਣੇ ਨਾ ਜਿਹੜੇ ਚੜੇ ਹੁੰਦੇ ਜਵਾਨ ਦੇ ਉੱਤੇ,
1: ਬਿਲਕੁਲ ਹੈ ਜੀ,
0: ਉਹਦੇ ਜੋ ਥੋੜੀ ਬਹੁਤੀ ਸੁਰ ਲੈ ਧੱਕੇ ਨਾਲ ਹੀ ਰਲ ਜਾਂਦੀ ਹੈ,
1: ਜੀ
0: ਤੇ
1: ਬਿਲਕੁਲ ਹੈ ਜੀ।
0: ਮੈਨੂੰ ਤਾਂ ਕਰਕੇ ਮੈਨੂੰ ਯਾਦ ਆ ਗਿਆ। ਤੇ ਚਲੋ ਗੱਲ
1: ਜੀ
0: ਉਹੀ ਆ ਫਿਰ, ਉਹ ਦਿਲਾਂ ਤੱਕ ਸਾਂਝ ਹੁੰਦੀ ਆ ਸੈਣੀ ਬਾਈ ਜੀ ਵੀ ਆ ਕੇ ਹੈ।
1: ਬਿਲਕੁਲ ਹੈ ਜੀ, ਥੈਂਕ ਯੂ ਭਾਈ ਜੀ, ਸ਼ੁਕਰੀਆ, ਵਧੀਆ ਲੱਗਿਆ ਜੁੜੇ ਤੁਸੀਂ
0: ਗਾਣੇ
1: ਜੀ।
0: ਜੀ। ਬਾਕੀ ਔਜਲਾ ਬਾਈ ਜੀ ਦੇ ਟੀਚਰਾਂ ਨੇ ਜੋੜਤਾ, ਮੈਂ ਤਾਂ ਕਰਨ
1: ਜੀ ਜੀ
0: ਲੱਗਿਆ ਸੀ ਬੰਦ। ਮੈਂ ਜੀ
1: ਜੀ ਨਹੀਂ, ਇੱਦਾਂ ਦੀਆਂ ਟੀਚਰਾਂ ਕਰ ਲੈਣੀਆਂ ਚਾਹੀਦੀਆਂ ਫਿਰ, ਜੇ ਕਿਸੇ ਨੂੰ ਨਾਲ ਜੋੜਦਾ ਹੈ।
0: ਨਹੀਂ, ਕਰ ਲੈਣੀ ਚਾਹੀਦੀ। ਲਵ ਯੂ ਔਜਲਾ ਬਾਈ ਜੀ, ਸਤਿ ਸ੍ਰੀ ਅਕਾਲ।
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸੀ ਜੀ ਮੁਕੱਦਰ ਬਾਈ ਜੀ ਜੁੜੇ ਸੀ, ਤੇ ਲਓ ਫਿਰ ਆਪਾਂ ਜਲਦੀ ਜਲਦੀ ਆਖਰੀ ਖਬਰ ਕਰਕੇ ਤੇ ਫਿਰ ਆਪਾਂ ਜਿਹੜਾ ਨਾਵਲ ਵੱਲ ਨੂੰ, ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਤੇ ਆਖਰੀ ਖਬਰ ਜਿਸ ਦੇ ਉੱਤੇ ਟਰੰਪ ਦੀਆਂ ਵੀ ਅੱਖਾਂ ਸੀ ਨੋਬਲ ਪ੍ਰਾਈਜ਼ ਦੇ ਉੱਤੇ, ਤੇ ਦੇਖਦੇ ਹਾਂ ਅੱਜ ਫਰਾਈਡੇ ਵਾਲੇ ਦਿਨ ਨੂੰ ਕਿਹਦਾ ਜਿਹੜਾ ਨਾਮ ਆ ਗਿਆ ਸਾਹਮਣੇ। ਆਖਰੀ ਖਬਰ ਹੈ ਤੇ ਮਾਲ ਜੀ ਕਹਿੰਦੇ ਆ, ਬੜੀ ਮਾੜੀ ਗੱਲ ਹੈ ਮੁਕੱਦਰ ਜੀ, ਤੁਸੀਂ ਭੁੱਲਣ ਲੱਗ ਪਏ। ਚਲੋ, ਸਾਡੀ ਉਮਰ ਦੇ ਭੁੱਲ ਜਾਣ ਤਾਂ ਹੋਰ ਗੱਲ ਹੈ। ਜਿੰਦਾ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਸਾਰੇ ਸਰੋਤਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ ਜੀਰਾ ਤੋਂ। ਤੇ ਇਸੇ ਤਰ੍ਹਾਂ ਹੀ ਰਾਜਨ ਜੀ ਕਹਿੰਦੇ ਆ, ਮੁਕੱਦਰ ਜੀ ਬਹੁਤ ਖੂਬ ਜੀ, ਤੇ ਮੁਕੱਦਰ ਵੀਰ ਜੀ ਦਾਸ ਹਾਜ਼ਰ ਹੈ ਜੀ। ਤੇ ਮਾਲ ਜੀ ਕਹਿੰਦੇ ਆ, ਬਹੁਤ ਵਧੀਆ ਮੁਕੱਦਰ ਜੀ। ਤੇ ਲੋ ਦੋਸਤੋ, ਅੱਗੇ ਵੱਧਦੇ ਆ। ਨੋਬਲ ਪ੍ਰਾਈਜ਼ ਭਾਰਤੀ ਮੂਲ ਦੀ ਨਵਨੀਤਮ ਪਿੱਲੇ ਨੂੰ ਜਿਹੜਾ 226 ਦਾ ਸ਼ਾਂਤੀ ਨੋਬਲ ਪੁਰਸਕਾਰ ਮਿਲ ਗਿਆ। ਨਾਰਵੇ ਦੀ ਨੋਬਲ ਕਮੇਟੀ ਨੇ 226 ਦਾ ਜਿਹੜਾ ਸ਼ਾਂਤੀ ਨੋਬਲ ਪੁਰਸਕਾਰ ਭਾਰਤੀ ਮੂਲ ਦੀ ਨਵਨੀਤਮ ਨਵੀਂ ਪਿੱਲੇ ਨੂੰ ਜਿਹੜਾ ਦੇਣ ਦਾ ਐਲਾਨ ਕੀਤਾ। ਦੱਖਣੀ ਅਫਰੀਕਾ ਦੇ ਵਿੱਚ ਜਨਮੀ ਪਿੱਲੇ ਨੇ ਜਿਹੜਾ ਨਸਲੀ ਵਿਤਕਰੇ ਵਿਰੁੱਧ ਸੰਘਰਸ਼ ਕਰਨ ਵਾਲੇ ਨੈਲਸਨ ਮੰਡੇਲਾ ਸਮੇਤ ਕਈ ਲੋਕਾਂ ਦੀ ਮਦਦ ਕੀਤੀ ਸੀਗੀ। ਨਵੀਂ ਜਿਹੜਾ ਇਹ ਪਿੱਲੇ ਹੈ, ਦੱਖਣੀ ਅਫਰੀਕਾ ਦੀ ਨਾਗਰਿਕ ਅਤੇ ਕਾਨੂੰਨਦਾਨ ਨੇ। ਉਨ੍ਹਾਂ ਦਾ ਜਨਮ ਦੱਖਣੀ ਅਫਰੀਕਾ ਦੇ ਡਰਬਨ ਸ਼ਹਿਰ ਦੇ ਵਿੱਚ ਭਾਰਤੀ ਤਾਮਿਲ ਮੂਲ ਦੇ ਪਰਿਵਾਰ ਦੇ ਵਿੱਚ ਹੋਇਆ ਤੇ ਉਨ੍ਹਾਂ ਦੇ ਮਾਪੇ ਭਾਰਤ ਦੇ ਨਾਲ ਸੰਬੰਧਿਤ ਸਨ। ਪਿੱਲੇ ਨੂੰ ਜੰਗੀ ਅਪਰਾਧਾਂ ਤੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਕੌਮਾਂਤਰੀ ਕਾਨੂੰਨ ਨੂੰ ਮਜ਼ਬੂਤ ਕਰਨ ਦੇ ਲਈ ਕੀਤੇ ਯਤਨਾਂ ਵਾਸਤੇ ਇਹ ਸਨਮਾਨ ਦਿੱਤਾ ਗਿਆ। ਨੋਬਲ ਕਮੇਟੀ ਨੇ ਕਿਹਾ ਕਿ ਦੁਨੀਆਂ ਦੇ ਵਿੱਚ ਜੰਗਾਂ ਅਤੇ ਟਕਰਾਅ ਵੱਧ ਰਹੇ ਨੇ, ਅਜਿਹੇ ਸਮੇਂ ਸ਼ਾਂਤੀ ਕਾਇਮ ਰੱਖਣ ਦੇ ਲਈ ਕੌਮਾਂਤਰੀ ਕਾਨੂੰਨ ਦੀ ਪਾਲਣਾ ਕਰਨੀ ਅਤੇ ਇਸ ਨੂੰ ਜਿਹੜਾ ਹੋਰ ਵੀ ਮਜ਼ਬੂਤ ਬਣਾਉਣਾ ਬੇਹੱਦ ਜ਼ਰੂਰੀ ਹੈ। ਪੁਰਸਕਾਰ ਮਿਲਣ ਮਗਰੋਂ ਪਿੱਲੇ ਨੇ ਅਮਰੀਕੀ ਰਾਸ਼ਟਰਪਤੀ ਔਰਤ ਹੈ ਦੋਸਤੋ ਇਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ ਵਿਅੰਗ ਵੀ ਕੀਤਾ। ਜਦੋਂ ਉਨ੍ਹਾਂ ਦੇ ਸਾਥੀਆਂ ਨੇ ਪੁਰਸਕਾਰ ਮਿਲਣ ਦੇ ਉੱਤੇ ਤਾੜੀਆਂ ਮਾਰੀਆਂ ਤਾਂ ਪਿੱਲੇ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਕਿਹਾ ਕਿ ਜੇ ਤੁਸੀਂ ਕੁਝ ਹੋਰ ਤਾੜੀਆਂ ਮਾਰੋਗੇ ਤਾਂ ਸ਼ਾਇਦ ਮੈਂ ਇਹ ਪੁਰਸਕਾਰ ਟਰੰਪ ਦੇ ਨਾਲ ਵੰਡ ਲਵਾਂ। ਨੋਬਲ ਕਮੇਟੀ ਦੇ ਮੁਖੀ ਨੇ ਕਿਹਾ ਕਿ ਨਾਰਵੇ ਤੋਂ ਜਿਹੜਾ ਫੋਨ ਆਵੇ ਤਾਂ ਜ਼ਰੂਰ ਚੁੱਕਿਓ। ਆਮ ਤੌਰ ਦੇ ਉੱਤੇ ਨੋਬਲ ਪੁਰਸਕਾਰ ਕਮੇਟੀ ਕਮੇਟੀ ਜਿਹੜੀ ਹੈ ਐਲਾਨ ਤੋਂ ਪਹਿਲਾਂ ਜੇਤੂ ਨੂੰ ਫੋਨ ਕਰਕੇ ਇਸ ਦੇ ਬਾਰੇ ਜਾਣਕਾਰੀ ਦਿੰਦੀ ਹੈ, ਪਰ ਇਸ ਵਾਰ ਕਮੇਟੀ ਦੀ ਪਿੱਲੇ ਦੇ ਨਾਲ ਗੱਲ ਨਹੀਂ ਹੋ ਸਕੀ ਹੈ। ਪੁਰਸਕਾਰ ਦੇ ਐਲਾਨ ਦੇ ਮਗਰੋਂ ਕਮੇਟੀ ਦੇ ਪ੍ਰਧਾਨ ਜੋਰਗਨ ਵਾਟਨੇ ਜਿਹੜੇ ਨੇ ਫਰਾਈ ਡਨੇਸ ਨੇ ਜਿਹੜਾ ਕਿਹਾ ਕਿ ਨਾਰਵੇ ਦਾ ਕੌਮਾਂਤਰੀ ਫੋਨ ਕੋਡ +47 ਹੈ, ਜਾਣੀ ਕਿ +47 ਹੈ। ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੇ ਨਾਰਵੇ ਤੋਂ ਜਿਹੜਾ ਨੋਬਲ ਜਿਹੜਾ ਨਾਰਵੇ ਤੋਂ ਨੰਬਰ ਤੋਂ ਫੋਨ ਆਵੇ ਤੁਹਾਨੂੰ ਤਾਂ ਕਿਰਪਾ ਕਰਕੇ ਚੁੱਕ ਲਿਓ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੇ ਪੁਰਸਕਾਰ ਰਾਹੀਂ ਕਮੇਟੀ ਦੁਨੀਆਂ ਨੂੰ ਇਹ ਯਾਦ ਦਿਵਾਉਣਾ ਚਾਹੁੰਦੀ ਹੈ ਕਿ ਦੇਸ਼ ਹੋਵੇ ਜਾਂ ਪੂਰੀ ਦੁਨੀਆਂ, ਕਾਨੂੰਨ ਦੀ ਪਾਲਣਾ ਕਰਨੀ ਜ਼ਰੂਰੀ ਹੈ। ਕਾਨੂੰਨ ਦੀ ਪਾਲਣਾ ਦੇ ਨਾਲ ਹੀ ਵਿਵਸਥਾ ਜਿਹੜੀ ਹੈ ਕਾਇਮ ਰਹਿੰਦੀ ਹੈ ਤੇ ਵਿਵਾਦਾਂ ਨੂੰ ਜਿਹੜੀ ਹਿੰਸਾ ਤੋਂ ਬਿਨਾਂ ਸੁਲਝਾਇਆ ਜਿਹੜਾ ਜਾ ਸਕਦਾ। ਚੰਗੀ ਗੱਲ ਹੈ ਜੀ, ਤੇ ਇੱਕ ਤਰ੍ਹਾਂ ਦਾ ਟਰੰਪ ਨੂੰ ਵੀ ਸਬਕ ਹੈ ਇਹਦੇ ਵਿੱਚੋਂ। ਕਾਨੂੰਨ ਤਾਂ ਉਹ ਵੀ ਬਹੁਤ ਭੰਗ ਕਰਦਾ ਹੈ, ਤੋੜਦਾ ਹੈ, ਮਰੋੜਦਾ ਹੈ, ਆਪਣੇ ਹਿਸਾਬ ਦੇ ਨਾਲ ਚਲਾਉਂਦਾ। ਲੋ ਦੋਸਤੋ, ਅੱਗੇ ਵੱਧਦੇ ਹਾਂ ਤੇ ਸੁਨੇਹੇ ਤੁਹਾਡੇ ਬਹੁਤ ਸਾਰੇ ਆ ਰਹੇ ਨੇ ਤੇ ਉਹਨਾਂ ਦੀ ਵੀ ਆਖਰ ਦੇ ਵਿੱਚ ਸਾਰ ਜ਼ਰੂਰ ਲਵਾਂਗੇ, ਗੱਲਬਾਤ ਸੁਣਾਵਾਂਗੇ, ਸਾਂਝੀ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਅੱਜ ਜਿਹੜਾ ਜਿੱਥੇ ਆਪਾਂ ਖਤਮ ਕੀਤੀ ਸੀ, ਥੋੜਾ ਜਿਹਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਅਗਲਾ ਲੜੀਵਾਰ ਚੈਪਟਰ ਤੁਹਾਡੇ ਲਈ ਜਿਹੜਾ ਹੈ 15ਵਾਂ ਤੁਹਾਡਾ ਸਾਂਝਾ ਕਰਨ ਜਾ ਰਹੇ ਹਾਂ ਤੁਹਾਡੇ ਲਈ ਇਸ ਦੀ ਕਿਤਾਬ ਦੇ ਵਿੱਚੋਂ। ਕਿਤਾਬ ਜਿਹੜੀ ਆਪਣੀ ਹੈਗੀ ਹੈ ਉਹਦਾ ਥੋੜਾ ਜਿਹਾ ਜ਼ਿਕਰ ਕਰ ਲਈਏ। ਜਦੋਂ ਪਿਛਲੇ ਦਿਨਾਂ 'ਚ ਇਸ ਦੀ ਸਮਾਪਤੀ ਕੀਤੀ ਸੀ, ਉਸ ਸਮੇਂ ਦੇ ਵਿੱਚ ਜਿਹੜਾ ਫਰਵਰੀ 1853 ਦਾ ਸਮਾਂ ਸੀ ਤੇ ਪੰਜਾਬ ਦਾ ਚੀਫ ਕਮਿਸ਼ਨਰ ਜਿਹੜਾ ਸੀ ਨਿਯੁਕਤ ਕੀਤਾ ਗਿਆ ਸੀ। ਉਸਦੇ ਨਾਲ ਰਾਬਰਟ ਮਿਟਗੁਮਰੀ ਜੁਡੀਸ਼ੀਅਲ ਕਮਿਸ਼ਨਰ ਤੇ ਡੋਨਲਡ ਮਕਲਿਊਡ ਮਾਲ ਜਿਹੜਾ ਸੀ ਕਮਿਸ਼ਨਰ ਲਾਏ ਗਏ ਸੀ ਤੇ ਥੋੜੇ ਦਿਨਾਂ ਦੇ ਬਾਅਦ ਹੀ ਖਾਲੀ ਨਿਗਾਹਾਂ ਲਟਕਿਆ ਨਿਗਾਹ ਜਿਹੜੀਆਂ ਸੀ ਖਾਲੀਆਂ ਦੇ ਨਾਲ ਲਟਕਿਆ ਉਦਾਸ ਚਿਹਰਾ ਲੈ ਕੇ ਲਾਰਸ ਜਿਹੜਾ ਸੀ ਸਦਾ ਦੇ ਲਈ ਜਿਹੜਾ ਸੀ ਲਾਹੌਰ ਦੇ ਵਿੱਚੋਂ ਚਲਿਆ ਗਿਆ ਸੀ। ਨਵੇਂ ਚੀਫ ਕਮਿਸ਼ਨਰ ਜਿਹੜੇ ਸਨ ਜਾਨ ਬਾਰੇ ਉਸਦਾ ਜੀਵਨੀਕਾਰ ਦੱਸਦਾ ਸੀ ਕਿ ਗਰਮੀ ਜਦੋਂ ਸਿਖਰ ਦੇ ਉੱਤੇ ਹੁੰਦੀ ਤਾਂ ਉਹਨੇ ਮਰੀ ਵਿਚਾਲਾ ਜਿਹੜਾ ਸੀ ਮਰੀ ਜਿਹੜਾ ਪਾਕਿਸਤਾਨ ਦੇ ਵਿੱਚ ਚਲਿਆ ਗਿਆ। ਹੁਣ ਇਲਾਕਾ ਬਹੁਤ ਖੂਬਸੂਰਤ ਪਹਾੜੀ ਇਲਾਕਾ ਹੈ ਤੇ ਉਹਨੇ ਮਰੀ ਵਿਚਲਾ ਜਿਹੜਾ ਆਪਣਾ ਘਰ ਮੁਰੰਮਤ ਕਰਵਾਇਆ ਪਰ ਉਸਦੀ ਜਿਹੜੀ ਸੀ ਉਂਗਲ ਉਦੋਂ ਵੀ ਜਿਹੜੀ ਪੰਜਾਬ ਦੀ ਨਬਜ਼ ਦੇ ਉੱਪਰ ਹੀ ਰਹੀ ਸੀ ਤੇ ਪੰਜਾਬੀ ਬੋਲਣੀ ਤਾਂ ਉਹਨੂੰ ਜਿਹੜਾ ਨਹੀਂ ਸੀ ਆਉਂਦੀ। ਦਰਬਾਰ ਦੇ ਦੇਸੀ ਸਰਦਾਰਾਂ ਦੇ ਨਾਲ ਫਾਰਸੀ ਤੇ ਉਰਦੂ ਹਿੰਦੁਸਤਾਨੀ ਦੇ ਵਿੱਚ ਉਹ ਆਰਾਮ ਦੇ ਨਾਲ ਗੱਲਬਾਤ ਕਰਦਾ ਸੀ ਤੇ ਬੋਰਡ ਵੇਲਿਆਂ ਤੋਂ ਹੀ ਅੰਬਾਲਾ ਜਲੰਧਰ ਡਿਵੀਜ਼ਨਾਂ ਦੇ ਵਿੱਚ ਸਰਕਾਰੀ ਬੋਲੀ ਉਰਦੂ ਸੀਗੀ ਤੇ ਪੱਛਮੀ ਬੋਲੀ ਜਿਹੜੀ ਸੀ ਡਿਵੀਜ਼ਨਾਂ ਦੇ ਵਿੱਚ ਫਾਰਸੀ ਚੱਲਦੀ ਸੀਗੀ। ਇੱਥੇ ਦੋਸਤੋ ਆਪਾਂ ਸਮਾਪਤੀ ਕੀਤੀ ਸੀ ਤੇ ਅੱਗੇ ਇਸ ਕਿਤਾਬ ਦੇ ਜ਼ਰੀਏ ਕੀ ਕੁਝ ਵਾਪਰਦਾ ਹੈ ਉਹਦਾ ਆਪਾਂ ਅੱਗੇ ਜ਼ਿਕਰ ਕਰਦੇ ਹਾਂ ਤੁਹਾਡੇ ਨਾਲ ਇਸ ਕਿਤਾਬ ਦੇ ਵਿੱਚੋਂ ਤੇ ਜਿੰਨਾ ਵੀ ਆਪਣਾ ਸਮਾਂ ਬਚਿਆ ਅੱਧਾ ਘੰਟਾ 40 ਮਿੰਟ ਇਹਦੇ ਉੱਤੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲੜੀਵਾਰ ਭਾਗ ਤੁਹਾਡੇ ਨਾਲ ਅਗਲਾ ਸਾਂਝਾ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਆਗਿਆ ਵੱਲ ਨੂੰ ਵਧਾਂਗੇ। ਤੇ ਲਾਈਨਾਂ ਦੋਸਤੋ ਇਸ ਵਕਤ ਬੰਦ ਨੇ ਤੇ ਹੁਣ ਆਪਾਂ ਇੱਕ ਦੂਸਰੇ ਨਾਲ ਰਲ ਮਿਲ ਕੇ ਇਸ ਕਿਤਾਬ ਦੇ ਵਿੱਚੋਂ ਆਨੰਦ ਮਾਣਦੇ ਹਾਂ ਕੁਝ ਪਲ ਦੇ ਲਈ ਤੇ ਜਿਸ ਦੇ ਵਿੱਚ ਇੱਕ ਦੂਸਰੇ ਦੀ ਨੌਲੇਜ ਵੱਧਦੀ ਹੈ ਤੇ ਕਿਤਾਬਾਂ ਦੇ ਨਾਲ ਵੀ ਜਿਹੜੀ ਹੈ ਸੁਰਤ ਜਿਹੜੀ ਹੈ ਰਲਦੀ ਹੈ। ਕਿਤਾਬ ਹੈ ਦੋਸਤੋ ਅੱਜ ਤੁਹਾਡੇ ਨਾਲ ਉਸੇ ਹੀ ਕਿਤਾਬ ਨੂੰ ਅੱਗੇ ਵਧਾਉਂਦੇ ਹਾਂ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਚਿਆ ਹੈ ਜੀ ਲੇਖਕ ਨੇ ਰਾਜਮੋਹਨ ਗਾਂਧੀ ਜੀ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ 15ਵਾਂ ਤੁਹਾਡੇ ਲਈ ਇਸ ਦੇ ਵਿੱਚੋਂ ਸਾਂਝਾ ਕਰਨ ਜਾ ਰਿਹਾ। ਦੇਖਦੇ ਹਾਂ ਅੱਜ ਇਸ ਚੈਪਟਰ ਦੇ ਵਿੱਚੋਂ ਆਪਾਂ ਨੂੰ ਕੀ ਦੇਖਣ ਨੂੰ ਤੇ ਸਿੱਖਣ ਨੂੰ ਮਿਲਦਾ ਹੈ ਤੇ ਕਿੱਥੇ ਜਾ ਕੇ ਕਹਾਣੀ ਇਹਦੀ ਹੈ ਅੱਗੇ ਜਿਹੜੀ ਹੈ ਖਤਮ ਹੁੰਦੀ ਹੈ ਜਾਂ ਅੱਗੇ ਵੱਧਦੀ ਹੈ। ਆਪਣੀ ਲੈਪਸ ਦੀ ਨੀਤੀ ਦੇ ਨਾਲ ਡਲਹੌਜੀ ਨੇ ਕਈ ਮਹਿਲ ਜਿਹੜੇ ਸੀ ਖਾਲੀ ਕਰ ਦਿੱਤੇ। ਲੈਪਸ ਦਾ ਜਿਹੜਾ ਕਾਨੂੰਨ ਇਹ ਹੈ ਕਿ ਜਿਸ ਰਾਜ ਘਰਾਣੇ ਦੇ ਵਿੱਚ ਮਰਦ ਵਾਰਸ ਨਹੀਂ ਰਿਹਾ ਉਸਦਾ ਰਾਜ ਜਿਹੜਾ ਅੰਗਰੇਜ਼ੀ ਰਾਜ ਦੇ ਵਿੱਚ ਮੌਤ ਦੇ ਉਪਰੰਤ ਮਿਲਾ ਲਿਆ ਜਾਵੇਗਾ। ਬੱਚਾ ਗੋਦ ਲੈ ਕੇ ਵਾਰਸ ਬਣਾ ਦੇਣ ਦੀ ਜਿਹੜੀ ਆਗਿਆ ਨਹੀਂ ਸੀਗੀ, ਜਾਣੀ ਕਿ ਸਾਰਾ ਕੁਝ ਕੁਰਕ ਕਰ ਲਿਆ ਜਾਵੇਗਾ। ਤੇ ਅੱਗੇ ਸ਼ਾਇਦ ਉਹਨਾਂ ਸਮਿਆਂ ਦੇ ਵਿੱਚ ਤਾਂ ਹੀ ਸੀ ਕਿ ਭਾਈ ਅੱਗੇ ਤੋਂ ਅੱਗੇ ਪੀੜ੍ਹੀ ਜਿਹੜੀ ਚੱਲਦੀ ਰਹੇ ਤੇ ਮੁੰਡਾ ਜਿਹੜਾ ਪਰਿਵਾਰ ਦੇ ਵਿੱਚ ਜ਼ਰੂਰੀ ਹੋਣਾ ਚਾਹੀਦਾ ਸੀ। ਵਿਛਣੀਆਂ ਸ਼ੁਰੂ ਹੋ ਗਈਆਂ, ਜਾਣੀ ਕਿ ਲਾਸ਼ਾਂ। 19 ਸਾਲਾਂ ਦਾ ਅਮੈਰੀਕਨ ਐਡਵਿਨ ਬਲੱਡ ਕਲਕੱਤੇ ਆ ਕੇ ਕੰਪਨੀ ਦੀ ਨੌਕਰੀ ਕਰਨ ਲੱਗਾ ਲਿਖਦਾ ਹੈ ਡਲਹੌਜੀ ਵਾਸਤੇ ਭਾਰਤ ਸ਼ਾਨਦਾਰ ਖਿੱਤਾ ਬਣ ਗਿਆ। ਡਲਹੌਜੀ ਜੀਨੀਅਸ ਹੈ ਜਾਨ ਜਿਹੜਾ ਲਾਰਸ ਦੇ ਡਲਹੌਜੀ ਦੇ ਨਾਲ ਮਤਭੇਦ ਵੀ ਹੋ ਜਾਂਦੇ ਸਨ। ਡਲਹੌਜੀ ਨੇ ਚਾਹਿਆ ਕਿ ਜਰਨੈਲ ਜੇਮਸ ਆਟਰਮ ਨੂੰ ਪੇਸ਼ਾਵਰ ਦਾ ਕਮਿਸ਼ਨਰ ਜਿਹੜਾ ਸੀ ਲਾਇਆ ਜਾਵੇ, ਜੋ ਪਹਿਲਾਂ ਸਿੰਧ ਦਾ ਪ੍ਰਬੰਧ ਕਰਦਾ ਹੁੰਦਾ ਸੀ। ਜਾਨ ਚਾਹੁੰਦਾ ਸੀ ਹਰਬਰਟ ਐਡਵਰਡ ਲੱਗੇ ਜੋ ਸਿਵਿਲੀਅਨ ਸੀਗਾ, ਤੇ ਪੇਸ਼ਾਵਰ ਨੂੰ ਜਿਹੜਾ ਸੀ ਸਿਵਿਲੀਅਨ ਚਾਹੀਦਾ ਸੀਗਾ। ਰਾਜ ਪ੍ਰਬੰਧ ਚਲਾਉਣ ਵਾਸਤੇ ਨਿੱਕੀ ਤੋਂ ਨਿੱਕੀ ਚੀਜ਼ ਦੇ ਵੱਲ ਪੂਰੀ ਅਹਿਤਿਆਤ ਦੀ ਜਿਹੜੀ ਲੋੜ ਹੁੰਦੀ ਹੈ ਤੇ ਫੌਰਨ ਧਿਆਨ ਦੇਣਾ ਹੁੰਦਾ ਹੈ। ਜਿਹੜੇ ਅਫਸਰ ਨਿਰੰਤਰ ਟ੍ਰੇਨਿੰਗ ਲੈਂਦੇ ਨੇ ਉਹੀ ਆਪਣੀ ਡਿਊਟੀ ਸਹੀ ਨਿਭਾਉਣਗੇ। ਅਸੀਂ ਜ਼ਬਾਨ ਰੰਗ ਤੇ ਧਰਮ ਸਦਕਾ ਇਹਨਾਂ ਲੋਕਾਂ ਦੇ ਵਿੱਚ ਅਜਨਬੀ ਹਾਂ, ਜਿਨ੍ਹਾਂ ਦੇ ਨਾਲ ਸਾਡਾ ਰਾਬਤਾ ਨਹੀਂ। ਜੋ ਅੱਖੜ ਹਨ, ਕੱਟੜ ਹਨ, ਜਾਂਗਲੀ ਨੇ, ਗੁਸੈਲੇ ਨੇ, ਉਹਨਾਂ ਨੂੰ ਰਾਜ਼ੀ ਕਰਨ ਵਾਸਤੇ ਬਹੁਤ ਚੌਕਸੀ ਤੇ ਜਿਹੜੀ ਹੈ ਯੋਗਤਾ ਚਾਹੀਦੀ ਹੁੰਦੀ ਹੈ। ਵਿਲੀਅਮ ਹੌਡਸਨ ਉੱਪਰ ਦੋਵਾਂ ਦੀ ਜਿਹੜੀ ਸਹਿਮਤੀ ਹੋ ਗਈ। ਜਿਹੜਾ ਨਿਧੜਕ ਸਿਪਾਹੀ ਸੀ ਡਲਹੌਜੀ ਨੇ ਇਸ ਨੂੰ ਫਰੰਟੀਅਰ ਗਾਈਡਸ ਰੈਜੀਮੈਂਟ ਦੀ ਜਿਹੜੀ ਕਮਾਨ ਦੇ ਰੱਖੀ ਸੀ। ਉਸਦੀਆਂ ਹਰਕਤਾਂ ਤੋਂ ਦੇਸੀ ਤੇ ਗੋਰੇ ਸਭ ਸਿਪਾਹੀ ਦੁਖੀ ਨੇ। ਹੈਨਰੀ ਲਾਰਸ ਨੇ ਜਿਹੜਾ ਸੀਗਾ ਉਹਨੂੰ ਕੁਝ ਫੰਡ ਵੀ ਦਿੱਤੇ ਤੇ ਉਹਨਾਂ ਦੀ ਦੁਰਵਰਤੋਂ ਦੇ ਬਾਰੇ ਖੱਪ ਵੀ ਪੈ ਗਈ। ਉਸ ਤੇ ਦੋਸ਼ ਲੱਗਿਆ ਕੇਦਾਰ ਖਾਨ ਨਾਮ ਦੇ ਅਮੀਰ ਸਰਦਾਰ ਦੇ ਉੱਪਰ ਹੌਡਸਨ ਨੇ ਕਹਿਰ ਢਾਇਆ। ਲਾਰਸ ਦੀ ਸਲਾਹ ਦੇ ਨਾਲ 1855 ਚ ਉਸ ਤੋਂ ਕਮਾਨ ਜਿਹੜੀ ਸੀ ਵਾਪਸ ਲੈ ਲਈ ਜਾਂਦੀ ਹੈ। ਰੂਸ ਆਪਣੇ ਮਿੱਤਰ ਪਰਸ਼ੀਆ ਦੇ ਨਾਲ ਮਿਲ ਕੇ ਕਿਸੇ ਇੱਧਰ ਭਾਰਤ ਦੇ ਵੱਲ ਨਾ ਚੜਾਵੇ, ਡਲਹੌਜੀ ਨੇ ਦੋਸਤ ਮੁਹੰਮਦ ਨੂੰ ਮਦਦ ਦੇਣੀ ਚਾਹੀ ਸੀ। ਲਾਰਸ ਇਸ ਦੇ ਬਾਰੇ ਕੁਝ ਨਾ ਬੋਲਿਆ, ਪਰ ਬੰਨੂ ਦਾ ਡੀਸੀ ਜਿਹੜਾ ਸੀ ਨਿਕਲਸਨ ਪੂਰਾ ਵਿਰੋਧੀ ਸੀਗਾ। ਮਈ 1854 ਦੇ ਵਿੱਚ ਨਿਕਲਸਨ ਨੇ ਪੇਸ਼ਾਵਰ ਦੇ ਕਮਿਸ਼ਨਰ ਹਰਬਰਟ ਐਡਵਰਡਸ ਨੂੰ ਲਿਖਿਆ, ਉਮੀਦ ਹੈ ਤੁਸੀਂ ਕਦੀ ਨਹੀਂ ਭੁੱਲੋਗੇ ਕਿ ਅਫਗਾਨ ਦਾ ਮਤਲਬ ਹੀ ਬੇਈਮਾਨ ਹੈ। ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਪੁੱਤਰ ਪਿਓ ਨੂੰ ਦਗਾ ਦਿੰਦਾ ਹੈ, ਭਰਾ ਭਰਾ ਨੂੰ ਦਗਾ ਦਿੰਦਾ ਹੈ, ਬਿਨਾਂ ਕਿਸੇ ਹਿਚਕਚਾਹਟ ਦੇ। ਸਾਡੇ ਬੜੇ ਸਿਆਣੇ ਤਜਰਬੇਕਾਰ ਅਫਸਰਾਂ ਨੂੰ ਆਪਣੀ ਖੁੱਲ੍ਹ ਦਿੱਲੀ ਦੇ ਨਾਲ ਕੀਲ ਕੇ ਠੱਗ ਲਿਆ ਸੀ, ਤੇ ਇਸ ਦੇ ਨਾਲ ਅਫਗਾਨ ਇੰਨੇ ਖੁਸ਼ ਹੋਏ ਜਿੰਨਾ ਅਦਨ ਦੇ ਬਾਗ ਦੇ ਵਿੱਚ ਸੱਪ ਆਦਮ ਨੂੰ ਮੂਰਖ ਬਣਾ ਕੇ ਖੁਸ਼ ਹੋਇਆ ਸੀਗਾ। ਐਡਵਰਡਸ ਨੇ ਖੈਬਰ ਪਾਰ ਅਫਗਾਨਾਂ ਦੇ ਨਾਲ ਲਿੰਕ ਬਣਾ ਲਏ। ਡਲਹੌਜੀ ਦੀ ਨੀਤੀ ਦਾ ਹਮਾਇਤੀ ਹੋ ਗਿਆ। ਹੈਨਰੀ ਦੇ ਸ਼ੱਕ ਅਤੇ ਨਿਕਲਸਨ ਦੀ ਵਿਰੋਧਤਾ ਰੋਕ ਨਾ ਸਕੀ। 20 ਮਾਰਚ 1855 ਦਾ ਸਮਾਂ ਹੈ। ਖੈਬਰ ਦਰੇ ਦੇ ਉੱਪਰ ਦੋਸਤ ਮੁਹੰਮਦ ਦੇ ਇੱਕ ਬੇਟੇ ਨੇ ਤੇ ਜਾਨ ਲਾਰਸ ਨੇ ਅਫਗਾਨ ਸੰਧੀ ਦੇ ਉੱਤੇ ਹਸਤਾਖਰ ਕੀਤੇ ਕਿ ਦੋਵਾਂ ਦੇ ਦੋਸਤ ਇੱਕ ਦੂਜੇ ਦੇ ਦੋਸਤ ਰਹਿਣਗੇ ਤੇ ਇੱਕ ਦੂਜੇ ਦੇ ਲਈ ਦੁਸ਼ਮਣ ਧਿਰਾਂ ਦੇ ਵਿਰੁੱਧ ਚੱਲਣਗੇ। ਪੰਜਾਬ ਦੇ ਉੱਪਰ ਜਾਨ ਦੇ ਹੱਥ ਦੀ ਪਕੜ ਕਿੰਨੀ ਕੁ ਮਜ਼ਬੂਤ ਸੀਗੀ ਇਹ ਫਿਰ ਦੇਖਾਂਗੇ। ਡਲਹੌਜੀ ਇਉਂ ਸਮਝਣ ਲੱਗ ਪਿਆ ਕਿ ਇਸਦਾ ਸਿਰਜਣਹਾਰ ਮੈਂ ਹਾਂ, ਪੰਜਾਬ ਨੂੰ ਮਾਡਰਨ ਕੀਤਾ ਜਾਵੇ ਤੇ ਪੈਸਾ ਇਉਂ ਲਿਆ ਜਾਵੇ ਕਿ ਬਾਅਦ ਦੇ ਵਿੱਚ ਕਮਾਈ ਹੋਣ ਲੱਗ ਪਵੇ। ਇਹੋ ਜਿਹੇ ਗਵਰਨਰ ਜਨਰਲ ਦੇ ਨਾਲ ਸਿੰਜਣ ਦੇ ਲਈ ਲਾਰਸ ਦੇ ਕੋਲ ਨਿਡਰਤਾ ਤੇ ਤਿੱਖੀ ਨੀਝ ਜਿਹੜੀ ਦੋਵੇਂ ਚਾਹੀਦੀਆਂ ਨੇ। 1855 ਦੀਆਂ ਗਰਮੀਆਂ ਦੇ ਸਮੇਂ ਵਿੱਚ ਡਲਹੌਜੀ ਨੇ ਅਵਧ ਨੂੰ ਜਿਹੜਾ ਸੀ ਅੰਗਰੇਜ਼ੀ ਰਾਜ ਦੇ ਵਿੱਚ ਮਿਲਾਉਣ ਦਾ ਫੈਸਲਾ ਕਰ ਲਿਆ ਕਿ ਉਹਨੂੰ ਵੀ ਆਪਾਂ ਨਾਲ ਜੋੜ ਲਈਏ। ਉਸ ਤੋਂ ਬਾਅਦ ਬੇਸ਼ੱਕ ਇਹ ਬੰਗਾਲ ਆਰਮੀ ਨੂੰ ਫੌਜੀ ਜਵਾਨ ਦਿੰਦਾ ਸੀਗਾ ਤੇ 1837 ਦੇ ਵਿੱਚ ਇੱਕ ਸੰਧੀ ਵੀ ਕੀਤੀ ਗਈ ਜਿਸ ਦੇ ਵਿੱਚ ਭਰੋਸਾ ਦਿੱਤਾ ਗਿਆ ਸੀ ਕਿ ਅਵਧ ਨੂੰ ਜਿਹੜਾ ਸੀ ਮਿਲਾਇਆ ਨਹੀਂ ਜਾਵੇਗਾ ਇਹਦੇ ਵਿੱਚ। ਜਾਨ ਨੂੰ ਇਸ ਫੈਸਲੇ ਦਾ ਕਦੋਂ ਪਤਾ ਲੱਗਿਆ ਇਹ ਜਾਣਕਾਰੀ ਤਾਂ ਨਹੀਂ ਸਾਹਮਣੇ ਆਉਂਦੀ ਹੈ, ਪਰ ਉਹਦਾ ਜੀਵਨੀਕਾਰ ਜਿਹੜਾ ਰਿਟਾਇਰਮੈਨ ਤੋਂ ਬਾਅਦ ਉਸਨੂੰ ਜਿਹੜਾ ਮਿਲਦਾ ਰਿਹਾ ਦੱਸਦਾ ਹੈ ਕਿ 1856 ਦੇ ਵਿੱਚ ਜਦੋਂ ਅਵਧ ਮਿਲਾ ਲਿਆ ਗਿਆ ਸੀ ਨਾਲ ਜਾਨ ਇਸ ਦੇ ਹੱਕ ਦੇ ਵਿੱਚ ਨਿਤਰਿਆ ਸੀ ਤੇ 1856 ਚ ਡਲਹੌਜੀ ਤੇ ਜਾਨ ਕਲਕੱਤੇ ਦੇ ਵਿੱਚ ਆਖਰੀ ਵਾਰ ਮਿਲੇ ਸੀ। ਉਸ ਤੋਂ ਬਾਅਦ ਲਾਹੌਰ ਤੋਂ ਲੰਮੀ ਤੇ ਸਖ਼ਤ ਸਫ਼ਰ ਦੀ ਤਿਆਰੀ ਵਾਸਤੇ ਜਾਨ ਨੇ 14 ਸਾਲ ਦੀ ਨੌਕਰੀ ਦੇ ਦੌਰਾਨ ਪਹਿਲੀ ਵਾਰ ਛੁੱਟੀ ਲਈ ਸੀ। ਡਲਹੌਜੀ ਨੇ ਲਿਖਿਆ ਸੀ ਜਿੰਨਾ ਜਿਨ੍ਹਾਂ ਦੇ ਨਾਲ ਮੈਂ ਇੰਡੀਆ ਦੇ ਵਿੱਚ ਕੰਮ ਕੀਤਾ ਉਹਨਾਂ ਦੇ ਵਿੱਚੋਂ ਇੱਕ ਤੁਸੀਂ ਹੋ ਪਿਆਰੇ ਜਾਨ, ਜਿਸ ਤੋਂ ਵਿਛੜਨ ਵਕਤ ਦਿਲ ਦੁਖ ਰਿਹਾ। ਡਲਹੌਜੀ ਦੀ ਵਾਪਸੀ ਤੋਂ ਥੋੜੇ ਕੁ ਦਿਨਾਂ ਦੇ ਪਿੱਛੋਂ ਸਰ ਜਾਨ ਲਾਰਸ ਜਿਹੜਾ ਸੀ ਉਹਨੂੰ ਚੀਫ ਕਮਿਸ਼ਨਰ ਨਿਯੁਕਤ ਕਰ ਦਿੱਤਾ ਗਿਆ। ਕਲਕੱਤੇ ਦੇ ਵਿੱਚ ਡਲਹੌਜੀ ਦਾ ਜਿਹੜਾ ਸੀ ਡਲਹੌਜੀ ਦਾ ਉੱਤਰਾਧਿਕਾਰੀ ਚਾਰਲਸ ਜਾਨ ਕੈਨਿੰਗ ਆਇਆ, ਜਿਹਦਾ ਮਰਹੂਮ ਪਿਤਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਰਿਹਾ ਸੀ। ਡਲਹੌਜੀ ਵਾਂਗ ਚਾਰਲਸ ਵੀ ਪਹਿਲਾਂ ਮੰਤਰੀ ਮੰਡਲ ਦੇ ਵਿੱਚ ਰਿਹਾ। ਭਾਰਤ ਦੇ ਪੱਛਮੀ ਖਿੱਤੇ ਦੇ ਵਿੱਚ ਹੁਣ ਉਹਨੇ ਕਲਕੱਤੇ ਤੋਂ ਪੁੱਜ ਕੇ ਸੰਕਟਾਂ ਦੇ ਰੂਬਰੂ ਹੋਣਾ ਸੀਗਾ। ਰੂਸ ਦੀ ਹਮਾਇਤ ਹਾਸਲ ਕਰਕੇ ਪਰਸ਼ੀਆ ਨੇ ਅਫਗਾਨਿਸਤਾਨ ਦੇ ਵਿੱਚ ਹੇਰਾਤ ਦੇ ਉੱਪਰ ਆਪਣਾ ਹੱਕ ਜਿਹੜਾ ਸੀ ਜਿਤਾਇਆ। ਦੋਸਤ ਨੇ ਅੰਗਰੇਜ਼ਾਂ ਤੋਂ ਮਦਦ ਮੰਗੀ ਤੇ ਜੁਲਾਈ 1856 'ਚ ਲੰਡਨ ਤੋਂ ਐਲਾਨ ਹੋ ਗਿਆ ਕਿ ਪਰਸ਼ੀਆ ਨੇ ਜੇ ਹੇਰਾਤ ਦੇ ਉੱਤੇ ਹਮਲਾ ਕਰ ਦਿੱਤਾ ਤੇ ਅਸੀਂ ਸਮਝਾਂਗੇ ਬਰਤਾਨੀਆ ਤੇ ਹਮਲਾ ਹੋ ਗਿਆ। ਅੰਗਰੇਜ਼ ਅਫਗਾਨਿਸਤਾਨ ਦੇ ਵਿੱਚ ਫੌਜ ਭੇਜਣੀ ਨਹੀਂ ਸੀ ਚਾਹੁੰਦੇ। ਫੈਸਲਾ ਹੋ ਗਿਆ ਕਿ ਪਰਸ਼ੀਆ ਗਲਫ ਦੇ ਵਿੱਚ ਜੰਗੀ ਬੇੜਾ ਸਮੁੰਦਰ ਰਾਹੀਂ ਭੇਜਿਆ ਜਾਵੇਗਾ ਤੇ ਅੰਗਰੇਜ਼ ਫੌਜਾਂ ਪਰਸ਼ੀਆ ਯਾਨੀ ਕਿ ਆਪਣਾ ਇਰਾਨ ਦੀ ਗੱਲ ਹੋ ਰਹੀ ਹੈ, ਪਰਸ਼ੀਆ ਦੇ ਕਿਨਾਰੇ ਉੱਤਰ ਕੇ ਪੁਜੀਸ਼ਨਾਂ ਲੈ ਲੈਣ। ਕੈਨਿੰਗ ਨੇ ਜਾਨ ਦੀ ਸਲਾਹ ਦੇ ਲਈ ਇੱਕ ਜਿਹੜਾ ਸੀ ਸਲਾਹ ਲਈ ਕਿ ਇਸ ਫੌਜ ਦਾ ਕਮਾਂਡਰ ਕਿਸ ਨੂੰ ਲਿਆ ਜਾਵੇਗਾ। ਜਾਨ ਨੇ ਕਿਹਾ, ਮੇਰਾ ਵੱਡਾ ਭਰਾ ਹੈਨਰੀ ਠੀਕ ਰਹੇਗਾ। ਆਖਰ ਜੇਮਸ ਔਟਰਮ ਜਿਹੜਾ ਸੀ ਚੁਣਿਆ ਗਿਆ ਤੇ ਫੈਸਲਾ ਕਲਕੱਤੇ ਬੈਠੇ ਕੈਨਿੰਗ ਦਾ ਨਹੀਂ ਮਹਾਰਾਣੀ ਵਿਕਟੋਰੀਆ ਦਾ ਲੰਡਨ ਦੇ ਵਿੱਚ ਲਿਆ ਗਿਆ ਫੈਸਲਾ ਸੀਗਾ। ਕੈਨਿੰਗ ਦੀ ਜਿਹੜੀ ਇੱਛਾ ਸੀਗੀ ਕਿ ਦੋਸਤ ਦੇ ਨਾਲ ਸੰਧੀ ਉੱਪਰ ਮੁੜ ਦਸਤਖਤ ਕੀਤੇ ਜਾਣ ਕਿ ਅੰਗਰੇਜ਼ ਮਦਦ ਕਰਨ ਦੇ ਪਾਬੰਦ ਨੇ, ਉਹਨੇ ਜਾਨ ਦੀ ਸਲਾਹ ਲਈ। ਪੇਸ਼ਾਵਰ ਦੇ ਵਿੱਚ ਐਡਵਰਡਸ ਤੇ ਲਾਹੌਰ ਦੇ ਵਿੱਚ ਜਾਨ ਸੰਧੀ ਕਰਨ ਦੇ ਲਈ ਜੋਸ਼ ਦੇ ਵਿੱਚ ਸੀ। ਕੈਨਿੰਗ ਜਾਨ ਦੀ ਜਿਹੜੀ ਇਹ ਸਲਾਹ ਮੰਨ ਗਿਆ ਕਿ ਅਫਗਾਨਿਸਤਾਨ ਦੇ ਵਿੱਚ ਫੌਜ ਦੀ ਵਧੇਕ ਗਿਣਤੀ ਦੇ ਨਾਲ ਇੱਕ ਤਾਂ ਖਰਚਾ ਬਹੁਤ ਹੋਏਗਾ ਤੇ ਦੂਜਾ ਪ੍ਰਜਾ ਭੜਕ ਜਿਹੜੀ ਹੈ ਸਕਦੀ ਹੈ ਉੱਥੇ। ਖੈਬਰ ਤੋਂ ਸੰਧੀ ਕਰਨ ਦੇ ਲਈ ਜਾਨ ਜਿਹੜਾ ਸੀ ਫੌਜੀ ਟੁਕੜੀ ਦੇ ਨਾਲ ਤੁਰ ਪਿਆ ਤੇ ਸਿਪਾਹੀਆਂ ਨੂੰ ਖਬਰਦਾਰ ਕੀਤਾ ਕਿ ਕਿਤੇ ਵੀ ਦਗੇਬਾਜ਼ੀ ਹੋ ਸਕਦੀ ਹੈ, ਸਾਵਧਾਨ ਰਹਿਣਾ ਹੈ, ਘਾਤ ਲਾ ਕੇ ਹਮਲਾ ਹੋ ਸਕਦਾ ਹੈ, ਜਿੱਧਰੋਂ ਗੋਲੀ ਚੱਲਣ ਦੀ ਆਵਾਜ਼ ਸੁਣੋ ਤੁਰੰਤ ਉੱਧਰ ਹਮਲਾ ਕਰਨਾ ਹੈ। ਸਾਰਾ ਨਾਪ ਤੋਲ ਕੇ ਠੀਕ ਰਿਹਾ, ਹਮਲਾ ਤਾਂ ਕੀ ਹੋਣਾ, ਥਾਂ ਥਾਂ ਜਾਨ ਦਾ ਸਵਾਗਤ ਸਲੂਟਾਂ ਦੇ ਨਾਲ ਹੋ ਰਿਹਾ ਸੀ। 7 ਜਨਵਰੀ 1857 ਨੂੰ ਸੰਧੀ ਦੇ ਉੱਤੇ ਦਸਤਖਤ ਜਿਹੜੇ ਹੋ ਗਏ। ਸੰਧੀ ਦੀ ਇਸ ਰਸਮ ਦੇ ਵਿੱਚ ਨਿਕਲਸਨ ਦੀ ਗੈਰ ਹਾਜ਼ਰੀ ਤੋਂ ਸਭ ਹੈਰਾਨ ਨੇ। ਹੁਣ ਉਹ ਕਮਿਸ਼ਨਰ ਐਡਵਰਡਸ ਦੇ ਅਧੀਨ ਪੇਸ਼ਾਵਰ ਦਾ DC ਸੀ, ਇਸ ਕਰਕੇ ਚੀਫ ਕਮਿਸ਼ਨਰ ਦੇ ਦਰਬਾਰ ਦੇ ਵਿੱਚ ਉਸਨੂੰ ਹਾਜ਼ਰ ਹੋਣਾ ਚਾਹੀਦਾ ਸੀ। ਪਰ ਉਸਦੇ ਦਿਲ ਦੇ ਵਿੱਚ ਅਫਗਾਨਾਂ ਦੇ ਵਿਰੁੱਧ ਇੰਨੀ ਨਫ਼ਰਤ ਕਿ ਸੰਧੀ ਦੀ ਰਸਮ ਵੇਲੇ ਵੀ ਉਹ ਅਫਗਾਨਿਸਤਾਨ ਦੀ ਐਨ ਉਲਟ ਦਿਸ਼ਾ ਦੇ ਵਿੱਚ ਪੇਸ਼ਾਵਰ ਦੀ ਸਰਹੱਦ ਦੇ ਉੱਤੇ ਬੈਠਾ ਸੀ। ਨਵੰਬਰ 1856 'ਚ ਸ਼ੁਰੂ ਹੋਈ ਐਂਗਲੋ ਪਰਸ਼ੀਅਨ ਜੰਗ ਦੇ ਵਿੱਚ ਅਪ੍ਰੈਲ 1857 'ਚ ਖਤਮ ਹੋ ਗਈ। ਅੰਗਰੇਜ਼ ਜੇਤੂ ਰਹੇ, ਪਰਸ਼ੀਅਨ ਜਿਹੜੇ ਸਨ ਇਰਾਨੀ ਉਹਨਾਂ ਨੇ ਹੇਰਾਤ ਤੋਂ ਦਾਅਵਾ ਹਟਾ ਲਿਆ, ਹੇਰਾਤ ਅਫਗਾਨਿਸਤਾਨ ਦੇ ਨਾਲ ਰਹੇਗਾ, ਇਹ ਗੱਲਬਾਤ ਹੋ ਗਈ। ਅਪ੍ਰੈਲ 1857 ਦਾ ਸਮਾਂ, ਉਹਦੇ ਵਿੱਚ ਜਾਨ ਲਾਰਸ ਨੂੰ ਪਤਾ ਲੱਗ ਗਿਆ ਕਿ ਨਵੀਂ ਰਾਈਫਲ ਇਨਫੀਲਡ ਦੇ ਕਾਰਤੂਸਾਂ ਦੀ ਚਰਬੀ ਕਾਰਨ ਬੰਗਾਲ ਆਰਮੀ ਦੇ ਜਵਾਨਾਂ ਦੇ ਵਿੱਚ ਬੇਚੈਨੀ ਪਈ ਹੋਈ ਹੈ। ਜਾਨ ਨੂੰ ਇਹ ਗੱਲ ਕੋਈ ਵੱਡੀ ਖਤਰਨਾਕ ਨਹੀਂ ਲੱਗੀ, ਪੰਜਾਬੀ ਸਿਪਾਹੀ ਵੀ ਇਨ੍ਹਾਂ ਕਾਰਤੂਸਾਂ ਨੂੰ ਛੂਹਣ ਤੋਂ ਇਨਕਾਰ ਕਰ ਰਹੇ ਸਨ। ਪਤਾ ਲੱਗਿਆ ਕਿ ਸੀਗਾ ਕਿ ਇਨ੍ਹਾਂ ਦੀ ਟੋਪੀ ਜਿਹੜੀ ਹੈ ਅੰਦਰ ਸੂਰ ਅਤੇ ਗਾਂ ਦੀ ਚਰਬੀ ਹੁੰਦੀ ਹੈ। ਲਾਰੰਸ ਨੇ ਜਿਹੜਾ ਸੋਚਿਆ ਸੀ ਕਿ 1000 ਗਜ਼ ਦੂਰ ਤੱਕ ਮਾਰ ਕਰਨ ਵਾਲੀ ਬੰਦੂਕ ਦਾ ਕਾਰਨਾਮਾ ਦੇਖ ਕੇ ਸਿਪਾਹੀ ਇਸ ਫਜ਼ੂਲ ਗੱਲ ਨੂੰ ਨਜ਼ਰ ਅੰਦਾਜ਼ ਕਰ ਦੇਣਗੇ। ਆਪਣਾ ਉਹਦੇ ਉੱਤੇ ਫਿਲਮ ਵੀ ਬਣੀ ਹੈ ਨਾ, ਆਪਣਾ ਆਮਿਰ ਖਾਨ ਨੇ ਬਣਾਈ ਹੋਈ ਹੈ, ਜਦੋਂ ਕਹਿੰਦਾ ਕਿ ਅਸੀਂ ਭਾਈ ਅਸ ਸਾਨੂੰ ਜਿਹੜੀਆਂ ਗੋਲੀਆਂ ਜਾਂ ਤਾਂ ਕਾਰਤੂਸ ਹੋਰ ਦਿਓ, ਅਸੀਂ ਮੂੰਹ ਦੇ ਨਾਲ ਨਹੀਂ ਛਿੱਲਣੇ। ਇਹ ਖਬਰ ਅਜੀਬ ਲੱਗੀ ਕਿ ਕਲਕੱਤੇ 2 ਦੇਸੀ ਰੈਜੀਮੈਂਟਾਂ ਤੋਂ ਹਥਿਆਰ ਧਰਾ ਲਏ ਗਏ ਤੇ ਮਾਰਚ ਦੇ ਵਿੱਚ ਇਹੀ ਰੈਜੀਮੈਂਟਾਂ ਤੋੜ ਦਿੱਤੀਆਂ ਗਈਆਂ। ਅਪ੍ਰੈਲ ਦੇ ਵਿੱਚ ਇੱਕ ਮੰਗਲ ਪਾਂਡੇ ਨਾਂ ਦੇ 34ਵੀਂ ਰੈਜੀਮੈਂਟ ਦੀ ਸਿਪਾਹੀ ਨੂੰ ਫਾਂਸੀ ਦਿੱਤੀ ਗਈ ਸੀ। ਮੰਗਲ ਪਾਂਡੇ ਸ਼ਾਇਦ ਉਹਦਾ ਹੀ ਰੋਲ ਕੀਤਾ ਉਹਨੇ ਅਮੀਰ ਖਾਨ ਨੇ ਉਸ ਫਿਲਮ ਦੇ ਵਿੱਚ, ਕਿਉਂਕਿ ਉਸਨੇ ਅੰਗਰੇਜ਼ ਅਫਸਰਾਂ ਦਾ ਹੁਕਮ ਨਹੀਂ ਸੀ ਮੰਨਿਆ, 2 ਨੂੰ ਮਾਰਨ ਦਾ ਯਤਨ ਕੀਤਾ। ਇੱਕ ਹੋਰ ਖ਼ਬਰ ਮਿਲੀ ਪਤਾ ਨਹੀਂ ਕਿਸ ਦੇ ਕਾਰਨ ਆਗਰੇ ਅਤੇ ਮੇਰਠ ਦੇ ਦੁਆਲੇ ਪਿੰਡੋ ਪਿੰਡੀ ਰੋਟੀਆਂ ਪਕਾ ਪਕਾ ਕੇ ਭੇਜੀਆਂ ਜਾ ਰਹੀਆਂ ਸਨ। ਜਾਨ ਨੂੰ ਖਿਆਲ ਆ ਗਿਆ, ਇੰਡੀਆ ਅਦਭੁਤ ਦੇਸ਼ ਹੈ ਭਾਈ, ਕਲਕੱਤਾ ਬਹੁਤ ਦੂਰ ਹੈ, ਉਹਦਾ ਆਪਣਾ ਪੰਜਾਬ ਠੀਕ ਹੈ। ਮਈ ਦੇ ਵਿੱਚ ਪਤਨੀ ਤੇ ਬੱਚਿਆਂ ਸਣੇ ਉਹ ਮਰੀ ਪਹਾੜੀ ਜਿਹੜਾ ਵੱਲ ਨੂੰ ਚੱਲ ਪੈਂਦਾ ਸੀਗਾ। ਮਈ ਦੇ ਵਿੱਚ ਲਾਹੌਰ ਗਰਮ ਵੀ ਬਹੁਤ ਹੋ ਗਿਆ ਸੀ, ਜਿੱਦਾਂ ਇੱਧਰ ਆਪਣੇ ਵਾਲੇ ਪਾਸੇ ਸ਼ਿਮਲੇ ਇਹਨਾਂ ਨੇ ਸਾਰਾ ਕੁਝ ਰਾਜਧਾਨੀ ਵੀ ਬਣਾਈ ਹੋਈ ਸੀ। 12 ਮਈ ਸਵੇਰ ਸਾਰ ਸੰਸਨੀ ਖੇਜ ਤਾਰ ਮਿਲ ਗਈ। ਖਬਰ 11 ਮਈ ਦਿੱਲੀ ਤੋਂ ਚੱਲ ਕੇ ਅੰਬਾਲੇ ਰਾਹੀਂ ਜਾਨ ਦੇ ਕੋਲ ਰਾਵਲ ਪਿੰਡੀ ਪੁੱਜੀ। ਤਾਰ ਦੇ ਵਿੱਚ ਲਿਖਿਆ ਸੀ, ਮੇਰਠ ਦੇ ਲੱਠਮਾਰ ਮੁਗਲ ਰਾਜਧਾਨੀ ਦਿੱਲੀ ਦੇ ਵਿੱਚ ਅੰਗਰੇਜ਼ਾਂ ਨੂੰ ਮਾਰ ਰਹੇ ਸਨ ਤੇ ਘਰਾਂ ਨੂੰ ਅੱਗਾਂ ਲਾ ਦਿੱਤੀਆਂ। ਅੰਬਾਲੇ ਤੋਂ ਲਾਹੌਰ ਵੀ ਤਾਰ ਗਈ, ਜਿੱਥੇ ਮਿੱਟ ਗੁਮਰੀ ਇੰਚਾਰਜ ਸੀਗੀ ਤੇ ਪੇਸ਼ਾਵਰ ਵੀ ਗਈ ਜਿੱਥੇ ਐਡਵਰਡਸ ਕਮਿਸ਼ਨ ਸੀ ਕਮਿਸ਼ਨਰ ਸੀਗਾ। ਇੱਕ ਤਾਰ ਹੋਰ ਆ ਗਈ, ਮੇਰਠ ਦੇ ਵਿੱਚ ਫਸਾਦ ਸ਼ੁਰੂ ਹੋ ਗਏ। 10 ਮਈ ਨੂੰ ਹਿੰਦੁਸਤਾਨੀ ਸਿਪਾਹੀਆਂ ਨੇ ਅੰਗਰੇਜ਼ ਮਾਰ ਦਿੱਤੇ। ਦਿੱਲੀ ਫਸਾਦ ਦੇ ਨਾਲੋਂ ਇਹ ਖਬਰ ਵੱਧ ਖਤਰਨਾਕ ਸੀਗੀ, ਕਿਉਂਕਿ ਮੇਰਠ ਦੇ ਵਿੱਚ ਹਿੰਦੁਸਤਾਨੀ ਸਿਪਾਹੀਆਂ ਦੇ ਨਾਲੋਂ ਅੰਗਰੇਜ਼ ਸਿਪਾਹੀਆਂ ਦੀ ਗਿਣਤੀ ਕਿਤੇ ਵਧੀਕ ਸੀਗੀ, ਜ਼ਿਆਦਾ ਸੀ। ਦਿੱਲੀ ਦੇ ਵਿੱਚ ਤਾਂ ਬਹੁਤ ਥੋੜੀ ਗਿਣਤੀ ਦੀ ਅੰਗਰੇਜ਼ ਫੌਜ ਸੀਗੀ। ਸ਼ੁਕਰ ਹੈ ਟੈਲੀਗ੍ਰਾਫ ਦੇ ਰਾਹੀਂ ਆਈ ਖਬਰ ਪੰਜਾਬੀ ਫੌਜਾਂ ਤੱਕ ਨਹੀਂ ਪੁੱਜੀ ਸੀ ਕਿ ਦਿੱਲੀ ਦੇ ਵਿੱਚ ਕਤਲੋ ਗਾਰਤ ਅਤੇ ਮੇਰਠ ਦੇ ਵਿੱਚ ਫੌਜੀ ਬਗਾਵਤ ਹੋ ਗਈ, ਨਹੀਂ ਤਾਂ ਪੰਜਾਬ ਦੇ ਵਿੱਚ ਵੀ ਇਹ ਕੁਝ ਸ਼ੁਰੂ ਹੋ ਜਾਣਾ ਸੀ। ਤੇ ਮਈ 1857 ਦੇ ਦੌਰਾਨ ਉਸਦੇ ਵਿੱਚ ਬੰਗਾਲ ਆਰਮੀ ਦੇ ਹਿੰਦੁਸਤਾਨੀ ਸਿਪਾਹੀਆਂ ਦੀ ਗਿਣਤੀ ਪੰਜਾਬ ਦੇ ਵਿੱਚ 36,000 ਸੀ। ਪੰਜਾਬ ਦੇ ਵਿੱਚ ਅੰਗਰੇਜ਼ ਫੌਜੀਆਂ ਦੀਆਂ 11 ਰੈਜੀਮੈਂਟਾਂ ਸਨ, ਜਿਨ੍ਹਾਂ ਦੇ ਵਿੱਚ 11,000 ਸਿਪਾਹੀ। ਇਹ ਰੈਜੀਮੈਂਟਾਂ ਇੱਕ ਦੂਜੀ ਤੋਂ ਦੂਰ ਪੰਜਾਬ ਦੀਆਂ ਪੇਸ਼ਾਵਰ ਤੇ ਅੰਬਾਲਾ ਸਰਹੱਦਾਂ ਦੇ ਉੱਪਰ ਤੈਨਾਤ। ਪੰਜਾਬ ਦੀ ਕੱਚੀ ਫੌਜ ਗਾਈਡਸ ਦੇ ਵਿੱਚ 14,000 ਜਵਾਨ ਸਨ ਤੇ ਪੰਜਾਬੀ ਤੇ ਪਖਤੂਨ। ਇਹ ਟਰਾਂਸ ਸਿੰਧ ਜਿਹੜੀ ਸੀ ਬਾਰਡਰ ਦੇ ਉੱਤੇ ਸੀ। ਇਸ ਤੋਂ ਇਲਾਵਾ ਪੰਜਾਬ ਦੀ ਦੇਸੀ ਫੌਜ ਦੇ ਵਿੱਚ 15,000 ਮਿਲਟਰੀ ਪੁਲਿਸ ਸੀ। ਮਿਲਟਰੀ ਪੁਲਿਸ ਦੀ ਲਾਹੌਰ ਡਿਵੀਜ਼ਨ ਦੀ ਕਮਾਨ ਰਿਚਰਡ ਲਾਰੰਸ ਕੋਲ ਸੀ। ਇਹ ਵੀ ਲਾਰੰਸ ਭਰਾਵਾਂ ਦੇ ਵਿੱਚੋਂ ਇੱਕੋ ਹੀ ਸੀ। ਪੰਜਾਬ ਦੇ ਵਿੱਚ ਹਰੇਕ ਥਾਂ ਦੇ ਉੱਤੇ ਅੰਗਰੇਜ਼ਾਂ ਦੇ ਨਾਲੋਂ ਭਾਰਤੀ ਸਿਪਾਹੀਆਂ ਦੀ ਗਿਣਤੀ ਵਧੀਕ ਸੀ, ਖਾਸ ਕਰਕੇ ਲਾਹੌਰ, ਰਾਵਲਪਿੰਡੀ, ਫਿਰੋਜ਼ਪੁਰ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਸਿਆਲਕੋਟ, ਜੇਹਲਮ ਤੇ ਮੁਲਤਾਨ। ਲਾਹੌਰ ਤੋਂ ਰਾਵਲਪਿੰਡੀ ਦੂਰ ਹੋਣ ਕਰਕੇ ਟੈਲੀਗ੍ਰਾਫ ਸਿਸਟਮ ਡਾਊਨ ਸੀਗਾ। ਬਜਾਏ ਚੀਫ ਕਮਿਸ਼ਨਰ ਦੇ ਨਾਲ ਸਲਾਹ ਮਸ਼ਵਰਾ ਕਰਨ ਦੇ ਮਿੱਟ ਗੁਮਰੀ ਨੇ ਫੈਸਲਾ ਕੀਤਾ ਕਿ ਆਪਣੇ ਅਫਸਰਾਂ ਦੇ ਨਾਲ ਸਲਾਹ ਕਰਕੇ ਲਾਹੌਰ ਦੇ ਵਿੱਚ ਆਪੇ ਐਕਸ਼ਨ ਲਵਾਂਗੇ। ਪੇਸ਼ਾਵਰ ਦੇ ਵਿੱਚ ਨਿਕਲਸਨ ਤੇ ਐਡਵਰਡਸ ਨੇ ਇਹ ਕੀਤਾ। ਇਉਂ ਵਿਉਂਤ ਬਣਾਉਣੀ ਸੀਗੀ ਕਿ ਪੰਜਾਬ ਦੀਆਂ ਰੈਜੀਮੈਂਟਾਂ ਦੇ ਵਿੱਚ ਬਗਾਵਤ ਨਾ ਹੋ ਜਾਵੇ ਕਿਤੇ। ਦੂਰ ਅੰਦੇਸ਼ ਰਿਚਰਡ ਲਾਰੰਸ ਨੇ ਕਿਹਾ, ਦਿੱਲੀ ਵਿਚਲੇ ਅੰਗਰੇਜ਼ਾਂ ਨੂੰ ਵੀ ਤਾਂ ਪੰਜਾਬ ਨੇ ਹੀ ਬਚਾਉਣਾ ਹੈ, ਉਧਰ ਦੀ ਵੀ ਸੋਚੋ ਜਰਾ। ਲਾਰੰਸ ਦਾ ਜੀਵਨੀਕਾਰ ਲਿਖਦਾ ਹੈ, ਉਸਦੀ ਸਪਿਰਿਟ ਖੇਤਰੀ ਨਹੀਂ ਸਾਮਰਾਜਵਾਦੀ ਸੀਗੀ। ਤਾਰਾਂ ਨੂੰ ਪੜ੍ਹ ਕੇ, ਤਾਰਾਂ ਜਿਹੜੀਆਂ ਆ ਗਈਆਂ ਚਿੱਠੀਆਂ ਪੱਤਰ, ਤਾਰਾਂ ਪੜ੍ਹ ਕੇ ਆਪਣੀ ਆਰਾਮਗਾਹ ਦੇ ਵਿੱਚੋਂ ਜਾਨ ਹੈਨਰੀ ਨੇ ਛਾਲ ਮਾਰੀ। ਬੰਗਾਲ ਆਰਮੀ ਦੇ ਕਮਾਂਡਰ ਇਨ ਚੀਫ ਜਾਰਜ ਐਨਸਨ ਨੂੰ ਜਿਹੜਾ ਤਾਰ ਭੇਜੀ, ਉਹ ਇਸ ਵੇਲੇ ਸ਼ਿਮਲੇ ਦੇ ਵਿੱਚ ਸੀਗਾ। ਕਿਹਾ, ਹੇਠਾਂ ਉਤਰੋ ਤੇ ਫੌਜ ਲੈ ਕੇ ਤੁਰੰਤ ਦਿੱਲੀ ਪੁੱਜੋ। ਦੂਜੀ ਤਾਰ ਕਲਕੱਤੇ ਕੈਨਿੰਗ ਨੂੰ ਜਿਹੜੀ ਭੇਜੀ ਗਈ, ਉਹਦੇ ਵਿੱਚ ਲਿਖਿਆ ਉਹਨੇ, ਚੀਨ ਦੇ ਵਿੱਚ ਗਈਆਂ ਸਾਰੀਆਂ ਫੌਜਾਂ ਨੂੰ ਕਲਕੱਤੇ ਪੁੱਜਣ ਦੇ ਹੁਕਮ ਭੇਜ ਦਿਓ। ਉਸਨੂੰ ਪਤਾ ਸੀਗਾ, ਅਸਲ ਬੌਸ ਤਾਂ ਲੰਡਨ ਦੇ ਵਿੱਚ ਬੈਠਾ ਸੀ। ਜਾਨ ਨੇ 15 ਮਈ ਨੂੰ ਕੰਪਨੀ ਦੇ ਚੇਅਰਮੈਨ ਰੋਸ ਮੰਗਲੇਸ ਨੂੰ ਤਾਰ ਦੇ ਵਿੱਚ ਲਿਖਿਆ, ਇੰਡੀਆ ਦੇ ਵਿੱਚ ਐਡਾ ਵੱਡਾ ਭਿਆਨਕ ਹਾਦਸਾ ਅੱਗੇ ਕਦੇ ਨਹੀਂ ਹੋਇਆ। ਉਹਨਾਂ ਨੂੰ ਡਰ ਸੀ ਕਿ ਸਿਵਲ ਵਾਰ ਨਾ ਲੱਗ ਜਾਵੇ ਅੰਦਰ ਖਾਤੇ, ਸਾਨੂੰ ਤਾਂ ਮੂਹਰੇ ਲਾ ਲੈਣਾ ਇਹਨਾਂ ਸਾਰਿਆਂ ਨੇ। ਮੈਂ ਪੁਰਜ਼ੋਰ ਅਰਜ ਕਰਦਾ ਕਿ ਆਪਣੀ ਯੂਰਪੀਅਨ ਫੌਜ ਭਾਰੀ ਗਿਣਤੀ ਦੇ ਵਿੱਚ ਛੇਤੀ ਤੋਂ ਛੇਤੀ ਭਾਰਤ ਭੇਜ ਦੇਵਿਓ। ਪੰਜਾਬ ਦੇ ਵਿੱਚ ਖਾਮੋਸ਼ ਪਹਿਲਾਂ ਜਿਹੜਾ ਸਕੀਮ ਜਿਹੜੀ ਸੀ ਪਲਾਨ ਜਿਹੜਾ ਸੀ ਬਣੇਗੀ ਤੇ ਅਚਾਨਕ ਲਾਗੂ ਕੀਤੀ ਜਾਵੇਗੀ। ਇੱਕ ਇੱਕ ਕਰਕੇ ਹਿੰਦੁਸਤਾਨੀ ਫੌਜਾਂ ਤੋਂ ਹਥਿਆਰ ਲੈ ਲਏ ਗਏ, ਸਾਰੇ ਸੂਬੇ ਦਾ ਤੋਪਖਾਨਾ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਗਿਆ ਅੰਗਰੇਜ਼ਾਂ ਵੱਲੋਂ। 12 ਮਈ ਨੂੰ ਜਦੋਂ ਲਾਹੌਰ ਤਾਰ ਪੁੱਜੀ ਨਾ, ਇੱਕ ਭਰੋਸੇਯੋਗ ਬ੍ਰਾਹਮਣ ਕਲਰਕ ਰਿਚਰਡ ਲਾਰੰਸ ਨੂੰ ਮਿਲਦਾ। ਲਾਰੈਂਸ ਲਾਹੌਰ ਮਿਲਟਰੀ ਚੀਫ ਸੀਗਾ ਤੇ ਉਹਨੂੰ ਦੱਸਿਆ ਕਿ 3 ਪੈਦਲ ਤੇ 1 ਘੋੜ ਸਵਾਰ 4 ਰੈਜੀਮੈਂਟਾਂ ਮੀਆਂ ਮੀਰ ਲਾਗੇ ਬੈਠੀਆਂ ਨੇ। ਆਪਣੀ ਗਰਦਨ ਦੇ ਉੱਤੇ ਉਂਗਲ ਰੱਖ ਕੇ ਉਹ ਕਹਿੰਦਾ ਹੈ, ਸਾਹਿਬ ਉਹ ਇਹ ਕੁਝ ਕਰਨ ਦੇ ਲਈ ਤਿਆਰ ਨੇ, ਜਾਣੀ ਕੀ ਗੱਲ ਕੱਟਣਗੇ, ਗਲ ਕੱਟਣਗੇ। ਇਹ ਖਬਰ ਲਾਹੌਰ ਦੇ ਕਾਰਜਕਾਰੀ ਹਾਕਮ ਮਿੱਟ ਗੁਮਰੀ ਦੇ ਕੋਲ ਪਹੁੰਚਾਈ ਗਈ। ਉਹਨੇ ਕਿਹਾ, ਫਟਾਫਟ ਜਲਦੀ ਤੋਂ ਜਲਦੀ ਉਹਨਾਂ ਤੋਂ ਹਥਿਆਰ ਧਰਾਓ ਘਰੇ। ਅੰਗਰੇਜ਼ ਅਫਸਰਾਂ ਨੇ ਇਹ ਕਾਰਵਾਈ ਕਰਨ ਦੇ ਵਿੱਚ ਹਿਚਕਚਾਹਟ ਨਹੀਂ ਦਿਖਾਈ, ਦਬਾ ਦਬ ਕਾਰਵਾਈ ਹੋਈ ਕਿਉਂਕਿ ਉਹਨਾਂ ਨੂੰ ਮਾਮਲੇ ਦੀ ਸੰਗੀਨੀ ਦਾ ਪਤਾ ਨਹੀਂ ਸੀਗਾ। ਪਰ ਫਿਰ ਮੰਨ ਗਏ ਉਹ। ਲਾਹੌਰ ਤੋਂ ਰੈਜੀਮੈਂਟ ਅੱਧੀ ਰਾਤ ਮੀਆਂ ਮੀਰ ਪੁੱਜ ਗਈ ਤੇ ਭਾਰਤੀ ਸਿਪਾਹੀ ਗੋਰਿਆਂ ਤੋਂ ਕਿਤੇ ਵਡੇਰੀ ਗਿਣਤੀ ਦੇ ਵਿੱਚ ਸੀ। 81ਵੀਂ ਇਸ ਦੇਸ਼ ਦੇਸੀ ਬਟਾਲੀਅਨ ਦੇ ਸਿਪਾਹੀਆਂ ਨੇ ਅਫਸਰਾਂ ਦਾ ਗੱਜਦਾ ਹੋਇਆ ਹੁਕਮ ਸੁਣਿਆ, ਹਥਿਆਰ ਜ਼ਮੀਨ ਦੇ ਉੱਤੇ ਲਾਈਨ ਦੇ ਵਿੱਚ ਰੱਖੋ। ਉਹਨਾਂ ਨੂੰ ਕੁਝ ਪਤਾ ਨਹੀਂ ਸੀਗਾ, ਕੁਝ ਨਹੀਂ ਕੀ ਹੋ ਕੀ ਰਿਹਾ, ਹਥਿਆਰ ਤਾਂ ਰੱਖਣੇ ਹੀ ਸਨ। ਸਾਹਮਣੇ ਪੂਰੀ ਰੈਜੀਮੈਂਟ ਹਥਿਆਰਬੰਦ ਲਾਹੌਰੋਂ ਆਈ ਖਲੋਤੀ ਪਈ ਸੀ। ਅਫਸਰ ਹੱਥਾਂ ਦੇ ਵਿੱਚ ਬੰਦੂਕਾਂ ਦੀ ਨਾਲੀ ਦੇ ਇਸ਼ਾਰੇ ਦੇ ਨਾਲ ਹਥਿਆਰ ਰੱਖਣ ਦੇ ਲਈ ਹੁਕਮ ਦੇ ਰਹੇ ਨੇ। ਮਿੱਟ ਗੁਮਰੀ ਨੂੰ ਮੀਆਂ ਮੀਰ ਵਾਲਾ ਸਫਲ ਤਜਰਬਾ ਵਧੀਆ ਲੱਗਿਆ ਸੀ। ਹੁਣ ਬਾਕੀ ਰੈਜੀਮੈਂਟਾਂ ਤੋਂ ਵੀ ਇਸੇ ਤਰ੍ਹਾਂ ਹਥਿਆਰ ਰਖਵਾਏ ਜਾਣਗੇ। ਆਮ ਤੌਰ ਦੇ ਉੱਤੇ ਡੀਸੀ ਹੁਕਮ ਦਿੰਦਾ ਹੈ, ਉਸਦੇ ਅਧੀਨ ਕੰਮ ਕਰਦਾ ਹੋਇਆ ਮੇਜਰ ਜਾਂ ਕਰਨਲ ਕਾਰਵਾਈ ਨੂੰ ਅੰਜਾਮ ਦੇ ਦਿੰਦਾ ਹੈ। ਕਿਤੇ ਕਿਤੇ ਤਾਂ ਅੰਗਰੇਜ਼ ਅਫਸਰ ਪੇਸ਼ ਕੀਤੇ ਗਏ, ਹਥਿਆਰਾਂ ਦੀ ਕਤਾਰ ਉੱਪਰ ਅੰਗਰੇਜ਼ ਆਪਣੀ ਨਿੱਜੀ ਕਿਰਪਾਨ ਉਤਾਰ ਕੇ ਵੀ ਰੱਖ ਦਿੰਦੇ ਤਾਂ ਕਿ ਇਸ਼ਾਰਾ ਜਾਵੇ ਕਿ ਸਾਰੇ ਹੀ ਹਥਿਆਰ ਜਮ੍ਹਾਂ ਕਰਵਾ ਰਹੇ ਨੇ, ਤੁਹਾਡੇ ਤੋਂ ਹੀ ਨਹੀਂ ਲੈ ਜਾ ਰਹੇ, ਸ਼ੱਕ ਨਾ ਹੋ ਜਾਵੇ। 13 ਤਾਰੀਖ ਵਾਲਾ ਦਿਨ ਸੀ, ਮੁੱਕਣ ਹੀ ਲੱਗਿਆ ਸੀ ਕਿ 81ਵੀਂ ਰੈਜੀਮੈਂਟ ਜਿਹੜੀ ਸੀ ਫਟਾਫਟ ਕਾਬੂ ਕੀਤੇ ਹਥਿਆਰਾਂ ਦੇ ਗੱਡਿਆਂ ਸਣੇ ਲਾਹੌਰ ਤੋਂ ਅੰਮ੍ਰਿਤਸਰ ਜਾ ਰਹੀ ਸੀ। ਅੰਮ੍ਰਿਤਸਰ ਤੇ ਇਸਦੇ ਆਲੇ ਦੁਆਲੇ ਦੇ ਕਿਲੇ ਜਿਵੇਂ ਗੋਬਿੰਦਗੜ੍ਹ ਆਦਿਕ ਸਿੱਖਾਂ ਨੂੰ ਜਿਹੜਾ ਸੀ ਪਿਆਰੇ ਸੀ, ਕਿਤੇ ਕੋਈ ਜਜ਼ਬਾ ਨਾ ਉੱਠ ਖਲੋਵੇ, ਕਿਤੇ ਖਾਸ ਨਿਗਰਾਨੀ ਦੇ ਵਿੱਚ ਰੱਖੇ ਗਏ। ਪਿਛਲੇ ਦਿਨ ਜਾਣੀ ਕਿ 12 ਤਰੀਕ ਨੂੰ ਮਿੱਟ ਗੁਮਰੀ ਨੇ ਲਾਹੌਰ ਤੋਂ ਜਿਹੜਾ ਸੀ ਫਿਰੋਜ਼ਪੁਰ ਹੁਕਮ ਭੇਜੇ ਕਿ ਸਾਵਧਾਨੀ ਰੱਖੋ, ਮੁਲਤਾਨ ਦੇ ਵਿੱਚ ਹਿੰਦੁਸਤਾਨੀ ਰੈਜੀਮੈਂਟ ਨੇੜੇ ਅੰਗਰੇਜ਼ੀ ਤੋਪਖਾਨਾ ਰੈਜੀਮੈਂਟ ਸੀਗੀ। ਸਾਵਧਾਨ ਹੋ ਗਈ, ਕਾਂਗੜੇ ਤਕੜਾਈ ਰੱਖੋ ਤਾਂ ਕਿ ਪਹਾੜੀ ਰਾਜਿਆਂ ਦੇ ਵੱਲੋਂ ਤਵੱਜੋ ਰਹੇ। ਲਾਰੈਂਸ ਨੇ ਬੀਵੀ ਬੱਚੇ ਮਰੀ ਭੇਜ ਦਿੱਤੇ ਤੇ ਆਪ ਰਾਵਲਪਿੰਡੀ ਪੜਾਉ ਕਰ ਦਿੱਤਾ। ਬੰਦਿਆਂ ਦੇ ਰਾਹੀਂ ਜਾਂ ਤਾਰਾਂ ਦੇ ਰਾਹੀਂ ਥਾਓ ਥਾਈ ਹੁਕਮ ਭੇਜਦਾ। ਹੁਕਮ ਮਿਸਾਲ ਵਜੋਂ ਸਾਰਾ ਸਰਕਾਰੀ ਖਜ਼ਾਨਾ ਪੰਜਾਬ ਪੁਲਿਸ ਦੀ ਨਿਗਰਾਨੀ ਦੇ ਵਿੱਚ ਨੇੜੇ ਦੇ ਮਿਲਟਰੀ ਸਟੇਸ਼ਨ ਦੇ ਕੋਲ ਭੇਜ ਦਿਓ। ਹਿੰਦੁਸਤਾਨੀ ਗਾਰਦ ਉੱਪਰ ਜਿਹੜਾ ਸੀ ਇਤਬਾਰ ਨਹੀਂ ਕਰਨਾ ਹੈ। ਸਿਪਾਹੀਆਂ ਦੇ ਸਾਰੇ ਖੱਤ ਰੋਕੋ, ਪੜ੍ਹੋ ਆਪ ਕੀ ਕੁਝ ਹੈ, ਮਜ਼ਬੂਤ ਦਿਲ ਦੇ ਨਾਲ ਕੰਮ ਕਰੋ। ਭੜਕਾਹਟ ਜਿਹੜੀ ਸੀ ਦਿਖਾਈ ਨਾ ਦੇਵੇ ਕਿਤੇ ਵੀ ਕਿ ਸਾਨੂੰ ਕੋਈ ਸ਼ੱਕ ਹੈ, ਪਰ ਗੜਬੜਾ ਵੀ ਹੋਇਆ। ਫਿਰੋਜ਼ਪੁਰ ਦੇ ਵਿੱਚ ਚੌਕਸੀ ਰਹੀ। 45ਵੀਂ ਦੇਸੀ ਇਨਫੈਂਟਰੀ ਬਗਾਵਤ ਦੇ ਉੱਤੇ ਉੱਤਰ ਆਈ ਤੇ ਦਿੱਲੀ ਦੇ ਬਾਗੀਆਂ ਦੀ ਹਮਾਇਤ ਦੇ ਵਿੱਚ ਹੋ ਗਈ। ਜੂਨ ਦੇ ਵਿੱਚ ਜਲੰਧਰ 3 ਦੇਸੀ ਰੈਜੀਮੈਂਟਾਂ ਨੇ ਬਗਾਵਤ ਕਰ ਛੱਡੀ, ਦਿੱਲੀ ਪਹੁੰਚ ਗਈਆਂ। ਇਹ ਜਾਨ ਲਾਰੈਂਸ ਦੇ ਉੱਤੇ ਬੰਬ ਡਿੱਗਣ ਵਾਂਗ ਸੀਗੀ। ਜਿਹਨੇ ਜਲੰਧਰ ਦੁਆਬ ਦੇ ਵਿੱਚ ਵਰੇ ਬਿਤਾਏ ਸਨ, ਬਹੁਤ ਸਾਲ ਉਹਨੇ ਉੱਥੇ ਕੰਮ ਕੀਤਾ। ਸਿਆਲਕੋਟ, ਜੇਲਮ ਤੇ ਰਾਵਲਪਿੰਡੀ ਦੇ ਵਿੱਚ ਬਗਾਵਤ ਹੋ ਗਈ। ਦਿੱਲੀ ਬਾਗੀਆਂ ਦੇ ਕੰਟਰੋਲ ਦੇ ਵਿੱਚ ਆ ਗਈ ਤੇ ਮੁਲਤਾਨ ਵਿੱਚ ਲਿੰਕ ਸੀਗਾ ਜਿਸ ਦੇ ਰਾਹੀਂ ਪੰਜਾਬ ਬਾਹਰਲੇ ਸੰਸਾਰ ਦੇ ਨਾਲ ਸੰਪਰਕ ਦੇ ਵਿੱਚ ਸੀਗਾ। ਮੁਲਤਾਨ ਦੇ ਵਿੱਚ 60 ਗੋਰੇ ਸਿਪਾਹੀ ਸੀ ਜਿਨ੍ਹਾਂ ਦੀ ਕਮਾਨ ਮੇਜਰ ਕਰਾਫੋਰਡ ਚਮਰਲੇਨ ਪਾਸ ਸੀਗੀ। ਮੇਜਰ ਨੇ ਹੁਸ਼ਿਆਰੀ ਦੇ ਨਾਲ 60 ਬੰਦਿਆਂ ਦੀ ਸਹਾਇਤਾ ਦੇ ਨਾਲ 3500 ਹਿੰਦੁਸਤਾਨੀ ਸਿਪਾਹੀਆਂ ਤੋਂ ਹਥਿਆਰ ਧਰਾ ਲਏ ਸੀ। ਜਲੰਧਰ ਦੀ ਗੜਬੜ ਦੇਖ ਕੇ ਲਾਰੈਂਸ ਨੇ ਮੇਜਰ ਨੂੰ ਸਖ਼ਤ ਅਹਤਿਆਤ ਵਰਤਣ ਦੇ ਲਈ ਕਿਹਾ। ਇਸ ਐਕਸ਼ਨ ਤੋਂ ਪਹਿਲਾਂ 4 ਹਫ਼ਤਿਆਂ ਤੱਕ ਮੇਜਰ ਹਥਿਆਰ ਧਰਾਉਣ ਬਾਰੇ ਜਿਹੜਾ ਹਿਚਕਚਾਉਂਦਾ ਰਿਹਾ ਸੀਗਾ ਵੀ ਕਿੱਦਾਂ ਕਰਾਂ। ਹਿੰਦੁਸਤਾਨੀ ਸਿਪਾਹੀ ਬਗਾਵਤ ਕਰਨੋਂ ਹਿਚਕਚਾਉਂਦੇ ਰਹੇ। ਸਿਪਾਹੀਆਂ ਦਾ ਮੁਲਤਾਨੀਆਂ ਦੇ ਨਾਲ ਸੰਪਰਕ ਨਾ ਬਣਿਆ ਜਿਹੜੇ 8 ਸਾਲ ਪਹਿਲਾਂ ਫਰੰਗੀਆਂ ਨੂੰ ਅੱਖਾਂ ਦਿਖਾਉਂਦੇ ਸੀ। ਹਰਬਟ ਨੂੰ ਪੇਸ਼ਾਵਰ ਦੇ ਵਿੱਚ ਤਾਰ 11 ਮਈ ਨੂੰ ਮਿਲਦਾ ਜਿਹੜੀ ਲਾਰੈਂਸ ਨੂੰ ਰਾਵਲਪਿੰਡੀ ਦੇ ਵਿੱਚ ਤੇ ਮਿੱਟ ਗੁਮਰੀ ਨੂੰ ਲਾਹੌਰ 12 ਮਈ ਨੂੰ ਮਿਲੀ। 12 ਤਰੀਕ ਨੂੰ ਜਦੋਂ ਐਡਵਰਡਜ਼ ਨੂੰ ਮੇਰਠ ਦੀ ਖ਼ਬਰ ਵੀ ਮਿਲ ਗਈ ਤੇ ਉਹਨੇ ਆਪਣੀ ਪਤਨੀ ਨੂੰ ਖਤ ਲਿਖਿਆ ਕਿ ਖਤਰਨਾਕ ਬਗਾਵਤ ਹੋ ਗਈ ਹੈ ਜਿਹੜੀ ਹਰੇਕ ਸਟੇਸ਼ਨ ਦੇ ਉੱਤੇ ਪੁੱਜੇਗੀ। ਪਰ ਜੇ ਪੇਸ਼ਾਵਰ ਦੇ ਵਿਚ ਆ ਗਈ ਤਾਂ ਉਸ ਨੂੰ ਭਰੋਸਾ ਸੀ ਕਿ ਰੱਬ ਦੀ ਮਿਹਰ ਸਦਕਾ ਬਾਗੀਆਂ ਦਾ ਜਲਦੀ ਭੋਗ ਪਾ ਦਿਆਂਗੇ, ਕਿਉਂਕਿ ਵਾਦੀ ਦੇ ਵਿਚ ਤਿੰਨ ਅੰਗਰੇਜ਼ ਰੈਜੀਮੈਂਟਾਂ ਨੇ ਤੇ ਤੋਪਖਾਨਾ ਗੋਰਿਆਂ ਦਾ, ਇੱਥੇ ਕੋਈ ਸਿਰ ਨਹੀਂ ਚੁੱਕ ਸਕਦਾ। ਐਡਵਰਡਸ ਇਸ ਗੱਲੋਂ ਵੀ ਖੁਸ਼ ਸੀਗਾ ਕਿ ਅਫਗਾਨ ਸੰਧੀ ਹੋ ਚੁੱਕੀ ਸੀ, ਸੋ ਇਧਰਲਾ ਪਾਸਾ ਤਾਂ ਸੁਰੱਖਿਅਤ ਹੈ। ਪਰਸ਼ੀਆ ਜਿਹੜਾ ਸੀ ਈਰਾਨ ਦਾ ਇਲਾਕਾ, ਉਹਨੂੰ ਅਜੇ ਹੁਣੇ ਹਰਾ ਕੇ ਤਾਂ ਹਟੇ ਆ। ਐਡਵਰਡਸ ਨੂੰ ਯਕੀਨ ਸੀ ਦੋਸਤ ਮੁਹੰਮਦ ਦੋਸਤਾਨਾ ਰਵੱਈਆ ਕਾਇਮ ਰੱਖੇਗਾ। ਮਈ ਦੇ ਵਿਚ ਡੀਸੀ ਨਿਕਲਸਨ ਪੇਸ਼ਾਵਰ ਦੇ ਵਿਚ ਸੀ। 13 ਤਰੀਕ ਨੂੰ ਐਡਵਰਡਸ, ਨਿਕਲਸਨ, ਬੁੱਢੇ ਮੇਜਰ ਜਨਰਲ ਟਾਮਸ ਰੀਡ ਤੇ ਦੋ ਬ੍ਰਿਗੇਡੀਅਰ ਸਿਡਨੀ ਕਾਟਨ ਤੇ ਨੇਵਿਲ ਚਮਰਲੇਨ ਨੇ 5 ਮੈਂਬਰੀ ਯੁੱਧ ਕੌਂਸਲ ਬਣਾਈ। ਰਿੱਡ ਜਿਹੜਾ ਸੀ ਕਾਟਨ ਤੇ ਚਮਰਲੇਨ ਬੰਗਾਲ ਆਰਮੀ ਦੇ ਕਮਾਂਡਰ ਇਨ ਚੀਫ਼ ਦੀ ਨਿਗਰਾਨੀ ਹੇਠ ਕੰਮ ਕਰਨਗੇ। ਐਡਵਰਡਸ ਤੇ ਨਿਕਲਸਨ ਲਾਰਸ ਅਧੀਨ ਇਹ ਖੁਦ ਵੀ ਫੌਜ ਦੇ ਵਿਚ ਟ੍ਰੇਨਡ ਸਨ। ਇਸ ਯੁੱਧ ਕੌਂਸਲ ਨੇ ਕੁਝ ਫੈਸਲੇ ਲੈ ਲਏ। ਇੱਕ ਇਹ ਸੀ ਕਿ ਚਮਰਲੇਨ ਦਿੱਲੀ ਦੇ ਵੱਲ ਮਾਰਚ ਕਰਦਾ ਹੋਇਆ ਆਪਣੀ ਰੈਜੀਮੈਂਟ ਦੇ ਜਿਹੜਾ ਉੱਡਣ ਦਸਤੇ ਦੀ ਜਿਹੜੀ ਕਮਾਂਡ ਕਰੇਗਾ, ਤਾਂ ਕਿ ਰਸਤੇ ਦੇ ਵਿਚ ਪੰਜਾਬ ਦਾ ਕੋਈ ਦਸਤਾ ਬਗਾਵਤ ਦੇ ਲਈ ਸਿਰ ਨਾ ਚੁੱਕੇ। ਪਹਿਲੋਂ 1720 ਦੇ ਵਿਚ ਜ਼ਕਰੀਆ ਖਾਨ ਨੇ ਵੀ ਇਸੇ ਤਰ੍ਹਾਂ ਦੇ ਉੱਡਣ ਦਸਤਿਆਂ ਦੇ ਨਾਲ ਸਿੱਖਾਂ ਦੀ ਬਗਾਵਤ ਦਬਾਈ ਸੀਗੀ। ਦੂਜਾ ਫੈਸਲਾ ਇਹ ਹੋਇਆ ਕਿ ਲਾਰੰਸ ਦੀ ਜਿਹੜੀ ਆਗਿਆ ਲੈ ਕੇ ਪੰਜਾਬ ਦੇ ਵਿਚ ਹੋਰ ਕੱਚੀ ਭਰਤੀ ਜਿਹੜੀ ਕੀਤੀ ਜਾਵੇ। ਇਸ ਯੁੱਧ ਕੌਂਸਲ ਦੀ ਕਾਰਵਾਈ ਫਰੈਡਰਿਕ ਰੋਬਰਟ ਨੇ ਲਿਖੀ, ਜੋ ਬਾਅਦ ਦੇ ਵਿਚ ਖੁਦ ਵੀ ਫੌਜ ਦਾ ਜਨਰਲ ਨਿਯੁਕਤ ਹੋਇਆ। ਵਿਚਾਰ ਵਟਾਂਦਰੇ ਦੇ ਵਿਚ ਰੋਬਰਟ ਨੂੰ ਅਹਿਸਾਸ ਹੋ ਗਿਆ ਕਿ ਨਿਕਲਸਨ ਦੇ ਵਿਚ ਗਜ਼ਬ ਦਾ ਹੌਸਲਾ ਹੈ। ਉਸਦੇ ਬੋਲ ਜੰਗੀ ਬਗਲ ਨੇ ਉਸਦੇ ਬੋਲ ਜਿਹੜੇ ਜੰਗੀ ਬਿਗਲ ਨੇ ਪੇਸ਼ਾਵਰ ਜਿਹੜਾ ਸੀਗਾ ਉਹਦੇ ਵਿਚ ਇੱਕ ਇਮਾਰਤ ਲੱਭੀ ਜਿੱਥੇ ਲੋੜ ਪੈਣ ਦੇ ਉੱਤੇ ਗੋਰੇ ਪਰਿਵਾਰ ਸੁਰੱਖਿਅਤ ਰੱਖੇ ਜਾ ਸਕਦੇ ਸੀ। ਰਿੱਡ, ਚਮਰਲੇਨ ਅਤੇ ਐਡਵਰਡਸ ਜਾਨ ਲਾਰੰਸ ਦੇ ਨਾਲ ਸਲਾਹ ਮਸ਼ਵਰਾ ਕਰਨ ਰਾਵਲ ਪਿੰਡੀ ਵੱਲ ਤੁਰ ਪਿਆ। ਇਨ੍ਹਾਂ ਦੀ ਮੀਟਿੰਗ 16 ਮਈ ਨੂੰ ਹੋਈ। ਬੁੱਢੇ ਪੈਂਚ ਜਿਹੜੇ ਸਨ ਪੈਨਸ਼ਨੀਏ ਜੋ ਪੈਨਸ਼ਨ ਲੈਂਦੇ ਸੀ, ਬੁੱਢੇ ਪੈਨਸ਼ਨੀਏ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੀ ਅਸੀਸ ਦੇ ਨਾਲ ਬਗਾਵਤ ਸ਼ੁਰੂ ਹੋਈ ਸੀ, ਜੋ ਉਹਨੂੰ ਦਿੱਲੀ ਦੇ ਵਿਚ ਕਾਬੂ ਕਰਨਾ ਜ਼ਰੂਰੀ ਹੈ। ਪੰਜਾਬ ਦੇ ਅਫਸਰਾਂ ਨੂੰ ਪਤਾ ਸੀਗਾ ਕਿ ਦਿੱਲੀ ਦੇ ਵਿਚ ਬਗਾਵਤ ਕਾਮਯਾਬ ਹੋਣ ਦਾ ਅਸਰ ਪੇਸ਼ਾਵਰ ਤੋਂ ਕਲਕੱਤੇ ਤੱਕ ਪਵੇਗਾ। ਹਰ ਸਿਪਾਹੀ, ਹਰ ਸਿਵਿਲੀਅਨ ਪ੍ਰਭਾਵਿਤ ਹੋਵੇਗਾ। ਲਾਰੰਸ ਸਹਿਮਤ ਹੋ ਗਿਆ ਕਿ ਕੱਚੀ ਭਰਤੀ ਜਿਹੜੀ ਹੈ ਭਰਤੀ ਦੀ ਲੋੜ ਹੈ, ਉੱਡਣ ਦਸਤਿਆਂ ਦੀ ਲੋੜ ਹੈ। ਪਰ ਰਿੱਡ ਦੇ ਇਸ ਸੁਝਾਅ ਦੇ ਨਾਲ ਸਹਿਮਤ ਨਹੀਂ ਹੋਇਆ ਕਿ ਦਿੱਲੀ ਦੇ ਵੱਲ ਕੂਚ ਦੀ ਸਿਵਲ ਅਤੇ ਮਿਲਟਰੀ ਕਮਾਂਡ ਨਿਕਲਸਨ ਕੋਲ ਹੋਵੇ। ਪੇਸ਼ਾਵਰ ਦੇ ਵਿਚ ਵੀ ਤਾਂ ਨਿਕਲਸਨ ਚਾਹੀਦਾ ਹੈ। ਲਾਰੰਸ ਨੂੰ ਉਂਝ ਇਹ ਵੀ ਪਤਾ ਸੀ ਕਿ ਦਿੱਲੀ ਕੂਚ ਦੀ ਕਮਾਨ ਜੇ ਨਿਕਲਸਨ ਦੇ ਕੋਲ ਹੋਵੇ ਤਾਂ ਸ਼ਾਨ ਹੀ ਹੋਰ ਹੋਵੇਗੀ। ਪੰਜਾਬੀਆਂ ਨੂੰ ਉਸਦੇ ਹੌਸਲੇ ਦਾ ਪਤਾ ਸੀਗਾ। ਨਿਕਲਸਨ ਨੂੰ ਲੱਗਿਆ ਕਿ ਉਹ ਤਾਂ ਜੰਮਿਆ ਹੀ ਉੱਡਣ ਦਸਤੇ ਦੀ ਕਮਾਨ ਕਰਨ ਵਾਸਤੇ ਸੀਗਾ। ਇੱਕ ਮਹੀਨੇ ਦੇ ਇਸ ਸਮੇਂ ਦੇ ਵਿਚ ਉਹਨੇ ਫੈਸਲਾ ਕਰ ਲਿਆ ਸੀ। ਦਸਤੇ ਦੇ ਚੀਫ਼ ਬ੍ਰਿਗੇਡੀਅਰ ਨੇਵਲ ਚਮਰਲੇਨ ਅਤੇ ਜਨਰਲ ਰਿੱਡ ਨੂੰ ਹੁਕਮ ਜਿਹੜਾ ਸੀ ਹੋ ਗਿਆ ਕਿ ਦੋਵੇਂ ਜਣੇ ਪਹਿਲੋਂ ਤੁਰੰਤ ਦਿੱਲੀ ਪੁੱਜੋ। ਰਿੱਡ ਤੇ ਲਾਰੰਸ ਦੇ ਵਿਚ ਸਹਿਮਤੀ ਹੋ ਗਈ ਕਿ ਹੁਣ ਉੱਡਣ ਦਸਤੇ ਦੀ ਅਗਵਾਈ ਚਮਰਲੇਨ ਦੀ ਥਾਂ ਨਿਕਲਸਨ ਕਰੇਗਾ। ਨਿਕਲਸਨ ਇਸ ਦਸਤੇ ਦੇ ਵਿਚ ਕੇਵਲ ਸ਼ਾਮਲ ਨਹੀਂ ਹੋਵੇਗਾ, ਤਰੱਕੀ ਲੈ ਕੇ ਬ੍ਰਿਗੇਡੀਅਰ ਬਣਿਆ ਤੇ ਨਿਕਲਸਨ ਕਮਾਨ ਸੰਭਾਲੇਗਾ। ਪੇਸ਼ਾਵਰੋਂ ਕੂਚ ਕਰਨ ਤੋਂ ਪਹਿਲਾਂ ਨਿਕਲਸਨ ਅਤੇ ਐਡਵਰਡਸ ਨੇ ਕੁਝ ਅਹਿਮ, ਖਤਰਨਾਕ, ਮੁਸ਼ਕਲ ਤੇ ਮਜ਼ਬੂਤ ਫੈਸਲੇ ਲਏ। ਫਰੰਟੀਅਰ ਦੇ ਸਿਪਾਹੀਆਂ ਦੀ ਡਾਕ ਚੈੱਕ ਕੀਤੀ। ਕੁਝ ਥਾਵਾਂ ਦੇ ਉੱਤੇ ਪਤਾ ਲੱਗਿਆ ਕਿ ਸਿਪਾਹੀ ਬਾਗੀਆਂ ਦੇ ਹਮਦਰਦ ਨੇ। ਉਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ। ਨਵੀਂ ਕੱਚੀ ਭਰਤੀ ਕੀਤੀ। 22 ਮਈ ਨੂੰ ਪੇਸ਼ਾਵਰ ਦੀਆਂ 3 ਰੈਜੀਮੈਂਟਾਂ ਦੇ ਹਥਿਆਰ ਧਰਾ ਲਏ। ਰੈਜੀਮੈਂਟਾਂ ਦੇ ਸਿਪਾਹੀ ਇਸ ਅਚਾਨਕ ਫੈਸਲੇ ਤੋਂ ਹਤਾਸ਼ ਤਾਂ ਹੋਏ, ਕਰ ਕੁਝ ਨਾ ਸਕੇ। ਇੱਕ ਇੱਕ ਕਰਕੇ ਜ਼ਮੀਨ ਦੇ ਉੱਤੇ ਹਥਿਆਰ ਰੱਖ ਦਿੱਤੇ। ਲਾਰੰਸ ਨੇ ਕਿਹਾ, ਪੇਸ਼ਾਵਰ ਦੇ ਹਥਿਆਰ ਜ਼ਬਤ ਕਰਨ ਦੇ ਨਾਲ ਬਾਗੀਆਂ ਨੂੰ ਵੱਡਾ ਝਟਕਾ ਲੱਗਿਆ। ਹਥਿਆਰ ਜ਼ਬਤ ਕਰਨ ਤੋਂ ਪਹਿਲਾਂ ਪੇਸ਼ਾਵਰ ਵਾਦੀ ਦੇ ਸਰਦਾਰਾਂ ਨੂੰ ਭਰਤੀ ਦੇ ਵਿਚ ਕੋਈ ਰੁਚੀ ਨਹੀਂ ਸੀ। ਐਡਵਰਡਸ ਨੂੰ ਇੱਕ ਬੁੱਢੇ ਸਰਦਾਰ ਨੇ ਕਿਹਾ ਸੀ, ਸਾਹਿਬ, ਬਗਾਵਤ ਦੇ ਇਸ ਦੌਰ ਦੇ ਵਿਚ ਤੁਹਾਨੂੰ ਆਪਣਾ ਖਿਆਲ ਆਪ ਰੱਖਣਾ ਪਵੇਗਾ। ਜਿਹੜੇ ਖਾਨ ਬਹਾਦਰ ਇੱਕ ਦਿਨ ਪਹਿਲਾਂ ਮੂਕ ਦਰਸ਼ਕ ਸਨ, ਹਥਿਆਰ ਜ਼ਬਤ ਕਰਨ ਦੀ ਕਾਰਵਾਈ ਪਿੱਛੋਂ ਭਰਤੀ ਕਰਵਾਉਣ ਦੇ ਲਈ ਸਰਗਰਮ ਹੋ ਗਏ। ਸੈਂਕੜੇ ਲੋਕ ਕਤਾਰਾਂ ਦੇ ਵਿੱਚ ਆ ਖਲੋਤੇ ਕਿ ਰੰਗ ਰੂਟ ਰੱਖ ਲੋ। ਵੱਡੇ ਪੈਮਾਨੇ ਦੇ ਉੱਤੇ ਕੱਚੀ ਭਰਤੀ ਹੋਈ। ਅਗਲੇ ਦਿਨ ਆਪਣੇ ਸ਼ਾਨਦਾਰ ਸੁਰਮਈ ਘੋੜੇ ਦੇ ਉੱਤੇ ਸਵਾਰ ਹੋ ਕੇ ਨਿਕਲਸਨ ਨੇ ਜਿਹੜਾ ਮਰਦਾਨ ਦੀ ਜਿਹੜੀ ਸੀ ਹਿੰਦੁਸਤਾਨੀ ਫੌਜ ਦੇ ਬਾਗੀਆਂ ਦਾ ਪਿੱਛਾ ਕੀਤਾ। ਬਾਗੀ ਟੁਕੜੀ ਜਿਹੜੀ ਸੀ ਢੋਲ ਵਜਾਉਂਦੀ, ਝੰਡੇ ਲਹਿਰਾਉਂਦੀ ਸਵਾਤਵਾਦੀ ਦੀਆਂ ਪਹਾੜੀਆਂ ਦੇ ਵਿੱਚੋਂ ਲੰਘ ਰਹੀ ਹੈ। ਮੀਲ ਦਰ ਮੀਲ ਇਹ ਪਿੱਛਾ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਆਖਰੀ ਸ਼ਿਕਾਰ ਨੂੰ ਫੁੰਡ ਦਿੱਤਾ। ਨਿਕਲਸਨ ਦੀ ਤਲਵਾਰ ਦਾ ਹਰੇਕ ਵਾਰ ਬਾਗੀ ਦੀ ਗਰਦਨ ਉਡਾਉਣ ਵਾਸਤੇ ਕਾਮਯਾਬ ਹੁੰਦਾ। ਜਿਹੜੇ ਬਾਗੀ ਨਿਕਲਸਨ ਤੋਂ ਬਚਦੇ ਉਹਨਾਂ ਦਾ ਕੰਮ ਅੱਖੜ ਪਖਤੂਣ ਕਬਾਇਲੀ ਤਮਾਮ ਕਰ ਦਿੰਦੇ। ਅਜੇ 15 ਸਾਲ ਪਹਿਲਾਂ ਪਖਤੂਣ ਅੰਗਰੇਜ਼ਾਂ ਦੇ ਵਿਰੁੱਧ ਲੜੇ ਤੇ ਅੰਗਰੇਜ਼ੀ ਹਿੰਦੁਸਤਾਨੀ ਫੌਜ ਦਾ ਨੁਕਸਾਨ ਕੀਤਾ। ਹੁਣ ਉਹ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਬਾਗੀਆਂ ਦੇ ਵਿਰੁੱਧ ਹੋ ਗਏ। ਪਖਤੂਣ ਹੱਕ ਦੇ ਵਿੱਚ ਹੋ ਗਏ ਤੇ ਭਲਾ ਹੋਇਆ, ਪਰ ਦੇਸੀ ਹਿੰਦੁਸਤਾਨੀ ਬਾਗੀਆਂ ਦੀ ਹਮਾਇਤ ਦੇ ਵਿੱਚ ਦਿੱਲੀ ਵੱਲ ਨੂੰ ਤੁਰ ਪਏ। ਲਾਰੈਂਸ ਨੇ ਜਿਹੜਾ ਸੀ ਪੇਸ਼ਾਵਰ ਦੀ ਸਾਰੀ ਅੰਗਰੇਜ਼ੀ ਸੈਨਾ ਨੂੰ ਦਿੱਲੀ ਕੂਚ ਕਰਨ ਦੇ ਲਈ ਕਿਹਾ। ਗੱਲ ਇੰਨੀ ਗੰਭੀਰ ਹੋ ਨਿਬੜੀ, ਸੋਚਿਆ ਕਿ ਦੋਸਤ ਮੁਹੰਮਦ ਨੂੰ ਕਿਹਾ ਜਾਵੇ ਅਸੀਂ ਦਿੱਲੀ ਵੱਲ ਜਾ ਰਹੇ ਹਾਂ, ਇੱਕ ਮਿੱਤਰ ਦੇ ਵਜੋਂ ਪੇਸ਼ਾਵਰ ਦੀ ਸੰਭਾਲ ਕਰਨੀ ਹੈ। ਤੈਂ ਦੋਸਤ ਮੁਹੰਮਦ ਦੀ ਮਦਦ ਲੈਣ ਦਾ ਲਾਰੈਂਸ ਦਾ ਜਿਹੜਾ ਸੀ ਮਸ਼ਵਰਾ, 11 ਜੂਨ ਪੇਸ਼ਾਵਰ ਪੁੱਜਾ। ਕਲਕੱਤੇ ਕੰਪਨੀ ਦੇ ਚੀਫ਼ ਕੈਨਿੰਗ ਕੋਲ ਵੀ ਇਹ ਵਿਉਂਤ ਭੇਜੀ ਗਈ ਸੀ। 2 ਮਹੀਨਿਆਂ ਤੱਕ ਕੈਨਿੰਗ ਨੇ ਕੋਈ ਜਵਾਬ ਨਾ ਦਿੱਤਾ। ਸ਼ਾਇਦ ਉਸਦੇ ਕੋਲ ਸੁਨੇਹਾ ਪੁੱਜਿਆ ਹੀ ਨਾ ਹੋਵੇ, ਕਿਉਂਕਿ ਬਾਗੀਆਂ ਨੇ ਟੈਲੀਗ੍ਰਾਫ ਤਾਰਾਂ ਕੱਟ ਦਿੱਤੀਆਂ ਸਨ ਤੇ ਐਡਵਰਡਸ ਨੇ ਲਾਰੈਂਸ ਦੀ ਜਿਹੜੀ ਸਕੀਮ ਦਾ ਵਿਰੋਧ ਕੀਤਾ ਸੀ। ਜਦੋਂ ਲਾਰੈਂਸ ਦਾ ਜਿਹੜਾ ਖੱਤ ਪੁੱਜਿਆ, ਨਿਕਲਸਨ ਤੇ ਪੇਸ਼ਾਵਰ ਦੇ ਵਿੱਚ ਹੀ ਸੀਗਾ। ਉਹਨੇ ਵੀ ਵਿਰੋਧ ਕਰਤਾ। ਬ੍ਰਿਗੇਡੀਅਰ ਸਿਡਨੀ ਕਾਟਨ, ਜੋ ਪੇਸ਼ਾਵਰ ਦੇ ਵਿੱਚ ਅੰਗਰੇਜ਼ ਫੌਜ ਦਾ ਕਮਾਂਡਰ ਸੀ, ਉਹਨੇ ਵੀ ਵਿਰੋਧ ਕੀਤਾ। ਤਿੰਨਾਂ ਨੂੰ ਸਕੀਮ ਮਨਜ਼ੂਰ ਨਹੀਂ ਸੀ, ਉਹ ਕੱਲਾ ਰਹਿ ਗਿਆ। ਲਾਰੈਂਸ ਨੂੰ ਵਾਪਸੀ ਖੱਤ ਲਿਖਦਿਆਂ ਐਡਵਰਡਸ ਨੇ ਕਿਹਾ, ਪੇਸ਼ਾਵਰ ਦੇ ਵਿੱਚ ਨਿਰੰਤਰ ਮਜ਼ਬੂਤੀ ਬਣਾਈ ਰੱਖਣ ਦੀ ਸਖ਼ਤ ਜੜੀਆ ਜ਼ਰੂਰਤ ਹੈ। ਪੇਸ਼ਾਵਰ ਉਹ ਕੁੰਡੀ ਹੈ ਜਿਸ ਦੇ ਨਾਲ ਪੰਜਾਬ ਦਾ ਜਹਾਜ਼ ਬੰਨਿਆ ਹੋਇਆ ਹੈ। ਇਹ ਕੁੰਡੀ ਨਿਕਲ ਗਈ ਨਾ, ਸਾਰਾ ਜਹਾਜ਼ ਸਮੁੰਦਰ ਦੇ ਵੱਲ ਠਿੱਲ ਪਵੇਗਾ। ਟਰੋਟਰ ਲਿਖਦਾ ਹੈ ਕਿ ਲਾਰੈਂਸ ਦੀ ਜਿਹੜੀ ਸੀ ਇਹ ਸਕੀਮ ਚਿੰਤਾ ਘਬਰਾਹਟ ਦੇ ਵਿੱਚੋਂ ਪੈਦਾ ਹੋਈ ਸੀ। ਨਿਕਲਸਨ ਛੜਾ ਸੀ, ਮਾਂ ਆਇਰਲੈਂਡ ਦੇ ਵਿੱਚ ਸੀ ਤੇ ਐਡਵਰਡਸ ਦੀ ਮੇਮ ਬਰਤਾਨੀਆ ਚ। ਲਾਰੈਂਸ 2 ਮਾਂ ਤੋਂ ਵੱਡੀ ਉਮਰ ਦਾ, ਉਸਦੀ ਪਤਨੀ ਉਸਦੇ ਨਾਲ ਸੀ, ਖਤਰੇ ਨੂੰ ਨੇੜੇ ਦੇਖ ਕੇ ਘਬਰਾ ਗਿਆ। ਐਡਵਰਡਸ ਤੇ ਨਿਕਲਸਨ ਜਵਾਨ ਸਨ, ਧਾਕੜ ਸਨ, ਆਸਵੰਦ ਸੀ। ਉਹਨਾਂ ਦੇ ਪਰਿਵਾਰ ਉਹਨਾਂ ਦੇ ਦੂਰ ਦੇਸ਼ਾਂ ਦੇ ਵਿੱਚ ਸੁਰੱਖਿਅਤ ਸੀ। ਅਗਸਤ ਦੇ ਵਿੱਚ ਕੈਨਿੰਗ ਦਾ ਜਵਾਬ ਆਉਂਦਾ। ਉਹਨੇ ਲਾਰੈਂਸ ਨੂੰ ਸਾਫ਼ ਕਹਿ ਦਿੱਤਾ ਸੀ, ਆਖਰੀ ਦਮ ਤੱਕ ਪੇਸ਼ਾਵਰ ਉੱਪਰ ਆਪਣਾ ਕੰਟਰੋਲ ਰੱਖੋ। ਪਰ ਜਾਂ ਲਾਰੈਂਸ ਦਾ ਜਿਹੜਾ ਮਨ ਉੱਥੇ ਹੀ ਰੁਕਿਆ ਰਿਹਾ। ਉਸਦੇ ਖਿਆਲ ਦੇ ਵਿੱਚ ਖੈਬਰ ਫਰੰਟ ਨਹੀਂ, ਸਿੰਧ ਫਰੰਟ ਅੰਗਰੇਜ਼ਾਂ ਦਾ ਮਿੱਤਰ ਹੈ। ਅਫਗਾਨਾਂ ਦੇ ਨਾਲ ਥੋੜਾ ਬਹੁਤ ਮੇਲ ਮਿਲਾਪ ਜ਼ਰੂਰੀ ਹੈ, ਨਾਲੇ ਪੇਸ਼ਾਵਰ ਦੇ ਨਾਲੋਂ ਦਿੱਲੀ ਦਾ ਬਚਾਓ ਵਧੀਕ ਜ਼ਰੂਰੀ ਹੈ। 11 ਮਈ ਨੂੰ ਜਦੋਂ ਮੇਰਠ ਦੀ ਸੈਨਿਕ ਟੁਕੜੀ ਨੇ ਬਾਦਸ਼ਾਹ ਤੋਂ ਅਸੀਸ ਲੈ ਲਈ, ਬੁੱਢੇ ਬਾਦਸ਼ਾਹ ਨੇ ਖੁਦ ਮੁਖਤਾਰ ਹੋਣ ਦਾ ਐਲਾਨ ਵੀ ਕਰ ਛੱਡਿਆ। ਉਸ ਦਿਨ ਦਿੱਲੀ ਦੇ ਵਿੱਚ ਬਹੁਤ ਯੂਰਪੀਅਨ ਤੇ ਈਸਾਈ ਕਤਲ ਕਰ ਦਿੱਤੇ ਗਏ, ਜਿਨ੍ਹਾਂ ਅੰਗਰੇਜ਼ ਔਰਤਾਂ ਤੇ ਬੱਚਿਆਂ ਦੇ ਲਾਲ ਕਿਲੇ ਦੇ ਵਿੱਚ ਪਨਾਹ ਲਈ ਸੀ ਉਹ ਵੀ ਕਤਲ ਕਰ ਦਿੱਤੇ। ਬੇਸ਼ੱਕ ਇਹ ਕੰਮ ਕਰਨ ਦੇ ਲਈ ਬਾਦਸ਼ਾਹ ਨੇ ਨਹੀਂ ਕਿਹਾ ਸੀ। ਆਉਂਦੇ ਦਿਨਾਂ ਦੇ ਵਿੱਚ ਬੰਗਾਲ ਆਰਮੀ ਦੀਆਂ ਬਹੁਤ ਸਾਰੀਆਂ ਰੈਜੀਮੈਂਟ ਦਿੱਲੀ ਦੇ ਵੱਲ ਨੂੰ ਤੁਰ ਪਈਆਂ। ਗੰਗਾ ਜਮਨਾ ਦੁਆਬ ਫੌਜਾਂ ਹੀ ਫੌਜਾਂ, ਉਹਨਾਂ ਨੇ ਮੇਰਠ ਦੇ ਫੌਜੀਆਂ ਨੂੰ ਦਬਾ ਦਿੱਤਾ। ਉਸ ਤੋਂ ਬਾਅਦ ਆਗਰਾ ਕਾਬੂ ਕੀਤਾ। ਮਈ ਦੇ ਅਖੀਰਲੇ ਹਫ਼ਤੇ ਦਿੱਲੀ ਦੇ ਪੂਰਬ ਦੇ ਵੱਲ 12 ਮੀਲ ਹਿੰਡਨ ਟਾਊਨ ਦੇ ਵੱਲੋਂ ਆਰਕਡੇਲ ਵਿਲਸਨ ਦੀ ਫੌਜ ਆ ਰਹੀ ਸੀ, ਜੋ ਬਾਗੀਆਂ ਨੇ ਘੇਰ ਲਈ। ਲਾਰੈਂਸ ਜਿਹੜਾ ਸੀ ਜਿਸਦੇ ਵੱਡੀ ਫੋਰਸ ਦੀ ਮੰਗ ਕਰ ਰਿਹਾ ਸੀ, ਉਹ ਅੰਬਾਲੇ ਤੋਂ 24 ਮਈ ਨੂੰ ਦਿੱਲੀ ਦੇ ਵੱਲ ਚੱਲ ਪਈ। ਪਰ ਇਸਦੇ ਵਿੱਚ ਵੀ ਇੱਕ ਤਾਂ ਬਗਾਵਤੀ ਸੁਰ ਉੱਠ ਰਹੇ ਸਨ। ਸਿਪਾਹੀ ਬਿਮਾਰ ਹੋ ਰਹੇ ਨੇ, ਗੱਡੇ ਖਿੱਚਣ ਵਾਸਤੇ ਪਸ਼ੂਆਂ ਦੀ ਘਾਟ, ਸੋ ਦਿੱਲੀ ਪੁੱਜਣ ਦੇ ਵਿੱਚ ਦੇਰ ਹੋ ਰਹੀ ਹੈ। ਹੈਜਾ ਫੁੱਟ ਪਿਆ। ਇਸ ਸੈਨਾ ਦਾ ਜਰਨੈਲ ਐਨਸਮ ਖੁਦ ਬਿਮਾਰ ਹੋ ਗਿਆ ਤੇ ਕਮਾਨ ਹੈਨਰੀ ਬਰਨਰਡ ਨੇ ਸੰਭਾਲ ਲਈ। ਦਿੱਲੀ ਦਾ ਮੈਜਿਸਟਰੇਟ ਥਿਊ ਮੈਟਕਾਫ ਬਹੁਤ ਸਾਰੇ ਹੋਰ ਮੈਟਕਾਫਾਂ ਸਮੇਤ ਕੰਪਨੀ ਦੇ ਲਈ ਕੰਮ ਕਰ ਰਿਹਾ। ਦਿੱਲੀ ਦੇ ਵਿੱਚ 11 ਮਈ ਨੂੰ ਹੋਏ ਕਤਲੇਆਮ ਦੇ ਵਿੱਚ ਉਹ ਬਚ ਗਿਆ ਸੀ ਤੇ ਹੁਣ ਬਦਲਾ ਲੈਣ ਦੇ ਲਈ ਉਤਾਵਲਾ ਪਿਆ ਸੀ। ਪਰ ਹੁਣ ਤੱਕ ਅਵਧ ਦੀ ਰਾਜਧਾਨੀ ਲਖਨਊ ਦੇ ਵਿੱਚ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋਇਆ। ਲਖਨਊ ਤੋਂ 55 ਮੀਲ ਦੱਖਣ ਪੱਛਮ ਦੇ ਵੱਲ ਕਾਨਪੁਰ ਚ ਵੀ ਬੁਰਾ ਹਾਲ ਪਿਆ ਸੀ। ਇਸ ਵੇਲੇ ਅਵਧ ਦਾ ਚੀਫ਼ ਕਮਿਸ਼ਨਰ ਹੈਨਰੀ ਲਾਰਸ ਸੀ ਤੇ ਮਾਰਚ 1857 ਚ ਕੈਨਿੰਗ ਨੇ ਰਾਜਪੂਤਾਨੇ ਤੋਂ ਬਦਲ ਕੇ ਨਵੇਂ ਕਾਬੂ ਕੀਤੇ ਅਵਧ ਦੇ ਵਿੱਚ ਹੈਨਰੀ ਦੀ ਬਦਲੀ ਕਰ ਦਿੱਤੀ। 30 ਮਈ ਨੂੰ ਬਾਗੀ ਜਿਹੜੇ ਸਨ ਸਿਪਾਹੀਆਂ ਨੇ ਤੇ ਅਵਧ ਦੇ ਨਵਾਬ ਦੇ ਵਫ਼ਾਦਾਰਾਂ ਨੇ ਨਵੇਂ ਚੀਫ਼ ਕਮਿਸ਼ਨਰ ਹੈਨਰੀ ਨੂੰ ਲਖਨਊ ਰਹਿੰਦੇ ਸਾਰੇ ਅੰਗਰੇਜ਼ਾਂ ਨੂੰ ਤੇ 700 ਭਾਰਤੀ ਫੌਜੀਆਂ ਨੂੰ ਜਿਹੜੇ ਅੰਗਰੇਜ਼ਾਂ ਦੇ ਵਫ਼ਾਦਾਰ ਸਨ ਥੋੜੀਆਂ ਜਿਹੀਆਂ ਸਰਕਾਰੀ ਬਿਲਡਿੰਗਾਂ ਵਿੱਚ ਧੱਕ ਦਿੱਤਾ, ਜਿਸ ਨੂੰ ਰੈਜੀਡੈਂਸੀ ਏਰੀਆ ਕਿਹਾ ਜਾਂਦਾ ਸੀ, ਤੇ ਘਰਾਂ ਉਹਨਾਂ ਦੇ ਵਿੱਚ ਫਿਰ ਘੇਰਾ ਪਾ ਲਿਆ। ਲਖਨਊ ਦੀ ਜਨਤਾ ਬਾਗੀਆਂ ਦੇ ਵੱਲ ਸੀ। ਮੁਸ਼ਕਲ ਭਾਂਪਦੇ ਹੋਏ ਵੀ ਹੈਨਰੀ ਨੇ ਪਹਿਲੋਂ ਹੀ ਆਪਣੇ ਵਸਨੀਕਾਂ ਵਾਸਤੇ ਰਾਸ਼ਨ ਤੇ ਅਮਿਸ਼ਨ ਜਮ੍ਹਾਂ ਕਰ ਰੱਖਿਆ ਸੀ। ਘੇਰਾਬੰਦੀ ਤੋਂ 3 ਦਿਨ ਪਹਿਲਾਂ ਉਹਨੇ ਲਾਰਸ ਕੈਨਿੰਗ ਨੂੰ ਲਿਖਿਆ ਸੀ। ਕੀ ਲਿਖਦਾ ਹੈ? ਹਾਲੇ ਤੱਕ ਤਾਂ ਅਵਧ ਦੇ ਵਿੱਚ ਸ਼ਾਂਤੀ ਹੈ। ਅਸੀਂ ਕੱਚੀ ਫੌਜ ਲਾਈਟ ਜਿਹੜੀ ਹੈ ਰੈਜੀਮੈਂਟ ਵਿਰੁੱਧ ਤੈਨਾਤ ਕਰ ਦਿੱਤੀ ਹੈ, ਪਰ ਹਨ ਤਾਂ ਦੋਵੇਂ ਪਾਸੇ ਹਿੰਦੁਸਤਾਨੀ ਹੀ। ਬੁਰਾ ਅਸਰ ਹੋ ਰਿਹਾ ਹੈ ਦਿਨਾਂ ਦੇ ਵਿੱਚ, ਨਾ ਸਹੀ ਚਲੋ ਹਫ਼ਤਿਆਂ ਦੇ ਵਿੱਚ ਹੀ। ਜੇ ਦਿੱਲੀ ਸਾਡੇ ਕਾਬੂ ਨਾ ਆਈ ਨਾ ਤਾਂ ਸਾਡੀ ਇੱਜ਼ਤ ਖਤਮ ਹੋਊ। ਜਦੋਂ ਇੱਜ਼ਤ ਹੀ ਨਾ ਰਹੀ ਤਾਂ ਰਹਿ ਕੀ ਗਿਆ ਫਿਰ ਪਿੱਛੇ? ਧਰਮ, ਡਰ, ਨਫ਼ਰਤ ਦਾ ਅਸਰ ਹੋ ਰਿਹਾ। ਅਜੇ ਕੰਪਨੀ ਦਾ ਇਕਬਾਲ ਹੈ, ਇਹ ਚਲਾ ਗਿਆ, ਕਹਿੰਦਾ ਕਿ ਇਹ ਜੇ ਚਲਿਆ ਗਿਆ ਤਾਂ ਸਾਡਾ ਹਮਾਇਤੀ ਕੌਣ ਰਹੂ ਫਿਰ? ਪਿਛਲੇ ਕੁਝ ਦਿਨਾਂ ਤੋਂ ਕਈਆਂ ਦਾ ਜਿਹੜਾ ਸੀ ਗੱਲ ਕਰਨ ਦਾ ਤਰੀਕਾ ਬਦਲ ਗਿਆ। ਸਾਨੂੰ ਪੁੱਛਿਆ ਜਾਂਦਾ ਕਿ ਦਿੱਲੀ ਤੇ ਕਬਜ਼ਾ ਹੋ ਗਿਆ, ਕਦੋਂ ਹੋਏਗਾ? ਲਖਨਊ ਦੀ ਘੇਰਾਬੰਦੀ ਤੋਂ 1 ਹਫ਼ਤਾ ਪਿੱਛੋਂ 5 ਜੂਨ ਨੂੰ 4 ਦੇਸੀ ਰੈਜੀਮੈਂਟ ਦੇ ਬਾਗੀ ਸਿਪਾਹੀਆਂ ਨੇ ਕਾਨਪੁਰ ਕਾਬੂ ਕਰ ਲਿਆ। ਸੈਂਕੜੇ ਯੂਰਪੀਅਨ, ਕੁਝ ਬਿਮਾਰ, ਕੁਝ ਬੁੱਢੇ ਬੈਰਕਾਂ ਦੇ ਵਿੱਚ ਇਕੱਠੇ ਹੋ ਗਏ। ਇਹਨਾਂ ਦੀ ਅਗਵਾਈ ਜਰਨੈਲ ਹਿਊ ਵਿਲਰ ਕਰ ਰਿਹਾ ਸੀ। ਵਿਹੜੇ ਦੇ ਦੁਆਲੇ ਕੇਵਲ 4 ਫੁੱਟ ਉੱਚੀ ਕੱਚੀ ਕੰਧ ਸੀ ਤੇ ਲਖਨਊ ਅਤੇ ਕਾਨਪੁਰ ਦੀਆਂ ਘਟਨਾਵਾਂ ਨੇ ਬਾਗੀਆਂ ਦੇ ਹੌਸਲੇ ਬੁਲੰਦ ਕਰ ਛੱਡੇ ਸੀ। ਅੰਗਰੇਜ਼ ਮਾਯੂਸ ਹੋ ਗਏ। ਰਿਜ ਦੇ ਵੱਲੋਂ ਅੰਗਰੇਜ਼ ਗੋਲੇ ਤੇ ਗੋਲੇ ਦਾਗ ਰਹੇ ਨੇ, ਪਰ ਅੰਦਰੋਂ ਉਸ ਤੋਂ ਕਿਤੇ ਭਾਰੀ ਗੋਲਾਬਾਰੀ ਬਾਹਰ ਵੱਲ ਨੂੰ ਹੋ ਰਹੀ ਸੀ। ਹਫ਼ਤੇ ਬਾਅਦ ਹਫ਼ਤਾ ਲੰਘ ਰਿਹਾ। 2 ਜੁਲਾਈ ਨੂੰ ਅੰਗਰੇਜ਼ਾਂ ਨੇ ਰਿਜ ਤੋਂ ਦੇਖਿਆ, ਅੰਗਰੇਜ਼ਾਂ ਤੋਂ ਟਰੇਡ 5 ਬਾਗੀ ਰੈਜੀਮੈਂਟਾਂ ਦਿੱਲੀ ਦੇ ਅੰਦਰ ਭਾਰੀ ਅਸਲੇ ਸਮੇਤ ਦਾਖਲ ਹੋ ਰਹੀਆਂ ਨੇ। ਉਹਨਾਂ ਦੇ ਕੋਲ ਤੋਪਖਾਨਾ ਵੀ ਸੀਗਾ। ਰਿਜ ਦੇ ਉੱਪਰ ਨਿਰਾਸ਼ਤਾ ਸੀ।

ਜਾਂ ਇਕੱਤਰ ਕਰਕੇ ਲਿਆ ਰਿਹਾ ਹੈ। ਉਹ ਜਾਣਦੇ ਨੇ ਹੋਰਾਂ ਥਾਵਾਂ ਦੇ ਉੱਤੇ ਵੀ ਹਿਲਜੁਲ ਹੋ ਰਹੀ ਹੈ। ਕੈਨਿੰਗ ਦੇ ਹੁਕਮ ਦੇ ਅਨੁਸਾਰ 47 ਸਾਲ ਦਾ ਕਰਨਲ ਜੇਮਸ ਨੀਲ ਬਰਾਸਤਾ ਕਲਕੱਤਾ 9 ਜੂਨ ਨੂੰ 1st ਮਦਰਾਸ ਰੈਜੀਮੈਂਟ ਲੈ ਕੇ ਅਲਾਹਾਬਾਦ ਪੁੱਜ ਗਿਆ, ਜਿਸ ਹੈਨਰੀ ਹੈਵਲੋਕ ਨੇ ਅਪ੍ਰੈਲ ਦੇ ਵਿੱਚ ਪਰਸ਼ੀਆ ਨੂੰ ਈਰਾਨ ਨੂੰ ਹਰਾਇਆ ਸੀ। ਜੂਨ ਦੇ ਅਖੀਰ ਦੇ ਵਿੱਚ ਆਪਣੀ ਬਟਾਲੀਅਨ ਲੈ ਕੇ ਉਹ ਵੀ ਅਲਾਹਾਬਾਦ ਪੁੱਜ ਗਿਆ। 5ਵੀਂ ਮਦਰਾਸ ਰੈਜੀਮੈਂਟ ਦੇ 700 ਸਿਪਾਹੀ, ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਚੀਨ ਦੇ ਵਿੱਚ ਜਾਣਾ ਹੈ, ਕਲਕੱਤੇ ਪੁੱਜ ਗਏ। ਰਾਵਲਪਿੰਡੀ ਤੋਂ ਲਾਰਸ ਅਤੇ ਕਲਕੱਤੇ ਤੋਂ ਕੈਨਿੰਗ ਦੇ ਦਖਲ ਸਦਕਾ ਚੀਨ ਜਾਂਦੀ ਇਹ ਸੈਨਾ ਸਿੰਗਾਪੁਰ ਤੋਂ ਕਲਕੱਤੇ ਵੱਲ ਮੁੜ ਪਈ। ਸਖ਼ਤ ਗਰਮੀ ਦੇ ਵਿੱਚ ਹੈਵਲੋਕ ਤੇ ਨੀਲ ਆਪਣੀਆਂ ਫੌਜਾਂ ਲੈ ਕੇ ਕਾਨਪੁਰ ਤੇ ਲਖਨਊ ਦੇ ਵੱਲ ਨੂੰ ਚੱਲ ਪਏ। ਲੋੜ ਪਈ ਦਿੱਲੀ ਤੱਕ ਜਾਣਗੇ। ਅਲਾਹਾਬਾਦ ਨੇੜੇ ਕੁਝ ਪਿੰਡਾਂ ਦੇ ਬੁੱਢਿਆਂ, ਔਰਤਾਂ ਤੇ ਬੱਚਿਆਂ ਨੂੰ ਅੰਗਰੇਜ਼ਾਂ ਨੇ ਇਹ ਕਹਿ ਕੇ ਮਾਰ ਸੁੱਟਿਆ ਕਿ ਬਾਗੀਆਂ ਦੇ ਨਾਲ ਰਲੇ ਹੋਏ ਹੋ, ਬਹੁਤੇ ਤਾਂ ਅੱਗ ਦੇ ਵਿੱਚ ਸਾੜੇ। ਅੰਗਰੇਜ਼ੀ ਸੈਨਾ ਕਾਨਪੁਰ ਤੋਂ ਅਜੇ ਦੂਰ ਸੀ ਜਦੋਂ 25 ਜੂਨ ਨੂੰ 3 ਹਫ਼ਤਿਆਂ ਦੀ ਘੇਰਾਬੰਦੀ ਪਿੱਛੋਂ ਘਿਰੇ ਹੋਏ ਜਰਨੈਲ ਵਿਲਰ ਨੇ ਗੋਲੀਬੰਦੀ ਦੇ ਲਈ ਆਤਮ ਸਮਰਪਣ ਕਰ ਦਿੱਤਾ। ਗੋਲੀਬਾਰੀ ਅਤੇ ਬਿਮਾਰੀ ਕਾਰਨ ਬਹੁਤ ਸਾਰੇ ਅੰਗਰੇਜ਼ ਘੇਰਾਬੰਦੀ ਦੇ ਦੌਰਾਨ ਮਰ ਗਏ ਸਨ। ਜਿਸ ਆਦਮੀ ਅੱਗੇ ਉਹਨੇ ਸਮਰਪਣ ਕੀਤਾ ਉਹ ਪੇਸ਼ਵਾ ਖਾਨਦਾਨ ਦਾ ਜਿਹੜਾ ਸੀ ਨਾਨਾ ਸਾਹਿਬ ਸੀਗਾ, ਜੋ ਲੋਕਾਂ ਨੇ ਆਪਣਾ ਆਗੂ ਮੰਨ ਲਿਆ। ਲਾਰਸ ਨੇ ਇੱਕ ਖਤ ਵਿਲਰ ਨੂੰ ਭੇਜਿਆ ਕਿ ਨਾਨਾ ਸਾਹਿਬ ਤੇ ਇਤਬਾਰ ਨਹੀਂ ਕਰਨਾ, ਸੁਰੈਂਡਰ ਨਹੀਂ ਕਰਨਾ। ਪਰ ਵਿਲਰ ਨੇ ਖਤ ਆਉਣ ਤੋਂ ਪਹਿਲਾਂ ਹਥਿਆਰ ਸੁੱਟ ਤੇ। ਜਿਨ੍ਹਾਂ ਮਰਦਾਂ ਔਰਤਾਂ ਬੱਚਿਆਂ ਨੇ ਸਮਰਪਣ ਕੀਤਾ ਉਹਨਾਂ ਨੂੰ ਭਰੋਸਾ ਦਵਾਇਆ ਗਿਆ ਕਿ ਨਾਨਾ ਉਹਨਾਂ ਨੂੰ ਸੁਰੱਖਿਅਤ ਅਲਾਹਾਬਾਦ ਪਹੁੰਚਾਏਗਾ। 2 ਦਿਨਾਂ ਦੇ ਬਾਅਦ ਕਾਨਪੁਰ ਦੇ ਗੰਗਾ ਘਾਟ ਉੱਪਰ ਕਿਸ਼ਤੀਆਂ ਦੇ ਵਿੱਚ ਸਵਾਰ ਹੋ ਕੇ ਸੁਰੱਖਿਅਤ ਥਾਂ ਜਾਣ ਵਾਸਤੇ ਤੁਰਨ ਲੱਗ ਪਏ। ਸਾਰੇ ਕਤਲ ਕਰ ਦਿੱਤੇ ਜਿਹੜੇ ਅਜੇ ਪਿੱਛੇ ਬੈਰਕਾਂ ਦੇ ਵਿੱਚ ਹੀ ਸਨ। ਬਿਮਾਰ ਜਾਂ ਕਮਜ਼ੋਰ ਉਹ ਜਾਂ ਮਾਰ ਦਿੱਤੇ ਜਾਂ ਬੰਦੀ ਬਣਾ ਲਏ ਗਏ। ਜੁਲਾਈ ਦੇ ਅੱਧ ਦੇ ਵਿੱਚ ਨਾਨਾ ਸਾਹਿਬ ਦੀ ਨਿਗਰਾਨੀ ਦੇ ਵਿੱਚ ਬੀਬੀ ਘਰ ਵਾਲੇ ਥਾਂ ਦੇ ਉੱਤੇ ਸਾਰੇ ਬੰਦੀ ਮਰਦ ਔਰਤਾਂ ਬੱਚੇ ਕਿਰਪਾਨਾਂ ਨਾਲ ਵੱਢੇ। ਇਸ ਥਾਂ ਦਾ ਨਾਮ ਹੀ ਬੀਬੀ ਘਰ ਕਤਲਗਾਹ ਜਿਹੜਾ ਪੈ ਗਿਆ। ਇਸ ਤੋਂ ਪਹਿਲਾਂ 4 ਜੁਲਾਈ ਨੂੰ ਘੇਰਾਬੰਦੀ ਦੇ ਵਿੱਚ ਬੈਠੇ ਹੈਨਰੀ ਲਾਰਸ ਦੇ ਨਜ਼ਦੀਕ ਬਾਹਰੋਂ ਤੋਪ ਦਾ ਗੋਲਾ ਆ ਕੇ ਫਟਿਆ ਤੇ ਉਸਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਹਨੇ ਜਿਹੜਾ ਸੀ ਆਪਣੀ ਕਬਰ ਦੇ ਉੱਪਰ ਉਕਰਨ ਦੇ ਲਈ ਇਹ ਸ਼ਬਦ ਲਿਖਵਾਏ ਸੀ, ਕਹਿੰਦਾ ਕਿ ਇੱਥੇ ਹੈ ਹੈਨਰੀ ਲਾਰਸ ਜਿਸਨੇ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ। ਉਸਦੀ ਉਮਰ 51 ਸਾਲ ਸੀ ਤੇ ਵਰਦੇ ਗੋਲਿਆਂ ਦੇ ਵਿੱਚ ਫਟਾਫਟ ਜਿਹੜਾ ਮਾੜੀ ਮੋਟੀ ਕਬਰ ਪੁੱਟੀ ਤੇ ਲਿਟਾ ਕੇ ਥੋੜੀ ਕੁ ਮਿੱਟੀ ਉੱਪਰ ਪਾ ਦਿੱਤੀ। ਜਾਨ ਲਾਰਸ ਨੂੰ ਰਾਵਲਪਿੰਡੀ ਜਦੋਂ ਵੱਧਦੀ ਬਗਾਵਤ ਦਾ ਪਤਾ ਲੱਗਿਆ ਨਾ ਤਾਂ ਉਸਦਾ ਇੱਕੋ ਇੱਕ ਸਵਾਲ ਹੁੰਦਾ, ਸਿੱਖ ਕਿਸ ਤਰ੍ਹਾਂ ਚੱਲ ਰਹੇ ਨੇ? ਅਜੇ 9 ਸਾਲ ਪਹਿਲਾਂ ਬਹੁਤ ਸਖ਼ਤ ਯੁੱਧ ਮਗਰੋਂ ਸਿੱਖਾਂ ਨੂੰ ਹਰਾਇਆ ਸੀ। ਸਰਕਾਰ ਖਾਲਸਾ ਨੇ ਆਪਣੇ ਪੰਜਾਬ ਦੇ ਵਿੱਚ ਮੁਸਲਮਾਨਾਂ ਨੂੰ ਬਰਾਬਰ ਸਨਮਾਨ ਦਿੱਤਾ ਸੀ ਤੇ ਹੁਣ ਜਦੋਂ ਅੰਗਰੇਜ਼ਾਂ ਦੇ ਵਿਰੁੱਧ ਹਿੰਦੁਸਤਾਨ ਉੱਠਣ ਲੱਗਾ ਹੈ, ਸਿੱਖ ਅੰਗਰੇਜ਼ਾਂ ਦੇ ਖਿਲਾਫ਼ ਨਹੀਂ ਉੱਠਣਗੇ? ਉਹ ਸਵਾਲ ਕਰਦਾ ਹੈ, ਕਿਵੇਂ ਹੋ ਸਕਦਾ ਹੈ? ਅਜੇ ਹੁਣੇ ਤਾਂ ਹਥਿਆਰ ਸੁੱਟ ਕੇ ਉਹ ਖੇਤੀ ਕਰਨ ਲੱਗੇ ਸੀ। ਦਾਤੀਆਂ ਛੱਡ ਕੇ ਹਥਿਆਰਾਂ ਦੇ ਨਾਲ ਹੁਣ ਅੰਗਰੇਜ਼ ਦੁਸ਼ਮਣ ਤੋਂ ਬਦਲਾ ਨਹੀਂ ਲੈਣਗੇ? ਉਹ ਫਿਰ ਸਵਾਲ ਪੁੱਛਦਾ ਕਿ ਬਦਲਾ ਨਹੀਂ ਲੈਣਗੇ ਉਹ? ਲਾਰਸ ਨੂੰ ਸਿੱਖ ਸਿਪਾਹੀਆਂ ਦੇ ਬਾਰੇ ਪਤਾ ਸੀ ਕਿ ਉਹ ਹਿੰਦੁਸਤਾਨੀਆਂ ਨੂੰ ਪਸੰਦ ਨਹੀਂ ਕਰਦੇ। ਉਹਨਾਂ ਨੂੰ ਪੂਰਬੀ ਇਹ ਕਹਿੰਦੇ ਸਨ, ਪਰ ਇਹ ਸੱਚ ਹੈ ਕਿ ਰਾਜ ਕਰਨ ਵੇਲੇ ਹਿੰਦੂਆਂ ਨੂੰ ਤਾਕਤ ਦੇ ਵਿੱਚ ਹਿੱਸੇਦਾਰ ਬਣਾਇਆ ਸੀਗਾ। ਹਿੰਦੂ ਅਤੇ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਦੇਖਿਆ। ਮਈ 18 ਨੂੰ ਉਸਨੇ ਮਿੱਟ ਗੁਮਰੀ ਨੂੰ ਲਿਖਿਆ, ਮੈਂ ਸਿੱਖਾਂ ਤੋਂ ਵਧੀਕ ਮਾਮਲਾ ਨਹੀਂ ਉਗਰਾਹਾਂਗਾ। ਸਿੱਖਾਂ ਤੇ ਹਿੰਦੂਆਂ ਦੇ ਵਿੱਚ ਆਪਸੀ ਹਮਦਰਦੀ ਹੈ। ਮੈਂ ਸਿੱਖਾਂ ਦੀ ਦਸ਼ਾ ਹੌਲੀ ਹੌਲੀ ਤੇ ਸਾਵਧਾਨੀ ਦੇ ਨਾਲ ਸੁਧਾਰਾਂਗਾ। ਮੇਰੀ ਇੱਛਾ ਹੈ ਉਹ ਮੁਸਲਮਾਨਾਂ ਤੇ ਹਿੰਦੂਆਂ ਦੋਵਾਂ ਦੇ ਨਾਲ ਸੁਰ ਮਿਲਾ ਕੇ ਰੱਖਣ। 8 ਜੂਨ ਨੂੰ ਮੀਆਂ ਮੀਰ ਦੇ ਵਿੱਚ ਇੱਕ ਨਵੀਂ ਰਲੀ ਮਿਲੀ ਰੈਜੀਮੈਂਟ ਖੜੀ ਕੀਤੀ ਗਈ, ਜਿਸਦਾ ਨਾਮ ਰੱਖਿਆ ਗਿਆ 25ਵੀਂ ਪੰਜਾਬੀ ਰੈਜੀਮੈਂਟ। ਇਸ ਦੇ ਵਿੱਚ ਪੰਜਾਬੀ, ਸਿੱਖ ਤੇ ਮੁਸਲਮਾਨ ਤੇ ਹਿੰਦੂ ਡੋਗਰੇ ਸ਼ਾਮਲ ਕੀਤੇ। ਪੰਜਾਬ ਤੋਂ ਜੇ ਸਾਵਧਾਨ ਰਹਿਣਾ ਹੈ ਤਾਂ ਪੰਜਾਬ ਤੋਂ ਅੰਗਰੇਜ਼ਾਂ ਨੂੰ ਉਮੀਦਾਂ ਵੀ ਨੇ। 25 ਸਾਲ ਦੇ ਬਾਅਦ ਬੋਸਵਰਥ ਸਮਿਥ ਨੇ 1857 ਦੇ ਪੰਜਾਬ ਦੇ ਬਾਰੇ ਲਿਖਿਆ, ਕਹਿੰਦਾ ਹੈ ਕਿ ਮੁਸਲਮਾਨ ਵਿਰੁੱਧ ਸਿੱਖ ਦੇ ਮਨ ਦੇ ਵਿੱਚ ਨਫ਼ਰਤ ਹੈ ਕਿਉਂਕਿ ਉਸ ਹੱਥੋਂ ਤਸੀਹੇ ਮਿਲੇ, ਪਰ ਸਿੱਖਾਂ ਨੇ ਬਦਲੇ ਵੀ ਤਾਂ ਲਏ ਨੇ। ਸਖ਼ਤ ਜਾਨ ਪੰਜਾਬੀ ਕਿਸੇ ਧਰਮ ਜਾਂ ਜਾਤ ਦਾ ਹੋਵੇ,

ਗੈਰ ਪੰਜਾਬੀਆਂ ਨੂੰ ਬੰਦੇ ਨਹੀਂ ਸਮਝਦਾ, ਪਰ ਕੰਪਨੀ ਦੇ ਇਕਬਾਲ ਅਧੀਨ ਜਿੱਥੇ ਮੁਗਲ ਬੈਠਾ ਹੈ ਉਸ ਦਿੱਲੀ ਨੂੰ ਲੁੱਟਣ ਦਾ ਆਪਣਾ ਹੀ ਮਜ਼ਾ ਹੈ। ਯੁੱਧ ਲੜਨ ਦੇ ਲਈ ਸ਼ੌਕ, ਨਫ਼ਰਤ, ਬੇਇੱਜ਼ਤੀ, ਲਾਲਚ ਸਾਰਾ ਕੁਝ ਰਲਿਆ ਮਿਲਿਆ ਹੁੰਦਾ ਹੈ। ਯੁੱਧ ਦੇ ਇਹ ਤੱਤ ਵਰਤੇ ਜਾਣੇ ਚਾਹੀਦੇ ਨੇ ਜਾਂ ਲਾਰਸ ਕੋਈ ਵਿਉਂਤ ਬਣਾਏਗਾ। ਯਾਦ ਆਇਆ, ਸਿੱਖ ਯੁੱਧ ਲੜਨ ਦਾ ਸ਼ੌਕੀਨ ਹੈ। ਜਿਨ੍ਹਾਂ ਚੀਜ਼ਾਂ ਨੂੰ ਪੰਜਾਬੀ ਪਸੰਦ ਨਹੀਂ ਕਰਦੇ ਉਹ ਪਛਾਣੋ ਤੇ ਲਾਭ ਦੇ ਲਈ ਵਰਤੋ ਉਹਨਾਂ ਤੋਂ। ਸਿੱਖ ਮੁਸਲਮਾਨ ਦਾ ਰਾਜ ਨਹੀਂ ਚਾਹੁੰਦਾ, ਸਿੱਖ ਸੱਤਾ ਤੇ ਕਾਬਜ਼ ਹੋਣ ਮੁਸਲਮਾਨ ਨਹੀਂ ਚਾਹੁੰਦਾ, ਸਾਰੇ ਪੰਜਾਬੀ ਪੂਰਬੀਆਂ ਨੂੰ ਨਹੀਂ ਚਾਹੁੰਦੇ। ਇਹਨਾਂ ਦੇ ਵਿੱਚ ਇਹ ਖ਼ਬਰ ਪਹੁੰਚਾ ਦਿਓ ਕਿ ਅੰਗਰੇਜ਼ਾਂ ਦੀ ਨਿਗਰਾਨੀ ਦੇ ਵਿੱਚ ਦਿੱਲੀ ਸੁੱਟਣ ਦਾ ਜਿਹੜਾ ਮੌਕਾ ਫਿਰ ਕਦੋਂ ਹੱਥ ਆਵੇਗਾ। ਫਿਰ ਲਾਰਸ ਸਿੱਖਾਂ ਤੇ ਮੁਸਲਮਾਨ ਪੰਜਾਬੀਆਂ ਦੇ ਹੱਥਾਂ ਦੇ ਵਿੱਚ ਹਥਿਆਰ ਫੜਾਏਗਾ ਤੇ ਇਹ ਹਥਿਆਰ ਜੇ ਕਦੇ ਚੱਲਣਗੇ ਤਾਂ ਅੰਗਰੇਜ਼ਾਂ ਦੇ ਖਿਲਾਫ਼ ਨਹੀਂ, ਇੱਕ ਦੂਜੇ ਦੇ ਖਿਲਾਫ਼ ਚੱਲਣਗੇ। ਲਾਰਸ ਨੇ ਜੇ ਪੁਰਾਣੇ ਸਿੱਖ ਫੌਜੀਆਂ ਦੇ ਮਾਮਲੇ ਘਟਾ ਦਿੱਤੇ ਸਨ, ਇਸ ਰਿਆਇਤ ਦੇ ਨਾਲ ਉਹ ਬਹੁਤੇ ਖੁਸ਼ ਨਹੀਂ ਹੋਏ। ਮੁਗਲ ਬਾਦਸ਼ਾਹ ਵਿਰੁੱਧ ਲੜ ਕੇ ਉਹਨਾਂ ਨੂੰ ਜਾਇਕਾ ਆ ਜਾਏਗਾ ਤਾਂ ਵੀ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਇੱਕ ਰੈਜੀਮੈਂਟ ਖੜੀ ਕਰਨੀ ਹੈ। ਲਾਰਸ ਨੇ 10 ਜੂਨ ਨੂੰ ਬ੍ਰਿਗੇਡੀਅਰ ਸਿਡਨੀ ਕਾਟਨ ਨੂੰ ਲਿਖਦਾ ਹੈ, ਕਹਿੰਦਾ ਹੈ ਇਸ ਰੈਜੀਮੈਂਟ ਦੇ ਵਿੱਚ 10 ਕੰਪਨੀਆਂ ਹੋਣਗੀਆਂ, 4 ਸਿੱਖਾਂ ਦੀਆਂ, 2 ਮੁਸਲਮਾਨਾਂ ਦੀਆਂ, 2 ਪਹਾੜੀ ਰਾਜਪੂਤਾਂ ਦੀਆਂ ਤੇ 2 ਪਠਾਣਾਂ ਦੀਆਂ। ਤੁਸੀਂ ਚਾਹੋ ਤਾਂ ਪੇਸ਼ਾਵਰ ਦੇ ਵਿੱਚ 3 ਕੰਪਨੀਆਂ ਪਠਾਣਾਂ ਦੀਆਂ ਭਰਤੀ ਕਰ ਲਵੋ। ਇਸ ਖੱਤ ਦੇ ਵਿੱਚ ਲਾਰੰਸ ਕੁਝ ਹੋਰ ਵੀ ਜਾਣਕਾਰੀ ਦਿੰਦਾ ਹੈ ਤੇ ਉਹ ਪਠਾਣਾਂ ਨੂੰ ਸਿੱਖਾਂ ਤੋਂ ਵਧੇਕ ਬਹਾਦਰ ਸਮਝਦਾ ਹੈ, ਪਰ ਸਿੱਖਾਂ ਜਿੰਨਾ ਲੰਮਾ ਇਹਨਾਂ ਦਾ ਸਟੈਮਿਨਾ ਨਹੀਂ, ਜਿਹੜਾ ਡਿਸਿਪਲਨ ਨਹੀਂ ਹੈ, ਵਫਾਦਾਰੀ ਨਹੀਂ ਹੈ। ਪਠਾਨ ਥੋੜੇ ਕੁ ਪੈਸੇ ਜਮ੍ਹਾਂ ਕਰਕੇ ਨੌਕਰੀ ਛੱਡ ਸਕਦਾ ਹੈ। ਪੰਜਾਬੀ ਮੁਸਲਮਾਨ ਬਹਾਦਰ ਸਿਪਾਹੀ ਹੈ, ਪਰ ਪਠਾਨ ਜਿੰਨਾ ਧਾਕੜ ਨਹੀਂ ਹੈ, ਦਲੇਰ ਹੈ, ਹੱਠ ਧਰਮੀ ਨਹੀਂ ਹੈ। ਗਦਰ ਪਿੱਛੋਂ ਬ੍ਰਿਟਿਸ਼ ਪੰਜਾਬ ਦੀ ਆਰਮੀ ਤੇ ਮਿਲਟਰੀ ਪੁਲਿਸ ਦੇ ਵਿੱਚ, ਜਿਸ ਦੇ ਵਿੱਚ ਅੱਜ ਦਾ ਖੈਬਰ ਪਖਤੂਨਖਵਾ ਵੀ ਸੀਗਾ, ਕੁੱਲ 58,000 ਬੰਦੇ ਸਨ, ਜਿਨ੍ਹਾਂ ਦੇ ਵਿੱਚ 11,000 ਯੂਰਪੀਅਨ, 24,000 ਮੁਸਲਮਾਨ, 13,000 ਸਿੱਖ, 2,000 ਡੋਗਰੇ ਤੇ 80,000 ਹੋਰ ਹਿੰਦੂ। ਸਾਰਿਆਂ ਦੇ ਉੱਤੇ ਕਰੜੀ ਨਿਗਰਾਨੀ ਰੱਖੀ ਜਾਂਦੀ। ਲਾਰਸ ਦਾ ਇਹ ਅਸੂਲ ਸੀਗਾ ਕਿ ਕੰਪਨੀਆਂ ਦੇ ਫੌਜੀ ਧਰਮ ਦੇ ਵਿੱਚ, ਜਨਮ ਸਥਾਨ ਦੇ ਵਿੱਚ ਤੇ ਆਦਤਾਂ ਦੇ ਵਿੱਚ ਤੇ ਬੋਲੀਆਂ ਦੇ ਵਿੱਚ ਇੱਕ ਦੂਜੇ ਤੋਂ ਦੂਰ ਦੂਰ ਦੇ ਹੋਣ। ਘਟੀਆ ਜਿਹਾ ਮੁਹਾਵਰਾ ਹੈ, ਪਾੜੋ ਤੇ ਰਾਜ ਕਰੋ, ਜਾਨ ਲਾਰਸ ਦੀ ਨੀਤੀ ਤੇ ਪੂਰਾ ਉਤਰਦਾ ਹੈ। ਸਮਿਥ ਨੇ ਲਿਖਿਆ, ਆਖਰ ਚ ਇਸ ਦੇ ਨਾਲ ਸਾਰਥਕ ਸਿੱਟੇ ਹਾਸਲ ਹੋਏ ਨੇ। ਲਾਰਸ ਦੀ ਇਸ ਪਾਲਸੀ ਦੇ ਪਿੱਛੇ ਲੱਗਦਾ ਹੈ ਕਿ ਨਿਹਾਲ ਸਿੰਘ ਚਾਚੀ ਦਾ ਦਿਮਾਗ ਸੀਗਾ। ਸਾਲ 1842 ਦੀ ਜਲਾਲਾਬਾਦ ਵਾਲੀ ਲੜਾਈ ਵਿੱਚ ਇਹ ਸਿਪਾਹੀ ਬਚ ਗਿਆ ਸੀਗਾ ਤੇ ਅੰਗਰੇਜ਼ ਅਫਸਰਾਂ ਦੇ ਕੋਲ ਇਸਨੇ ਲਾਹੌਰ ਨੌਕਰੀ ਹਾਸਲ ਕਰ ਲਈ ਸੀ। ਸਮਿਥ ਨੇ 2 ਜਿਲਦਾਂ ਦੇ ਵਿੱਚ 10,051 ਪੰਨਿਆਂ, ਯਾਨੀ ਕਿ 1,051 ਪੰਨਿਆਂ ਦੀ ਜੋ ਜੀਵਨ ਕਥਾ ਲਿਖੀ ਹੈ ਉਸਦੇ ਵਿੱਚ ਅਣਗਿਣਤ ਪਾਤਰ ਨੇ। ਉਹਨਾਂ ਦੇ ਵਿੱਚ ਚਾਚੀ ਇਕੱਲਾ ਭਾਰਤੀ ਪਾਤਰ ਹੈ ਜਿਸ ਨੇ ਲਾਰਸ ਦੇ ਕੋਲ ਨੌਕਰੀ ਕੀਤੀ। ਉਸੇ ਨੇ ਲਾਰਸ ਨੂੰ ਦੱਸਿਆ ਸੀ ਕਿ ਸਿੱਖ ਸਰਦਾਰਾਂ ਨੂੰ ਸਰਦਾਰੀਆਂ ਵਾਪਸ ਦੇ ਦਿਓ, ਨਹੀਂ ਤਾਂ ਇਹ ਤੁਹਾਡੇ ਖਿਲਾਫ ਹੋ ਜਾਣਗੇ। ਘੱਟ ਤੋਂ ਘੱਟ ਖਤਰਾ ਲੈਣ ਦੇ ਅਸੂਲ ਦੇ ਅਨੁਸਾਰ ਲਾਰੰਸ ਨੇ ਚਾਚੀ ਨੂੰ ਉਹਨਾਂ ਸਿੱਖ ਸਰਦਾਰਾਂ ਦੀ ਲਿਸਟ ਤਿਆਰ ਕਰਨ ਦੇ ਲਈ ਵੀ ਕਿਹਾ ਸੀ ਜਿਨ੍ਹਾਂ ਨੇ 1848 ਦੇ ਵਿੱਚ ਬਗਾਵਤ ਕੀਤੀ ਤੇ ਨੁਕਸਾਨ ਉਠਾਇਆ। ਉਹਨਾਂ ਨੂੰ ਸਾਰਿਆਂ ਨੂੰ ਖੱਤ ਲਿਖ ਕੇ ਪੁੱਛੋ ਉਹਨਾਂ ਦੀਆਂ ਜ਼ਮੀਨਾਂ ਹਵੇਲੀਆਂ ਕਿੱਥੇ ਕਿੱਥੇ ਨੇ ਤੇ ਕਿਸ ਕਿਸ ਦੇ ਕਬਜ਼ੇ ਦੇ ਵਿੱਚ ਨੇ। ਇਹ ਯਤਨ ਪੂਰਾ ਕਾਮਯਾਬ, ਪੂਰਾ ਫਾਇਦੇਮੰਦ ਰਿਹਾ। ਮਲਵਈ ਰਾਜੇ ਬੇਸ਼ੱਕ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਲੜੇ, ਪਟਿਆਲਾ, ਨਾਭਾ, ਜੀਂਦ, ਕੈਥਲ ਇਹ ਰਾਜੇ ਵੀ ਮੰਨ ਗਏ ਕਿ ਕਿਸੇ ਦੀ ਜ਼ਮੀਨ ਕੁਰਕ ਹੈ ਤੇ ਧਨ ਖੋਇਆ ਹੈ, ਵਾਪਸ ਕਰੋ। ਲਾਰਸ ਨੇ ਅਫਸਰਾਂ ਨੂੰ ਲਿਖਿਆ, ਕਹਿੰਦਾ ਕਿ ਕੱਚੀ ਪੰਜਾਬੀ ਫੌਜ ਦੇ ਉੱਪਰ ਮੁਕੰਮਲ ਭਰੋਸਾ ਕਰੋ। ਬੰਗਾਲ ਆਰਮੀ ਦੇ ਦੇਸੀ ਤੇ ਪੱਕੇ ਫੌਜੀਆਂ ਉੱਪਰ ਭੁੱਲ ਕੇ ਵੀ ਭਰੋਸਾ ਨਹੀਂ ਕਰਨਾ ਹੈ। ਕੱਚੀ ਫੌਜ ਬਾਰਡਰਾਂ ਤੋਂ ਕੇਂਦਰ ਦੇ ਵਿੱਚ ਲੈ ਆਓ ਤੇ ਬੰਗਾਲ ਆਰਮੀ ਨੂੰ ਦਿੱਲੀ ਤੋਂ ਦੂਰ ਅਫਗਾਨ ਫਰੰਟ ਦੇ ਉੱਤੇ ਸੁੱਟੋ। ਅਫਗਾਨਾਂ ਨੂੰ ਉਹ ਬਹੁਤ ਬੁਰੇ ਲੱਗਦੇ ਨੇ। ਪੱਕੀ ਫੌਜ ਨੂੰ ਲੱਗਦੀ ਵਾਹ ਹਥਿਆਰ ਮੁਕਤ ਰੱਖੋ, ਜੇ ਬਗਾਵਤ ਛਿੜ ਜਾਵੇ ਨਾ ਤੇ ਹਥਿਆਰ ਨਸ਼ਟ ਕਰ ਦਿਓ। ਜੇ ਉਹ ਭੱਜਣ ਲੱਗਣ, ਬਿਗਲ ਵਜਾ ਕੇ ਪਬਲਿਕ ਨੂੰ ਕਹੋ ਇਹਨਾਂ ਨੂੰ ਫੜ ਲੈਣ, ਇਹਨਾਂ ਦਾ ਰਲ ਮਿਲ ਕੇ ਸ਼ਿਕਾਰ ਕਰੋ। ਮਾਰਸ਼ਲ ਸਿੱਖ ਸਰਦਾਰਾਂ ਦੀਆਂ ਲਿਸਟਾਂ ਤਿਆਰ ਕਰੋ ਤੇ ਨੋਟ ਕਰੋ ਇਹ ਕਿੰਨਾ
ਕਿੰਨਾ ਕਿੰਨਾ ਹਿੰਦੁਸਤਾਨੀਆਂ ਨੂੰ ਨਫ਼ਰਤ ਕਰਦੇ ਹੈ। ਊਠਾਂ ਦੇ ਸਮੇਤ ਹੋਰ ਭਾਰ ਢੋਣ ਵਾਲੇ ਪਸ਼ੂ ਖਰੀਦੋ ਤੇ ਖਾਸ ਥਾਵਾਂ ਦੇ ਉੱਤੇ ਰੱਖੋ ਜਿਨ੍ਹਾਂ ਤੇ ਚੜ ਕੇ ਦੁਸ਼ਮਣ ਦੀ ਹਰਕਤ ਦਿਸਣ ਦੇ ਵਿੱਚ ਸੋਖ ਰਵੇ। ਘੋੜ ਸਵਾਰ ਪੁਲਿਸ ਤੇ ਨਿਗਾਹ ਰੱਖੋ। ਇਧਰ ਉਧਰ ਫਿਰਦੇ ਫਕੀਰ ਨੂੰ ਗ੍ਰਿਫ਼ਤਾਰ ਕਰੋ। ਹਰੇਕ ਕਿਸ਼ਤੀ ਦੀ ਰਾਖੀ ਰੱਖੋ। ਹਰੇਕ ਸਿਪਾਹੀ ਦਾ ਖੱਤ ਪੜੋ ਤੇ ਰਹੋ ਸ਼ਾਂਤ ਤੇ ਖਾਮੋਸ਼। ਕੰਮ ਵਧੀਕ ਸੀਗਾ, ਬਿਮਾਰ ਵੀ ਹੋਇਆ, ਪਰ ਗਦਰ ਵਕਤ ਲਾਰੰਸ ਸ਼ਾਂਤ ਰਿਹਾ। ਪਿੰਡੀ ਤੋਂ 24 ਘੰਟਿਆਂ ਦਾ ਸਫ਼ਰ ਕਰਕੇ ਮਰੀ ਆਪਣੇ ਪਰਿਵਾਰ ਨੂੰ ਵੀ ਮਿਲਾਇਆ ਤੇ ਇੱਕ ਯਾਤਰੂ ਨੇ ਪਿੰਡੀ ਦੇ ਵਿੱਚ ਕਮੀਜ਼ ਦੀਆਂ ਬਾਹਾਂ ਉੱਪਰ ਚਾੜ ਕੇ ਉਹ ਆਪਣੇ ਡੋਲਿਆਂ ਦੇ ਵੱਲ ਨਜ਼ਰ ਮਾਰਦਾ ਦੇਖਿਆ। ਅਜਿਹਾ ਉਹ ਉਦੋਂ ਕਰਿਆ ਕਰਦਾ ਸੀ ਜਦੋਂ ਪੂਰੀ ਮੌਜ ਦੇ ਵਿੱਚ ਉਹ ਜਿਹੜਾ ਲਾਰੰਸ ਹੁੰਦਾ ਸੀ ਜਦੋਂ ਪੂਰੀ ਮੌਜ ਦੇ ਵਿੱਚ ਹੁੰਦਾ ਸੀ ਜੀ। ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। ਲੇਖਕ ਨੇ ਰਾਜਮੋਹਨ ਗਾਂਧੀ ਜੀ ਤੇ ਪੰਜਾਬੀ ਦੇ ਵਿੱਚ ਇਸ ਦਾ ਅਨੁਵਾਦ ਹਰਪਾਲ ਸਿੰਘ ਪੰਨੂ ਜੀ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਇਸ ਚੈਪਟਰ ਦੇ ਵਿੱਚੋਂ ਵੀ ਤੁਹਾਨੂੰ ਸਿੱਖਣ ਨੂੰ ਮਿਲੀਆਂ ਹੋਣਗੀਆਂ। ਆਨੰਦ ਆਇਆ ਪੜ੍ਹ ਕੇ ਵੀ, ਤੇ ਥੋੜ੍ਹਾ ਜਿਹਾ ਟਾਈਮ ਚਾਹੇ ਵੱਧ ਲੱਗਿਆ, ਪਰ ਇਹਨਾਂ ਚੀਜ਼ਾਂ ਤੋਂ ਵੀ ਨਾਲ ਦੀ ਨਾਲ ਸਿੱਖਣ ਦੀ ਜ਼ਰੂਰਤ ਹੈ। ਕੌਣ ਕੌਣ ਸਾਡੇ ਖਿਲਾਫ਼ ਰਿਹਾ ਤੇ ਆਪਣਿਆਂ ਤੋਂ ਹੀ ਆਪਣਿਆਂ ਨੂੰ ਜਿਹੜਾ ਮਰਵਾਇਆ ਗਿਆ, ਪਾੜੋ ਤੇ ਰਾਜ ਕਰੋ ਦੀ ਨੀਤੀ, ਉਹੀ ਜਿਹੜੇ ਕਾਨੂੰਨ ਅੱਜ ਵੀ ਸਾਡੇ ਉੱਤੇ ਜਿਹੜੇ ਥੋਪੇ ਜਾ ਰਹੇ ਨੇ ਤੇ ਥੋਪੇ ਗਏ ਨੇ, ਉਹੀ ਕਾਨੂੰਨ ਚੱਲ ਰਹੇ ਨੇ ਤੇ ਉਹੀ ਸਿਸਟਮ ਉਸੇ ਤਰ੍ਹਾਂ ਬਰਕਰਾਰ ਹੈ। ਪਰ ਸਾਡੇ ਲੋਕ ਅਜੇ ਤੱਕ ਉਹਨਾਂ ਚੀਜ਼ਾਂ ਨੂੰ ਸਮਝ ਨਹੀਂ ਸਕੇ ਤੇ ਕਹਿੰਦੇ ਰਾਜ ਅਸੀਂ ਵੀ ਤਾਂ ਕਰਨਾ ਹੈ, ਚਾਹੇ ਗੋਰੇ ਹੋਣ ਤੇ ਚਾਹੇ ਕਾਲੇ ਹੋਣ, ਤੇ ਰਾਜ ਹੀ ਕਰਨਾ ਹੈ, ਨੀਤੀ ਚਾਹੇ ਜਿਹੜੀ ਮਰਜ਼ੀ ਹੋਵੇ ਚਾਹੇ ਉਹੀ ਚਲਾਉਣੀ ਪੈ ਜਾਵੇ, ਗੱਲ ਤਾਂ ਰਾਜ ਕਰਨ ਦੀ ਹੈ। ਇਹ ਸੀ ਜੀ ਅੱਜ ਦਾ ਚੈਪਟਰ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਕਿਤਾਬ ਦੇ ਵਿੱਚੋਂ। ਤੇ ਲੋ ਦੋਸਤੋ, ਆਖਰ ਦੇ ਵਿੱਚ ਤੁਹਾਡੇ ਸੁਨੇਹੇ ਲੈ ਕੇ ਮੈਂ ਆਗਿਆ ਲੈਣਾ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਕਿਵੇਂ ਲੱਗੀ ਇਹ ਕਿਤਾਬ ਦੇ ਵਿੱਚੋਂ ਅਗਲਾ ਚੈਪਟਰ, ਤੇ ਜਿਹੜੇ ਦੋਸਤ ਜਿਹੜੇ ਨੇ ਲੜੀ ਵਾਰਤਾ ਦੇ ਵਿੱਚ ਸੁਣਦੇ ਨੇ ਕਿਤਾਬ ਨੂੰ, ਉਹਨਾਂ ਦੇ ਲਈ ਇੱਕ ਚੈਪਟਰ ਜਿਹੜੇ ਨੇ ਸਾਰੇ ਵੱਖਰੇ ਕਰਕੇ ਵੀ ਪਾਏ ਜਾਂਦੇ ਆ, ਤੇ ਉਹਨਾਂ ਦੇ ਵਿੱਚੋਂ ਵੀ ਤੁਸੀਂ ਜਿਹੜਾ ਆਨੰਦ ਮਾਣ ਸਕਦੇ ਹੋ। ਦੁਆਬਾ ਰੇਡੀਓ ਉੱਤੇ ਜਾ ਕੇ ਵਟਸਐਪ ਗਰੁੱਪ ਜਿਹੜਾ ਆਪਣਾ ਹੈਗਾ, ਯੂਟਿਊਬ ਦਾ ਹੈਗਾ ਆ, ਉਹਦੇ ਉੱਤੇ, ਟੈਲੀਗ੍ਰਾਮ ਦੇ ਵਿੱਚ ਤੇ ਵੈਬਸਾਈਟ ਦੇ ਉੱਤੇ ਜਾ ਕੇ ਇਹਨਾਂ ਚੈਪਟਰਾਂ ਨੂੰ ਜਿਹੜਾ ਸੁਣ ਸਕਦੇ ਹੋ ਲਾਈਵ ਕਿਤਾਬ ਦੇ ਵਿੱਚੋਂ। ਗੁਰੀਮਾਨ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ, ਮੁਕੱਦਰ ਜੀ ਕਹਿੰਦੇ ਆ, ਬੈਨਰ ਬਾਈ ਜੀ ਸ਼ਾਇਦ ਪਤਾ ਨਹੀਂ ਕਿਹੜੇ ਬੈਨਰ ਦੀ ਗੱਲ ਕਰਦੇ ਆ, ਤੇ ਸ਼ਾਇਦ ਬੈਨਰ ਪਿੱਛੇ ਮੈਂ ਲਾਇਆ ਸੀ, ਹਾਂਜੀ ਕਿਤਾਬ ਦਾ ਲਾਉਂਦਾ ਹੁੰਦਾ ਜਦੋਂ ਕਿਤਾਬ ਕਰਦਾ ਹੁੰਦਾ, ਸ਼ਾਇਦ ਉਹਦਾ ਜ਼ਿਕਰ ਕਰਦੇ ਆ। ਤੇ ਆਪ ਹੀ ਇਹ ਤਿਆਰ ਕੀਤਾ ਹੋਇਆ ਜੀ, ਤੇ ਖੂਬਸੂਰਤ ਬੈਨਰ ਹੈ। ਤੇ ਲੋ ਦੋਸਤੋ, ਆਖਰ ਦੇ ਵਿੱਚ ਤੁਹਾਡੇ ਸੁਨੇਹੇ ਕੀ ਕਹਿੰਦੇ ਆ ਤੇ ਉਹਨਾਂ ਦੀ ਬਾਤ ਪਾ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਜੇ ਕਾਲ ਕਰਨੀ ਹੈ ਤਾਂ ਤੁਹਾਡਾ ਨਿੱਘਾ ਸਵਾਗਤ ਹੈ। ਆਖਰ ਦੇ ਵਿੱਚ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ US ਤੋਂ, ਤੇ ਪ੍ਰੋਗਰਾਮਾਂ ਨੂੰ ਸਪੋਰਟ ਵੀ ਕਰਦੇ ਆ। ਮੁਹੰਮਦ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਸਾਰੇ ਦੋਸਤਾਂ ਨੂੰ, ਪਰਿਵਾਰ ਨੂੰ। ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ, ਤੇ ਮੁਹੰਮਦ ਜੀ ਕਹਿੰਦੇ ਗ੍ਰੇਟ ਥੋਟ ਟੂਡੇ ਜੀ, ਸ਼ੁਕਰੀਆ ਜੀ। ਤੇ ਸਤਿ ਸ਼੍ਰੀ ਅਕਾਲ ਵੀਰ ਸਿਕੰਦਰ ਜੀ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਦੁਆਬਾ ਰੇਡੀ ਦੀ ਟੀਮ ਵੀ ਜੁੜੀ ਹੋਈ ਹੈ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 6 ਜੀ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਮੁਹੰਮਦ ਬਖਸ਼ੀ ਵੀਰ ਜੀ ਸਤਿ ਸ਼੍ਰੀ ਅਕਾਲ ਅਦਾਬ ਹੈ ਜੀ, ਤੇ ਮੁਹੰਮਦ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਰਾਜਨ ਸੈਣੀ ਜੀ। ਔਜਲਾ ਸਾਹਿਬ ਕਹਿੰਦੇ ਨੇ ਕਿ ਜਿੰਨਾ ਝੂਠ ਦਾ ਪ੍ਰਚਾਰ ਇਹ ਕਰ ਰਹੇ ਨੇ ਸਾਰਾ ਕੁਝ ਸਾਹਮਣੇ ਹੈ ਜੀ। ਮੁਹੰਮਦ ਜੀ ਲਿਖਦੇ ਆ ਕਿ ਓਕੇ ਬ੍ਰਦਰ ਰਾਜਨ ਸੈਣੀ ਜੀ, ਤੇ ਮੁਕੱਦਰ ਜੀ ਲਿਖਦੇ ਸਤਿ ਸ਼੍ਰੀ ਅਕਾਲ ਪਿਆਰਿਓ, ਤੇ ਜਗਸੀਰ ਸਿੰਘ ਬਾਈ ਜੀ ਜੁੜੇ ਆ, ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਸਾਂਝੀ ਕਰਦੇ ਆ ਜੀਆਂ ਨੂੰ ਜੀ। ਜਗਸੀਰ ਜੀ ਸਵਾਗਤ ਹੈ, ਤੇ ਇਸੇ ਤਰ੍ਹਾਂ ਆਪਣੇ ਮੁਕੱਦਰ ਜੀ ਲਿਖਦੇ ਆ ਸੈਣੀ ਬਾਈ ਜੀ ਪਹੁੰਚ ਗਏ ਸਾਡੇ ਹਰਿਆਣੇ, ਮੈਂ ਗਰੁੱਪ ਦੇ ਵਿੱਚ ਵੀ ਪੁੱਛਿਆ ਸੀ ਕਹਿੰਦੇ ਤੁਸੀਂ ਜਵਾਬ ਨਾ ਦਿੱਤਾ, ਤੇ ਮੁਕੱਦਰ ਜੀ ਕਹਿੰਦੇ ਵਾਹ ਜੀ ਵਾਹ ਸੈਣੀ ਬਾਈ ਜੀ ਵੇਖ ਲਿਆ ਜੀ। ਹਾਂਜੀ, ਤੇ ਔਜਲਾ ਸਾਹਿਬ ਕਹਿੰਦੇ ਹਰਿਆਣਾ ਹੁਣ ਕਿੱਥੇ ਤੁਹਾਡਾ, ਉਹ ਤਾਂ ਕਹਿੰਦੇ ਕਾਗਜ਼ਾਂ ਦੇ ਵਿੱਚ ਵੱਖਰਾ ਆ, ਹੈਗਾ ਜੀ ਹੋ ਗਿਆ ਜੀ ਹੋ ਗਿਆ ਸੀ। ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਕਾਗਜ਼ਾਂ ਦੇ ਵਿੱਚ ਹੋਰ ਕਿਸੇ ਦਾ, ਉਦਾਂ ਮੇਰਾ ਏ। ਜਿਵੇਂ ਦੇਬੀ ਕਹਿੰਦਾ ਹੈ ਭਾਵੇਂ ਛੱਡ ਆਏ ਕਿਸੇ ਮਜਬੂਰੀ ਕਰਕੇ, ਪਰ ਸਾਡਾ ਹਰਿਆਣਾ ਤਾਂ ਸਾਡਾ ਹੀ ਹੈ। ਲਵ ਯੂ ਔਜਲਾ ਬਾਈ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਬਸ ਪੈਸੇ ਚਾਹੀਦੇ ਨੇ, ਅਸੀਂ ਕੁਝ ਵੀ ਕਰ ਸਕਦੇ ਹਾਂ ਜੀ। ਤੇ ਇੱਕ
ਅੱਗੇ ਔਜਲਾ ਸਾਹਿਬ ਕਹਿੰਦੇ ਦੌਲਤ ਸ਼ੋਹਰਤ ਦੇ ਲਈ ਪੰਜਾਬ ਕਿੱਥੇ ਲਿਆ ਖੜਾ ਕਰ ਦਿੱਤਾ ਹੈ ਨਾ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਲਵ ਜੋ ਜੀ ਤੇ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਆ ਤੇ ਔਜਲਾ ਸਾਹਿਬ ਸਪੋਰਟ ਵੀ ਕਰਦੇ ਆ ਪ੍ਰੋਗਰਾਮਾਂ ਨੂੰ, ਸ਼ੁਕਰੀਆ ਧੰਨਵਾਦ ਹੈ ਜੀ। ਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਅੱਜ ਸਾਡੇ ਸੈਣੀ ਬਾਈ ਜੀ ਗੈਰ ਹਾਜ਼ਰ ਨੇ, ਨਹੀਂ ਜੀ ਤੁਸੀਂ ਥੋੜਾ ਲੇਟ ਜੁੜਿਓ, ਅੱਜ ਜਲਦੀ ਹਾਜ਼ਰੀ ਭਰ ਕੇ ਜਿਹੜੇ ਨੇ ਉਹ ਗਏ ਚਲੇ ਗਏ ਨੇ, ਲਿਖਿਆ ਵੀ ਸੀ ਮੈਂ ਥੱਲੇ। ਤੇ ਮੁਕੱਦਰ ਜੀ ਭਾਰਜ ਬਾਈ ਜੀ ਤੇ ਸੁਰਜੀਤ ਭਾਰਜ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਨੇ। ਔਜਲਾ ਸਾਹਿਬ ਕਹਿੰਦੇ ਆ ਉਹ ਵੀ ਸਮਾਂ ਸੀ ਜਦੋਂ ਫੋਨ ਨਹੀਂ ਹੁੰਦੇ ਸੀ ਪਰ ਰਿਪੋਰਟ ਖੁਫੀਆ ਆ ਜਾਂਦੀ ਸੀ, ਭਾਵੇਂ ਵਕਤ ਲੰਘ ਜਾਂਦਾ ਸੀ। ਖੁਫੀਆ ਖੁਫੀਆ ਖੁਫੀਆ ਰਿਪੋਰਟ ਆਈ ਲੰਡਨੋਂ, ਕਿੱਥੇ ਨੀ ਕਿੱਥੇ ਕਰਾਇਆ ਜਾ ਕੇ ਵਿਆਹ ਨੀ। ਔਜਲਾ ਸਾਹਿਬ ਕਹਿੰਦੇ ਬਖਸ਼ੀ ਜੀ ਕਿਆ ਬਾਤ ਹੈ, ਗ੍ਰੇਟ ਜੀ, ਸਤਿ ਸ੍ਰੀ ਅਕਾਲ ਜੀ। ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਵੀਰ ਸਿਕੰਦਰ ਜੀ, ਹਮੇਸ਼ਾ ਜਿਉਂਦੇ ਵਸਦੇ ਰਹੋ ਜੀ, ਆਮੀਨ, ਦਿੱਲੀ ਦੁਆਵਾਂ ਨੇ ਜੀ ਕਹਿੰਦੇ। ਔਜਲਾ ਸਾਹਿਬ ਕਹਿੰਦੇ ਐਲਾਨ ਐਲਾਨ ਮਸਕ ਤੁਸੀਂ ਭੁਲੇਖੇ ਨਾਲ ਸਹੀ ਕਹਿ ਗਏ ਕਹਿੰਦੇ ਭਾਰਜਵੀਰ। ਤੇ ਇਸੇ ਤਰ੍ਹਾਂ ਪਾਬੰਦੀ ਦੇ ਨਾਲ ਪਾਬੰਦੀ ਨਾਲ ਹੀ ਹੈ ਜੀ, ਤੇ ਭੁੱਲਣਾ ਹੀ ਸੀ ਰਾਜਨ ਜੀ, ਹਰਿਆਣਾ ਹਰਿਆਣਾ ਚ ਨੇ ਤਾਂ ਇੰਨਾ ਕੁ ਤਾਂ ਬਣਦਾ ਹੀ ਹੈ ਕਹਿੰਦੇ। ਜੀਰਾ ਜੀ ਕਹਿੰਦੇ ਨੇ ਰਜਿੰਦਰ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ, ਸਵਾਗਤ ਹੈ ਜੀ। ਤੇ ਇਸੇ ਤਰ੍ਹਾਂ ਮਾਲ ਸੁਰਿੰਦਰ ਜੀ ਕਹਿੰਦੇ ਬੜੀ ਮਾੜੀ ਗੱਲ ਹੈ ਮੁਕੱਦਰ ਜੀ, ਤੁਸੀਂ ਭੁੱਲਣ ਲੱਗ ਪਏ, ਚਲੋ ਸਾਡੀ ਉਮਰ ਦੇ ਭੁੱਲ ਜਾਂ ਤਾਂ ਹੋਰ ਗੱਲ ਜੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਵਾਹ ਜੀ ਵਾਹ ਮੁਕੱਦਰ ਜੀ ਕਿਆ ਬਾਤਾਂ ਨੇ, ਕਹਿੰਦੇ ਮੁਕੱਦਰ ਵੀਰ ਜੀ ਦਾਸ ਹਾਜ਼ਰ ਹੈ ਜੀ। ਤੇ ਮਾਲ ਜੀ ਕਹਿੰਦੇ ਨੇ ਕਿ ਬਹੁਤ ਵਧੀਆ ਮੁਕੱਦਰ ਜੀ, ਜੀ ਸੈਣੀ ਬਾਈ ਜੀ ਗ੍ਰੇਟ ਕਹਿੰਦੇ ਮੁਕੱਦਰ ਜੀ, ਤੇ ਸੁਰਿੰਦਰ ਮਾਲ ਜੀ ਦਾ ਵੀ ਸ਼ੁਕਰੀਆ ਕਰਦੇ ਨੇ ਮੁਕੱਦਰ ਜੀ। ਮੁਹੰਮਦ ਜੀ ਕਹਿੰਦੇ ਮੁਕੱਦਰ ਜੀ ਗ੍ਰੇਟ ਜੋਬ ਜੀ, ਤੇ ਮਾਲ ਜੀ ਕਹਿੰਦੇ ਬਹੁਤ ਸੋਹਣਾ ਰੂਹ ਦੇ ਨਾਲ ਗਾਇਆ ਮੁਕੱਦਰ ਜੀ ਗੀਤ। ਤੇ ਸਿਕੰਦਰ ਜੀ ਔਜਲਾ ਸਾਹਿਬ ਕਹਿੰਦੇ ਨੇ ਜੀਓ ਮੁਕੱਦਰ ਵੀਰ ਜੀ, ਤੇ ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਤੇ ਮੁਹੰਮਦ ਜੀ ਬਹੁਤ ਬਹੁਤ ਸ਼ੁਕਰੀਆ ਜੀ। ਤੇ ਮੁਹੰਮਦ ਜੀ ਕਹਿੰਦੇ ਆਲਵੇਜ਼ ਵੈਲਕਮ ਬ੍ਰਦਰ ਮੁਕੱਦਰ ਜੀ, ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ। ਤੇ ਕਹਿੰਦੇ ਨੇ ਪੇਸ਼ਕਾਰੀ ਜੀ ਸ਼ੁਕਰੀਆ ਜੀ ਕਹਿੰਦੇ ਆਪਣੇ ਮੁਹੰਮਦ ਜੀ। ਤੇ ਆਖਰ ਦੇ ਵਿੱਚ ਬੇਅੰਤ ਸੰਧੂ ਜੀ ਕਹਿੰਦੇ ਆ ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ, ਤੇ ਬੈਨਰ ਬਾਈ ਜੀ ਤੇ ਮੁਕੱਦਰ ਜੀ ਲਿਖਦੇ ਆ। ਤੇ ਗੁਰੂ ਜੀ ਮਾਨ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ। ਗੁਰੂ ਮਾਨ ਜੀ ਥੋੜਾ ਜਿਹਾ ਲੇਟ ਹੋ ਜਾਂਦੇ ਆ ਜੀ ਸ਼ਾਇਦ। ਤੇ ਲਓ ਫਿਰ ਆਪਾਂ ਆਗਿਆ ਲੈਂਦੇ ਹਾਂ ਦੋਸਤੋ, ਤੇ ਕੱਲ੍ਹ ਨੂੰ ਨਹੀਂ ਹੁਣ ਆਪਾਂ ਜੁੜਾਂਗੇ, ਸੋਮਵਾਰ ਨੂੰ ਸਬੱਬ ਬਣੇਗਾ ਫਿਰ ਤੋਂ, ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਭਾਰਤੀ ਸਮਾਂ 9:30 ਵਜੇ ਤੋਂ ਲੈ ਕੇ ਤਕਰੀਬਨ 11:30-12 ਵਜੇ ਤੱਕ ਤੁਹਾਡੇ ਨਾਲ ਰਾਬਤਾ ਜੁੜਦਾ ਹੈ ਜੀ, ਤੇ ਸੋਮਵਾਰ ਤੋਂ ਫਰਾਈਡੇ ਵਾਲੇ ਦਿਨ ਤੱਕ। ਤੇ ਇਸੇ ਤਰ੍ਹਾਂ ਹੀ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ਮੀ ਜੀ ਹਾਜ਼ਰ ਹੁੰਦੇ ਨੇ ਲੈ ਕੇ ਕੱਲ੍ਹ ਨੂੰ ਤੇ ਪਰਸੋਂ ਨੂੰ, ਜਾਣੀ ਕਿ ਸੈਟਰਡੇ ਤੇ ਸੰਡੇ ਭਾਰਤੀ ਸਮੇਂ ਦੇ ਅਨੁਸਾਰ ਲਾਈਵ ਪ੍ਰੋਗਰਾਮ 8:00-10:00 ਤੱਕ। ਤੇ ਉਹਨਾਂ ਦੇ ਨਾਲ ਮਹਿਫਲ ਦੇ ਵਿੱਚ ਜ਼ਰੂਰ ਜੁੜਨਾ ਹੈ ਮਹਿਫਲ ਮਿੱਤਰਾਂ ਦੀ ਪ੍ਰੋਗਰਾਮ, ਤੇ ਤੁਹਾਡਾ ਮੇਰਾ ਰਾਬਤਾ ਹੋਏਗਾ ਸੋਮਵਾਰ ਨੂੰ। ਤੇ ਉਹਨਾਂ ਜਾਂਦੇ ਜਾਂਦੇ ਦੋਸਤਾਂ ਦਾ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ, ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਜੇ ਕਿਸੇ ਦੋਸਤ ਦਾ, ਮਿੱਤਰ ਦਾ, ਸੱਜਣ ਦਾ ਨਾਮ ਰਹਿ ਗਿਆ ਹੋਵੇ ਦੋਸਤੋ, ਤੇ ਮਾਫ਼ੀ ਚਾਹਾਂਗਾ ਕਮੈਂਟਾਂ ਦੇ ਵਿੱਚ, ਤੇ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਿਹਾ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਸਾਰਿਆਂ ਨੂੰ। ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ, ਹੈਵ ਏ ਨਾਈਸ ਵੀਕਐਂਡ ਜੀ, ਤੇ ਸੋਮਵਾਰ ਨੂੰ ਮਿਲਦੇ ਹਾਂ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਸਤਿ ਸ੍ਰੀ ਅਕਾਲ ਜੀ।

0: ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਵਾਂ ਹਾਲ ਏ ਦੁਨੀਆਂ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਤੇ ਹੁਣ ਤੋਂ ਲੈ ਕੇ ਤਕਰੀਬਨ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਲਾਈਵ ਪ੍ਰੋਗਰਾਮ ਦੇ ਦੌਰਾਨ ਜਿਹੜਾ ਹਰ ਰੋਜ਼ ਦੀ ਤਰ੍ਹਾਂ ਬਣਿਆ ਰਹੇਗਾ ਤੇ ਨਾਲ ਨਾਲ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਖਬਰਾਂ ਤੱਕ ਜਿਹੜੀ ਝਾਤ ਮਾਰਾਂਗੇ ਤੇ ਨਾਲ ਹੀ ਗੱਲਾਂ ਬਾਤਾਂ ਵੀ ਤੁਹਾਨੂੰ ਕੋਈ ਨਾ ਕੋਈ ਸੁਣਾਵਾਂਗੇ ਤੇ ਜ਼ਿੰਦਗੀ ਦੇ ਉੱਤੇ ਗੱਲਬਾਤ ਵੀ ਕਰਾਂਗੇ। ਸਮਾਂ ਤੇ ਸਥਿਤੀ ਜਿਹੜੀ ਇਜਾਜ਼ਤ ਦੇਵੇਗੀ ਤਾਂ ਜ਼ਰੂਰ ਤੁਹਾਨੂੰ ਅੱਜ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਜੀ ਦੀ ਕਲਮ ਦੇ ਵਿੱਚੋਂ ਹੀ ਇੱਕ ਨਵੀਂ ਕਹਾਣੀ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਰਹੇਗੀ। ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਸਦੇ ਮੁਤਾਬਕ ਜ਼ਰੂਰ ਆਪਾਂ ਚੱਲਦੇ ਰਹਾਂਗੇ। ਤੇ ਕੁਝ ਹੀ ਪਲਾਂ ਤੱਕ ਖਬਰਾਂ ਦੇ ਨਾਲ ਸਿਲਸਿਲੇ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜਨਗੇ ਜੀ ਤੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਾਂਗੇ। ਕੁਝ ਜਿਹੜੇ ਨਵੇਂ ਹਾਲਾਤ ਨੇ ਪੰਜਾਬ ਦੇ ਵਿੱਚ, ਸਿਆਸਤ ਜਿਹੜੀ ਹੈ ਹਵਾ ਵੀ ਬਦਲ ਰਹੀ ਹੈ, ਮੌਸਮ ਵੀ ਬਦਲ ਰਿਹਾ ਤੇ ਬੱਦਲ ਵੀ ਜਿਹੜੇ ਨੇ ਗਰਜ ਰਹੇ ਨੇ। ਤੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਲੱਭਦਾ ਕਿੱਥੇ ਹੈ, ਭੱਜੇ ਸਾਰੇ ਖਿਡਾਰੀ ਨੇ ਮੈਦਾਨ ਛੱਡ ਕੇ ਤੇ ਅਫਸਰਾਂ ਦੀ ਮੱਤ ਮਾਰੀ ਹੈ ਤੇ ਵਾਰਿਸ ਪੰਜਾਬ ਦੀ ਜਿਹੜੀ ਹੁਣ ਅਗਲੀ ਵਾਰੀ ਹੈ। ਇਸੇ ਤਰ੍ਹਾਂ ਮਾਹੌਲ ਜਿਹੜਾ ਸਿਆਸਤ ਦੇ ਵਿੱਚ ਕਾਫੀ ਗਰਮਾਇਆ ਹੋਇਆ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਕਰਾਂਗੇ ਤੇ ਅੱਜ ਦੀਆਂ ਖਬਰਾਂ ਦੇ ਉੱਤੇ ਨਾਲ ਨਾਲ ਹਰਿਆਣੇ ਤੋਂ ਫਿਰ ਰਾਮ ਰਹੀਮ ਜਿਹੜਾ ਫਿਰ ਚਰਚਾ ਦੇ ਵਿੱਚ ਜਿਹੜਾ ਹੈ ਤੇ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ। ਅਕਾਲ ਤਖ਼ਤ ਸਾਹਿਬ ਦੇ ਉੱਤੋਂ ਕੁਝ ਅਪਡੇਟਸ ਨੇ ਉਹਦੀ ਵੀ ਝਾਤ ਨਾਲ ਮਾਰਾਂਗੇ, ਪਰ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਤੇ ਘੜੀਆਂ ਦੇ ਹਵਾਲੇ ਦੀ ਗੱਲ ਕਰਦੇ ਹਾਂ। ਸਮਾਂ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ 9:36 ਹੋ ਗਏ ਹੈ ਤੇ ਯੂਕੇ ਦੇ ਵਿੱਚ ਸ਼ਾਮ ਦੇ 5:00 ਘੜੀਆਂ ਦੇ ਉੱਤੇ ਜਿਹੜਾ 6 ਦਾ ਸਮਾਂ ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:06 ਤੇ ਇਸੇ ਤਰ੍ਹਾਂ ਅਮਰੀਕਾ ਤੇ ਟੋਰਾਂਟੋ ਤੇ ਨਿਊਯਾਰਕ ਦੇ ਵਿੱਚ ਦੁਪਹਿਰ ਦਾ ਸਮਾਂ ਹੈ 12:06 ਦਾ ਤੇ ਯੂਰਪੀਅਨ ਘੰਟਿਆਂ ਮੁਤਾਬਕ ਸਮਾਂ ਤਾਂ ਸਥਿਤੀ ਸ਼ਾਮ ਦੇ 6:06 ਘੜੀਆਂ ਜਿਹੜੀਆਂ ਨੇ ਦਰਸਾ ਰਹੀਆਂ ਨੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜਿਹੜਾ ਦਰੁਸਤ ਕਰਵਾ ਸਕਦੇ ਹੋ ਜੇਕਰ ਕੋਈ ਤੰਗੀ ਪਰੇਸ਼ਾਨੀ ਹੈ, ਟੈਕਨੀਕਲ ਕੋਈ ਇਸ਼ੂ ਹੈਗਾ ਟੈਕਨੀਕਲ ਤੁਹਾਨੂੰ ਲੱਗਦਾ, ਤੇ ਯੂਟਿਊਬ ਦੇ ਉੱਤੇ ਜਿਹੜਾ ਕਮੈਂਟ ਕਰ ਸਕਦੇ ਹੋ ਚੈਟ ਦੇ ਵਿੱਚ ਤੇ dwabareadio.com ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਇਸੇ ਤਰ੍ਹਾਂ ਫੇਸਬੁੱਕ, ਯੂਟਿਊਬ ਐਪ, ਵੈਬਸਾਈਟ ਦੇ ਉੱਤੇ 4-5 ਮਾਧਿਅਮ ਨੇ ਜਿਸ ਦੇ ਰਾਹੀਂ ਤੁਸੀਂ ਦੁਆਬਾ ਰੇਡੀਓ ਨਾਲ ਜੁੜ ਸਕਦੇ ਹੋ ਤੇ ਤੁਹਾਡੇ ਲਈ ਐਪ ਜਿਹੜੀ ਹੈ ਐਂਡਰੋਇਡ ਦੀ ਉਹ ਅਪਡੇਟ ਕਰ ਦਿੱਤੀ ਗਈ ਹੈ ਨਵੇਂ ਫੋਨਾਂ ਦੇ ਵਿੱਚ। ਪੁਰਾਣੇ ਫੋਨਾਂ ਦੇ ਵਿੱਚ ਉਹ ਬੜੀ ਵਧੀਆ ਇਸ ਵਕਤ ਜਿਹੜੀ ਵਰਕਆਊਟ ਕਰ ਰਹੀ ਹੈ, ਕੋਈ ਉਹਦੇ ਬਾਰੇ ਤੰਗੀ ਪਰੇਸ਼ਾਨੀ ਹੋਵੇ ਤਾਂ ਜ਼ਰੂਰ ਤੁਸੀਂ ਸਾਨੂੰ ਦੱਸ ਸਕਦੇ ਹੋ। ਤੇ ਲਓ ਫਿਰ ਦੋਸਤੋ, ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ। ਅੱਜ ਦਾ ਵਿਚਾਰ ਵੀ ਬਹੁਤ ਖੂਬਸੂਰਤ ਹੈ, ਕਹਿੰਦੇ ਨੇ ਕਿ ਪਰ ਪਹਿਲਾਂ ਆਪਾਂ ਅੱਜ ਦੇ ਦਿਹਾੜੇ ਦੀ ਗੱਲ ਕਰ ਲਈਏ। 7 ਅਕਤੂਬਰ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ। ਕਹਿੰਦੇ ਨੇ ਜ਼ਿੰਦਗੀ ਦਾ ਕੋਈ ਮਹੱਤਵ ਨਹੀਂ, ਕੋਈ ਕਿੰਨਾ ਚਿਰ ਜੀਵਿਆ, ਕਿੰਨੀ ਲੰਮੀ ਉਮਰ ਜਿਹੜੀ ਹੈ ਹੰਢਾਈ ਹੈ, ਅਸਲ ਗੱਲ ਇਹ ਹੁੰਦੀ ਹੈ ਕਿ ਕੋਈ ਕਿਵੇਂ ਜੀਵਿਆ, ਜ਼ਿੰਦਗੀ ਦੇ ਵਿੱਚ ਉਹਨੇ ਆਪਣੀ ਕੀ ਕੁਝ ਕੀਤਾ, ਲੋਕਾਂ ਦੇ ਪ੍ਰਤੀ ਕੀ ਕੀਤਾ, ਆਪਣੇ ਲਈ ਕੀ ਕੀਤਾ, ਜਾਂ ਸਮਾਜ ਦੇ ਲਈ ਕੀ ਕੀਤਾ, ਦੇਸ਼ ਦੇ ਲਈ, ਪਿੰਡ ਦੇ ਲਈ, ਸ਼ਹਿਰ ਦੇ ਲਈ, ਕਸਬੇ ਦੇ ਲਈ, ਜਾਂ ਲੋਕਾਂ ਦੇ ਪ੍ਰਤੀ ਉਹਨੇ ਕੀ ਕੀਤਾ, ਉਹ ਚੀਜ਼ਾਂ ਜਿਹੜੀਆਂ ਨੇ ਜ਼ਿਆਦਾ ਗਿਣੀਆਂ ਜਾਂਦੀਆਂ ਨੇ, ਅਹਿਮੀਅਤ ਰੱਖਦੀ ਹੈ, ਨਹੀਂ ਤਾਂ ਆਪਣੇ ਲਈ ਤਾਂ ਹਰ ਕੋਈ ਇਕੱਠਾ ਕਰ ਹੀ ਜਾਂਦਾ ਹੈ। ਜ਼ਿੰਦਗੀ ਨੂੰ ਸਾਲਾਂ ਦੀ ਗਿਣਤੀ ਦੇ ਨਾਲ ਨਾਪਣਾ ਠੀਕ ਸੋਚਣੀ ਦਾ ਪ੍ਰਤੀਕ ਨਹੀਂ ਹੈ, ਜੌਹਨਸਨ ਹੁਣੀ ਇਹ ਗੱਲਬਾਤ ਲਿਖਦੇ ਹੈ। ਬਹੁਤ ਛੋਟੀਆਂ ਉਮਰਾਂ ਦੇ ਵਿੱਚ ਵੱਡੇ ਵੱਡੇ ਕਾਰਜ ਜਿਹੜੇ ਕਰ ਗਏ, ਉਹ ਚਾਹੇ ਦੇਸ਼ ਭਗਤ ਨੇ, ਗਦਰੀ ਬਾਬੇ ਨੇ, ਚਾਹੇ ਉਹ ਫੌਜੀ ਜਵਾਨ ਨੇ ਤੇ ਚਾਹੇ ਉਹ ਵਿਗਿਆਨੀ ਨੇ, ਕਿਸੇ ਵੀ ਢਾਂਚੇ ਦੇ ਵਿੱਚ ਦੇਖ ਲਓ, ਕਿਸੇ ਵੀ ਕਿੱਤੇ ਦੇ ਵਿੱਚ ਦੇਖ ਲਓ, ਜੋ ਲੋਕਾਂ ਦੇ ਲਈ ਕੰਮ ਕਰ ਗਏ, ਉਹ ਚਾਹੇ ਛੋਟੀ ਉਮਰ ਹੈ ਚਾਹੇ ਵੱਡੀ ਉਮਰ ਹੈ, ਪਰ ਉਹਨਾਂ ਦੇ ਕੰਮਾਂ ਨੂੰ ਜਿਹੜਾ ਪਹਿਚਾਨਿਆ ਤੇ ਜਾਣਿਆ ਜਾਂਦਾ ਹੈ ਤੇ ਦਿਲਾਂ ਦੇ ਉੱਤੇ ਉਹ ਰਾਜ ਕਰਦੇ ਹੈ। ਇਸੇ ਤਰ੍ਹਾਂ ਅੱਜ ਜਿਹੜਾ 7 ਅਕਤੂਬਰ 1556 ਦੇ ਵਿੱਚ ਹੇਮੂ ਨੇ ਜਿਹੜਾ ਸੀ ਦਿੱਲੀ ਦੇ ਸਿੰਘਾਸਨ ਦੇ ਉੱਤੇ ਬੈਠਿਆ ਸੀਗਾ ਉਹ, ਤੇ ਦਿੱਲੀ ਤੋਂ ਆਪਣੇ ਨਾਲ ਆਪਣੇ ਨਵਦੀਪ ਸਿੰਘ ਜੀ ਵੀ ਜੁੜੇ ਹੋਏ ਨੇ। ਬਾਈ ਜੀ ਬੜੇ ਦਿਨਾਂ ਬਾਅਦ ਸਤਿ ਸ਼੍ਰੀ ਅਕਾਲ ਭੇਜਦੇ ਨੇ ਵੀਰ ਜੀ, ਤੇ ਸੁਰਿੰਦਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਤੇ ਇਸੇ ਤਰ੍ਹਾਂ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਮੁਹੰਮਦ ਜੀ ਵੀ ਸਤਿ ਸ਼੍ਰੀ ਅਕਾਲ ਵੀਰ ਭੁਪਿੰਦਰ ਜੀ ਤੇ ਆਲ ਦੁਆਬਾ ਰੇਡੀਓ ਨੂੰ ਭੇਜਦੇ ਨੇ ਦੁਬਈ ਤੋਂ। 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ, ਤੇ 1885 ਦੇ ਵਿਚ ਡੈਨਮਾਰਕ ਦੇ ਭੌਤਿਕ ਵਿਗਿਆਨੀ ਹੋਏ ਨੇ ਨਿਲਸ ਬੋਰ ਦਾ ਜਿਹੜਾ ਜਨਮ ਹੁੰਦਾ ਹੈ ਤੇ 1907 ਦੇ ਵਿਚ ਭਾਰਤੀ ਇਨਕਲਾਬੀ ਤੇ ਇਕ ਆਜ਼ਾਦੀ ਘੁਲਾਟਨ ਦੁਰਗਾ ਭਾਬੀ ਜਿਹੜਾ ਦੁਰਗਾ ਭਾਬੀ ਦਾ ਜਨਮ ਹੁੰਦਾ ਹੈ ਤੇ 1930 ਦੇ ਵਿਚ ਸ਼ਹੀਦ ਭਗਤ ਸਿੰਘ ਤੇ ਉਸਦੇ 14 ਸਾਥੀਆਂ ਦੇ ਮੁਕੱਦਮੇ ਦਾ ਫੈਸਲਾ ਜਿਹੜਾ ਹੁੰਦਾ ਹੈ ਤੇ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦਿੱਤੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ 7 ਲੋਕ ਇਹਦੇ ਵਿਚ ਹੋਰ ਸ਼ਾਮਲ ਨਾਲ ਕੀਤੇ ਜਾਂਦੇ ਹੈ ਜਿਹਦੇ ਵਿਚ ਪੰਡਿਤ ਕਿਸ਼ੋਰੀ ਲਾਲ ਜੈਦੇਵ ਸ਼ਿਵ ਵਰਮਾ ਬੀ ਕੇ ਸਿਨਹਾ ਕੇ ਐਨ ਤਿਵਾੜੀ ਗਿਆ ਪ੍ਰਸ਼ਾਦ ਤੇ ਮਹਾਂਵੀਰ ਸਿੰਘ ਉਹਨਾਂ ਨੂੰ ਉਮਰ ਕੈਦ ਤੇ ਕੁੰਦਨ ਲਾਲ ਨੂੰ 7 ਤੇ ਪ੍ਰੇਮ ਦੱਤ ਨੂੰ 5 ਸਾਲਾਂ ਦੀ ਜਿਹੜੀ ਹੈ ਸਜ਼ਾ ਤੇ ਦੇਸ਼ ਰਾਜ ਉਹਨਾਂ ਨੂੰ ਅਜੇ ਕੋਸ਼ ਨੂੰ ਜਤਿੰਦਰ ਸਨਿਆਲ ਜਿਹੜੇ ਬਰੀ ਕੀਤੇ ਜਾਂਦੇ ਹੈ। 1932 ਦੇ ਵਿਚ ਦੱਖਣੀ ਅਫਰੀਕੀ ਸਮਾਜ ਸੇਵੀ ਤੇ ਨੋਬਲ ਸ਼ਾਂਤੀ ਇਨਾਮ ਜੇਤੂ ਦੇਸਮੰਡ ਟੂਟੂ ਦਾ ਜਿਹੜਾ ਸੀ ਜਨਮ ਹੁੰਦਾ ਤੇ 1952 ਦੇ ਵਿਚ ਰੂਸੀ ਰਾਜਨੀਤੀ ਵੇਤਾ ਅਤੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦਾ ਜਨਮ ਹੁੰਦਾ ਹੈ ਜੋ ਅਜੇ ਤੱਕ ਜਿਹੜਾ ਰੂਸ ਦੇ ਉੱਤੇ ਰਾਜ ਕਰ ਰਹੇ ਨੇ। 1963 ਦੇ ਵਿਚ ਅਮਰੀਕਨ ਰਾਸ਼ਟਰਪਤੀ ਜੇ ਐਫ ਕਨੇਡੀ ਜਿਹਨੇ ਬਾਕਮਾਲ ਕਾਰਜ ਕੀਤੇ ਹੈ ਲੋਕਾਂ ਦੇ ਹੱਕ ਦੀ ਗੱਲ ਕੀਤੀ ਹੈ ਉਹਨਾਂ ਨੂੰ ਅੱਜ ਵੀ ਦਿਲਾਂ ਦੇ ਵਿਚ ਯਾਦ ਕੀਤਾ ਜਾਂਦਾ ਹੈ ਤੇ ਮੱਥਾ ਲਾਇਆ ਉਹਨਾਂ ਵੱਡੀਆਂ ਪਾਵਰਾਂ ਦੇ ਨਾਲ ਜੇ ਜਿਹੜੀਆਂ ਲਗਾਮਾਂ ਅੱਜ ਟਰੰਪ ਦੀਆਂ ਲਗਾਮਾਂ ਜਿਹੜੀਆਂ ਕਾਬੂ ਕਰ ਰਹੇ ਨੇ ਤੇ ਉਹ ਮੱਥਾ ਜਿਹੜਾ ਸੀ ਜੇ ਐਫ ਕਨੇਡੀ ਉਹਨਾਂ ਨੇ ਲਾਇਆ ਸੀ ਉਹਨਾਂ ਸਮਿਆਂ ਦੇ ਵਿਚ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਖਮਿਆਜਾ ਵੀ ਭੁਗਤਣਾ ਪਿਆ। ਕਨੇਡੀ ਉਹਨਾਂ ਨੇ ਇੰਗਲੈਂਡ ਅਤੇ ਰੂਸ ਦੇ ਨਾਲ ਨਿਊਕਲੀਅਰ ਤਜਰਬਿਆਂ ਦੇ ਉੱਤੇ ਪਾਬੰਦੀ ਲਾਉਣ ਦੇ ਸਮਝੌਤੇ ਉੱਤੇ ਦਸਤਖਤ ਕੀਤੇ ਸੀ 1963 ਦੇ ਵਿਚ ਤੇ 1985 ਚ ਅਮਰੀਕਾ ਨੇ ਐਲਾਨ ਕਰਤਾ ਕਿ ਉਹ ਕੌਮਾਂਤਰੀ ਅਦਾਲਤ ਦੇ ਹਰ ਫੈਸਲੇ ਨੂੰ ਮੰਨਣ ਦਾ ਪਾਬੰਦ ਜਿਹੜਾ ਨਹੀਂ ਹੋਏਗਾ। 1997 ਦੇ ਵਿਚ ਪੰਜਾਬੀ ਦਾ ਨਾਟਕਕਾਰ ਗਲਪ ਤੇ ਲੇਖਕ ਖੋਜੀ ਆਲੋਚਕ ਜਿਹੜੇ ਸਨ ਸੰਤ ਸਿੰਘ ਸੇਖੋ ਉਹਨਾਂ ਦਾ ਦੇਹਾਂਤ ਹੁੰਦਾ ਹੈ। ਤੇ ਇਸੇ ਤਰ੍ਹਾਂ ਦੋਸਤੋ ਇਨਕਲਾਬੀ ਲਹਿਰ ਦੀ ਆਗੂ ਦੁਰਗਾ ਭਾਬੀ ਦਾ ਜ਼ਿਕਰ ਆਇਆ ਸੰਖੇਪ ਦੇ ਵਿਚ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਜ ਦੀਆਂ ਦੇਸ਼ ਤੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੇ ਦਿਹਾੜੇ ਦੇ ਉੱਤੇ 7 ਅਕਤੂਬਰ 1907 ਨੂੰ ਅਲਾਹਾਬਾਦ ਵਿਖੇ ਬਾਂਕੇ ਬਿਹਾਰੀ ਲਾਲ ਦੇ ਘਰ ਜਮਨਾ ਦੇਵੀ ਦੀ ਕੁੱਖੋਂ ਉਹਨਾਂ ਦਾ ਜਨਮ ਹੁੰਦਾ ਹੈ। ਉਸਦੀ ਵਿਧਵਾ ਭੂਆ ਨੇ ਤੀਸਰੀ ਜਮਾਤ ਦੇ ਵਿਚੋਂ ਪੜ੍ਹਨ ਤੋਂ ਹਟਾ ਲਿਆ ਸੀ ਉਹਨੂੰ ਕਿਉਂਕਿ ਸਕੂਲ ਦੇ ਵਿਚ ਕਿਸੇ ਨੇ ਕੰਨਾਂ ਦੇ ਵਿਚੋਂ ਪਾਏ ਬੂੰਦੇ ਜਿਹੜੇ ਸੀ ਉਹਦੇ ਲਾਹ ਲਏ ਸਨ। 1919 ਦੇ ਵਿਚ ਉਹਦਾ ਵਿਆਹ ਭਗਵਤੀ ਚਰਨ ਵੋਹਰਾ ਉਹਨਾਂ ਦੇ ਨਾਲ ਹੋ ਜਾਂਦਾ ਹੈ। ਉਹ ਪਤਨੀ ਦੇ ਰੋਜ਼ਾਨਾ ਵਿਹਾਰ ਅਤੇ ਗਤੀਵਿਧੀਆਂ ਨੂੰ ਦੇਖਦੀ ਤੇ ਉਹਨਾਂ ਦੇ ਕੋਲ 3 ਮਕਾਨ ਸਨ ਜੋ ਕ੍ਰਾਂਤੀਕਾਰੀਆਂ ਦੇ ਅੱਡੇ ਸਨ। ਉਸਦੇ ਸਾਥੀ ਦੁਰਗਾ ਦੇਵੀ ਨੂੰ ਭਾਬੀ ਕਹਿੰਦੇ ਸਨ ਸਭ ਤੇ 3 ਤਰੀਕ ਤੇ ਦਸੰਬਰ ਦਾ ਮਹੀਨਾ 1925 ਨੂੰ ਲੜਕਾ ਉਹਨਾਂ ਦੇ ਘਰ ਪੈਦਾ ਹੁੰਦਾ ਹੈ ਜਿਸਦਾ ਨਾਂ ਵੀ ਸੁਚਿੰਦਰ ਸੱਚੀ ਰੱਖਿਆ ਗਿਆ। ਉਹ ਪਾਰਟੀ ਦੀ ਸਰਗਰਮ ਕਾਰਕੁਨ ਬਣ ਗਈ ਤੇ ਪਾਰਟੀ ਫੰਡ ਦੇ ਲਈ ਆਪਣੀਆਂ ਚੂੜੀਆਂ ਦੇ ਦਿੱਤੀਆਂ ਸਨ ਤੇ ਭਗਵਤੀ ਚਰਨ ਵੋਹਰਾ ਖਤਰੇ ਨੂੰ ਜਿਹੜਾ ਵੇਖ ਕੇ ਕਲਕੱਤਾ ਚਲਿਆ ਜਾਂਦਾ ਹੈ। ਉੱਥੇ ਸਰਗਰਮੀਆਂ ਕਰਨ ਲੱਗ ਪੈਂਦਾ ਹੈ ਤੇ ਸਾਂਡਰਸ ਦੇ ਕਤਲ ਤੋਂ ਬਾਅਦ ਸ਼ਹੀਦ ਭਗਤ ਸਿੰਘ ਲਾਹੌਰ ਤੋਂ ਕਲਕੱਤੇ ਜਾਣ ਦੇ ਲਈ ਦੁਰਗਾ ਭਾਬੀ ਜਿਹੜੀ ਹੈ ਉਹਨੂੰ ਜਿਹੜਾ ਪਤਨੀ ਬਣਾ ਕੇ ਅੰਗਰੇਜ਼ੀ ਮੇਮ ਦੇ ਰੂਪ ਦੇ ਵਿੱਚ ਆਪਣੇ ਬੱਚੇ ਨੂੰ ਲੈ ਕੇ ਕਲਕੱਤੇ ਪਹੁੰਚੀ ਜਿੱਥੇ ਭਗਵਤੀ ਪਹਿਲਾਂ ਹੀ ਜਿਹੜਾ ਉਹਦੀ ਉਡੀਕ ਕਰ ਰਿਹਾ ਸੀ। ਮਈ 1930 ਦੇ ਵਿੱਚ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਜੇਲ੍ਹ ਤੋਂ ਕੱਢਣ ਦੇ ਲਈ ਜਿਹੜਾ ਸੀ 1 ਜੂਨ 1930 ਦਾ ਜਿਹੜਾ ਦਿਨ ਫਿਕਸ ਕੀਤਾ ਗਿਆ ਸੀ ਪਰ 28 ਮਈ ਨੂੰ ਬੰਬ ਟੈਸਟ ਕਰਨ ਸਮੇਂ ਭਗਵਤੀ ਫੱਟੜ ਹੋ ਗਏ ਤੇ ਅਲਵਿਦਾ ਕਹਿਣ ਤੋਂ ਪਹਿਲਾਂ ਅਧੂਰੇ ਕਾਜ ਪੂਰੇ ਕਰਨ ਦਾ ਸੁਨੇਹਾ ਦਿੰਦੇ ਰਹੇ। ਫਿਰ 1 ਜੂਨ ਦਾ ਜਿਹੜਾ ਐਕਸ਼ਨ ਕਰਨ ਦੀ ਜ਼ਿੰਮੇਵਾਰੀ ਦੁਰਗਾ ਭਾਬੀ ਨੇ ਜਿਹੜੀ ਆਪ ਲੈ ਲਈ ਪਰ ਗਰਮੀ ਜ਼ਿਆਦਾ ਹੋਣ ਦੇ ਨਾਲ ਘਰ ਦੇ ਵਿੱਚ ਰੱਖੇ ਬੰਬ ਫੱਟ ਗਏ ਜਿਸਦੇ ਕਰਕੇ ਉੱਥੋਂ ਬਚ ਕੇ ਨਿਕਲਣਾ ਪਿਆ ਤੇ 9 ਤਰੀਕ ਤੇ 10ਵੇਂ ਮਹੀਨੇ ਦੇ ਵਿੱਚ 1930 ਨੂੰ ਫੈਸਲੇ ਦੇ ਮੁਤਾਬਕ ਫੌਜੀ ਟੇਲਰ ਨੂੰ ਗਵਰਨਰ ਹੈਲੀ ਸਮਝ ਕੇ ਦੁਰਗਾ ਨੇ ਗੋਲੀ ਚਲਾ ਕੇ ਜ਼ਖਮੀ ਕਰ ਸੁੱਟਿਆ ਤੇ 1932 ਦੇ ਵਿੱਚ ਲਾਹੌਰ ਵਿਖੇ ਆਤਮ ਸਮਰਪਣ ਕਰ ਦਿੱਤਾ। ਛੇਤੀ ਹੀ ਉਹਨਾਂ ਦੀ ਰਿਹਾਈ ਹੋ ਗਈ ਤੇ 1934 ਦੇ ਵਿੱਚ 10ਵੀਂ ਕਰਨ ਤੋਂ ਬਾਅਦ ਸਕੂਲ ਦੇ ਵਿੱਚ ਪੜ੍ਹਾਉਣ ਲੱਗ ਪਏ। 1937 ਦੇ ਵਿੱਚ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ। ਫਿਰ ਉਹਨਾਂ ਗਰੀਬ ਬੱਚਿਆਂ ਦੇ ਲਈ ਜਿਹੜਾ ਸੀ ਮਾਟੈਸਰੀ ਸਕੂਲ ਲਖਨਊ ਖੋਲ੍ਹ ਦਿੱਤਾ ਜੋ ਬਾਅਦ ਕਾਲਜ ਬਣ ਗਿਆ ਤੇ ਬਾਅਦ ਦੇ ਵਿੱਚ ਤੇ ਉਹ 90 ਸਾਲਾਂ ਦੀ ਉਮਰ ਦੇ ਵਿੱਚ 15 ਤਰੀਕ ਤੇ 10ਵੇਂ ਮਹੀਨੇ 1999 ਨੂੰ ਉਹਨਾਂ ਦਾ ਲਖਨਊ ਦੇ ਵਿੱਚ ਦੇਹਾਂਤ ਹੁੰਦਾ ਹੈ। ਜੀ ਦੋਸਤੋ, ਇਸੇ ਤਰ੍ਹਾਂ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਚੱਲਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ ਕੀ ਕਹਿੰਦੀਆਂ ਨੇ ਖਬਰਾਂ, ਤੇ ਨਾਲ ਨਾਲ ਅੱਗੇ ਜਾ ਕੇ 15-20 ਮਿੰਟਾਂ ਬਾਅਦ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ ਤੇ ਗੱਲਾਂ ਬਾਤਾਂ ਕਰਾਂਗੇ। ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਉਸ ਤੋਂ ਨਾਲ ਨਾਲ ਜੇ ਤੁਹਾਡਾ ਵਿੱਚ ਕੋਈ ਸਵਾਲ ਹੋਵੇਗਾ ਤਾਂ ਲਿਖਤੀ ਵੀ ਸਾਂਝਾ ਕਰ ਸਕਦੇ ਹੋ, ਤੇ ਨਹੀਂ ਤਾਂ ਫਿਰ ਆਖਰ ਦੇ ਵਿੱਚ ਜਦੋਂ ਸੈਣੀ ਸਾਹਿਬ ਦੇ ਨਾਲ ਸਮਾਪਤੀ ਕਰਾਂਗੇ ਤੇ ਲਾਈਨ ਜਿਹੜੀ ਆ ਤੁਸੀਂ ਮਿਲਾ ਸਕਦੇ ਹੋ ਤੇ ਆਪਣੀ ਗੱਲਬਾਤ ਜਿਹੜੀ ਆ ਰੱਖ ਸਕਦੇ ਹੋ। ਤੇ ਲਓ ਫਿਰ ਚੱਲਦੇ ਆ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਗੱਲ ਕਰਦੇ ਆ, ਕੀ ਕੁਝ ਜਿਹੜਾ ਵਾਪਰ ਰਿਹਾ ਤੇ ਕੀ ਕੁਝ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ ਸਿਆਸਤ ਦੇ ਵਿੱਚ, ਉਹ ਚਾਹੇ ਪੰਜਾਬ ਦੀ ਸਿਆਸਤ ਹੋਵੇ, ਚਾਹੇ ਕੇਂਦਰ ਦੀ ਹੋਵੇ ਤੇ ਚਾਹੇ ਹੋਵੇ ਆਪਣੀ ਸਿਆਸਤ ਆਪਣੇ ਪ੍ਰਦੇਸ਼ਾਂ ਦੀ, ਤੇ ਹਰ ਪਾਸੇ ਕਿਤੇ ਨਾ ਕਿਤੇ ਕੁਝ ਜਿਹੜਾ ਵਾਪਰ ਰਿਹਾ। ਪੰਜਾਬ ਦੀ ਸਿਆਸਤ ਦੇ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਕੀ ਸਿਆਸੀ ਤਾਪਮਾਨ ਵੱਧ ਰਿਹਾ, ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ CBI ਤੇ ED ਦੀ ਵਧਦੀ ਜਿਹੜੀ ਸਰਗਰਮੀ ਹੈ, ਤੇ ਮੁੱਖ ਮੰਤਰੀ ਦੇ OSD ਰਾਜਵੀਰ ਸਿੰਘ ਘੁੰਮਣ ਦੇ ਨਾਲ ਜੁੜੀ ਜਾਂਚ ਚੱਲ ਰਹੀ ਹੈ ਤੇ ਅੱਜ ਦਿਖੇ ਨਹੀਂ ਨੇ ਕਿਤੇ, ਪੰਜਾਬ ਸਰਕਾਰ ਦੀ ਸੁਪਰੀਮ ਕੋਰਟ ਤੱਕ ਦੀ ਪਹੁੰਚ ਹੋਈ ਹੈ ਤੇ ਗਮਾਂਡਾ ਮਾਮਲੇ ਦੇ ਵਿੱਚ ਹਾਈਕੋਰਟ ਦਾ ED ਨੂੰ ਨੋਟਿਸ ਹੋ ਗਿਆ, ਤੇ ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਅੱਗੇ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੜੈਨ ਵੱਲੋਂ ਆਪਣਾ ਸਪਸ਼ਟੀਕਰਨ ਜਿਹੜਾ ਦਿੱਤਾ ਗਿਆ। ਇਸੇ ਤਰ੍ਹਾਂ ਹੀ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਵੱਡੀਆਂ ਖਬਰਾਂ ਵੀ ਚਰਚਾ ਦੇ ਕੇਂਦਰ ਦੇ ਵਿੱਚ ਜਿਹੜੀਆਂ ਹੈਗੀਆਂ ਨੇ, ਜੰਤਰ ਮੰਤਰ ਉੱਤੇ ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦਾ ਜਿਹੜਾ ਪ੍ਰਦਰਸ਼ਨ, ਤੇ ਰੂਸ ਯੁਕਰੇਨ ਸੰਕਟ ਦੇ ਵਿੱਚ ਭਾਰਤ ਦੀ ਭੂਮਿਕਾ, ਫਰਾਂਸ ਦੇ ਵਿੱਚ ਵਿਦਿਆਰਥੀ ਅੰਦੋਲਨ ਜਿਹੜਾ ਹੈ ਸੋਮਵਾਰ ਤੋਂ ਸ਼ੁਰੂ ਹੋਇਆ, ਵੀਕਐਂਡ ਦੇ ਵਿੱਚ ਵੀ ਚੱਲਿਆ, ਕੋਸ਼ਿਸ਼ ਸੀ ਕਿ ਮੰਗਲਵਾਰ ਕੱਲ ਬੀਤੇ ਦੇ ਵਿੱਚ ਜਿਹੜਾ ਖਤਮ ਹੋ ਜਾਏਗਾ, ਪਰ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਮੈਕਰੋਨ ਸਰਕਾਰ ਜਿਹੜੀ ਹੈ ਦੋ ਚਿੱਤੀ ਦੇ ਵਿੱਚ ਪਈ ਹੋਈ ਹੈ। ਪਾਕਿਸਤਾਨ, ਤੁਰਕੀ, ਸਾਊਦੀ ਅਰਬ ਦੀ ਰੱਖਿਆ ਸਾਂਝ ਅਤੇ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਹੱਤਿਆ ਸਮੇਤ ਕਈ ਜਿਹੜੀਆਂ ਅਹਿਮ ਖਬਰਾਂ ਨੇ, ਤੇ ਇਹਦੇ ਵਿੱਚ ਸਵਾਲ ਸਿਰਫ ਇਹ ਹੀ ਨਹੀਂ ਹੈ ਕਿ ਖਬਰਾਂ ਦੇ ਵਿੱਚ ਕੀ ਕੁਝ ਹੋ ਰਿਹਾ, ਸਵਾਲ ਨਾਲ ਇਹ ਵੀ ਹੈ ਕਿ ਇਹਨਾਂ ਘਟਨਾਵਾਂ ਦੇ ਪਿੱਛੇ ਦੀ ਸਿਆਸਤ ਕੀ ਹੈ। ਉਹਨੂੰ ਸਮਝਣ ਦੇ ਲਈ ਸਾਡੇ ਨਾਲ ਜੁੜਨਗੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਪੰਜਾਬ ਦੀ 2027 ਦੀ ਰਾਜਨੀਤੀ ਕਿੱਧਰ ਜਾ ਰਹੀ ਹੈ, ਆਮ ਲੋਕਾਂ ਨੂੰ ਇਸ ਸਭ ਦਾ ਕੀ ਅਸਰ ਜਿਹੜਾ ਦੇਖਣ ਨੂੰ ਤੇ ਜਿਹੜਾ ਉਹਨਾਂ ਦੀਆਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਪ੍ਰਭਾਵਿਤ ਕਰੇਗਾ, ਆਪਣੀ ਰਾਏ ਜਿਹੜੀ ਆ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਵੀ ਦਿਓ, ਤੇ ਪ੍ਰੋਗਰਾਮ ਉਹਨਾਂ ਲੋਕਾਂ ਤੱਕ ਵੀ ਜ਼ਰੂਰ ਸ਼ੇਅਰ ਕਰੋ ਜੋ ਪੰਜਾਬ ਦੀ ਸਿਆਸਤ ਤੇ ਦੁਨੀਆਂ ਦੀਆਂ ਅਹਿਮ ਘਟਨਾਵਾਂ ਜਾਂ ਖਬਰਾਂ ਨੂੰ ਗਹਿਰਾਈ ਦੇ ਨਾਲ ਸਮਝਣਾ ਚਾਹੁੰਦੇ ਨੇ ਤੇ ਸਮਝਦੇ ਨੇ। ਤੇ ਇਸੇ ਤਰ੍ਹਾਂ ਨਾਲ ਤੁਸੀਂ ਵੀ ਲਾਈਕ ਤੇ ਸ਼ੇਅਰ ਕਰੋ ਦੋਸਤੋ, ਦੋਸਤਾਂ ਮਿੱਤਰਾਂ ਤੱਕ ਜ਼ਰੂਰ ਪਹੁੰਚਾ ਦਿਆ ਕਰੋ, ਇੰਨੀ ਕੁ ਸਾਡੀ ਗੁਜ਼ਾਰਿਸ਼ ਆ, ਹੋਰ ਤੁਹਾਡੇ ਕੋਲ ਕੁਝ ਨਹੀਂ ਮੰਗਦੇ। ਤੇ ਲਓ ਫਿਰ ਪੰਜਾਬ ਦੀਆਂ ਪਹਿਲੀਆਂ ਖਬਰਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ, ਕੀ ਕੁਝ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਚੱਲ ਰਿਹਾ। ਗੱਲਬਾਤ ਸ਼ੁਰੂ ਕਰਦੇ ਹਾਂ ਅਕਾਲ ਤਖ਼ਤ ਸਾਹਿਬ ਤੋਂ। ਅੱਜ ਜਿਹੜਾ ਉੱਥੇ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਨ ਸਪਸ਼ਟੀਕਰਨ ਦਿੰਦੇ ਹੋਏ ਨਜ਼ਰ ਆਏ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ ਨੂੰ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੀਤੇ ਦਿਨੀ ਮਿਲਣ ਵਾਲੇ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੜੈਨ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਸੌਂਪਿਆ ਤੇ ਖਿਮਾ ਜਾਂਚਨਾ ਜਿਹੜੀ ਕੀਤੀ ਹੈ। ਇਸੇ ਸੰਬੰਧੀ ਉਨ੍ਹਾਂ ਨੂੰ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਨੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਦੇ ਅਨੁਸਾਰ 10 ਦਿਨਾਂ ਦੇ ਅੰਦਰ ਅੰਦਰ ਨਿੱਜੀ ਰੂਪ ਦੇ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਗਿਆ ਸੀ। ਇਨ੍ਹਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੀਆਂ 71ਤਾਵਾਂ ਜਿਹੜੀਆਂ ਨੇ ਵਿੱਚ ਹਿੱਸਾ ਲੈਣ ਦੀ ਪਾਬੰਦੀ ਵੀ ਲਗਾਈ ਗਈ ਸੀ। ਅੱਜ ਇਸੇ ਸੰਬੰਧ ਦੇ ਵਿੱਚ ਜਸਵੰਤ ਸਿੰਘ ਪੁੜੈਨ ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਅਤੇ ਉਨ੍ਹਾਂ ਨੇ ਆਪਣਾ ਸਪਸ਼ਟੀਕਰਨ ਤੇ ਖਿਮਾ ਜਾਂਚਨਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਉਨ੍ਹਾਂ ਨੂੰ ਸੌਂਪੀ ਹੈ। ਉਨ੍ਹਾਂ ਨੇ ਜਥੇਦਾਰ ਦੇ ਕੋਲ ਇਹ ਗੱਲ ਮੰਨੀ ਹੈ ਕਿ ਉਨ੍ਹਾਂ ਨੇ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਵੱਡੀ ਗਲਤੀ ਕੀਤੀ ਹੈ ਜਿਸ ਦਾ ਉਨ੍ਹਾਂ ਨੂੰ ਜਿਹੜਾ ਅਹਿਸਾਸ ਹੈ। ਪੁੜੈਨ ਨੇ ਕਿਹਾ ਕਿ ਮੁਲਾਕਾਤ ਪਿੱਛੇ ਉਨ੍ਹਾਂ ਦੀ ਕੋਈ ਗਲਤ ਭਾਵਨਾ ਨਹੀਂ ਸੀਗੀ ਤੇ ਉਨ੍ਹਾਂ ਦੀ ਭਾਵਨਾ ਪੰਥ ਪ੍ਰਸਤੀ ਵਾਲੀ ਸੀਗੀ ਤੇ ਉਨ੍ਹਾਂ ਇਸ ਭੁੱਲ ਦੇ ਲਈ ਖਿਮਾ ਜਾਂਚਨਾ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਫੈਸਲਾ ਹੋਏਗਾ ਉਸਨੂੰ ਉਹ ਪ੍ਰਵਾਨ ਕਰ ਲੈਣਗੇ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਇਹ ਹੋਈ ਅਵੱਗਿਆ ਦੇ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹ ਲੱਗੇ ਤਾਂ ਜੋ ਉਹ ਸੁਰਖਰੂ ਹੋ ਕੇ ਵਿਚਾਰ ਜਿਹੜਾ ਫਿਰ ਤੋਂ ਵਿਚਰ ਸਕਣ ਤੇ ਉਨ੍ਹਾਂ ਦੇ ਮਨ ਦੇ ਉੱਤੇ ਕੋਈ ਬੋਝ ਨਾ ਰਹੇ। ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਉਹਨਾਂ ਨੇ ਵੀ ਕਿਹਾ ਕਿ ਜਸਵੰਤ ਸਿੰਘ ਪੁੜੈਨ ਦੇ ਵੱਲੋਂ ਦਿੱਤੀ ਗਈ ਜਿਹੜਾ ਦਿੱਤਾ ਗਿਆ ਸਪਸ਼ਟੀਕਰਨ ਹੈ ਉਹਦੇ ਉੱਤੇ ਕਈ ਕੀਤੀ ਖਿਮਾ ਜਾਚਨਾ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਦੇ ਵਿੱਚ ਜਿਹੜਾ ਵਿਚਾਰ ਕੇ ਸਿੰਘ ਸਹਿਬਾਨ ਦੇ ਵੱਲੋਂ ਫੈਸਲਾ ਕੀਤਾ ਜਾਏਗਾ। ਉਨ੍ਹਾਂ ਤੋਂ ਪਹਿਲਾਂ ਬਾਬਾ ਲੱਖਾ ਸਿੰਘ ਨਾਨਕਸਰ ਜਗਰਾਓਂ ਵਾਲੇ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਖਿਮਾ ਜਾਂਚਨਾ ਪੱਤਰ ਜਿਹੜਾ ਸੌਂਪਿਆ ਸੀਗਾ। ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵੱਲੋਂ ਇੱਕ ਪਾਸੇ ਪੰਜਾਬ ਦੇ ਵਿੱਚ ਰੇਡਾਂ ਤੇ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵੱਲੋਂ ਪਟਿਆਲਾ ਧਰਮਕੋਟ ਤੇ ਬਾਘਾ ਪੁਰਾਣਾ ਦੇ 50 ਵਾਰਡਾਂ ਦੀ ਜਿਹੜੀ ਚੋਣ ਰੱਦ ਕਰ ਦਿੱਤੀ ਹੈ ਤੇ ਨਿਆਇਕ ਨਿਗਰਾਨੀ ਹੇਠ ਚੋਣਾਂ ਕਰਵਾਉਂਦੇ ਆਦੇਸ਼ ਜਿਹੜੇ ਨੇ ਲਾਗੂ ਕਰ ਦਿੱਤੇ ਨੇ। ਇਸੇ ਤਰ੍ਹਾਂ PCPCL ਜਿਹੜਾ ਉਹਦੀਆਂ ਬਹੁਤ ਸਾਰੀਆਂ ਖ਼ਬਰਾਂ ਨੇ। ਪੰਜਾਬ ਦੇ ਵਿੱਚ ਬਿਜਲੀ ਦੀ ਵੱਧਦੀ ਮੰਗ ਦੇ ਨਾਲ ਨਜਿੱਠਣ ਲਈ ਟਰਾਂਸਮਿਸ਼ਨ ਸਮਰੱਥਾ ਵਧਾਈ ਜਾਵੇਗੀ, CMD ਨੇ ਇਹ ਜਿਹੜੀ ਗੱਲ ਕਹੀ ਹੈ। ਸਰਕਾਰੀ ਵਿਭਾਗਾਂ ਦੇ ਵੱਲ ਬਕਾਇਆ ਜਿਹੜਾ 2500 ਕਰੋੜ ਰੁਪਏ ਦੀ ਵਸੂਲੀ ਦੇ ਲਈ ਯਤਨ ਜਿਹੜੇ ਨੇ ਤੇਜ਼ ਕਰ ਦਿੱਤੇ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜਿਹੜੇ ਨੇ ਚੇਅਰਮੈਨ ਕਮ ਮੈਨੇਜਿੰਗ ਜਿਹੜੇ ਨੇ ਡਾਇਰੈਕਟਰ CMD ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਗੁਰਕਿਰਤ ਕਿਰਪਾਲ ਸਿੰਘ ਉਹਨਾਂ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ ਦੇ ਵੱਲੋਂ ਬਕਾਇਆ ਚੱਲ ਰਹੇ 2500 ਕਰੋੜ ਰੁਪਏ ਤੋਂ ਵੱਧ ਦੇ ਬਿਜਲੀ ਬਿੱਲਾਂ ਦੀ ਵਸੂਲੀ ਲਈ ਯਤਨ ਤੇਜ਼ ਕੀਤੇ ਨੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਚ ਬਿਜਲੀ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਤੇ ਖਪਤਕਾਰ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਟਰਾਂਸਮਿਸ਼ਨ ਯਾਨੀ ਕਿ ਬਿਜਲੀ ਸੰਚਾਰਨ ਸਮਰੱਥਾ ਨੂੰ ਵਧਾਉਣ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ। ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਰਸਮੀ ਗੱਲਬਾਤ ਦੇ ਦੌਰਾਨ ਗੁਰਕਿਰਤ ਕਿਰਪਾਲ ਸਿੰਘ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਸਿਰਫ ਬਿਜਲੀ ਉਤਪਾਦਨ ਵਧਾਉਣ ਦੇ ਉੱਤੇ ਹੀ ਧਿਆਨ ਕੇਂਦਰਿਤ ਕਰਨ ਦੀ ਬਜਾਏ PSPCL ਟਰਾਂਸਮਿਸ਼ਨ ਨੈਟਵਰਕ ਨੂੰ ਮਜ਼ਬੂਤ ਕਰੇਗੀ ਜੋ ਕਿ ਗ੍ਰਿਡ ਦੀ ਸਥਿਰਤਾ ਅਤੇ ਮੌਜੂਦਾ ਬਿਜਲੀ ਦੀ ਸੁਚੱਜੀ ਵੰਡ ਦੇ ਲਈ ਬਹੁਤ ਜ਼ਰੂਰੀ ਹੈ। CMD ਨੇ ਇਹ ਵੀ ਵਿਚਾਰ ਦੇ ਵਿੱਚ ਦੱਸਿਆ ਕਿ ਇਸ ਝੋਨੇ ਦੇ ਸੀਜ਼ਨ ਦੇ ਦੌਰਾਨ ਪੰਜਾਬ ਦੇ ਵਿੱਚ ਬਿਜਲੀ ਦੀ ਰਿਕਾਰਡ ਮੰਗ ਦਰਜ ਕੀਤੇ ਜਾਣ ਤੋਂ ਬਾਅਦ ਸਾਂਝੇ ਕੀਤੇ ਨੇ। ਇਸ ਵਾਰ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ 17,500 ਮੈਗਾਵਾਟ ਦੇ ਸਰਵ ਉੱਚ ਪੱਧਰ ਦੇ ਉੱਤੇ ਪਹੁੰਚੀ ਹੈ ਤੇ ਕਈ ਦਿਨਾਂ ਤੱਕ 16,500 ਮੈਗਾਵਾਟ ਤੋਂ ਉੱਪਰ ਜਿਹੜੀ ਬਣੀ ਰਹੀ ਦੱਸੀ ਗਈ ਹੈ। ਇਸੇ ਤਰ੍ਹਾਂ ਗਮਾਂਡਾ ਦੀ ਗੱਲ ਕਰੀਏ ਤੇ ED ਦੀ ਰੇਡ, ਹਾਈਕੋਰਟ ਦੇ ਵੱਲੋਂ ED ਨੂੰ ਨੋਟਿਸ ਜਾਰੀ ਹੋ ਗਿਆ ਤੇ 15 ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗ ਲਿਆ। ਪੰਜਾਬ ਸਰਕਾਰ ਦੀ ਪਟੀਸ਼ਨ ਦੇ ਉੱਤੇ ਡਿਵੀਜ਼ਨ ਬੈਂਚ ਦੇ ਵੱਲੋਂ ਸੁਣਵਾਈ ਹੋਈ ਹੈ ਤੇ ਹੁਣ 28 ਅਕਤੂਬਰ ਨੂੰ ਜਿਹੜੀ ਹੈ ਅਗਲੀ ਕਾਰਵਾਈ ਜਿਹੜੀ ਹੈ ਉਹਦੇ ਉੱਤੇ ਹੋਵੇਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਤੇ ਗਮਾਂਡਾ ਦੇ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਮਗਰੋਂ ED ਨੂੰ ਨੋਟਿਸ ਜਾਰੀ ਕਰ ਦਿੱਤਾ। ਹਾਈ ਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ED ਨੂੰ ਇਸ ਮਾਮਲੇ ਦੇ ਉੱਤੇ 15 ਦਿਨਾਂ ਦੇ ਵਿੱਚ ਜਵਾਬ ਦੇਣ ਦੇ ਲਈ ਕਿਹਾ। ਹੁਣ ਅਗਲੀ ਸੁਣਵਾਈ 28 ਅਕਤੂਬਰ ਨੂੰ ਹੋਣੀ ਹੈ। ਅੱਜ ਅਦਾਲਤ ਦੇ ਵਿੱਚ ED ਨੇ ਜਵਾਬ ਲਈ 2 ਹਫ਼ਤਿਆਂ ਦਾ ਸਮਾਂ ਦੇਣ ਦੀ ਮੰਗ ਕੀਤੀ ਸੀਗੀ। ਪੰਜਾਬ ਸਰਕਾਰ ਨੇ ਗਮਾਂਡਾ ਦਫ਼ਤਰ ਦੀ ED ਦੇ ਵੱਲੋਂ 22 ਤੋਂ 24 ਸਤੰਬਰ ਤੱਕ ਕੀਤੀ ਤਲਾਸ਼ੀ ਤੇ ਸਰਵੇਖਣ ਨੂੰ ਚੁਣੌਤੀ ਦਿੱਤੀ ਹੈ ਤੇ ਇਸ ਪਟੀਸ਼ਨ ਨੂੰ ਜ਼ਰੂਰੀ ਸੁਣਵਾਈ ਵਾਲੀ ਸੂਚੀ ਦੇ ਵਿੱਚ ਦਰਜ ਕੀਤਾ ਗਿਆ ਸੀ ਤੇ ਅੱਜ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਈ ਹੈ। ਪੰਜਾਬ ਸਰਕਾਰ ਨੇ ਪਟੀਸ਼ਨ ਦੇ ਵਿੱਚ ਭਾਰਤ ਸਰਕਾਰ ਤੇ ED ਤੋਂ ਇਲਾਵਾ ਹੋਰਨਾਂ ਨੂੰ ਵੀ ਧਿਰ ਬਣਾਇਆ। 22 ਤੋਂ 24 ਸਤੰਬਰ ਤੱਕ ਗਮਾਂਡਾ ਦਫ਼ਤਰ ਦੀ ED ਵੱਲੋਂ 50 ਘੰਟੇ ਦੇ ਕਰੀਬ ਤਲਾਸ਼ੀ ਲਈ ਗਈ ਸੀ ਤੇ ਦਫ਼ਤਰੀ ਰਿਕਾਰਡ ਦੇ 30 ਤੋਂ ਵੱਧ ਬੈਗ ਜ਼ਬਤ ਕੀਤੇ ਗਏ ਸਨ ਤੇ ਉੱਥੇ ਗੱਡੀਆਂ ਵੀ ਇਹਨਾਂ ਨੇ ਤੋੜੀਆਂ ਸੀ, ਵਿਰੋਧ ਪ੍ਰਦਰਸ਼ਨ ਕੀਤੇ ਸੀ ਤੇ ਸੀਨੀਅਰ ਅਧਿਕਾਰੀਆਂ ਦੇ ਮੋਬਾਈਲ ਫੋਨਾਂ ਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਦਾ ਡਾਟਾ ਕਾਪੀ ਕੀਤਾ ਗਿਆ ਸੀ। ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਇਹ ਜਾਂਚ ਤ੍ਰਿਉਪਤੀ ਇਨਫਰਾ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਦੇ ਪ੍ਰਮੋਟਰਾਂ ਦੇ ਨਾਲ ਸੰਬੰਧਿਤ 238 ਕਰੋੜ ਰੁਪਏ ਦੇ ਕਥਿਤ ਬੈਂਕ ਘੁਟਾਲੇ ਬਾਰੇ CBI ਦੀ FIR ਦੇ ਆਧਾਰ ਦੇ ਉੱਤੇ ਸ਼ੁਰੂ ਕੀਤੀ ਗਈ ਦੱਸੀ ਗਈ ਸੀ। ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ ਤੇ ਨਾ ਹੀ ਕਿਸੇ ਗਮਾਂਡਾ ਅਧਿਕਾਰੀ ਦਾ ਨਾਂ ਹੈ। ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਤਲਾਸ਼ੀ ਅਤੇ ਸਰਵੇਖਣ ਦੀਆਂ ਮਨਜ਼ੂਰੀਆਂ ਰੱਦ ਕੀਤੀਆਂ ਜਾਣ। ਦੂਸਰੇ ਪਾਸੇ ਜੋ ਕੱਲ੍ਹ ਦੀਆਂ ਵੱਡੀਆਂ ਖ਼ਬਰਾਂ ਰਹੀਆਂ ਨੇ ਅੱਜ ਉਸੇ ਤਾਦਾਦ ਦੇ ਵਿੱਚ ਜਿਹੜੀਆਂ ਚੱਲਦੀਆਂ ਰਹੀਆਂ ਨੇ ਅੱਗੇ ਵੀ, ਪੰਜਾਬ ਦੇ ਵਿੱਚ ਜਿਹੜਾ ਕਰਪਸ਼ਨ ਕੇਸ ਹੈ, CBI ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ OSD ਰਾਜਬੀਰ ਸਿੰਘ ਘੁੰਮਣ ਤਲਬ ਕੀਤੇ ਗਏ ਤੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਸਮੇਤ 8 ਥਾਵਾਂ ਦੇ ਉੱਤੇ ਰਾਤ ਜਿਹੜੀ ਹੈ CBI ਛਾਪੇਮਾਰੀ ਤੋਂ ਬਾਅਦ ਕਾਰਵਾਈ ਜਿਹੜੀ ਕੀਤੀ ਗਈ ਹੈ। ਕੇਂਦਰੀ ਜਾਂਚ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਨਾਲ ਜੁੜੇ ਮਾਮਲੇ 'ਚ ਅੱਜ ਦੁਪਹਿਰ 2:30 ਵਜੇ ਜਿਹੜਾ ਸੈਕਟਰ 30 ਸਥਿਤ CBI ਦਫ਼ਤਰ ਅੱਗੇ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ। CBI ਦੇ ਵੱਲੋਂ ਰਾਜਵੀਰ ਸਿੰਘ ਘੁੰਮਣ ਅਤੇ 5 ਹੋਰਨਾਂ ਦੇ ਖਿਲਾਫ਼ FIR ਜਿਹੜੀ ਆ ਦਰਜ ਕਰਨ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਸਮੇਤ 8 ਵੱਖ ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਤੇ ਤਲਾਸ਼ੀ ਅਭਿਆਨ ਚਲਾਉਣ ਤੋਂ ਬਾਅਦ ਸਾਹਮਣੇ ਆਈ ਹੈ। FIR ਦੇ ਵਿੱਚ ਨਾਮਜ਼ਦ ਹੋਰ ਵਿਅਕਤੀਆਂ ਜਿਹੜੇ ਕਿ ਨਿਤਿਨ ਗੋਹਲ, ਜਿਤਿਨ ਗੋਹਲ ਤੇ ਉਰਫ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਅਤੇ RS ਨਾਗਰਾ ਨੇ। ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਕਿ ਘੁੰਮਣ ਅੱਜ CBI ਅੱਗੇ ਪੇਸ਼ ਹੋਣਗੇ ਜਾਂ ਨਹੀਂ, ਪਰ ਸ਼ਾਮ ਤੱਕ ਜੋ ਖ਼ਬਰਾਂ ਮਿਲੀਆਂ ਉਹ ਪੇਸ਼ ਨਹੀਂ ਹੋਏ ਨੇ ਤੇ ਉਹਦੀ ਹੋਰ ਵੀ ਅੱਗੇ ਜਾ ਕੇ ਅਪਡੇਟ ਸਾਂਝੀ ਕਰਦੇ ਹਾਂ, ਵਿਸਤਾਰ ਚ ਖ਼ਬਰ ਹੈ। CBI ਨੇ ਲੰਘੇ ਦਿਨ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ 8 ਥਾਵਾਂ ਦੇ ਉੱਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਸੀ ਤੇ ਇਸ ਦੇ ਵਿੱਚ ਮੁੱਖ ਮੰਤਰੀ ਦਾ ਕੈਂਪ ਦਫ਼ਤਰ ਸੰਗਰੂਰ ਦੇ ਪਿੰਡ ਘਰਾਚੋ ਸਥਿਤ ਘੁੰਮਣ ਦਾ ਜਿਹੜਾ ਸੀ ਘਰ ਅਤੇ ਮੁਹਾਲੀ ਦੇ ਫੇਜ 11 ਦੇ ਵਿੱਚ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਦੀ ਰਿਹਾਇਸ਼ ਸ਼ਾਮਲ ਹੈ। ਇਸ ਤੋਂ ਇਲਾਵਾ ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ ਤੇ ਗੁਰਦਾਸਪੁਰ ਵਿੱਚ ਵੀ ਤਲਾਸ਼ੀ ਲਈ ਗਈ। ਇਹ ਛਾਪੇਮਾਰੀ 5:30 ਵਜੇ ਸ਼ਾਮ ਨੂੰ ਸ਼ੁਰੂ ਹੋ ਕੇ ਰਾਤ 11 ਵਜੇ ਤੱਕ ਜਾਰੀ ਰਹੀ ਹੈ। CBI ਦੇ ਅਨੁਸਾਰ ਤਲਾਸ਼ੀ ਦੌਰਾਨ ਜਿਹੜੇ ਨੇ ਲੈਪਟਾਪ, ਮੋਬਾਈਲ ਫੋਨ ਅਤੇ ਕਈ ਅਹਿਮ ਦਸਤਾਵੇਜ਼ ਜਿਹੜੇ ਜ਼ਬਤ ਕੀਤੇ ਗਏ ਨੇ ਤੇ ਪਰ ਮਾਨ ਸਾਹਿਬ ਕਹਿੰਦੇ ਨੇ ਇਹ ਕੁਝ ਨਹੀਂ ਮਿਲਿਆ ਤੇ ਆਪਾਂ ਹੀ ਕਲੀਨ ਚਿੱਟ ਦੇ ਰਹੇ ਨੇ ਆਪਣੇ ਆਪ ਨੂੰ। ਦੂਸਰੇ ਪਾਸੇ ਥਰਥੱਲੀ ਜਿਹੜੀ ਆ ਪੰਜਾਬ ਦੇ ਵਿੱਚ ਤੇ ਪਰਚਾ ਦਿੱਲੀ ਦੇ ਵਿੱਚ। ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ CBI ਨੇ ਨਵੀਂ ਦਿੱਲੀ 'ਚ ਦਰਜ ਜਿਹੜਾ ਕਿਉਂ ਕੀਤਾ ਹੈ, FIR ਜਿਹੜੀ ਦਰਜ ਉੱਥੇ ਕਿਉਂ ਕੀਤੀ ਹੈ? ਕੇਂਦਰੀ ਜਾਂਚ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਸਮੇਤ ਅੱਧੀ ਦਰਜਨ ਜਾਣਿਆਂ ਤੇ ਜਿਹੜਾ ਨਵੀਂ ਦਿੱਲੀ ਦੇ ਥਾਣਾ EO2 ਦੇ ਵਿੱਚ FIR ਦਰਜ ਕੀਤੀ ਹੈ ਤੇ ਮਾਮਲੇ ਦੀ ਜਾਂਚ CBI ਨਵੀਂ ਦਿੱਲੀ ਦੇ ASP ਸ੍ਰੀ KL ਮੋਸੇਸ ਨੂੰ ਜਿਹੜੀ ਸੌਂਪੀ ਗਈ ਹੈ। CBI ਨੇ FIR ਨੰਬਰ RC 22-02-026-E-0013 ਦਰਜ ਕੀਤੀ ਹੈ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ 5 ਅਕਤੂਬਰ ਨੂੰ CBI ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਸੀ ਤੇ 6 ਤਰੀਕ ਨੂੰ ਛਾਪਾ ਵੱਜ ਗਿਆ। CBI ਦੇ ਵੱਲੋਂ ਅੱਜ ਜਨਤਕ ਕੀਤੀ FIR ਦੇ ਅਨੁਸਾਰ ਹਾਈਕੋਰਟ ਦੇ ਹੁਕਮਾਂ ਦੇ ਮਗਰੋਂ ਫੌਰੀ ED ਨੇ ਈਮੇਲ ਜ਼ਰੀਏ DGP ਪੰਜਾਬ ਨੂੰ ਲਿਖੇ ਪੱਤਰਾਂ ਦੀ ਕਾਪੀ CBI ਨੂੰ ਭੇਜ ਦਿੱਤੀ ਸੀ। CBI ਨੇ 5 ਅਕਤੂਬਰ ਦੀ ਰਾਤ 11:49 ਦੇ ਉੱਤੇ FIR ਦਰਜ ਕਰ ਜਿਹੜੀ ਸੀ ਕਰ ਦਿੱਤੀ ਸੀ ਤੇ ਲੰਘੇ ਕੱਲ CBI ਨੇ ਕਰੀਬ 5 ਵਜੇ ਤੋਂ ਬਾਅਦ ਛਾਪੇਮਾਰੀ ਸ਼ੁਰੂ ਕੀਤੀ। ਇਸ FIR ਦੇ ਵਿੱਚ ED ਦੇ ਸਹਾਇਕ ਡਾਇਰੈਕਟਰ ਅਕਸ਼ੇ ਕੁਮਾਰ ਜਿਹੜੇ ਨੇ ਸ਼ਿਕਾਇਤਕਰਤਾ ਨੇ ਤੇ ਖਾਸ ਗੱਲ ਇਹ ਵੀ ਰਹੀ ਕਿ CBI ਨੇ ਇਸ ਮਾਮਲੇ ਦੀ FIR ਜਿਹੜੀ ਹੈ ਪੰਜਾਬ ਦੀ ਬਜਾਏ ਦਿੱਲੀ ਦੇ ਵਿੱਚ ਦਰਜ ਕੀਤੀ। ED ਨੇ CBI ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਕਾਪੀ ਭੇਜੀ। FIR ਦੇ ਵਿੱਚ ਰਾਜਵੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਲ, ਜਿਤਿਨ ਗੋਲ ਉਰਫ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਤੇ RS ਨਾਗਰਾ ਤੋਂ ਇਲਾਵਾ ਅਣਪਛਾਤੇ ਸਰਕਾਰੀ ਤੇ ਪ੍ਰਾਈਵੇਟ ਅਧਿਕਾਰੀ ਇਹਦੇ ਵਿੱਚ ਨਾਮਜ਼ਦ ਕੀਤੇ ਗਏ ਨੇ। ਇਸ ਮੁੱਦੇ ਨੂੰ ਲੈ ਕੇ ਜਿਹੜਾ ਹੋਰ ਵੀ ਵਿਵਾਦ ਵੱਧ ਰਿਹਾ, CBI ਅੱਗੇ ਪੇਸ਼ ਨਹੀਂ ਹੋਏ ਨੇ ਰਾਜਵੀਰ ਘੁੰਮਣ, ਜੋ ਸ਼ਾਮ ਤੱਕ ਖ਼ਬਰ ਆ ਗਈ। ਜਾਂਚ ਅਧਿਕਾਰੀ ਕਰਦੇ ਰਹੇ ਨੇ ਉਨ੍ਹਾਂ ਦੀ ਉਡੀਕ ਤੇ ਮੁੱਖ ਮੰਤਰੀ ਦਫ਼ਤਰ ਨੇ ਸਮਨ ਮਿਲਣ ਤੋਂ ਇਨਕਾਰ ਕੀਤਾ ਹੈ। ਪੰਜਾਬ ਸਰਕਾਰ ਜਿਹੜੀ ਹੈ ਪਹੁੰਚ ਗਈ ਹੈ ਸੁਪਰੀਮ ਕੋਰਟ। ਸੰਘੀ ਏਜੰਸੀ ਦੇ ਅਧਿਕਾਰੀ ਮਿੱਥੇ ਸਮੇਂ ਤੋਂ ਬਾਅਦ ਤੱਕ ਵੀ ਜਿਹੜਾ ਰਾਜਵੀਰ ਸਿੰਘ ਘੁੰਮਣ ਦੀ ਉਡੀਕ ਕਰਦੇ ਰਹੇ ਪਰ ਉਹ ਨਜ਼ਰ ਹੀ ਨਾ ਪਏ। ਪੰਜਾਬ ਸਰਕਾਰ ਵੱਲੋਂ CBI ਜਾਂਚ ਦੇ ਖਿਲਾਫ਼ ਸੁਪਰੀਮ ਕੋਰਟ ਦੇ ਵਿੱਚ ਸਪੈਸ਼ਲ ਲੀਵ ਪਟੀਸ਼ਨ SLP ਦਾਇਰ ਕੀਤੀ ਗਈ ਹੈ ਜਿਹਦੀ ਸੁਣਵਾਈ 1-2 ਦਿਨਾਂ ਦੇ ਵਿੱਚ ਹੋਣੀ ਹੈ ਤੇ ਸਿਖਰਲੀ ਅਦਾਲਤ ਦੇ ਵਿੱਚ ਹੋਣ ਵਾਲੀ ਸੁਣਵਾਈ ਦੇ ਮੱਦੇਨਜ਼ਰ OSD ਰਾਜਵੀਰ ਘੁੰਮਣ ਨੇ ਜਿਹੜਾ CBI ਅੱਗੇ ਪੇਸ਼ ਹੋਣ ਤੋਂ ਫਿਲਹਾਲ ਕਿਨਾਰਾ ਕੀਤਾ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਇਸ ਮਾਮਲੇ ਦੇ ਵਿੱਚ ਰਾਹਤ ਮਿਲਣ ਦੀ ਜਿਹੜੀ ਹੈ ਝਾਕ ਰੱਖ ਰਹੇ ਨੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ED ਵੱਲੋਂ DGP ਪੰਜਾਬ ਨੂੰ ਲਿਖੇ ਪੱਤਰਾਂ ਦੇ ਆਧਾਰ ਦੇ ਉੱਤੇ CBI ਨੇ ਰਾਜਵੀਰ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਿਤਿਨ ਗੋਹਲ ਜਿਹੜੇ ਨਾਮ ਪਹਿਲਾਂ ਵੀ ਤੁਹਾਡੇ ਨਾਲ ਸਾਂਝੇ ਕੀਤੇ ਹੈ ਉਹਦੇ ਉੱਤੇ ਜਿਹੜੀ ਹੈ ਅਣਪਛਾਤਿਆਂ ਦੇ ਉੱਤੇ FIR ਦਰਜ ਕੀਤੀ ਹੈ ਤੇ CBI ਦੇ ਵੱਲੋਂ 2 ਮਹੀਨਿਆਂ ਦੇ ਅੰਦਰ ਅੰਦਰ ਇਸ ਮਾਮਲੇ ਦੀ ਜਾਂਚ ਰਿਪੋਰਟ ਅਦਾਲਤ ਨੂੰ ਸੌਂਪੀ ਜਾਣੀ ਦੱਸੀ ਗਈ ਹੈ। ਦੂਸਰੇ ਪਾਸੇ ਮਾਨ ਸਾਹਿਬ ਦਾ ਜਿਹੜਾ ਅੱਜ ਪਹਿਲਾ ਜਿਹੜਾ ਕਹਿ ਸਕਦੇ ਹਾਂ ਕਿ ਬਿਆਨ ਆਇਆ ਇਸ ਸਾਰੇ ਮਸਲਿਆਂ ਦੇ ਦੌਰਾਨ, ਕਹਿੰਦੇ ਨੇ ਕਿ ਭਾਜਪਾ ਦਾ ਕੰਮ ਕਰਨ ਦਾ ਇਹੋ ਹੀ ਤਰੀਕਾ ਹੈ, 7-8 ਘੰਟਿਆਂ ਦੇ ਵਿੱਚ ਕੁਝ ਨਹੀਂ ਮਿਲਿਆ। CM ਮਾਨ ਸਾਹਿਬ ਕਹਿੰਦੇ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਆਪਣੇ ਵਿਸ਼ੇਸ਼ ਕਾਰਜ ਅਧਿਕਾਰੀ OSD ਦੇ ਘਰ ਛਾਪੇਮਾਰੀ ਕੀਤੇ ਜਾਣ ਤੋਂ 1 ਦਿਨ ਬਾਅਦ ਬੁੱਧਵਾਰ ਨੂੰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਦੇ ਉੱਤੇ ਛਾਪੇਮਾਰੀ ਕਰਵਾਉਣਾ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਕੰਮ ਕਰਨ ਦਾ ਤਰੀਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 7-8 ਘੰਟੇ ਚੱਲੀ ਇਸ ਤਲਾਸ਼ੀ ਦੇ ਦੌਰਾਨ ਕੇਂਦਰੀ ਏਜੰਸੀ ਨੂੰ ਕੁਝ ਵੀ ਇਤਰਾਜ਼ਯੋਗ ਜਾਂ ਸ਼ੱਕੀ ਨਹੀਂ ਮਿਲ ਸਕਿਆ। ਕਹਿੰਦੇ ਜੀ ਬਾਕੀ ਦੇਖਦੇ ਹਾਂ ਜੀ ਪੈਕਟ ਖੋਲਦੇ ਨੇ ਕੀ ਕੁਝ ਵਿੱਚੋਂ ਨਿਕਲੇਗਾ ਅੱਗੇ ਜਾ ਕੇ। ਚਲੋ ਸਰਕਾਰੀ ਧਿਰਾਂ ਤਾਂ ਕਹਿੰਦੀਆਂ ਨੇ ਜੀ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਜਾਂ ਚੋਣਾਂ ਦਾ ਮਾਹੌਲ ਲੱਗ ਗਿਆ ਇਸ ਕਰਕੇ ਸਾਨੂੰ ਦਬਾਉਣਾ ਚਾਹੁੰਦੇ ਨੇ ਜੀ ਇਹ ਕਰਨਾ ਚਾਹੁੰਦੇ ਨੇ ਜੀ ਪਰ ਇਹ ਵੀ ਸਿਆਸਤ ਚੱਲਦੀ ਹੈ ਵਿੱਚ। ਤੇ ਬਾਕੀ ਤੁਸੀਂ ਦੱਸ ਸਕਦੇ ਹੋ ਭਾਈ ਜੋ ਕੁਝ ਵਾਪਰਿਆ ਚੰਗਾ ਵਾਪਰਿਆ ਜਾਂ ਮਾੜਾ ਵਾਪਰਿਆ ਜਾਂ ਜਿਵੇਂ ਕਿ ਕਹਿ ਰਹੇ ਨੇ 3 ਕਰੋੜ ਲੋਕਾਂ ਪੰਜਾਬੀਆਂ ਦਾ ਹੱਕ ਜਿਹੜਾ ਖੋਹਿਆ ਜਾ ਰਿਹਾ ਇਹ ਕਹਿੰਦੇ ਨੇ ਤੇ ਪੰਜਾਬੀ ਖੁਸ਼ ਵੀ ਨੇ ਵਿੱਚ। ਰਾਜਵੀਰ ਘੁੰਮਣ ਦੀ ਅਰਜ਼ੀ ਦੇ ਉੱਤੇ CBI ਨੂੰ ਜਿਹੜਾ ਨੋਟਿਸ ਜਾਰੀ ਹੋ ਗਿਆ ਉਹ ਕਾਹਤੋਂ ਹੋਇਆ ਉਹਦਾ ਕਾਰਨ ਬਣਿਆ ਘੁੰਮਣ ਨੇ ਕਿਹਾ CBI ਨੇ ਅਦਾਲਤ ਤੋਂ FIR ਅਪਲੋਡ ਕਰਨ ਦੀ ਛੋਟ ਲੈ ਕੇ ਖੁਦ ਹੀ ਜਿਹੜਾ ਮੀਡੀਆ ਨੂੰ ਕਰਵਾ ਦਿੱਤੀ ਹੈ ਉਪਲਬਧ ਕਿਉਂਕਿ ਪਬਲਿਕ ਹੋ ਗਈ ਇਹ ਤੇ ਇਹਦੇ ਬਾਰੇ ਉਹ ਰੋਲਾ ਪਾ ਰਹੇ ਨੇ। ਹੁਣ ਚੰਡੀਗੜ੍ਹ ਦੀ CBI ਅਦਾਲਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਦੇ ਵੱਲੋਂ ਦਾਇਰ ਅਰਜ਼ੀ ਦੇ ਉੱਤੇ ਕੇਂਦਰੀ ਜਾਂਚ ਬਿਊਰੋ CBI ਨੂੰ ਜਿਹੜਾ ਨੋਟਿਸ ਜਾਰੀ ਕੀਤਾ ਹੈ। OSD ਰਾਜਵੀਰ ਘੁੰਮਣ ਨੇ ਅਰਜ਼ੀ ਦਾਇਰ ਕਰਕੇ ਕੇਂਦਰੀ ਜਾਂਚ ਬਿਊਰੋ ਖਿਲਾਫ਼ ਅਦਾਲਤੀ ਹੁਕਮਾਂ ਦੀ ਉਲੰਘਣਾ ਜਿਹੜਾ ਅਦਾਲਤ ਦੀ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਰਾਜਵੀਰ ਘੁੰਮਣ ਨੇ ਦਾਇਰ ਅਰਜ਼ੀ ਦੇ ਵਿੱਚ ਕਿਹਾ ਕਿ CBI ਨੇ ਜਿਹੜਾ ਉਨ੍ਹਾਂ ਦੇ ਵਿਰੁੱਧ ਦਰਜ ਕੇਸ ਦੇ ਨਾਲ ਸੰਬੰਧਿਤ FIR ਜਿਹੜੀ ਹੈ ਉਹ ਆਪਣੀ ਆਨਲਾਈਨ ਅਪਲੋਡ ਕਰਨ ਤੋਂ ਛੋਟ ਮੰਗਣ ਦੇ ਲਈ ਅਦਾਲਤ ਦੇ ਵਿੱਚ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ ਸੀ। ਇਸ ਦੇ ਬਾਵਜੂਦ CBI ਨੇ ਮੀਡੀਆ ਤੇ ਆਮ ਜਨਤਾ ਤੱਕ FIR ਜਿਹੜੀ ਆ ਪਹੁੰਚਾ ਦਿੱਤੀ ਹੈ ਤਾਂ ਜੋ ਉਨ੍ਹਾਂ ਦਾ ਅਕਸ ਕਹਿੰਦੇ ਖਰਾਬ ਕੀਤਾ ਜਾ ਸਕੇ। ਘੁੰਮਣ ਵੱਲੋਂ ਪੇਸ਼ ਹੋਏ ਵਕੀਲ ਜਿਹੜੇ ਨੇ ਫੈਰੀ ਸੋਫਤ ਨੇ ਦਲੀਲ ਦਿੱਤੀ ਹੈ ਕਿ ਅਦਾਲਤ ਦੀ ਮਾਨਹਾਨੀ ਦਾ ਸਪਸ਼ਟ ਮਾਮਲਾ ਹੈ ਤੇ ਉਨ੍ਹਾਂ ਮੰਗ ਕੀਤੀ ਹੈ ਜਿਹੜੀ ਭਾਈ ਪੰਜਾਬੀਆਂ ਦੀ ਮਾਨਹਾਨੀ ਹੋ ਰਹੀ ਹੈ ਉਹ ਕਿੱਥੇ ਰਹੇਗੀ ਤੁਹਾਨੂੰ ਆਪਣੀ ਪਈ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ FIR ਨੂੰ ਜਨਤਕ ਕਰਨ ਤੱਕ ਦੀਆਂ ਘਟਨਾਵਾਂ ਦੇ ਕਰਮ ਦਾ ਜਿਹੜਾ ਰਿਕਾਰਡ ਲਿਆਉਣ ਕੇਸ ਦੀ ਜਾਂਚ ਕਰ ਰਹੀ CBI ਦੀ ਜਿਹੜੀ ਪੂਰੀ ਟੀਮ ਅਤੇ CBI ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਜ਼ਿੰਮੇਵਾਰ ਵਿਅਕਤੀ ਖਿਲਾਫ਼ ਜਿਹੜਾ ਹੈ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਤੇ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ CBI ਨੂੰ 12 ਅਕਤੂਬਰ 2026 ਨੂੰ ਜਵਾਬ ਦਾਖਲ ਕਰਨ ਦੇ ਲਈ ਨੋਟਿਸ ਜਾਰੀ ਕੀਤਾ। ਪਰ ਇੰਨਾ ਹੀ ਮਾਨਹਾਨੀ ਦਾ ਹੈਗਾ ਤੇ ਗ੍ਰਿਫ਼ਤਾਰੀ ਦਿਓ ਭਾਈ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰੋ ਜੇ ਤੁਸੀਂ ਕੁਝ ਕੀਤਾ ਨਹੀਂ ਹੈ ਤੇ ਸਾਫ਼ ਸੁਥਰੇ ਬਾਹਰ ਆਓਗੇ ਸਮਾਂ ਕਿ ਤੁਸੀਂ ਤਾਂ ਉਹਦੇ ਵਿੱਚੋਂ ਆਪਣੀ ਪੋਲੀਟਿਕਸ ਵੀ ਚਮਕਾਓਗੇ ਤੇ ਕਿਉਂ ਨਹੀਂ ਤੁਸੀਂ ਇਹਨਾਂ ਚੀਜ਼ਾਂ ਦਾ ਸਾਹਮਣਾ ਕਰ ਰਹੇ ਜਾਓ ਮੇਲ ਕਰੋ ਉਹਨਾਂ ਦੇ ਨਾਲ ਜਾਣੀ ਕਿ ਬੈਠ ਕੇ ਤਸੱਲੀ ਕਰਵਾਓ ਉਹਨਾਂ ਦੀ ਭਈ ਭਾਈ ਕੋਈ ਘਾਟਾ ਵਾਧਾ ਨਹੀਂ ਕੀਤਾ ਕੋਈ ਇਹਦੇ ਵਿੱਚ ਕਰਪਸ਼ਨ ਦਾ ਮਾਮਲਾ ਨਹੀਂ ਹੈ ਅਸੀਂ ਤੁਹਾਨੂੰ ਕੋਆਪਰੇਟ ਕਰ ਰਹੇ ਹਾਂ ਤੇ ਤੁਸੀਂ ਸਾਡਾ ਜੋ ਵੀ ਗੱਲਬਾਤ ਪੁੱਛਣੀ ਹੈ ਪੁੱਛੋ ਕਰ ਦਿਓ ਮੀਡੀਆ ਦੇ ਵਿੱਚ ਕਰ ਦਿਓ ਜਾਂ ਆਨਲਾਈਨ ਹੀ ਸਾਰਾ ਕੁਝ ਕਰ ਦਿਓ ਨਸ਼ਰ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਹੋ ਜਾਓ ਪਰ ਤੁਸੀਂ ਤਾਂ ਆਪ ਜਿਹੜਾ ਭੱਜੇ ਹੋਏ ਹੋ ਸਾਰੀਆਂ ਚੀਜ਼ਾਂ ਤੋਂ ਭੱਜ ਰਹੇ ਹੋ। ਤੇ ਦੂਸਰੇ ਪਾਸੇ ਸੰਗਰੂਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਸ਼ਨ ਮਨਾਇਆ ਗਿਆ ਤੇ CBI ਟੀਮ ਦਾ ਜਿਹੜਾ ਸਵਾਗਤ ਕਰਨਾ ਪੁਲਿਸ ਨੂੰ ਭਾਰੀ ਪੈ ਗਿਆ। ਇੱਕ SHO ਨੂੰ ਹੀ ਜਿਹੜਾ ਮੁਅੱਤਲ ਕਰ ਛੱਡਿਆ। ਘਰਾਚੋ ਦਾ ਪਿੰਡ ਬੜਾ ਮਸ਼ਹੂਰ ਹੋਇਆ। ਘਰਾਚੋ ਪਿੰਡ ਦੇ ਵਿੱਚ CBI ਟੀਮ ਦਾ ਫੁੱਲਾਂ ਦੇ ਨਾਲ ਸਵਾਗਤ ਕਰਨ ਤੇ ਲੱਡੂ ਵੰਡਣ ਤੋਂ ਬਾਅਦ ਪੁਲਿਸ ਦੀ ਕਾਰਵਾਈ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਜਿਹੜਾ ਕਾਰਜ ਅਧਿਕਾਰੀ OSD ਰਾਜਵੀਰ ਸਿੰਘ ਘੁੰਮਣ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋ 'ਚ ਸਥਿਤ ਜਿਹੜਾ ਘਰ ਹੈ ਉਹਦੇ ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਮਾਰੇ ਛਾਪੇ ਤੋਂ ਬਾਅਦ ਕੱਲ੍ਹ ਹਲਚਲ ਜਿਹੜੀ ਤੇਜ਼ ਹੋ ਗਈ ਸੀ। CBI ਟੀਮ ਨੇ ਦੇ ਪੁੱਜਣ ਦੇ ਉੱਤੇ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ CBI ਟੀਮਾਂ ਦਾ ਤੇ ਮਿਠਾਈਆਂ ਵੰਡੀਆਂ ਤੇ ਢੋਲ ਵਜਾਏ ਤੇ ਕੁਝ ਘੰਟਿਆਂ ਬਾਅਦ ਹੀ ਸੰਗਰੂਰ ਪੁਲਿਸ ਨੇ ਇੱਕ SHO ਨੂੰ ਜਿਹੜਾ ਉੱਥੋਂ ਮੁਅੱਤਲ ਕਰ ਦਿੱਤਾ ਤੇ ਕੁਝ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਿਨ੍ਹਾਂ ਨੂੰ 5 ਘੰਟਿਆਂ ਬਾਅਦ ਅੰਦਰ ਰੱਖ ਕੇ ਤੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਇਹ ਘਟਨਾਕ੍ਰਮ ਉਸ ਦਿਨ ਵਾਪਰਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਸੰਗਰੂਰ ਦੇ ਦੌਰੇ ਤੇ ਸਨ। ਇਸ ਘਟਨਾ ਨੂੰ ਇਸ ਦੇ ਲਈ ਵੀ ਅਹਿਮ ਜਿਹੜਾ ਮੰਨਿਆ ਗਿਆ ਕਿਉਂਕਿ ਵਿਰੋਧੀ ਧਿਰਾਂ ਦੇ ਨਾਲ ਜੁੜੇ ਕੁਝ ਸਿਆਸੀ ਵਰਕਰਾਂ ਨੇ CBI ਛਾਪੇ ਦਾ ਸਵਾਗਤ ਕੀਤਾ ਸੀ। ਸੰਗਰੂਰ ਪੁਲਿਸ ਨੇ ਮੰਗਲਵਾਰ ਸ਼ਾਮ ਨੂੰ ਛਾਪੇਮਾਰੀ ਦੇ ਦੌਰਾਨ CBI ਦੀ ਗੱਡੀ ਦੇ ਉੱਤੇ ਫੁੱਲਾਂ ਦੀ ਵਰਖਾ ਜਿਹੜੀ ਕਰਨ ਦੇ ਦੋ ਵਿਅਕਤੀ ਜਿਹੜੇ ਸਨ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਸੀ ਤੇ ਡਿਊਟੀ ਦੇ ਵਿੱਚ ਅਣਗਹਿਲੀ ਵਰਤਣ ਦੇ ਦੋਸ਼ SHO ਨੂੰ ਜਿਹੜਾ ਜਸ਼ਪਾਲ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਦੇ ਸੰਗਰੂਰ ਦੌਰੇ ਦੇ ਮੱਦੇਨਜ਼ਰ ਅਸੀਂ ਘਰਾਚੋ ਤੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ। ਇਸੇ ਤਰ੍ਹਾਂ ਡੇਰਾ ਮੁਖੀ ਸੌਦਾ ਸਾਧ ਫਿਰ ਚਰਚਾ ਦੇ ਵਿੱਚ ਹੈ। कि गुरु जी खिलाफ साजिश है कहिंदे डेरा सच्चा सौदा दे इश्तिहार मामले दे विच हाई कोर्ट सख्त होया अपराधिक मानहानि तहत खुद नोटिस लै लिया। पंजाब ते हरियाणा हाई कोर्ट ने दो अखबारां दे विच छपे डेरा सच्चा सौदा दे एक इश्तिहार दा सू मोटो खुद जड़ा नोटिस लैंदिया आख्या कि इसकी समगरी अदालत दे वकार नूं ठेस पहुंचाउण इस दे अधिकार नूं घटाउण ते न्यायिक कारवाइयां दे उत्ते न्याय प्रशासन दे राह दे विच अड़िका पाउण दी समर्था रखदी है। अदालत ने यह भी हुक्म दिता कि इस मामले नूं अपराधिक मानहानि पटीशन दे वजो दर्ज कीता जावे। जस्टिस सुभाष महला ने जड़ा सी 12 सितंबर नूं दी हिंदू अते दैनिक भास्कर दे विच पहले पन्ने दे उत्ते वट इज डेरा सच्चा सौदा जड़ा सरलेख दे हेठ छपे इश्तिहार दा नोटिस लैण तों बाद 16 सितंबर नूं इह हुक्म पास कीता। रोस्टर दे अनुसार ए मामला कोर्ट जड़ा ऑन इट्स ऑन मोशन वर्सिज डेरा सच्चा सौदा थ्रू इट्स मैनेजमेंट एंड अदरस बुधवार नूं जस्टिस विनोद एस भारद्वाज अते जस्टिस रविंदर मलिक दे डिविजन बेंच अगे जड़ा पेश कीता गया। डेरे दे वल्लों पेश होए सीनियर वकील चेतन मित्तल ने कहा कि वह अदालत की इस गल्लों सहायता करनगे कि कानून अते तत्था दोवां दे आधार दे उत्ते मानहानि नहीं बनदी है। उन्हां अगे कहा कि डेरा सच्चा सौदा दे किसी भी काम ने न्यायपालिका दे अधिकार नूं बदनाम जां हेठां नहीं कीता ते ना ही न्याय प्रशासन दे विच दखल दिता है ते मामले की सुनवाई करदिआं बेंच ने इस केस की अगे सुनवाई दे लई 25 नवंबर की मिति जिहड़ी है तय कर दिती है। पंगा लैंदा जी सिद्धा डेरे आला भी देख लो कोर्टां दे नाल। जंतर मंतर दे उत्ते जड़ा प्रोटेस्ट चल रहा है काफ़ी अज खिचत जड़ी देखण नूं मिली है वीडियो जड़ियां काफ़ी वध रहियां ने। कल जड़ी आ राहुल गांधी उन्हां दी गिरफ्तारी भी होई ते उहदे मामले जड़े ने उन्हां नूं आपां अगे जाके फरोलदे आं ते सैनी साहब दे नाल भी गल्लां बातां की शुरुआत करदे आं एक खबर करके। ते नाल दी नाल दोस्तो अपने नाल दोस्त जुड़ रहे ने एक परमिंदर जी भी ते उन्हां दी भी गल सुणदे आं ते सैनी साहब नूं भी नाल जोड़दे आं। जंतर मंतर की गल करके ते मेरे ते 45 केस दर्ज ने ते चौना कहिंदे राहुल गांधी के 100 हो जाण। दिल्ली पुलिस दे नाल होई तिखी झड़प राहुल गांधी समेत होर विरोधी आगुआं नूं हिरासत दे विच लै जाण ते कई प्रदर्शनकारियां ते FIR जड़ी आ दर्ज होण तों एक दिन बाद इंडिया गठजोड़ ने बुधवार नूं कथित वोट चोरी खिलाफ अपनी लड़ाई नूं जंतर मंतर लिजाण दा फैसला कीता सी। ਇਹ ਫੈਸਲਾ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਜਨਪਥ ਸਥਿਤ ਸਾਗਰ ਰਤਨਾ ਰੈਸਟੋਰੈਂਟ ਦੇ ਵਿਚ ਦੁਪਹਿਰ ਦੇ ਖਾਣੇ ਤੇ ਹੋਈ ਬੈਠਕ ਤੋਂ ਬਾਅਦ ਲਿਆ ਗਿਆ ਜਿੱਥੇ ਕਾਂਗਰਸ ਪ੍ਰਧਾਨ ਜਿਹੜੇ ਖੜਗੇ ਸਾਹਿਬ ਨੇ ਅਗਲੀ ਰਣਨੀਤੀ ਬਣਾਉਣ ਦੇ ਲਈ ਆਗੂਆਂ ਦੀ ਮੇਜ਼ਬਾਨੀ ਕੀਤੀ। ਇਸ ਤੋਂ ਬਾਅਦ ਸੰਸਦ ਮੈਂਬਰ ਰੈਸਟੋਰੈਂਟ ਤੋਂ 1 ਕਿਲੋਮੀਟਰ ਦੂਰ ਸਥਿਤ ਜੰਤਰ ਮੰਤਰ ਦੇ ਲਈ ਬੱਸਾਂ ਦੇ ਵਿਚ ਸਵਾਰ ਹੋ ਕੇ ਰਵਾਨਾ ਹੋਏ ਤਾਂ ਜੋ ਮੁੱਖ ਚੋਣ ਕਮਿਸ਼ਨਰ ਜਿਹੜੇ ਕਮਿਸ਼ਨਰ ਨੇ ਗਿਆਨੇਸ਼ ਕੁਮਾਰ ਦੇ ਖਿਲਾਫ਼ ਚੱਲ ਰਹੀ ਮੁਹਿੰਮ ਨੂੰ ਜਾਰੀ ਰੱਖਿਆ ਜਾ ਸਕੇ। ਇਹ ਕਦਮ ਮੰਗਲਵਾਰ ਨੂੰ ਵਾਪਰੀਆਂ ਹੰਗਾਮੇਦਾਰ ਘਟਨਾਵਾਂ ਤੋਂ ਬਾਅਦ ਚੁੱਕਿਆ ਗਿਆ। ਅੱਜ ਜਦੋਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਤੋਂ ਚੋਣ ਕਮਿਸ਼ਨ ਦੇ ਹੈੱਡਕੁਆਰਟਰ ਦੇ ਵੱਲ ਮਾਰਚ ਕੀਤਾ ਸੀ ਪਰ ਸੁਰੱਖਿਆ ਜਾਂ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ ਸੀਗਾ ਤੇ ਇਸ ਤੋਂ ਬਾਅਦ ਇਹ ਵਿਰੋਧ ਆਕਾਸ਼ਵਾਣੀ ਭਵਨ ਦੇ ਬਾਹਰ ਤਬਦੀਲ ਹੋਇਆ ਜਿੱਥੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਤੇ ਹੋਰ ਕਈ ਸੀਨੀਅਰ ਆਗੂ ਲੰਮੇ ਧਰਨੇ ਤੇ ਬੈਠੇ ਤੇ ਬਾਅਦ ਦੇ ਵਿਚ ਉਨ੍ਹਾਂ ਨੂੰ ਹਿਰਾਸਤ ਦੇ ਵਿਚ ਵੀ ਲਿਆ ਗਿਆ। ਲੋ ਜੀ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਸੰਖੇਪ ਦੇ ਵਿਚ ਆਪਾਂ ਪਰਮਿੰਦਰ ਜੀ ਦੀ ਗੱਲ ਸੁਣ ਲਈਏ ਤੇ ਫਿਰ ਉਨ੍ਹਾਂ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਜੀ ਆਨੂੰ ਜੀ ਫਗਵਾੜੇ ਵਾਲਿਓ ਸਵਾਗਤ ਹੈ ਜੀ।
1: ਝਾੜੂ ਵਾਲੀ ਗੌਰਮੈਂਟ ਨੇ ਜਿੰਨਾ ਕਾ ਪੰਜਾਬ ਦੀ ਆਰਥਿਕਤਾ ਲੱਕ ਤੋੜਿਆ ਜੀ, ਜੇ ਹੁਣ ਸੋਚਿਆ ਜਾਵੇ ਤਾਂ ਜੀ ਆਪਣੇ ਕੋਲ ਜਿਦਾਂ ਪੰਜਾਬ ਦੇ ਕੋਲ ਕੋਈ ਹੋਰ ਤਜਰਬਾ ਕਰਨ ਲਈ ਮਤਲਬ ਰਹਿ ਨੀ ਮੁਰੇ ਜਾਂਦਾ ਜੀ।
0: ਜੀ ਬਿਲਕੁਲ ਹੈ ਜੀ,
1: ਹੈ ਨਾ ਭਾਜੀ। ਜੇ ਜਿਦਾਂ ਜੇ ਹਿਸਾਬ ਨਾਲ ਚਲੋ ਅਸੀਂ ਤਾਂ ਇਹ ਸੋਚਦੇ ਹੁਣ ਜਿਦਾਂ ਮਤਲਬ ਪ੍ਰਗਟ ਸਿੰਘ ਆ ਜੀ,
0: ਜੀ
1: ਇੱਕ ਸਿੰਸੀਅਰ ਬੰਦਾ ਆ। ਜੇ ਚਲੋ ਮਤਲਬ ਪ੍ਰਮਾਤਮਾ ਕਿਰਪਾ ਕਰੇ ਜੀ ਉਹ ਮੁੱਖ ਮਤਲਬ ਕਾਂਗਰਸ ਜਿੱਤਵੇ ਤਾਂ ਮੁੱਖ ਮੰਤਰੀ ਬਣਵੇ ਤਾਂ ਕੁਛ ਸ਼ਾਇਦ ਕੋਈ ਸੁਧਾਰ ਹੋ ਜਾਵੇ
0: ਜੀ। ਜੀ
1: ਨਹੀਂ ਤਾਂ ਜਿੰਨੀ ਕੀ ਜਿੰਨਾ ਕਿ ਇਹਨੀ ਸਾਨੂੰ ਡੂੰਘੀ ਖੜ ਚ ਧੱਕ ਦਿੱਤਾ ਜੀ ਨਾ ਆਰਥਿਕ ਤੌਰ ਤੇ
0: ਜੀ।
1: ਅਗਰ ਏਦੋਂ ਬਾਅਦ ਜਿੱਦਾਂ ਭਾਜੀ ਬਾਰਸ ਪੰਜਾਬ ਦੇ ਕਹਿੰਦੇ ਹੈਗੇ ਜਾਂ ਹੋਰ ਕੋਈ ਏਦਾਂ ਕਹਿੰਦੇ ਆ,
0: ਬਿਲਕੁਲ ਹੈ ਜੀ,
1: ਅਗਰ ਭਾਜੀ ਉਹ ਆ ਜਾਂਦੇ ਤਾਂ ਮੁੜ ਕੇ ਉਦੋਂ ਜੇ ਮਤਲਬ 50 ਸਾਲਾਂ ਬਾਅਦ ਉਦੋਂ ਬਾਅਦ ਮਤਲਬ ਮੁੜ ਕੇ ਕੋਈ ਆਸ ਹੀ ਹੈ ਨੀ ਜੀ ਭਾਈ ਫਿਰ ਪੰਜਾਬ ਮੁੜ ਕੇ ਬਚ ਜਾਓਗੇ
0: ਜੀ।
1: ਤਾਂ ਇਸ ਕਰਕੇ ਵੀ ਚਲੋ ਜੇ ਪ੍ਰਮਾਤਮਾ ਕੋਈ ਕਿਰਪਾ ਕਰ ਦੇਵੇ ਜਿੱਦਾਂ ਚਲੋ ਮਤਲਬ ਅਸੀਂ ਤਾਂ ਇਹ ਕਹਿੰਦਾ ਹੁਣ ਪ੍ਰਗਟ ਸਿੰਘ ਇੱਦਾਂ ਚਲੋ ਭਾਜੀ ਉਹ ਤੇ ਆਸ ਬਹੁਤ ਹੈ ਜੀ ਉਸ ਬੰਦੇ ਤੇ। ਇੱਕ ਇੱਕ ਆਖਰੀ ਆਸ ਆ ਵੀ ਜੇ ਪੰਜਾਬ ਦੇ ਉੱਤੇ ਜਿੱਦਾਂ ਚਲੋ ਜੇ ਕਹਿੰਦਾ ਪੰਜਾਬ ਦੇ ਬਈ ਜੇ ਕਾਂਗਰਸੀ ਗੌਰਮੈਂਟ ਬਣ ਜਾਵੇ ਤਾਂ ਉਹ ਮੁੱਖ ਮੰਤਰੀ ਬਣ ਜਾਓ, ਹਾਂ ਉਹ ਕੁਛ ਕਰ ਸਕਦਾ ਜੀ।
0: ਬਿਲਕੁਲ ਆ ਜੀ, ਉਹ ਤਾਂ ਬਾਕੀ ਡਿਪੈਂਡ ਆ ਜੀ ਲੋਕਾਂ ਦੇ ਕਿਹਦੀ ਕੀ ਪਸੰਦ ਹੈ, ਬਾਕੀ ਦੇਖਦੇ ਆ ਜੀ ਕੀ ਕੁਝ ਕਰਦੇ ਨੇ ਜੀ।
1: ਭਾਜੀ ਲੋਕਾਂ ਨੂੰ ਭਾਜੀ ਹੁਣ ਕਈਆਂ ਤਾਂ ਲੋਕਾਂ ਨੂੰ ਪੁੱਛ ਉਹ ਮਤਲਬ ਜਿਹੜਾ ਪੈਸੇ ਮਿਲੀ ਜਾਂਦੇ ਲੋਕੀ ਇੰਨਾ ਮਤਲਬ ਬਲੇ ਸਾਨੂੰ ਪਏ ਜਿਹੜਾ 1,000 ਰੁਪਇਆ ਜਾਂ 1,500 ਹੁਣ ਜਿਹੜੇ ਆਪਣੇ ਐਸ ਸੀ ਵੋਟ ਆ ਜੀ ਉਹਨਾਂ ਮਤਲਬ 1,500 ਅਗਲੇ ਉਹ ਕਹਿੰਦੇ 1,500 ਰੁਪਏ, ਉਹ ਮੈਂ ਕਿਹਾ 1,500 ਰੁਪਏ ਤੁਹਾਡਾ ਮਤਲਬ ਜੇ ਤੁਹਾਨੂੰ ਅੱਗੇ ਪਹਿਲਾਂ ਨਹੀਂ ਮਿਲੇ ਤਾਂ ਹੁਣ ਜੇ ਮਿਲ ਗਿਆ ਤੁਹਾਡੀ ਕੀ ਉਮਰ ਲੰਘ ਜਾਣੀ ਇਹਨਾਂ।
0: ਬਿਲਕੁਲ ਆ ਜੀ ਬਿਲਕੁਲ ਬਿਲਕੁਲ,
1: ਜੇ ਤੁਹਾਨੂੰ 5-4 ਸਾਲ ਮਿਲ ਭਾਜੀ 5-4 ਸਾਲ ਮਿਲ ਵੀ ਗਏ ਮੈਂ ਕਿਹਾ ਮਤਲਬ 5-4 ਮਹੀਨੇ ਮਿਲ ਗਿਆ ਜੀ।
0: ਜੀ ਬਿਲਕੁਲ ਆ ਜੀ, ਬਾਕੀ ਦੇਖਦੇ
1: ਮਤਲਬ ਇਲੈਕਸ਼ਨ ਹੋਇਆ ਇਲੈਕਸ਼ਨ ਤੋਂ ਬਾਅਦ ਭਾਜੀ ਫੇਰ ਮਿਲ ਲੈਣੀ ਜੀ।
0: ਬਿਲਕੁਲ ਆ ਜੀ ਬਿਲਕੁਲ ਦਰੁਸਤ ਆ ਜੀ,
1: ਜੇ ਇਹੋ ਜਿਹਾ ਹਾਲਾਤ ਆ ਜੀ।
0: ਜੀ ਜੀ ਜੀ ਬਿਲਕੁਲ ਆ ਜੀ,
1: ਜਿਹੋ ਜਿਹਾ ਲਾ ਐਂਡ ਆਰਡਰ ਆ ਭਾਜੀ ਉਹਦਾ ਗੱਲ ਛੱਡ ਦਿਓ
0: ਜੀ ਜੀ ਜੀ
1: ਮੰਨ ਲਓ ਪ੍ਰਮਾਤਮਾ ਹੀ ਰੱਬ ਰਾਖਾ ਹੈ ਭਾਜੀ ਹੁਣ ਤੁਸੀਂ ਜਾਣੇ ਆ ਮਤਲਬ ਓਦਾਂ ਵੀ ਜੇ ਹੁਣ ਮੰਨ ਲਓ ਪਿੰਡਾਂ ਦੇ ਵਿੱਚ ਵੀ ਆਪਣੇ ਹੁਣ ਦੁਆਬੇ ਚ ਵੀ ਆ ਜਿਹੜਾ ਮਾੜਾ ਮੋਟਾ ਕੋਈ ਬੰਦਾ ਕੰਮ ਕਰਦਾ ਭਾਜੀ
0: ਜੀ
1: ਉਹ ਬੰਦਾ ਬੰਦਾ ਡਰਦਾ ਆ ਜੀ।
0: ਬਿਲਕੁਲ, ਕੱਲ ਠੇਕਾ ਇੱਕ ਲੁੱਟ ਕੇ ਲੈ ਗਿਆ ਜੀ ਦੁਆਬੇ ਦੇ ਵਿੱਚ, 14 ਲੱਖ ਦੀ ਸ਼ਰਾਬ ਹੀ ਲੁੱਟ ਕੇ ਲੈ ਗਿਆ ਜੀ।
1: ਭਾਜੀ ਅਸੀਂ ਪਿਛਲੇ ਸਾਲ ਚਲੋ ਸਾਡੇ ਤਾਇਆ ਜੀ ਦਾ ਲੜਕਾ ਆ ਅਮਰੀਕਾ ਜੀ
0: ਜੀ
1: ਉਹਦੇ ਨਾਲ ਚਲੋ ਅਸੀਂ ਸਾਂਝੀ ਲਈ ਸੀ ਜਿੱਦਾਂ ਮਤਲਬ 7-8 ਕੇ ਜ਼ਮੀਨ ਦੇ ਲਏ 7 ਕਿੱਲੇ
0: ਜੀ ਜੀ
1: ਮੈਂ ਮਤਲਬ ਅੱਜ ਕੱਲ ਮੈਨੂੰ ਜੀ ਉਸਦੇ ਪਹਿਲਾਂ ਉਹ ਮਤਲਬ ਇੱਕ ਫੋਨ ਆਇਆ ਉਹ ਆਇਆ ਬਾਈ ਮਿਸਟੇਕ ਵੀ ਜਿਹੜੇ ਚੱਕ ਨੀ ਹੋਇਆ ਅਸੀਂ
0: ਜੀ ਜੀ
1: ਅਸੀਂ ਕਣਕ ਵੱਢਦੇ ਸੀ ਉਹਦੇ ਜੀ
0: ਜੀ
1: ਮੈਂ ਮਸ਼ੀਨ ਤੇ ਜਦੋਂ ਮੁੜ ਕੇ ਜਦੋਂ ਮਤਲਬ ਮੈਂ ਫੋਨ ਕੀਤਾ ਪਹਿਲਾਂ ਸ਼ੋਅ ਨਾ ਜਦੋਂ ਮੁੜ ਕੇ ਉਹ ਜਿੱਦਾਂ ਮਤਲਬ ਕੀਤਾ ਮੁੜ ਕੇ ਫਿਰ ਜਿਹੜਾ ਟਰੂ ਕਲਰ ਦੇ ਸ਼ੋਅ ਹੋਇਆ ਜਦੋਂ ਮਤਲਬ ਉਹ ਮੈਂ ਆਨ ਕੀਤਾ ਟਰੂ ਕਲਰ ਉਹਦਾ ਮਤਲਬ ਡਾਊਨ ਲਿਖਿਆ ਜਦੋਂ ਉਹਨੂੰ ਮੈਨੂੰ ਕਿਹਾ ਮੈਂ ਕਿਹਾ ਹਾਂਜੀ ਤੁਸੀਂ ਕੌਣ ਤੁਸੀਂ ਕਹਿੰਦਾ ਫੋਨ ਕੀਤਾ ਯਾਰ ਮੈਂ ਕਿਹਾ ਅਸੀਂ ਤੁਹਾਨੂੰ ਫੋਨ ਕੀਤਾ ਹੀ ਨੀ
0: ਜੀ
1: ਤਾਂ ਮੁੜ ਕੇ ਕਹਿੰਦਾ ਅੱਛਾ ਕਹਿੰਦਾ ਮੈਨੂੰ ਮੈਂ ਕਹਿੰਦਾ ਤੁਹਾਡਾ ਕਾਲ ਆਈ ਸੀ ਤਾਂ ਮੈਂ ਕਿਹਾ ਤੁਸੀਂ ਕਿੱਥੋਂ ਬੋਲਦੇ ਕਹਿੰਦਾ ਯੂਪੀ ਤੋਂ ਬੋਲਦੇ ਆ
0: ਕਹਿੰਦਾ
1: ਬਾਈ ਮਿਸਟੇਕ ਹੈ ਲੱਗ ਗਈ ਮਤਲਬ ਮੈਂ ਤੁਹਾਨੂੰ ਇਹ ਗੱਲ ਦਾ ਭਾਜੀ ਅੱਜ ਤਾਂ ਅੱਜ ਕੱਲ ਚਾਹੇ ਪਿੰਡਾਂ ਚ ਆ ਚਾਹੇ ਸ਼ਹਿਰ ਚ ਜੀ ਇੱਥੇ ਹੁਣ ਮਤਲਬ ਜਿਹੜਾ ਬੰਦਾ ਜੇ ਕਿਸੇ ਕੋਈ ਕੋਈ ਮਿਹਨਤ ਕਰਕੇ ਕੋਈ 4 ਪੈਸੇ ਕਮਾਉਂਦਾ ਅਗਲਾ ਚੁੱਪ ਕਰਕੇ ਬਹਿੰਦਾ ਅਗਲਾ ਕਹਿੰਦਾ ਕੋਈ ਨਾ ਤਾਂ ਕੋਈ ਚੀਜ਼ ਲਓ
0: ਜੀ
1: ਭਾਜੀ ਹੁਣ ਨਾਲ ਤੁਸੀਂ ਕੋਈ ਹੁਣ ਜਿੱਦਾਂ ਦਾ ਸਮਾਂ ਆ ਰਿਹਾ ਨਾ ਤਾਂ ਕੋਈ ਪ੍ਰੋਪਰਟੀ ਦਾ ਸੌਦਾ ਕਰੋ ਨਾ ਕੋਈ ਮਤਲਬ ਤੁਸੀਂ ਨਵੀਂ ਲਿਆ ਸਾਡੇ ਕੋਈ ਮਤਲਬ ਹੋਰ ਕੋਈ ਚੀਜ਼ ਨਾ ਲਓ ਜੀ ਜੇ ਮਾੜਿਆ ਤੁਸੀਂ ਲੈਣੇ ਆ ਭਾਜੀ ਉਸਨੇ ਅਗਲੇ ਇੱਥੇ ਧਮਕਾਉਣ ਲੱਗ ਪੈਂਦੇ ਕੀ ਬੰਦਾ ਕਰ ਲੂਗਾ ਕੀ
0: ਹਾਂ ਬਿਲਕੁਲ ਆ ਜੀ ਇਹ ਤਾਂ ਹੈ ਜੀ ਬਿਲਕੁਲ ਬਾਕੀ ਸੈਣੀ ਸਾਹਿਬ ਨੂੰ ਪੁੱਛਦੇ ਆ ਜੀ ਕੀ ਕਹਿੰਦੇ ਆ ਸਾਰੇ ਹਾਲਾਤਾਂ ਦੇ
1: ਮੈਨੇ ਚਲੋ ਸੈਣੀ ਸਾਹਿਬ ਤਾਂ ਭਾਜੀ ਹੁਣੀ ਤਾਂ ਬਹੁਤ ਚਲੋ ਖੁੱਲਦੇ ਹੋਏ ਇਨਸਾਨ ਆ ਜੀ
0: ਬਿਲਕੁਲ ਆ ਜੀ ਬਿਲਕੁਲ
1: ਉਹ ਤਾਂ ਚਲੋ ਮਤਲਬ ਉਹਨਾਂ ਦੇ ਬਹੁਤ ਵਧੀਆ ਉਹਨਾਂ ਦੀ ਚਲੋ ਮਤਲਬ ਸਿੰਘ ਭਾਜੀ ਹੁਣੀ ਇਹ ਹੋਏ ਆਪਣੇ ਸਿਕੰਦਰ ਭਾਜੀ ਹੁਣੀ ਹੋਏ ਅਮਰੀਕਾ ਵਾਲੇ ਮਤਲਬ ਇਹਨਾਂ ਨੂੰ ਇਹ ਹੁਣ ਇਹ ਗੱਲ ਕਰਦੇ ਬਾਕੀ ਮੁਕੰਦਰ ਸਿੰਘ ਹੁਣੀ ਜਿੱਦਾਂ ਮਤਲਬ ਸਾਰੇ ਗੱਲ ਕਰਦੇ ਮੁਹੰਮਦ ਹੀ ਆ ਜਾਂਦੇ ਜਦੋਂ ਮਤਲਬ ਉਹ ਰੰਗ ਬੰਨਦੇ ਆ ਤਾਂ ਉਹ ਸਾਰਾ ਆਪਣਾ ਵਧੀਆ ਪ੍ਰੋਗਰਾਮ ਵਧੀਆ ਹੋ ਜਾਂਦਾ ਜੀ
0: ਸਭ ਤੁਹਾਡੇ ਨਾਲ ਹੀ
1: ਚਲੋ ਨਹੀਂ ਨਹੀਂ ਭਾਜੀ ਚਲੋ ਇਹਨਾਂ ਦਾ ਪ੍ਰਮਾਤਮਾ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਜੇ ਜੀ
0: ਥੈਂਕ ਯੂ
1: ਬਾਕੀ ਆਪਣਾ ਪ੍ਰੋ ਇਹੀ ਆ ਦਵਾਬਾ ਰੇਡੀਓ ਨੂੰ ਦਿਨ ਦੁੱਗਣੀ ਰਾਤ ਚੌਗਣੀ
0: ਸ਼ੁਕਰੀਆ ਸ਼ੁਕਰੀਆ ਜੀ ਦੁਆਵਾਂ ਲਈ ਬਹੁਤ ਬਹੁਤ ਸ਼ੁਕਰੀਆ
1: ਓਕੇ ਭਾਜੀ ਇਹਨਾਂ ਧੰਨਵਾਦ ਜੀ
0: ਸਤਿ ਸ੍ਰੀ ਅਕਾਲ
1: ਓਕੇ ਭਾਜੀ ਧੰਨਵਾਦ ਜੀ ਹੈ ਨਾ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਮਾਂ ਦੇਣ ਲਈ
0: ਜੀ ਸ਼ੁਕਰੀਆ ਜੀ ਜੀ ਦੋਸਤੋ ਇਸ ਤਰ੍ਹਾਂ ਜੀ ਫਗਵਾੜੇ ਤੋਂ ਪਰਮਿੰਦਰ ਜੀ ਤੇ ਲੋ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆਂ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਲੱਭਦਾ ਕਿੱਥੇ ਹੈ ਤੇ ਭੱਜ ਗਏ ਨੇ ਸਾਰੇ ਜਿਹੜੇ ਸਿਆਸਤ ਦੇ ਖਿਡਾਰੀ ਕਿਤੇ ਨਾ ਕਿਤੇ ਅਲੋਪ ਹੋ ਗਏ ਲੱਗਦੇ ਆ ਦਿਖਦੇ ਨਹੀਂ ਹੈ ਤੇ ਅਫਸਰਾਂ ਦੀ ਮੱਤ ਜਿਹੜੀ ਹੈ ਘੁੰਮੀ ਫਿਰ

0: ਵੀ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਗੁਰਬਾਣੀ ਦੇ ਕਿਸੇ ਨਾ ਕਿਸੇ ਸ਼ਲੋਕ ਤੋਂ, ਕਿਸੇ ਨਾ ਕਿਸੇ ਪੰਕਤੀ ਤੋਂ ਸ਼ੁਰੂ ਕਰਿਆ ਕਰੋ ਜੀ।
1: ਬਿਲਕੁਲ,
0: ਤੇ ਆਪਾਂ ਅੱਜ ਤੋਂ ਹੀ ਇਸ ਚੀਜ਼ ਦੀ ਸ਼ੁਰੂਆਤ। ਕੱਲ ਮੇਰੇ ਮਨ ਚ ਸੀ, ਮੈਨੂੰ ਇਹ ਸੀ ਵੀ ਮੈਨੂੰ ਕੋਈ ਉਚਾਰਨ ਗਲਤ ਨਾ ਹੋ ਜਾਏ। ਹਾਂਜੀ, ਸੋ ਅੱਜ ਆਪਾਂ ਉੱਥੋਂ ਹੀ ਸ਼ੁਰੂਆਤ ਕਰਦੇ ਆ ਜੀ। ਉਹਨਾਂ ਨੇ ਨੌਵੇਂ ਪਾਤਸ਼ਾਹ ਦੇ ਕਿਹਾ ਸੀ ਸ਼ਲੋਕ, ਤੇ ਆਪਾਂ ਨੌਵੇਂ ਪਾਤਸ਼ਾਹ ਦਾ ਹੀ ਸ਼ਲੋਕ ਆ ਜੀ ਕਿ ਸੋਠ ਮਹੱਲਾ ਨੌਵਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਔਰ ਭੈ ਨਹੀਂ ਜਾ ਕੇ, ਕਾਂਚਨ ਮਾਟੀ ਮਾਨੇ ਰਹਾਓ। ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾ ਹੀ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹੀ, ਤੈ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰ ਪੋ ਕੀਨੀ, ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸੋ, ਜੋ ਪਾਣੀ ਸੰਗ ਪਾਣੀ। ਸੋ ਭਾਰਤ ਸਾਹਿਬ, ਇਹ ਉਹ ਸ਼ਲੋਕ ਆ ਵੀ ਜਿਹਦੇ ਤੋਂ ਮਤਲਬ ਕਿਸੇ ਵੀ ਬ੍ਰਹਮ ਗਿਆਨੀ ਨੂੰ ਉਹਦੀ ਕਸੌਟੀ ਤੋਂ ਪਰਖਿਆ ਜਾਂਦਾ ਜੀ।
1: ਬਿਲਕੁਲ,
0: ਇਹ ਮਤਲਬ ਦੁੱਖ ਸੁੱਖ ਜਿਹਦੇ ਵਾਸਤੇ ਬਰਾਬਰ ਹੋਣ ਜੀ।
1: ਜੀ
0: ਹਾਂਜੀ, ਤੇ ਸੋਨਾ ਮਿੱਟੀ ਬਰਾਬਰ ਹੋਵੇ
1: ਜੀ,
0: ਨਾ ਉਹਨੂੰ ਨਿੰਦਿਆ ਨਾ ਫਰਕ ਪਵੇ, ਨਾ ਉਹਨੂੰ ਸਿਫਤ ਨਾ ਫਰਕ ਪਵੇ
1: ਜੀ,
0: ਨਾ ਉਹਦੇ ਚ ਲੋਭ ਹੋਵੇ, ਨਾ ਉਹਦੇ ਵਿਚ ਅਭਿਮਾਨ ਹੋਵੇ, ਨਾ ਮੋਹ ਹੋਵੇ ਜੀ, ਉਹਨੂੰ ਕੋਈ ਜਿਹੜਾ ਹੈਗਾ ਜਾਂ ਸੋਗ ਨਾ ਹੋਵੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਤੋਂ ਤੁਸੀਂ ਜਿਹੜਾ ਆ ਅੰਦਾਜ਼ਾ ਲਾਓਗੇ ਕਿ ਹਾਂ ਜੀ, ਦੂਜ ਭਾਵਨਾ ਨਹੀਂ ਹੋਏਗੀ ਉਹਦੇ ਵਿਚ
1: ਜੀ।
0: ਤੇ ਕਾਮ ਕ੍ਰੋਧ ਜੋ ਪਰਸੇ ਨਾਹੀ, ਤੈ ਘਟ ਬ੍ਰਹਮ ਨਿਵਾਸਾ, ਜਿਹੜਾ ਆ ਇਹ ਸਾਰੇ ਜਿਹੜੇ ਵਿਕਾਰ ਆ ਉਹਨਾਂ ਦੇ ਉੱਤੇ ਉਹਨੇ ਜਿੱਤ ਕੀਤੀ ਹੋਵੇ, ਤੇ ਉਹਦੇ ਅੰਦਰ ਜਿਹੜਾ ਹੈਗਾ ਪ੍ਰਭੂ ਦਾ ਜਿਹੜਾ ਨਿਵਾਸ, ਪ੍ਰਭੂ ਪ੍ਰਗਟ ਹੋਇਆ ਆ ਹੁੰਦਾ ਜੀ।
1: ਬਿਲਕੁਲ,
0: ਤੇ ਉਹਨਾਂ ਨਾਲੇ ਕਿਹਾ ਵੀ ਇਹ ਕਿਰਪਾ ਜਿਹਦੇ ਤੇ ਕੀਤੀ ਜਾਂਦੀ ਹੈਗੀ, ਫਿਰ ਉਹ ਉਹਦੇ ਆਪਸ ਦੇ ਵਿਚ ਜਿਹੜਾ ਹੈਗਾ ਨਾ, ਜਿੱਦਾਂ ਪਾਣੀ ਤੇ ਫਰਕ ਨਹੀਂ ਕੀਤਾ ਜਾ ਸਕਦਾ ਜੀ, ਤੇ ਪਰਮਾਤਮਾ ਦੇ ਵਿਚ ਤੇ ਉਹਦੇ ਵਿਚ ਫਿਰ ਫਰਕ ਨਹੀਂ ਕੀਤਾ ਜਾਂਦਾ
1: ਜਾ ਸਕਦਾ ਜੀ। ਜੀ
0: ਬਿਲਕੁਲ, ਇਸ ਕਰਕੇ ਜਿਹੜਾ ਹੈਗਾ ਅੱਜ ਦੀ ਸ਼ੁਰੂਆਤ ਇਥੋਂ ਕਰਦੇ ਹੋਏ ਆਪਣੇ ਵੱਡੇ ਭੈਣ ਜੀ ਦੇ ਹੁਕਮਾਂ ਦੀ ਤਮੀਲ ਕਰਦੇ ਆ ਜੀ।
1: ਬਿਲਕੁਲ,
0: ਦੂਜਾ ਜਿਹੜਾ ਹੈਗਾ ਭਾਰੇ ਸਾਹਿਬ, ਮੈਂ ਵਾਕਈ ਮਤਲਬ ਜਿਹੜਾ ਹੈਗਾ ਆ ਤੇ ਮੁਹੰਮਦ ਸਾਹਿਬ ਦਾ ਗੀਤ ਸੁਣਦਿਆਂ ਸੁਣਦਿਆਂ ਸੌ ਗਿਆ ਸੀਗਾ
1: ਜੀ,
0: ਤੇ ਮੈਂ ਸਵੇਰੇ ਜਦੋਂ ਉੱਠ ਕੇ ਸੁਣਿਆ ਸੀ ਪ੍ਰੋਗਰਾਮ ਬਾਕੀ, ਤੇ ਮੈਂ ਜੀਰਾ ਸਾਹਿਬ ਦਾ ਇੱਕ ਸਵਾਲ ਸੀਗਾ ਕੱਲ ਉਥੋਂ ਜਿਹੜਾ ਆ ਮਤਲਬ ਆਪਾਂ ਲੈ ਲੈਣੇ ਜੀ।
1: ਉਹਨਾਂ ਦਾ ਸਵਾਲ ਸੀਗਾ ਕਿ ਸੁਪਰੀਮ ਕੋਰਟ ਦਾ ਜਾਂ ਹਾਈ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਕੋਲ ਪਹੁੰਚ ਜਾਂਦੇ ਨੇ ਜੀ ਸਰਕਾਰੀ ਬੰਦੇ ਜਾਂ ਕੁਝ ਵੀ ਐਕਸ਼ਨ ਹੁੰਦਾ ਤਾਂ ਉਹ, ਚਲੋ ਕੱਲ ਮੈਂ ਕਲੀਅਰ ਵੀ ਕੀਤਾ ਜਿੰਨੀ ਕੁ ਮੈਨੂੰ ਜਾਣਕਾਰੀ ਸੀ, ਤੁਸੀਂ ਬਾਕੀ ਵਿਸਤਾਰ ਦੇ ਵਿੱਚ ਜ਼ਰੂਰ ਦੱਸੋ। 24 ਘੰਟੇ ਉਹ ਐਸੇ ਅਵੇਲੇਬਲ ਹੁੰਦੇ ਆ, ਬਾਕੀ ਤੁਸੀਂ ਸਾਰਾ ਕੁਝ ਦੱਸ ਸਕਦੇ ਹੋ ਜੀ।
0: ਉਹਨਾਂ ਦਾ ਸਵਾਲ ਸੀ ਵੀ ਅੱਧੀ ਰਾਤ ਨੂੰ ਸੁਪਰੀਮ ਕੋਰਟ ਖੁੱਲ ਜਾਂਦੀ ਹੈਗੀ ਜੀ।
1: ਬਿਲਕੁਲ, ਆਮ ਲੋਕਾਂ ਲਈ ਨਹੀਂ।
0: ਹਾਂਜੀ, ਨਹੀਂ ਜੀ, ਗੱਲ ਏਦਾਂ ਹੈਗੀ, ਅੱਜ ਕੱਲ ਜਿਹੜਾ ਹੈਗਾ ਆ, ਪਹਿਲਾਂ ਵੀ ਏਦਾਂ ਹੀ ਹੈਗਾ ਸੀਗਾ ਕਿ ਜਿਹੜੇ ਜੱਜ ਜਿਹੜੇ ਆ, ਜਿਹੜਾ ਕੋਰਟ ਟਾਈਮ ਹੁੰਦਾ ਨਾ ਜੀ, ਉਹਦੇ ਵਿੱਚ ਤਾਂ ਜੱਜ ਸਾਰੇ ਡਿਊਟੀ ਤੇ ਹੁੰਦੇ ਆ, ਉਹ ਤੋਂ ਬਾਅਦ ਜਿਹੜਾ ਆ ਇੱਕ ਜੱਜ ਦੋ ਜੱਜ ਜਿਹੜੇ ਹੈਗੇ ਆ ਉਹ ਹਮੇਸ਼ਾ ਡਿਊਟੀ ਮੈਜਿਸਟ੍ਰੇਟ ਦੇ ਤੌਰ ਤੇ ਜਾਂ ਡਿਊਟੀ ਦੇ ਉੱਤੇ ਹੁੰਦੇ ਆ, 24 ਘੰਟੇ ਦੇ ਮੁਲਾਜ਼ਮ ਹੁੰਦੇ ਆ।
1: ਬਿਲਕੁਲ ਜੀ,
0: ਔਰ ਹਰ ਇੱਕ ਜੱਜ ਦੇ ਘਰ ਜਿਹੜਾ ਹੈਗਾ ਆ ਉਹਨੂੰ ਇਹ ਜ਼ਰੂਰੀ ਹੁੰਦਾ ਆ ਕਿ ਉਹਨੇ ਇੱਕ ਕੈਂਪ ਆਫਿਸ ਬਣਾ ਕੇ ਰੱਖਣਾ ਜੀ।
1: ਜੀ,
0: ਜਿੱਦਾਂ ਉਹਨਾਂ ਨੇ ਮਤਲਬ ਜਿਹੜਾ ਹੈਗਾ ਆ ਈ ਫਾਈਲਿੰਗ ਕੀਤੀ ਆ, ਰਾਤ ਦੇ ਟਾਈਮ ਦੇ ਉੱਤੇ ਨੌਕ ਕੀਤਾ ਹੈਗਾ ਆ ਜੀ,
1: ਤੇ
0: ਉਸ ਵੇਲੇ ਉਸ ਜੱਜ ਨੂੰ ਜਿਹਦੀ ਵੀ ਡਿਊਟੀ ਹੋਈ ਹੈਗੀ ਆ ਜੀ, ਜਿਹੜਾ ਬੰਦਾ ਹੈਗਾ ਉਹਨੇ ਸੁਣਨਾ ਪੈਣਾ, ਕਿਉਂਕਿ ਚੀਫ ਜਸਟਿਸ ਦਾ ਰੋਸਟਰ ਹੋਊਗਾ ਤੇ ਉਹਦੀ ਹੋਏਗੀ, ਤੇ ਉਹਨੇ ਰਾਤ ਨੂੰ ਉਸੇ ਵੇਲੇ ਟੇਕ ਅਪ ਕਰਨਾ। ਬਾਕੀ ਵੀਡੀਓ ਕਾਨਫਰੰਸਿੰਗ ਹੁੰਦੀ ਹੈਗੀ ਆ, ਉਹ ਸਾਰਾ ਲਗਾਇਆ ਹੁੰਦਾ, ਤਾਂ ਹੋਰ ਉੱਥੇ ਇਨ ਪਰਸਨ ਕੋਰਟ ਦੇ ਵਿੱਚ ਸੁਪਰੀਮ ਕੋਰਟ ਕੋਈ ਨਹੀਂ ਜਾਂਦਾ ਵੀ ਤਾਲੇ ਖੋਲ ਦਿਓ ਰਾਤ ਨੂੰ ਚੌਕੀਦਾਰ ਨੂੰ ਜਗਾਓ, ਏਦਾਂ ਦਾ ਕੁਛ ਨਹੀਂ ਹੁੰਦਾ ਜੀ, ਏਦਾਂ ਦਾ ਕੁਛ ਨਹੀਂ ਹੈ। ਸਿਰਫ ਜਿਹੜਾ ਹੁੰਦਾ ਆ ਕਿ ਵੀਡੀਓ ਕਾਨਫਰੰਸਿੰਗ ਰਾਹੀਂ ਇਹਨਾਂ ਦੇ ਆਫਿਸ ਦੇ ਵਿੱਚ ਜਿਹੜਾ ਹੈਗਾ ਆ ਉਹ ਲੱਗੇ ਹੁੰਦੇ ਆ ਸਾਰੇ ਕੁਛ, ਉੱਥੇ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਸੁਣ ਲਈ ਜਾਂਦੀ ਆ, ਤੇ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਜਵਾਬ ਦੇ ਦਿੱਤਾ ਜਾਂਦਾ ਹੈਗਾ ਆ ਜੀ। ਬਾਕੀ ਇਹ ਜਿੰਨੇ ਜਿਹੜੇ ਹੈਗੇ ਆ ਕੋਰਟ ਜੱਜ ਹੁੰਦੇ ਆ, ਹਰ ਵੇਲੇ ਇੱਕ ਜੱਜ ਜਿਹੜਾ ਹੈਗਾ ਆ ਉਹ ਡਿਊਟੀ ਮੈਜਿਸਟ੍ਰੇਟ ਦੇ ਤੌਰ ਤੇ ਹਰ ਸਟੇਸ਼ਨ ਦੇ ਉੱਤੇ ਅਵੇਲੇਬਲ ਹੁੰਦਾ ਜੀ। ਉਹਨੂੰ ਅੱਧੀ ਰਾਤ ਨੂੰ ਕੋਈ ਮਤਲਬ ਜਿੱਦਾਂ ਕਿਸੇ ਕੋਈ ਲੇਡੀ ਆ ਜਾਂ ਕੋਈ ਡੈਥ ਹੋ ਜਾਂਦੀ ਹੈਗੀ ਜਾਂ ਮਤਲਬ ਸੀਰੀਅਸ ਇੰਜਰਡ ਹੈਗੀ ਆ, ਹੈਂ ਜੀ, ਤੇ ਉਹ ਡਾਇੰਗ ਡੈਕਲਾਰੇਸ਼ਨ ਉਹਨੂੰ ਕਹਿੰਦੇ ਵੀ ਉਹ ਬੰਦੇ ਦਾ ਪਤਾ ਹੈਗਾ ਜੀ, ਪਤਾ ਨੀ ਬਚਦਾ ਕਿ ਨਹੀਂ ਬਚਦਾ ਜੀ, ਉਹ ਸਟੇਟਮੈਂਟ ਰਿਕਾਰਡ ਕਰਨੀ ਹੁੰਦੀ ਹੈ ਜੀ, ਉਹ
1: ਬਿਲਕੁਲ
0: ਮੈਜਿਸਟ੍ਰੇਟ

0: ਦੇ ਸਾਹਮਣੇ ਕੀਤੀ ਜਾਂਦੀ ਹੈ ਜੀ। ਫਿਰ
1: ਬਿਲਕੁਲ
0: ਹੋਸਪਿਟਲ ਤੋਂ ਫੋਨ ਆ ਸਕਦਾ ਹੈਗਾ ਜੀ ਵੀ ਸਾਡੇ ਕੋਈ ਪੇਸ਼ੈਂਟ ਆਇਆ ਆ ਵੀ ਜਿਹਦਾ ਪਤਾ ਨੀ, ਉਹ ਆਪਣਾ ਬਿਆਨ ਦੇਣਾ ਚਾਹੁੰਦਾ ਹੈ ਵੀ ਪਤਾ ਨੀ ਬਚੇ ਕਿ ਨਾ ਬਚੇ,
1: ਜੀ
0: ਉੱਥੇ ਵੀ ਉਹਨੂੰ ਜੱਜ ਨੂੰ ਇਨ ਪਰਸਨ ਵੀ ਜਾਣਾ ਪੈਂਦਾ ਹੈ ਜੀ।
1: ਬਿਲਕੁਲ
0: ਉਹ ਜਾ ਕੇ ਉਹਦੀ ਸਟੇਟਮੈਂਟ ਲੈ ਕੇ ਆਉਂਦਾ ਹੈਗਾ ਜਾਂ ਰਿਕਾਰਡ ਕਰਕੇ ਲਿਆਉਂਦਾ ਹੈ ਜਿਹਨੂੰ ਡਾਇੰਗ ਡੈਕਲਾਰੇਸ਼ਨ ਕਿਹਾ ਜਾਂਦਾ ਹੈ ਜੀ।
1: ਉਸੇ ਤਰ੍ਹਾਂ ਹੀ ਹੈ
0: ਸੋ
1: ਸਾਹਿਬ,
0: ਇਸ
1: ਜਿਵੇਂ ਕਿ
0: ਕਰਕੇ
1: ਹਸਪਤਾਲਾਂ ਦੇ ਵਿੱਚ ਐਮਰਜੈਂਸੀ ਹੁੰਦੀ ਹੈ ਰਾਤ ਨੂੰ, ਉਹ 24 ਘੰਟੇ ਹੀ ਸਾਰਾ ਕੁਝ ਆਉਂਦਾ।
0: ਬਿਲਕੁਲ ਜੀ, ਐਮਰਜੈਂਸੀ ਜਿਹੜੀ ਹੈਗੀ ਆ ਉਹ ਬਿਲਕੁਲ ਐਮਰਜੈਂਸੀ ਦੇ ਉੱਤੇ ਜਿਹੜਾ ਹੈਗਾ ਆ ਇਹ ਚੀਜ਼ਾਂ ਜਿਹੜੀਆਂ, ਤੇ ਨਿਆਂ ਦੀ ਦੇਵੀ ਹਮੇਸ਼ਾ ਜਾਗਦੀ ਰਹਿੰਦੀ ਹੈ ਜੀ, ਨਿਆਂ ਦੀ ਦੇਵੀ ਨੀ ਸੁਣਦੀ। ਪਰ ਕਰੀਏ ਕੀ, ਸਾਡੀ ਸੋਸਾਇਟੀ ਦੇ ਵਿੱਚ ਜਿਹੜੇ ਹੈਗੇ ਆ ਕਹਿੰਦੇ ਜਿਸ ਸੋਸਾਇਟੀ ਦੇ ਵਿੱਚ ਜ਼ਿਆਦਾ ਕਾਨੂੰਨਾਂ ਦੀ ਲੋੜ ਪਵੇ, ਸਮਝ ਲਓ ਉਹ ਸੋਸਾਇਟੀ ਜਿਹੜੀ ਹੈਗੀ ਆ ਵੀ ਬਹੁਤੀ ਸਿਵਿਲਾਈਜ਼ਡ ਨਹੀਂਗੀ। ਸਿਵਿਲਾਈਜ਼ਡ ਸੋਸਾਇਟੀ ਦੇ ਵਿੱਚ ਘੱਟ ਕਾਨੂੰਨਾਂ ਦੀ ਲੋੜ ਪੈਂਦੀ ਹੁੰਦੀ ਆ, ਤੇ ਜਿਹੜੀਆਂ ਡਿਵੈਲਪਿੰਗ ਹੁੰਦੀਆਂ ਕੰਟਰੀਜ਼ ਉਹਨਾਂ ਦੇ ਵਿੱਚ ਕਿਉਂਕਿ ਸੋਸਾਇਟੀ ਬਹੁਤੀ ਸਿਵਿਲਾਈਜ਼ਡ ਨਹੀਂ ਹੁੰਦੀ, ਇਸ ਕਰਕੇ ਉੱਥੇ ਕਾਨੂੰਨਾਂ ਦੀ ਜ਼ਿਆਦਾ ਲੋੜ ਪੈਂਦੀ ਹੈ ਜੀ।
1: ਤੇ ਸੈਣੀ ਸਾਹਿਬ, ਕੋਰੋਨਾ ਦੀ ਗੱਲ ਕਰ ਰਹੇ ਸੀ ਤੁਸੀਂ, ਤੇ ਜਿਹੜਾ FIR ਦਾ ਰੋਲਾ ਪੈ ਰਿਹਾ ਹੈ ਉਹਦੇ ਵਿੱਚ ਕਿ ਭਾਈ ਇਹ ਜਨਤਕ ਕਰ ਦਿੱਤੀ ਹੈ, ਉਹਨਾਂ ਨੇ ਇਹਦੇ ਉੱਤੇ ਗੱਲਬਾਤ ਵੀ ਲਈ ਸੀ ਸਾਰਾ ਕੁਝ ਰਾਜਵੀਰ ਘੁੰਮਣ ਉਹਨਾਂ ਦੇ ਜਿਹੜੇ ਵਕੀਲ ਨੇ, ਪਰ ਇਹ ਮਸਲਾ ਕੀ ਹੈ ਜੀ ਅਸਲ ਦੇ ਵਿੱਚ, ਕੀ ਇਹਨਾਂ ਨੂੰ ਕੋਈ ਫਰਕ ਪੈਂਦਾ? ਕਹਿੰਦੇ ਸਾਡੀ ਛਵੀ ਨੂੰ ਖਰਾਬ ਕੀਤਾ ਜਾ ਰਿਹਾ ਜੀ, ਪਰ ਇਹ ਪੇਸ਼ ਕਿਉਂ ਨਹੀਂ ਹੋਏ ਫਿਰ ਜੀ?
0: ਗੱਲ ਏਦਾਂ ਜੀ, ਪੇਸ਼ ਤਾਂ ਹੁਣ ਵੀ ਨਹੀਂ ਹੋਏ
1: ਜੀ,
0: ਤੇ ਗੱਲ ਇਹਨਾਂ ਨੂੰ ਦੇਖੋ ED ਦੇ ਜਿਹੜੀ ਆ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਸੀ
1: ਜੀ
0: ਕਿ ਤੁਸੀਂ ਜਿਹੜਾ ਆ ਇਹਦੇ ਤੇ FIR ਦਰਜ ਕਰਕੇ ਇਨਕੁਆਇਰੀ ਕਰੋ, ਕਿਉਂਕਿ ED ਨੇ ਜਿਹੜਾ ਪਹਿਲਾਂ ਛਾਪਾ ਮਾਰਿਆ ਸੀ ਉਹਦੇ ਵਿੱਚ ਉਹਨੂੰ ਕੁਝ ਦਸਤਾਵੇਜ਼ ਇੱਦਾਂ ਦੇ ਮਿਲੇ ਸੀ ਜਿਸ ਤੋਂ ਉਹਨੂੰ ਪਤਾ ਲੱਗਿਆ ਸੀ ਕਿ ਮੁੱਖ ਮੰਤਰੀ ਦੇ ਘਰ ਦੇ ਅੰਦਰ ਜਾਂ ਉਹਨਾਂ ਦੇ ਬੜੇ ਕਲੋਜ਼ ਐਸੋਸੀਏਟ ਜਿਹੜੇ ਹੈਗੇ ਆ, ਜਿਹੜੇ ਇਸ ਵੇਲੇ ਮੁਲਜ਼ਮ ਰੱਖੇ ਉਹਨਾਂ ਨੇ, ਇਹ ਬੰਦੇ ਵੀ ਕੈਸ਼ ਫੋਰ ਟਰਾਂਸਫਰ ਜਾਣੀ ਕਿ ਕਿਸੇ ਬੰਦੇ ਦੀ ਟਰਾਂਸਫਰ ਵਾਸਤੇ ਜਿਹੜਾ ਆ ਪੈਸੇ ਲੈ ਕੇ ਤੇ ਟਰਾਂਸਫਰਾਂ ਕਰਦੇ ਸੀ, ਪੋਸਟਿੰਗ ਦਿੰਦੇ ਸੀ ਜੀ,
1: ਟੈਂਡਰੇ
0: ਹੁੰਦੇ ਸੀ, ਹਾਂਜੀ ਜ਼ਮੀਨਾਂ ਦੇ ਮਾਮਲੇ ਸੀ, ਉਹਨਾਂ ਨੇ ਨੌ ਡਿਪਾਰਟਮੈਂਟ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਜਿਹੜੇ ਆ ਇਹ ਕਾਲੇ ਮਾਲੇ ਦੱਸੇ ਸੀਗੇ ਜੀ ਵੀ ਇਹਦੇ ਵਿੱਚ FIR ਦਰਜ ਕਰੋ ਤੇ ਅੱਗੇ ਫਰਦਰ ਇਨਵੈਸਟੀਗੇਸ਼ਨ ਕਰੋ ਜੀ। DGP ਨੂੰ ਲਿਖਿਆ ਸੀ, DGP ਹੋਣੀ ਪਈ ਸਰਕਾਰ ਤੋਂ ਬਾਹਰ ਥੋੜਾ ਜਾ ਸਕਦੇ ਸੀ ਜੀ, ਸੋ ਇੱਕ ਇਹਨਾਂ ਨੇ ਇਮਚਿਓਰਿਟੀ ਵੀ ਦਿਖਾਈ ਜੀ, ਜੇ ਉਹ FIR ਦਰਜ ਕਰ ਲੈਂਦੇ ਤੇ ਇਹ ਨੌਬਤ ਹੀ ਨਾ ਆਉਂਦੀ ਜੀ। ਇਹਨਾਂ ਨੇ 67 ਦਿਨ ਜਿਹੜਾ ਹੈਗਾ ਆ ਨਾ ਜੀ ਉਦਾਂ ਹੀ ਡਿਲੇ ਕਰਦੇ ਰਹੇ, ਉਹਨਾਂ ਨੇ 4 ਚਿੱਠੀਆਂ ਪਾਈਆਂ ਡਿਲੇ ਕਰਦੇ ਰਹੇ
1: ਜੀ।
0: ਅਲਟੀਮੇਟਲੀ ਜਿਹੜਾ ਹੈਗਾ ਆ ਇੱਕ ਵਕੀਲ ਸਾਹਿਬ ਨੇ ਜਿਹੜਾ ਆ ਉੱਥੇ ਹਾਈ ਕੋਰਟ ਦੇ ਵਿੱਚ ਇਹਨਾਂ ਤੱਥਾਂ ਦੇ ਆਧਾਰ ਦੇ ਉੱਤੇ ਜਿਹੜਾ ਆ PII ਪਾਈ ਕਿ ਇਹ ਤਾਂ ਭਾਈ ਇਹਨਾਂ ਨੇ ਕੁਛ ਨੀ ਕਰਨਾ, ਏਡੀ ਵੱਡੀ ਪੰਜਾਬ ਚ ਲੁੱਟ ਹੋਈ ਹੈਗੀ ਆ ਤੇ ਇਹਦਾ ਜਿਹੜਾ ਆ CBI ਨੂੰ ਇਹਦਾ ਕੇਸ ਦੇ ਦਿੱਤਾ ਜਾਵੇ
1: ਜੀ,
0: ਕਿਉਂਕਿ ED ਆਪ FIR ਦਰਜ ਨੀ ਕਰ ਸਕਦੀ ਜਦੋਂ ਇਹ ਜਾਂ ਉਹਨਾਂ ਨੂੰ ਇਹ ਸੀ ਵੀ FIR ਦਰਜ ਕਰੋ ਤੇ ਸਾਡੇ ਕੋਲ ਜਿਹੜਾ ਸਫੀਸ਼ੈਂਟ ਐਵੀਡੈਂਸ ਆ ਉਹ ਲਓ ਤੇ ਅੱਗੇ ਗਾਂਹ ਪ੍ਰੋਸੀਡ ਕਰੋ
1: ਜੀ,
0: ਪਰ ਉਹ ਕਹਿੰਦੇ ਹੁੰਦੇ ਨਾ ਜੀ ਤੇ ਸੋਹਣੀ ਜਿਹੜੀ ਆ ਨਾ ਘੜੇ ਦੇ ਵਿੱਚ ਤਰਦੀ ਇਸੇ ਕਰਕੇ ਨੀ ਸੀ ਤਰ ਸਕੀ ਕਿ ਉਹ ਕੱਚਾ ਸੀਗਾ ਘੜਾ
1: ਜੀ,
0: ਹੈ ਜੀ, ਉਹ ਇੱਕ ਕਹਿੰਦੇ ਨਾ ਵੀ ਕੱਚਿਆਂ ਤੇ ਕਰੀਏ ਐਤਵਾਰ ਨਾ ਕੱਚੇ ਹੁੰਦੇ ਕਿਸੇ ਦੇ ਤੇ ਹੈ ਤੀ ਯਾਰ ਨਾ, ਹੈ ਜੀ
1: ਬਿਲਕੁਲ ਹੈ ਜੀ,
0: ਏਦਾਂ ਹੀ ਇੱਥੇ ਕੱਚਾ DGP ਸੀਗਾ ਉਹ ਕੱਚੇ DGP ਦੇ ਉੱਤੇ ਜਿਹੜਾ ਹੈਗਾ ਆ ਜੇ ਤਾਂ ਉਹ ਪੱਕਾ ਹੁੰਦਾ ਜੀ ਉਹ ਕਰ ਲੈਂਦਾ FIR ਦਰਜ, ਅੱਜ ਆ ਕੰਸੀਕੁਐਂਸਿਸ ਹੀ ਨਾ ਹੁੰਦੇ ਜਦੋਂ ਤੁਹਾਨੂੰ ਪਤਾ ਸੀਗਾ ਵੀ ਹਾਂ ਜੀ ਇੱਥੇ ਤੱਕ ਗੱਲ ਆਈ ਹੈ ਜੀ। ਇਹਨਾਂ ਨੇ 67 ਡੇਜ਼ 67 ਦਿਨ ਦੀ ਡਿਲੇ
1: ਜੀ,
0: ਹਾਈ ਕੋਰਟ ਨੇ ਜਿਹੜਾ ਹੈਗਾ ਆ ਆਪਣੇ ਆਰਡਰ ਦੇ ਵਿੱਚ ਸਾਰੀ ਚੀਜ਼ ਨੂੰ ਵਿਸਥਾਰ ਪੂਰਵਕ ਲਿਖ ਕੇ ਤੇ CBI ਨੂੰ ਜਾਂਚ ਦੇ ਦਿੱਤੀ
1: ਜੀ।
0: ਇਹ ਅੱਧੀ ਰਾਤ ਨੂੰ ਦੌੜੇ ਵੀ ਸੀਗੇ ਜੀ ਵੀ ਉੱਥੇ ਸੁਪਰੀਮ ਕੋਰਟ ਤੋਂ ਸਟੇ ਮਿਲ ਜਾਏ ਜੀ। ਇਹਨਾਂ ਦਾ ਕਹਿਣਾ ਇਹ ਸੀਗਾ ਜੀ ਵੀ ਪੰਜਾਬ ਨੇ ਜਿਹੜਾ ਆ 2020 ਦੇ ਵਿੱਚ ਵੀ ਇਸ ਚੀਜ਼ ਬਾਰੇ ਜਿਹੜਾ ਆ ਵੀ CBI ਤੋਂ ਜਿਹੜੀ ਆ ਕੰਸੈਂਟ ਵਿਦਡਰਾ ਕੀਤੀ ਆ ਕਿ CBI ਸਾਡੀ ਸਟੇਟ ਦੇ ਵਿੱਚ ਦਖਲ ਨਹੀਂ ਦੇ ਸਕਦੀ
1: ਜੀ,
0: ਦਖਲ ਨਹੀਂ ਦੇ ਸਕਦੀ, ਦੋ ਹਾਲਤਾਂ ਚ ਦਖਲ ਦੇ ਸਕਦੀ ਹੈਗੀ ਆ ਜੀ ਹਮੇਸ਼ਾ, ਵੀ ਜੇ ਸਰਕਾਰ ਆਪ ਚਾਹੇ ਤੇ ਦੂਜਾ ਜੇ ਹਾਈ ਕੋਰਟ ਚਾਹੇ ਜਾਂ ਸੁਪਰੀਮ ਕੋਰਟ ਚਾਹੇ, ਕੋਰਟ ਚਾਹੇ ਤੇ ਤਾਂ ਵੀ CBI ਆ ਸਕਦੀ ਹੈ
1: ਜੀ।
0: ਇਹਨਾਂ ਨੇ ਇਸ ਚੀਜ਼ ਦੇ ਉੱਤੇ ਗੁਹਾਰ ਲਾਤੀ ਜੀ ਵੀ ਇਹ ਫੈਡਰਲ ਸਟਰਕਚਰ ਜਿਹੜਾ ਆ ਉਹਨੂੰ ਖਤਰਾ ਆ ਜੀ,
1: ਨਹੀਂ ਉਹ ਤਾਂ ਇਹਨਾਂ ਨੇ ਆਪ ਆਪਣੇ ਹੱਥ ਵੱਢ ਕੇ ਦਿੱਲੀ ਨੂੰ ਦਿੱਤੇ ਹੋਏ ਨੇ ਜੀ, ਉਹ ਫੈਡਰਲ ਕਿਹੜਾ ਰਹਿ ਗਿਆ ਢਾਂਚਾ ਫਿਰ ਸਾਡਾ ਜੀ।
0: ਚੱਕਰ ਆਹੀ ਆ ਨਾ ਜੀ, ਜਿੱਦਾਂ ਤੁਸੀਂ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜੇ ਕਰਦੇ ਹੈਗੇ ਆ ਜੀ, ਨੌਲੇਜ ਸ਼ੇਅਰਿੰਗ ਐਗਰੀਮੈਂਟ ਕਰਦੇ ਆ ਜੀ, ਉਹ ਜਿਹੜੀ ਨੌਲੇਜ ਸ਼ੇਅਰ ਕੀਤੀ ਆ ਨਾ ਜੀ, ਉਹੀ ਅੱਜ ਜਿਹੜੀ ਆ ਤੁਹਾਨੂੰ ਮਤਲਬ ਬਦਨਾਮ ਕਰ ਰਹੀ ਹੈ ਜੀ। ਹਾਂਜੀ, ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਦੇ ਬਹੁਤ ਹੀ ਨਜ਼ਦੀਕੀ ਐਸੋਸੀਏਟਸ ਜਿਹੜੇ ਹੈਗੇ ਆ ਉਹਨਾਂ ਤੇ ਹੱਥ ਪੈ ਰਿਹਾ ਜੀ। ਹੁਣ ਰਾਜਵੀਰ ਘੁੰਮਣ ਹੋਣੀ ਤਾਂ ਜਿਹੜਾ ਆ ਉਹ ਉੱਥੇ ਮਿਲੇ ਨੇ ਜੀ, ਉਹਨਾਂ ਦਾ ਪਿੰਡ ਘਰਾਂ ਚੋ ਸਾਨੂੰ ਵੀ ਨੀ ਸੀ ਪਤਾ, ਪਰ ਹੁਣ ਬੜਾ ਮਸ਼ਹੂਰ ਹੋ ਗਿਆ ਜੀ। ਸੋ ਉੱਥੇ ਲੋਕੀ ਤੇ ਜਿਹੜੇ ਆ, ਵੱਡੀ ਗੱਲ ਇਹ ਆ ਕਿ ਕਿਸੇ ਬੰਦੇ ਦੇ ਪਿੰਡ ਦੇ ਵਿੱਚ ਜਿਹੜਾ ਆ ਉਹਦੇ ਅਗੇਂਸਟ ਪੁਲਿਸ ਜਾਵੇ ਤੇ ਲੋਕੀ ਜਿਹੜੀ ਆ ਉਹ ਵਿਰੋਧ ਕਰਦੇ ਹੁੰਦੇ ਆ ਜੀ, ਵੀ ਸਾਡਾ ਬੰਦਾ ਨਿਰਦੋਸ਼ ਆ ਤੇ ਤੁਸੀਂ ਕਿਉਂ ਫੜਨ ਆਏ ਆ ਜੀ। ਤੇ ਇਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਆ ਲੋਕਾਂ ਨੇ ਫੁੱਲ ਸਿੱਟੇ ਜੀ, ਉਸ ਪਹਿਲੀ ਵਾਰੀ ਹੋਣਾ ਕਿ CBI ਦੀ ਟੀਮ ਕਿਤੇ ਗਈ ਤੇ ਉਹਨਾਂ ਤੇ ਫੁੱਲ ਵਰਸਾਏ ਗਏ ਹੈ ਜੀ। ਤੇ ਇਹਨਾਂ ਨੂੰ ਇੰਨਾ ਕੁ ਦੁੱਖ ਲੱਗਿਆ ਜੀ, ਹੈ ਤਾਂ ਇੱਕ ਅਗਲੇ ਬੰਦਿਆਂ ਦੀ ਆਪਣੀ ਫੀਲਿੰਗ ਆ ਨਾ, ਉਹਨਾਂ ਨੇ ਆਪਣਾ ਜਿਹੜਾ ਆ ਵੀ ਆਪਾਂ ਜੇ ਕਹਿੰਦੇ ਆ ਵੀ ਵਿਚਾਰਾਂ ਦੀ ਆਜ਼ਾਦੀ ਆ ਪ੍ਰਗਟਾਵੇ ਦੀ ਹੈ ਜੀ, ਜੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈਗੀ ਆ ਤੇ ਫਿਰ ਤੁਹਾਨੂੰ ਇਹਦੇ ਵਿੱਚ ਏਦਾਂ ਕੀ ਦੁੱਖ ਲੱਗਿਆ ਕਿ ਅਗਲਿਆਂ ਨੇ ਫੁੱਲ ਸਿੱਟ ਦਿੱਤੇ ਬਈ। ਜੇ ਉਹ ਵੱਟੇ ਵਾਰਦੇ ਤੇ ਫਿਰ ਜਿਹੜਾ ਹੈਗਾ ਜਾਂ ਠੀਕ ਸੀ, ਤੁਸੀਂ ਜਿਹੜਾ ਉਹ ਜਿੱਦਣ ਉਹਨਾਂ ਨੇ ਇੱਥੇ ED ਦੀ ਹਵਾ ਕੱਢੀ ਹੈ ਜੀ, ਉਹਨਾਂ ਦੀ ਗੱਡੀ ਭੰਨੀ, ਉਹਨਾਂ ਦਾ ਉਹਦੇ ਉਹਨਾਂ ਦੇ ਤਾਂ ਤੁਸੀਂ ਕੋਈ ਐਕਸ਼ਨ ਲਿਆ ਨੀ। ਇੱਥੇ ਜਿਹਨਾਂ ਨੇ ਮਾੜੇ ਜੇ ਫੁੱਲ ਵਰਸਾਏ ਤੇ ਇਹਨਾਂ ਨੇ ਚੁੱਪ ਕਰਕੇ ਜਿਹੜਾ ਹੈਗਾ ਆ ਜੀ, ਉੱਥੇ ਇੱਕ SHO ਸਸਪੈਂਡ ਕਰ ਦਿੱਤਾ। SHO ਨੂੰ ਸੁਪਨਾ ਆਉਣਾ ਸੀਗਾ ਵੀ ਭਾਈ ਉਹਨਾਂ ਨੇ ਫੁੱਲ ਵਰਸਾਉਣੇ ਆ,
1: ਬਿਲਕੁਲ ਆ ਜੀ।
0: ਦੂਜਾ ਜਿਹੜਾ ਹੈਗਾ ਆ ਉਹਨਾਂ ਬੰਦਿਆਂ ਤੇ ਪਰਚਾ ਦਰਜ ਕਰ ਦਿੱਤਾ, ਉਹਨਾਂ ਬੰਦਿਆਂ ਨੂੰ ਇਹ BJP ਕਰਕੇ ਜਿਹੜਾ ਆ ਕਰ ਰਹੇ ਸੀ ਵੀ BJP ਕਰਾਉਂਦੀ ਪਈ ਏਦਾਂ ਕਰਕੇ। ਅਗਲਿਆਂ ਨੇ ਸਪਸ਼ਟ ਕਿਹਾ ਭਾਈ ਅਸੀਂ ਕਿਸੇ BJP ਪਾਰਟੀ ਨਾਲ ਨੀ, ਨਾ ਕਾਂਗਰਸ ਪਾਰਟੀ ਨਾਲ, ਅਸੀਂ ਵਾਰਸ ਪੰਜਾਬ ਦੇ ਜਿਹੜੇ ਵਲੰਟੀਅਰ ਆ ਜਾਂ ਉਹਨਾਂ ਦੇ ਵਰਕਰ ਆ, ਅਸੀਂ ਸਾਡੀ ਪਾਰਟੀ ਵਾਰਸ ਪੰਜਾਬ ਪਾਰਟੀ ਹੈਗੀ, ਅਸੀਂ ਇਹਦਾ ਵਿਰੋਧ ਕਰਦੇ ਇਸ ਚੀਜ਼ ਤੋਂ, ਸਵਾਗਤ ਕਰਦੇ ਹੈਗੇ ਆ।
1: ਪਰ ਇਹ ਚੀਜ਼ ਇਮਾਨਦਾਰ ਨੇ ਤੇ ਸਾਹਮਣਾ ਕਿਉਂ ਨੀ ਕਰ ਰਹੇ ਇਸ ਚੀਜ਼ ਦਾ? ਔਜਲਾ ਸਾਹਿਬ ਨੇ ਵੀ ਲਿਖਿਆ ਜੇ ਇਮਾਨਦਾਰ ਨੇ ਤਾਂ ਫਿਰ ਭੱਜੇ ਕਿਉਂ ਨੇ ਜੀ?
0: ਸਰ ਤੁਸੀਂ ਨਾ ਅੱਜ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ
1: ਜੀ
0: ਭਾਬੀ ਦੀ ਗੱਲ ਕੀਤੀ ਕਿ ਜਿਹੜੀ ਭਾਬੀ ਕ੍ਰਾਂਤੀ ਦੀ ਹੈਗੇ ਸੀ ਵੀ ਉਹਨੇ ਆਪਣੀਆਂ ਚੂੜੀਆਂ ਦੇ ਦਿੱਤੀਆਂ ਕ੍ਰਾਂਤੀ ਵਾਸਤੇ,
1: ਬਿਲਕੁਲ ਆ ਜੀ।
0: ਹਾਂਜੀ, ਇੱਥੇ ਅੱਜ ਜਿਹੜੀ ਨਕਲੀ ਕ੍ਰਾਂਤੀ ਆ ਜੀ ਲੋਕਾਂ ਦੀਆਂ ਚੂੜੀਆਂ ਲਾ ਕੇ ਆਪਣੀ, ਦੁਰਗਾ ਭਾਬੀ ਦੀ ਗੱਲ ਕਰਦੇ ਸੀ ਤੁਸੀਂ, ਤੇ ਉਹ ਦੁਰਗਾ ਭਾਬੀ ਨੇ ਆਪਣੀਆਂ ਚੂੜੀਆਂ ਲਾ ਕੇ ਦੇਤੀਆਂ ਦੇਸ਼ ਵਾਸਤੇ ਜੀ,
1: ਬਿਲਕੁਲ ਹੈ ਜੀ।
0: ਤੇ ਅੱਜ ਦੇ ਜਿਹੜੇ ਹੈਗੇ ਆ ਭਾਈ ਦੇਸ਼ ਭਗਤਾਂ ਦੀ ਪਾਰਟੀ ਇਨਕਲਾਬੀਆਂ ਨੇ ਜਿਹੜਾ ਹੈਗਾ ਆ ਉਹਨਾਂ ਨੇ ਦੂਜਿਆਂ ਦੀਆਂ ਚੂੜੀਆਂ ਲਾ ਕੇ ਆਪਣੇ ਪਾ ਲਈਆਂ,
1: ਬਿਲਕੁਲ।
0: ਹਾਂਜੀ, ਤੇ ਇਸ ਕਰਕੇ ਜਿਹੜਾ ਆ ਜਦੋਂ ਸਾਰਾ ਕੁਛ ਬਦਲ ਹੀ ਗਿਆ, ਕਿਉਂ ਇਹ ਤਾਂ ਸਰ ਕਿੱਥੇ ਮਤਲਬ ਜਿਹੜਾ ਹੈਗਾ ਤੁਸੀਂ ਕੀ ਐਕਸਪੈਕਟ ਕਰਦੇ ਹੈਗੇ ਆ ਕਿ ਇਹ ਆਪ ਪੇਸ਼ ਹੋ ਜਾਣਗੇ ਜੀ? ਇਹ ਜਿੱਦਾਂ ਮਤਲਬ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਰਿਵੀਲ ਕੀਤਾ ਕਿ ਕਹਿੰਦੇ ਬੱਸਾਂ ਚ ਭੱਜੇ ਆ ਜੀ, ਅਨਆਡੈਂਟੀਫਾਈਡ ਵਹੀਕਲ ਜਿਹੜੇ ਹੈਗੇ ਆ ਵੀ ਉਹਨਾਂ ਨੰਬਰਾਂ ਦੀਆਂ ਗੱਡੀਆਂ ਜਿਹੜੀਆਂ ਕਈ ਵਾਰੀਆਂ ਨਹੀਂ ਜੀ। ਫਿਰ ਉਹਨਾਂ ਨੇ ਅੱਗੇ ਫਰਦਰ ਕਿਹਾ ਵੀ ਜਦੋਂ ਤੋਂ ED ਦਾ ਛਾਪਾ ਪਿਆ ਇਹਨਾਂ ਨੇ ਉਦੋਂ ਤੋਂ ਹੀ ਸਮਾਨ ਟਿਕਾਣੇ ਲਾਉਣਾ ਸ਼ੁਰੂ ਕਰ ਦਿੱਤਾ ਸੀ, ਆਪਣੇ ਫੋਨ ਨੰਬਰ ਵਗੈਰਾ ਬਦਲ ਲਏ ਸੀ, ਔਰ ਉਹਨਾਂ ਨੇ ਇੱਕ ਬਹੁਤ ਹੀ ਸੀਰੀਅਸ ਐਲੀਗੇਸ਼ਨ ਲਗਾਇਆ ਕਿ ਇਹਨਾਂ ਨੇ ਜਿਹੜੇ ED ਦੇ ਦਫ਼ਤਰ ਹੈਗੇ ਆ ਜਲੰਧਰ, ਹਾਂਜੀ ਚੰਡੀਗੜ੍ਹ, ਇਹਨਾਂ ਦਫ਼ਤਰਾਂ ਦੇ ਵਿੱਚ ਇਹਨਾਂ ਦੇ ਫੋਨ ਟੇਪ ਹੁੰਦੇ ਸੀ ਇਹਨਾਂ ਦੇ ਆਫਿਸਰਸ ਦੇ, ਉਹ ਫੋਨ ਟੇਪਿੰਗ ਕਰਕੇ ਤੇ ਉਹ ਜਿਹੜਾ ਆ ਪਤਾ ਲੱਗ ਜਾਂਦਾ ਸੀ ਉਹਨਾਂ ਦੀ ਜੋ ਗੱਲਬਾਤ ਹੁੰਦੀ ਸੀ, ਤੇ ਉਹਦੇ ਕਰਕੇ ਕਹਿੰਦੇ ਵੀ DGP ਕਰਵਾ ਰਿਹਾ ਸੀ ਇਹ ਸਾਰਾ ਕੁਛ, ਇਹਨਾਂ ਨੂੰ ਦੱਸ ਦਿੰਦੇ ਸੀ ਵੀ ਉਹ ਚੱਲ ਪਏ ਆ ਜੀ ਤੇ ਇੱਧਰ ਆ ਰਹੇ ਆ ਜੀ ਫਲਾਨੀ ਜਗ੍ਹਾ ਜਾ ਰਹੇ ਆ, ਕਿਉਂਕਿ ਫੋਨ ਦੇ ਉੱਤੇ ਤਾਂ ਤਾਲਮੇਲ ਹੋਣਾ ਹੀ ਅਫਸਰਾਂ ਦਾ,
1: ਬਿਲਕੁਲ ਜੀ।
0: ਸੋ ਇਸ ਕਰਕੇ ਤੇ ਉਹ ਕਹਿੰਦੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ED ਪਹਿਲੀ ਵਾਰੀ ਆਈ ਆ ਤੇ ਉਦੋਂ ਅਚਨਚੇਤ ਆਈ ਸੀ, ਤੇ ਉਦੋਂ ਇਹਨਾਂ ਦਾ ਜਿਹੜਾ ਹੈਗੇ ਪੈਸਿਆਂ ਵਾਲੇ ਟੈਚੀ ਜਿਹੜੇ ਉਪਰੋਂ ਡਿੱਗ ਪਏ ਸੀ ਤੇ ਨੋਟ ਖਿਲ ਰਹੇ ਆ, ਤੇ ਉਸ ਤੋਂ ਪਤਾ ਲੱਗ ਗਿਆ ਲੋਕਾਂ ਨੂੰ, ਭਈ ਲੋਕਾਂ ਨੂੰ ਵੀ ਪਤਾ ਲੱਗ ਗਿਆ ਸੀ ਇੰਪ੍ਰੈਸ਼ਨ ਵੀ ਭਾਈ ਇੱਥੇ ਜਿਹੜਾ ਆ ਦਾਲ ਚ ਕਾਲਾ ਆ ਜੀ,
1: ਜੀ ਬਿਲਕੁਲ ਹੈ।
0: ਸੋ ਇਸ ਕਰਕੇ ਜਿਹੜਾ ਆ ਏਡੇ ਵੱਡੇ ਸੀਰੀਅਸ ਐਲੀਗੇਸ਼ਨ ਲੱਗ ਰਹੇ ਹੈਗੇ ਆ, ਔਰ ਲੱਗ ਰਹੇ ਕੀ ਹੈਗੇ ਆ ਜੀ ਉਹ ਪਹਿਲੀ ਨਜ਼ਰ ਦੇ ਵਿੱਚ ਜਿਹੜੇ ਆ ਉਹ ਸੱਚ ਵੀ ਪ੍ਰਤੀਤ ਹੋ ਰਹੇ ਆ ਜੀ। ਹੁਣ ਕਿੱਡੀ ਸ਼ਰਮ ਦੀ ਗੱਲ ਹੈਗੀ ਆ ਜੀ, ਕੱਲ ਤੁਹਾਡਾ ਜਿਹੜਾ ਆ ਚੀਫ ਸੈਕਟਰੀ ਆ ਉਹਨੂੰ ਹਾਈ ਕੋਰਟ ਨੇ ਕ੍ਰਿਮੀਨਲ ਕੰਟੈਂਪਟ ਦਾ ਨੋਟਿਸ ਦਿੱਤਾ,
1: ਬਿਲਕੁਲ।
0: ਹੁਣ ਜਿਦਾਂ ਇਹ ਭਾਸ਼ਣ ਦਿੰਦੇ ਸੀ ਵੀ 70 ਸਾਲਾਂ ਚ ਪਹਿਲੀ ਵਾਰੀ ਹੋਇਆ ਤੇ ਇਹ ਵੀ 70 ਸਾਲਾਂ ਚ ਪਹਿਲੀ ਵਾਰੀ ਹੋਇਆ ਜੀ ਕਿ ਚੀਫ ਸੈਕਟਰੀ ਨੂੰ ਕ੍ਰਿਮੀਨਲ ਜਿਹੜਾ ਹੈਗਾ ਆ ਕੰਟੈਂਪਟ ਦਾ ਨੋਟਿਸ ਗਿਆ ਜੀ। ਉਹਨੂੰ ਕਿਹਾ ਵੀ ਤੁਸੀਂ ਐਫੀਡੈਵਿਟ ਦੇ ਵਿੱਚ ਝੂਠ ਬੋਲਿਆ ਜੀ, ਜੇ ਐਫੀਡੈਵਿਟ ਦੇ ਵਿੱਚ ਝੂਠ ਬੋਲਿਆ ਹੈਗਾ ਆ ਜੀ, ਸਹੁੰ ਖਾ ਕੇ ਝੂਠ ਬੋਲ ਸਕਦੇ ਆ, ਤੇ ਇਹ ਆਮ ਬੰਦੇ ਨਾਲ ਕੀ ਕਰ ਬਿਹੇਵੀ ਹੋਊਗਾ ਜੀ ਇਹਨਾਂ ਦਾ, ਉੱਥੇ ਵੀ ਤਾਂ ਝੂਠ ਬੋਲਦੇ ਹੀ ਹੋਣਗੇ ਜੀ। ਸੋ ਇਸ ਕਰਕੇ ਜਿਹੜਾ ਆ ਹੁਣ ਇਹ ਭੱਜੇ ਆ ਜੀ, ਤੇ ਦੇਖੋ ਕਿੱਡੀ ਵੱਡੀ ਗੱਲ ਹੈਗੀ ਆ ਕਿ 6 ਬੰਦਿਆਂ ਦਾ ਏਅਰਪੋਰਟ ਦੇ ਉੱਤੇ ਅਲਰਟ ਕਰ ਦਿੱਤਾ ਗਿਆ ਹੈਗਾ ਆ ਜੀ ਕਿ ਇਹ ਦੇਸ਼ ਰੈਡ ਕਾਰਨਰ ਨੋਟਿਸ ਜਾਰੀ ਹੋ ਗਿਆ, ਤਾਂ ਕਿ ਇਹ
1: 50 ਤੋਂ 53 ਬੰਦੇ ਆ ਰਹੇ ਨੇ ਜੀ,
0: ਲੁੱਕਆਊਟ ਨੋਟਿਸ ਜਾਰੀ ਹੋਇਆ ਜੀ।
1: ਹਾਂਜੀ ਰੈਡ ਅਲਰਟ ਆ ਜੀ, ਬਿਲਕੁਲ ਆ ਜੀ।
0: ਤੇ ਰੈਡ ਅਲਰਟ ਭਾਵੇਂ ਸਾਹਿਬ ਵਰਲਡ ਮੈਂ ਗਲਤ ਬੋਲਿਆ ਸੀ, ਇਹ ਜਿਹੜਾ ਹੈਗਾ ਨਾ ਜੀ ਉਹ ਇਹ ਇੰਟਰਪੋਲ ਦਾ ਹੁੰਦਾ ਹੈ ਜੀ, ਇਹਨਾਂ ਦਾ ਲੁੱਕਆਊਟ ਨੋਟਿਸ, ਇਹਨੂੰ ਲੁੱਕਆਊਟ ਨੋਟਿਸ ਕਿਹਾ ਜਾਂਦਾ ਹੈਗਾ
1: ਏਅਰਪੋਰਟ ਦੇ ਉੱਤੇ ਜੀ।
0: ਏਅਰਪੋਰਟ ਦੇ ਉੱਤੇ ਜਿਹੜਾ ਦਿੱਤਾ ਜਾਂਦਾ ਹੈਗਾ ਆ ਜੀ, ਤੇ ਉਹ ਇਸ ਕਰਕੇ ਉਹ ਲੁੱਕਆਊਟ ਨੋਟਿਸ ਜਿਹੜਾ ਆ ਇਹਨਾਂ ਦਾ ਹੋਇਆ ਆ। ਹੁਣ ਦੇਖੋ ਜੀ ਬਾਕੀ ਇਹਨਾਂ ਦੇ ਵਿੱਚ ਉਧਰ ਦੂਜਾ ਜਿਹੜਾ ਹੈਗਾ ਸੀਗਾ ਇਹਨਾਂ ਦਾ ਗਰੇਵਾਲ ਸਾਂਢੂ ਮਾਨ ਸਾਹਿਬ ਦਾ, ਉਹਨੂੰ ਵੀ ਸਮਨ ਕਰ ਲਿਆ ਗਿਆ ਹੈਗਾ ਆ ਜੀ। ਹੁਣ ਉਹਦਾ ਤਾਂ ਪਤਾ ਲੱਗਦਾ ਹੈਗਾ ਜੀ ਉਹ ਪਹਿਲਾਂ ਹੀ ਵਿਦੇਸ਼ ਨਿਕਲ ਗਿਆ ਆ ਜੀ। ਤੋ ਇਸ ਕਰਕੇ ਮਹਾਰਾਜ ਜਿਹੜਾ ਤੁਹਾਡਾ ਪਹਿਲਾ ਹੈਡਿੰਗ ਸੀਗਾ ਨਾ ਜੀ ਵੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਲੱਭਦਾ ਕਿੱਥੇ ਆ, ਹਾਂਜੀ ਉਹ ਲੱਭਦਾ ਨੀ ਜੀ। ਮੋਰ ਓਵਰ ਇਹ ਆਈਡੀਆ ਮੈਨੂੰ ਆਪਣੇ ਵੀਰ ਨਾ ਕਾਲੇਕਾ ਸਾਹਿਬ ਨਰਿੰਦਰ ਪਾਲ ਕਾਲੇਕਾ ਹੈਗੇ ਆ ਜੀ, ਤੇ ਉਹ ਆਪਣਾ ਪ੍ਰੋਗਰਾਮ ਸਵੇਰ ਨੂੰ ਸੁਣਦੇ ਹੁੰਦੇ ਆ ਜੀ।
1: ਥੈਂਕ ਯੂ ਜੀ।
0: ਤੇ ਉਹ ਉਹਨਾਂ ਦੇ ਨਾ ਪਹਿਲਾਂ ਭਾਰਤ ਸਾਹਿਬ ਜਿਹੜਾ ਆ ਆਈਡੀਆ ਕੁਛ ਹੋਰ ਸੀਗਾ, ਹੈਡਿੰਗ ਕੁਛ ਹੋਰ ਸੀ, ਉਹ ਫਿਰ ਮੈਂ ਤਾਂ ਹੀ ਤੁਹਾਨੂੰ ਬੇਨਤੀ ਕੀਤੀ, ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ ਇੱਦਾਂ, ਉਹਨਾਂ ਨੇ ਲਿਖਿਆ ਕਹਿੰਦੇ ਸੈਣੀ ਸਾਹਿਬ ਉਹਨਾਂ ਨੇ ਆਹਾ ਵਰਲਡਿੰਗ ਲਿਖੀ, ਮੈਨੂੰ ਬੜੀ ਪਸੰਦ ਆਈ, ਮੈਂ ਉਹਨਾਂ ਨੂੰ ਉਸੇ ਵੇਲੇ ਕਿਹਾ ਕਾਲੇਕਾ ਸਾਹਿਬ ਵੀ ਦੁਆਬਾ ਰੇਡੀਓ ਤੇ ਅੱਜ ਜਿਹੜਾ ਹੈਗਾ ਆ ਖਬਰਾਂ ਦਾ ਮੇਨ ਹੈਡਿੰਗ ਹੀ ਇਹ ਹੋਊਗਾ ਜੀ, ਤੇ ਮੈਨੂੰ ਵਰਲਡਿੰਗ ਤੁਹਾਡੀ ਬੜੀ ਵਧੀਆ ਲੱਗੀ ਜੀ।
1: ਬਿਲਕੁਲ,
0: ਇਸ ਕਰਕੇ ਇਹ ਹੁਣ ਲੱਭਦਾ ਕਿੱਥੇ ਹੈਗਾ ਆ ਜੀ, ਤੇ ਇਹ ਯਾਰ ਜਿਹੜਾ ਅੱਛਾ ਮਾਨ ਸਾਹਿਬ ਦੀ ਸੁਣ ਲਓ ਜੀ, ਕਿਆ ਗੱਲ ਹੈਗੀ ਆ ਜੀ। ਪਹਿਲਾਂ ਤਾਂ ਇਹ ਬਾਈਪ ਇਹਨਾਂ ਨੇ ਕਿਹਾ ਜੀ ਵੀ ਇਹ ਜਿਹੜੇ ਛਾਪੇ ਇਹ 3 ਕਰੋੜ ਪੰਜਾਬੀਆਂ ਨੇ ਦਾ ਜਿਹੜਾ ਹੈਗਾ ਅਪਮਾਨ ਆ ਜੀ।
1: ਹਾਂਜੀ
0: ਉਹ ਅੱਛਾ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਵੀ ਭਾਈ ਅਸੀਂ ਪੰਜਾਬੀ ਵਿੱਚ ਕਿੱਥੋਂ ਇਨਵੋਲਵ ਹੋ ਗਏ, ਇਹ ਤੁਸੀਂ ਜਾਣੋ ਤੁਹਾਡੀ ਦਿੱਲੀ ਵਾਲੀ ਟੀਮ ਜਾਣੇ ਜੀ, ਹਾਂਜੀ ਮਲਾਈਆਂ ਖਾਓ ਤੁਸੀਂ ਤੇ ਡੰਡੇ ਖਾਈਏ ਅਸੀਂ,
1: ਇਹ ਕਿਉਂ ਜੀ
0: ਉਹ ਪੰਜਾਬੀਆਂ ਨੇ ਆਪਣੇ ਆਪ ਨੂੰ ਵੱਖਰੇ ਕਰ ਲਿਆ ਜੀ ਇਹਨਾਂ ਨਾਲੋਂ
1: ਜੀ।
0: ਉਹ ਫਿਰ ਜਿਹੜਾ ਹੈਗਾ ਹੁਣ ਸ਼ਾਮ ਨੂੰ ਜਿਹੜਾ ਇਹਨਾਂ ਨੇ ਕਹਿ ਦਿੱਤਾ ਕਹਿੰਦੇ ਕੁਛ ਨੀ ਲੱਭਿਆ ਜੀ, ਕੁਛ ਨੀ ਮਿਲਿਆ ਜੀ,
1: ਹਾਂਜੀ
0: ਸੀਬੀਆਈ ਵੀ ਹੱਥ ਖੜੇ ਕਰ ਗਈ ਹੈਗੀ, ਉਹ ਕਹਿੰਦੇ ਕੱਖ ਕੁਛ ਨੀ ਹੈਗਾ ਇਹਨਾਂ ਕੋ
1: ਜੀ।
0: ਤੇ ਮਜੀਠੀਆ ਸਾਹਿਬ ਨੇ ਤੇ ਜਿਹੜਾ ਹੈਗਾ ਆ ਬਈ ਭਾਈ ਪੂਰਾ ਉਹ ਕਹਿੰਦੇ ਦੇਖ ਲਾ ਲੈ ਉਹ ਕਲੀਨ ਚਿੱਟ, ਫਿਰ ਜਾਂਦੇ ਵੀ ਭੱਜੀਏ ਕਿਉਂ ਫਿਰਦੇ ਆ ਜੇ ਤੁਹਾਨੂੰ ਕੁਛ ਨੀ ਮਿਲਿਆ, ਤੇ ਫਿਰ ਕਲੀਨ ਚਿੱਟ ਮਿਲ ਗਈ ਆ, ਤੇ ਫਿਰ ਇਹਨਾਂ ਦਾ ਇੱਕ ਬੰਦਾ ਜਿਹੜਾ ਹੈਗਾ ਆ ਜੀ ਉਹ ਵੀਰ ਦਵਿੰਦਰ,
1: ਹਾਂਜੀ
0: ਉਹ ਕਹਿੰਦੇ ਹੈਗੇ ਆ ਪੀ ਸੀ ਬੀ ਆਈ ਨੇ ਦੇ ਮਤਲਬ ਸ਼ਿਕੰਜੇ ਚ ਹੈਗਾ ਆ ਜੀ, ਉਹ ਲੈ ਗਏ ਆ ਜੀ ਅਗਲੇ, ਤੇ ਬਾਕੀ ਹੁਣ ਇਹ ਦਿੱਲੀ ਐਫ ਆਈ ਆਰ ਹੋਈ ਆ ਤੇ ਦਿੱਲੀ ਹੀ ਇਹਨਾਂ ਨੂੰ ਪੇਸ਼ੀਆਂ ਭੁਗਤਣੀਆਂ ਪੈਣੀਆਂ ਆ ਜੀ। ਦੇਖਦੇ ਆ ਜੀ ਕਿ ਸੀ ਬੀ ਆਈ ਕਿੱਥੇ ਤੱਕ ਤਹਿ ਤੱਕ ਜਾਂਦੀ ਹੈਗੀ ਆ ਤੇ ਕਿਹੜੀ ਕਿਹੜੀ ਚੀਜ਼ ਜਿਹੜੀ ਆ ਉਹਨੂੰ ਅਸਟੈਬਲਿਸ਼ ਕਰਨ ਦੇ ਵਿੱਚ ਕਾਮਯਾਬ ਹੁੰਦੀ ਆ ਜੀ।
1: ਪਟਿਆਲਾ ਹਾਊਸ ਹੈਗਾ ਜੀ ਉੱਥੇ ਆਪਣਾ, ਉੱਥੇ ਕਿਹੜੀ ਗੱਲ ਹੈ
0: ਸਰ, ਉਹ ਤਾਂ ਉਦੋਂ ਹੋਊ ਨਾ ਜੀ, ਮਹੀਨੇ ਤਾਂ 4 ਹੈਗੇ, 2 ਮਹੀਨਿਆਂ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਆ ਸਟੇਟਸ ਰਿਪੋਰਟ ਦੇਣੀ ਆ, ਇਹ ਨੀ ਪਤਾ ਹੈਗਾ ਵੀ ਇਨਕੁਆਇਰੀ ਜਿਹੜੀ ਆ ਉਹ ਕੰਪਲੀਟ ਕਰਨੀ, ਉਹਨਾਂ ਨੇ ਸਟੇਟਸ ਰਿਪੋਰਟ ਦੇਣੀ ਆ ਹਾਈ ਕੋਰਟ ਦੇ ਵਿੱਚ, ਉਹਨਾਂ ਨੇ ਸਮਥਿੰਗ ਦਿਖਾ ਦੇਣਾ ਆ ਜੀ, ਸਮਥਿੰਗ ਦਿਖਾ ਦਿਓ
1: ਕਾਨੂੰਨੀ
0: ਤੇ ਉਹਦੇ ਵਾਸਤੇ ਅੱਗੇ ਟਾਈਮ ਮਿਲ ਜਾਣਾ ਜੀ। ਹਾਂਜੀ ਜੀ,
1: ਮੈਂ ਮਨ ਚ ਵਿਚਾਰ ਆ ਰਿਹਾ ਸੀ ਜਿਵੇਂ ਚੋਣਾਂ ਦਾ ਇਹ ਵੀ ਰੋਲਾ ਪਾ ਰਹੇ ਨੇ ਜਾਂ ਚੋਣਾਂ 2027 ਦੀਆਂ ਅੱਗੇ ਆ ਰਹੀਆਂ ਨੇ, ਜਿੱਦਾਂ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜੇ ਵੱਡੇ ਘੁਟਾਲਿਆਂ ਦੇ ਵਿੱਚ ਨਾਮ ਆ ਜਾਂਦਾ ਹੈ ਹਕੂਮਤ ਦੇ ਵਿੱਚ, ਹਕੂਮਤ ਕਰ ਰਹੀਆਂ ਜਿਹੜੀਆਂ ਨੇ ਪਾਰਟੀਆਂ ਨੇ, ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਕੁਝ ਪਾਬੰਦੀਆਂ ਵੀ ਲੱਗ ਸਕਦੀਆਂ ਜਾਂ ਚੋਣ ਤੋਂ ਬਾਹਰ ਵੀ ਹੋ ਸਕਦੀਆਂ ਨੇ ਜੀ ਇਹ ਕਾਨੂੰਨੀ ਤੌਰ ਦੇ ਉੱਤੇ ਦੇਖਿਆ ਜਾਵੇ?
0: ਨਹੀਂ ਸਰ, ਲੋਕਤੰਤਰ ਦੇ ਵਿੱਚ ਏਡੇ ਵੱਡੀਆਂ ਗੱਲਾਂ ਜਿਹੜੀ ਹੈਗੀ ਆ ਕਿਸੇ ਬੰਦੇ ਨੂੰ ਜਾਂ ਪਾਰਟੀ ਨੂੰ ਇਲੈਕਸ਼ਨ ਤੋਂ ਜਿਹੜਾ ਹੈਗਾ ਆ ਵੀ ਪਾਰਟਿਸਪੇਟ ਕਰਨ ਤੋਂ ਰੋਕਣਾ
1: ਜੀ,
0: ਇਹ ਤਾਂ ਨਹੀਂ ਕੋਟਾਂ ਕਰਦੀਆਂ ਹੁੰਦੀਆਂ
1: ਜੀ,
0: ਕਿਉਂਕਿ ਲੋਕਤੰਤਰ ਦੇ ਵਿੱਚ ਡੈਮੋਕ੍ਰੇਸੀ ਨੂੰ ਤਾਂ ਇਨਕਰੇਜ ਕਰਦੀ ਹੈਗੀਆਂ ਇੰਸਟੀਟਿਊਸ਼ਨ, ਡੈਮੋਕ੍ਰੈਟਿਕ ਇੰਸਟੀਟਿਊਸ਼ਨ ਇਨਕਰੇਜ ਹੀ ਕਰਦੀਆਂ ਹੁੰਦੀਆਂ। ਸਵਾਲ ਇਹ ਹੈਗਾ ਆ ਕਿ ਜਿਹੜੇ ਬੰਦਾ ਗਲਤ ਕਰ ਰਿਹਾ ਹੈਗਾ ਆ ਜੀ, ਉਹਨੂੰ ਪੈਨਲਾਈਜ਼ ਕਰਨਾ ਜਿਹੜਾ ਆ ਉਹ ਬਣਦਾ ਜੀ। ਹੁਣ ਪਾਰਟੀਆਂ ਦੇ ਵਿੱਚ ਵੀ ਜਿਹੜਾ ਆ ਵੀ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਗਲਤ ਨਹੀਂ ਹੋ ਸਕਦੀਆਂ, ਤੇ ਸਾਰੀਆਂ ਪਾਰਟੀਆਂ ਚ ਚੰਗੇ ਬੰਦੇ ਵੀ ਹੁੰਦੇ ਹੈਗੇ ਆ ਜੀ। ਸੋ ਇਸ ਕਰਕੇ ਹਰ ਇੱਕ ਪਾਰਟੀ ਦੇ ਵਿੱਚ ਜਿਹੜਾ ਆ ਵੀ ਕੋਈ ਚੰਗਾ ਬੰਦਾ ਵੀ ਹੋ ਸਕਦਾ ਜੀ। ਸੋ ਇਸ ਕਰਕੇ ਜਿਹੜਾ ਆ ਉਹ ਉਹਦੇ ਤੇ ਤੁਸੀਂ ਜਿਹੜਾ ਬਾਕੀਆਂ ਦੇ ਨਾਲ ਜਿਹੜੇ ਗਿਲਟੀ ਹੈਗੇ ਆ ਉਹਨਾਂ ਨੂੰ ਪਨਿਸ਼ ਕਰਦੇ ਕਰਦੇ ਜਿਹੜੇ ਆ ਤੁਸੀਂ ਇਨੋਸੈਂਟ ਨੂੰ ਕਿਉਂ ਪਨਿਸ਼ ਕਰੋ। ਸੋ ਇਸ ਕਰਕੇ ਉਹ ਤੇ ਨਹੀਂ ਹੁੰਦਾ ਹੈ ਜੀ, ਵੀ ਚੋਣ ਪ੍ਰਕਿਰਿਆ ਦੇ ਵਿੱਚ ਨਹੀਂ ਇਹ ਦਖਲ ਦਿੰਦੀਆਂ ਹੁੰਦੀਆਂ ਕੋਰਟਾਂ। ਬਟ ਹਾਂਜੀ ਆਹ ਜਿਹੜੀ ਹੈਗੀ ਆ ਕਿ ਏਜੰਸੀਜ਼ ਹੈਗੀਆਂ ਆ ਕਿ ਜੇ ਕੋਈ ਗਲਤ ਕਰ ਰਿਹਾ ਆ ਤੇ ਉਹਨੂੰ ਪ੍ਰੋਸੀਕਿਊਟ ਕੀਤਾ ਜਾਏ, ਉਹਦੇ ਵਾਸਤੇ ਵੱਖਰੇ ਵੱਖਰੇ ਰਸਤੇ ਹੈਗੇ ਆ ਜੀ, ਉਹ ਉਹਨਾਂ ਰਸਤਿਆਂ ਤੇ ਚੱਲਿਆ ਜਾ ਸਕਦਾ ਹੈ ਜੀ।
1: ਬਿਲਕੁਲ
0: ਜੀ ਭਰਤ ਸਾਹਿਬ।
1: ਤੇ ਸੈਣ ਸਾਹਿਬ ਡੇਰਾ ਸੱਚਾ ਸੌਦਾ ਦੀ ਗੱਲ ਕਰ ਲਈ ਆ, ਤੇ ਇਹ ਵੀ ਸਿੱਧਾ ਜਿਹੜਾ ਕੋਰਟ ਦੇ ਨਾਲ ਹੀ ਪੰਗੇ ਲੈਣ ਲੱਗ ਗਏ ਨੇ ਜੀ, ਇਸ਼ਤਿਹਾਰਾਂ ਦੇ ਮਾਮਲੇ ਦੇ ਵਿੱਚ ਤੇ ਮਾਨਹਾਨੀ ਤਹਿਤ ਖੁਦ ਹੀ ਜਿਹੜਾ ਸੂ ਮੋਟੋ ਲੈ ਲਿਆ ਕੋਰਟ ਨੇ ਜੀ।
0: ਸਰ ਗੱਲ ਏਦਾਂ ਹੈਗੀ ਆ, ਉਹ ਇੱਕ ਕਿਸਮ ਦਾ ਜਿਹੜਾ ਆਰਟੀਕਲ ਛਪੇ ਨਾ ਜੀ, ਉਹ ਇੱਕ ਕਿਸਮ ਦਾ ਕੋਰਟ ਦੀ ਵਿਜ਼ਡਮ ਤੇ ਸਵਾਲ ਉਠਾਏ ਸੀ।
1: ਬਿਲਕੁਲ ਜੀ, ਇੱਕ ਤਾਂ ਤੁਹਾਨੂੰ ਹਰ ਵਾਰੀ ਸਾਲ ਦੇ ਵਿੱਚ ਦੋ ਤਿੰਨ ਵਾਰੀ ਤੁਹਾਨੂੰ ਰਿਹਾਈ ਮਿਲ ਜਾਂਦੀ ਹੈ, ਰਿਹਾਈ ਨੀ ਸੋਰੀ ਆਪਣੀ
0: ਫਾਇਲ ਤੇ ਆ ਜਾਂਦੀ ਹੈ ਜੀ, ਜਿੱਦਾਂ ਮਰਜ਼ੀ
1: ਜੀ।
0: ਪਰ ਗੱਲ ਇਹ ਤਾਂ ਨਾ ਜੀ ਕਿ ਉਹ ਜਿਹੜਾ ਕੋਰਟ ਦੇ ਫੈਸਲੇ ਦੇ ਉੱਤੇ ਜਿਹੜਾ ਇਹ ਆ ਕਿ ਤੁਸੀਂ ਉਹਨੂੰ ਮਤਲਬ ਕਰ ਸਕਦੇ, ਉਹਦਾ ਅਨਾਲਿਸਿਸ ਕਰ ਸਕਦੇ ਹੈਗੇ ਆ ਟੈਕਨੀਕਲੀ, ਨਾ ਕਿ ਤੁਸੀਂ ਇਹ ਗੱਲ ਕਹੋ ਕਿ ਹਾਂ ਜੀ ਵੀ ਜਿੱਦਾਂ ਕੋਰਟ ਦੇ ਜਿਹੜਾ ਇਹ ਆ ਵੀ
1: ਸਚਾਈ
0: ਕੁਛ ਹੋਰ ਸੀ, ਤੇ ਮਤਲਬ ਇਹਨਾਂ ਨੇ ਨਾ ਏਦਾਂ ਸ਼ੋ ਕੀਤਾ ਵੀ ਜਿੱਦਾਂ ਕੋਰਟ ਨੇ ਜਿਹੜਾ ਆ ਕਿਸੇ ਕੌਂਸਪੀਰੇਸੀ ਦੇ ਤਹਿਤ ਬਾਬੇ ਨੂੰ ਫਸਾਇਆ ਹੋਵੇ।
1: ਅੱਛਾ ਜੀ, ਕਿਆ ਬਾਤ ਹੈ ਜੀ।
0: ਕੋਰਟ ਦਾ ਥੋੜਾ ਜਿਹੜਾ ਹੈਗਾ ਆ ਜੀ ਵੀ ਕੋਰਟ ਦੀ ਕਿਸੇ ਨਾਲ ਕੀ ਲਾਗ ਡਾਟ ਹੈਗੀ ਆ ਜੀ, ਕੋਰਟ ਕੋਲ ਤਾਂ ਜਿਹੜੇ ਫਾਈਲ ਆਏਗੀ ਉਹਦੇ ਤੇ ਜੱਜ ਜਿਹੜਾ ਆ ਉਹ ਮੰਥਨ ਕਰਕੇ ਆਪਣਾ ਵਿਊ ਦੇਗਾ ਜੀ। ਔਰ ਫਿਰ ਕਿੱਡੀ ਮਜ਼ੇ ਵਾਲੀ ਗੱਲ ਆ ਕਿ ਜਿੱਡਾ ਮਰਜ਼ੀ ਮਤਲਬ ਹੋਵੇ ਵੱਡਾ ਕ੍ਰਿਮੀਨਲ, ਉਹਨੂੰ ਵੀ ਅਪੀਲ ਦਾ ਰਾਈਟ ਹੈਗਾ ਆ ਕਿ ਭਾਈ ਠੀਕ ਆ ਭਾਈ ਹਿਊਮਨ ਬੀਇੰਗ ਆ, ਤੇ ਕਿਸੇ ਬੰਦੇ ਦੀ ਆਬਜ਼ਰਵੇਸ਼ਨ ਜਿਹੜੀ ਕੁਛ ਹੋ ਸਕਦੀ ਹੈਗੀ, ਕਿਸੇ ਦੀ ਕੁਛ ਹੋ ਸਕਦੀ ਆ, ਅਗਲੇ ਦੀ ਲਾਅ ਦੇ ਬਾਰੇ ਅੰਡਰਸਟੈਂਡਿੰਗ ਚ ਗਲਤੀ ਹੋ ਸਕਦੀ ਹੈਗੀ ਆ, ਉਹਨੂੰ ਫਿਰ ਰੀਚੈਕ ਕਰਨ ਵਾਸਤੇ ਜਿੱਦਾਂ ਦਿੱਤਾ ਜਾਂਦਾ ਹੈਗਾ ਜੀ ਅੱਗੇ ਹਾਇਰ ਕੋਰਟਸ ਹੈਗੀਆਂ ਜੀ, ਉਹ ਤੋਂ ਅੱਗੇ ਫਿਰ ਵੀ ਸੈਟਿਸਫਾਈ ਨਹੀਂ ਹੈਗਾ, ਫਿਰ ਤੀਜਾ ਚੈਨਲ ਹੈਗਾ ਵੀ ਹੋਰ ਅੱਗੇ ਜਿਹੜਾ ਹੈਗਾ ਵੀ ਮਨਿਊਟਲੀ ਪੁਣ ਲਓ ਜੀ। ਹਾਂਜੀ ਵੀ ਸੁਪਰੀਮ ਕੋਰਟ ਤੱਕ ਜਿਹੜਾ ਆ ਵੀ ਮਨਿਊਟਲੀ ਚੈੱਕ ਕਰ ਲਓ ਵੀ ਭਾਈ ਜਿਹੜਾ ਆ ਅਗਲਾ ਬੰਦਾ ਜੋ ਕਹਿੰਦਾ ਹੈਗਾ ਵੀ ਇਨਸਾਫ਼ ਦੇ ਤਰਾਜੂ ਦੇ ਵਿੱਚ ਇਹ ਠੀਕ ਹੈ ਜੀ। ਸੋ ਇਸ ਕਰਕੇ ਜਿਹੜਾ ਆ ਉਹ ਆਰਟੀਕਲ ਜਿਹੜੇ ਹੈਗੇ ਆ ਉਹ ਇਸ ਤਰੀਕੇ ਦੇ ਲਿਖੇ ਸੀ ਜਿਹਦੇ ਵਿੱਚ ਕੋਰਟ ਨੇ ਜਿੱਦਾਂ ਕਿਸੇ ਕੌਂਸਪੀਰੇਸੀ ਦੇ ਤਹਿਤ ਉਹਨਾਂ ਨੂੰ ਸਜ਼ਾ ਦਿੱਤੀ ਹੁੰਦੀ ਆ, ਇਸੇ ਕਰਕੇ ਕੋਰਟ ਨੇ ਉਹ ਆਰਟੀਕਲ ਦੇ ਬੇਸ ਦੇ ਉੱਤੇ ਸੂਓ ਮੋਟੋ ਨੋਟਿਸ ਲੈ ਕੇ ਤੇ ਇਹਨਾਂ ਨੂੰ ਕ੍ਰਿਮੀਨਲ, ਉਹਦੇ ਵਿੱਚ ਕ੍ਰਿਮੀਨਲ ਕੰਟੈਂਪਟ ਦੇ ਵਿੱਚ ਆਊਗਾ ਉਹ ਬੰਦਾ ਅਡੀਟਰ ਜਿਹੜੇ ਬੰਦੇ ਦੇ, ਤੇ ਦੂਜਾ ਜਿਹੜਾ ਹੈਗਾ ਆ ਜਿਹਨੇ ਉਹ ਆਰਟੀਕਲ ਲਿਖਿਆ ਉਹ ਬੰਦੇ ਜਿਹੜੇ ਹੈਗੇ ਆ ਉਹ ਪ੍ਰੋਸੀਕਿਊਟ ਕੀਤੇ ਜਾ ਸਕਦੇ ਆ ਜੀ।
1: ਬਿਲਕੁਲ
0: ਇੱਕ ਅੱਜ ਪਰ ਖਬਰ ਜਿਹੜੀ ਹੈਗੀ ਆ ਤੁਸੀਂ ਰਹਿ ਗਈ ਤੁਹਾਡੇ ਕੋਲੋਂ ਜਾਂ ਦੇਖ ਨੀ ਸਕੇ, ਇਹ ਜਦੋਂ ਸ਼ਾਮ ਦੇ ਟਾਈਮ ਤੇ ਨਾ ਜੀ ਅੱਜ ਤੇ ਜਸਟਿਸ ਰਣਜੀਤ ਸਿੰਘ ਹੋਣਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ,
1: ਮੈਂ ਮਿਸ ਕਰ ਗਿਆ ਜੀ, ਤੁਸੀਂ ਕਰ ਲੋ ਕੱਲ।
0: ਹਾਂਜੀ ਉਹ ਮੈਂ ਦੱਸਦਾ ਜੀ, ਉਹਦੇ ਵਿੱਚ ਉਹਨਾਂ ਨੇ ਮੁੱਦਾ ਚੱਕਿਆ ਹੈਗਾ ਆ ਜਿਹੜਾ ਸੰਗਰੂਰ ਦੇ ਵਿੱਚ ਉਹ ਲੜਕਾ ਸਨਮਦੀਪ ਜਿਹੜਾ ਆ ਜਿਹਦਾ ਸੰਸਕਾਰ ਜਿਹੜਾ ਆ ਲਵਾਰਸ ਕਹਿ ਕੇ ਕਰ ਦਿੱਤਾ ਗਿਆ, ਉਹ ਉਹਦੇ ਤੇ ਡਾਕਟਰ ਪਿਆਰੇ ਲਾਲ ਗਰਗ ਹੋਣੀ, ਉਹਨਾਂ ਨੇ ਤਾਂ ਪਿਆਰੇ ਲਾਲ ਗਰਗ ਹੋਣਾ ਦਾ ਤਾਂ ਲੌਜਿਕ ਹੀ ਬਹੁਤ ਵਧੀਆ ਹੁੰਦੇ ਆ ਜੀ, ਉਹਨਾਂ ਨੇ ਇਸ ਚੀਜ਼ ਨੂੰ ਐਜ ਏ ਹਿਊਮਨ ਰਾਈਟ ਦੀ ਵਾਇਓਲੇਸ਼ਨ, ਉਹ ਕਹਿੰਦੇ ਵੀ ਭਾਈ ਜਿਉਂਦਾ ਬੰਦਾ ਤਾਂ ਬੋਲ ਸਕਦਾ ਮੁਰਦਾ ਤਾਂ ਬੋਲ ਹੀ ਨੀ ਸਕਦਾ, ਤੇ ਸੀ ਇਸ ਕਰਕੇ ਕਿ ਜਿਹੜਾ ਆ ਮੁਰਦੇ ਵਾਸਤੇ ਕੌਣ ਲੜੂਗਾ, ਇਸ ਕਰਕੇ ਮੁਰਦੇ ਵਾਸਤੇ ਸਾਡੀ ਸੰਸਥਾ ਲੜੂਗੀ, ਮੁਰਦੇ ਦਾ ਰਾਈਟ ਹੈਗਾ ਆ ਜੀ।
1: ਬਿਲਕੁਲ
0: ਉਹਦਾ ਜਿਹੜਾ ਆ ਤੁਸੀਂ ਇੱਕ ਪਾਸੇ ਤੁਹਾਨੂੰ ਬੰਦੇ ਦਾ ਨਾਂ ਪਤਾ ਆ, ਵਲਦੀਅਤ ਪਤਾ ਆ, ਉਹਦਾ ਪਿੰਡ ਪਤਾ ਆ, ਤੇ ਫੇਰ ਜਿਹੜਾ ਹੈਗਾ ਉਹਦਾ ਸੰਸਕਾਰ ਜਿਹੜਾ ਹੈਗਾ ਆ ਤੁਸੀਂ ਉਹ ਫਾਰਮ ਭਰਦੇ ਆ ਵੀ ਜਿੱਥੇ ਲਵਾਰਸ ਵਾਲਾ ਹੈਗਾ ਜੀ।
1: ਬਿਲਕੁਲ ਆ ਜੀ, ਐਡਰੈਸ ਹੈਗਾ ਸਾਰਾ ਕੁਝ,
0: ਉਹਨਾਂ ਨੇ ਵੀ ਪਹਿਲਾਂ ਜਿਹੜਾ ਹੈਗਾ ਆ ਉਹਨਾਂ ਦੇ ਗਰਾਊਂਡ ਦੇ ਉੱਤੇ ਜਿਹੜੇ ਆ ਇੱਕ ਵਕੀਲ ਸਾਹਿਬ ਹੈਗੇ ਸੀ ਸੰਗਰੂਰ ਦੇ, ਉਹਨਾਂ ਨੇ ਬਕਾਇਦਾ ਤੌਰ ਤੇ ਉਸ ਬੰਦੇ ਕੋਲੋਂ ਐਫੀਡੈਵਿਟ ਲੈ ਕੇ ਕਿ ਮੇਰੇ ਕੋਲੋਂ ਜੀ ਇਸ ਤਰੀਕੇ ਨਾਲ ਸੰਸਕਾਰ ਵਾਸਤੇ ਜਿਹੜਾ ਆਹ ਫਾਰਮ ਭਰਾਇਆ ਸੀ ਲਵਾਰਸ ਵਾਲਾ, ਫੇਰ ਇਹਨਾਂ ਨੇ ਬਾਅਦ ਦੇ ਵਿੱਚ ਉਲਟਾ ਜਿਹੜਾ ਆ ਉਹਨਾਂ ਦੇ ਪਰਿਵਾਰ ਨੂੰ ਉਸ ਬੰਦੇ ਦੇ ਸੁਸਾਈਡ ਜਿਹਨੇ ਕੀਤਾ ਹੈਗਾ ਸੀ ਉਹਦੇ ਪਰਿਵਾਰ ਦੇ ਉੱਤੇ ਜਿਹੜਾ ਆ ਇੱਕ ਪਰਚਾ ਦਰਜ ਕਰ ਦਿੱਤਾ ਜੀ ਉਹਨਾਂ ਨੂੰ ਵੀ ਇਹ ਬੰਦਾ ਜਿਹੜਾ ਹੈਗਾ ਆ ਵੀ ਸੰਸਕਾਰ ਦੇ ਵਿੱਚ ਵਿਘਨ ਪਾਉਣ ਦਾ ਪਰਚਾ ਘਰਦਿਆਂ ਤੇ ਦਰਜ ਕਰ ਦਿੱਤਾ
1: ਜੀ। ਬਿਲਕੁਲ
0: ਮਤਲਬ ਜਿਹੜਾ ਹੈਗਾ ਵੀ ਤੁਹਾਨੂੰ ਜਿਆਦਾ ਹੇਜ ਸੀਗਾ ਜੀ, ਉਹ ਕਹਿੰਦੇ ਹੈਗੇ ਆ ਵੀ ਉਸ ਕੇਸ ਦੇ ਵਿੱਚ ਜਿਹੜਾ ਸਿਰਫ ਇੰਨਾ ਸੀ ਕਿ ਉਹ ਬੰਦੇ ਨੇ ਸੁਸਾਈਡ ਕੀਤਾ ਸੀ ਤੇ ਉਹ ਨਾਲ ਜਿਹੜਾ ਆ ਅਮਨ ਅਰੋੜਾ ਪ੍ਰੈਜੀਡੈਂਟ ਜਿਹੜਾ ਹੈਗਾ ਆ ਆਮ ਆਦਮੀ ਪਾਰਟੀ ਦਾ ਸਟੇਟ ਪ੍ਰੈਜੀਡੈਂਟ ਐਸ ਵੈਲ ਐਸ ਮਿਨਿਸਟਰ ਉਹਦੇ ਖਿਲਾਫ਼ ਜਿਹੜਾ ਆ ਉਹਨਾਂ ਨੇ ਨਾਲ ਕਿਹਾ ਸੀ। ਉਹ ਕਹਿੰਦੇ ਵੀ ਜਿਹੜਾ ਆ ਉਹ ਬੰਦੇ ਨੇ ਉਹ ਬਾਕੀ ਤਾਂ ਇਨਵੈਸਟੀਗੇਸ਼ਨ ਦਾ ਮਾਮਲਾ ਆ ਕਿ ਉਹਨੇ ਜਿਹੜੀ ਆ ਵੀ ਅਬੈਟਮੈਂਟ ਟੂ ਕਮਿਟ ਸੁਸਾਈਡ ਜਿਹੜਾ ਆ ਉਹ ਉਹਨੂੰ ਉਕਸਾਉਣ ਦੇ ਵਿੱਚ ਉਹਨੂੰ ਸੁਸਾਈਡ ਵਾਸਤੇ ਉਕਸਾਉਣ ਦੇ ਵਿੱਚ ਅਮਨ ਅਰੋੜੇ ਦਾ ਕਿੰਨਾ ਹੱਥ ਹੈਗਾ ਜੀ, ਤੇ ਬਾਕੀ ਜਿਹੜਾ ਹੈਗਾ ਆ ਅੱਗੇ ਜਿਹੜਾ ਆ ਜੋ ਘਟਨਾਵਾਂ ਵਾਪਰੀਆਂ ਉਹ ਵੀ ਮੰਤਰੀ ਦੇ ਇਸ਼ਾਰੇ ਤੇ ਹੀ ਵਾਪਰੀਆਂ ਜੀ, ਤੇ ਇਸ ਕਰਕੇ ਉਸ ਬੰਦੇ ਦਾ ਲਵਾਰਸ ਤੌਰ ਤੇ ਜਿਹੜਾ ਆ ਸੰਸਕਾਰ ਹੋਇਆ ਆ, ਅਸੀਂ ਉਹਦੇ ਮਾਮਲੇ ਨੂੰ ਕੋਰਟ ਦੇ ਵਿੱਚ ਲੈ ਕੇ ਜਾ ਰਹੇ ਹੈਗੇ ਆ ਜੀ, ਉਹਦੇ ਵਾਸਤੇ ਅਸੀਂ ਜਸਟਿਸ ਦੀ ਮੰਗ ਕਰਾਂਗੇ ਜੀ।
1: ਬਿਲਕੁਲ।
0: ਔਰ ਉਸੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਆ ਉਹ ਇੱਕ ਪੁਆਇੰਟ ਇਹ ਵੀ ਰੇਜ਼ ਹੋਇਆ ਜੀ ਵੀ ਜਿਹੜਾ 5 ਕਰੋੜ ਵਾਲਾ ਜਿਹੜਾ ਆ ਉਹ ਕਹਿੰਦੇ ਸੀ ਕੇਸ ਦੇ ਵਿੱਚ ਇਹਨਾਂ ਨੇ ਕੇਸ ਲਾਇਆ ਸੀ ਡਾਕਟਰ ਗੁਰਪ੍ਰੀਤ ਕੌਰ ਨੇ ਵਿਦ ਕੰਸੀਲਮੈਂਟ ਆਫ ਫੈਕਟਸ ਜਿਹੜੇ ਤੱਥ ਪੂਰੇ ਨਹੀਂ ਸੀ ਬਿਆਨ ਕੀਤੇ ਜੀ, ਤੇ ਜਿਹਦੇ ਤੇ ਕੋਰਟ ਅਨੁਆਇਡ ਹੋਇਆ ਸੀ ਜੀ, ਤੇ ਕੋਰਟ ਨੇ ਕਿਹਾ ਸੀ ਵੀ ਜਸਟਿਸ ਰਣਜੀਤ ਸਿੰਘ ਚਾਹੁਣ ਤੇ ਕੰਪਨਸੇਸ਼ਨ ਲੈ ਸਕਦੇ ਆ ਜੀ, ਤੇ ਉਹ ਕਹਿੰਦੇ ਵੀ ਭਾਈ ਅਸੀਂ ਕੰਪਨਸੇਸ਼ਨ ਜ਼ਰੂਰ ਲਵਾਂਗੇ, ਸਾਨੂੰ ਕੁਛ ਨਹੀਂ ਚਾਹੀਦਾ, ਅਸੀਂ ਇਹਨਾਂ ਕੋਲੋਂ ਜਿਹੜਾ ਪੈਸਾ ਵਸੂਲ ਕਰਾਂਗੇ ਬਤੌਰ ਕੰਪਨਸੇਸ਼ਨ ਜੋ ਸਾਨੂੰ ਕੋਰਟ ਦੇਗੀ ਤਿਲ ਫੁੱਲ ਉਹ ਅਸੀਂ ਫ੍ਰੀ ਲੀਗਲ ਏਡ ਦੇ ਵਿੱਚ ਜਿਹੜਾ ਆ ਉਹ ਦੇ ਦਿਆਂਗੇ ਦਾਨ ਕਰ ਦਿਆਂਗੇ ਜੀ।
1: ਬਿਲਕੁਲ।
0: ਤੇ ਗਰੀਬਾਂ ਨੂੰ ਜਿੱਥੇ ਜਿਹੜਾ ਹੈਗਾ ਨਿਆਂ ਮਿਲਣ ਵਾਸਤੇ ਜਿਹੜਾ ਆ ਉਹ ਉੱਥੇ ਜਿਹੜਾ ਅਸੀਂ ਦਾਨ ਕਰ ਦਿਆਂਗੇ, ਪਰ ਅਸੀਂ ਇਹਨਾਂ ਦੇ ਉੱਤੇ ਉਹ ਫਾਈਲ ਜ਼ਰੂਰ ਕਰਾਂਗੇ ਜੀ। ਸੋ ਇਹ ਦੋ ਚੀਜ਼ਾਂ ਇੰਪੋਰਟੈਂਟ ਸੀਗੀਆਂ ਜਿਹੜੀਆਂ ਮਿਸ ਹੋ ਗਈਆਂ ਸੀਗੀਆਂ ਜੀ, ਤੇ ਮੈਂ ਕਿਹਾ ਵੀ ਸਾਂਝੀਆਂ ਕਰ ਦਈਏ
1: ਜੀ। ਤੇ ਸੈਣੀ ਸਾਹਿਬ ਜਿਵੇਂ ਕਿ ਚਲੋ ਆਮ ਆਦਮੀ ਪਾਰਟੀ ਦੀ ਗੱਲ ਚੱਲ ਰਹੀ ਸੀ ਜੇ ਕੁਝ ਜਿਹੜਾ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀ ਵੀ ਚਰਚਾ ਚੱਲ ਰਹੀ ਹੈ ਕਿ ਜਿਹੜਾ ਚਲੋ ਮਾਨ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਬੀਜੇਪੀ ਧੱਕਾ ਕਰ ਰਹੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਸਮੇਂ ਦੇ ਨਾਲ ਨਾਲ ਜੋ ਹਾਲਾਤ ਬਣਦੇ ਆ ਜਾਂ ਚੋਣਾਂ ਦਾ ਮਾਹੌਲ ਹੈ ਹੋਰ ਸਾਰੀਆਂ ਚੀਜ਼ਾਂ, ਪਰ ਕਿਵੇਂ ਦੇਖਦੇ ਹੋ ਕਿ ਸੱਚੀ ਹੀ ਧੱਕਾ ਹੋ ਰਿਹਾ ਜੀ? ਜੇ ਇਹਨਾਂ ਚੀਜ਼ਾਂ ਦੇ ਉੱਤੇ ਐਕਸ਼ਨ ਨਾ ਲਿਆ ਜਾਵੇ ਤਾਂ ਲੋਕ ਜਾਂ ਪੱਤਰਕਾਰ ਜਾਂ ਕਹਿ ਲਓ ਕਿ ਜਿਹੜੇ ਵਿਦਵਾਨ ਲੋਕ ਨੇ ਉਹ ਉਦਾਂ ਪਹਿਲਾਂ ਰੋਲਾ ਪਾਉਂਦੇ ਰਹਿੰਦੇ ਆ ਕਿ ਭਾਈ ਐਕਸ਼ਨ ਨਹੀਂ ਹੋ ਰਿਹਾ, ਇੰਨਾ ਕੁਝ ਵਾਪਰ ਰਿਹਾ, ਤੇ ਜੇ ਕੁਝ ਇਸ ਤਰ੍ਹਾਂ ਦਾ ਚਾਹੇ ਉਹ ਦੇਸ਼ ਦੀਆਂ ਏਜੰਸੀਆਂ ਨੇ ਜਾਂ ਕੁਝ ਵੀ ਸੰਸਥਾਵਾਂ ਨੇ ਉਹ ਚੀਜ਼ਾਂ ਨੂੰ ਕਾਬੂ ਕਰਨ ਦੇ ਉੱਤੇ ਕੁਝ ਮਤਲਬ ਕਿ ਐਕਸ਼ਨ ਕਰਦੇ ਆ, ਤਾਂ ਫਿਰ ਉਹ ਮੇਰੇ ਵਰਗੇ ਜਿਹੜੇ ਨੇ ਦੂਸਰੇ ਪਾਸੇ ਨੂੰ ਹੋ ਜਾਂਦੇ ਆ ਕਿ ਭਾਈ ਇਹ ਤਾਂ ਧੱਕਾ ਹੋ ਰਿਹਾ ਜੀ, ਇਹ ਤਾਂ ਸਿਆਸੀ ਰੰਗਤ ਹੈ ਜੀ ਜਾਂ ਸਿਆਸੀ ਲਾਹਾ ਲਿਆ ਜਾ ਰਿਹਾ ਜੀ। ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ? ਲੋਕਾਂ ਦੇ ਵਿੱਚ ਜਿਹੜਾ ਮੈਸੇਜ ਜਾਣਾ ਚਾਹੀਦਾ ਹੈ ਮਤਲਬ ਕਿ ਉਹਨੂੰ ਲੋਕ ਜਾਗਰੂਕ ਕਿਵੇਂ ਹੋਣਗੇ ਜੇ ਅਸੀਂ ਉਹ ਹੀ ਕਹਿ ਲਓ ਕਿ ਡਬਲ ਮਾਈਂਡਡ ਜੇ ਮੀਡੀਆ ਹੀ ਉਹਨਾਂ ਨੂੰ ਰੱਖੇਗਾ ਜੀ।
0: ਭਾਰਤ ਸਾਹਿਬ ਦੇਖੋ ਸਿਆਸੀ ਸਮਝਦਾ ਤਾਂ ਹੈਗਾ ਜੀ, ਪਰਸਨ ਟੂ ਪਰਸਨ ਵੇਰੀ ਕਰਦੀ ਹੈਗੀ ਆ ਜੀ
1: ਜੀ,
0: ਬਟ ਜੋ ਸਟੇਟ ਦੇ ਵਿੱਚ ਹੋਇਆ ਨਾ ਜੀ, ਹੁਣ ਪਤਾ ਨੀ ਮੈਨੂੰ ਨੀ ਪਤਾ ਵੀ ਮਾਨ ਸਾਹਿਬ ਇੰਨੇ ਸਿਆਣੇ ਇਹਨਾਂ ਨੂੰ ਕਿਉਂ ਨੀ ਨਜ਼ਰ ਆਇਆ
1: ਜੀ,
0: ਜਾਂ ਇਹ ਜਾਣ ਬੁੱਝ ਕੇ ਜਿਹੜਾ ਆ ਇਸ ਚੀਜ਼ ਨੂੰ ਇਹਨਾਂ ਦਾ ਅੰਦਰਲਾ ਕਰੈਕਟਰ ਅਸੀਂ ਨੀ ਸਮਝ ਸਕੇ ਜੀ। ਜਿਹੜਾ ਬੰਦਾ ਇਹ ਕਹਿੰਦਾ ਹੋਵੇ ਕਿ ਗਲਤ ਪੈਸਾ ਖਾਣ ਨਾਲ ਉਹ ਤਾਂ ਸਲਫਾਸ ਖਾ ਲੈਣੀ ਚੰਗੀ
1: ਜੀ,
0: ਹਾਂਜੀ ਹੁਣ ਅੱਜ ਕਹਿੰਦੇ ਹੈਗੇ ਆ ਮੈਨੂੰ ਨੀ ਪਤਾ, ਮੈਂ ਨੀ ਮੰਨਦਾ ਹੈਗਾ ਕਿ ਜਿਹੜਾ ਟਵੀਟ ਪੜ੍ਹ ਕੇ ਦੱਸਿਆ ਮਜੀਠੀਆ ਸਾਹਿਬ ਨੇ ਤੇ ਮਾਨ ਸਾਹਿਬ ਦੀ ਵਾਈਫ ਦਾ ਟਵੀਟ ਆ ਵੀ ਸਰਵਹਾਸ ਕਈ ਵਾਰੀ ਲੱਭਦੀ ਨੀ ਹੁੰਦੀ,
1: ਹਾਂਜੀ
0: ਤੇ ਉਹ ਏਦਾਂ ਦੀ ਗੱਲ ਕਿਉਂ ਕਰੇਗੀ ਜੀ? ਜਾਂ ਮਤਲਬ ਜਿਹੜਾ ਹੈਗਾ ਆ ਉਹ ਪਹਿਲੀ ਵਾਈਫ ਨਾ ਹੋਵੇ ਜੀ
1: ਜੀ,
0: ਤੇ ਬਟ ਨੈਚੁਰਲ ਆ ਉਹ ਕਿਉਂਕਿ ਬਾਕੀ ਇੱਥੇ ਤਾਂ ਉਹਨਾਂ ਦਾ ਜਿਹੜਾ ਆ ਫੇਸਬੁੱਕ ਜਿਹੜਾ ਆ ਬਲੌਕ ਕੀਤਾ ਆ ਇਹਨਾਂ ਨੇ ਪਹਿਲੀ ਵਾਈਫ ਦਾ,
1: ਤੇ
0: ਹੋ ਸਕਦਾ ਇਹ ਆ ਕਿ ਮਜੀਠੀਆ ਸਾਹਿਬ ਕੋਈ ਇਨਫੋਰਮੇਸ਼ਨ ਹੋਵੇ ਵੀ ਉਹਨੇ ਏਦਾਂ ਦਾ ਟਵੀਟ ਕੀਤਾ ਹੈਗਾ ਜੀ ਤੇ ਹੁਣ ਸਲਵਾਸ ਮਿਲਦੀ ਨੀ ਪਈ
1: ਜੀ,
0: ਤੇ ਜਿਹਨੂੰ ਪਤਾ ਹੈਗਾ ਆ ਜੀ ਵੀ ਏਡੀ ਵੱਡੀ ਕਰਪਸ਼ਨ ਹੋਈ ਆ ਜੀ, ਤੇ ਅੱਜ ਵੀ ਮੈਂ ਦੇਖਦਾ ਪਿਆ ਸੀ ਜੀ ਇੱਕ ਇੰਟਰਵਿਊ ਸਪੀਕਰ ਸਾਹਿਬ ਕਿਤੇ ਦੱਸਦੇ ਪਏ ਜੀ, ਅਗਲੇ ਨੇ ਕਿਹਾ ਭਾਈ ਤੁਸੀਂ ਕਰਜ਼ਾ ਬੜਾ ਲਾ ਲਿਆ ਸਟੇਟ ਅੱਗੇ ਚਲਾਉਣੀ ਰਨ ਕਰਨੀ ਔਖੀ ਹੋਊਗੀ, ਉਹ ਕੁੱਦ ਕੁੱਦ ਪੈਣ ਲੱਗ ਪਏ। ਪਹਿਲੀਆਂ ਸਰਕਾਰਾਂ ਨੇ ਨੀ ਲਿਆ, ਪਹਿਲੀਆਂ ਸਰਕਾਰਾਂ ਨੇ ਤਾਂ ਆਪਣੇ ਜਿਹੜੇ ਹੈਗੇ ਆ ਇੰਗਲੈਂਡ ਚ ਬਣਾ ਲਿਆ ਜੀ, ਆਸਟ੍ਰੇਲੀਆ ਚ ਬਣਾ ਲਿਆ ਜੀ, ਹਾਂਜੀ ਪਹਿਲੀ ਵਾਰੀ ਹੈਗਾ ਆ ਕਹਿੰਦਾ ਪੰਜਾਬੀਆਂ ਦਾ ਪੈਸਾ ਪੰਜਾਬੀਆਂ ਤੇ ਲੱਗ ਰਿਹਾ।
1: ਨਹੀਂ ਸੈਣੀ ਸਾਹਿਬ ਉਦੋਂ ਤਾਂ ਕਹਿੰਦੇ ਸੀ ਫਾਈਲਾਂ ਪਈਆਂ ਨੇ ਮੇਰੇ ਟੇਬਲ ਦੇ ਉੱਤੇ, ਉਹ ਪਈ ਟੇਬਲ ਤੇ ਪਈਆਂ ਰਹਿ ਗਈਆਂ ਜੀ।
0: ਬਸ ਇਹੀ ਚੱਕਰ ਹੈਗਾ ਨਾ ਜੀ, ਉਹ ਸਾਰਾ ਉਹ ਤਾਂ ਇੱਕ ਬਲੈਕਮੇਲਿੰਗ ਦੀ ਨੀਤੀ ਸੀ ਜੀ। ਕਾਂਗਰਸ ਦੇ ਪ੍ਰਧਾਨ ਨੂੰ ਬਲੈਕਮੇਲ ਕੀਤਾ, ਕਾਂਗਰਸ ਦੇ ਪ੍ਰਧਾਨ ਨੇ 4.5 ਸਾਲ ਇਹਨਾਂ ਦੇ ਬੜੇ ਮਜ਼ੇ ਦੇ ਨਿਗਾਹਤੇ ਜੀ। ਕਾਂਗਰਸ ਨੂੰ ਜਦ ਤੱਕ ਹੋਸ਼ ਆਈ ਹੈ ਤਦ ਤੱਕ ਤਾਂ ਅੱਧਾ ਮੇਲਾ ਲੁੱਟਿਆ ਜਾ ਚੁੱਕਿਆ ਸੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਹਾਂਜੀ।
1: ਤੇ ਸੈਣੀ ਸਾਹਿਬ ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਨੌਜਵਾਨਾਂ ਦਾ ਦਿਲ ਜਿੱਤਣ ਨੂੰ ਫਿਰਦੇ ਆ, ਜਿਹੜਾ ਜੈਨ ਜੀ ਦਾ ਸਾਰਾ ਪ੍ਰੋਸੈਸ ਹੈ, ਚਲੋ ਦਿੱਲੀ ਬੰਬੇ ਜਾਂ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਚੱਲ ਰਿਹਾ, ਰਾਹੁਲ ਗਾਂਧੀ ਵੀ ਨਾਲ ਹੈ ਜਾਂ ਹੋਰ ਸਾਰੀਆਂ ਇੰਡੀਆ ਗੱਠਜੋੜ ਵੀ ਹਮਾਇਤ ਕਰ ਰਿਹਾ, ਪਰ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਚੱਲ ਰਹੀ ਹੈ, ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਅੱਜ ਜੈਨ ਜੀ ਨੂੰ ਲਭਾਉਂਦੇ ਨਜ਼ਰ ਆਏ ਨੇ ਅਤੇ ਪੈਂਟ ਸ਼ਰਟ ਪਾ ਕੇ ਜਿਹੜਾ ਨੌਜਵਾਨਾਂ ਦੇ ਵਿੱਚ ਵਿਚਰ ਰਹੇ ਨੇ ਜੀ, ਕਿਵੇਂ ਦੇਖਦੇ ਹੋ ਜੀ?
0: ਚਲੋ ਕੋਈ ਗੱਲ ਨੀ, ਉਹਨਾਂ ਨੂੰ ਵੀ ਹੱਕ ਆ ਇਸ ਚੀਜ਼ ਦਾ,
1: ਬਿਲਕੁਲ ਹੈ ਜੀ।
0: ਪਰ ਉਹਨਾਂ ਨੂੰ ਕੋਈ ਚੀਜ਼ ਜਿਹੜੀ ਆ ਦੱਸਣ ਦੀ ਜਾਂ ਪੁੱਛਣ ਦੀ ਲੋੜ ਹੈਗੀ ਆ ਜੀ? ਐਸੀ ਤਾਂ ਕੋਈ ਚੀਜ਼ ਨੀ, 25 ਸਾਲਾਂ ਦੀ ਸਿਆਸਤ ਆ ਉਹਨਾਂ ਦੀ ਜੀ।
1: ਜੀ
0: ਵੱਡੇ ਬਾਦਲ ਸਾਹਿਬ 5 ਵਾਰੀ ਦੇ ਮੁੱਖ ਮੰਤਰੀ
1: ਜੀ,
0: ਉਹਨਾਂ ਕੋਲ ਕਿਹੜਾ ਮੁੱਦਾ ਹੈਗਾ ਸੀ ਜਿਹੜਾ ਨਾ ਇਹ ਜਿਹੜਾ ਹੈਗਾ ਜੀ ਕਿਸੇ ਦੂਜੀ ਸਟੇਟ ਤੋਂ ਆਏ ਆ ਕਿ ਜੇ ਉਹਨਾਂ ਨੂੰ ਪੰਜਾਬੀਆਂ ਦੇ ਟੈਂਪਰਾਮੈਂਟ ਦਾ ਨਾ ਪਤਾ ਹੋਵੇ,
1: ਰਗ ਰਗ ਤੋਂ ਵਾਕਫ ਨੇ
0: ਜੈਨ, ਹਾਂਜੀ ਤੇ ਜੈਨ ਜੀ ਜਿਹੜੀ ਹੈਗੀ ਆ ਇਹਨਾਂ ਤੋਂ ਮਤਲਬ ਕਿਹੜਾ ਭਈ ਦੂਰ ਹੈਗੀ ਸੀ
1: ਜੀ
0: ਇਹ ਜੈਨ ਜੀ, ਇਹਨਾਂ ਦੇ ਹੱਥਾਂ ਦੇ ਵਿੱਚ ਹੀ ਬਚਪਨ ਸੀ ਇਹਨਾਂ ਦਾ ਤੇ ਇਹਨਾਂ ਦੇ ਹੱਥਾਂ ਦੇ ਵਿੱਚ ਹੀ ਜਵਾਨੀ ਆ ਜੀ।
1: ਜੀ
0: ਜੈਨ ਜੀ ਨੂੰ ਉਦੋਂ ਨੀ ਸਾਂਭਿਆ ਜੀ, ਅੱਜ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਇਹ ਵੀ ਕਿਸੇ ਟਾਈਮ ਤੇ ਜੈਨ ਜੀ ਸੀ, ਨੌਕਰੀਆਂ ਦਾ ਹਾਲ ਤਾਂ ਉਦੋਂ ਹੀ ਜਿਹੜਾ ਕਾਲਾ ਦੌਰ ਚੱਲ ਪਿਆ ਤਾ ਜੀ, ਕੋਈ ਮਜਬੂਰੀ ਦੇ ਮਾਰੇ ਉਦੋਂ ਵੀ ਤੁਹਾਡਾ ਪੁਲਿਸ ਰੂਲ ਹੀ ਸੀ ਜਿੱਦਾਂ ਦਾ ਅੱਜ ਆ ਜੀ ਪੁਲਿਸ ਰੂਲ। ਪਰ ਆਈ ਸਾਹਿਬ ਤੁਸੀਂ ਯਕੀਨ ਕਰੋ, ਚਾਹੇ ਰੇਡੀਓ ਤੇ ਬੋਲਦੇ ਆ ਚਾਹੇ ਬਾਹਰ ਬੋਲਦੇ ਆ, ਜਿਹੜਾ ਹੈਗਾ ਆ ਫ੍ਰੀ ਐਕਸਪ੍ਰੈਸ਼ਨ ਅਸੀਂ ਨਹੀਂ ਦੇ ਸਕਦੇ ਜੀ, ਸਾਨੂੰ ਬੜਾ ਸੋਚ ਕੇ ਬੋਲਣਾ ਪੈਂਦਾ ਤੇ ਸੰਕੋਚ ਕੇ ਬੋਲਣਾ ਪੈਂਦਾ। ਉਹਦਾ ਕਾਰਨ ਇਹ ਹੈਗਾ ਆ ਕਿ ਤੁਸੀਂ ਤਾਂ ਜਦੋਂ ਦੀ ਅਸੀਂ ਤਾਂ ਜਦੋਂ ਦੀ ਹੋਸ਼ ਸੰਭਾਲੀ ਹੈਗੀ ਆ, ਇਹ ਪੁਲਿਸ ਸਟੇਟ ਹੀ ਬਣੀ ਹੈ ਜੀ ਸਟੇਟ
1: ਜੀ,
0: ਕਿਉਂਕਿ ਕਿ ਜਿਹੜੀ ਵੀ ਪਾਰਟੀ ਆਈ ਉਹਨੇ ਪੁਲਿਸ ਨੂੰ ਜਿਹੜਾ ਹੈਗਾ ਆ ਆਪਣੇ ਇਹ ਟੂਲ ਵਜੋਂ ਵਰਤਿਆ ਜੀ, ਜਿਹੜਾ ਕੋਈ ਸਿਆਸੀ ਵਿਰੋਧੀ ਸੀ ਉਹਨੂੰ ਦਬਾ ਲਓ ਜੀ, ਜਿਹੜਾ ਕੋਈ ਪਬਲਿਕ ਦੇ ਵਿੱਚੋਂ ਜਿਹੜਾ ਹੈਗਾ ਆ ਕੋਈ ਗੱਲ ਕਰਦਾ ਏਦਾਂ ਦਾ ਉਹਨੂੰ ਦਬਾ ਲਓ ਜੀ, ਪਹਿਲਾਂ ਘੱਟ ਸੀ ਹੁਣ ਥੋੜਾ ਵੱਧ ਹੋ ਗਿਆ ਜੀ,
1: ਵੱਧ ਹੋ ਗਿਆ ਜੀ,
0: ਤੋਂ ਇਸ ਕਰਕੇ ਜਿਹੜਾ ਹੈਗਾ ਤੇ ਇਸ ਕਰਕੇ ਬਾਦਲ ਸਾਹਿਬ ਨੇ ਇਹ ਜਿਹੜੀ ਹੁਣ ਔਜਲਾ ਸਾਹਿਬ ਹੁਣੀ ਜਦੋਂ ਗਏ ਹੈਗੇ ਉਦੋਂ ਕਿਹੜਾ ਇੱਥੇ ਜਿਹੜਾ ਇਹ ਰੁਜ਼ਗਾਰ ਇੱਥੇ ਘੁੰਮਦਾ ਫਿਰਦਾ ਸੀ ਜੀ, ਉਦੋਂ ਇਹਨਾਂ ਦੀਆਂ ਸਰਕਾਰਾਂ ਸੀ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਬੱਚੇ ਆਏ ਉਹ ਹਾਂ ਉਹ ਤੋਂ ਬਾਅਦ ਚ ਜਿਹੜੇ ਬੱਚੇ ਆਏ ਉਹਨਾਂ ਨੇ ਦੇਖਿਆ ਭਾਈ ਇੱਥੇ ਐਜੂਕੇਸ਼ਨ ਦਾ ਮੁੱਲ ਨਹੀਂ ਪੈਂਦਾ, ਇੱਥੇ ਪੀ ਐਚ ਡੀ ਕਰਕੇ ਵੀ ਡੰਡੇ ਖਾਣੇ ਪੈਂਦੇ ਹੈਗੇ ਆ ਜੀ, ਤੇ ਨਹੀਂ ਤਾਂ ਐਸ ਸਰਕਾਰ ਦੇ ਟੈਨਿਓਰ ਚ ਦੇਖ ਲਓ ਟੀਚਰ ਕਿੰਨੀ ਵਾਰੀ ਕੁੱਟੇ ਗਏ ਆ ਜੀ,
1: ਬਿਲਕੁਲ
0: ਕਿਹੜਾ ਵਰਗ ਆ ਜਿਹੜਾ ਨਹੀਂ ਕੁੱਟਿਆ ਜੀ, ਕਿਸਾਨ ਕੁੱਟੇ ਹੈਗੇ ਆ, ਸਫਾਈ ਕਰਮਚਾਰੀ ਕੁੱਟੇ ਆ, ਮੁਲਾਜ਼ਮ ਕੁੱਟੇ ਆ ਜੀ, ਤੇ ਇੱਥੇ ਤੱਕ ਟਰਾਲੀਆਂ ਚੱਕਣ ਦਾ ਐਲੀਗੇਸ਼ਨ ਤੱਕ ਇਹਨਾਂ ਤੇ ਲੱਗਾ ਜੀ, ਬਟ ਇਹਨਾਂ ਕੁਛ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਜਿਹੜੀ ਕਿ ਸਾਡੀ ਖੇਤਰੀ ਪਾਰਟੀ ਸੀ ਆਪਣਾ ਮੋਮੈਂਟਮ ਕਿਉਂ ਨਹੀਂ ਬਣਾ ਸਕੀ, ਬਾਦਲ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਜੀ, ਉਹਨਾਂ ਨੂੰ ਤਾਂ ਸਾਰਾ ਕੁਛ ਪਤਾ ਹੈਗਾ ਹੈ ਜੀ, ਸੋ ਇਸ ਕਰਕੇ ਚਲੋ ਇਲੈਕਸ਼ਨ ਦਾ ਦੌਰ ਹੈਗਾ ਆ ਜੀ, ਲੋਕਾਂ ਨਾਲ ਜਿਹੜਾ ਹੈਗਾ ਨਾ ਇਹ ਚੀਜ਼ਾਂ ਇਹ ਵੀ ਪੇ ਕਰਦੀਆਂ ਜੀ, ਜਿਹੜਾ ਪਰਸਨ ਟੂ ਪਰਸਨ ਕਨੈਕਟ ਕਰਨਾ ਨਾ ਜੀ, ਉਹਦੇ ਵਿੱਚ ਲੋਕੀ ਬੜੇ ਖੁਸ਼ ਹੁੰਦੇ ਹੈਗੇ ਜੀ, ਵੀ ਹਾਂ ਜੀ ਲੀਡਰ ਨੇ ਸਾਡੇ ਨਾਲ ਫੋਟੋ ਖਿਚਾ ਲਈ, ਤੇ ਲੀਡਰਾਂ ਨੂੰ ਵੀ ਪਤਾ ਹੁੰਦਾ ਹੈ ਵੀ ਭਾਈ ਜਦੋਂ ਤੱਕ ਸਾਨੂੰ ਸੱਤਾ ਨਹੀਂ ਮਿਲਦੀ ਹੈਗੀ ਤਦ ਤੱਕ ਹੀ ਅਸੀਂ ਫੋਟੋ ਖਿਚਾਉਣੀ ਆ, ਬਾਅਦ ਦੇ ਵਿੱਚ ਤੁਹਾਡੀ ਇਸ ਫੋਟੋ ਤੁਸੀਂ ਇਹ ਫੋਟੋ ਹੀ ਦੇਖੋਗੇ, ਬੰਦਾ ਤਾਂ ਨਹੀਂ ਤੁਹਾਨੂੰ ਦਿਸਣਾ,
1: ਬਿਲਕੁਲ ਹੈ ਜੀ,
0: ਹਾਂਜੀ
1: ਜੀ,
0: ਸੋ ਇਸ ਕਰਕੇ ਇਹ ਅੱਜ ਕੱਲ ਦਾ ਸਮਾਂ ਏਦਾਂ ਦਾ ਹੈਗਾ ਹੀ ਆ ਜੀ, ਵੀ ਥੋੜਾ ਬਹੁਤ ਜਿਹੜਾ ਆ ਪਬਲਿਕ ਦੇ ਵਿੱਚ ਵਿਚਰਨਾ ਹੀ ਪੈਂਦਾ ਆ, ਲੋਕਾਂ ਦੀ ਪਤਾ ਸਾਰਾ ਕੁਛ ਹੁੰਦਾ ਆ, ਫੇਰ ਵੀ ਅਗਲੇ ਨੂੰ ਸੁਣਨਾ ਪੈਂਦਾ ਹੈਗਾ ਆ ਜੀ, ਇਸ ਕਰਕੇ ਇਸੇ ਇੰਟੈਂਸ਼ਨ ਨਾਲ ਘੁੰਮ ਰਹੇ ਹੈਗੇ ਆ ਜੀ, ਬਾਕੀ ਜੋ ਵੀ ਮਰਜ਼ੀ ਕਰੀ ਜਾਣ ਜੀ, ਜੋ ਆ ਜਿਹੜਾ ਹੈਗਾ ਆ ਬੀਬੀ ਇਹਨਾਂ ਦਾ ਬੇੜਾ ਗਰਕ ਕਰਕੇ ਗਈ ਆ ਜੀ, ਉਹਨੇ ਏਦਾਂ ਦੇ ਐਕਸਪੋਜ਼ ਕਰ ਦਿੱਤੇ ਹੈਗੇ ਆ ਜੀ, ਵੀ ਕੋਈ ਵੀ ਸੰਜੀਦਾ ਸਿੱਖ ਜਿਹੜਾ ਆ ਉਹ ਜਦੋਂ ਇਹਨਾਂ ਦੀ ਗੱਲ ਕਰੋ ਨਾ ਜੀ, ਉਹ ਗੁੱਸੇ ਚ ਆ ਜਾਂਦਾ ਜੀ, ਇਸੇ ਕਰਕੇ ਕਿ
1: ਜੀ
0: ਭਾਈ ਧਾਰਮਿਕ ਸਥਾਨਾਂ ਤੇ ਏਦਾਂ ਦਾ ਸੁਹਾਵਾ ਇਹਨਾਂ ਨੇ ਹਾਲ ਕਰ ਦਿੱਤਾ ਜੀ।
1: ਬਿਲਕੁਲ ਹੈ ਜੀ,
0: ਉਹ 1 ਲੱਖ ਰੁਪਈਆ ਉਹਨੂੰ ਇੱਕ ਪਾਸੇ, ਤੁਸੀਂ ਉਹਨੂੰ ਕਹਿੰਦੇ ਵੀ ਮਾਨਸਿਕ ਰੋਗੀ ਆ, ਉਹਨੂੰ 1 ਲੱਖ ਰੁਪਈਆ ਉਧਰ ਦੇ ਰਹੇ ਹੈਗੇ ਆ ਜੀ, ਸਹਾਇਤਾ
1: ਜੀ
0: ਦੇ ਰਹੇ ਆ, ਤੇ ਦੂਜੇ ਪਾਸੇ ਕਹਿੰਦੇ ਉਹ ਸਰਾਂ ਦੇ ਵਿੱਚ ਰਹੀ ਹੈਗੀ, ਫੇਰ ਕੀ ਹੋ ਗਿਆ ਜੀ, ਉਹ ਪੇ ਕਰਦੀ ਸੀ ਉੱਥੇ
1: ਜੀ,
0: ਮੁਫ਼ਤ ਚ ਨਹੀਂ ਰਹਿੰਦੀ ਸੀ, ਵੀ ਜੇ ਉਹ
1: ਬਿਲਕੁਲ
0: ਪੇ ਕਰ ਸਕਦੀ ਸੀ ਤੇ ਫੇਰ ਤੁਸੀਂ ਜਿਹੜਾ ਇਹਦਾ ਮਤਲਬ ਉਹ ਸਮਰੱਥ ਆ
1: ਜੀ
0: ਹੈਂਜੀ, ਤੇ ਫੇਰ ਤੁਸੀਂ ਜਿਹੜਾ ਹੈਗਾ ਆ ਉਹਨੂੰ ਕਿਉਂ 1 ਲੱਖ ਰੁਪਈਆ ਦੀ ਪੇਮੈਂਟ ਦਿੱਤੀ ਜੀ।
1: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ
0: ਬਸ
1: ਪਿਛਲੇ
0: ਮੰਨ
1: ਦਿਨਾਂ ਦੇ
0: ਲੈਣੇ
1: ਵਿੱਚ,
0: ਹੈਗੇ ਜੀ,
1: ਹਾਂਜੀ ਹਾਂਜੀ ਹਾਂਜੀ,
0: ਐਲੀਗੇਸ਼ਨ ਝੂਠੇ ਅਸੀਂ ਮੰਨ ਲੈਨੇ ਆ, ਐਲੀਗੇਸ਼ਨ ਝੂਠੇ ਆ,
1: ਜੀ
0: ਪਰ ਜੋ ਰਿਕਾਰਡ ਮੁਤਾਬਕ ਬੋਲ ਰਹੇ ਹੈਗੇ ਉਹ ਵੀ ਤਾਂ ਸੈਟੀਸਫਾਈ ਦੇ ਨਾ ਤੁਸੀਂ ਕਰ ਸਕਦੇ ਪਏ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਹਾਂਜੀ ਜੀ ਪਾਰਾ ਸਾਹਿਬ,
1: ਤੇ ਸੈਣੀ ਸਾਹਿਬ ਪਿਛਲੇ ਦਿਨਾਂ ਦਾ ਮਾਮਲਾ, ਚਲੋ ਤਕਰੀਬਨ ਕਾਫੀ ਸਮਾਂ ਹੀ ਹੋ ਗਿਆ, ਆਪਣੇ ਜਿਹੜੇ ਭੁੱਲਰ ਸਾਹਿਬ ਦਾ ਮਾਮਲਾ ਚੱਲ ਰਿਹਾ ਸੀ ਮਨੀ ਲਾਂਡਰਿੰਗ ਮਾਮਲੇ ਚ, ਅਦਾਲਤ ਨੇ ਜਿਹੜਾ ਮਨੀ ਲਾਂਡਰਿੰਗ ਕੇਸ ਦੇ ਵਿੱਚ ਸਾਬਕਾ DIG ਭੁੱਲਰ ਦੇ ਜਿਹੜੇ ਨੇ ਨਵੇਂ ਪ੍ਰੋਡਕਸ਼ਨ ਜਿਹੜੇ ਨੇ ਵਾਰੰਟ ਜਾਰੀ ਕਰ ਦਿੱਤੇ ਹੈ, ਤੇ 9 ਅਕਤੂਬਰ 2026 ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਹੈ, ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਜਿਹੜੀ ਹੈ ਅਰਜੀ ਦਿੱਤੀ ਗਈ ਸੀ, ਤੇ ਪਿਛਲੇ ਸਮੇਂ ਚ ਉਹਨਾਂ ਨੂੰ ਜਿਹੜਾ ਸੀ ਕੋਰਟ ਦੇ ਅੱਗੇ ਪੇਸ਼ ਨਹੀਂ ਕੀਤਾ ਗਿਆ, ਤੇ ਉਸ ਤੋਂ ਬਾਅਦ ਹੁਣ ਇਹ ਜਿਹੜੇ ਨਵੇਂ ਨਿਰਦੇਸ਼ ਦੇ ਦਿੱਤੇ ਨੇ ਜੀ।

0: ਜੀ ਭਰਾ ਸਾਹਿਬ ਆਵਾਜ਼ ਆ ਰਹੀ ਜੀ?
1: ਆ ਗਈ ਆ ਗਈ ਜੀ, ਆ ਜਾਓ ਲੰਘੇ ਹੋ ਜੀ।
0: ਉਹ ਨੈਟਵਰਕ ਉੱਡ ਗਿਆ ਜੀ।
1: ਅੱਛਾ ਜੀ ਜੀ, ਸਵਾਲ ਸੁਣੇ ਲਿਆ ਹੋਣਾ
0: ਤੁਸੀਂ? ਹਾਂਜੀ,
1: ਭੁੱਲਰ
0: ਨਹੀਂ
1: ਸਾਹਿਬ
0: ਮੈਂ ਸੁਣਿਆ ਨੇ ਜੀ, ਕਾਇੰਡਲੀ ਰਿਪੀਟ ਕਰ ਦਿਓ ਜੀ।
1: ਗੱਲਬਾਤ ਕਰ ਰਹੇ ਸੀ ਸੈਣੀ ਸਾਹਿਬ ਕਿ ਜਿਹੜੇ ਆਪਣੇ ਸਾਬਕਾ DIG ਸਨ ਭੁੱਲਰ ਸਾਹਿਬ, ਉਹਨਾਂ ਦਾ ਪਿਛਲੇ ਸਮੇਂ ਤੋਂ
0: ਪ੍ਰੋਡਕਸ਼ਨ ਬ੍ਰਾਂਟ।
1: ਹਾਂ
0: ਜੀ, ਉਹਨਾਂ ਦੀ ਪ੍ਰੋਡਕਸ਼ਨ ਬ੍ਰਾਂਟ।
1: ਹਾਂਜੀ,
0: ਪਰ ਸਾਹਿਬ ਇਹ ਤਾਂ ਜਿਹੜਾ ਹੈਗਾ ਆ ਵੀ ਇਹ ਕਾਨੂੰਨੀ ਪ੍ਰੋਸੈਸ ਹੈਗੀ ਆ ਜੀ। ਪ੍ਰੋਡਕਸ਼ਨ ਵਾਰੰਟ ਇਹ ਹੈਗੀ ਆ ਕਿ ਜੇ ਕਿਤੇ ਦੂਜੇ ਜਗ੍ਹਾ ਤੇ ਲੈ ਕੇ ਜਾਣਾ ਹੁੰਦਾ ਆ ਤੇ ਉਸ ਵੇਲੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਜਾਂਦੇ ਹੈਗੇ ਪੇਸ਼ੀ ਵਾਸਤੇ। ਅਦਰਵਾਈਜ਼ ਸਰ 7.5 ਕਰੋੜ ਰੁਪਇਆ ਕੈਸ਼ ਨਿਕਲਿਆ ਜੀ ਇਹਨਾਂ ਕੋਲੋਂ
1: ਜੀ,
0: 2.5 ਕਰੋੜ ਦਾ ਸੋਨਾ।
1: ਬਿਲਕੁਲ ਹੈ ਜੀ।
0: ਔਰ ਜਿਹੜਾ ਹੈਗਾ ਹੁਣ ਪਤਾ ਲੱਗਦਾ ਆ ਕਿ ਇਹਨਾਂ ਦਾ ਵੀ ਮਾਮਲਾ ਜਿਹੜਾ ਆ ਇੱਦਾਂ ਹੀ ਸੀ ਵੀ ਇਹਨਾਂ ਨੇ ਵੀ ਪੋਸਟਿੰਗ ਜਿਹੜੀ ਆ ਕੈਸ਼ ਦੇ ਕੇ ਹੀ ਲਈ ਸੀ ਜੀ।
1: ਜੀ,
0: ਪੰਜਾਬ ਦੇ ਵਿੱਚ ਹੋਣ ਕਰਕੇ ਇਹਨਾਂ ਨੂੰ ਇਹ ਸੀ ਵੀ ਪੰਜਾਬ ਪੁਲਿਸ ਨੇ ਇੱਥੇ ਰੇਡ ਕਰਨੀ, ਇੱਥੇ CBI ਤਾਂ ਆ ਹੀ ਨਹੀਂ ਸਕਦੀ ਜੀ।
1: ਜੀ,
0: CBI ਨੇ ਟ੍ਰੈਪ ਲਾ ਕੇ ਤੇ ਚੰਡੀਗੜ੍ਹ ਦਾ ਵਕੂਆ ਬਣਾ ਕੇ ਤੇ ਉੱਥੋਂ ਅਰੈਸਟ ਕਰ ਲਿਆ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਮਾੜਾ ਟਾਈਮ ਪਤਾ ਨੀ ਹੁੰਦਾ ਕਿਹੜੇ ਵੇਲੇ ਆ ਜਾਵੇ ਜੀ। ਤੇ ਸਿਆਣੇ ਇਹ ਵੀ ਕਹਿੰਦੇ ਹੁੰਦੇ ਆ ਵੀ ਜੀ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ।
1: ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਦਾ ਵੀ ਔਖਾ ਆ ਜੀ। ਜਦੋਂ ਇੱਕ ਵਾਰੀ ਟਰੈਕ ਤੋਂ ਲੱਥ ਜਾਂਦੀ ਆ ਨਾ ਜੀ ਗੱਡੀ, ਉਹ ਫੇਰ ਕਿਉਂਕਿ ਦੇਖੋ ਨਾ ਪਿੱਛੇ ਸੁਪਰੀਮ ਕੋਰਟ ਚ ਗਏ ਸੀ, ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਇਹਨੂੰ ਵਿਡਰਾ ਹੀ ਕਰ ਲੋ ਜੇ ਕਰਨੀ ਆ ਤੇ। ਹਾਂਜੀ, ਇਹਦੇ ਵਿੱਚ ਕੋਈ ਮੈਰਿਟ ਤਾਂ ਹੈ ਨੀ ਬੇਲ ਐਪਲੀਕੇਸ਼ਨ ਦੇ ਵਿੱਚ ਜਿਹੜਾ ਹੈਗਾ ਆ। ਇਹਨਾਂ ਨੇ ਫਿਰ ਬਹਾਨੇ ਨਾਲ ਤਰੀਕ ਲੈ ਲਈ ਜੀ ਇਹਨਾਂ ਦੇ ਵਕੀਲ ਨੇ।
1: ਜੀ,
0: ਉਹਨਾਂ ਦੇ ਦਿਮਾਗ ਚ ਹੋਊਗਾ ਵੀ ਜੇ ਕੋਈ ਬੈਂਚ ਬਦਲ ਜਾਊਗੀ
1: ਜੀ
0: ਤੇ ਫਿਰ ਉੱਥੇ ਦੇਖ ਲਾਂਗੇ ਟਰਾਈ ਕਰਕੇ
1: ਜੀ।
0: ਬਟ ਔਖਾ ਸਰ, ਨਹੀਂ ਜਦੋਂ ਇੱਕ ਵਾਰੀ ਟਰੈਕ ਤੋਂ ਉਤਰ ਗਏ ਫਿਰ ਉਤਰ ਗਏ
1: ਉਤਰ ਗਏ।
0: ਨਾਲੇ ਸਰ ਪਤਾ ਨੀ ਕੀ ਆ ਵੀ ਕਰਪਸ਼ਨ ਦਾ ਇੰਨਾ ਕੁ ਜ਼ੋਰ ਬੋਲਬਾਲਾ ਹੋ ਗਿਆ। ਅਫਸਰ ਜਿਹੜੇ ਹੈਗੇ ਆ ਇੰਨੀਆਂ ਇੰਨੀਆਂ ਤਨਖਾਹਾਂ ਜੀ, ਇਹਨਾਂ ਨੂੰ ਕੰਟੈਂਟਮੈਂਟ ਆਫ ਮਾਇੰਡ ਹੈ ਹੀ ਨੀ, ਰੱਜਦਾ ਹੀ ਨੀ ਜੀ।
1: ਬਿਲਕੁਲ ਹੈ ਜੀ।
0: ਡਿਊਟੀ ਕਿਸੇ ਨੂੰ ਡਿਊਟੀ ਦਾ ਮਤਲਬ ਹੀ ਨੀ ਪਤਾ ਵੀ ਡਿਊਟੀ ਕੀ ਹੈਗੀ ਜੀ। ਪਤਾ ਆ ਵੀ ਪੈਸੇ ਕਿੱਦਾਂ ਇੱਠਣੇ ਹੈਗੇ ਆ, ਪਤਾ ਨੀ ਕੀ ਕਰਨਾ ਇੰਨਾ ਇੰਨਾ ਪੈਸਾ ਇਹਨਾਂ ਲੋਕਾਂ ਨੇ
1: ਜੀ। ਬਿਲਕੁਲ ਹੈ ਜੀ।
0: ਇਹ ਮੈਨੂੰ ਲੱਗਦਾ ਕੌਂਸਲਿੰਗ ਚਾਹੀਦੀ ਆ, ਥੋੜੀ ਬਹੁਤੀ ਕੌਂਸਲਿੰਗ ਹੋਣੀ ਚਾਹੀਦੀ ਆ ਇਸ ਚੀਜ਼ ਦੇ ਉੱਤੇ।
1: ਬਿਲਕੁਲ
0: ਭਾਈ, ਆਪਾਂ ਧਾਰਮਿਕ ਅਡੰਬਰ ਕਰਦੇ ਹੈਗੇ ਆ, ਹਰ ਇੱਕ ਬੰਦਾ ਬੜਾ ਧਾਰਮਿਕ ਬਣ ਰਹਿੰਦਾ ਆ ਜੀ, ਪਾਠ ਵੀ ਸੁਣਦਾ ਆ ਜੀ, ਸਾਰਾ ਕੁਛ। ਉਹਦੇ ਬਾਵਜੂਦ ਜਿਹੜੀ ਆ ਤੇ ਅਮਲਾਂ ਦੇ ਵਿੱਚ ਜਿਹੜਾ ਆ ਸਾਡੇ ਲੋਕ ਬਹੁਤ ਹੀ ਹੌਲੇ ਆ ਜੀ।
1: ਜੀ
0: ਜੀ, ਪਰ ਸਾਹਿਬ ਜੀ
1: ਤੇ ਸੈਣੀ ਸਾਹਿਬ ਇੱਕ ਸੰਖੇਪ ਦੇ ਵਿੱਚ ਖਬਰ ਜ਼ਰੂਰ ਲਵਾਂਗਾ ਤੁਹਾਡੇ ਨਾਲ। 50 ਵਾਰਡਾਂ ਦੀ ਜਿਹੜੀ ਆ ਮੁੜ ਚੋਣ ਹੋਵੇਗੀ ਤੇ ਉਹਦੇ ਵਿੱਚ ਨਿਰਦੇਸ਼ ਵੀ ਜਾਰੀ ਹੋਏ ਆ, ਪੂਰੀ ਰੇਖ ਦੇਖ ਦੇ ਥੱਲੇ ਹੋਣਗੇ। ਤੇ ਇੱਕ ਮਾਮਲਾ ਜਿਹੜਾ ਸਾਹਮਣੇ ਆ ਰਿਹਾ, ਪਿਛਲੇ ਦਿਨਾਂ ਚ ਆਪਾਂ ਗੱਲ ਵੀ ਕੀਤੀ ਸੀ ਰਾਜੋਆਣਾ ਸਾਹਿਬ ਦੇ ਮਾਮਲੇ ਚ, ਤੇ ਉਹਦੇ ਵਿੱਚ ਉਹਨਾਂ ਨੇ ਸਿੱਧੀ ਜਿਹੜੀ ਸੀ ਮੋਦੀ ਹੋਣਾ ਨੂੰ ਵੀ ਇੱਕ ਲੈਟਰ ਲਿਖਿਆ ਸੀ, ਤੇ ਉਸ ਤੋਂ ਬਾਅਦ ਅੱਜ ਜਿਹੜੀਆਂ ਖਬਰਾਂ ਆ ਰਹੀਆਂ ਨੇ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਦੀ ਪਟੀਸ਼ਨ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਸੁਣਵਾਈ ਜਿਹੜੀ ਰੱਖੀ ਗਈ ਆ 28 ਅਕਤੂਬਰ ਨੂੰ ਹੋਣ ਜਾ ਰਹੀ ਹੈ ਜੀ।
0: ਮੈਨੂੰ ਲੱਗਦਾ ਹੈ ਜੀ ਵੀ ਪਹਿਲੇ ਝਟਕੇ ਦੇ ਵਿੱਚ ਹੀ ਜਿਹੜਾ ਹੈਗਾ ਆ ਉਹ ਇਹਨੂੰ ਕਰ ਦੇਣਗੇ
1: ਜੀ।
0: ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਉੱਥੇ ਜਿਹੜੇ ਤਰਕ ਦੇਣੇ ਪੈਣਗੇ ਜੀ।
1: ਜੀ,
0: ਤੇ ਜੇ ਉਹ ਕਰਦੇ ਆ ਤੇ ਮਨਿਊਟ ਵੀ ਥੋੜਾ ਜਿਹਾ ਦੇਖ ਲੈਂਦੇ ਹੈਗੇ ਆ। ਤੇ ਵੈਸੇ ਤਾਂ ਇਹ ਹਿਊਮਨ ਰਾਈਟ ਦਾ ਵਾਇਓਲੇਸ਼ਨ ਆ ਕਿ ਇੱਕ ਬੰਦਾ ਜਿਹੜਾ ਆ ਤੁਸੀਂ ਉਹਦੇ ਉੱਤੇ ਇੱਕ ਤਾਂ ਹੁੰਦਾ ਸਜ਼ਾ ਦੇਣੀ, ਇੱਕ ਰੋਜ਼ ਡਰਾ ਡਰਾ ਕੇ ਜੀ ਫਾਂਸੀ ਚੱਕੀ ਦੇ ਵਿੱਚ ਇੰਨੇ ਸਾਲਾਂ ਤੋਂ, ਇੱਕ ਉਮਰ ਕੈਦ ਤਾਂ ਪਹਿਲਾਂ ਹੀ ਅਗਲੇ ਨੇ ਭੋਗ ਲਈ ਆ ਜੀ ਇਹ ਕਿਸਮ ਦੀ। ਤੇ ਇਸ ਕਰਕੇ ਉਹ ਕਰ ਦੇਣਗੇ ਜੀ, ਮੈਨੂੰ ਉਮੀਦ ਆ ਜੀ ਕਿ ਬਹੁਤਾ ਜ਼ਿਆਦਾ ਟਿੱਕਾ ਟਿੱਪਣੀ ਨਹੀਂ ਹੋਏਗੀ ਤੇ ਉਹ ਵੈਸੇ ਹੀ ਕਨਵਰਟ ਕਰ ਦੇਣਗੇ
1: ਜੀ। ਪਰ ਜੇ ਉਹਨਾਂ ਨੇ ਹੀਰਿੰਗ ਲਈ ਰੱਖ ਲਈ, ਅਕਾਲੀ ਦਲ ਜਾਂ ਜਿਹੜਾ ਸਿੱਖ ਸਿਆਸਤ ਆ ਉਹਦੇ ਵਿੱਚ ਵੀ ਤਬਦੀਲੀ ਆਉਣ ਦੇ ਸਮੇਂ ਦੇ ਵਿੱਚ ਦੇਖੀ ਜਾਏਗੀ ਇਸ ਮੁੱਦੇ ਨੂੰ ਕੈਸ਼ ਕਰਨ ਦੀ
0: ਜੀ? ਸਰ ਪੈਣਾ ਫਰਕ
1: ਜੀ
0: ਸਰ, ਜੇ ਆਹ ਕਾਂਡ ਨਾ ਹੁੰਦਾ
1: ਜੀ,
0: ਮਤਲਬ ਵਾ ਬੀਬੀ ਵਾਲਾ ਬਹਿਰੀਨ ਵਾਲੀ ਬੀਬੀ,
1: ਹਾਂਜੀ,
0: ਇਹ ਕਾਂਡ ਨਾ ਹੁੰਦਾ ਤੇ ਹੁਣ ਤੱਕ ਤਾਂ ਅਕਾਲੀ ਦਲ ਦਾ ਮੋਮੈਂਟਮ ਬਣ ਜਾਣਾ ਸੀਗਾ ਜੀ। ਤੇ ਇੱਕ ਅੱਧਾ ਇੱਦਾਂ ਦਾ ਇੰਸੀਡੈਂਟ ਹੋ ਜਾਂਦਾ ਹੋਰ ਤੇ ਬਸ ਜਿਹੜਾ ਹੈਗਾ ਆ, ਲੋਕੀ ਤਾਂ ਸਬਸਟੀਟਿਊਟ ਚਾਹੁੰਦੇ, ਲੋਕਾਂ ਨੂੰ ਦਿਸਦਾ ਕੋਈ ਨੀ ਪਿਆ ਜੀ।
1: ਜੀ,
0: ਲੋਕੀ ਪਿਆਰ ਕਰਦੇ ਆਪਣੀ ਖੇਤਰੀ ਪਾਰਟੀ, ਚਾਹੁੰਦੇ ਹੈਗੇ ਵੀ ਸਾਡੀ ਖੇਤਰੀ ਪਾਰਟੀ ਹੋਵੇ, ਵੀ ਸਾਡੇ ਤਾਂ ਦਿੱਲੀ ਨਾਲ ਹਮੇਸ਼ਾ ਟਕਰਾ ਰਿਹਾ ਹੈਗਾ, ਅਸੀਂ ਤਾਂ ਗਲਤੀ ਨਾਲ ਜਿਹੜੀ ਪਾਰਟੀ ਲਏ ਉਹਨਾਂ ਨੇ ਦਿੱਲੀ ਇੱਥੇ ਲਿਆ ਕੇ ਬਿਠਾ ਲਈ।
1: ਬਿਲਕੁਲ ਹਾਂਜੀ,
0: ਅੱਗੇ ਅਸੀਂ ਦਿੱਲੀ ਨਾਲ ਲੜਦੇ ਸੀ, ਹੁਣ ਦਿੱਲੀ ਜਿਹੜੀ ਹੈਗੀ ਆ ਸਾਡੇ ਘਰ ਜਾ ਕੇ ਲੜਦੀ ਆ ਜੀ।
1: ਬਿਲਕੁਲ ਆ ਜੀ।
0: ਸੋ ਇਸ ਕਰਕੇ ਇਹਨਾਂ ਦਾ ਨਾ ਜੀ ਠੀਕ ਹੈ, ਇੱਦਾਂ ਦਾ ਕੋਈ ਇਸ਼ੂ ਜਿਹੜਾ ਹੋਊਗਾ ਉਹ ਡੈਫੀਨੇਟਲੀ ਫਰਕ ਪਾਊਗਾ ਜੀ। ਬਟ ਆਹ ਜਿਹੜਾ ਬਹਿਰੀਨ ਵਾਲੀ ਬੀਬੀ ਵਾਲਾ ਕੇਸ ਹੈ ਇਹ ਲੋਕਾਂ ਦੇ ਦਿਮਾਗ ਚੋਂ ਨਹੀਂ ਨਿਕਲਦਾ ਸਰ, ਅਸੀਂ ਬਹੁਤ ਬੰਦਿਆਂ ਨਾਲ ਗੱਲ ਕਰਕੇ ਦੇਖੀ ਆ ਜੀ।
1: ਜੀ ਬਿਲਕੁਲ।
0: ਉਧਰੋਂ ਜਿਹੜਾ ਹੈਗਾ ਆ ਯੂਥ ਜਿਹੜਾ ਆ ਇਹਨਾਂ ਤੋਂ ਪਹਿਲਾਂ ਟੁੱਟਿਆ ਆ ਜੀ।
1: ਜੀ ਜੀ
0: ਜੀ
1: ਜੀ ਸਰ, ਬਹੁਤ ਬਹੁਤ ਸ਼ੁਕਰੀਆ। ਕੁਝ ਰਹਿ ਗਿਆ ਤਾਂ ਜਾਂਦੇ ਜਾਂਦੇ ਜ਼ਰੂਰ
0: ਪੂਰਾ ਕਰਾਂਗੇ। ਥੈਂਕ ਯੂ ਜੀ, ਸਮਾਂ ਦੇਣ ਲਈ ਧੰਨਵਾਦ ਜੀ। ਮੈਂ ਮੁਹੰਮਦ ਸਾਹਿਬ ਨੂੰ ਉਡੀਕਦਾ ਹੈਗਾ ਜੀ, ਮੁਹੰਮਦ ਸਾਹਿਬ ਨੂੰ ਤੁਸੀਂ ਪਹਿਲਾਂ ਲੈ ਲਿਓ, ਬਾਅਦ ਚ ਖਬਰਾਂ ਲੈ ਲਿਆ ਕਰੋ ਜੀ, ਉਹਨਾਂ ਨੂੰ ਛੇਤੀ ਲਾ ਦਿਆ ਕਰੋ ਮੇਰੀ।
1: ਹਾਂ ਜੀ ਹਾਂ,
0: ਬੇਨਤੀ ਆ ਜੀ,
1: ਜਦੋਂ ਵੀ ਆ ਜਾਂਦੇ ਨਾਲ ਹੀ ਲੈ ਲੈਂਦਾ ਜੀ। ਹਾਂਜੀ, ਥੈਂਕ ਯੂ ਸੈਣੀ
0: ਸਾਹਿਬ, ਠੀਕ ਹੈ ਜੀ, ਮਿਹਰਬਾਨੀ ਸਰ, ਸਮਾਂ ਦੇਣ ਲਈ ਧੰਨਵਾਦ, ਸ਼ੁਕਰੀਆ
1: ਜੀ। ਦੋਸਤੋ, ਇਸ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ ਨਾਲ ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 19 ਸਟੂਡੀਓ ਦਾ ਨੰਬਰ ਹੈ। ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਸਵਾਗਤ ਹੈ। ਔਜਲਾ ਸਾਹਿਬ ਵੀ ਕਾਫੀ ਕਮੈਂਟ ਲਿਖ ਰਹੇ ਨੇ, ਕਹਿੰਦੇ ਅਜੇ ਤਾਂ ਕਹਿੰਦੇ ਸ਼ੁਕਰ ਕਰਨ, ਵਾਹਿਗੁਰੂ ਦਾ ਬੀਬੀ ਹੈ ਹੀ ਕਹਿੰਦੇ ਜੀ। ਤੇ ਨਾ ਨਾ ਰਾਜਨ ਜੀ, ਸਾਰਾ ਕੁਝ ਕਹਿੰਦੇ ਭੁੱਲਰ ਦੇ ਘਰ ਰੱਖਿਆ ਸੀ ਜੀ, ਤੇ 22 ਦੇ ਵਿੱਚ ਬਾਦਲ ਕਹਿੰਦਾ ਸੀ 10 ਲੱਖ ਦਵਾਂਗੇ ਬਾਹਰ ਜਾਣ ਵਾਲੇ ਬੱਚਿਆਂ ਨੂੰ। ਅੱਜ ਵੀ ਜਿਹੜੀਆਂ ਖਬਰਾਂ ਔਜਲਾ ਸਾਹਿਬ ਲੱਗੀਆਂ ਨੇ, ਤੇ ਅੱਜ ਵੀ ਉਹਦੇ ਵਿੱਚ ਵੀ ਜਿਹੜੇ ਇਹੋ ਚੀਜ਼ਾਂ ਹੀ ਜਿਹੜੀਆਂ ਦਾਅਵੇ ਕਰ ਰਹੇ ਨੇ ਕਿ ਉਹਨਾਂ ਨੇ ਹੁਣ 10 ਸਾਲ ਦੀ ਜਿਹੜੀਆਂ ਨਸ਼ਾ ਦੇ ਮਾਮਲੇ ਦੇ ਵਿੱਚ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਭਾਈ 10 ਸਾਲ ਦੀ ਸਜ਼ਾ ਜਿਹੜੀ ਆ ਅਸੀਂ ਰੱਖਾਂ, ਉਹਦੇ ਕਾਨੂੰਨ ਲਿਆਵਾਂਗੇ, ਤੇ ਨਾਲ ਹੋਰ ਵੀ ਵਾਅਦੇ ਜਿਹੜੇ ਨੇ ਕਰ ਰਹੇ ਆ, ਦੇਖਦੇ ਅੱਗੇ ਜਾ ਕੇ ਕਿੱਥੇ ਜਾ ਕੇ ਨਿਬੜਦੀ ਹੈ। ਤੇ ਅੱਜ ਪੈਂਟ ਸ਼ਰਟ ਦੇ ਵਿੱਚ ਮੋਗੇ ਦੇ ਵਿੱਚ ਨਜ਼ਰ ਆਏ ਨੇ, ਤੇ ਦੇਖਦੇ ਹਾਂ ਲੁਭਾਉਣ ਦੇ ਵਿੱਚ ਕਿੰਨੇ ਕੁ ਕਾਮਯਾਬ ਹੁੰਦੇ ਆ, ਨੌਜਵਾਨੀ ਨੂੰ ਨਾਲ ਲੈਂਦੇ ਨੇ। ਤੇ ਇਸੇ ਤਰ੍ਹਾਂ ਦੋਸਤੋ ਅਗਲੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ, ਤੇ ਜੋ ਵਿਦੇਸ਼ੀ ਖਬਰਾਂ ਦੇ ਵੱਲ ਧਿਆਨ ਮਾਰਦੇ ਹਾਂ ਥੋੜਾ ਜਿਹਾ। ਕਾਫੀ ਕੁਝ ਇਹਨਾਂ ਮੁਲਕਾਂ ਦੇ ਵਿੱਚ ਵੀ ਉਥਲ ਪੁਥਲ ਜਿਹੜੀ ਆ ਚੱਲ ਰਹੀ ਹੈ, ਤੇ ਕੀ ਕੁਝ ਹੋ ਰਿਹਾ ਉਹਦੇ ਵੱਲ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਨਾਲ ਨਾਲ ਤੁਹਾਡਾ ਵੀ ਜਿਹੜਾ ਸਵਾਗਤ ਰਹੇਗਾ, ਜਿਵੇਂ ਸੈਣੀ ਸਾਹਿਬ ਜ਼ਿਕਰ ਕਰਕੇ ਗਏ ਨੇ। ਤੇ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਗੱਲਬਾਤ ਦੇ ਵਿੱਚ ਸਾਂਝ ਜਿਹੜੀ ਆ ਤੁਸੀਂ ਵੀ ਪਾ ਸਕਦੇ ਹੋ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਰਸ਼ੀਆ ਦੀ ਗੱਲ ਕਰਦੇ ਹਾਂ, ਉਮੀਦ ਕਰਦੇ ਹਾਂ ਜੇ ਕੁਝ ਸੁੱਖ ਦਾ ਸੁਨੇਹਾ ਆਉਂਦਾ, ਚਾਹੇ ਉਹ ਯੂਕਰੇਨ ਹੈ ਤੇ ਚਾਹੇ ਹੋਰ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਵੀ ਜੰਗਾਂ ਦਾ ਮਾਹੌਲ ਬਣਿਆ, ਈਰਾਨ ਹੈ, ਤਾਂ ਉੱਥੇ ਜੇਕਰ ਸੁੱਖ ਸ਼ਾਂਤੀ ਹੁੰਦੀ ਹੈ ਤਾਂ ਚੰਗਾ ਹੁੰਦਾ ਹੈ। ਦੁਨੀਆਦਾਰੀ ਦੇ ਵਿੱਚ ਵੀ ਮਹਿੰਗਾਈ ਜਿਹੜੀ ਆ ਪੂਰੀ ਐਨ ਅੰਬਰ ਨੂੰ ਛੂਹ ਰਹੀ ਹੈ। ਯੂਕਰੇਨ ਸੰਕਟ ਨੂੰ ਹੱਲ ਕਰਨ ਦੇ ਲਈ ਮਦਦ ਕਰਨ ਦੀ ਭਾਰਤ ਦੀ ਤਿਆਰੀ ਦੇ ਲਈ ਰੂਸ ਦਾ ਜਿਹੜਾ ਧੰਨਵਾਦ ਹੈ ਕ੍ਰੈਮਲਿਨ ਨੇ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਇੱਕ ਮੁੱਖ ਸਹਿਯੋਗੀ ਨੇ ਬੁੱਧਵਾਰ ਅੱਜ ਕਿਹਾ ਕਿ ਭਾਰਤ ਨੇ ਯੂਕਰੇਨ ਸੰਕਟ ਨੂੰ ਹੱਲ ਕਰਨ ਦੇ ਵਿੱਚ ਇੱਕ ਸੰਭਵ ਜਿਹੜਾ ਯੋਗਦਾਨ ਪਾਉਣ ਦੀ ਆਪਣੀ ਤਿਆਰੀ ਦਾ ਐਲਾਨ ਕੀਤਾ ਹੈ। ਰੂਸ ਨਵੀਂ ਦਿੱਲੀ ਦੀ ਇਸ ਤਿਆਰੀ ਅਤੇ ਵਿਚਾਰਾਂ ਦੇ ਲਈ ਧੰਨਵਾਦੀ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਦੇ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀਆਂ ਕੀਤੀਆਂ ਨੇ ਕਿ ਭਾਰਤ ਨੇ ਯੂਕਰੇਨ ਸੰਕਟ ਦੇ ਸ਼ਾਂਤੀਪੂਰਨ ਹੱਲ ਦੇ ਲਈ ਇੱਕ ਨਵਾਂ 3 ਭਾਗਾਂ ਵਾਲਾ ਜਿਹੜਾ ਪ੍ਰਸਤਾਵ ਭੇਜਿਆ ਹੈ। ਪੇਸਕੋਵ ਨੂੰ ਸਰਕਾਰੀ ਖਬਰ ਏਜੰਸੀ ਟਾਸ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਦਰਅਸਲ ਭਾਰਤ ਯੂਕਰੇਨ ਦੇ ਆਲੇ ਦੁਆਲੇ ਦੀ ਸਥਿਤੀ ਨੂੰ ਹੱਲ ਕਰਨ ਦੇ ਵਿੱਚ ਇੱਕ ਸੰਭਵ ਯੋਗਦਾਨ ਪਾਉਣ ਦੀ ਤਿਆਰੀ ਦਾ ਐਲਾਨ ਕਰ ਰਿਹਾ ਤੇ ਅਸੀਂ ਆਪਣੇ ਭਾਰਤੀ ਦੋਸਤਾਂ ਦੇ ਅਜਿਹੀ ਤਿਆਰੀ ਜਿਹੜੀ ਹੈ ਤੇ ਪੇਸ਼ ਕੀਤੇ ਜਾ ਰਹੇ ਵਿਚਾਰਾਂ ਦੇ ਲਈ ਧੰਨਵਾਦੀ ਹਾਂ। ਇਹ ਟਿੱਪਣੀਆਂ ਯੂਕਰੇਨ ਦੇ ਵਿਦੇਸ਼ ਮੰਤਰੀ ਜਿਹੜੇ ਨੇ ਐਂਡਰੀ ਸਬੀਹਾ ਵੱਲੋਂ ਰੂਸ ਦੇ ਨਾਲ ਸੰਭਵ ਜੰਗਬੰਦੀ ਦੇ ਲਈ ਭਾਰਤ ਦੇ ਪ੍ਰਸਤਾਵ ਨੂੰ ਕੀਵ ਨੂੰ ਜਿਹੜਾ ਪ੍ਰਾਪਤ ਹੋਏ 4 ਪ੍ਰਸਤਾਵਾਂ ਦੇ ਵਿੱਚੋਂ ਸਭ ਤੋਂ ਵਿਆਪਕ ਕਰਾਰ ਦਿੱਤੇ ਜਾਣ ਤੋਂ ਕੁਝ ਦਿਨਾਂ ਦੇ ਬਾਅਦ ਆਈਆਂ ਨੇ। ਹੋਰ ਪ੍ਰਸਤਾਵ ਤੁਰਕੀ, ਮਿਸਰ ਅਤੇ ਅਮਰੀਕਾ ਦੇ ਵੱਲੋਂ ਆਏ ਸਨ। ਯੂਰਪੀਅਨ ਜਿਹੜਾ ਪ੍ਰਾਵਡਾ ਅਖਬਾਰ ਦੇ ਹਵਾਲੇ ਦੇ ਨਾਲ ਸਿਬਾਹਾ ਜਿਹੜੇ ਨੇ ਕੀਵ ਦੇ ਵਿੱਚ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਉਹਨਾਂ ਨੇ ਕਿ ਸਾਡੇ ਕੋਲ 4 ਪ੍ਰਸਤਾਵ ਨੇ, ਸਭ ਤੋਂ ਵਿਆਪਕ ਜਿਹੜਾ ਭਾਰਤ ਦਾ ਪ੍ਰਸਤਾਵ ਹੈ ਤੇ ਅਸੀਂ ਊਰਜਾ ਤੇ ਕਾਲਾ ਸਾਗਰ ਜੰਗਬੰਦੀ ਲਈ ਤਿਆਰ ਹਾਂ, ਪਰ ਸਿਰਫ ਇਸ ਸੁਮੇਲ ਦੇ ਵਿੱਚ। ਹੁਣ ਆਪਣੇ 5ਵੇਂ ਸਾਲ ਦੇ ਵਿੱਚ ਦਾਖਲ ਹੋ ਚੁੱਕੇ ਹਾਂ। ਰੂਸ ਯੂਕਰੇਨ ਯੁੱਧ ਕਾਰਨ ਹਜ਼ਾਰਾਂ ਨਾਗਰਿਕ ਮਾਰੇ ਗਏ ਨੇ ਤੇ ਲੱਖਾਂ ਜਿਹੜੇ ਨੇ ਬੇਘਰ ਹੋ ਚੁੱਕੇ ਹੈ। ਪਿਛਲੇ ਹਫ਼ਤੇ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਰਿੰਦਰ ਮੋਦੀ ਦੇ ਕੋਲ ਯੂਕਰੇਨ ਸੰਕਟ ਦੇ ਆਪਸੀ ਹੱਲ ਦੇ ਬਾਰੇ ਬਹੁਤ ਵਧੀਆ ਜਿਹੜੇ ਵਿਚਾਰ ਨੇ। ਅੱਗੇ ਚੱਲਾਂਗੇ ਫਰਾਂਸ ਦੀਆਂ ਗੱਲਾਂ ਬਾਤਾਂ ਵੀਕਐਂਡ ਤੋਂ ਆਪਾਂ ਕਰਦੇ ਆ ਰਹੇ ਹਾਂ ਤੇ ਸੋਮਵਾਰ ਮੰਗਲਵਾਰ ਜਿਹੜਾ ਸੀਗਾ ਕੋਸ਼ਿਸ਼ ਸੀ ਕਿ ਭਾਈ ਇਸ ਨੂੰ ਕੰਟਰੋਲ ਕਰ ਲਿਆ ਜਾਵੇਗਾ ਪਰ ਨਹੀਂ ਅਜੇ ਤੱਕ ਉੱਥੇ ਸਾਰਾ ਕੁਝ ਉਸੇ ਤਰ੍ਹਾਂ ਜਿਹੜੇ ਵਿਦਿਆਰਥੀ ਨੇ ਆਪਣਾ ਪੂਰਾ ਰੋਸ ਜਿਹੜਾ ਉੱਥੇ ਜਿਤਾ ਰਹੇ ਨੇ। ਮੁਹੰਮਦ ਜੀ ਜੀਆਨੂ ਜੀ ਦੁਬਈ ਤੋਂ ਨਿੱਘਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ। ਆਵਾਜ਼ ਬਹੁਤ ਘੱਟ ਆ ਰਹੀ ਹੈ। ਹਾਂਜੀ ਜੀਆਨੂ ਜੀ
2: ਹੁਣ ਦੇਖਿਓ ਹੁਣ ਠੀਕ ਹੈ
1: ਆ ਗਈ ਹਾਂਜੀ ਆ ਗਈ ਜੀ ਜੀਆਨੂ ਜੀ
2: ਜੀ ਥੈਂਕ ਯੂ ਸੋ ਮਚ ਔਰ ਸਾਰਿਆਂ ਨੂੰ ਪਹਿਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ
2: ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਕੀ ਰਵੇ ਦਿਲੀ ਦੁਆਵਾਂ
1: ਸ਼ੁਕਰੀਆ ਜੀ
2: ਬਿਲਕੁਲ ਆਸ ਤਾਂ ਵੱਜੀ ਪਈ ਆ ਆਪਣਾ ਵੀਰ ਭੁਪਿੰਦਰ ਜੀ ਆਸ ਵੱਜੀ ਆ ਕਿ ਜਰੂਰ ਜਿਹੜਾ ਹੈਗਾ ਉਹ ਨਿਖਾਰ ਆਏਗਾ ਔਰ ਜਰੂਰ ਉਹ ਵਕਤ ਦੂਰ ਨਹੀਂ ਗਾ ਜਦੋਂ ਜਿਹੜਾ ਹੈਗਾ ਆਵਾਮ ਦੀਆਂ ਸਾਰੀਆਂ ਖੁਆਇਸ਼ਾਂ ਵੀ ਪੂਰੀਆਂ ਹੋਣਗੀਆਂ ਤੇ ਜਰੂਰ ਜਿਹੜਾ ਹੈਗਾ ਉਹ ਵਕਤ ਆਵੇਗਾ ਸਾਡੀਆਂ ਦਿਲੀ ਦੁਆਵਾਂ ਹਮੇਸ਼ਾ ਨਾਲ ਹੈਗੀਆਂ
1: ਤੇ
2: ਪਰਮਾਤਮਾ ਉੱਪਰ ਸੁਣਦਾ ਪਿਆ ਹੈਗਾ
1: ਬਿਲਕੁਲ
2: ਜਰੂਰ ਕਰੇਗਾ ਕੁਛ ਜੀ ਤੇ ਮੈਂ ਇੱਕ ਗੀਤ ਲੈ ਕੇ ਆਇਆ ਹੁਣ ਤੁਹਾਡੀ ਇਜਾਜ਼ਤ ਹੋਵੇ ਤਾਂ ਚਲੋ ਫਿਰ ਮੈਂ ਗੁਣ ਗਣਾ ਦਿੰਦਾ ਰੂਹਦਾਰੀ ਕਰ ਲਈ
1: ਜੀ
2: ਜਾਂ ਕੁਛ ਪੁੱਛਣਾ ਤਾਂ
1: ਨਹੀਂ ਨਹੀਂ ਆਜ ਕਰੋ ਕਰੋ ਜਰੂਰ ਸਾਂਝਾ ਕਰੋ ਜੀ ਗੀਤ ਹਾਂਜੀ
2: ਸਾਂਝਾ ਕਰੋ ਜੀ

0: ਵਾਲੀਆਂ ਤੂੰ ਯਾਰੀਆਂ, ਵਾਲੀਆਂ ਤੂੰ ਯਾਰੀਆਂ, ਕੌਣ ਤੇਰੇ ਹੱਥ ਰੂਪ ਪੂੰਜੂ ਤੈਨੂੰ, ਕੌਣ ਸੰਭਾਲੂ ਅੜਿਆ, ਕੰਨ ਤੇਰਾ ਜਗ ਰਾਜ ਕਾਕੜੇ, ਹੋਰ ਕਿਤੇ ਜਾ ਚੜਿਆ, ਬੂਹੇ ਪੀਲਾ ਪੀਲਾ ਤੋ ਸੁੱਕ ਸੁੱਕ, ਰੋਣਾ ਪੈਂਦਾ ਲੁੱਕ ਲੁੱਕ, ਟੋ ਟੋ ਕੇ ਬੂਹੇ ਬਾਰੀਆਂ, ਲਾਏ ਸਾਨੂੰ ਪਾਗਲਾ ਦਿਲਾਵੇ ਸਾਨੂੰ, ਲਾ ਲਈਆਂ ਤੂੰ ਯਾਰੀਆਂ, ਬੜਾ ਸਮਝਾਇਆ ਤੈਨੂੰ ਸਮਝ ਨ ਆਇਆ ਤੈਨੂੰ, ਕਾਤੋਂ ਕਰਦਾ ਏ ਦਿਲਦਾਰੀਆਂ, ਲਾਏ ਸਾਨੂੰ ਪਾਗਲਾ ਦਿਲਾਵੇ ਸਾਨੂੰ, ਲਾ ਲਈਆਂ ਤੂੰ ਯਾਰੀਆਂ, ਲਾ ਲਈਆਂ ਤੂੰ ਯਾਰੀਆਂ, ਲਾ ਲਈਆਂ ਤੂੰ
1: ਵਾਹ ਜੀ ਵਾਹ ਜੀ, ਕਿਆ ਬਾਤ ਹੈ ਮੁਹੰਮਦ ਜੀ, ਬਾ ਕਮਾਲ ਹਰ ਵਾਰ ਦੀ ਤਰ੍ਹਾਂ। ਮਾਲ ਜੀ, ਰਾਜਨ ਸੈਣੀ ਜੀ, ਸਾਰੇ ਦੋਸਤ ਪਸੰਦ ਕਰ ਰਹੇ ਨੇ ਜੀ, ਬਹੁਤ ਖੂਬਸੂਰਤ ਗੀਤ ਸਾਂਝਾ ਕੀਤਾ ਤੁਸੀਂ, ਸ਼ੁਕਰੀਆ ਜੀ,
2: ਸ਼ੁਕਰੀਆ,
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹ ਸਨ ਜੀ ਆਪਣੇ ਨਾਲ ਦੁਬਈ ਤੋਂ ਮੁਹੰਮਦ ਜੀ, ਗੱਲਬਾਤ ਕਰਕੇ ਗਏ ਨੇ, ਨਾਲ ਗੀਤ ਦਾ ਜਿਹੜਾ ਰੂੰਗਾ ਦੇ ਕੇ ਗਏ ਨੇ। ਤੇ ਇਸੇ ਤਰ੍ਹਾਂ ਦੋਸਤੋ, ਖਬਰਾਂ ਦੇ ਵੱਲ ਨੂੰ ਚੱਲਦੇ ਆ, ਸਮਾਪਤੀ ਕਰਦੇ ਆ ਖਬਰਾਂ ਦੀ, ਤੇ ਫਿਰ ਤੁਹਾਨੂੰ ਕਹਾਣੀ ਦੇ ਵੱਲ ਨੂੰ ਲੈ ਕੇ ਚੱਲਦੇ ਆ। ਪਿੱਪਲ ਤੇ ਪ੍ਰੇਤ, ਫਰਾਂਸ ਜਿਹੜਾ ਹੈ ਉਹਦੇ ਵਿੱਚ ਸਕੂਲਾਂ ਦੇ ਵਿੱਚ ਪ੍ਰੋਟੈਸਟ ਜਿਹੜਾ ਉਹ ਬਰਕਰਾਰ ਹੈ। ਫਰਾਂਸ ਦੇ ਵਿੱਚ ਵਿਦਿਆਰਥੀ ਮੁਜ਼ਾਹਰੇ ਹੋ ਰਹੇ ਨੇ ਤੇ ਸਕੂਲ ਅੱਗੇ ਰੋਕਾਂ ਲਾਉਣ ਦੇ ਲਈ ਕੁੰਡੇਦਾਨ ਤੇ ਸਾਈਕਲ ਜਿਹੜੇ ਸੁੱਟੇ ਗਏ ਨੇ। ਤੇ ਪੋਲੈਂਡ ਦੇ ਵਿੱਚ ਵੀ ਅੱਜ ਜਿਹੜਾ ਇੱਕ ਸਕੂਲ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ, ਚਾਕੂ ਵਗੈਰਾ ਲੈ ਕੇ ਉੱਥੇ ਅਟੈਕਰ ਜਿਹੜਾ ਪਹੁੰਚਿਆ। ਫਰਾਂਸ ਦੇ ਵਿੱਚ ਅੰਦੋਲਨ ਕਰ ਰਹੇ ਜਿਹੜੇ ਵਿਦਿਆਰਥੀਆਂ ਨੇ ਅੱਜ ਮੁੜ ਆਪਣੇ ਹਾਈ ਸਕੂਲਾਂ ਦੇ ਖਿਲਾਫ਼ ਰੋਸ ਮੁਜ਼ਾਹਰੇ ਕੀਤੇ ਨੇ। ਤੇ ਪੈਰਿਸ ਦੇ 20ਵੇਂ ਜ਼ਿਲ੍ਹੇ ਵਿਚਲੇ ਹੈਲੇਨ ਬਾਊਚਰ ਹਾਈ ਸਕੂਲ ਦੇ ਵਿੱਚ ਮੁਜ਼ਾਹਰਾਕਾਰੀਆਂ ਨੇ ਸਕੂਲ ਦੇ ਸਾਹਮਣੇ ਬੈਰੀਕੇਡ ਬਣਾਉਣ ਦੇ ਲਈ ਕੂੜੇਦਾਨ ਤੇ ਸਾਈਕਲਾਂ ਸੁੱਟ ਦਿੱਤੀਆਂ। ਦੇਸ਼ ਭਰ ਦੇ ਹੋਰ ਸੈਂਕੜੇ ਸਕੂਲਾਂ ਦੀ ਤਰ੍ਹਾਂ ਇਹ ਸਕੂਲ ਵੀ ਬੰਦ ਸੀਗਾ ਤੇ ਸਕੂਲਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਨੁਕਸਾਨ ਪੁੱਜਣ ਦੇ ਉੱਤੇ ਤੇ ਸਟਾਫ਼, ਵਿਦਿਆਰਥੀ ਤੇ ਪੁਲਿਸ ਮੁਲਾਜ਼ਮਾਂ ਤੇ ਜ਼ਖ਼ਮੀ ਹੋਣ ਦੀਆਂ ਵਧਦੀਆਂ ਘਟਨਾਵਾਂ ਦੇ ਦਰਮਿਆਨ ਵਿਖਾਵਾਕਾਰੀਆਂ ਨੂੰ ਠੱਲਣ ਦੇ ਲਈ ਅਧਿਕਾਰੀਆਂ ਨੇ ਜਿਹੜਾ ਪਿਛਲੇ ਹਫ਼ਤੇ ਹੀ ਸਕੂਲ ਬੰਦ ਕਰਨਾ ਜਿਹੜੇ ਸੀ ਸ਼ੁਰੂ ਕਰ ਦਿੱਤੇ ਸੀ। ਅੱਜ ਸਵੇਰੇ ਫਰਾਂਸੀਸੀ ਮੀਡੀਆ ਨੇ ਦੂਜੇ ਸ਼ਹਿਰਾਂ ਦੇ ਉੱਤੇ, ਕਸਬਿਆਂ ਦੇ ਵਿੱਚ ਵੀ ਰੋਸ ਮੁਜ਼ਾਹਰਿਆਂ ਦੀ ਖ਼ਬਰਾਂ ਜਿਹੜੀਆਂ ਨੇ ਦਿੱਤੀਆਂ ਨੇ, ਕਿਉਂਕਿ ਲੇਬਰ ਯੂਨੀਅਨਾਂ ਨੇ ਜਿਹੜਾ ਮਜ਼ਦੂਰਾਂ ਨੂੰ ਹਾਈ ਸਕੂਲ ਅੰਦੋਲਨ ਦੀ ਹਮਾਇਤ ਦੇ ਵਿੱਚ ਅੱਜ ਰੋਸ ਵਿਖਾਵੇ ਕਰਨ ਦਾ ਸੱਦਾ ਦਿੱਤਾ ਹੋਇਆ ਸੀ। ਇਹ ਅੰਦੋਲਨ ਰਾਸ਼ਟਰਪਤੀ ਐਮੈਨੁਅਲ ਮੈਕਰੋਂ ਦੀ ਜਿਹੜੀ ਸਰਕਾਰ ਨੂੰ ਹਿਲਾ ਰਿਹਾ। ਪੁਲਿਸ ਨੇ ਹੁਣ ਤੱਕ 5,000 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਵਿੱਚ 75% ਜਿਹੜੇ ਨੇ ਨਾਬਾਲਗ ਦੱਸੇ ਜਾ ਰਹੇ ਨੇ। ਪਰ ਇਸੇ ਮੁੱਦੇ ਨੂੰ ਲੈ ਕੇ ਟਰੰਪ ਸਾਹਿਬ ਜਿਹੜੇ ਨੇ ਜਾਤੀ ਦਾ ਜਾਂ ਧਰਮ ਦਾ ਪੱਤਾ ਖੇਡ ਰਹੇ ਨੇ। ਉਹ ਕਹਿੰਦੇ ਨੇ ਮਹਾਨ ਦੇਸ਼ ਜਿਹੜਾ ਹੈ ਫਰਾਂਸ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ, ਜਿਹੜੇ ਹੈ ਭਾਈਚਾਰਿਆਂ ਦੀ ਗੱਲ ਕੀਤੀ ਹੈ। ਟਰੰਪ ਨੇ ਫਰਾਂਸ ਪ੍ਰਦਰਸ਼ਨ ਦੇ ਉੱਤੇ ਬਿਆਨ ਦਿੱਤਾ ਹੈ। ਫਰਾਂਸ ਦੇ ਵਿੱਚ ਸਿੱਖਿਆ ਬਜਟ ਤੇ ਸਟਾਫ ਦੀ ਘਾਟ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਕੀਤੇ ਜਾ ਰਹੇ ਦੇਸ਼ ਪੱਧਰੀ ਪ੍ਰਦਰਸ਼ਨਾਂ ਦੇ ਉੱਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੱਡਾ ਬਿਆਨ ਦਿੱਤਾ ਤੇ ਲੋਕਾਂ ਨੂੰ ਲੜਾਉਣ ਦੇ ਵਾਸਤੇ ਦਿੱਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਫਰਾਂਸ ਦੇ ਵਿੱਚ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਬੇਕਾਬੂ ਹੋਈ ਇਮੀਗ੍ਰੇਸ਼ਨ ਦਾ ਨਤੀਜਾ ਹੈ ਤੇ ਉਨ੍ਹਾਂ ਕਿਹਾ ਕਿ ਇਹ ਇਸਲਾਮ ਦੁਆਰਾ ਦੇਸ਼ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਪੋਸਟ ਕਰਦੇ ਲਿਖਿਆ, ਫਰਾਂਸ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਬੇਕਾਬੂ ਹੋਈ ਮਾਸ ਮਾਈਗ੍ਰੇਸ਼ਨ ਦੇ ਕਾਰਨ ਹੋ ਰਿਹਾ। ਇਹ ਮੁੱਦਾ ਸਕੂਲਾਂ ਦਾ ਨਹੀਂ, ਸਗੋਂ ਇਹ ਇਸਲਾਮ ਦੇ ਦੁਆਰਾ ਇੱਕ ਮਹਾਨ ਦੇਸ਼ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਭਾਈ ਕੱਲੇ ਉੱਥੇ ਇਸਲਾਮ ਵਾਲੇ ਹੀ ਨਹੀਂ ਹੈ, ਹੋਰ ਬਹੁਤ ਸਾਰੇ ਲੋਕ ਵੱਸਦੇ ਹੈ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਪੈਰਿਸ ਸਣੇ ਪੂਰਾ ਫਰਾਂਸ ਪ੍ਰਦਰਸ਼ਨਾਂ ਦੇ ਵਿੱਚ ਘਿਰਿਆ ਹੋਇਆ। ਇੱਥੇ ਵਿਦਿਆਰਥੀ ਤੇ ਲੱਖਾਂ ਲੋਕ ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰ ਦੀਆਂ ਮੰਗਾਂ ਨੂੰ ਲੈ ਕੇ ਸੜਕਾਂ ਦੇ ਉੱਤੇ ਜਿਹੜੇ ਨੇ ਉਤਰੇ ਹੋਏ ਨੇ। ਇਸੇ ਤਰ੍ਹਾਂ ਸਾਊਦੀ ਅਰਬ ਦੇ ਵਿੱਚ ਫੌਜਾਂ ਦੀ ਤੈਨਾਤੀ ਦੇ ਲਈ ਪਾਕਿਸਤਾਨ ਤੇ ਤੁਰਕੀ ਸਹਿਮਤ ਹੋਏ ਨੇ ਤੇ ਮੱਕਾ ਅਲਾਇੰਸ ਫਾਰ ਡਿਫੈਂਸ ਮੱਕਾ ਅਲਾਇੰਸ ਫਾਰ ਡਿਫੈਂਸ ਦੀ ਜਿਹੜੀ ਹੰਗਾਮੀ ਮੀਟਿੰਗ ਦੇ ਦੌਰਾਨ ਇਹ ਫੈਸਲਾ ਜਿਹੜਾ ਹੋਇਆ। ਪਾਕਿਸਤਾਨ ਨੇ ਤੁਰਕੀ ਖਾੜੀ ਮੁਲਕਾਂ ਦੇ ਉੱਤੇ ਹੂਤੀ ਹਮਲਿਆਂ ਦੇ ਦਰਮਿਆਨ ਤਿੰਨ ਧਿਰੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਦੇ ਵਿਚ ਆਪਣੇ ਸਲਾਮਤੀ ਦਸਤੇ ਤੈਨਾਤ ਕਰਨ ਦੇ ਲਈ ਸਹਿਮਤ ਹੋ ਗਏ ਨੇ ਤੇ ਸਾਂਝੇ ਬਿਆਨ ਦੇ ਮੁਤਾਬਕ ਤਿੰਨਾਂ ਦੇ ਮੁਲਕਾਂ ਨੇ ਖੇਤਰੀ ਮੁੱਦਿਆਂ ਤੇ ਸਾਊਦੀ ਅਰਬ ਨੂੰ ਦਰਪੇਸ਼ ਖਤਰਿਆਂ ਨੂੰ ਮੁਖਾਤਿਬ ਹੋਣ ਦੇ ਲਈ ਸੋਮਵਾਰ ਅੱਜ ਬੀਤੇ ਦੇ ਵਿਚ ਜਿਹੜਾ ਪਰਸੋਂ ਰਿਆਦ ਦੇ ਵਿਚ ਮੱਕਾ ਅਲਾਇੰਸ ਫਾਰ ਡਿਫੈਂਸ ਦੀ ਰਣਨੀਤਿਕ ਰਾਜਨੀਤਿਕ ਅਤੇ ਰੱਖਿਆ ਕਮੇਟੀ ਐਸ ਪੀ ਡੀ ਸੀ ਦੀ ਜਿਹੜੀ ਹੰਗਾਮੀ ਮੀਟਿੰਗ ਸੱਦੀ ਸੀ। ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਨੇ ਅਗਸਤ ਦੇ ਵਿਚ ਤਿੰਨ ਧਿਰੀ ਰੱਖਿਆ ਸਮਝੌਤਾ ਸਹੀ ਬੰਦ ਕੀਤਾ ਜਿਸਦਾ ਮੁੱਖ ਮਕਸਦ ਬਾਹਰੀ ਹਮਲੇ ਦੇ ਟਾਕਰੇ ਦੇ ਲਈ ਚੌਕਟਾ ਜਿਹੜਾ ਕਾਇਮ ਕਰਨਾ ਸੀ। ਸਮਝੌਤੇ ਦੇ ਤਹਿਤ ਤੈਅ ਕੀਤੀਆਂ ਗਿਆ ਜਿਹੜਾ ਉਨ੍ਹਾਂ ਦੇ ਵਿਚੋਂ ਕਿਸੇ ਵੀ ਇਕ ਮੁਲਕ ਦੇ ਉਤੇ ਹਥਿਆਰਬੰਦ ਹਮਲੇ ਨੂੰ ਸਾਰਿਆਂ ਉਤੇ ਹਮਲਾ ਮੰਨਿਆ ਜਾਵੇਗਾ। ਇਸੇ ਤਰ੍ਹਾਂ ਜਾਨਲੇਵਾ ਇੰਜੈਕਸ਼ਨ ਦੇ ਜ਼ਰੀਏ ਮੌਤ ਦੀ ਸਜ਼ਾ ਤੋਂ ਬਚਣ ਵਾਲੀ ਅਮਰੀਕਾ ਦੀ ਜਿਹੜੀ ਮਹਿਲਾ ਹੈ ਉਹਨੂੰ ਹੋਸ਼ ਆ ਗਿਆ ਹੈ। ਉਹਨੂੰ ਦੋ ਵਾਰੀ ਤਕਰੀਬਨ ਕੋਸ਼ਿਸ਼ ਕੀਤੀ ਹੈ ਉਹਨੂੰ ਡੈਥ ਦੇਣ ਦੀ, ਪਰ ਉਹ ਬਚ ਜਾਂਦੀ ਹੈ। ਇਹਦੇ ਵਿਚ ਜਿਹੜਾ ਜ਼ਹਿਰੀਲੇ ਟੀਕਿਆਂ ਤੋਂ ਬਾਅਦ ਵੀ ਕਿਵੇਂ ਜ਼ਿੰਦਾ ਰਹਿ ਰਹੀ ਹੈ ਉਹ ਕ੍ਰਿਸਟਾ, ਉਹਦੇ ਬਾਰੇ ਜਿਹੜੀ ਹੈ ਖ਼ਬਰਾਂ ਯੂਰਪੀਅਨ ਕੰਟਰੀਆਂ ਦੇ ਵਿਚ ਵੀ ਚੱਲ ਰਹੀਆਂ ਨੇ। ਵਕੀਲਾਂ ਨੇ ਕਿਹਾ ਕਿ ਅਮਰੀਕਾ ਦੇ ਵਿਚ ਮੌਤ ਦੀ ਸਜ਼ਾ ਪਾਉਣ ਵਾਲੀ ਕ੍ਰਿਸਟਾ ਪਾਈਕ ਹੁਣ ਹੋਸ਼ ਦੇ ਵਿਚ ਹੈ ਤੇ ਗੱਲਬਾਤ ਕਰ ਰਹੀ ਹੈ। ਪਾਈਕ ਨੂੰ ਪਿਛਲੇ ਹਫ਼ਤੇ ਜਾਨਲੇਵਾ ਇੰਜੈਕਸ਼ਨ ਦੇ ਜ਼ਰੀਏ ਜਿਹੜਾ ਸੀ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਅਸਫਲ ਰਹਿਣ ਤੋਂ ਬਾਅਦ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ ਸੀ। ਪਾਈਕ ਦੇ ਵਕੀਲਾਂ ਨੇ ਕਿਹਾ ਕਿ ਪਾਈਕ ਨੂੰ ਹਸਪਤਾਲ ਦੇ ਵਿਚ ਹੱਥਕੜੀਆਂ ਲਗਾ ਕੇ ਰੱਖਿਆ ਗਿਆ। ਪਾਈਕ ਨੂੰ 1995 ਦੇ ਵਿਚ ਕੋਲਿਨ ਸਲੇਮਰ ਦੇ ਕਤਲ ਤੋਂ ਬਾਅਦ ਮੌਤ ਦੀ ਸਜ਼ਾ ਸੁਣਾਈ ਸੀ ਤੇ ਪਿਛਲੇ ਬੁੱਧਵਾਰ ਨੂੰ ਟੈਨੇਸੀ ਦੇ ਵਿਚ ਉਨ੍ਹਾਂ ਨੂੰ ਜਾਨਲੇਵਾ ਇੰਜੈਕਸ਼ਨ ਦੇਣ ਦੀਆਂ ਦੋ ਅਸਫਲ ਕੋਸ਼ਿਸ਼ਾਂ ਰਹੀਆਂ, ਪਰ ਜਿਹੜਾ ਉਹ ਬਚ ਗਈ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਕਈ ਦਿਨ ਤੱਕ ਬੇਹੋਸ਼ ਰਹੀ। ਇਸ ਦੇ ਦੌਰਾਨ ਡਾਕਟਰਾਂ ਨੇ ਉਨ੍ਹਾਂ ਦੇ ਸਰੀਰ ਦੇ ਵਿਚ ਇੰਜੈਕਟ ਕੀਤੇ ਗਏ ਰਸਾਇਣ ਨੂੰ ਜਿਹੜਾ ਬਾਹਰ ਕੱਢਿਆ। ਮਾਹਰਾਂ ਤੇ ਉਨ੍ਹਾਂ ਦੀ ਕਾਨੂੰਨੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਤਰ੍ਹਾਂ ਠੀਕ ਹੋਣਾ ਹੈਰਾਨੀਜਨਕ ਹੈ ਤੇ ਮੰਨਿਆ ਜਾਂਦਾ ਹੈ ਕਿ ਉਹ ਜਾਨਲੇਵਾ ਇੰਜੈਕਸ਼ਨ ਤੋਂ ਬਚਣ ਵਾਲੀ ਇਕੱਲੀ ਮਹਿਲਾ ਹੈ ਹੁਣ ਤੱਕ ਦੀ। ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸਦੀ ਸਿਹਤ ਜਿਹੜੀ ਉਹਦੇ ਵਿਚ ਸੁਧਾਰ ਨੂੰ ਡਾਕਟਰੀ ਭਾਸ਼ਾ ਦੇ ਵਿਚ ਅਸਧਾਰਨ ਦੱਸਿਆ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਾਈਕ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਦੇ ਬਾਰੇ ਵਿਚ ਫਿਲਹਾਲ ਕੋਈ ਸਪਸ਼ਟ ਜਾਣਕਾਰੀ ਜਿਹੜੀ ਹੈ ਨਹੀਂ ਦਿੱਤੀ ਗਈ ਹੈ। ਇਸੇ ਤਰ੍ਹਾਂ ਕੈਨੇਡਾ ਦੇ ਵਿਚ ਜਿਹੜਾ ਲੈਗਲੀ ਦੇ ਵਿਚ ਪੰਜਾਬੀ ਦੀ ਹੱਤਿਆ ਹੋਈ ਹੈ, ਦੋ ਪੰਜਾਬੀ ਹਥਿਆਰਾਂ ਦੀ ਖੇਪ ਸਮੇਤ ਜਿਹੜੇ ਕਾਬੂ ਕੀਤੇ ਗਏ ਹੈ। ਲੈਗਲੀ ਦੇ ਵਿਚ ਅਣਪਛਾਤਿਆਂ ਦੇ ਵੱਲੋਂ ਇਕ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਤੇ ਦੂਜੇ ਪਾਸੇ ਵਿਨੀਪੈਗ ਨੇੜੇ ਜਿਹੜਾ ਸੀਗਾ ਪੁਲਿਸ ਨੇ ਦੋ ਪੰਜਾਬੀਆਂ ਨੂੰ ਨਜਾਇਜ਼ ਹਥਿਆਰਾਂ ਕਾਰਤੂਸਾਂ ਦੀ ਵੱਡੀ ਖੇਪ ਤੇ ਨਕਦੀ ਸਮੇਤ ਜਿਹੜਾ ਬਰਾਮਦ ਉਨ੍ਹਾਂ ਨੂੰ ਕੀਤਾ ਹੈ। ਲੈਗਲੀ ਦੇ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਪੁਲਿਸ ਨੇ ਅਜੇ ਤੱਕ ਜਾਰੀ ਨਹੀਂ ਕੀਤੀ, ਪਰ ਇਹ ਪੁਸ਼ਟੀ ਹੋ ਗਈ ਹੈ ਕਿ ਉਹ 23 ਸਾਲਾਂ ਦਾ ਇਕ ਪੰਜਾਬੀ ਨੌਜਵਾਨ ਹੈ ਜਿਸ ਦੀ ਪਛਾਣ ਜਿਹੜੀ ਹੈ ਜੀਵਨ ਜੋਲ ਦੱਸੀ ਜਾ ਰਹੀ ਹੈ। ਦੂਜੇ ਪਾਸੇ ਵਿਨੀਪੈਗ ਜਿਹੜਾ ਬਾਰੇ ਪੁਲਿਸ ਨੇ ਦੋਵਾਂ ਵਿਅਕਤੀਆਂ ਦੀ ਪਛਾਣ ਰਵਿੰਦਰ ਚਾਹਲ 48 ਸਾਲਾਂ ਤੇ ਕੁਲਵਿੰਦਰ ਚਾਹਲ 38 ਸਾਲਾਂ ਦੇ ਵਜੋਂ ਕੀਤੀ ਹੈ, ਜੋ ਵੈਸਟ ਸੇਟ ਪਾਲ ਕਸਬੇ ਦੇ ਰਹਿਣ ਵਾਲੇ ਨੇ ਤੇ ਭਾਈਚਾਰੇ ਦੇ ਵਿਚ ਚੰਗੀ ਜਾਣ ਪਛਾਣ ਉਹ ਰੱਖਦੇ ਹੈ। ਲੈਗਲੀ ਪੁਲਿਸ ਨੇ ਦੱਸਿਆ ਇਹਦੇ ਵਿਚ ਕਿ ਬੀਤੀ ਰਾਤ ਉਨ੍ਹਾਂ ਨੂੰ 200 ਸਟਰੀਟ ਅਤੇ 60 ਐਵਨਿਊ ਸਥਿਤ ਜਿਹੜਾ ਪਲਾਜ਼ਾ ਦੇ ਵਿਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ ਤੇ ਮੌਕੇ ਦੇ ਉੱਤੇ ਪਹੁੰਚ ਕੇ ਵੇਖਿਆ ਕਿ ਇਕ ਮਹਿੰਗੀ ਕਾਰ ਦੇ ਵਿਚ ਗੋਲੀਆਂ ਦੇ ਨਾਲ ਜ਼ਖਮੀ ਨੌਜਵਾਨ ਤੜਫ ਰਿਹਾ ਤੇ ਡਾਕਟਰੀ ਮਦਦ ਦੇ ਨਾਲ ਉਸਦੀ ਜਾਨ ਜਿਹੜੀ ਹੈ ਬਚਾਉਣ ਦੇ ਯਤਨਾਂ ਦੇ ਦੌਰਾਨ ਹੀ ਉਸਨੇ ਜਿਹੜਾ ਦਮ ਤੋੜ ਦਿੱਤਾ ਹੈ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਹਰਵਿੰਦਰ ਜੋਲ ਭੈਣ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ ਤੇ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਕਹਾਣੀ ਦੀ ਸਾਂਝ ਪਾਉਂਦੇ ਹਾਂ। ਸਤਿ ਸ੍ਰੀ ਅਕਾਲ ਜੀ ਜੋਲ ਭੈਣ ਜੀ, ਜੀ ਨੂੰ ਜੀ ਸਵਾਗਤ ਹੈ ਜੀ।
3: ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਤਿ ਸ੍ਰੀ ਅਕਾਲ
4: ਜੀ
3: ਨੂੰ ਜੀ।
4: ਹਾਂਜੀ, ਮੈਂ ਤਾਂ ਬਸ ਇੱਕ ਮਿੰਟ ਹੀ ਲੈਣਾ ਤੁਹਾਡਾ
3: ਜੀ। ਤੁਸੀਂ ਖੁੱਲਾ ਟਾਈਮ ਲਓ, ਇਦਾਂ ਦੀ ਕੋਈ ਆਪਾਂ ਨੂੰ ਜਾਣਦੇ ਨਹੀਂ ਜੀ।
4: ਹਾਂਜੀ, ਜਿਹੜੀ ਇਹਨੇ ਨੇ ਕਹਾਣੀ ਸੁਣਦੇ ਆ ਫਿਰ, ਜਿਹੜੀ ਉਹ ਲੇਡੀ ਨੂੰ ਜਿਨ੍ਹਾਂ ਨੇ ਇੰਜੈਕਸ਼ਨ ਦਿੱਤਾ, ਤੁਸੀਂ ਉਸਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
3: ਭੈਣ ਜੀ ਪਤਾ ਨੀ, ਚਲੋ ਉਹਨੇ ਜਿਹੜੀ ਗਲਤੀ ਕੀਤੀ ਸੀ ਮੇਰੇ ਖਿਆਲ ਨਾਲ, ਜੇ ਮੈਂ ਗਲਤ ਨਹੀਂ ਤਾਂ 20 ਸਾਲਾਂ ਦੀ ਸੀ ਉਸ ਸਮੇਂ ਦੇ ਵਿੱਚ।
4: ਤੇ ਨਹੀਂ ਨਹੀਂ, ਉਹ ਤਾਂ ਉਹਨਾਂ ਜਿਹੜਾ ਕੁਝ ਹੋਇਆ, ਚਲੋ ਪਤਾ ਨਹੀਂ ਹਨਾ ਜਿਵੇਂ ਵੀ ਸੀ ਗਲਤੀ ਕੀਤੀ, ਪਰ ਜਿਹੜੀ ਇੰਜੈਕਸ਼ਨ ਦੇਣ ਤੋਂ ਬਾਅਦ ਵੀ ਬਚ ਜਾਣਾ, ਉਹਦੇ ਬਾਰੇ ਕੀ ਕਹਿਣਾ?
3: ਕਹਿ ਸਕਦੇ ਹਾਂ ਕਿ ਉਹਦੀ ਮੌਤ ਹਜੇ ਨਿਰਧਾਰਿਤ ਨਹੀਂ ਹੈ ਕੁਦਰਤ ਵੱਲੋਂ, ਇਹ ਵੀ ਬਿਲੀਵ ਕਰ ਸਕਦੇ ਹਾਂ ਜੀ।
4: ਪਰ ਹਾਂਜੀ, ਪਰ ਸਭ ਉਹਦੀ ਬੋਡੀ ਨੇ ਇੰਨੀ ਮਤਲਬ ਕਿ ਹੁਣ ਜਿਹੜੇ ਇੰਜੈਕਸ਼ਨ ਦਿੰਦੇ ਨੇ ਜਿਹੜਾ ਵੀ ਕੋਈ ਹੁੰਦਾ ਓਹਨੂੰ ਕਿਵੇਂ ਰਿਜੈਕਟ
1: ਕਰਤਾ?
4: ਹਾਂਜੀ ਨਹੀਂ ਓਹਨੇ ਕਿਵੇਂ ਨੀ ਓਹਦੀ ਬੋਡੀ ਨੇ ਅਕਸੈਪਟ ਕੀਤਾ? ਹਾਂਜੀ ਉਹ ਕੀ ਗੱਲ ਆ ਵੀ ਕੀ ਹੋਏ ਤੁਸੀਂ ਕੀ ਸੋਚਦੇ?
1: ਇਹਦੇ ਬਾਰੇ ਕਹਿ ਨੀ ਕਰ ਸਕਦੇ ਭੈਣ ਜੀ ਡਾਕਟਰੀ ਤੌਰ ਤੇ, ਤੁਸੀਂ ਕੀ ਸੋਚਦੇ ਹੋ? ਤੁਸੀਂ ਜਰੂਰ ਆਪਣੇ ਵਿਚਾਰ ਸਾਂਝੇ ਕਰੋ ਜੀ।
4: ਉਹ ਕਹਿੰਦੇ ਨੇ ਦੋ ਵਾਰ ਇੰਜੈਕਸ਼ਨ?
1: ਹਾਂਜੀ ਦੋ ਵਾਰੀ ਉਹਨੂੰ ਕੋਸ਼ਿਸ਼ ਕੀਤੀ ਹੈ ਜੀ ਬਿਲਕੁਲ।
4: ਮਤਲਬ ਕਿ ਇਹ ਜਿਹੜਾ ਇੰਜੈਕਸ਼ਨ ਆ ਜੇ ਮੈਂ ਗਲਤ

0: ਇੱਕੋ ਵਾਰੀ ਪੇਨ ਪੂਨ ਹੋਈ, ਉਹ ਗੋਲੀਆਂ ਗੁਲੀਆਂ ਵੀ ਨੀ ਖਾਂਦਾ ਹੁੰਦਾ ਸੀ, ਏਦਾਂ ਕੁਝ ਵੀ ਪੇਨ ਕਿਲਰ ਜਾਂ ਕਿੱਦਾਂ।
1: ਹਾਂਜੀ
0: ਤਾਂ ਉਹ ਸਾਰੀ ਦਿਹਾੜੀ ਮਤਲਬ ਕਿ ਆਪਣੇ ਉਹ ਪਿਆ ਰਿਹਾ ਜੀ ਉੱਪਰ ਬੈੱਡ ਦੇ ਉੱਤੇ, ਤੇ ਬਾਅਦ ਚੋਂ ਸਾਡੇ ਚਾਚੀ ਜੀ ਨੇ ਉਹਨੂੰ ਕਿਹਾ ਵੀ ਹੋਸਪਿਟਲ 'ਚ ਆਇਆ, ਜੇ ਨਹੀਂ ਫਰਕ ਪੈਂਦਾ ਗੋਲੀ ਖਾ ਵੀ ਲਈ ਆ ਫਿਰ ਵੀ ਨਹੀਂ ਪਿਆ। ਤੇ ਉਹ ਗਿਆ ਤੇ ਉਹ ਜਦੋਂ ਸੀਟੀ ਸਕੈਨ ਕੀਤਾ ਉਹਨਾਂ ਨੇ ਨਾਲ ਦੀ ਨਾਲ 2 ਘੰਟਿਆਂ 'ਚ ਦੱਸ ਦਿੱਤਾ ਵੀ ਹਾਂ ਤੈਨੂੰ ਟਿਊਮਰ ਹੈ ਤੇ ਓਪਰੇਟ ਕਰਨਾ ਪੈਣਾ। ਉਹਨਾਂ 3-4 ਘੰਟਿਆਂ ਦੇ ਵਿੱਚ ਹੀ ਉਹ 5-6 ਘੰਟਿਆਂ ਦੇ ਵਿੱਚ ਸਾਰੀ ਕਾਰਵਾਈ ਕਰ ਦਿੱਤੀ ਜੀ, ਤੇ ਅਗਲੇ ਦਿਨ 2-3 ਦਿਨਾਂ ਬਾਅਦ ਉਹਨੂੰ ਛੁੱਟੀ ਦੇ ਦਿੱਤੀ ਰਿਮੂਵ ਕਰਕੇ ਬ੍ਰੇਨ ਟਿਊਮਰ। ਤੇ ਮੁੜ ਕੇ ਉਹਨੂੰ ਸ਼ੂਗਰ ਵਗੈਰਾ ਵੱਧ ਗਈ ਤੇ ਘਰ ਵਿੱਚ ਫਿਰ ਉਹ ਹੋਸਪਿਟਲ ਦੁਬਾਰਾ ਲੈ ਗਏ, ਉਹ ਕੰਟਰੋਲ ਦੇ ਵਿੱਚ ਨਹੀਂ ਆਉਂਦੀ ਸੀ। ਉਸ ਤੋਂ ਬਾਅਦ 2-3 ਦਿਨ ਹਫ਼ਤਾ ਖੰਡ ਰਿਹਾ ਹੋਸਪਿਟਲ ਤੇ ਕੋਮੇ ਦੇ ਵਿੱਚ ਚਲ ਗਿਆ। ਤੇ ਉਸ ਤੋਂ ਬਾਅਦ ਉਹਦੀ ਬੋਡੀ ਜਿਹੜੀ ਸੀ ਉਹ ਮਤਲਬ ਕਿ ਸਾਰੇ ਔਰਗਨ ਜਿਹੜੇ ਨੇ ਹੌਲੀ ਹੌਲੀ ਉਹ ਫੇਲ ਹੋਣ ਲੱਗ ਗਏ ਜੀ, ਪਾਣੀ ਬਣ ਗਿਆ ਮਤਲਬ ਕਿ ਖੂਨ ਵੀ। ਤੇ ਆਖਰ ਦੇ ਵਿੱਚ ਡਿਸੀਜਨ ਲੈਣਾ ਪਿਆ ਕਿ ਮਤਲਬ ਕਿ ਇਹਨੂੰ ਚਲੋ ਕਿਉਂ ਤੜਫਾਉਂਦੇ ਆ, ਕਿਉਂਕਿ ਡਾਕਟਰ ਦੱਸਦੇ ਇੱਥੇ ਕਿ ਬਹੁਤ ਪੇਨ ਦੇ ਵਿੱਚ ਆਉਂਦੇ ਆ, ਆਪਾਂ ਦੇਖ ਨਹੀਂ ਸਕਦੇ ਉਹਨਾਂ ਨੂੰ, ਪਰ ਅੰਦਰ ਅੰਦਰ ਬਹੁਤ ਉਹ ਜਿਹੜਾ ਆਪਣੇ ਆਪ ਨੂੰ ਘੁਲਦੇ ਆ ਜੀ ਉਸ ਸਮੇਂ ਦੇ ਵਿੱਚ, ਤੇ ਤਕਲੀਫ ਚ ਹੁੰਦੇ ਆ। ਤੇ ਉਹ ਡਿਸਾਈਡ ਹੋ ਗਿਆ ਪਰਿਵਾਰ ਦੇ ਵੱਲੋਂ ਚਲੋ ਫਿਰ ਇਹਨੂੰ ਹੁਣ ਅਲਵਿਦਾ ਹੀ ਕਰਾਂਗੇ, ਹੋਰ ਕੀ ਕਰਾਂਗੇ ਨਾ, ਜ਼ਰੂਰ ਤੜਫਾਉਣਾ, ਹੋਰ ਜੋ ਤਾਂ ਹੋਣਾ ਸੀ ਹੋ ਗਿਆ ਜੀ, ਉਹਨੂੰ ਕੀ ਰੋਕ ਸਕਦੇ ਹੁਣ। ਤੇ ਡਾਕਟਰ ਨੇ ਉਹਨੂੰ ਜਿੱਦਾਂ ਘਟਨਾ ਦੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਡਿਕਲੇਅਰ ਕਰ ਦਿੱਤਾ, ਤੇ ਉਹ ਮਤਲਬ ਕਿ 5 ਮਿੰਟਾਂ ਬਾਅਦ ਫਿਰ ਉੱਠ ਕੇ ਬਹਿ ਗਿਆ ਜੀ। ਹਾਂਜੀ, ਮਤਲਬ ਕਿ ਉਹਦੀ ਬੋਡੀ ਐਕਸ਼ਨ ਕਰ ਰਹੀ ਸੀ ਮਤਲਬ ਕਿ ਉਸ ਚੀਜ਼ ਦਾ ਕਿ ਹਲੇ ਡੈਡ ਨਹੀਂ ਆ, ਕਿ ਉਹਨੂੰ ਡਿਕਲੇਅਰ ਵੀ ਕਰ ਦਿੱਤਾ ਸੀ ਡੈਡ ਜੀ। ਤੇ ਕਾਫੀ ਪ੍ਰੋਬਲਮ ਦੇ ਬਾਅਦ ਉਹਦੀ ਜਾਨ ਨਿਕਲੀ ਕਹਿ ਸਕਦੇ ਆ, ਕਿ ਫਿਰ ਡਾਕਟਰਾਂ ਨੇ ਉਹਨੂੰ ਟ੍ਰੀਟ ਕੀਤਾ, ਫਿਰ ਜਾ ਕੇ ਕਿਤੇ ਸਮਾਪਤ ਹੋਇਆ ਜੀ। ਜੀ ਉਹ ਹੋ ਸਕਦਾ ਭੈਣ ਜੀ ਕੋਈ ਬੋਡੀ ਦਾ ਕਹਿ ਸਕਦੇ ਆ ਕਿ ਉਹ ਚੀਜ਼ਾਂ ਨੂੰ ਅਸੈਪਟ ਨਹੀਂ ਕਰਦੀ, ਜਾਂ ਸਾਡੇ ਫਾਦਰ ਸਾਹਿਬ ਦੇ ਵੀ ਹੈ ਨਾ ਕੋਈ ਮੱਖੀ ਲੜ ਜਾਵੇ ਜਾਂ ਜਿੱਦਾਂ ਮਤਲਬ ਕਿ ਮਖੀਲ ਦੀ ਜਾਂ ਕਿੱਦਾਂ ਉਹ ਨਾਲ ਦੀ ਨਾਲ ਹੀ ਲੜ ਕੇ ਥੱਲੇ ਡਿੱਗ ਪੈਂਦੀ ਜੀ।
1: ਅੱਛਾ, ਉਹ ਤਾਂ ਸਰੀਰ ਦੀ ਪੋਇਜ਼ਨ ਆ
0: ਜਿਵੇਂ
1: ਕਈ ਬੰਦਿਆਂ ਦੇ
0: ਜੀ।
1: ਹਾਂਜੀ, ਕਈ ਬੰਦਿਆਂ ਦੇ ਮੱਛਰ ਨਹੀਂ ਲੜਦਾ ਦੇਖੋ ਤੁਸੀਂ।
0: ਹਾਂਜੀ ਬਿਲਕੁਲ ਹੈ ਜੀ,
1: ਇੱਕ ਬੰਦਾ ਹੁੰਦਾ ਜਿਵੇਂ ਤੜਫਦਾ ਰਹਿੰਦਾ, ਖਾਜ ਹੁੰਦੀ ਆ, ਲਾਲ ਹੋ ਜਾਂਦੀ ਆ। ਹਾਂਜੀ, ਤੇ ਕਈਆਂ ਦੇ ਹੁਣ ਮੱਛਰ ਲੜਦਾ ਹੀ ਨਹੀਂ ਹੈਗਾ
0: ਜੀ, ਬਿਲਕੁਲ ਹੈ ਜੀ।
1: ਤੇ ਪਰ ਉਹ ਤਾਂ ਚਲੋ, ਪਰ ਇਹ ਤਾਂ ਪੋਇਜ਼ਨ ਸੀ, ਦੋ ਪੋਇਜ਼ਨ, ਦੋ ਇੰਜੈਕਸ਼ਨ ਤੋਂ ਬਾਅਦ ਵੀ
0: ਬਾਅਦ ਵੀ ਹਾਂਜੀ ਨਹੀਂ ਹੋਇਆ ਸੀ,
1: ਯਾਨੀ ਕਿ ਇੰਨੀ ਬੋਡੀ ਦਾ ਸਿਸਟਮ ਦੇ ਵਿੱਚ ਤਾਂ ਜਿਵੇਂ ਆਪਾਂ ਅੱਗੇ ਕਹਿੰਦੇ ਸੀਗੇ ਵੀ ਲਤਾ ਮੰਗੇਸ਼ਕਰ ਦੇ ਗਲ ਦਾ ਕਈ ਚਾਹੁੰਦੇ ਨੇ ਵੀ ਦੇਖਿਆ ਜਾਵੇ ਇਹਦੇ ਗਲ ਦੇ ਵਿੱਚ ਇੰਨੀ ਸੁਰੀਲੀ ਆਵਾਜ਼ ਕਿਵੇਂ ਆ, ਬਈ ਇਹਦਾ ਦੇਖਿਆ ਕਰਨਾ ਚਾਹੀਦਾ, ਟੈਸਟ ਕਰਾਇਆ ਜਾਵੇ। ਤੇ ਇਹ ਤਾਂ ਵਾਕਈ ਇੱਕ ਕੀ ਕਹਿੰਦੇ ਹੁੰਦੇ ਨੇ,
0: ਜਾਂ ਭੈਣ ਜੀ ਇੱਕ ਸਾਈਕੋਲੋਜੀ ਪੱਖ ਵੀ ਹੋ ਸਕਦਾ, ਜਿੱਦਾਂ ਆਪਾਂ ਮੈਡੀਸਿਨ ਖਾ ਲੈਂਦੇ ਆ ਨਾ, ਆਪਾਂ ਸੰਕੇਤ ਦੇ ਦਿੰਦੇ ਆ ਆਪਣੇ
1: ਬੰਦੇ ਨੂੰ। ਦੋ ਇੰਜੈਕਸ਼ਨ, ਇੰਨੇ ਇੰਨੇ ਸਟਰੋਂਗ ਇੰਜੈਕਸ਼ਨ ਜਿਹੜੇ ਬੰਦਿਆਂ ਨੇ, ਉਹ ਹੁਣ ਪਹਿਲੀ ਵਾਰੀ ਤਾਂ ਨੀ ਦਿੱਤੇ, ਇੰਜੈਕਸ਼ਨ ਦੇ ਨਾਲ ਹੀ ਮਾਰਦੇ ਨੇ ਇਹ, ਜਦੋਂ ਦਿੰਦੇ ਨੇ ਹੁਣ ਜਿਹੜੀ ਸਜ਼ਾ ਦਿੰਦੀ ਆ। ਤੇ ਹੁਣ ਬਾਕੀ ਵੀ ਬੰਦੇ ਨੇ ਜਿਹੜੇ ਆਪਾਂ ਵੈਸੇ ਹੀ ਕਹਿ ਦਿੰਦੇ ਆ ਬਈ ਆਦਮੀ ਆ, ਔਰਤ ਤੋਂ ਜ਼ਿਆਦਾ ਫਿਜ਼ੀਕਲੀ ਕਹਿ ਲਓ ਜਾਂ ਜਿਵੇਂ ਵੀ ਸਟਰੋਂਗ ਆ, ਤੇ ਜੇ ਬੰਦੇ ਉਸ ਇੰਜੈਕਸ਼ਨ ਨਾਲ ਮਰਦੇ ਨੇ, ਇਹ ਤਾਂ ਫੇਰ ਇੱਕ ਕੁੜੀ ਸੀਗੀ, ਫੇਰ ਲੇਡੀ ਸੀ, ਮਤਲਬ ਇੱਕ ਬਹੁਤ ਇੱਕ ਚਮਤਕਾਰ
0: ਪਹਿਲੀ ਔਰਤ ਆ ਜੀ, ਮਤਲਬ ਕਿ ਪੂਰੇ ਇਤਿਹਾਸ ਦੇ ਵਿੱਚ ਇਹ ਪਹਿਲੀ ਆ ਜੀ, ਕ੍ਰਿਸ਼ਮਾ ਹੀ ਕਹਿ ਸਕਦੇ ਆ ਜੀ।
1: ਹਾਂਜੀ, ਏਡਾ ਬੜਾ, ਇੰਨੇ ਬੜੇ ਰਿਐਕਟ ਨਹੀਂ ਕੀਤਾ ਉਹਦੀ ਬੋਡੀ ਨੇ, ਕੁਛ ਨਾ ਕੁਛ ਤਾਂ ਉਹਦੀ ਬੋਡੀ ਚ
0: ਹੈਗਾ ਹੀ ਆ ਜੀ, ਬਿਲਕੁਲ ਬਿਲਕੁਲ ਜੀ।
1: ਇਹ ਤਾਂ ਫਿਰ ਆਪਣੇ ਹੁਣ ਜਿਵੇਂ ਕਹਿੰਦੇ ਨੀ ਹੈਗੇ ਵੀ ਅੱਜ ਮੈਂ ਹੁਣ ਤੁਸੀਂ ਦੱਸਿਆ ਤੁਹਾਡੇ ਉਹ ਕਜ਼ਨ ਦਾ ਬਈ, ਹਨਾ,
0: ਹਾਂਜੀ,
1: ਜਿਵੇਂ ਆਪਣੇ ਕੋਈ ਦੱਸਦੇ ਹੁੰਦੇ ਵੀ ਪੁਰਾਣੇ ਟਾਈਮ ਚ ਆਏ ਹੋਇਆ ਉਹ ਬੰਦਾ ਉੱਠ ਕੇ ਬੈਠ ਗਿਆ, ਉਹਨੂੰ ਜਦੋਂ ਮਤਲਬ ਸਿਵਿਆਂ ਚ ਲੈ ਕੇ ਗਏ ਤਾਂ ਉੱਠ ਕੇ ਤੁਰ ਪਿਆ, ਹੋ ਗਿਆ
0: ਜੀ।
1: ਤਾਂ ਇਹਦਾ ਮਤਲਬ ਤਾਂ ਇਹ ਗੱਲਾਂ ਨੂੰ ਸੱਚ ਕਰਦਾ ਇਹ
0: ਚੀਜ਼ਾਂ ਬਿਲਕੁਲ ਹੈ ਜੀ। ਇੱਕ ਭੈਣ ਜੀ ਇੱਕ ਹੋਰ ਮੈਂ ਜਿੱਦਾਂ ਸਾਈਕੋਲੋਜੀ ਪੱਖ ਤੋਂ ਸੋਚਦਾ ਤਾਂ ਉਹਦੇ ਵਿੱਚ ਇਹ ਹੈ ਕਿ ਜਿੱਦਾਂ ਬਹੁਤ ਸਮਾਂ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਤਜਰਬਾ ਕੀਤਾ ਗਿਆ ਸੀ ਕਿ ਕੋਬਰਾ ਲੜਾਉਣਾ ਤੇਰੇ ਤੇ, ਇੱਕ ਬਹੁਤ ਕ੍ਰਿਮੀਨਲ ਵੱਡਾ ਸੀਗਾ, ਉਹ ਕਹਿੰਦੇ ਤੂੰ ਮਰਨਾ ਤਾਂ ਹੈਗਾ, ਮਤਲਬ ਕਿ ਤੇਰੇ ਉੱਤੇ ਇੱਕ ਟੈਸਟ ਕਰਨਾ ਚਾਹੁੰਦੇ ਆ ਅਸੀਂ, ਤੇ ਤੂੰ ਉਸ ਚੀਜ਼ ਨੂੰ ਜੇ ਆਗਿਆ ਦਿੰਦਾ ਤਾਂ ਅਸੀਂ ਕਰ ਸਕਦੇ ਹਾਂ, ਤੂੰ ਮਰਨਾ ਤਾਂ ਫਜ਼ੂਲ ਹੈਗਾ ਹੀ ਆ, ਮਤਲਬ ਕਿ ਸ਼ਾਇਦ ਲੋਕ ਤੈਨੂੰ ਚੇਤੇ ਕਰਨਗੇ ਜੇ ਤੂੰ ਸਾਡੇ ਨਾਲ ਸਹਿਮਤ ਹੋਵੇਗਾ ਇਸ ਚੀਜ਼ ਚ। ਤੇ ਉਹਨਾਂ ਨੇ ਉਹਨੂੰ ਇਹ ਸਟੋਰੀ ਸੁਣਾਈ ਸੀ ਕਿ ਤੇਰੇ ਕੋਬਰਾ ਲੜਾਉਣਾ ਸੀ,
1: ਹਾਂਜੀ,
0: ਤੇ ਕੋਬਰਾ ਉਹਦੇ ਲੜਾਇਆ ਨਹੀਂ ਗਿਆ ਸੀ, ਤੇ ਡਾਕਟਰੀ ਸਾਰਾ ਉਹਨਾਂ ਨੇ ਕਰ ਕੁਰ ਕੇ ਤੇ ਉਹਦੇ ਉੱਤੇ ਨਿਸ਼ਾਨ ਬਣਾ ਦਿੱਤੇ ਸੀ ਜਿੱਥੇ ਵੀ ਉਹਨੂੰ ਟੱਚ ਕਰਾਇਆ ਸੀ।

0: ਕੋਬਰੇ ਨੂੰ ਤੇ ਪਰ ਕੋਬਰਾ ਉਹਨਾਂ ਦੇ ਕੋਲ ਹੈ ਹੀ ਨਹੀਂ ਸੀਗਾ ਜੀ,
1: ਲੜਾਇਆ
0: ਨਹੀਂ ਸੀ, ਸਿਰਫ ਉਹ ਸਰਿੰਜ ਦੇ ਨਾਲ ਜਿਹੜਾ ਕਹਿ ਲੋ ਕਿ ਆਪਣੇ ਪਿੰਨ ਦੇ ਨਾਲ ਜਿਹੜਾ ਸੀ ਉਹਨੂੰ
1: ਝੂਠਾ ਕਰ
0: ਦਿੱਤਾ ਤੇ ਉਹਦੀ ਬੋਡੀ ਹੀ ਏਦਾਂ ਦੇ ਕੈਮੀਕਲ ਬਣਾਉਣ ਲੱਗ ਗਈ ਸੀ ਕਿ ਉਸ ਸਾਰਾ ਸਰੀਰ ਹੀ ਪੋਇਜ਼ਨ ਦੇ ਵਿੱਚ ਤਬਦੀਲ ਹੋ ਗਿਆ ਬਲੱਡ, ਤੇ ਉਹ ਮਰ ਗਿਆ ਸੀ ਜੀ
1: ਆਪਣੇ ਆਪ ਹੀ।
0: ਹਾਂਜੀ, ਕਿਉਂਕਿ ਉਹ ਮੈਸੇਜ ਦੇ ਦਿੱਤਾ ਨਾ ਉਹਨੇ ਬ੍ਰੇਨ ਨੂੰ ਕਿ ਮੇਰੇ ਕੋਬਰਾ ਲੜਿਆ ਜੀ,
1: ਲੜ ਗਿਆ।
0: ਹਾਂਜੀ,
1: ਚਲੋ ਮੈਂ ਤਾਂ ਵੈਸੇ ਉਦਣ ਦੀ ਮੈਂ ਵੀ ਨਿਊਜ਼ ਪੜ੍ਹਦੀ ਆ, ਮੈਂ ਸੋਚਦੀ ਆ ਮੈਂ ਕਿਹਾ ਵੀ
0: ਕਾਫੀ ਚਰਚਾ ਦੇ ਵਿੱਚ ਆ ਜੀ, ਇੱਥੇ ਯੂਰਪ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਆ ਜੀ।
1: ਹਾਂ ਵੀ ਇੰਨੀ ਕਿੰਨੀ ਵਿਲ ਪਾਵਰ ਸੀ ਉਸ ਲੇਡੀ ਦੀ ਜਿਹੜੀ ਦੇਖ ਲੋ ਹਨਾ,
0: ਤੇ
1: ਜਿਹਨੇ ਸਾਰੀ ਉਮਰ ਹੀ ਹੁਣ ਕਿਹੜਾ ਉਹ ਬਾਹਰ ਆਈ ਆ, ਉਹ ਤਾਂ ਅੰਦਰ ਹੀ ਆ, ਉਹ
0: ਅੰਦਰ ਹੀ ਆ ਜੀ। 50 ਸਾਲ ਦੀ ਹੋ ਗਏ ਮਤਾਂ ਲੱਗਦਾ ਹੁਣ, 20 ਸਾਲਾਂ ਦੀ ਸੀ ਜਦੋਂ ਇਹਨੇ ਕੀਤਾ ਸੀ ਇਹ, ਤੇ ਹੁਣ ਤਾਂ ਕਾਫੀ ਉਮਰ ਹੋਈ ਆ ਜੀ।
1: ਚਲੋ ਹਾਂਜੀ, ਮੈਂ ਤਾਂ ਬਸ ਇਹੀ ਪੁੱਛਣਾ ਸੀ, ਤੁਸੀਂ ਨਿਊਜ਼ ਕੀਤੀ, ਮੈਂ ਕਿਹਾ ਮੈਂ ਤੁਹਾਡੇ ਵਿਚਾਰ ਵੀ ਲਵਾਂ ਪੁੱਛਾਂ ਵੀ
0: ਜੀ।
1: ਹਾਂਜੀ,
0: ਨਹੀਂ ਸ਼ਾਇਦ ਕਹਿ ਸਕਦੇ ਤੁਹਾਡੀ ਜੇਲਾਂ ਦੇ ਵਿੱਚ ਰੋਟੀ ਪਾਣੀ ਬਹੁਤ ਸਟਰੋਂਗ ਲਾਉਂਦੇ ਆ ਜੀ, ਵਧੀਆ ਡਾਇਟ ਦਿੰਦੇ ਆ ਜੀ।
1: ਚਲੋ ਠੀਕ ਆ,
0: ਥੈਂਕ ਯੂ ਭੈਣ ਜੀ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ
1: ਅਕਾਲ। ਸੁਣਦੇ ਆ
0: ਜੀ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਹਰਵਿੰਦਰ ਚੌਲ ਭੈਣ ਜੀ ਜੁੜੇ ਸੀ ਆਖਰ ਦੇ ਵਿੱਚ ਦੋਸਤੋ, ਤੁਹਾਡੇ ਨਾਲ ਸਾਂਝੀ ਵਾਅਦਾ ਕੀਤਾ ਸੀ ਕਹਾਣੀ ਦਾ, ਤੇ ਕਹਾਣੀ ਸੁਣਾਉਂਦੇ ਆ ਭੂਤਾਂ ਪ੍ਰੇਤਾਂ ਦੀ ਥੋੜੀ ਜਿਹੀ, ਤੇ ਉਹਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਆ, ਤੇ ਉਸ ਤੋਂ ਬਾਅਦ ਜੇ ਕਾਲ ਕਰਨੀ ਚਾਹੋਗੇ ਤੇ ਆਪਣੇ ਵਿਚਾਰ ਕਿਸੇ ਵੀ ਮਸਲੇ ਤੇ ਦੇਣਾ ਚਾਹੋਗੇ ਤੇ ਸੰਖੇਪ ਦੇ ਵਿੱਚ ਜ਼ਰੂਰ ਸਵਾਗਤ ਰਹੇਗਾ। ਤੇ ਲੋ ਫਿਰ ਆਪਾਂ ਚੱਲਦੇ ਆ ਕਹਾਣੀ ਦੇ ਵੱਲ ਨੂੰ। ਕਹਾਣੀ ਕੀ ਕਹਿੰਦੀ ਹੈ? ਕਹਾਣੀ ਹੈ ਜੀ, ਆਪਣੀ ਗੱਲਬਾਤ ਕਰਦੇ ਆ, ਕਹਾਣੀ ਹੈ ਦੋਸਤੋ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਜੀ ਦੀ ਕਲਮ ਦੇ ਵਿੱਚੋਂ, ਹਰ ਵਾਰ ਦੀ ਤਰ੍ਹਾਂ ਉਹਨਾਂ ਦੀਆਂ ਕਹਾਣੀਆਂ ਦੇ ਨਾਲ ਤੁਹਾਨੂੰ ਰੂਬਰੂ ਕਰ ਰਹੇ ਹਾਂ। ਤੇ ਅੱਜ ਦੀ ਕਹਾਣੀ ਇਸ ਹਫ਼ਤੇ ਦੀ ਰਹੇਗੀ ਪਿੱਪਲ ਤੇ ਪ੍ਰੇਤ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ, ਦੇਖਦੇ ਹਾਂ ਕਹਾਣੀ ਕੀ ਸਮਝਾਉਣਾ ਤੇ ਕੀ ਕਹਿਣਾ ਚਾਹੁੰਦੀ ਹੈ। ਭਜਨੋ ਮੈਨੂੰ ਇੱਕ ਗੱਲ ਦੱਸ, ਮੁੰਡਾ ਤੇਰਾ ਫੌਜੀ, ਧੀ ਤੇਰੀ ਆਪਦੇ ਘਰੇ ਵਸਦੀ ਰਸਦੀ, ਤਿੰਨ ਜਣੇ ਹੋ ਤੁਸੀਂ, ਫਿਰ ਐ ਮੈਸਾਂ ਨੂੰ ਵੇਚੋ ਪਰੇ। ਦਿਆਲ ਕੌਰ ਨੇ ਅਜੇ ਗੱਲ ਪੂਰੀ ਹੀ ਨਹੀਂ ਸੀ ਕੀਤੀ ਤੇ ਭਜਨੋਂ ਮੱਝਾਂ ਦੇ ਲਈ ਬੱਠਲ ਜਿਹੜਾ ਸੀ ਵਿੱਚ ਪਾਈ ਹੋਈ ਖਲ ਵਿੱਚ ਪਾਣੀ ਪਾਉਂਦੀ ਬੋਲੀ, ਨਾ ਨਾ ਨਾ ਨਾ ਅੰਮਾ ਜੀ, ਸਾਨੂੰ ਨਹੀਂ ਸਰਦਾ ਘਰ ਦੇ ਦੁੱਧ ਬਿਨਾਂ, ਮੁੱਲ ਦੇ ਕਿਹੜੇ ਦੁੱਧ ਹੁੰਦੇ ਨੇ, ਪਾਣੀ ਤਾਂ ਇੱਕ ਪਾਸੇ ਰਿਹਾ, ਹੋਰ ਪਤਾ ਨਹੀਂ ਕੀ ਅੱਗ ਸੁਆਹ ਪਾਉਂਦੇ ਨੇ ਇਹਨਾਂ ਦੇ ਵਿੱਚ। ਹਾਂ ਇਹ ਤਾਂ ਤੇਰੀ ਗੱਲ ਠੀਕ ਹੈ, ਦਿਆਲ ਕੌਰ ਨੇ ਜਿਹੜਾ ਸੀਗਾ, ਦਿਆਲ ਕੌਰ ਨੇ ਸਹਿਮਤੀ ਜਿਹੜੀ ਦਿੱਤੀ, ਨਾਲੇ ਜਦੋਂ ਤੇਜ ਛੁੱਟੀ ਆਉਂਦਾ ਹੈ ਤਾਂ ਖੋਆ ਪੰਜੀਰੀ ਬਣਾ ਦਿੰਦੀ ਆ, ਉਹਦਾ ਮੁੰਡਾ ਜਦੋਂ ਫੌਜ ਚੋਂ ਛੁੱਟੀ ਆਉਂਦਾ ਹੈ ਘਰੇ ਖਾਣ ਨੂੰ ਵੀ ਤੇ ਨਾਲ ਵੀ ਲੈ ਜਾਂਦਾ ਹੈ, ਉੱਥੇ ਕਿਹੜਾ ਖਾਂਦਾ ਹੋ ਵਿਚਾਰਾ, ਨਾਲ ਦੇ ਹੀ ਛੱਕ ਜਾਂਦੇ ਹੋਣਗੇ, ਦਿਆਲ ਕੌਰ ਮੂੰਹ ਜਿਹਾ ਮਰੋੜ ਕੇ ਆਖਦੀ ਹੈ। ਹਾਏ ਹਾਏ ਅੰਮਾ ਜੀ ਕੀ ਗੱਲਾਂ ਕਰਦੇ ਹੋ ਤੁਸੀਂ, ਉਹ ਵੀ ਤਾਂ ਮੇਰੇ ਤੇਜ ਵਰਗੇ ਹੀ ਨੇ, ਤੇਜ ਨੂੰ ਤਾਂ ਮੈਂ ਘਰੇ ਹੀ ਬਥੇਰਾ ਖਵਾ ਦਿੰਦੀ ਹਾਂ, ਜੇ ਸੱਚ ਪੁੱਛੋ ਇਹਦਾ ਤਾਂ ਮੈਂ ਤਾਂ ਭੇਜਦੀ ਹੈਗੀ ਉਹਦੇ ਸਾਥੀਆਂ ਵਾਸਤੇ ਹੁੰਦੀ ਹਾਂ, ਅੰਦਰ ਠੰਡ ਜੀ ਪੈ ਜਾਂਦੀ ਹੈ ਜਦੋਂ ਤੇਜ ਫੋਨ ਕਰਕੇ ਦੱਸਦਾ ਹੁੰਦਾ ਨਾ ਬਈ ਕਿਵੇਂ ਸਾਰੇ ਦੋਸਤ ਚਾਹ ਦੇ ਨਾਲ ਖਾਂਦੇ ਨੇ, ਉਹਨੇ ਖੁਸ਼ੀ ਦੇ ਵਿੱਚ ਖੀਵੀ ਹੁੰਦਿਆਂ ਕਿਹਾ ਸੀ। ਇੰਨੇ ਨੂੰ ਭਜਨ ਕੌਰ ਦੀ ਨੂੰ ਪਾਲੀ ਚਾਹ ਬਣਾ ਕੇ ਲੈ ਆਉਂਦੀ ਹੈ, ਚਾਹ ਰੱਖ ਕੇ ਦਿਆਲ ਕੌਰ ਦੇ ਪੈਰੀ ਹੱਥ ਲਾਏ, ਦਿਆਲ ਕੌਰ ਨੇ ਮੋਢੇ ਉੱਤੇ ਹੱਥ ਰੱਖ ਦਿੱਤਾ, ਤੂੰ ਚਾਹ ਬਣਾਉਣ ਨੂੰ ਕਿਹੜੇ ਵੇਲੇ ਕਹਿਤਾ ਕੁੜੇ, ਮੈਨੂੰ ਤਾਂ ਪਤਾ ਬਣਾ ਲੱਗਿਆ, ਦਿਆਲ ਕੌਰ ਨੇ ਧੀਮੀ ਜਿਹੀ ਆਵਾਜ਼ ਦੇ ਵਿੱਚ ਪੁੱਛਿਆ। ਕਹਿਣ ਦੀ ਕੀ ਗੱਲ ਹੈ ਭਲਾ, ਉਹਨੂੰ ਪਤਾ ਹੈ ਬਈ ਬੁੜੀਆਂ ਚਾਹ ਦੇ ਨਾਲ ਹੀ ਚੱਲਦੀਆਂ ਨੇ, ਕਹਿ ਕੇ ਭਜਨ ਕੌਰ ਹੱਸ ਪੈਂਦੀ ਹੈ, ਤੇ ਉਹਨਾਂ ਕਿੰਨੀ ਦੇਰ ਤੱਕ ਗੱਲਾਂ ਕਰਦੀਆਂ ਰਹੀਆਂ, ਦਿਆਲ ਕੌਰ ਸਾਰੇ ਪਿੰਡ ਦੀ ਖਬਰ ਰੱਖਦੀ ਸੀ, ਅਸਲ ਚ ਭਜਨ ਕੌਰ ਕੰਮ ਵੀ ਕਰ ਰਹੀ ਤੇ ਦਿਆਲ ਕੌਰ ਦੇ ਨਾਲ ਗੱਲਾਂ ਵੀ। ਸੂਰਜ ਆਪਣੀ ਲਾਲੀ ਬਖੇਰਦਾ ਹੋਇਆ ਲਹਿੰਦੇ ਵੱਲ ਨੂੰ ਜਿਹੜਾ ਉੱਤਰਦਾ ਵੱਡਾ ਵੱਡਾ ਦਿਸਣ ਲੱਗ ਪਿਆ ਸੀ, ਪੰਛੀਆਂ ਦੇ ਵੀ ਆਪਣੇ ਘਰਾਂ ਨੂੰ ਵਾਪਸੀ ਹੋ ਰਹੀ ਹੈ, ਕਈ ਰੁੱਖਾਂ ਤੇ ਵੇਲ ਬੂਟਿਆਂ ਨੇ ਵੀ ਆਪਣੇ ਪੱਤਿਆਂ ਨੂੰ ਇਕੱਠਿਆ ਕਰਨਾ ਸ਼ੁਰੂ ਕਰ ਦਿੱਤਾ। ਬੀਜੀ ਮੈਂ ਧਾਰ ਕੱਢ ਲਿਆਵਾਂ ਫੇਰ ਕੁਵੇਲਾ ਹੋ ਜਾਊਗਾ, ਪਾਲੀ ਨੇ ਆਪਣੀ ਸੱਸ ਨੂੰ ਕਿਹਾ। ਬਹੂ ਕੱਲੀ ਜਾਊਗੀ ਕੁੜੇ? ਦਿਆਲ ਕੌਰ ਨੂੰ ਜਿਹੜਾ ਪੁੱਛਿਆ, ਆਹੋ ਪਿੱਪਲ ਲੰਘ ਕੇ ਬਾਹਰਲਾ ਘਰ ਹੈਗਾ, ਕਿਹੜਾ ਬਹੁਤੀ ਦੂਰੇ ਜਾਣਾ ਹੈ, ਉੱਥੇ ਇਹਦਾ ਬਾਪੂ ਹੈਗਾ ਹੀ ਹੈ। ਕੱਲ ਨਾਈਆਂ ਦੀ ਕੁੜੀ ਨੂੰ ਪਿੱਪਲ ਹੇਠਾਂ ਦੀ ਲੰਘਦੀ ਨੂੰ ਨਾ ਦੌਰਾ ਪੈ ਗਿਆ ਸੀ, ਧੌਲੇ ਕਰਾ ਕੇ ਮਸਾਂ ਠੀਕ ਹੋਈ ਹੈ। ਕਹਿੰਦੇ ਨੇ ਇਸ ਪਿੱਪਲ ਤੇ ਜਿਹੜਾ ਪ੍ਰੇਤ ਰਹਿੰਦਾ ਹੈ ਨਾ, ਉਹਦੀ ਝਪਟ ਦੇ ਵਿੱਚ ਆ ਗਈ, ਦਿਆਲ ਕੌਰ ਨੇ ਦੱਸਿਆ। ਵਹਿਮ ਨੇ ਅੰਮਾ ਜੀ ਸਾਰੇ ਇਹ, ਐਵੇਂ ਨਾ ਹਰ ਚੀਜ਼ ਦੇ ਉੱਤੇ ਤੁਸੀਂ ਵਿਸ਼ਵਾਸ ਕਰਿਆ ਕਰੋ। ਧੱਖ ਜਿੰਨੀ ਤਾਂ ਕੁੜੀ ਹੈ, ਕੋਈ ਕਮਜ਼ੋਰੀ ਹੋਊਗੀ ਸਰੀਰ ਦੇ ਵਿੱਚ ਤਾਂ ਇੱਦਾਂ ਹੁੰਦਾ ਹੈ, ਐਵੇਂ ਵਹਿਮਾਂ ਦੇ ਵਿੱਚ ਪਏ ਹੋ। ਦਿਆਲ ਕੌਰ ਨੇ ਇਸ ਪੁਰਾਣੇ ਵੱਡੇ ਪਿੱਪਲ ਦੇ ਨਾਲ ਸੰਬੰਧਿਤ ਹੋਰ ਵੀ ਕਈ ਗੱਲਾਂ ਸੁਣਾਈਆਂ। ਪਾਲੀ ਨੇ ਬਾਲਟੀ ਧੋਂਦਿਆਂ ਹੋਇਆਂ ਦਿਆਲ ਕੌਰ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਧਾਰ ਕੱਢਣ ਚਲੀ ਗਈ। ਅੱਜ ਉਹਨੂੰ ਪਿੱਪਲ ਦਾ ਰੁੱਖ ਬਦਲਿਆ ਬਦਲਿਆ ਲੱਗਿਆ, ਜਿਵੇਂ ਕਿਸੇ ਮਾੜੀ ਰੂਹ ਦੀ ਮਾਰ ਦੇ ਵਿੱਚ ਆਇਆ ਹੋਵੇ। ਪੱਤਿਆਂ ਦੇ ਵਿੱਚੋਂ ਲੰਘਦੀ ਹਵਾ ਦੀ ਡਰਾਉਣੀ ਜਿਹੀ ਆਵਾਜ਼ ਉਸ ਦੇ ਅੰਦਰ ਘਬਰਾਹਟ ਪੈਦਾ ਕਰਨ ਲੱਗ ਪਈ। ਧਾਰ ਕੱਢ ਕੇ ਮੁੜੀ ਤਾਂ ਮੂੰਹ ਹਨੇਰਾ ਹੋ ਚੁੱਕਿਆ। ਉਹਨੂੰ ਲੱਗਿਆ ਕਿ ਜਿਵੇਂ ਉਸਦੇ ਪਿੱਛੇ ਪੈਰਾਂ ਦੀ ਭਿੜਕ ਜਿਹੀ ਹੋਵੇ। ਪਿੱਛੇ ਮੁੜ ਕੇ ਦੇਖਣ ਦੀ ਹਿੰਮਤ ਨਾ, ਡਰ ਨਾਲ ਹੌਲ ਜੇ ਪੈਣ। ਦਿਆਲੋ ਦੀਆਂ ਗੱਲਾਂ ਉਸਦੇ ਮਨੋਂ ਨਹੀਂ ਸਨ ਉਤਰ ਰਹੀਆਂ। ਉਹਨੇ ਰਾਤ ਨੂੰ ਆਪਣੀ ਸੱਸ ਦੇ ਨਾਲ ਗੱਲ ਛੇੜੀ ਪਰ ਉਸਨੇ ਕੋਈ ਤਸੱਲੀ ਬਖਸ਼ ਜਵਾਬ ਨਾ ਦਿੱਤਾ। ਇੱਕ ਦਿਨ ਪਾਲੀ ਦਿਨ ਛਿਪਣ ਤੋਂ ਪਹਿਲਾਂ ਹੀ ਜਿਹੜਾ ਧਾਰ ਕੱਢ ਲਿਆਈ ਸੀ। ਮੱਝ ਨੇ ਦੁੱਧ ਥੋੜਾ ਦਿੱਤਾ, ਨਾਲੇ ਵਾਰ ਵਾਰ ਪੈਰ ਚੁੱਕਦੀ ਰਹੀ। ਦੁੱਧ ਜਿਹੜਾ ਸੀ ਸੰਭਾਲਣ ਦਾ ਕੰਮ ਭਜਨ ਕੌਰ ਜਿਹੜੀ ਸੀ ਆਪ ਕਰਦੀ ਹੁੰਦੀ ਸੀ। ਪਾਲੀ ਇੰਨੀ ਸਾਜਰੇ ਨਾ ਧਾਰ ਕੱਢਿਆ ਕਰ ਤੂੰ, ਰਾਤਾਂ ਵੱਡੀਆਂ ਨੇ, ਡੰਗਰ ਔਖ ਮੰਨ ਜਾਂਦੇ ਐ। ਦੇਖ ਅੱਜ ਦੁੱਧ ਕਿੰਨਾ ਘੱਟ ਹੈ। ਭਜਨ ਨੇ ਦੁੱਧ ਪੁਣ ਕੇ ਪਤੀਲੇ ਦੇ ਵਿੱਚ ਪਾਉਂਦਿਆਂ ਕਹਿ ਦਿੱਤਾ। ਜਿਉਂ ਜਿਉਂ ਸ਼ਾਮ ਹੁੰਦੀ ਪਾਲੀ ਨੂੰ ਡੋਬ ਪੈਣ ਲੱਗ ਪੈਂਦੇ ਤੇ ਬਾਹਰਲੇ ਘਰ ਜਾਣ ਦਾ ਇੱਕ ਮਿੰਟ ਦਾ ਰਸਤਾ ਉਸਨੂੰ ਜਿਹੜਾ ਸੀ ਭਵ ਸਾਗਰ ਪਾਰ ਕਰਨ ਤੋਂ ਵੀ ਔਖਾ ਲੱਗਦਾ ਸੀਗਾ। ਇੱਕ ਦਿਨ ਦੁਪਹਿਰ ਵੇਲੇ ਪਿੱਪਲ ਹੇਠਾਂ ਲੋਕਾਂ ਦੀ ਭੀੜ ਲੱਗੀ ਹੋਈ, ਗਵਾਂਢੀਆਂ ਦੀ ਨੂੰਹ ਡਿੱਗ ਗਈ। ਪਤਾ ਹੀ ਨਹੀਂ ਲੱਗਿਆ ਮੈਂ ਕਿਵੇਂ ਡਿੱਗ ਪਈ, ਬਸ ਐ ਲੱਗਿਆ ਕਿ ਇੱਕ ਵਾਰੀ ਜਿਵੇਂ ਕਿਸੇ ਨੇ ਪਿੱਛੋਂ ਧੱਕਾ ਮਾਰਿਆ ਹੁੰਦਾ। ਉਹ ਕਹਿ ਰਹੀ ਹੈ ਧੱਕੇ ਤਾਂ ਵੱਜਣ ਗਈ ਜਦੋਂ ਪਾਊਡਰ ਸੁਰਖੀਆਂ ਲਾ ਕੇ ਇੱਥੋਂ ਦੀਆਂ ਲੰਘੋਗੀਆਂ, ਦਿਆਲ ਕੌਰ ਨੇ ਸੋਟੀ ਸੰਭਾਲਦਿਆਂ ਕਿਹਾ। ਹੁਣ ਤਾਂ ਪਾਲੀ ਜਦੋਂ ਬਾਹਰਲੇ ਘਰ ਜਾਂਦੀ ਹੈ ਉਹਨੂੰ ਕੰਬਣੀ ਜਿਹੀ ਛਿੜ ਪੈਂਦੀ ਹੈ। ਉਸਦਾ ਜੀ ਜਿਹੜਾ ਕਰਦਾ ਹੈ ਕਿ ਉਹ ਕਹਿ ਦੇਵੇ ਕਿ ਉਸਦੇ ਕੋਲੋਂ ਧਾਰ ਨਹੀਂ ਕੱਢੀ ਜਾਂਦੀ, ਪਰ ਉਸਨੂੰ ਕੋਈ ਬਹਾਨਾ ਨਾ ਲੱਭਦਾ। ਕੰਮ ਤੋਂ ਜੀ ਚੁਰਾਉਣਾ ਤਾਂ ਉਸਨੇ ਸਿੱਖਿਆ ਹੀ ਨਾ ਸੀ ਪਹਿਲਾਂ ਤੋਂ ਹੀ। ਬਾਹਰਲੇ ਘਰ ਜਾਂਦਿਆਂ ਨਿੱਕਾ ਜਿਹਾ ਖੜਾਕ ਵੀ ਉਸਦੀ ਜਾਨ ਕੱਢ ਕੇ ਰੱਖ ਦਿੰਦਾ ਹੁੰਦਾ ਸੀ। ਸਹਿਮ ਦੇ ਕਾਰਨ ਉਸਦੀ ਸਿਹਤ ਤੇ ਵੀ ਅਸਰ ਪੈ ਰਿਹਾ, ਉਸਦਾ ਚਿਹਰਾ ਵੀ ਜਿਹੜਾ ਪੀਲਾ ਪੈ ਗਿਆ। ਇਸੇ ਤਰ੍ਹਾਂ ਮਹੀਨਾ ਡੇਢ ਮਹੀਨਾ ਲੰਘ ਗਿਆ। ਇੱਕ ਦਿਨ ਭਜਨ ਕੌਰ ਦੀ ਧੀ ਜਿਹੜੀ ਸੀ ਪ੍ਰੀਤ ਤੇ ਜਵਾਈ ਉਹਨਾਂ ਨੂੰ ਜਿਹੜਾ ਮਿਲਣ ਆ ਗਏ। ਭਾਬੀ ਨੀ ਭਾਬੀ ਤੈਨੂੰ ਕੀ ਹੋ ਗਿਆ, ਤੂੰ ਬਿਮਾਰ ਹੈ, ਸਾਨੂੰ ਕਿਉਂ ਨਹੀਂ ਦੱਸਿਆ ਤੂੰ? ਪ੍ਰੀਤ ਨੇ ਪਾਲੀ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਹੋਇਆਂ ਕਿੰਨੇ ਸਾਰੇ ਸਵਾਲ ਕਰ ਛੱਡੇ। ਭਜਨੋਂ ਆਪਣੇ ਧੀ ਜਵਾਈ ਨੂੰ ਬੜੇ ਚਾਅ ਦੇ ਨਾਲ ਜਿਹੜਾ ਮਿਲੀ ਤੇ ਬੈਠਕ ਦੇ ਵਿੱਚ ਬਿਠਾ ਦਿੱਤਾ। ਪਾਲੀ ਪਾਣੀ ਲੈ ਆਈ, ਪ੍ਰੀਤ ਪਾਣੀ ਦਾ ਗਲਾਸ ਫੜ ਕੇ ਭਾਬੀ ਦੇ ਨਾਲ ਹੀ ਰਸੋਈ ਦੇ ਵਿੱਚ ਚਲੀ ਜਾਂਦੀ ਹੈ। ਉਹਨੇ ਫਿਰ ਪਾਲੀ ਨੂੰ ਉਸਦੀ ਸਿਹਤ ਦੇ ਬਾਰੇ ਪੁੱਛਿਆ ਵੀ ਕਿਵੇਂ ਹੈ? ਮੈਂ ਬਿਲਕੁਲ ਠੀਕ ਠਾਕ ਹਾਂ, ਤੂੰ ਕਿਉਂ ਫਿਕਰ ਕਰਦੀ ਹੈ? ਉਹਨੇ ਮੁਸਕਰਾਉਣ ਦੀ ਜਿਹੜੀ ਸੀ ਕੋਸ਼ਿਸ਼ ਕੀਤੀ ਤੇ ਦੁੱਧ ਗੈਸ ਦੇ ਉੱਤੇ ਰੱਖ ਛੱਡਿਆ। ਭਜਨੋ ਵੀ ਜਵਾਈ ਤੋਂ ਉਸਦੇ ਮਾਪਿਆਂ ਦਾ ਹਾਲ ਚਾਲ ਪੁੱਛ ਕੇ ਬਾਹਰ ਆ ਗਈ। ਮਾਂ ਕੀ ਹੋ ਗਿਆ ਭਾਬੀ ਨੂੰ? ਉਸਨੇ ਭਜਨ ਕੌਰ ਨੂੰ ਪੁੱਛ ਲਿਆ। ਕੀ ਦੱਸਾਂ ਕੁੜੇ, ਦਿਆਲੋ ਬੁੜੀ ਆ ਬੈਠਦੀ ਹੈ, ਮੈਨੂੰ ਤਾਂ ਲੱਗਦਾ ਉਹਦੀ ਨਜ਼ਰ ਲੱਗ ਗਈ। ਨਾ ਤਾਂ ਸਿਆਣੀ ਬਿਆਣੀ ਨੂੰ ਕਿਹਾ ਜਾਵੇ ਬਈ ਆਪਦੇ ਘਰੇ ਵਗ ਜਾ। ਅੱਗੇ ਤਾਂ ਕਦੇ ਭਜਨੋਂ ਨੇ ਧਿਆਨ ਨਹੀਂ ਸੀ ਦਿੱਤਾ, ਪਰ ਧੀ ਦੇ ਕਹਿਣ ਦੇ ਉੱਤੇ ਉਹਨੂੰ ਵੀ ਪਾਲੀ ਲਿੱਸੀ ਜਿਹੀ ਲੱਗਣ ਲੱਗ ਪਈ। ਨਜ਼ਰਾਂ ਨੁਜ਼ਰਾਂ ਕਾਹਨੂੰ ਲੱਗਦੀਆਂ ਨੇ, ਆਪਦੇ ਮਾਪਿਆਂ ਨੂੰ ਉਧਰ ਹੀ ਹੋਊ। ਇੰਨੇ ਨੂੰ ਜਾਣੀ ਕਿ ਮਿਸ ਕਰਦੀ ਹੋਊਗੀ ਆਪਣੇ ਮਾਂ ਪਿਓ ਨੂੰ, ਵੀ ਉੱਥੇ ਭੇਜ ਦਿਓ ਭਾਈ। ਇੰਨੇ ਨੂੰ ਪਾਲੀ ਵੀ ਖਾਣ ਪੀਣ ਦਾ ਸਮਾਨ ਲੈ ਕੇ ਆ ਜਾਂਦੀ ਹੈ। ਪ੍ਰੀਤ ਨੇ ਪਾਲੀ ਨੂੰ ਸੁਣਾ ਕੇ ਕਿਹਾ, ਮੈਨੂੰ ਤਾਂ ਲੱਗਦਾ ਭਾਬੀ ਤੇਜ ਵੀਰੇ ਨੂੰ ਉਧਰ ਹੀ ਪਈ ਹੈ, ਜਾਣੀ ਕਿ ਆਪਣੇ ਘਰ ਵਾਲੇ ਨੂੰ ਮਿਸ ਕਰਦੀ ਹੈ। ਪ੍ਰੀਤ ਨੇ ਮੁਸਕਰਾ ਕੇ ਨਣਦ ਦੇ ਵੱਲ ਜਿਹੜਾ ਮਿੱਠੀ ਜਿਹੀ ਘੂਰੀ ਵੱਟੀ। ਆ ਜਾਓ ਅੰਦਰ, ਬਾਹਰ ਤਾਂ ਮੱਖੀਆਂ ਭਿਣ ਭਿਣ ਕਰਦੀਆਂ ਫਿਰਦੀਆਂ ਨੇ। ਪਾਲੀ ਨੇ ਬੈਠਕ ਦੇ ਵੱਲ ਜਾਂਦਿਆਂ ਕਹਿ ਦਿੱਤਾ। ਨਾਲੇ ਵੀਰ ਜੀ ਕੱਲੇ ਬੈਠੇ ਨੇ। ਪਾਲੀ ਨੇ ਪ੍ਰੀਤ ਦੇ ਵੱਲ ਜਿਹੜਾ ਮਸ਼ਕਰੀ ਭਰੀ ਮੁਸਕਾਨ ਸੁੱਟਦਿਆਂ ਕਹਿ ਦਿੱਤਾ। ਇਸ ਤੋਂ ਪਹਿਲਾਂ ਕਿ ਪ੍ਰੀਤ ਕੁਝ ਬੋਲਦੀ, ਬਾਪੂ ਜੀ ਨੇ ਖੰਗੂਰਾ ਮਾਰਿਆ ਤੇ ਪ੍ਰੀਤ ਤੇ ਉਸਦਾ ਪਤੀ ਬੜੇ ਅਦਬ ਦੇ ਨਾਲ ਬਾਪੂ ਜੀ ਨੂੰ ਜਿਹੜਾ ਮਿਲੇ। ਪਾਲੀ ਦੇ ਚਿਹਰੇ ਦੇ ਉੱਤੇ ਅੱਜ ਥੋੜੀ ਰੌਣਕ ਸੀਗੀ। ਕੰਮ ਤਾਂ ਭਾਵੇਂ ਬਹੁਤ ਜ਼ਿਆਦਾ ਸੀ, ਪਰ ਉਸਦੀ ਜਿਹੜੀ ਨੰਦ ਉਸਦੇ ਨਾਲ ਨਾਲ ਰਹੀ ਸੀ। ਅੱਜ ਉਸਨੂੰ ਬਾਹਰਲੇ ਘਰ ਜਾਂਦੀ ਨੂੰ ਵੀ ਬਹੁਤਾ ਡਰ ਨਾ ਲੱਗਿਆ, ਕਿਉਂਕਿ ਪ੍ਰੀਤ ਉਸਦੇ ਨਾਲ ਸੀ, ਦੋਵੇਂ ਇਕੱਠੀਆਂ ਸੀ। ਕੰਮ ਧੰਦੇ ਨਿਪਟਾਉਂਦਿਆਂ ਬਹੁਤ ਰਾਤ ਹੋ ਚੁੱਕੀ ਸੀ, ਭਜਨੋਂ ਵੀ ਥੱਕ ਚੁੱਕੀ ਹੈ। ਪ੍ਰੀਤ ਅਤੇ ਪਾਲੀ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਹੱਸ ਰਹੀਆਂ। ਪਾਲੀ ਨੂੰ ਯਾਦ ਆਇਆ ਕਿ ਦੁੱਧ ਵਾਲਾ ਡੋਲੂ ਤਾਂ ਬਾਹਰ ਵਿਹੜੇ ਦੇ ਵਿੱਚ ਹੀ ਰਹਿ ਗਿਆ। ਜਦੋਂ ਡੋਲੂ ਕੀਲੀ ਤੋਂ ਜਿਹੜਾ ਸੀ ਲਾਹ ਕੇ ਮੁੜੀ ਨਾ, ਤਾਂ ਇਕਦਮ ਉਸਦੀ ਨਿਗਾਹ ਪਿੱਪਲ ਦੇ ਰੁੱਖ ਦੇ ਵੱਲ ਨੂੰ ਗਈ। ਉਸਦਾ ਤਰਾਹ ਨਿਕਲ ਗਿਆ। ਇੱਕ ਕਾਲਾ ਹੱਥਾਂ ਪੈਰਾਂ ਵਾਲਾ ਵੱਡਾ ਸਾਰਾ ਆਕਾਰ ਉਸਨੇ ਦੇਖਿਆ। ਉਹ ਭੱਜ ਕੇ ਅੰਦਰ ਜਾ ਵੜੀ ਤੇ ਉਹਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪ੍ਰੀਤ ਦੇ ਪੁੱਛਣ ਦੇ ਉੱਤੇ ਵੀ ਉਸਨੇ ਕੁਝ ਨਾ ਦੱਸਿਆ। ਥੋੜੀ ਦੇਰ ਦੇ ਬਾਅਦ ਪ੍ਰੀਤ ਨੂੰ ਵੀ ਨੀਂਦ ਨੇ ਜਿਹੜਾ ਆਦ ਪੋਚਿਆ। ਪਾਲੀ ਨੇ ਲਾਈਟ ਬੰਦ ਕਰਤੀ, ਪਰ ਉਸਨੂੰ ਨੀਂਦ ਨਹੀਂ ਸੀ ਆ ਰਹੀ। ਕੁਝ ਸਮੇਂ ਬਾਅਦ ਪਾਲੀ ਦੀ ਚੀਕ ਨੇ ਜਿਹੜਾ ਪ੍ਰੀਤ ਤੇ ਭਜਨੋ ਨੂੰ ਜਗਾ ਛੁੱਟਿਆ। ਪ੍ਰੀਤ ਨੇ ਪਾਲੀ ਨੂੰ ਝੰਜੋੜਿਆ, ਉਹ ਬੁੜਬੜਾ ਰਹੀ ਸੀ ਤੇ ਪਿੱਪਲ ਪ੍ਰੇਤ ਮੇਰੇ ਪਿੱਛੇ, ਪਿੱਪਲ ਪ੍ਰੇਤ ਮੇਰੇ ਪਿੱਛੇ। ਉਹ ਪ੍ਰੀਤ ਦੇ ਨਾਲ ਚਿੰਬੜ ਰਹੀ ਜਿਵੇਂ ਕੋਈ ਸਹਿਮਿਆ ਬੱਚਾ ਆਪਣੀ ਮਾਂ ਦੀ ਬੁੱਕਲ ਦੇ ਵਿੱਚ ਲੁਕਦਾ ਹੈ। ਪ੍ਰੀਤ ਨੇ ਪਾਲੀ ਨੂੰ ਆਪਣੇ ਨਾਲ ਘੁੱਟਦਿਆਂ ਉਸਨੂੰ ਜਗਾਇਆ। ਭਜਨੋ ਨੇ ਪਾਲੀ ਦੇ ਮੱਥੇ ਦੇ ਉੱਤੇ ਹੱਥ ਫੇਰਿਆ ਤੇ ਮਿੱਠੀ ਮਿੱਠੀ ਠੰਡ ਹੋਣ ਦੇ ਬਾਵਜੂਦ ਵੀ ਪਸੀਨੇ ਨਾਲ ਭਿੱਜਿਆ ਹੋਇਆ ਸੀ। ਪਾਲੀ ਦੀ ਜਿਹੜੀ ਸੀ ਬੜਬੜਾਹਟ ਸੁਣ ਕੇ ਭਜਨੋ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ। ਪਾਲੀ ਉੱਠ ਕੇ ਬੈਠ ਜਾਂਦੀ ਹੈ। ਪੁੱਛਣ ਦੇ ਉੱਤੇ ਉਸਨੇ ਇਹੀ ਕਿਹਾ ਕਿ ਉਸਨੂੰ ਡਰਾਉਣਾ ਸੁਪਨਾ ਆਇਆ ਸੀ, ਰਾਤ ਦੇ 2 ਵਜੇ ਨੇ। ਭਜਨ ਕੌਰ ਸੋਚ ਰਹੀ ਹੈ ਕਿ ਉਹ ਤਾਂ ਲੋਕਾਂ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਸੀ ਕਰਦੀ ਹੁੰਦੀ ਕਿ ਭੂਤ ਪ੍ਰੇਤ ਵੀ ਹੁੰਦੇ ਨੇ। ਉਹ ਦਿਆਲੋ ਬੁੜੀ ਦੇ ਬਾਰੇ ਸੋਚ ਰਹੀ ਹੈ, ਕੀ ਪਤਾ ਉਸਦੀਆਂ ਗੱਲਾਂ ਸੱਚ ਹੋਣ। ਹੁਣ ਉਹ ਕੀ ਕਰੇਗੀ, ਕਿੱਥੇ ਲਈ ਫਿਰੇਗੀ ਨੂੰਹ ਨੂੰ ਆਪਣੀ ਨੂੰ। ਉਹ ਇਹਨਾਂ ਸੋਚਾਂ ਦੇ ਵਿੱਚ ਡੁੱਬਦੀ ਜਾਂਦੀ ਹੈ ਤੇ ਕਦੇ ਪੁੱਤ ਦੇ ਬਾਰੇ ਸੋਚਦੀ ਹੈ, ਕਦੇ ਪਤੀ ਦੇ ਬਾਰੇ, ਜਿਹੜੇ ਓਪਰੀਆਂ ਰੂਹਾਂ ਦੇ ਵਿੱਚ ਭੋਰਾ ਯਕੀਨ ਨਹੀਂ ਸਨ ਰੱਖਦੇ ਹੁੰਦੇ। ਤੇ ਇਹਨਾਂ ਨੂੰ ਕਿੱਦਾਂ ਸਮਝਾਓ, ਸਗੋਂ ਇਹਨਾਂ ਗੱਲਾਂ ਦਾ ਮਖੌਲ ਉਡਾਉਂਦੇ। 4 ਕੁ ਵਜੇ ਤਾਂ ਗੁਰਦੁਆਰਾ ਸਾਹਿਬ ਵਾਲੇ ਭਾਈ ਨੇ ਉੱਠਣ ਦੇ ਲਈ ਤੇ ਅੰਮ੍ਰਿਤ ਵੇਲੇ ਦਾ ਲਾਹਾ ਲੈਣ ਦੇ ਲਈ ਹੋਕਾ ਦੇ ਦਿੱਤਾ। ਭਜਨ ਕੌਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੀ ਹੋਈ ਉੱਠ ਖੜੀ ਹੋਈ ਤੇ ਪ੍ਰੀਤ ਤੇ ਪਾਲੀ ਸੁੱਤੀਆਂ ਪਈਆਂ ਨੇ। ਉਹ ਬਿਨਾਂ ਖੜਕਾ ਕੀਤਿਆਂ ਬਾਹਰ ਆਈ, ਚਾਹ ਰੱਖ ਕੇ ਕੰਮ ਧੰਦੇ ਜਾ ਲੱਗੀ। ਥੋੜੀ ਦੇਰ ਬਾਅਦ ਪ੍ਰੀਤ ਵੀ ਉੱਠ ਕੇ ਬਾਹਰ ਆ ਗਈ। ਤੋ ਉਹਨੇ ਮਾਂ ਨੂੰ ਦੱਸਿਆ ਕਿ ਪਾਲੀ ਰਾਤ ਬਾਹਰੋਂ ਦੁੱਧ ਵਾਲਾ ਡੋਲੂ ਚੁੱਕਣ ਦੇ ਲਈ ਜਿਹੜਾ ਗਈ, ਡਰੀ ਹੋਈ ਲੱਗਦੀ ਸੀ, ਪਰ ਪੁੱਛਣ ਦੇ ਉੱਤੇ ਉਸਨੇ ਕੁਝ ਨਾ ਦੱਸਿਆ ਸੀ। ਭਜਨੋ ਆਪ ਹੀ ਸਾਰੇ ਕੰਮ ਨਿਪਟਾਉਣ ਲੱਗ ਪਈ। ਉਹਨੇ ਪਾਲੀ ਨੂੰ ਜਗਾਉਣਾ ਜਿਹੜਾ ਸੀ ਠੀਕ ਨਾ ਸਮਝਿਆ ਤੇ ਉਹ ਬਾਲਟੀ ਚੁੱਕ ਕੇ ਖੁਦ ਹੀ ਧਾਰ ਕੱਢਣ ਦੇ ਲਈ ਚਲੀ ਗਈ, ਪਰ ਮੱਝ ਨੇ ਉਹਨੂੰ ਜਿਹੜਾ ਸੀ ਹੱਥ ਵੀ ਨਾ ਲਾਉਣ ਦਿੱਤਾ ਤੇ ਛਾਲ ਮਾਰ ਕੇ ਉਹ ਗਈ ਤੇ ਉਹ ਗਈ। ਕਿੰਨੀ ਵਾਰੀ ਕਿਹਾ ਬਈ 2-4 ਦਿਨਾਂ ਬਾਅਦ ਆਪ ਵੀ ਧਾਰ ਕੱਢ ਲਿਆ ਕਰ, ਪਰ ਤੈਨੂੰ ਤਾਂ ਹੁਣ ਸੁੱਖ ਪੈ ਗਿਆ ਨਾ, ਨੌਂ ਜੂ ਆ ਗਈ। ਭਜਨ ਕੌਰ ਦਾ ਪਤੀ ਮੱਝ ਅੱਗੋਂ ਪੱਠਿਆਂ ਦੇ ਵਿੱਚ ਹੱਥ ਫੇਰਦਿਆਂ ਬੁੜਬੁੜ ਕਰ ਰਿਹਾ। ਭਜਨ ਕੌਰ ਕੁਝ ਨਾ ਬੋਲੀ, ਬਾਲਟੀ ਉੱਥੇ ਛੱਡ ਕੇ ਘਰੇ ਆ ਗਈ ਤੇ ਪਾਲੀ ਤਾਂ ਅਜੇ ਵੀ ਨਹੀਂ ਸੀ ਉੱਠੀ ਹੋਈ। ਉਹਨੇ ਪਾਲੀ ਨੂੰ ਉਠਾਉਣ ਦੇ ਲਈ ਉਸਦੀ ਬਾਂਹ ਦੇ ਉੱਤੇ ਹੱਥ ਲਾਇਆ ਤੇ ਉਸਨੂੰ ਬਾਂਹ ਗਰਮ ਲੱਗੀ। ਉਹਨੇ ਜਿਹੜਾ ਮੱਥੇ ਨੂੰ ਹੱਥ ਲਾਇਆ ਤੇ ਪਾਲੀ ਨੂੰ ਬੁਖਾਰ ਸੀਗਾ। ਪਾਲੀ ਜਾਗ ਪਈ, ਪਰ ਉਸਦੇ ਕੋਲੋਂ ਉੱਠਿਆ ਨਾ ਸਾ ਗਿਆ। ਪ੍ਰੀਤ ਨੇ ਪਾਲੀ ਨੂੰ ਉੱਠਣ ਤੋਂ ਮਨਾ ਵੀ ਕੀਤਾ ਤੇ ਆਪਣੇ ਪਰਸ ਦੇ ਵਿੱਚੋਂ ਕੱਢ ਕੇ ਬੁਖਾਰ ਉਤਾਰਨ ਦੇ ਲਈ ਗੋਲੀ ਦੇਣ ਲੱਗੀ ਤਾਂ ਭਜਨੋ ਨੇ ਰੋਕਦਿਆਂ ਕਿਹਾ, ਕਹਿੰਦੇ ਨੇ ਕਿ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਨਹੀਂ ਲੈਣੀ ਚਾਹੀਦੀ ਹੁੰਦੀ। ਥੋੜੀ ਦੇਰ ਤਾਂ ਪ੍ਰੀਤ ਪਾਲੀ ਦੇ ਕੋਲ ਹੀ ਬੈਠੀ ਰਹੀ, ਫਿਰ ਉਹਨੇ ਪਾਲੀ ਦੀ ਚੁੰਨੀ ਲਈ ਤੇ ਬੁੱਕਲ ਮਾਰ ਕੇ ਥੋੜਾ ਮੂੰਹ ਲੁਕਾਇਆ, ਧਾਰ ਕੱਢਣ ਚਲੀ ਗਈ ਤੇ 1-2 ਵਾਰ ਮੱਝ ਨੇ ਪੈਰ ਚੁੱਕਿਆ, ਪਰ ਫਿਰ ਵੀ ਖੜ ਗਈ। ਪਿੰਡ ਵਿੱਚੋਂ ਹੀ ਡਾਕਟਰ ਬੁਲਾਇਆ ਗਿਆ। ਉਹਨੇ ਕਿਹਾ ਮੌਸਮੀ ਬੁਖਾਰ ਹੈ, ਕੋਈ ਗੱਲ ਨਹੀਂ ਹੈ। ਪਰ ਸ਼ਾਮ ਤੱਕ ਬੁਖਾਰ ਨਾ ਉਤਰਿਆ। ਪ੍ਰੀਤ ਦਾ ਪਤੀ ਪਾਲੀ ਦੀ ਹਾਲਤ ਦੇਖ ਕੇ ਪ੍ਰਤੀ ਜਿਹੜਾ ਸੀ ਪ੍ਰੀਤ ਨੂੰ 2 ਕੁ ਦਿਨਾਂ ਦੇ ਲਈ ਛੱਡ ਕੇ ਚਲਿਆ ਗਿਆ। ਦਿਨ ਦੇ ਵਿੱਚ ਦਿਆਲ ਕੌਰ ਬੜੀ ਜਿਹੜਾ ਕਈ ਗੇੜੇ ਮਾਰ ਗਈ। ਭਜਨ ਕੌਰ ਨੇ ਉਸਨੂੰ ਪਾਲੀ ਦੇ ਡਰਨ ਦੇ ਬਾਰੇ ਦੱਸਿਆ ਤੇ ਪਿੱਪਲ ਦੇ ਨਾਲ ਜੁੜੀਆਂ ਉਸਨੇ 4 ਕਹਾਣੀਆਂ ਹੋਰ ਸੁਣਾਤੀਆਂ। ਮੈਂ ਤਾਂ ਕਿੰਨੇ ਦਿਨਾਂ ਦੀ ਦੇਖਦੀ ਹਾਂ ਤੇਰੀ ਨੂੰਹ ਨੂੰ ਭੈਣੇ, ਗੁੱਸਾ ਨਾ ਕਰੀ ਭਜਨੋ, ਇਹ ਝਪਟ ਦੇ ਵਿੱਚ ਆਈ ਹੋਈ ਹੈ, ਕਿਸੇ ਚੰਗੇ ਸਿਆਣੇ ਤੋਂ ਇਲਾਜ ਕਰਵਾ, ਨਹੀਂ ਤਾਂ ਪਛਤਾਉਂਦੀ ਰਹਿ ਜਾਏਗੀ ਪਿੱਛੋਂ ਫਿਰ। ਦਿਆਲ ਕੌਰ ਦੀਆਂ ਗੱਲਾਂ ਸੁਣ ਕੇ ਭਜਨ ਕੌਰ ਹੋਰ ਵੀ ਡਰ ਗਈ। ਭਜਨ ਕੌਰ ਨੇ ਆਪਣੇ ਪਤੀ ਨੂੰ ਸਾਰਾ ਕੁਝ ਦੱਸਿਆ ਵੀ ਆਹ ਭਾਣਾ ਵਾਪਰਿਆ। ਪਹਿਲਾਂ ਤਾਂ ਉਹ ਭਜਨੋਂ ਨੂੰ ਭੱਜ ਕੇ ਪੈ ਗਿਆ, ਪਰ ਨੌਂ ਦੀ ਹਾਲਤ ਦੇਖ ਕੇ ਉਹ ਵੀ ਘਬਰਾ ਜਿਆ ਗਿਆ। ਪ੍ਰੀਤ ਪਾਲੀ ਦੇ ਕੋਲ ਹੀ ਰਹੀ। ਪਾਲੀ ਨੇ ਪ੍ਰੀਤ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ, ਕਿਵੇਂ ਉਸਦੇ ਪਿੱਛੇ ਪੈਰਾਂ ਦੀ ਬਿੜਕ ਆਉਂਦੀ ਤੇ ਉਸਨੂੰ ਪਿੱਪਲ ਦੇ ਕੋਲੋਂ ਲੰਘਦਿਆਂ ਡਰ ਲੱਗਦਾ ਹੁੰਦਾ। ਰਾਤ ਨੂੰ ਪਿੱਪਲ ਤੇ ਕਾਲਾ ਪਰਛਾਵਾਂ ਦੇਖਿਆ। ਪ੍ਰੀਤ ਨੇ ਆਪਣੇ ਮਾਂ ਪਿਓ ਨੂੰ ਦੱਸਿਆ ਇਹ। ਬੁਖਾਰ ਤਾਂ ਦੂਜੇ ਦਿਨ ਠੀਕ ਹੋ ਗਿਆ, ਪਰ ਕਮਜ਼ੋਰੀ ਕਰਕੇ ਉੱਠਿਆ ਨਹੀਂ ਸੀ ਜਾ ਰਿਹਾ ਪਾਲੀ ਕੋਲੋਂ। ਤੇ ਅਖੀਰ ਤੇ ਪਾਲੀ ਦੇ ਮਾਂ ਪਿਓ ਨੂੰ ਜਿਹੜਾ ਸੀ ਉਸਦੀ ਬਿਮਾਰੀ ਦੇ ਬਾਰੇ ਜਾਣਕਾਰੀ ਦਿੱਤੀ ਗਈ ਪਰ ਭਾਈ ਆਹ ਕੰਮ ਹੋ ਗਿਆ। ਦੂਜੇ ਦਿਨ ਸਵੇਰੇ ਹੀ ਪਾਲੀ ਦਾ ਪਿਓ ਵੀ ਆ ਗਿਆ। ਉਹ 10 ਕੁ ਜਮਾਤਾਂ ਪੜ੍ਹਿਆ ਹੋਣ ਕਰਕੇ ਤੇ ਪੜ੍ਹੇ ਲਿਖੇ ਸਿਆਣੇ ਬੰਦਿਆਂ ਦੀ ਸੋਭਤ ਦੇ ਵਿੱਚ ਰਹਿਣ ਕਰਕੇ ਵਹਿਮਾਂ ਭਰਮਾਂ ਤੋਂ ਥੋੜਾ ਦੂਰ ਤੇ ਦਲੀਲ ਦੇ ਕੇ ਜਿਹੜਾ ਸੀ ਤਰਕ ਦੇ ਨਾਲ ਆਪਣੀ ਗੱਲ ਮਨਵਾਉਣ ਵਾਲਾ ਬੰਦਾ ਸੀ। ਬੂਹੇ ਅੱਗੇ ਮੋਟਰਸਾਈਕਲ ਖੜਾ ਦੇਖ ਕੇ ਦਿਆਲ ਕੌਰ ਵੀ ਆ ਗਈ। ਪਾਲੀ ਦੇ ਪਿਓ ਨੇ ਸਭ ਦੀਆਂ ਗੱਲਾਂ ਸੁਣੀਆਂ ਪਰ ਉਸਦੀ ਦਲੀਲ ਦਾ ਕੋਈ ਅਸਰ ਨਾ ਹੋਇਆ। ਦਿਆਲ ਕੌਰ ਉਸਦੀ ਹਰ ਗੱਲ ਕਾਟ ਕਰਦੀ। ਉਸਦੇ ਉਹਨੇ ਜਿਹੜਾ ਸੀ ਬਜ਼ੁਰਗ ਦੇ ਨਾਲ ਬਹਿਸ ਕਰਨੀ ਠੀਕ ਨਾ ਸਮਝੀ ਤੇ ਉਹਨੇ ਪਿੱਪਲ ਹੇਠੋਂ ਇੱਕ ਪੱਥਰ ਜ਼ਰੂਰ ਉਖਾੜ ਦਿੱਤਾ ਸੀ ਕਿਉਂਕਿ ਉਸਦੇ ਨਾਲ ਕਈ ਲੋਕਾਂ ਨੇ ਠੋਕਰ ਖਾਧੀ ਸੀ। ਮੈਂ ਦੁਪਹਿਰ ਤੋਂ ਬਾਅਦ ਦਵਾਈ ਲੈ ਕੇ ਆਊਂਗਾ ਪਾਲੀ ਵਾਸਤੇ, ਉਹਨੇ ਕਿਹਾ। ਦਵਾਈ ਤਾਂ ਕਿੰਨੇ ਦਿਨਾਂ ਦੀ ਖਾਈ ਰਹੀ ਹੈ ਇਹ, ਦਵਾਈ ਨਹੀਂ ਕੰਮ ਕਰਦੀ ਭਾਈ ਹੁਣ, ਦਿਆਲ ਕੌਰ ਨੇ ਜਾਂਦੇ ਹੋਏ ਨੂੰ ਆਪਣਾ ਸੁਝਾਅ ਦੇ ਦਿੱਤਾ। ਉਹ 2 ਘੰਟਿਆਂ ਬਾਅਦ ਹੀ ਵਾਪਸ ਆ ਗਿਆ। ਉਹਨੇ ਪ੍ਰੀਤ ਨੂੰ ਇੱਕ ਤਬੀਤ ਫੜਾਇਆ ਤੇ ਭਜਨ ਕੌਰ ਨੇ ਕੰਬਦੇ ਹੱਥਾਂ ਦੇ ਨਾਲ ਜੱਕੋ ਤੱਕੀ ਦੇ ਵਿੱਚ ਪਾਲੀ ਦੇ ਡੋਲੇ ਦੇ ਨਾਲ ਬੰਨ ਛੱਡਿਆ। ਮੈਂ ਤਾਂ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ ਸੀ ਪਰ ਬੱਚਿਆਂ ਦੀ ਤਕਲੀਫ ਮਾਪਿਆਂ ਤੋਂ ਬੜਾ ਕੁਝ ਕਰਵਾ ਛੱਡਦੀ ਹੈ। ਪੁੱਤ ਪਾਲੀ ਨਹੀਂ ਪਾਲੀ, ਇਹਨੂੰ ਜੂਠਾ ਹੱਥ ਨਹੀਂ ਲਾਉਣਾ, ਬਹੁਤ ਸ਼ਕਤੀ ਹੈ ਇਹਦੇ ਵਿੱਚ, ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ ਹੈ। ਥੋੜੀ ਦੇਰ ਗੱਲਾਂ ਬਾਤਾਂ ਕਰਕੇ ਉਹਨੇ ਜਿਹੜਾ ਧੀ ਦੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਸਾਰਿਆਂ ਨੂੰ ਹੱਥ ਜੋੜੇ ਤੇ ਜਾਣ ਦੀ ਇਜਾਜ਼ਤ ਮੰਗ ਲਈ। ਚੰਗਾ ਭਾਈ ਮੈਂ ਚੱਲਦਾ। 2 ਕੁ ਦਿਨਾਂ ਦੇ ਵਿੱਚ ਹੀ ਪਾਲੀ ਠੀਕ ਹੋਣ ਲੱਗ ਪਈ। 1-2 ਦਿਨ ਤਾਂ ਪ੍ਰੀਤ ਨੇ ਧਾਰ ਕੱਢੀ। ਪਾਲੀ ਠੀਕ ਹੋਈ ਤਾਂ ਪ੍ਰੀਤ ਸਹੁਰੇ ਚਲੀ ਗਈ ਆਪਣੇ। ਹੁਣ ਭਜਨੋ ਤੇ ਪਾਲੀ ਦੋਵੇਂ ਇਕੱਠੀਆਂ ਹੀ ਜਿਹੜਾ ਬਾਹਰਲੇ ਘਰ ਜਾਂਦੀਆਂ। 5-7 ਦਿਨ ਤਾਂ ਇਸ ਤਰ੍ਹਾਂ ਹੁੰਦਾ ਰਿਹਾ। 1 ਦਿਨ ਭਜਨ ਕੌਰ ਨੂੰ ਪਤਾ ਨਹੀਂ ਸੀ ਕਿ ਕੰਮ ਆ ਪਿਆ ਕਿਤੇ। ਪਾਲੀ ਨੂੰ ਇਕੱਲਿਆਂ ਹੀ ਜਾਣਾ ਪੈ ਗਿਆ। ਜਦੋਂ ਵਾਪਸ ਆ ਰਹੀ ਸੀ ਤਾਂ ਉਸਨੂੰ ਪਿੱਛੇ ਪੈਰਾਂ ਦੀ ਬਿੜਕ ਜਿਹੜੀ ਮਹਿਸੂਸ ਹੋਈ, ਫਿਰ ਉਹ ਅੰਦਰੋਂ ਕੰਬ ਗਈ ਕਿ ਇਹ ਕੀ ਹੋ ਗਿਆ। ਦੂਜੇ ਹੀ ਪਲ ਉਹਨੇ ਬਾਂਹ ਦੇ ਨਾਲ ਬੰਨੇ ਤਬੀਤ ਨੂੰ ਹੱਥ ਪਾ ਲਿਆ। ਬਿੜਕ ਉਸਨੂੰ ਉਹਦੇ ਬਿਲਕੁਲ ਨੇੜੇ ਲੱਗੀ। ਉਹਨੇ ਪਿੱਛੇ ਨੂੰ ਦੇਖਿਆ ਕਿ ਬਿੱਲੀ ਉਸਦੇ ਪਿੱਛੇ ਆ ਰਹੀ ਸੀ, ਸ਼ਾਇਦ ਦੁੱਧ ਵਾਲੀ ਬਾਲਟੀ ਕਰਕੇ। ਪਾਲੀ ਆਪਣੇ ਅੰਦਰ ਨਵੀਂ ਸ਼ਕਤੀ ਮਹਿਸੂਸ ਕਰਦੀ। ਉਹ ਕਈ ਵਾਰੀ ਡੋਲੇ ਦੇ ਉੱਤੇ ਹੱਥ ਰੱਖ ਕੇ ਪਿੱਪਲ ਦੇ ਵੱਲ ਦੇਖਦੀ, ਜਿਵੇਂ ਉਹ ਪ੍ਰੇਤ ਨੂੰ ਭਸਮ ਕਰਨ ਦੀ ਜਿਹੜੀ ਸੀ ਸ਼ਕਤੀ ਰੱਖਦੀ ਹੋਵੇ। ਪਾਲੀ ਹੁਣ ਡਰਦੀ ਨਹੀਂ ਸੀ। ਜੇ ਕਦੇ ਉਸਨੂੰ ਡਰ ਲੱਗਦਾ ਵੀ ਤਾਂ ਉਸਨੂੰ ਆਪਣੇ ਬਾਪੂ ਦੀਆਂ ਗੱਲਾਂ ਯਾਦ ਆਉਣ ਲੱਗ ਪੈਂਦੀਆਂ। ਇਹਦੇ ਵਿੱਚ ਬਹੁਤ ਸ਼ਕਤੀ ਹੈ, ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ ਤੇਰੇ। ਇਸੇ ਤਰ੍ਹਾਂ 1.5-2 ਮਹੀਨਾ ਲੰਘ ਜਾਂਦਾ। ਕਈ ਵਾਰ ਉਹ ਸੋਚਦੀ ਕਿ ਉਸਦੀ ਤਕਲੀਫ ਨੇ ਬਾਪੂ ਨੂੰ ਕਿਹੜੇ ਰਾਹ ਤੋਰ ਛੱਡਿਆ। ਜਿਸ ਪਾਸੇ ਜਾਣ ਤੋਂ ਉਹ ਦੂਜਿਆਂ ਨੂੰ ਰੋਕਦਾ ਸੀ, ਅੱਜ ਆਪ ਸਿਆਣਿਆਂ ਦੇ ਦਰਾਂ ਦੇ ਉੱਤੇ ਸਿਰ ਝੁਕਾਉਂਦੇ ਨੇ। ਇੱਕ ਵਾਰੀ ਉਹਨੇ ਆਪਣੇ ਬਾਪੂ ਨੂੰ ਕਿਹਾ ਵੀ ਕਿ ਉਸਦੇ ਕਰਕੇ ਉਹਨਾਂ ਨੂੰ ਆਪਣੇ ਅਸੂਲ ਛੱਡਣੇ ਪਏ ਨੇ, ਔਲਾਦ ਪਿੱਛੇ ਬੜਾ ਕੁਝ ਕਰਨਾ ਪੈਂਦਾ ਹੈ। ਉਹਨੇ ਇਹ ਕਹਿ ਕੇ ਗੱਲ ਟਾਲ ਛੱਡੀ ਸੀ। ਕੋਈ 1.5-1.5 ਮਹੀਨੇ ਪਿੱਛੋਂ ਪਾਲੀ ਦਾ ਪਿਓ ਪਤਾ ਲੈਣ ਫਿਰ ਤੋਂ ਆ ਗਿਆ। ਧੀ ਨੂੰ ਦੇਖ ਕੇ ਬੜਾ ਖੁਸ਼ ਹੋਇਆ। ਸਬਾਬਾ ਦੇ ਨਾਲ ਉਸ ਦਿਨ ਭਜਨ ਕੌਰ ਦੀ ਧੀ ਪ੍ਰੀਤ ਤੇ ਜਵਾਈ ਵੀ ਮਿਲਣ ਆਏ ਹੋਏ ਸੀ। ਸਾਰੇ ਜਣੇ ਬੜੇ ਖੁਸ਼ ਤੇ ਪਾਲੀ ਹੁਣ ਬਿਲਕੁਲ ਠੀਕ ਠਾਕ। ਪਾਲੀ ਪੁੱਤ, ਆ ਤਬੀਤ ਜਿਹੜਾ ਨਾ ਜੂਠਾ ਹੋ ਗਿਆ ਤੇਰਾ। ਪੂਰਨ ਮਾਛੀ ਨੂੰ ਗ੍ਰਹਿਣ ਲੱਗਿਆ ਸੀ ਨਾ ਚੰਦ ਨੂੰ, ਆ ਖੋਲ ਕੇ ਦਿਓ ਮੈਨੂੰ, ਹੁਣ ਬਦਲਣਾ ਪਊ, ਹੁਣ ਤਾਂ ਨਵਾਂ ਲਿਆਓ। ਅਸੀਂ ਤਾਂ ਕਦੇ ਵੀ ਆ ਧਾਗਿਆਂ ਸੂਤਿਆਂ ਦੇ ਵਿੱਚ ਯਕੀਨ ਨਹੀਂ ਕਰਿਆ, ਪਰ ਹੁਣ ਭਜਨ ਕੌਰ ਦੇ ਪਤੀ ਨੇ ਉਦਾਸ ਜਿਹੀ ਆਵਾਜ਼ ਦੇ ਵਿੱਚ ਕਿਹਾ, ਕਿਹੜੇ ਸਿਆਣੇ ਤੋਂ ਲਿਆਂਦਾ ਤਬੀਤ ਭਾਈ, ਜੇ ਦੱਸ ਦੇਵੇਂ ਕਿਸੇ ਹੋਰ ਦਾ ਵੀ ਭਲਾ ਹੋ ਜਾਊ। ਦਿਆਲ ਕੌਰ ਨੇ ਪੁੱਛਿਆ, ਆ ਨਾ ਤੁਹਾਡੇ ਨਾਲ ਲੱਗਦਾ ਸ਼ਹਿਰ ਹੈ ਵਿੱਚ ਮੈਂ ਮਾਤਾ ਜੀ ਹੈਗੇ ਨੇ ਨਾ। ਪਾਲੀ ਨੇ ਤਬੀਤ ਖੋਲ ਕੇ ਆਪਣੇ ਬਾਪੂ ਨੂੰ ਫੜਾ ਤਾ, ਪਰ ਉਸਦਾ ਦਿਲ ਨਹੀਂ ਸੀ ਕਰ ਰਿਹਾ, ਕਿਉਂਕਿ ਇਸ ਤਬੀਤ ਦੇ ਕਰਕੇ ਹੀ ਤਾਂ ਪ੍ਰੇਤ ਤੋਂ ਖਹਿੜਾ ਛੁੱਟਿਆ ਤੇ ਉਸਦੇ ਵਿੱਚ ਨਵੀਂ ਤਾਕਤ ਆਈ, ਬਲ ਆਇਆ, ਕੌਨਫੀਡੈਂਸ ਵਧਿਆ। ਹੁਣ ਤਬੀਤ ਦੀ ਜ਼ਰੂਰਤ ਵੀ ਨਹੀਂ, ਬਸ ਇਸਦੇ ਉੱਤੇ ਲਿਖੇ ਮੰਤਰ ਦਾ ਧਿਆਨ ਕਰ ਲੈਣਾ, ਬੁਰੀਆਂ ਰੂਹਾਂ ਦੂਰ ਰਹਿਣਗੀਆਂ। ਪਾਲੀ ਦੇ ਬਾਪੂ ਨੇ ਵੱਡੇ ਸਾਰੇ ਚੌਰਸ ਤਬੀਤ ਦੇ ਵਿੱਚੋਂ ਮੰਤਰ ਵਾਲਾ ਕਾਗਜ਼ ਦਾ ਟੁਕੜਾ ਕੱਢਦਿਆਂ ਕਹਿ ਦਿੱਤਾ। ਸਾਰੇ ਜਣੇ ਉਸ ਲਿਖੇ ਮੰਤਰ ਨੂੰ ਦੇਖਣਾ ਚਾਹੁੰਦੇ ਸਨ ਕਿ ਭਾਈ ਕੀ ਲਿਖਿਆ। ਪਾਲੀ ਦੇ ਬਾਪੂ ਨੇ ਕਾਗਜ਼ ਦੀਆਂ ਕਈ ਤਹਾਂ ਖੋਲੀਆਂ, ਸਾਰੇ ਦੇਖ ਕੇ ਹੈਰਾਨ ਪਰੇਸ਼ਾਨ ਰਹਿ ਗਏ। ਕਾਗਜ਼ ਤਾਂ ਦੋਵਾਂ ਪਾਸਿਆਂ ਤੋਂ ਸਾਫ਼ ਸੀਗਾ, ਕੁਝ ਵੀ ਨਹੀਂ ਸੀ ਲਿਖਿਆ ਹੋਇਆ, ਸਾਰੇ ਪਾਸੇ ਚੁੱਪ। ਪਾਲੀ ਆਪਣੇ ਬਾਪੂ ਦੀ ਹੁਸ਼ਿਆਰੀ ਸਮਝ ਗਈ, ਪਰ ਬਾਪੂ ਕਾਲਾ ਪਰਛਾਵਾਂ ਉਹ ਕੀ ਹੈ। ਉਹਨੇ ਸਵਾਲੀਆਂ ਨਜ਼ਰਾਂ ਦੇ ਨਾਲ ਬਾਪੂ ਦੇ ਵੱਲ ਤੱਕਿਆ, ਆਪਣੇ ਕੁੜਤੇ ਦੇ ਖਿੱਸੇ ਦੇ ਵਿੱਚੋਂ ਹੱਥ ਪਾ ਕੇ ਉਹਨੇ ਵਰਤੀਆਂ ਸਰਿੰਜਾਂ ਤੇ ਗੋਲੀਆਂ ਦੇ ਖਾਲੀ ਪੱਤੇ ਅੱਧ ਸੜੇ ਕਾਗਜ਼ ਦਿਖਾਏ। ਇਹ ਉਸਨੂੰ ਪਿੱਪਲ ਦੇ ਮੁੱਢ ਕੋਲੋਂ ਜਿਹੜੇ ਮਿਲੇ ਸਨ, ਨਸ਼ੇ। ਕਹਿੰਦੀ ਨਸ਼ੇ? ਭਜਨੋ ਦੇ ਪਤੀ ਨੇ ਹੈਰਾਨੀ ਦੇ ਨਾਲ ਪੁੱਛਿਆ। ਜੀ ਹਾਂ ਭਾਈ ਸਾਹਿਬ, ਹਾਂ ਭਾਈ ਸਾਹਿਬ, ਇਹ ਪ੍ਰੇਤ ਹੈ, ਪ੍ਰੇਤ ਜਿਹੜਾ ਲੋਕਾਂ ਦੇ ਘਰ ਬਰਬਾਦ ਕਰ ਰਿਹਾ। ਇਹ ਪ੍ਰੇਤ ਹੈ ਜਿਹੜਾ ਲੋਕਾਂ ਦੇ ਘਰ ਬਰਬਾਦ ਕਰ ਰਿਹਾ। ਜੀ ਦੋਸਤੋ, ਇਹ ਸੀ ਜੀ ਬਾਕਮਾਲ ਕਹਾਣੀ ਸੁਨੇਹਾ ਦਿੰਦੀ ਭੂਤਾਂ ਪ੍ਰੇਤਾਂ ਦੀ, ਪਰ ਸੁਨੇਹਾ ਵਿੱਚੋਂ ਨਸ਼ੇ ਦਾ ਦੇ ਗਈ ਹੈ, ਤੇ ਜੋ ਕਿ ਉੱਥੇ ਬੈਠ ਕੇ ਨਸ਼ੇੜੀ ਜਿਹੜੇ ਨੇ ਪਿੱਪਲ ਦੇ ਥੱਲੇ ਬੈਠ ਕੇ ਸਾਰਾ ਕੁਝ ਕਰਦੇ ਹੋਣਗੇ। ਖੜਾਕ ਆਉਂਦਾ ਸੀ, ਹੋਰ ਸਾਰੀਆਂ ਚੀਜ਼ਾਂ ਆਉਂਦੀਆਂ ਸੀ, ਹਨੇਰਾ ਹੁੰਦਾ ਸੀ ਤੇ ਕਿਸੇ ਦਾ ਹੌਸਲਾ ਨਹੀਂ ਹੁੰਦਾ ਸੀ ਕਿ ਉਧਰ ਵੱਲ ਨੂੰ ਝਾਤ ਮਾਰ ਕੇ ਦੇਖ ਲਵੇ, ਕਿਉਂਕਿ ਇੱਕ ਜਿਹੜਾ ਫੋਬੀਆ ਪੈ ਜਾਂਦਾ ਮਨ ਦੇ ਵਿੱਚ, ਉਹ ਚਾਹੇ ਸਿਆਸਤ ਦਾ ਹੋਵੇ, ਧਰਮ ਦਾ ਹੋਵੇ, ਭੂਤਾਂ ਪ੍ਰੇਤਾਂ ਦਾ ਹੋਵੇ ਜਾਂ ਕਿਸੇ ਵੀ ਚੀਜ਼ ਦਾ ਹੋਵੇ, ਉਹ ਚੀਜ਼ ਮਾੜੀ ਹੈ। ਤੇ ਉਹ ਜਦੋਂ ਜ਼ਿਆਦਾ ਉਹਦੇ ਉੱਤੇ ਗੱਲਬਾਤ ਕਰਦੇ ਹਾਂ ਫਿਰ ਉਸ ਤੋਂ ਹੀ ਆਪਾਂ ਨੂੰ ਡਰ ਲੱਗਣ ਲੱਗ ਜਾਂਦਾ ਤੇ ਉਹ ਦਿਮਾਗ ਦੇ ਵਿੱਚ ਹੌਲੀ ਹੌਲੀ ਬਹਿਣ ਲੱਗ ਜਾਂਦਾ ਚੀਜ਼ਾਂ, ਤੇ ਇਹ ਸਾਰਾ ਜੇ ਕਹਾਣੀ ਜਿਹੜੀ ਹੈ ਵਿੱਚੋਂ ਨਸ਼ਰ ਹੁੰਦੀ ਹੈ। ਤੇ ਪਿੱਪਲ ਤੇ ਪ੍ਰੇਤ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਹਰ ਵਾਰ ਦੀ ਤਰ੍ਹਾਂ ਬਾਕਮਾਲ ਕਹਾਣੀ, ਬਹੁਤ ਸਾਰੀਆਂ ਚੀਜ਼ਾਂ ਉਹਨਾਂ ਤੋਂ ਸਿੱਖਣ ਨੂੰ ਜਿਹੜੀਆਂ ਇਹਨਾਂ ਕਹਾਣੀਆਂ ਦੇ ਵਿੱਚੋਂ ਮਿਲਦੀਆਂ ਨੇ, ਤੇ ਸਮਾਜ ਦੇ ਪ੍ਰਤੀ ਜਾਗਰੂਕਤਾ ਤੇ ਲੋਕਾਂ ਨੂੰ ਜਿਹੜਾ ਸੈਲਫ ਕੌਨਫੀਡੈਂਸ ਤੇ ਆਪਣੇ ਆਪ ਦੇ ਉੱਤੇ ਨਿਰਭਰ ਹੋਣ ਦੀਆਂ ਗੱਲਾਂ ਤੇ ਹੋਰ ਸਾਰੀਆਂ ਜਿਹੜੀਆਂ ਕੁਰੇਤਾਂ ਨੇ ਸਾਡੇ ਸਮਾਜ ਦੇ ਵਿੱਚ, ਸਾਡੇ ਆਪਣਿਆਂ ਦੇ ਵਿੱਚ, ਉਹਨਾਂ ਨੂੰ ਪਰੇ ਕਰਨ ਦਾ ਜਿਹੜਾ ਸੁਨੇਹਾ ਦਿੰਦੀਆਂ ਨੇ। ਲਓ ਦੋਸਤੋ, ਇਹ ਸੀ ਜੀ ਕਹਾਣੀ ਪਿੱਪਲ ਤੇ ਪ੍ਰੇਤ। ਮੈਂ ਤੁਹਾਡਾ ਦੋਸਤ ਭੁਪਿੰਦਰ ਪਰੇ ਦੁਆਬਾ ਰੇਡੀਓ ਦਾ ਮੰਚ ਤੇ ਕਹਾਣੀਕਾਰ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਕਹਾਣੀ ਪਿੱਪਲ ਤੇ ਪ੍ਰੇਤ। ਤੇ ਇਸੇ ਤਰ੍ਹਾਂ ਦੋਸਤੋ ਲਾਈਨਾਂ ਖੁੱਲੀਆਂ ਨੇ ਤੇ ਕਾਲ ਕਰ ਸਕਦੇ ਹੋ ਆਖਰ ਦੇ ਵਿੱਚ, ਫਿਰ ਸਮਾਪਤੀ ਕਰਦੇ ਹਾਂ 2-3 ਮਿੰਟ ਦੇ ਵਿੱਚ, ਤੇ ਜੇ ਕਾਲ ਆ ਜਾਂਦੀ ਠੀਕ ਹੈ, ਨਹੀਂ ਤਾਂ ਫਿਰ ਆਪਾਂ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਸੁਨੇਹਿਆਂ ਦੇ ਵਿੱਚ ਤੁਹਾਡੇ ਜਿਹੜੇ ਖੂਬਸੂਰਤ ਅੰਦਾਜ਼ ਨੇ ਉਹਨਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। +358 44 976 19 ਵਾਟ ਸਟੂਡੀਓ ਦਾ ਨੰਬਰ ਹੈ, ਹਰ ਵੇਲੇ ਸਕਰੀਨ ਦੇ ਉੱਤੇ ਵੀ ਚੱਲਦਾ ਰਹਿੰਦਾ, ਨਾਲ ਨਾਲ ਯੂਟਿਊਬ ਦੇ ਉੱਤੇ, ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਦੋਸਤੋ ਪ੍ਰੋਗਰਾਮਾਂ ਦੇ ਵਿੱਚ। ਤੇ ਸਭ ਤੋਂ ਪਹਿਲਾਂ ਸੁਨੇਹਾ ਦੀ ਗੱਲ ਕਰ ਲਈ ਹੈ, ਜਿਸ ਦੇ ਵਿੱਚ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਅਮਰੀਕਾ ਤੋਂ, ਨਵਦੀਪ ਸਿੰਘ ਜੀ ਦਿੱਲੀ ਵਾਲੇ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਹੈ, ਸੁਰਜੀਤ ਭਾਰਤ ਜੀ ਸਾਡੇ ਮਦਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਮੁਹੰਮਦ ਜੀ ਕਹਿੰਦੇ ਆ ਗੋਲਡਨ ਥੋਟ ਟੂਡੇ ਜੀ, ਵੀਰ ਭੁਪਿੰਦਰ ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਮੁਹੰਮਦ ਜੀ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਕਹਿੰਦੇ ਆ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ, ਜਿਆਂ ਨੂੰ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਮੁਹੰਮਦ ਬਖਸ਼ੀ ਵੀਰ ਜੀ ਅਦਾਬ ਹੈ ਜੀ, ਤੇ ਮਾਮਾ ਜੀ ਨੇ ਵੀ ਰਾਜਨ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਇਕਬਾਲ ਮਾਂਗਰ ਜੀ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਗੁਰਮੇਲ ਦਾਦੂ ਜੀ ਜੁੜੇ ਹੋਏ ਨੇ ਜੀ ਅੱਜ ਲਾਈਵ ਪ੍ਰੋਗਰਾਮ ਸੁਣ ਰਹੇ ਨੇ ਕਮੈਂਟ ਆਇਆ ਬੜੇ ਦਿਨਾਂ ਬਾਅਦ ਸਤਿ ਸ਼੍ਰੀ ਅਕਾਲ ਵੈਸੇ ਸੁਣਦੇ ਰੋਜ਼ ਹੀ ਹੈ ਪਰਮਿੰਦਰ ਬੰਨ ਜੀ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ ਭਾਰਤ ਸਾਹਿਬ ਤੇ ਸਾਰੇ ਸਤਿਕਾਰ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਗੱਲਬਾਤ ਵੀ ਕਰਕੇ ਗਏ ਨੇ ਮੁਕੱਦਰ ਬਾਈ ਜੀ ਚੁੱਪ ਚੁਪੀ ਤੇ ਸੁਣ ਰਹੇ ਆ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਨੇ ਤੇ ਇਸੇ ਤਰ੍ਹਾਂ ਆਪਣੇ ਨਾਲ ਜੁੜ ਰਹੇ ਨੇ ਸੁਰਿੰਦਰ ਕੌਰ ਮਾਲ ਜੀ ਉਹਨਾਂ ਦੀ ਵੀ ਗੱਲਬਾਤ ਸੁਣਦੇ ਹਾਂ ਤੇ ਜਗਸੀਰ ਸਿੰਘ ਬਾਈ ਜੀ ਜੁੜੇ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਕਹਿੰਦੇ ਨੇ ਜਲੌਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਹਨ ਜੀ ਸਭ ਨੂੰ ਜੀ ਦੋਸਤਾਂ ਨੂੰ ਜੀਆਂ ਨੂੰ ਜੀ ਸਵਾਗਤ ਹੈ ਰਜਿੰਦਰ ਜੀਰਾ ਜੀ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਾ ਪਰਿਵਾਰ ਨੂੰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਜਲੌਰ ਸਿੰਘ ਜੀ ਕਹਿੰਦੇ ਆ 30 ਮਿੰਟ ਅਸੀਂ ਲੇਟ ਜੁੜੇ ਸਰ ਵੈਰੀ ਸੋਰੀ ਨਹੀਂ ਕੋਈ ਗੱਲ ਨਹੀਂ ਜੀ ਬਾਅਦ ਦੇ ਵਿੱਚ ਵੀ ਸੁਣ ਸਕਦੇ ਹੋ ਤੇ ਜਲਦੀ ਜੁੜ ਜਾ ਕਰੋ ਵੈਸੇ ਚੰਗਾ ਹੁੰਦਾ ਸ਼ੁਰੂ ਤੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਨੇ ਉਹਦੇ ਵਿੱਚ ਤੁਹਾਡੇ ਮਨਾਂ ਦੇ ਵਿੱਚ ਵੀ ਵਿਚਾਰ ਆਉਂਦੇ ਆ ਉਹਦੇ ਉੱਤੇ ਤੁਸੀਂ ਵੀ ਕਾਲ ਕਰਕੇ ਵਿਚਾਰ ਸਾਂਝੇ ਕਰ ਸਕਦੇ ਹੋ ਦੋਸਤੋ ਤੇ ਇਕੱਲੀਆਂ ਖਬਰਾਂ ਨਹੀਂ ਹੋਰ ਬਹੁਤ ਸਾਰਾ ਕੁਝ ਆਪਾਂ ਪ੍ਰੋਗਰਾਮ ਦੇ ਵਿੱਚ ਰਲਵਾਂ ਮਿਲਵਾਂ ਹੁੰਦਾ ਹੈ ਜਗਸੀਰ ਸਿੰਘ ਜੀ ਕਹਿੰਦੇ ਆ ਸੈਣੀ ਸਾਹਿਬ ਆ ਜਾਓ ਹੁਣ ਮੀਂਹ ਹਟ ਗਿਆ ਜੀ ਜਲੌਰ ਸਿੰਘ ਜੀ ਕਹਿੰਦੇ ਆ ਪ੍ਰੋਗਰਾਮ ਘੰਟਾ ਐਡਵਾਂਸ ਹੋ ਜਾਏ ਤਾਂ ਸੋਨੇ ਤੇ ਕਹਿੰਦੇ ਸੁਹਾਗਾ ਹੋ ਜਾਏਗਾ ਜੀ ਸਾਡੇ ਇੱਥੇ ਟਾਈਮ ਬਦਲਣਾ ਜੀ ਮੈਨੂੰ ਹੋਰ ਵੀ ਅਰਲੀ ਹੋ ਜਾਣਾ ਤੇ ਤਾਂ ਕਰਕੇ ਮੈਂ ਬਹੁਤ ਬਹੁਤ ਬਹੁਤ ਬਹੁਤ ਹੱਦ ਤੱਕ ਰੱਖਿਆ ਹੋਇਆ ਪ੍ਰੋਗਰਾਮ ਤੇ ਕੱਲ ਨੂੰ ਵੀ ਜੁੜਦੇ ਹਾਂ ਤੁਹਾਡੇ ਨਾਲ ਦੇਖਦੇ ਹਾਂ ਕਿੱਦਾਂ ਹੁੰਦੀ ਹੈ ਇੱਕ ਦੋ ਮੀਟਿੰਗਾਂ ਵੀ ਨੇ ਜਿੱਦਾਂ ਹੀ ਫ੍ਰੀ ਹੋਵਾਂਗੇ ਤੁਹਾਨੂੰ ਜ਼ਰੂਰ ਅਪਡੇਟ ਕੀਤਾ ਜਾਵੇਗਾ ਪਰ ਪ੍ਰੋਗਰਾਮ ਕਰਨ ਦੀ ਪੂਰੀ ਉਮੀਦ ਹੈ ਮਾਨ ਸਿੰਘ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਮੁਹੰਮਦ ਜੀ ਸਤਿ ਸ਼੍ਰੀ ਅਕਾਲ ਸ਼ੁਕਰੀਆ ਕਹਿੰਦੇ ਆ ਤੇ ਜਗਸੀਰ ਜੀ ਕਹਿੰਦੇ ਆ ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਗੁਰੂ ਜੀ ਨੂੰ ਗੁਰੂ ਨੂੰ ਯਾਦ ਕੀਤਾ ਸ਼ੁਰੂ ਦੇ ਵਿੱਚ ਜੀ ਤੇ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਆ ਇਹ ਤਾਂ ਕਹਿੰਦੇ 3 ਕਰੋੜ ਪੰਜਾਬੀਆਂ ਦੇ ਨਾਲ ਧੱਕਾ ਤੇ ਜੇ ਇਮਾਨਦਾਰ ਨੇ ਤੇ ਫਿਰ ਭੱਜੇ ਕਿਉਂ ਨੇ ਤੇ ਹੋਰ ਦੋਸਤੋ ਸੁਨੇਹੇ ਲੈਂਦੇ ਹਾਂ ਆਖਰ ਦੇ ਵਿੱਚ ਤੇ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਆ ਉਹਨਾਂ ਦੀ ਗੱਲਬਾਤ ਸੁਣਦੇ ਆ ਸਤਿ ਸ਼੍ਰੀ ਅਕਾਲ ਭੈਣ ਜੀ ਜੀਆਂ ਨੂੰ ਜੀ ਸਵਾਗਤ ਹੈ ਜੀ
1: ਹਾਂਜੀ ਭੁਪਿੰਦਰ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ ਪਰਿਵਾਰ ਨੂੰ
0: ਸਤਿ ਸ਼੍ਰੀ ਅਕਾਲ ਜੀ
1: ਸਾਰਿਆਂ ਦੀ ਗੱਲਬਾਤ ਸੁਣ ਰਹੀ ਸੀ ਤੇ ਮੁਰਲਵਾਣੀ ਹੁਣ ਭੈਣ ਜੀ ਦੀ ਗੱਲ ਸੁਣੀ ਉਹ ਤੁਹਾਨੂੰ ਕੁਐਸਚਨ ਕਰ ਰਹੇ ਸੀ
0: ਹਾਂਜੀ
1: ਤੇ ਮੈਂ ਇੱਕ ਤਾਂ ਇਹੀ ਸੋਚਦੀ ਹਾਂ ਭਈ ਬਸ ਕੁਝ ਚੀਜ਼ਾਂ ਜਾਣੀ ਕਿ ਨਾ ਉਸ ਵਾਹਿਗੁਰੂ ਦੇ ਹੱਥ ਹੁੰਦੀ ਆ ਇੱਕ ਚੀਜ਼ ਮੈਂ ਹੋਰ ਮੰਨਦੀ ਆ ਜਿੱਦਾਂ ਤੁਸੀਂ ਵੀ ਕਹਿ ਰਹੇ ਸੀ ਬੰਦੇ ਦੀ ਬਿੱਲ ਪਾਵਰ ਹੁੰਦੀ ਮੈਂ ਇਹ ਸੋਚਦੀ ਉਹ ਕੁੜੀ ਦੀ ਬਿੱਲ ਪਾਵਰ ਹੀ ਨਹੀਂ ਹੋਗੀ ਉਹ ਕਹਿੰਦੀ ਹੋਣੀ ਭੀ ਤੁਸੀਂ ਜਿੱਦਾਂ ਮਰਜ਼ੀ ਕਰ ਲਓ ਤੁਹਾਡੇ ਰਾਹੀਂ ਨਹੀਂ ਮੈਂ ਮਰਨਾ ਪਰ ਜਦੋਂ ਮਰਨਾ ਉਦੋਂ ਮਰਨਾ
0: ਬਿਲਕੁਲ ਹਾਂ ਜੀ
1: ਹਾਂ ਹੁਣ ਮੇਰੇ ਡੰਗ ਕੋਬਰੇ ਨੇ ਮਾਰਿਆ ਪਰ ਡੰਗ ਤਾਂ ਕੋਬਰੇ ਨੇ ਨਹੀਂ ਸੀ ਮਾਰਿਆ ਉਹ ਤੁਹਾਨੂੰ ਇੱਕ ਐਕਸਪੈਰੀਮੈਂਟ ਕੀਤਾ ਸੀ
0: ਡਰ ਨਾਲ ਹੀ ਪੈਂਦੀ ਦੇਖੋ ਜਿੱਦਾਂ ਹੁਣ ਕਹਾਣੀ ਦੇ ਵਿੱਚ ਵੀ ਆ ਸਾਡੇ ਅੰਦਰ ਉਹ ਫੋਬੀਆ ਜਾਂ ਉਹ ਸਾਰੀਆਂ ਚੀਜ਼ਾਂ ਕੈਮੀਕਲ ਰਿਐਕਸ਼ਨ ਹੁੰਦੇ ਆ ਬੋਡੀ ਸਾਡੀ ਬਹੁਤ ਵੱਡੇ ਪੱਧਰ ਤੇ ਕੈਮੀਕਲਾਂ ਦੇ ਨਾਲ ਭਰੀ ਪਈ ਹੈ ਤੇ ਉਹਨਾਂ ਦੇ ਨਾਲ ਹੀ ਸਾਰੇ ਕੁਝ ਹੋ ਹੀ ਜਾਂਦਾ ਜੀ ਖੂਨ ਦਾ ਮਤਲਬ ਕਿ ਜ਼ਹਿਰ ਵੀ ਬਣ ਸਕਦਾ ਜੀ ਸਾਰੀਆਂ ਚੀਜ਼ਾਂ ਹੋ ਸਕਦੀਆਂ
1: ਬਸ ਇਹੀ ਮੈਂ ਵੀ ਆਪਣੇ ਆਪਣੀ ਜ਼ਿੰਦਗੀ ਦੇ ਇੱਕ ਸਾਂਝ ਪਾ ਤੁਹਾਨੂੰ ਦੱਸਣ ਲੱਗੀ ਆ ਮੇਰੇ ਨਾਲ ਵੀ ਤਾਂ ਇੱਕ ਵਾਰ ਹੋਇਆ ਮੇਰੇ ਨਾਲ ਇੱਦਾਂ ਹੋਇਆ ਭੁਪਿੰਦਰ ਜੀ ਪੇ ਮੈਰਿਜ ਤੋਂ ਬਾਅਦ ਜਿੱਦਾਂ ਹੁਣ ਮੇਰਾ ਯਕੀਨ ਨਹੀਂ ਸੀ ਭੀ ਨਾ ਕੋਈ ਸਾਡੇ ਸੇਮੀਆਂ ਆਪਣਾ ਦੂਜੇ ਸੱਪਾਂ ਦੇ ਚੜ੍ਹਦਾ ਹੁੰਦਾ ਸੀ ਗੁੱਗੇ ਤੇ ਚੜ੍ਹਦਾ ਸੀ ਬਸ
0: ਨਾ
1: ਮੇਰਾ ਇੱਕ ਤਿੰਨ ਗੱਲਾਂ ਵਿੱਚ ਬਿਲੀਵ ਸੀ ਪਰ ਹੁਣ ਜਿੱਦਾਂ ਮੇਰੇ ਸਹੁਰੇ ਉਹ ਕਹਿੰਦੇ ਸੀ ਤੇ ਖੇਤਾਂ ਵਿੱਚ ਜਗ੍ਹਾ ਸੀ ਉਹ ਮੰਨਦੇ ਸੀਗੇ ਸੀ ਉੱਥੇ ਸਾਲ ਪਿੱਛੋਂ ਗੁੱਗੇ ਨੂੰ ਸੇਮੀਆਂ ਚੜ੍ਹਾ ਕੇ ਆਉਂਦੇ ਸੀ ਕਹਿੰਦੇ ਸੀ ਸਾਡੇ ਖੇਤਾਂ ਵਿੱਚ ਜਗ੍ਹਾ ਹਨਾ ਤੁਹਾਨੂੰ ਮੈਂ ਦੱਸ ਦੇਣੀ ਹੈ ਮੇਰੇ ਕੋਲੋਂ ਭੁਪਿੰਦਰ ਜੀ ਕਿਹਾ ਹੋ ਗਿਆ ਮੈਂ ਕਿਹਾ ਆਪਣਾ ਤਾਂ ਆਪਣਾ ਆਪਾਂ ਨੂੰ ਤਾਂ ਜੇ ਚੜਾਉਣੀਆਂ ਚੜਾਉਣੀਆਂ ਪਈਆਂ ਮੈਂ ਕਿਹਾ ਆਪਾਂ ਤਾਂ ਨਹੀਂ ਚੜਾਇਆ ਕਰਨਾ ਹਨਾ
0: ਜੀ
1: ਉਹ ਸਾਡੇ ਇੱਕ ਹੁੰਦੀ ਸੀ ਪਾਪਾ ਜੀ ਦੀ ਭੂਆ ਹੁੰਦੀ ਸੀ ਜਾਣੀ ਕਿ ਮੇਰੇ ਫਾਦਰ ਅੱਲਾ ਦੀ ਭੂਆ ਭੂਆ ਹੁੰਦੇ ਸੀ ਸਾਡੇ ਮੇਰੇ ਮਦਰ ਅੱਲਾ ਤੋਂ ਵੀ ਛੋਟੇ ਉਦਾਂ ਹੀ ਕਹਿੰਦੇ ਸੀ ਮੈਨੂੰ ਭੂਆ ਕਹੋ ਹਨਾ ਅੱਛਾ ਉਹਨੇ ਜਦੋਂ ਇੱਦਾਂ ਕਿਹਾ ਕਹਿੰਦੇ ਤੇ ਆਹ ਤਾਂ ਤੂੰ ਜਿਹੜੀ ਗੱਲ ਕਹੀ ਆ ਨਾ ਬਹੁਤ ਗੱਲ ਗਲਤ ਕਹੀ ਆ ਤੇ ਹੁਣ ਤਾਂ ਤੈਨੂੰ ਇਹਦਾ ਅਫਜਾਨਾ ਜਿਹਾ ਭੁਗਤਣਾ ਹੀ ਪਊਗਾ ਹਨਾ
0: ਉਹ ਵਹਿਮ ਬੰਦੇ ਦੇ ਪੈ ਜਾਂਦਾ ਜੀ ਮਨ ਚ ਫਿਰ ਡਰ ਪੈ
1: ਭੁਪਿੰਦਰ ਜੀ ਮੈਂ ਡਰ ਗਈ ਸੱਚੀ
0: ਜੀ
1: ਭੁਪਿੰਦਰ ਜੀ ਅੱਛਾ ਮੈਂ ਇੰਨੀ ਡਰ ਗਈ ਰੋਟੀ ਬਣਾ ਰਹੀ ਆ ਮੇਰੇ ਹੱਥਾਂ ਚੋ ਜਿਸਲੇ ਚੁੱਲ੍ਹੇ ਚ ਮੈਂ ਪੀੜ ਪਾਉਣ ਲੱਗੀ ਤਾਂ ਮੇਰੇ ਹੱਥਾਂ ਵਿੱਚ ਪੋਲੀਆ ਆ ਗਿਆ
0: ਹਨਾ।
1: ਫੇਰ ਮੈਂ ਸੁੱਤੀ ਪਈ ਆ ਤਾਂ ਮੈਂ ਤਾਂ ਇਕਬਾਲ ਮੇਰੀ ਖਿਆਲ ਸਾਲਕ ਦੀ ਸੀਗੀ, ਮੈਂ ਸੁੱਤੀ ਪਈ ਆ ਭੁਪਿੰਦਰ ਜੀ ਮੈਨੂੰ ਏਦਾਂ ਲੱਗੇ ਮੇਰੇ ਢਿੱਡ ਦੇ ਕੁਛ ਤੁਰਿਆ ਜਾ ਰਿਹਾ, ਮੈਂ ਐਨ ਦਬਾਸਰ ਚੁੱਕ ਕੇ ਸੁੱਟਿਆ। ਮੈਂ ਬੀਜੀ ਨੂੰ ਹੱਕ ਜੋੜ ਦੀ ਮਾਰੀ ਹੈ ਨਾ, ਕਿਉਂਕਿ ਉਹ ਮੱਛਰਦਾਨੀ ਹੁੰਦੀ ਨਾ, ਮੱਛਰਦਾਨੀ ਵਿੱਚ ਅਸੀਂ ਪਈਆਂ ਸੀ ਮਾਤੀ ਹੈ ਨਾ। ਜਦੋਂ ਮੈਂ ਬੀਜੀ ਨੂੰ ਕਿਹਾ, ਮੈਂ ਕਿਹਾ ਬੀਜੀ ਸੱਪ, ਬੀਜੀ ਕਹਿੰਦੇ ਲੈ ਸੱਪ ਤੈਨੂੰ ਇਹਨੂੰ ਭੁਲੇਖਾ ਲੱਗਾ ਹੋਣਾ। ਮੈਂ ਕਿਹਾ ਨਹੀਂ, ਤੇ ਮੈਂ ਏਦਾਂ ਮੈਂ ਕਿਹਾ ਆਪਣੇ ਢਿੱਡ ਤੋਂ ਲਾ ਕੇ ਸਿੱਟਿਆ ਹੈ ਨਾ। ਤੇ ਜਦੋਂ ਮੈਂ ਦੂਜਾ ਦੱਸਿਆ ਤਾਂ ਉਹਨੇ ਉੱਥੇ ਜਿਹੜੀ ਤਲਾਈ ਜਿਹੀ ਤੜਕੇ ਜਿਹਨੂੰ ਠੰਡ ਹੋਣੀ ਆ ਲੈਣੀਆਂ, ਉਹ ਤਲਾਈ ਦੇ ਥੱਲੇ ਸੱਚੀ ਬੋਲ ਗਿਆ ਸੀਗਾ ਹੈ ਨਾ, ਉਹਨੇ ਆਪ ਦੇਖਿਆ ਹੈ ਨਾ। ਜਾਣੀ ਕਿ ਉਹ ਚੀਜ਼ ਦਾ ਕੀ ਰਿਐਕਸ਼ਨ ਹੋਇਆ ਪਿਆ ਮੈਨੂੰ ਸੱਚੀ ਉਹ ਤਾਂ ਰੀਅਲ ਲਾਈਫ ਵਿੱਚ ਦੱਸਣ ਲੱਗ ਪਏ।
0: ਛੋਟੇ ਹੁੰਦੇ ਮੈਂ ਵੀ ਚਲੋ ਕਦੇ ਭੂਆ ਦੇ ਜਾਣਾ ਤੇ ਉਸ ਨਾਲ ਨਾ ਘਰ ਦੇ ਉਹਨਾਂ ਦੇ ਖੋਲਾ ਹੁੰਦਾ ਸੀ ਖਾਲੀ, ਤੇ ਘਰ ਪੁਰਾਣਾ ਸੀਗਾ ਕੋਈ ਰਹਿੰਦਾ ਰੂੰਦਾ ਨੀ ਹੁੰਦਾ ਸੀ ਸ਼ਾਇਦ, ਤੇ ਘਾਹ ਫੂਸ ਹੋਰ ਦਰਖਤ ਰੁੱਤ ਕਾਫੀ ਜਿਹੜੇ ਵਿਹੜਿਆਂ ਪਹਿਲਾਂ ਖੁੱਲੇ ਹੁੰਦੇ ਸੀ, ਤੇ ਅਸੀਂ ਨਾ ਜਦੋਂ ਲਾਈਟ ਚਲੇ ਜਾਣੀ ਤਾਂ ਕੋਠੇ ਦੇ ਉੱਤੇ ਚੜ ਕੇ ਪਿੰਡ ਉੱਥੇ ਮਤਲਬ ਕਿ ਸੋਣਾ, ਤੇ ਸਾਡੀ ਭੂਆਈ ਦਾ ਲੜਕਾ ਹੀ ਸੀਗਾ ਤੇ ਉਹਨੇ ਕਹਿਣਾ ਉਹ ਡਰਾਉਣ ਦੇ ਮਾਰੇ ਆਪਾਂ ਕਹਿ ਦਿੰਦੇ ਬੱਚੇ ਨੂੰ ਨਾ ਉਹ ਦੇਖੋ ਉਹ ਦੇਖ ਉੜਨਾ ਭੂਤ ਰਹਿੰਦਾ ਉੱਥੇ ਕਹਿੰਦੇ ਪਰਾਲਾ, ਉਹ ਮੈਂ ਉਹ ਤੋਂ ਡਰਦਾ ਮੈਂ ਮਤਲਬ ਕਿ ਦਰਖਤ ਵੱਲ ਨੂੰ ਨੀ ਦੇਖਦਾ ਹੁੰਦਾ ਸੀ ਉਧਰ ਵੀ ਹਾਂ ਰਾਤ ਨੂੰ ਹਨੇਰਾ ਹੋ ਜਾਂਦਾ ਸੀ। ਹਾਂਜੀ
1: ਅੱਛਾ ਭੁਪਿੰਦਰ ਜੀ ਨਹੀਂ ਇਦਾਂ ਹੁੰਦੀ ਆ ਡਰਾਉਂਦੇ ਸੱਚੇ ਨਿਆਣਿਆਂ ਨੂੰ, ਦੁਪਹਿਰ ਨੂੰ ਵੀ ਜਿਸਲੇ ਨਿਆਣੇ ਬਾਹਰ ਨੂੰ ਜਾਂਦੇ ਸੀ ਘੁੰਮਣ ਫਿਰਨਾ, ਮੀਆਂ ਸੁੱਤੀਆਂ ਪਈਆਂ ਤਾਂ ਕਿਸੇ ਦੀਆਂ ਅੰਬੀਆਂ ਚੁੱਕਣ, ਅੰਬਾਂ ਦੇ ਥੱਲੋਂ ਅੰਬ ਚੁੱਕਣ ਚੜ ਚੜਨ, ਕਦੇ ਕੁਛ
0: ਸਾਡੇ ਸਮੇਂ ਪੈ ਜੀ ਇਹ ਵੀ ਸੀਗਾ ਕਿ ਸਲੇਡਾ ਸਲੇਡਾ ਪੈ ਜਾਂਦਾ ਜੀ, ਸਲੇਡਾ ਆ ਗਿਆ ਜੀ, ਆ ਗਿਆ ਜੀ, ਸਿੱਟ ਡਿੱਗ ਪੈਂਦੀ ਹੈ ਜੀ, ਕੁਛ ਏਦਾਂ ਦੇ ਉਹਨਾਂ ਤੋਂ ਚੀਜ਼ਾਂ ਤੋਂ ਡਰਦੇ ਰਹਿੰਦੇ, ਜਦੋਂ ਵੱਡੇ ਹੋਏ ਫਿਰ ਪਤਾ ਲੱਗਿਆ ਜੀ ਇਹ ਕੁਛ ਵੀ ਨੀ ਹੈਗਾ ਜੀ ਏਦਾਂ ਦੀਆਂ ਚੀਜ਼ਾਂ।
1: ਅੱਛਾ ਭੁਪਿੰਦਰ ਜੀ ਫਿਰ ਉਹ ਚੀਜ਼ਾਂ ਨਾ ਹੌਲੀ ਹੌਲੀ ਜੇ ਮੈਂ ਅੱਖੀ ਵੀ ਦੇਖ ਲਿਆ ਦੋ ਤਿੰਨ ਵਾਰ ਸੱਪ, ਫਿਰ ਮੈਂ ਉਦੋਂ ਜੇਵੀਟੀ ਟੀਚਰ ਟ੍ਰੇਨਿੰਗ ਕਰ ਰਹੀ ਸੀ, ਤੁਸੀਂ ਦੇਖੋ ਸਾਰੇ ਘਰ ਦੇ ਸੁੱਤੇ ਪਏ ਜੇ, ਉਹ 6:30 ਸੌ ਜਾਂਦੇ ਸੀ 8:30 ਵਜੇ, ਅਜੇ 9:30 ਵਜੇ ਹੋ ਗਏ ਤਾਂ ਮੈਂ ਦੇਖਿਆ ਕਿ ਮੈਂ ਤਾਂ ਮੰਜੇ ਤੇ ਪੈਰ ਰੱਖ ਕੇ ਤਾਂ ਬੜੀ ਸੋਹਣੀ ਪੜ ਰਹੀ, ਤਾਂ ਮੇਰੇ ਮੂਹਰੇ 3-4 ਫੁੱਟ ਲੰਬਾ ਸੱਪ ਆ ਗਿਆ ਹੈ ਨਾ। ਮੈਂ ਦੇਖਿਆ ਉਹ ਸੱਚੀ ਏਦਾਂ ਨੀ ਵੀ ਮੈਨੂੰ ਸੁਪਨਾ, ਮੈਂ ਸੱਚੀ ਪੜਦੀ ਮਾਰੀ, ਮੈਂ ਕਿਹਾ ਹਾਏ ਬੀਜੀ ਸੱਪ ਹੈ ਨਾ। ਉਹ ਜਦ ਦੇਖਿਆ ਤਾਂ ਉਹ ਅੰਦਰ ਨੂੰ ਵੜ ਗਿਆ ਭੁਪਿੰਦਰ ਜੀ, ਮੈਂ ਜਦ ਅੰਦਰੋਂ ਆਪਣੀ ਵਰਦੀ ਵੀ ਚੁੱਕਣ ਜਾਂਦੀ ਸੀ, 2 ਸਾਲ ਵਰਦੀ ਪਾਈ ਯੂਨੀਫਾਰਮ ਪਾ ਕੇ ਜਾਣਾ ਸੀ ਸੱਪੇ ਨੂੰ, ਤਾਂ ਭੁਪਿੰਦਰ ਜੀ ਉਹ ਮੈਂ ਜਾਣੀ ਕਿ ਯੂਨੀਫਾਰਮ ਵੀ ਆਪਣੇ ਚੁੱਕਣ ਜਾਣਾ, ਤਾਂ ਮੈਂ ਤੋੜੀ ਨੇ ਦਵੀੜ ਲਾ ਕੇ ਆਉਣਾ ਬਾਹਰ, ਤੇ ਮੈਨੂੰ ਇਹ ਲੱਗਣਾ ਵੀ ਮੈਨੂੰ ਇੱਧਰੋਂ ਵੀ ਖਾ ਲਿਆ ਇੱਧਰੋਂ ਵੀ ਭਣ ਲੈਣਾ ਸੱਪ ਨੇ, ਤੇ ਇੰਨਾ ਉਹ ਦਹਿਲ ਮੇਰੇ ਪੈ ਗਿਆ ਭੁਪਿੰਦਰ
0: ਜੀ।
1: ਮੈਂ ਰਾਤੇ ਨੂੰ ਮੇਰੀਆਂ ਨੀਂਦਾਂ ਵੀ ਖਰਾਬ ਸੀ, ਸਾਰੀਆਂ ਮੇਰੀਆਂ ਰੋਜ਼ ਦੀਆਂ ਰਾਤਾਂ ਖਰਾਬ ਹੁੰਦੀਆਂ ਸੀ, ਮੈਂ ਰਾਤੇ ਸੁਪਨੇ ਵਿੱਚ ਵੀ ਸੱਪ ਦਿਸਦਾ ਹੁੰਦਾ ਸੀ, ਇੱਥੇ ਤੱਕ ਮੈਂ ਹੋ ਗਈ ਸੀ ਹੈ ਨਾ। ਅੱਛਾ ਫਿਰ ਮੇਰੇ ਹਸਬੈਂਡ ਜਿਹੜੇ ਆ ਉਹ 6 ਫੁੱਟ ਲੰਬੇ, ਭੁਪਿੰਦਰ ਜੀ ਮੈਂ ਦੇਖਣਾ ਫਿਰ ਇਹਨਾਂ ਦੇ ਮੰਜੇ ਤੋਂ ਵੀ ਪੈਰ ਥੋੜੇ ਜਿਹੇ ਬਾਹਰ ਨੂੰ ਜਾਂਦੇ ਆ 4-5 ਇੰਚ ਹੈ ਨਾ। ਭੁਪਿੰਦਰ ਜੀ ਸਾਰੀ ਰਾਤ ਮੈਂ ਉੱਥੇ, ਉਹਦੇ ਲਾਈਟਾਂ ਤਾਂ ਹੁੰਦੀਆਂ ਸੀ, ਦੀਵਾ ਜਗਾ ਕੇ ਰੱਖਣਾ ਜਾਂ ਲਾਲਟਨ ਜਗਾ ਕੇ ਰੱਖਣੇ, ਤੇ ਕਿਤੇ ਮੈਂ ਜਾਗਦੀ ਰਹਿਣਾ ਤੇ ਕਿਤੇ ਸਪਨਾ ਇੱਧਰ ਉੱਧਰ, ਉਹ ਇੰਨਾ ਪਹਿਲ ਪੈ ਗਿਆ ਨਾ ਭੁਪਿੰਦਰ ਜੀ ਮੇਰੀ ਇਹ ਜ਼ਿੰਦਗੀ ਦੀ, ਜਾਣੀ ਕਿ ਮੈਂ ਕਦੇ ਭੁੱਲ ਨੀ ਸਕਦੀ ਤੇ ਕਿੰਨਾ ਖੁਸ਼ ਹੋਇਆ। ਫਿਰ ਮੈਨੂੰ ਸਾਰੇ ਕਹਿੰਦੇ ਤੂੰ ਏਦਾਂ ਕਰ, ਉੱਥੇ ਮੱਥਾ ਟੇਕਿਆ ਚੱਲ ਜੀ, ਮੱਥਾ ਵੀ ਟੇਕਣ ਚੱਲ ਗਿਆ, ਫਿਰ ਵੀ ਨੀ ਕੁਛ ਸੱਪ ਦਿੰਦੇ ਸੀ ਜੀ ਮੈਨੂੰ, ਰਾਤਾਂ ਨੂੰ ਕਿੱਦਾਂ ਏਦਾਂ ਹੋਣਾ। ਤੇ ਮੈਂ ਇਕਬਾਲ ਨੂੰ ਚੁੱਕਿਆ ਤੇ ਉਹਦੇ ਚੁੱਕਿਆ, ਮੈਂ ਕਿਤੇ ਜਾ ਰਹੀ ਹਾਂ ਸਮਝੋ, ਉਹਦੇ ਪੈਰ ਨੂੰ ਦੰਦੀ ਵੱਢਣ ਲੱਗਾ, ਇਹ ਸੁਪਨੇ ਮੈਨੂੰ ਇੱਦਾਂ ਆਉਂਦੇ ਸੀ ਫਿਰ
0: ਜੀ,
1: ਜਾਣੀ ਕਿ ਮੈਂ ਇੰਨੀ ਡਰ ਗਈ ਸੀਗੀ ਹੈ ਨਾ, ਮੇਰੇ ਦਿਮਾਗ ਚ ਇਹ ਚੀਜ਼ ਆ ਗਈ ਸੀ। ਤਾਂ ਫਿਰ ਭੁਪਿੰਦਰ ਜੀ ਮੈਨੂੰ ਕਿਸੇ ਨੇ ਕਿਹਾ ਇੱਥੇ ਜਲੰਧਰ ਇੱਕ ਜਗ੍ਹਾ ਆਇਆ ਬਾਬਾ ਸੋਢਲ ਗੁਰਦੁਆਰੇ,
0: ਕਹਿੰਦੇ ਤੁਸੀਂ ਉੱਥੇ ਮੱਥਾ ਟੇਕਿਆ,
1: ਹਾਂਜੀ ਕਹਿੰਦੇ ਉੱਥੇ ਮੱਥਾ ਟੇਕਿਆ ਹੋ ਇੱਕ ਵਾਰੀ, ਮੁੜ ਕੇ ਨੀ ਤੁਹਾਨੂੰ ਕਦੇ ਦਿਸੂਗਾ। ਪਰ ਹੁਣ ਮੇਰੀ ਇੱਕ ਇਹ ਪ੍ਰੋਬਲਮ ਵੀ ਬਾਬੇ ਸੋਢਲ ਤੱਕ ਆਪਣੇ ਪਿੰਡ ਤੋਂ ਪਹਿਲਾਂ ਪਿੰਡ ਤੋਂ ਬੰਗਿਆ ਤੱਕ ਆਉਂਗੀ, ਦੂਜਾ ਲਊਂਗੀ ਕੋਈ ਟੈਂਪੂ ਲਊ ਜਾਂ ਕੁਛ
0: ਲਊਗੀ,
1: ਚਿਰ ਮੈਂ ਭੁੱਖੀ ਨੀ ਸੀ ਰਹਿ ਸਕਦੀ ਭੁਪਿੰਦਰ ਜੀ, ਫਿਰ ਮੈਂ ਇੰਨਾ ਚਿਰ ਮੈਂ ਭੁੱਖੀ ਰਹੂ ਬਾਬੇ ਮੱਥਾ ਟੇਕਣ ਜਾਣ ਜੀ, ਪ੍ਰੋਬਲਮ ਹੈ
0: ਜੀ।
1: ਫੇਰ ਵੀ ਭੁਪਿੰਦਰ ਜੀ ਪਰ ਹੁਣ ਸੁਪਨੇ ਮੈਨੂੰ ਰੋਜ਼ ਆਉਂਦੇ ਸੀ ਕਿਉਂਕਿ ਮੈਨੂੰ ਇਹ ਨਹੀਂ ਸੀ। ਫਿਰ ਇੱਕ ਮੇਰੀ ਸਹੇਲੀ ਸੀ ਸਾਡੇ ਪਿੰਡ ਦੇ ਕੋਲੇ, ਨੌਰਾ ਸੀਗਾ ਪਿੰਡ ਦੂਜਾ, ਮੈਂ ਕੰਮੇ ਪੜਾਉਂਦੀ ਸੀ, ਨੌਰੇ ਦੀ ਕੁੜੀ ਸੀ,
2: ਤਾਂ ਉਹਨਾਂ ਦੇ ਬੈਂਸੀ ਉਹਦੀ ਸੱਸ ਕਹਿੰਦੀ ਭੀ ਇੱਥੇ ਸਾਡੇ ਪਿੰਡ ਆ ਨਾ ਭੀ ਸ਼ਿਵ ਜੀ ਦੇ ਮੰਦਿਰ ਤੇ ਏਦਾਂ ਹੁੰਦਾ ਆ ਭੀ ਜਿੰਨੀਆਂ ਵੀ ਕੁੜੀਆਂ ਸਾਡੇ ਪਿੰਡ ਦੀਆਂ ਚਾਹੇ ਵਿਆਹ ਹੋ ਕੇ ਜਾ ਚੁੱਕੀਆਂ ਆ ਇਸ ਪਿੰਡ ਦੀਆਂ, ਉਹਨਾਂ ਨੇ ਸਾਲ ਚ ਇੱਕ ਵਾਰ ਆਉਣਾ ਹੁੰਦਾ, ਬਾਹਮਣ ਜਰੂਰ ਇੱਥੇ ਬਿਠਾਲਣਾ ਹੁੰਦਾ, ਜਾਣੀ ਕਿ ਆਟਾ ਉਟਾ ਦੇਣਾ ਹੁੰਦਾ, ਕੁਛ ਵੀ ਮੱਥਾ ਉੱਥੇ ਟੇਕਣਾ ਭੀ ਉੱਥੇ ਹੈ। ਮੈਨੂੰ ਕਹਿੰਦੇ ਤੂੰ ਕੁਛ ਨੀ ਕਰਨਾ, ਤੈਨੂੰ ਕੁਛ ਕਰਨ ਦੀ ਲੋੜ ਨੀ, ਬਸ ਤੂੰ ਘਰੋਂ ਆਟਾ ਦਾਲ ਲੈ ਆਈ, ਉਹਨੇ ਆਪੇ ਬਣਾ ਦੇਣਾ। ਹੁਣ ਅਗਰ ਉਹ ਖਬਰੇ ਮੇਰੇ ਦਿਮਾਗ ਚ ਇਹ ਚੀਜ਼ ਬੈਠ ਗਈ ਭੀ ਮੈਂ ਹੁਣ ਠੀਕ ਹੋ ਜਾਣਾ। ਭੁਪਿੰਦਰ ਜੀ ਮੈਂ ਉਹਨਾਂ ਨੂੰ ਦੇਤਾ, ਉਹਨੇ ਉਹ ਕਰ ਦਿੱਤਾ ਜੋ ਕਰਨਾ ਸੀ, ਰੋਟੀਆਂ ਬਣਾ ਕੇ ਪ੍ਰਸ਼ਾਦੇ ਬਣਾ ਕੇ ਛਕਾਤੇ ਜਿੱਦਾਂ ਬਾਕੀਆਂ ਦੇ
0: ਛਕਾਉਂਦੇ ਸੀ।
2: ਹਾਂਜੀ ਹਾਂਜੀ ਭੁਪਿੰਦਰ ਜੀ, ਉਹ ਤੋਂ ਬਾਅਦ ਫਿਰ ਮੈਨੂੰ ਸੁਪਨੇ ਨੀ ਆਏ। ਹੁਣ ਆਇਆ ਤੁਹਾਨੂੰ ਮੈਂ ਦੱਸਦੀ, ਪਿਛਲੇ ਸਾਲ ਮੈਂ ਇੰਡੀਆ ਨੂੰ ਚੱਲੀ, ਇੱਥੇ ਮੈਨੂੰ ਤਿੰਨ ਚਾਰ ਖੁਸ਼ਬੂ ਗਈ ਆਪਣੇ ਘਰ ਸੁਣ, ਸਾਡੇ ਆਲੇ ਦੁਆਲੇ ਬਥੇਰੇ ਤੁਰੇ ਫਿਰਦੇ ਰਹਿੰਦੇ ਹੈ, ਮੈਂ ਉਹ ਤਿੰਨ ਚਾਰ ਆਪ ਮਾਰ ਦਿੱਤੇ। ਮੈਂ ਕਿਹਾ ਹੁਣ ਮੈਨੂੰ ਕੁਛ ਨੀ ਹੁੰਦਾ, ਘੁੰਮਣੇ ਫਿਰਨੇ। ਫਿਰ ਹੁਣ ਮੈਂ ਓਦਾਂ ਇੱਕ ਸਾਲ ਹੋ ਗਿਆ, ਮੈਂ ਹੁਣ ਹਟ ਗਈ, ਹੁਣ ਨੀ ਮੈਂ ਮਾਰਦੀ, ਨਹੀਂ ਤਾਂ ਮੈਂ ਹੁਣ ਮਾਰ ਦਿੰਦੀ ਹੁੰਦੀ ਸੀ ਭੀ ਚੱਲ ਅੰਦਰ ਨਾ ਕਿਤੇ ਮਾੜੀ ਜਿਹੀ ਝੀਤ ਜੇ ਹੋਵੇ, ਕਿਤੇ ਅੰਦਰ ਵੜ ਜਾਵੇ ਜਾਂ ਕਿੱਦਾਂ ਗ੍ਰਾਹ ਜਿਹਾ ਜਾਂ ਕਿੱਦਾਂ ਹਨਾ। ਪਰ ਹੁਣ ਮੈਨੂੰ ਫਿਰ ਸਮਝਾਇਆ ਬੇਟੇ ਨੇ, ਕਹਿੰਦਾ ਮੰਮੀ ਤੁਸੀਂ ਏਦਾਂ ਕਿੱਦਾਂ ਫਿਰ ਕੱਲੇ ਮਾਰਨੇ, ਕਹਿੰਦੇ ਇਹਨਾਂ ਨੇ ਵੀ ਇੱਥੇ ਹੀ ਘੁੰਮਣਾ, ਇਹੀ ਉਹਨਾਂ ਦੀ ਵੀ ਇਹੀ ਧਰਤੀ ਹੈ
0: ਸਾਡੀ। ਆਪਣੇ ਤਾਂ ਚਲੋ ਇਹਨਾਂ ਮੁਲਕਾਂ ਦੇ ਵਿੱਚ ਜੇ ਤੁਹਾਡੇ ਇੱਦਾਂ ਜ਼ਿਆਦਾ ਪ੍ਰੋਬਲਮ ਆ ਨਾ, ਤਾਂ ਸਾਡੇ ਉੱਥੇ ਫਾਰਮ ਹਾਊਸ ਦੇ ਉੱਤੇ ਆ, ਜਾਂ ਇੱਥੇ ਫਿਨਲੈਂਡ ਦੇ ਵਿੱਚ ਬਹੁਤ ਸਾਰੇ ਕੁਝ ਏਰੀਏ ਇੱਦਾਂ ਦੇ ਆ ਜਿੱਥੇ ਪੱਥਰ ਵਗੈਰਾ ਜ਼ਿਆਦਾ ਨੇ, ਤਾਂ ਉਸ ਏਰੀਏ ਦੇ ਵਿੱਚ ਹੈਗੇ ਨੇ ਸੱਪ ਵਗੈਰਾ ਸਨੇਕ ਜ਼ਿਆਦਾ। ਤਾਂ ਆਪਣੇ ਤਾਂ ਇੱਕ ਉਹ ਡਿਵਾਈਸ ਆਉਂਦੀ ਆ ਜੀ, ਉਹ ਮਤਲਬ ਕਿ ਜ਼ਮੀਨ ਦੇ ਵਿੱਚ ਗੱਡ ਦਿਓ ਤੇ ਉਹ ਵਾਈਬ੍ਰੇਸ਼ਨ ਕਰਨ ਲੱਗ ਜਾਂਦੀ ਆ ਜੀ, ਤੇ ਉਹ ਆਪੇ ਸੱਪ ਫਿਰ ਉਹ ਚਲੇ ਜਾਂਦੇ, ਉੱਥੇ ਲਾਗੇ ਨਹੀਂ ਆਉਂਦੇ ਜੀ ਫਿਰ ਏਰੀਏ ਚ, ਕਿਉਂਕਿ ਸੱਪ ਜਿਹੜਾ ਉਹ ਫੀਲ ਹੀ ਕਰ ਸਕਦਾ ਹੈ। ਹਾਂਜੀ, ਕਿਉਂਕਿ
2: ਸਾਡੇ ਪੂਲ ਵਿੱਚ ਭੁਪਿੰਦਰ ਜੀ ਇੱਕ ਡਿੱਗਿਆ ਕਿੱਡੇ ਬੜਾ ਹੈ ਨਾ।
0: ਅੱਛਾ ਜੀ,
2: ਤੇ ਜਿਹੜੇ ਪੂਲ ਦੀ ਸਫਾਈ ਕਰਨ ਆਉਂਦੇ ਆ, ਮੈਂ ਉਹਨਾਂ ਨੂੰ ਕਿਹਾ ਇਹ ਤੁਸੀਂ ਕੱਢ ਦੋ, ਮੈਨੂੰ ਉਹ ਕਹਿੰਦੇ ਤੁਸੀਂ ਰੱਖਣਾ, ਉਹ ਮੈਂ ਕਿਹਾ ਕਿੱਥੇ, ਮੈਨੂੰ ਪੁੱਛਦੇ ਆ ਫਿਰ ਰੱਖਣਾ, ਮੈਂ ਕਿਹਾ ਇਹਨੂੰ ਮਾਰ ਦੋ ਪਰੇ ਕਰਕੇ, ਫਿਰ ਉਹਨੇ ਪਰੇ ਜਿਹਾ ਕਰਕੇ ਨਾ 20 ਫੁੱਟ ਤੇ ਜਾ ਕੇ ਉੱਥੇ ਮਾਰ ਦਿੱਤਾ ਤੇ ਕੀਤਾ। ਮੈਂ ਸਭ ਕਿੱਥੇ ਪੁਰਾਣੀ ਜਿਹੀ ਕਹਾਣੀ ਛੱਡਣ ਲੱਗ ਪਿਆ, ਕਹਿੰਦੇ ਤੁਸੀਂ ਰੱਖਣਾ ਜਿਹਨਾਂ ਤੋਂ ਮੈਂ ਹਮੇਸ਼ਾ ਹੀ ਡਰਦੀ ਰਹੀ।
0: ਬਿਲਕੁਲ,
2: ਪਰ ਹੁਣ ਜਾਣੀ ਕਿ ਇੱਥੇ ਏਦਾਂ ਆ ਵੀ ਇੱਥੇ ਠੀਕ ਆ, ਬਾਹਰ ਜਾਂਦੇ ਆ ਉਹਨੇ ਪਤਾ ਨੀ ਇੰਡੀਆ ਕਾ, ਤੇ ਇਹ ਚੀਜ਼ ਜਾਣੀ ਕਿ ਤੁਹਾਨੂੰ ਮੈਂ ਦੱਸਦੀ ਆ, ਇਹ 75 ਦੀ ਗੱਲ ਆ, 75-76 ਦੀ ਜਦ ਮੇਰੇ ਨਾਲ ਇੱਦਾਂ
0: ਆਲੇ ਦੁਆਲੇ ਵੀ ਭੈਣ ਜੀ। ਫਿਰ ਉਹ ਘੇਰਾ ਉਦਾਂ ਦਾ ਨਾ ਦੇਖੋ, ਹੁਣ ਜਿੱਦਾਂ ਇੱਥੇ ਇਹਦੇ ਵਿੱਚ ਵੀ ਇੱਕ ਕਰੈਕਟਰ ਸੀਗਾ, ਉਹ ਆ ਕੇ ਕਹਿੰਦੀ ਭੀ ਮੈਂ ਤੁਹਾਨੂੰ ਕਹਾਣੀਆਂ ਦੱਸਦੀ ਆ, ਉੱਥੇ ਬਥੇਰਾ ਕੁਝ ਵਾਪਰਦਾ, ਤੇ ਉਹ ਮਨ ਦੇ ਵਿੱਚ ਫਿਰ ਹੋਰ ਉਹ ਸਟਰੋਂਗ ਹੋਈ ਜਾਂਦੀ ਆ ਗੱਲ ਭੀ ਹਾਂ ਇਹ ਸਹੀ ਗਏ, ਸਾਰੇ ਲੋਕ ਕਹੀ ਜਾਂਦੇ ਕੁਝ ਤਾਂ ਹੋਏਗਾ ਹੀ।
2: ਹਾਂਜੀ ਹਾਂਜੀ, ਫਿਰ ਮੇਰੇ ਵੀ ਉਹ ਦਿਮਾਗ ਵਿੱਚ ਪਾਤੀ ਭੀ ਏਦਾਂ ਨੀ ਕਰਨਾ, ਸਾਡੇ ਖੇਤਾਂ ਵਿੱਚ ਜਗ੍ਹਾ ਤੂੰ ਏਦਾਂ ਕਿੱਦਾਂ ਕਹਿ, ਤਾਂ ਮੈਂ ਨੀ ਏਦਾਂ ਕਰਿਆ ਕਰੂੰ ਜਾਂ ਕਿੱਦਾਂ। ਪਰ ਚੜਾਉਂਦੀ ਤਾਂ ਮੈਂ ਚੜਾਈਆਂ ਨੇ ਉਹ ਤੋਂ ਬਾਅਦ, ਮੈਂ ਕਿਉਂਕਿ ਮੈਂ ਪਹਿਲੇ ਕਹਿੰਦੀ ਸੀ ਮੈਂ ਨਹੀਂ ਚੜਾਇਆ ਕਰਨੀ, ਠੀਕ ਆ ਮੈਂ ਨਹੀਂ ਚਾਹੁੰਦੀ, ਨਹੀਂ ਚੜਾਉਂਦੀ, ਮੇਰੇ ਆਪਣੇ ਮਨਸਾ ਨਹੀਂ ਹੈਗੇ, ਜਿਹੜੇ ਘਰ ਦੇ ਕਰਦੇ ਆ ਤਾਂ ਕਰੀ ਜਾਂਦੇ ਸੀ, ਮੇਰੀ ਮਦਰ ਇਨ ਲਾਅ ਕਰਦੇ ਸੀ, ਠੀਕ ਆ, ਤੇ ਉਹਨਾਂ ਤੋਂ ਬਾਅਦ ਮੈਂ ਨੀ ਭੁਪਿੰਦਰ ਜੀ ਕਰਦੀ।
0: ਬਿਲਕੁਲ,
2: ਪਰ ਮੈਨੂੰ ਜਿਹੜਾ ਮੇਰੇ ਮਨ ਚ ਵਹਿਮ ਪਾਤਾ ਸੀਗਾ,
0: ਉਹ ਤਾਂ ਭੈਣ ਜੀ ਕਹਿ ਸਕਦੇ ਚਲੋ ਆਪਣੇ ਇਹਨਾਂ ਮੁਲਕਾਂ ਚ ਪਿਆਰ ਮੁਹੱਬਤ ਜਾਨਵਰਾਂ ਦੇ ਨਾਲ ਬਹੁਤ ਹੈ, ਉਹ ਤਾਂ ਚਲੋ ਇਹ ਚੀਜ਼ਾਂ ਨੂੰ ਆਪਣੇ ਥੋੜਾ ਜਿਹਾ ਇਹ ਹੈ ਕਿ ਉਹਨਾਂ ਚੀਜ਼ਾਂ ਤੋਂ ਡਰਦੇ ਆ, ਜਾਂ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਬਚਾਉਣ ਦੇ ਲਈ ਵੀ ਇਹ ਚੀਜ਼ਾਂ। ਹੁਣ ਦੇਖੋ ਮੈਂ ਪਿਛਲੇ ਦਿਨਾਂ ਚ ਗੱਲ ਕੀਤੀ ਸੀ ਸੱਪਾਂ ਦੇ ਬਾਰੇ ਹੀ, ਕਿ ਸਾਡੇ ਲੋਕ ਕਹਿੰਦੇ ਨੇ ਦੁੱਧ ਪਿਲਾ ਦਈਏ, ਸੱਪ ਕਦੇ ਵੀ ਦੁੱਧ ਨਹੀਂ ਪੀਂਦਾ ਜੀ, ਤੇ ਉਹ ਤਾਂ ਅਸੀਂ ਉਹਨੂੰ ਮੌਤ ਨੂੰ ਉਹਦੀ ਨੂੰ ਸੱਦਾ ਦੇ ਰਹੇ ਹਾਂ, ਜਦੋਂ ਹਨਾ ਡੀਹਾਈਡਰੇਟ ਹੋਏਗਾ ਨਾ ਸੱਪ, ਤੇ ਪਾਣੀ ਵੀ ਉਦੋਂ ਹੀ ਪੀਂਦਾ ਹੈ ਉਹ, ਉਸ ਵੇਲੇ ਉਹ ਜੋ ਉਹਨੂੰ ਮਿਲਿਆ ਲਿਕੁਇਡ ਦੇ ਤੌਰ ਦੇ ਉੱਤੇ ਫਿਰ ਉਹਨੇ ਡਰਿੰਕ ਕਰਨਾ, ਕਿਉਂਕਿ ਦੁੱਧ ਜਿਹੜਾ ਉਹ ਪਾਣੀ ਦੇ ਨਾਲ ਉਹ ਬਹੁਤ ਮੋਟਾ ਹੁੰਦਾ, ਤੇ ਜਦੋਂ ਉਹ ਸਾਹ ਲੈਂਦੇ ਆ, ਕਿਉਂਕਿ ਉਹ ਨੱਕ ਤੇ ਉਹਨਾਂ ਦਾ ਸਾਹ ਰਗ ਇੱਕੋ ਹੀ ਹੈ ਜੀ, ਤੇ ਉਹ ਜਦੋਂ ਫਿਰ ਉਹ ਪਾਣੀ ਜਿਹੜਾ ਦੁੱਧ ਜਿਹੜਾ ਉਹ ਫਿਰ ਜਦੋਂ ਪੀਂਦੇ ਨੇ, ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦਾ ਸਾਹ ਵੀ ਬੰਦ ਕਰ ਸਕਦਾ। ਇਸ ਕਰਕੇ ਜਿਹੜਾ ਇੰਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਬਹੁਤ ਓਰੀਜਿਨਲ ਸੱਪ ਹੈਗੇ ਨੇ ਉਹਨਾਂ ਹਿੱਸਿਆਂ ਦੇ, ਆਪਣੇ ਖਿੱਤੇ ਦੇ ਕੋਬਰਾ ਹੋ ਗਿਆ ਜੋ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਮਰ ਰਹੇ ਨੇ ਜੀ ਇਹ ਕਾਰਨਾਂ ਦੇ ਕਰਕੇ, ਤੇ ਸੱਪ ਕਦੇ ਵੀ
2: ਪੀਂਦਾ ਨਹੀਂ ਜੀ ਦੁੱਧ ਨਹੀਂ ਪੀਂਦਾ
0: ਜੀ। ਹਾਂਜੀ,
2: ਹੁਣ ਵੀ ਅਜੇ ਤੱਕ ਵੀ ਭੁਪਿੰਦਰ ਜੀ ਇੱਦਾਂ ਹੀ ਕਰਦੇ ਆ।
0: ਹੁਣ ਦੇਖੋ ਆਪਣੇ ਮਨਾਂ ਦੇ ਵਿੱਚ,
2: ਮਨਾਂ ਦੇ ਵਿੱਚ ਕੱਚੀ ਲੱਸੀ ਜਾ ਕੇ ਚੜਾਉਂਦੇ ਆ ਆਲੇ ਦੁਆਲੇ ਛਿੱਟੇ ਦਿੰਦੇ, ਉੱਥੇ ਜਿਹੜੀ ਜਗ੍ਹਾ ਆ ਇੱਦਾਂ ਹੀ ਕਰਦੇ
0: ਭੈਣ ਜੀ। ਕਾਰਨ ਆ ਨਾ ਦੇਖੋ, ਉਹਨੂੰ ਸੱਪ ਨੂੰ ਪਤਾ ਹੈ ਕਿ ਇਹ ਮੇਰੇ ਲਈ ਜ਼ਹਿਰ ਆ, ਜਾਂ ਮੈਂ ਮਰਨਾ ਇਹ ਪੀ ਕੇ, ਉਹ ਭੱਜਦਾ ਹੈ ਜੀ, ਉਹ ਕਹਿੰਦਾ ਛੱਡੋ ਮੇਰੀ ਜਾਨ। ਹਾਂਜੀ ਜੀ,
2: ਬਸ ਆਏ ਹਾਂ ਮੈਂ ਕਿਹਾ ਫੇਰ ਹੁਣ ਮੈਂ ਇਹ ਸ਼ੇਅਰ ਕਰੀ ਦੀ ਮਾਂ ਫੇਰ ਕਿੰਨੇ
0: ਨਹੀਂ ਬਹੁਤ ਵਧੀਆ
2: ਸੁਣ
0: ਲੱਗਿਆ
2: ਰਹੀ ਸੀ ਭੈਣ ਜੀ ਦੀਆਂ ਗੱਲਾਂ ਵੀ
0: ਜੀ
2: ਤੇ ਹੁੰਦੇ ਤਾਂ ਫੇਰ ਉਹੀ ਗੱਲ ਆਪੇ ਮਨ ਚ ਹੁੰਦੀ ਆ ਉਹ ਕੁੜੀ ਦੇ ਹੋ ਸਕਦਾ ਟੀਕਾ ਅਸਲੀ ਨਾ ਵੀ ਹੋਵੇ ਤਾਂ ਵਾਹਿਗੁਰੂ ਜਾਣਦਾ ਜਿਹੜੇ ਜਿਹਨੇ ਲਾਇਆ ਹੋ ਉਹਨਾਂ ਨੂੰ ਪਤਾ ਹੋ ਸਕਦਾ ਉਹਦੀ ਬਿਲ ਫੜਦੇ ਕਈ ਵਾਰ ਤੁਹਾਨੂੰ ਮੈਂ ਦੱਸਦੀ ਆ ਜਿੱਦਾਂ ਦੇ ਵੀ ਆਪਣੇ ਵਿਚਾਰ ਹੋ ਜਾਂਦੇ ਆ ਭੁਪਿੰਦਰ ਜੀ ਉਦਾਂ ਦਾ ਸਾਡਾ ਸਿਰ ਉਹ ਹੋ ਜਾਂਦਾ ਹੈ
0: ਹਨਾ
2: ਤੁਹਾਨੂੰ ਮੈਂ ਦੱਸਦੀ ਮੇਰੇ ਚਿੱਤੇ ਚ ਜਿੱਦਾਂ ਮੈਨੂੰ ਆਲੂ ਗੋਭੀ ਲੋਕਾਂ ਨੂੰ ਆਲੂ ਗੋਭੀ ਬਹੁਤ ਪਸੰਦ ਹੁੰਦੀ ਮੈਨੂੰ ਪਸੰਦ ਨੀ ਹੁੰਦੀ ਜਿੱਦਾਂ ਮੈਨੂੰ ਗੋਭੀ ਦਾ ਪਸੰਦ ਹੈ ਜੇ ਮੈਂ ਗੋਭੀ ਨੂੰ ਕੱਦੂਕਸ ਕਰਕੇ ਨਾ ਅਦਰਕ ਵਗੈਰਾ ਪਾ ਕੇ ਉਹਦੇ ਪਰੌਂਠਾ ਬਣਾ ਲਵਾਂ ਠੀਕ ਹੈ ਜੇ ਮੈਂ ਸਬਜ਼ੀ ਖਾਣੀ ਮੈਨੂੰ ਏਦਾਂ ਲੱਗਦਾ ਮੈਨੂੰ ਬਾਏ ਹੋਣੇ ਮੇਰਾ ਕੱਚਾ ਕੱਚਾ ਦਿਲ ਹੋਣਾ ਹਨਾ ਇਹ ਫਿਰ ਮੇਰੇ ਚੇਚੇ ਹੋਊਗੀ ਫਿਰ ਜੇ ਮੈਂ ਉਹਨੂੰ ਪਰੌਂਠਾ ਬਣਾਉਣੀ ਫਿਰ ਮੈਨੂੰ ਕੁਛ ਨੀ ਹੁੰਦਾ
0: ਜੀ ਹੁਣ ਦੇਖੋ ਪਿਛਲੇ ਸਮੇਂ ਚ ਸ਼ਾਇਦ ਤੁਹਾਨੂੰ ਵੀ ਯਾਦ ਹੋਏਗਾ ਉੱਥੇ ਰੋਲਾ ਪਿਆ ਸੀ ਕਿ ਪਿੱਪਲ ਜਿਹੜੇ ਨੇ ਦੁੱਧ ਪੀਣ ਲੱਗ ਗਏ ਜਾਂ ਪਤਾ ਨੀ ਕਿ ਏਦਾਂ ਦਾ ਪੱਥਰ ਜਿਹੜੇ ਸੀਗੇ ਮੂਰਤੀਆਂ ਜਿਹੜੀਆਂ ਸੀ ਆਪਣੇ ਸੋਰੀ ਸ਼ਿਵਲਿੰਗ ਸੀਗੇ ਉਹ ਦੁੱਧ ਪੀਣ ਲੱਗ ਗਏ ਏਦਾਂ ਦਾ ਰੁਝਾਨ ਚੱਲਿਆ ਫਿਰ ਇੱਕ ਵਾਰੀ ਫਸਲਾਂ ਦੀ ਆਪਣੇ ਕੱਦੂ ਸੀਗਾ ਸ਼ਾਇਦ ਮੇਰੇ ਖਿਆਲ ਨਾਲ ਉਹਦੇ ਪੱਤਿਆਂ ਦੇ ਉੱਤੇ ਮਤਲਬ ਕਿ ਏਦਾਂ ਕੋਈ ਬਿਮਾਰੀ ਆਈ ਸੀ ਤੇ ਉਹਦੇ ਉੱਤੇ ਲੀਕ ਪੈ ਜਾਂਦੀ ਹੁੰਦੀ ਸੀ ਵਾਈਟ ਕਲਰ ਦੀ ਥੋੜੀ ਤੇ ਕਹਿੰਦੇ ਇਹਦੇ ਉੱਤੇ ਉਹ ਸੱਪ ਲੰਘ ਗਿਆ ਜੀ ਇਹ ਇਹ ਖਾਣ ਯੋਗ ਨਹੀਂ ਆ ਤੇ ਟਰਾਲੀਆਂ ਦੀਆਂ ਟਰਾਲੀਆਂ ਸੁੱਟ ਦਿੱਤੀਆਂ ਸੀ ਜੀ ਏਦਾਂ ਦੀਆਂ ਵੀ ਚੱਲੀਆਂ ਗੱਲਾਂ
2: ਕਦੇ ਕਹਿੰਦੇ ਸੀਗੇ ਉਹ ਸਟੋਵ ਦੇ ਪੁੱਛਾਂ ਦੇ ਸੱਚੀ ਹਿਲਦਾ ਹੁੰਦਾ ਸੀ
0: ਜੀ ਬਿਲਕੁਲ
2: ਮੈਂ ਉਹ ਆਪ ਵੀ ਦੇਖਿਆ ਸਟੋਵ ਹਿਲਦਾ ਮੈਂ ਬਹੁਤ ਛੋਟੀ ਜਿਹੀ ਸੀ ਮਤਲਬ ਇਹ ਪਤਾ ਨੀ ਤਾਂ ਬਈ ਖਬਰੇ ਆਪਣੇ ਦਿਮਾਗ ਨੂੰ ਜਿੱਦਾਂ ਉਹ ਕਹਿ ਦਿੰਦੇ ਆ ਪਹਿਲਾਂ ਇਹ ਹਿਲਦਾ ਹਨਾ ਤੁਸੀਂ ਜੋ ਪੁੱਛੋਗੇ ਉਹਨੂੰ ਦੱਸਣ ਲੱਗ ਪੈਣਾ
0: ਜਾਂ
2: ਤਾਂ ਫਿਰ ਆਪਣਾ ਦਿਮਾਗ ਉਦਾਂ ਦਾ ਹੋ ਜਾਂਦਾ ਉਸ ਵੇਲੇ ਅੱਖਾਂ ਆਪਣੀ ਏਦਾਂ ਦੀਆਂ ਹੋ ਜਾਂਦੀਆਂ ਅਸੀਂ ਉਹਨੂੰ ਹਿਲਦਾ ਦੇਖਣਾ ਚਾਹੁੰਦੇ ਉਹ ਹਿਲਣ ਲੱਗ ਪੈਂਦਾ
0: ਬਿਲਕੁਲ ਹੈ ਜੀ ਬਿਲਕੁਲ
2: ਮੈਂ ਤਾਂ ਕਹਿੰਦੀ ਪੋਤੇ ਆਪਣੇ ਦਿਮਾਗ ਵਿੱਚ ਹੋ ਜਾਂਦੀ ਜਿਹੜੀ ਵੀ ਚੀਜ਼ ਸਾਡੇ ਆ ਜਾਂਦੀ ਹੈ ਨਾ ਦਿਮਾਗ ਦੇ ਵਿੱਚ ਉਦਾਂ ਸਾਨੂੰ ਹੋਣ ਲੱਗ ਪੈਂਦਾ ਜਿੱਦਾਂ ਤੁਸੀਂ ਸੋਚਦੇ ਆ ਮੈਂ ਆਹ ਕੰਮ ਕਰ ਸਕਦਾ ਤਾਂ ਤੁਹਾਨੂੰ ਅੰਦਰ ਤੋਂ ਉਹੀ ਜਿੱਦਾਂ ਨਾ ਕਹਿ ਦਿੰਦੇ ਰੱਬ ਕਹਿੰਦਾ ਤੂੰ ਇੱਕ ਪਾਸੇ ਤੁਰਨ ਦੀ ਕੋਸ਼ਿਸ਼ ਕਰ ਮੈਂ ਤੇਰੇ ਅੱਗੇ ਦਸ ਰਾਹ ਖੋਲਦਾ ਵਾਕਈ ਉਹ ਗੱਲ ਹੋ ਜਾਂਦੀ ਜਦ ਤੁਸੀਂ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰ ਲਈ ਕਿਸੇ ਨੂੰ ਕੰਮ ਕਰਨ ਲਈ ਤਾਂ ਮਤਲਬ ਅੱਧਾ ਕੰਮ ਤਾਂ ਹੋ ਗਿਆ ਮਤਲਬ ਤੁਸੀਂ ਖੜੇ ਹੋ ਗਏ ਕਰ ਲਈ ਤਿਆਰ ਹੋ ਗਏ ਉਹੀ ਆ ਜੇ ਆਪਣੀ ਮਾੜੀ ਗੱਲ ਸੋਚ ਲਈ ਤੇ ਸੱਪ ਦਿਸਣਾ ਤਾਂ ਫਿਰ
0: ਦਿਸਣਾ ਹੀ ਆ ਜੀ
2: ਇਹੀ ਹੋ ਸਕਦਾ
0: ਜੀ ਬਿਲਕੁਲ
2: ਹਾਂ ਕੁੜੀ ਹਿੱਦੇ ਮੈਂ ਇਹੀ ਜੇ ਤਾਂ ਸੋਚਦੀ ਆ ਭੇ ਜਾਂ ਉਹਦੇ ਦਿਲ ਫਾਪਰੇ ਉਹਦੇ ਦਿਮਾਗ ਚ ਆਹੋ ਭੇ ਕੁਛ ਨੀ ਇਹ ਜ਼ਹਿਰ ਜ਼ੁਰ ਮੈਨੂੰ ਕੁਛ ਨੀ ਕਰ ਸਕਦਾ
0: ਜੀ ਬਿਲਕੁਲ ਹੈ ਜੀ
2: ਹੋ ਸਕਦਾ ਨਹੀਂ ਜੀਤਾ ਹੋ ਗਏ ਅੰਦਰ ਵੀ ਸਾਡੇ ਬਹੁਤ ਜ਼ਹਿਰੀਲੀਆਂ ਚੀਜ਼ਾਂ ਜਿਹੜੀਆਂ ਉਹ ਜਿਹੜੇ ਅੰਦਰ ਚਰਮੇ ਉਹ ਇੰਨੇ ਫਾਈਟ ਕਰਦੇ ਤੁਸੀਂ ਦੇਖੋ ਬੁਖਾਰ ਚੜ੍ਹਦੇ ਸਭ ਕੁਛ ਉਹ ਸਾਰੀਆਂ ਬਿਮਾਰੀਆਂ ਨਾਲ ਲੜਦੇ ਆ ਅੰਦਰਲੀ ਸਟਰੈਂਥ ਜਿਹੜੀ ਹੁੰਦੀ ਆ ਉਹਦੇ ਨਾਲ ਆਪਾਂ ਲੜਦੇ ਆ
0: ਬਿਲਕੁਲ ਹੈ ਜੀ ਇਮਿਊਨ ਸਿਸਟਮ
2: ਚਲੋ ਭਵਿੰਦਰ ਜੀ ਹੁਣ ਤੁਹਾਡਾ ਟਾਈਮ ਜਿਆਦਾ
0: ਥੈਂਕ ਯੂ ਨਹੀਂ ਨਹੀਂ ਕੋਈ ਗੱਲ ਨਹੀਂ ਥੈਂਕ ਯੂ ਸ਼ੁਕਰੀਆ
2: ਹਾਂਜੀ ਓਕੇ ਸਤਿ ਸ਼੍ਰੀ ਅਕਾਲ
0: ਸੋਨੇ ਵਿਚਾਰਨ ਲਈ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸਾਂ ਜੀ ਆਖਰ ਦੇ ਵਿੱਚ ਸੁਰਿੰਦਰ ਕੌਰ ਮਾਲ ਜੀ ਤੇ ਕੁਝ ਸੁਨੇਹੇ ਰਹਿ ਗਏ ਸੀ ਉਹਨਾਂ ਦੀ ਸਾਂਝ ਪਾ ਕੇ ਫਿਰ ਮੈਂ ਆਗਿਆ ਲੈਣਾ ਔਜਲਾ ਸਾਹਿਬ ਕਹਿੰਦੇ ਬਖਸ਼ੀ ਜੀ ਕਿਆ ਬਾਤ ਹੈ ਜੀ ਮਜ਼ਾ ਆ ਗਿਆ ਤੇ ਲੱਭਦਾ ਕਿੱਥੋਂ ਹੈ ਤੇ ਇਹ ਵੀ ਲਿਖਿਆ ਨਾਲ ਤੇ ਅੱਗੇ ਕਹਿੰਦੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਪਾਈ ਸੀ ਮੈਨੂੰ ਤਾਂ ਉਹ ਵੀ ਕਹਿੰਦੇ ਨਹੀਂ ਚੰਗੇ ਲੱਗਦੇ ਹੁਣ ਕਹਿੰਦੇ ਸੀ ਆਪਣੇ ਔਜਲਾ ਸਾਹਿਬ ਲਿਖਦੇ ਨੇ ਪਰਮਿੰਦਰ ਬਾਂਜੀ ਲਿਖਦੇ ਆ ਫਗਵਾੜੇ ਤੋਂ ਭਾਜੀ ਇਹਨਾਂ ਦੇ ਨਾਲ ਤਾਂ ਉਹ ਹਾਜ਼ਰੀ ਵਾਲੀ ਗੱਲ ਹੋਈ ਹੈ ਕਿ ਸ਼ੇਰ ਆ ਗਿਆ 4 ਸਾਲ ਪਹਿਲਾਂ ਤਾਂ ਇਹ ਆਖਦੇ ਸੀ ਕਿ ਸਾਡੇ MLA ਨੂੰ ਭਾਜਪਾ 5-5 ਕਰੋੜ ਦੀ ਆਫਰ ਕਰ ਰਹੀ ਹੈ ਪਰ ਇਹ ਤਾਂ ਕਹਿੰਦੇ 1000 ਕੁ ਰੁਪਏ ਪਿੱਛੇ ਹੀ ਕਹਿੰਦੇ ਆਪਣਾ ਇਮਾਨ ਵੇਚ ਰਹੇ ਨੇ ਜੀ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਬੇਅੰਤ ਸੰਧੂ ਜੀ ਤੇ ਬਹੁਤ ਸਾਰੇ ਸੁਨੇਹੇ ਨੇ ਸਤਿ ਸ਼੍ਰੀ ਅਕਾਲ ਜੀ ਤੇ ਭੇਜ ਰਹੇ ਨੇ ਸਾਰੇ ਪਰਿਵਾਰ ਨੂੰ ਤੇ ਰਾਜਨ ਸੈਣੀ ਜੀ ਨੂੰ ਮੁਕੱਦਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਆ ਤੇ ਔਜਲਾ ਸਾਹਿਬ ਨੂੰ ਔਜਲਾ ਸਾਹਿਬ ਕਹਿੰਦੇ 22 ਦੇ ਵਿੱਚ ਬਾਦਲ ਕਹਿੰਦਾ ਸੀ 10 ਲੱਖ ਦੇਵਾਂਗੇ ਬਾਹਰ ਜਾਣ ਵਾਲੇ ਬੱਚਿਆਂ ਨੂੰ ਹੁਣ ਕਹਿੰਦੇ ਕਿੱਥੇ ਨੇ ਤੇ ਔਜਲਾ ਸਾਹਿਬ ਕਹਿੰਦੇ ਅਜੇ ਤਾਂ ਸ਼ੁਕਰ ਕਰਨ ਵਾਹਿਗੁਰੂ ਦਾ ਬੀਬੀ ਹੈ ਜੀ ਅਜੇ ਨਾ ਨਾ ਰਾਜਨ ਜੀ ਸਾਰਾ ਕੁਝ ਭੁੱਲਰ ਦੇ ਘਰ ਰੱਖਿਆ ਸੀ ਕਹਿੰਦੇ ਜੀ ਔਜਲਾ ਸਾਹਿਬ ਤੇ ਰਾਜਨ ਸੈਣੀ ਸਾਹਿਬ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਬਿਲਕੁਲ ਠੀਕ ਜੀ ਤੇ ਹੁਣ ਅਸੀਂ ਕਿੱਥੋਂ ਚੰਗੇ ਲੱਗਣਾ ਜੀ ਹਾ ਹਾ ਹੱਸ ਰਹੇ ਨੇ ਤੇ ਮਤਲਬ ਕਿ ਵੋਟ ਦੀ ਗੱਲ ਕੀਤੀ ਸੀ ਨਾ ਜਿਹਨਾਂ ਨੇ ਇਹਨਾਂ ਨੂੰ ਜਿਤਾਇਆ ਆ ਇਸ ਕਰਕੇ ਉਹ ਕਹਿੰਦੇ ਭਾਈ ਅਸੀਂ ਵੀ ਵੋਟ ਪਾਈ ਸੀ ਸੈਣੀ ਸਾਹਿਬ ਕਹਿੰਦੇ ਵਾਹ ਜੀ ਵਾਹ ਕਿਆ ਬਾਤ ਆ ਮੁਹੰਮਦ ਬਖਸ਼ੀ ਜੀ ਤੇ ਵੀਰ ਜੀ ਥੈਂਕ ਯੂ ਕਹਿੰਦੇ ਤੇ ਮਾਲ ਜੀ ਲਿਖਦੇ ਆ ਕਿ ਮੋਸਟ ਬਿਊਟੀਫੁਲ ਲਾਇਰੰਸ ਬਖਸ਼ੀ ਜੀ ਕਿਆ ਬਾਤ ਹੈ ਜੀ ਮੁਹੰਮਦ ਜੀ ਨੇ ਸ਼ੁਕਰੀਆ ਅਦਾ ਕੀਤਾ ਸਭ ਦੋਸਤਾਂ ਦਾ ਐਪਰੀਸ਼ੀਏਟ ਕਰਨ ਦੇ ਲਈ ਤੇ ਮਾਲ ਜੀ ਕਹਿੰਦੇ ਆ ਉਸਦੀ ਵਿਲ ਪਾਵਰ ਹੀ ਕਹਿੰਦੇ ਹੋਵੇਗੀ ਕਿ ਮੈਂ ਤੁਹਾਡੇ ਮਾਰਿਆ ਨਹੀਂ ਮਰਨਾ ਹੈ ਮੁਕੱਦਰ ਬਾਈ ਜੀ ਕਹਿੰਦੇ ਵਾਹ ਜੀ ਵਾਹ ਸੈਣੀ ਬਾਈ ਜੀ ਸੈਣੀ ਸਿਆ ਬਾਈ ਸਿਆ ਮੁਹੰਮਦ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਮੁਕੱਦਰ ਜੀ ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਮੁਹੰਮਦ ਜੀ ਨੇ ਕਿਹਾ ਇੰਟਰਸਟਿੰਗ ਐਂਡ ਮੋਟੀਵੇਸ਼ਨਲ ਸਟੋਰੀ ਜੀ, ਸ਼ੁਕਰੀਆ ਜੀ। ਲੋ ਦੋਸਤੋ, ਅਸੀਂ ਜਿੰਨੇ ਸੁਨੇਹੇ ਮੇਰੇ ਤੱਕ ਪੁੱਜੇ ਨੇ ਤੇ ਜੇ ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਨੇਹਾ, ਨਾਮ ਲੈਣਾ ਰਹਿ ਗਿਆ ਹੋਵੇ, ਮਾਫ਼ੀ ਚਾਹਵਾਂਗਾ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ। ਇਸ ਦੇ ਨਾਲ ਹੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇੰਜੋਏ ਕਰ ਸਕਦੇ ਹੋ, ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਦੋਸਤੋ ਨਹੀਂ ਚੱਲੇਗਾ ਤੇ ਮੈਨੂੰ ਦਿਵਾ ਗਿਆ। ਕੱਲ ਨੂੰ ਮਿਲਦੇ ਹਾਂ ਭਾਰਤੀ ਸਮੇਂ ਦੇ ਅਨੁਸਾਰ 9:30 ਫਿਰ ਤੋਂ ਨਵਾਂ ਨਵੇਲਾ ਕੁਝ ਨਾ ਕੁਝ ਲੈ ਕੇ ਜੀ। ਇਸ ਦੇ ਨਾਲ ਹੀ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਦੋਸਤੋ।

0: ಮತ್ತು ಮಹಾಪವರ್ ರೇಡಿಯೋ.
1: जी दोस्तों सारे दोस्तों दा दुआबा रेडियो मंच उत्ते निघा स्वागत है। लैके हाजर आ फिर तो एक बार तुहाडी कचहरी च नवा नवेला प्रोग्राम जिंदगी नामा हाले दुनिया। आप सब नूं आदाब सलाम नमस्ते ते प्यार भरी निघी सत श्री अकाल। दोस्तों उम्मीद करदे आ सब राजी खुशी होणगे ते गल्लां बातां दी शुरुआत करदे आ। ते अज दा दिहाड़ा 6 अक्तूबर 2026 दा दिहाड़ा है ते मंगलवार वाला दिन है ते मंगल काम करदे आ दंगल जो पंजाब दे विच हो रहे है ते उहदियां गल्लां बातां भी करांगे। नाल नाल बहुत सारे सुनेहे तुहाडे आ रहे ने। परमिंदर बन भाई जी दा निघा स्वागत है फगवाड़े तो। इसे तरह आजो कहिंदे प्यारियो दिओ दर्शन जी स्वागत है तुहाडा भी जी। सुरेंद्र कौर माल जी यूएस तो सत श्री अकाल भेजदे ने। मुहम्मद जी दुबई तो सत श्री अकाल भेज रहे ने ते सारे दोस्तां नूं जीआं नूं जी कह रहे ने जी। ते दोस्तो उम्मीद करदे आं तुहाडे तक आवाज़ ते अंदाज़ वधिया तरीके दे नाल पहुंच रही होवेगी। ऐप दे उत्ते वैबसाइट फेसबुक यूट्यूब जिथों कितों भी तुसीं सुन रहे हो ते जरूर उहदे उत्ते तुसीं गल्लबात दे विच दस सकदे हो भी तुहाडे तक आवाज़ जिहड़ी है किस तरह पहुंच रही है ते अंदाज़ भी कुछ ही पलां दे विच तुहाडे सामने पेश करदे आं। हुण तों लै के तकरीबन 2-2.25 घंटे तुहाडा मेरा राबता इसे तरह बरकरार रहेगा ते देशते दीआं खबरां अज दा विचार ते एडवोकेट राजन सैनी साहब दे नाल गल्लां बातां दा सिलसिला ते कुछ जिंदगी दे बारे गल्लां बातां वी नाल नाल करांगे। ते लो फिर करदे आं शुरुआत कुछ ही पलां दे विच ते उम्मीद करदे आं नाल नाल दोस्त जुड़ रहे ने ते चंगा लगे प्रोग्राम तां दोस्तां मित्रां तक सांझा भी कर दिया करो ते नाल दी नाल लाइक ते शेयर दिया बटन भी जिहड़ा जरूर एक बार दब दिया करो। ते लो फिर अज दे विचार दे नाल शुरुआत करदे आं। समां स्थिति फिनलैंड दीआं घड़ियां दे उत्ते इस वक्त शाम दे 7:04 दा समां है। भारत दे विच रात दे अपने 9:34 हो गया ते कैलिफोर्निया ते वैंकूवर दे विच सवेर दा समां है। सवेर दे इस वक्त घड़ियां दे उत्ते 9:04 है ते कैलिफोर्निया ते वैंकूवर दे विच ते न्यूयॉर्क ते टोरंटो दीआं घड़ियां दे उत्ते दुपहर दे 12:04 दा समां ते यूके दे विच शाम दे 5:04 यूरोपीयन कंट्रियां मुताबक शाम दा समां है 6:04 दा। ते गल्लबात अज करांगे झूठा तुमसा नहीं देखा कोट मंगे लेखा ते अद्धी रात खड़ के कुंडा ते मिलिया कागज दा मुंडा। पंजाब तो लैके देश दे दी सियासत जिहड़ी है बहुत वड्डे पद्धर दे उत्ते भख रही है ते इसे तरह अमेरिका कनेडा ते यूरोप दीआं कंट्रियां दे विच वी किते ना किते हालात हो ही ने ते जंगां दे हालात जिहड़े होर भी वधदे नज़र आउंदे आ ते उहनां दी भी गल्लबात करांगे। पर अज दे विचार दे वल नूं सब तों पहलां चलदे आ। कहिंदे ने कि जिहड़े लोक जां जिहड़ियां कौमां किताबां नूं मुहब्बत नहीं करदियां बहुता चिर जिंदा नहीं रहिंदियां। किताबां कौमां लोकां दा जिहड़ा राह रोशनाउंदियां ने नहीं तां कमलियां गल्लां फिर दीवे ही बुझाउंदियां ने जी। ते अज दे दिहाड़े दे उत्ते चलिए आपां 1860 दे विच तुहानूं लै चलदे आं। 6 अक्तूबर 1860 दा समां याद करदे आं जदों अंग्रेज़ सरकार ने इंडियन पैनल कोड जिहड़ा सी IPC बनाया सीगा। 1893 दे विच भौतिक विज्ञानी होए ने मेघनाद शाहां दा जिहड़ा जन्म हुंदा है। 1963 ਦੇ ਵਿੱਚ ਆਜ਼ਾਦੀ ਘੁਲਾਟੀਏ ਤੇ ਸੈਂਟਰਲ ਸਿੱਖ ਲੀਗ ਦੇ ਜਿਹੜੇ ਪ੍ਰਧਾਨ ਸਨ ਬਾਬਾ ਖੜਕ ਸਿੰਘ ਜੀ ਦਾ ਦਿੱਲੀ ਦੇ ਵਿੱਚ ਦੇਹਾਂਤ ਹੁੰਦਾ ਹੈ ਤੇ 1981 ਚ ਮਿਸਰ ਦੇ ਨੋਬਲ ਇਨਾਮ ਜੇਤੂ ਰਾਸ਼ਟਰਪਤੀ ਅਨਵਰ ਸਾਦਤ ਦਾ ਜਿਹੜਾ ਪਰੇਡ ਸਮੇਂ ਕਤਲ ਕਰ ਦਿੱਤਾ ਜਾਂਦਾ ਹੈ। 1983 ਦੇ ਵਿੱਚ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਲਾਗੂ ਹੋਇਆ ਤੇ 1999 ਦੇ ਵਿੱਚ ਸੁਪਰੀਮ ਕੋਰਟ ਦੀ ਪਹਿਲੀ ਔਰਤ ਜੱਜ ਜਿਹੜੀ ਸੀ ਫਾਤਿਮਾ ਬੀਵੀ ਬਣ ਗਈ ਜੋ ਏਸ਼ੀਆ ਦੇ ਵਿੱਚ ਵੀ ਪਹਿਲੀ ਔਰਤ ਜੱਜ ਸੀਗੀ ਜੋ ਤਾਮਿਲਨਾਡੂ ਦੀ 1997 ਤੋਂ 2001 ਤੱਕ ਜਿਹੜਾ ਗਵਰਨਰ ਵੀ ਰਹਿ ਚੁੱਕੀ ਹੈ। ਤੇ ਅੱਜ ਦੀ ਵਿਗਿਆਨ ਦੀ ਗੱਲ ਹੋ ਰਹੀ ਹੈ ਤੇ ਵਿਗਿਆਨ ਬਹੁਤ ਵੱਡੇ ਵੱਡੇ ਉਪਰਾਲੇ ਕਰ ਰਹੇ ਨੇ ਤੇ ਬਹੁਤ ਸਾਰੀਆਂ ਜਾਣਕਾਰੀਆਂ ਆਮ ਜਨਤਾ ਦੇ ਵਿੱਚ ਵੀ ਨਸ਼ਰ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਹੀ ਨੋਬਲ ਪੁਰਸਕਾਰ ਜਿਹੜਾ ਦਿੱਤਾ ਗਿਆ ਹੈ ਵਿਗਿਆਨ ਦੇ ਖੇਤਰ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਤੇ ਪ੍ਰਸਿੱਧ ਭੌਤਿਕ ਵਿਗਿਆਨੀ ਮੇਘਨਾਥ ਸ਼ਾਹ ਉਹਨਾਂ ਦਾ ਅੱਜ ਜਿਹੜਾ ਦਿਨ ਵੀ ਹੈ। 6 ਅਕਤੂਬਰ 1893 ਨੂੰ ਗਰੀਬ ਪਰਿਵਾਰ ਦੇ ਵਿੱਚ ਪੂਰਬੀ ਬੰਗਾਲ ਦੇ ਸ਼ਹਿਰ ਢਾਕਾ ਜਿਹੜਾ ਉਹਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਤੇ 1905 ਨੂੰ ਜਦੋਂ 12 ਸਾਲ ਦੇ ਨੇ ਹੋਏ ਤੇ ਬੰਗਾਲ ਦੀ ਵੰਡ ਦੇ ਖਿਲਾਫ਼ ਲੋਕਾਂ ਦੇ ਵਿੱਚ ਭਾਰੀ ਵਿਰੋਧ ਹੋ ਰਿਹਾ ਸੀ ਉਸ ਸਮੇਂ ਤਾਂ ਇਹਨਾਂ ਨੇ ਸਕੂਲ ਦੇ ਵਿੱਚ ਆ ਰਹੇ ਬੰਗਾਲ ਰਾਜ ਦੇ ਅੰਗਰੇਜ਼ ਗਵਰਨਰ ਦਾ ਦੋਸਤਾਂ ਦੇ ਨਾਲ ਰਲ ਕੇ ਹਾਜ਼ਰ ਹੋਣ ਦਾ ਬਾਈਕਾਟ ਕਰ ਦਿੱਤਾ ਸੀ ਤਾਂ ਇਹਨਾਂ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਉਹਨਾਂ ਨੂੰ ਮਿਲਦਾ ਵਜ਼ੀਫਾ ਜਿਹੜਾ ਬੰਦ ਹੋ ਗਿਆ ਤਾਂ ਇੱਕ ਸੁਬ ਜਿਹੜਾ ਸ਼ੁਭ ਚਿੰਤਕ ਉਹਨਾਂ ਦਾ ਸੀ ਵੱਲੋਂ ਦਿੱਤੀ ਫੀਸ ਦੇ ਉੱਤੇ ਖਰਚੇ ਸਹਾਰੇ ਮੁੱਢਲੀ ਵਿਦਿਆ ਉਹਨਾਂ ਨੇ ਪ੍ਰਾਪਤ ਕਰ ਲਈ। 1915 ਦੇ ਵਿੱਚ ਪਹਿਲੇ ਦਰਜੇ ਦੇ ਵਿੱਚ MSc ਪਾਸ ਕਰ ਲਈ। ਫਿਰ ਉਹ ਕਲਕੱਤਾ ਦੇ ਪ੍ਰੈਜ਼ੀਡੈਂਸੀ ਕਾਲਜ ਦੇ ਵਿੱਚ ਚਲੇ ਜਾਂਦੇ ਹੈ ਤੇ ਉੱਥੇ ਉਹਨਾਂ ਦੀ ਵਿਗਿਆਨੀ JC ਬੋਸ, PC ਰੇ, SN ਬੋਸ ਤੇ PC ਮਹਾਲ ਨੋਬੀਸ ਦੇ ਨਾਲ ਜਿਹੜਾ ਮੁਲਾਕਾਤ ਹੁੰਦੀ ਹੈ, ਜਿਨ੍ਹਾਂ ਦਾ ਇਹਨਾਂ ਦੇ ਉੱਤੇ ਕਾਫ਼ੀ ਪ੍ਰਭਾਵ ਵੀ ਜਿਹੜਾ ਪਿਆ। ਉਹ ਆਪਣਾ ਗੁਜ਼ਾਰਾ ਜਿਹੜਾ ਸੀ ਚਲਾਉਣ ਦੇ ਲਈ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਤੇ ਗਣਿਤ ਦੀ ਜਿਹੜੀ ਸੀ ਟਿਊਸ਼ਨ ਪੜ੍ਹਾਉਣ ਵਾਸਤੇ ਦੂਰ ਦੂਰ ਜਿਹੜਾ ਸਾਈਕਲ ਦੇ ਉੱਤੇ ਵੀ ਜਾਂਦੇ ਰਹੇ। 1918 ਦੇ ਵਿੱਚ ਲੰਡਨ ਵਿਸ਼ਵ ਵਿਦਿਆਲੇ ਦੇ ਵੱਲੋਂ DSC ਦੀ ਜਿਹੜੀ ਉਪਾਧੀ ਦੇ ਦਿੱਤੀ ਗਈ ਤੇ 1921 ਤੇ 22 ਦੇ ਵਿੱਚ ਇੰਪੀਰੀਅਲ ਕਾਲਜ ਆਫ ਸਾਇੰਸ ਲੰਡਨ ਵਿਖੇ ਕੰਮ ਕੀਤਾ। 1922 ਦੇ ਵਿੱਚ ਉਹ ਰਾਇਲ ਸੁਸਾਇਟੀ ਦੇ ਮੈਂਬਰ ਚੁਣੇ ਜਾਂਦੇ ਹੈ ਤੇ 1923 ਤੋਂ 28 ਤੱਕ ਇਲਾਹਾਬਾਦ ਵਿਦਿਆਲੇ ਦੇ ਵਿੱਚ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਰਹੇ ਨੇ। 1934 ਦੇ ਵਿੱਚ ਇੰਡੀਅਨ ਸਾਇੰਸ ਕਾਂਗਰਸ ਦੀ ਪ੍ਰਧਾਨਗੀ ਕੀਤੀ ਤੇ ਉਹ ਇੰਗਲੈਂਡ, ਰੂਸ, ਅਮਰੀਕਾ ਦੇਸ਼ਾਂ ਦੇ ਵਿੱਚ ਵੀ ਗਏ। 1952 ਦੇ ਵਿੱਚ ਪਹਿਲੀ ਲੋਕ ਸਭਾ ਦੇ ਆਜ਼ਾਦ ਮੈਂਬਰ ਵੀ ਚੁਣੇ ਗਏ। 1955 ਦੇ ਵਿੱਚ ਹੀ ਨਿਊਕਲੀ ਭੌਤਿਕ ਵਿਗਿਆਨ ਸੰਸਥਾਨ ਦੀ ਸਥਾਪਨਾ ਕੀਤੀ ਤੇ ਇਸ ਦੇ ਡਾਇਰੈਕਟਰ ਚੁਣੇ ਜਾਂਦੇ ਹੈ। ਉਹਨਾਂ ਸਾਇੰਸ ਤੇ ਕਲਚਰ ਨਾਮੀ ਰਸਾਲਾ ਸ਼ੁਰੂ ਕੀਤਾ। ਉਹਨਾਂ ਨੇ ਵਿਆਪਕ ਜਿਹੜਾ ਸੀ ਸ਼ਪੇਖਵਾਦ ਤੇ ਕਵਾਟਮ ਸਿਧਾਂਤ ਜਿਹੜਾ ਸੀ ਉਹਦਾ ਅਧਿਐਨ ਕੀਤਾ। ਉਹਨਾਂ ਦੇ ਅਨੇਕਾਂ ਖੋਜ ਪੱਤਰ ਵੀ ਛਪੇ। ਸ਼ਾਹ ਆਖਰੀ ਸਾਹਾਂ ਤੱਕ ਜਿਹੜਾ ਸਰਕਾਰੀ ਨੀਤੀਆਂ ਦੀ ਆਲੋਚਨਾ ਬੜੀ ਨਿਡਰਤਾ ਦੇ ਨਾਲ ਕਰਦੇ ਰਹੇ ਤੇ ਉਹ ਪਿੰਡਾਂ ਦੇ ਵੱਲ ਜਿਹੜਾ ਪਰਤੋਂ ਦਾ ਨਾਰਾ ਲਾਉਂਦੇ ਰਹੇ। ਪਿੰਡਾਂ ਦੇ ਵੱਲ ਨੂੰ ਪਰਤੋਂ ਲਹਿਰ ਦੇ ਵਿਰੋਧੀ ਸਨ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਲਹਿਰ ਗਰੀਬੀ, ਅਗਿਆਨਤਾ, ਬਿਮਾਰੀ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕੇਗੀ ਤੇ 16 ਫਰਵਰੀ 1956 ਨੂੰ ਉਹਨਾਂ ਦਾ ਜਿਹੜਾ ਦੇਹਾਂਤ ਹੋ ਜਾਂਦਾ ਹੈ। ਇਸੇ ਤਰ੍ਹਾਂ ਦੋਸਤੋ ਸੱਜਾ ਹੱਥ ਤੇ ਖੱਬਾ ਹੱਥ, ਇਸੇ ਤਰ੍ਹਾਂ ਸੱਜੇ ਪੱਖੀ ਪਾਰਟੀਆਂ ਵੀ ਨੇ ਤੇ ਖੱਬੇ ਪੱਖੀ ਪਾਰਟੀਆਂ ਨੇ ਵੀ ਇਹ ਸੱਜੇ ਪੱਖੀ ਸੋਚ ਵੀ ਹੈ ਤੇ ਖੱਬੇ ਪੱਖੀ ਵੀ ਸੋਚ ਹੈ ਤੇ ਉਹਨਾਂ ਦਾ ਜ਼ਿਕਰ ਕਰਦਿਆਂ ਜੋ ਲੋਕ ਖੱਬੇ ਹੱਥ ਵਾਲਿਆਂ ਦੇ ਕਮਾਲ ਦੇਖਦੇ ਆ ਦੁਨੀਆਂ ਦੇ ਵਿੱਚ ਉਹਨਾਂ ਦੇ ਕੀਤੇ, ਸੰਸਾਰ ਦੇ ਵਿੱਚ 90% ਲੋਕ ਜਿਹੜੇ ਨੇ ਸੱਜੇ ਹੱਥ ਤੇ 10% ਜਿਹੜੇ ਨੇ ਖੱਬੇ ਹੱਥ ਦੇ ਨਾਲ ਆਪਣੇ ਸਾਰੇ ਕੰਮ ਕਰਦੇ ਆ। ਮੈਂ ਤਾਂ ਚਲੋ ਸੱਜੂ ਹਾਂ ਜਾਂ ਮੇਰੇ ਬੱਚੇ ਵੀ ਸੱਜੂ ਹੈ, ਪਰ ਮੇਰੀ ਵਾਈਫ ਜਿਹੜੀ ਆ ਉਹ ਖੱਬੇ ਹੱਥ ਨਾਲ ਜ਼ਰੂਰ ਸਾਰਾ ਕੁਝ ਕਰਦੀ ਹੈ, ਲਿਖਦੀ ਹੈ, ਪੜ੍ਹਦੀ ਹੈ, ਜੋ ਕੁਝ ਵੀ ਕੰਮ ਕਾਰ ਕਰਨਾ ਹੁੰਦਾ। ਅਕਸਰ ਲੋਕ ਖੱਬੇ ਹੱਥ ਵਾਲਿਆਂ ਨੂੰ ਟੇਢੀ ਨਜ਼ਰ ਦੇ ਨਾਲ ਵੇਖਦੇ ਨੇ, ਜਦਕਿ ਤੱਥ ਜਿਹੜੇ ਨੇ ਇਹ ਵੀ ਹੈ ਕਿ ਇਤਿਹਾਸ ਦੇ ਵਿੱਚ ਖੱਬੇ ਹੱਥ ਵਾਲੇ ਲੋਕ ਵੀ ਕਾਫ਼ੀ ਸਫਲ ਤੇ ਹਰਮਨ ਪਿਆਰੇ ਰਹੇ ਨੇ। ਕਿਸੇ ਵਿਅਕਤੀ ਦਾ ਪ੍ਰਸਿੱਧ ਹੋਣਾ ਜਾਂ ਨਾ ਹੋਣਾ ਉਸ ਦੀਆਂ ਕੋਸ਼ਿਸ਼ਾਂ ਦੇ ਉੱਤੇ ਨਿਰਭਰ ਕਰਦਾ ਹੈ ਤੇ ਖੱਬੇ ਹੱਥ ਦੇ ਨਾਲ ਕਮਾਲ ਕਰਨ ਵਾਲੀਆਂ ਸ਼ਖਸੀਅਤਾਂ ਦੇ ਵਿੱਚ ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ, ਮਹਾਨ ਰਾਜਾ ਸਿਕੰਦਰ, ਚਾਰਲੀ ਚੈਂਪੀਅਨ,

ਪ੍ਰਸਿੱਧ ਲੇਖਕਾਂ ਜੇਕੇ ਰਾਲਗਿਸ ਆਦਿ ਜਿਹੜੇ ਨੇ ਖੱਬੇ ਹੱਥ ਦੇ ਨਾਲ ਕੰਮ ਕਰਦੇ ਰਹੇ ਤੇ ਕੰਮ ਸਾਰਾ ਕੁਝ ਲਿਖਦੇ ਪੜ੍ਹਦੇ ਰਹੇ ਨੇ। ਕਈ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੀ ਖੱਬੇ ਹੱਥ ਦੇ ਨਾਲ ਕੰਮ ਕਰਦੇ ਵੇਖਦੇ ਆ। ਅਸਲ ਦੇ ਵਿਚ ਸਾਰੇ ਜਾਣਦੇ ਨੇ ਕਿ ਕਾਮਯਾਬੀ ਦਾ ਸੰਬੰਧ ਸੱਜੇ ਜਾਂ ਖੱਬੇ ਹੱਥ ਦੇ ਨਾਲ ਨਹੀਂ ਹੁੰਦਾ, ਸਗੋਂ ਮਿਹਨਤ ਕਰਨ ਵਾਲਿਆਂ ਦੇ ਨਾਲ ਹੁੰਦਾ। ਖੱਬੇ ਹੱਥ ਜਿਹੜਾ ਟ੍ਰੈਫਿਕ ਕਿਉਂ? ਇਹ ਮੰਨਿਆ ਜਾਂਦਾ ਕਿ ਬਰਤਾਨੀਆ ਦੇ ਵਿਚ ਸੜਕਾਂ ਦੇ ਉੱਤੇ ਘੋੜਾ ਗੱਡੀਆਂ ਦੇ ਕੋਚਵਾਨਾਂ ਨੂੰ ਇਸ ਦੇ ਲਈ ਖੱਬੇ ਪਾਸੇ ਚੱਲਣਾ ਪੈਂਦਾ ਹੁੰਦਾ ਸੀ ਕਿਉਂਕਿ ਸੱਜੇ ਹੱਥ ਦੇ ਵਿਚ ਉਨ੍ਹਾਂ ਦੇ ਛਾਂਟਾ ਜਿਹੜਾ ਸੀ ਹੁੰਦਾ ਸੀ। ਇਸ ਤਰ੍ਹਾਂ ਬਾਦਸ਼ਾਹ ਦੇ ਅੰਗ ਰੱਖਿਅਕ ਜਿਹੜੇ ਖੱਬੇ ਪਾਸੇ ਚੱਲਦੇ ਸਨ ਕਿਉਂਕਿ ਉਨ੍ਹਾਂ ਦੇ ਸੱਜੇ ਹੱਥ ਦੇ ਵਿਚ ਤਲਵਾਰ ਹੁੰਦੀ ਸੀ। ਇਹ ਛਾਂਟਾ ਜਾਂ ਤਲਵਾਰਾਂ ਸੱਜੇ ਪਾਸੇ ਉੱਗੀਆਂ ਝਾੜੀਆਂ ਜਾਂ ਬੂਟੀਆਂ ਦੇ ਨਾਲ ਨਾ ਟਕਰਾਉਣ, ਭਾਰਤ ਸਮੇਤ 50 ਦੇਸ਼ ਜਿਹੜੇ ਨੇ ਉਨ੍ਹਾਂ ਦੇ ਵਿਚ ਖੱਬੇ ਹੱਥ ਟ੍ਰੈਫਿਕ ਚੱਲਦੀ ਹੈ ਤੇ ਦੂਜੇ ਪਾਸੇ ਯੂਰਪ ਜਾਂ ਸਕੈਂਡੀਨੇਵੀਆ ਉਹਦੇ ਵਿਚ ਜੇਤੂ ਨੈਪੋਲੀਅਨ ਬੋਨਾਪਾਰਟ ਨੇ ਆਪਣੇ ਹੁਕਮ ਦੇ ਨਾਲ ਸੱਜੇ ਪਾਸੇ ਟ੍ਰੈਫਿਕ ਚਲਾਉਣ ਦੇ ਹੁਕਮ ਦਿੱਤੇ ਤੇ ਯੂਰਪ ਦਾ ਸਵੀਡਨ ਆਖਰੀ ਦੇਸ਼ ਸੀ ਜਿੱਥੇ ਖੱਬੇ ਹੱਥ ਟ੍ਰੈਫਿਕ ਚੱਲਦੀ ਸੀ ਤੇ ਉੱਥੇ ਵੀ 3 ਸਤੰਬਰ 1967 ਤੋਂ ਸੱਜੇ ਹੱਥ ਟ੍ਰੈਫਿਕ ਚਲਾਉਣ ਨੂੰ ਮਨਜ਼ੂਰੀ ਜਿਹੜੀ ਸੀ ਦੇ ਦਿੱਤੀ ਗਈ ਸੀ। ਤੇ ਇਸੇ ਤਰ੍ਹਾਂ ਦੋਸਤੋ ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਜੋ ਅੱਜ ਦੇ ਵਿਚਾਰ ਦੇ ਵਿੱਚੋਂ ਗੱਲਾਂ ਬਾਤਾਂ ਤੇ ਅੱਗੇ ਚੱਲਦਿਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲੋਂ ਚੱਲਦੇ ਹਾਂ ਤੇ ਅੱਜ ਦੇ ਹਾਲਾਤ ਸਾਡੇ ਜਿਹੜੇ ਨੇ ਕੀ ਕੁਝ ਜਿਹੜੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਾਪਰ ਰਹੇ ਆ ਉਹਨਾਂ ਦੀ ਝਾਤ ਪਾਉਂਦੇ ਹਾਂ। ਤੇ ਦੋਸਤੋ ਪ੍ਰੋਗਰਾਮ ਚੰਗਾ ਲੱਗੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਕੁਝ ਹੀ ਪਲਾਂ ਤੱਕ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਵੀ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਸ਼ੁਰੂ ਕਰਾਂਗੇ ਤੇ ਉਸ ਤੋਂ ਪਹਿਲਾਂ 15-20 ਮਿੰਟ ਤੁਹਾਡੇ ਨਾਲ ਜ਼ਰੂਰ ਲਾਉਣਾ ਹੈ ਅੱਜ ਦੀਆਂ ਜੋ ਦੇਸ਼ ਦੇ ਦੀਆਂ ਖ਼ਬਰਾਂ ਨੇ ਤੇ ਪੰਜਾਬ ਦੀਆਂ ਤੇ ਕੇਂਦਰ ਦੀਆਂ ਤੇ ਉਸ ਤੋਂ ਬਾਅਦ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ। ਤੇ ਪੰਜਾਬ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸਤ ਫੜੋ ਫੜਾਈ ਦਾ ਖੇਲ ਜਿਹੜਾ ਸ਼ੁਰੂ ਹੋ ਚੁੱਕਿਆ ਹੈ। ਝੂਠਾ ਤੁਮਸਾ ਨਹੀਂ ਦੇਖਾ, ਕੋਰਟ ਅੱਗੇ ਲੇਖਾ, ਅੱਧੀ ਰਾਤ ਖੜ ਕੇ ਕੁੰਡਾ ਤੇ ਮਿਲਿਆ ਕਾਗਜ਼ ਦਾ ਮੁੰਡਾ। ਤੇ ਇਸੇ ਤਰ੍ਹਾਂ ਸੁਖਬੀਰ ਬਾਦਲ ਦੀ ਘਰ ਘਰ ਮੁਹਿੰਮ ਲੋਕਾਂ ਤੋਂ ਫੀਡਬੈਕ ਲੈ ਕੇ ਮੈਨੀਫੈਸਟੋ ਦੇ ਵਿਚ ਬਣਾਉਣ ਦੇ ਦਾਅਵੇ ਨੇ ਤੇ ਨਸ਼ਾ, ਬੇਰੁਜ਼ਗਾਰੀ, ਕਰਜ਼ਾ, ਕਾਨੂੰਨ ਵਿਵਸਥਾ ਤੇ ਵਿਕਾਸ ਦੇ ਮੁੱਦੇ ਜਿਹੜੇ ਨੇ ਉੱਥੇ ਦੇ ਉੱਥੇ ਖੜੇ ਹੈ। ਦੂਜੇ ਪਾਸੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੈ ਉਹ ਵੀ ਚਰਚਾ ਦਾ ਫਿਰ ਤੋਂ ਵਿਸ਼ਾ ਬਣਨ ਲੱਗੀ ਹੈ। ਵਾਰਸ ਪੰਜਾਬ ਦੇ ਹੀ ਜਿਹੜੀ ਰਜਿਸਟਰੇਸ਼ਨ ਹੈ ਪਾਰਟੀ ਦੀ ਉਹਦਾ ਵੀ ਮੁੱਦਾ ਜਿਹੜਾ ਅੱਜ ਗਵਰਨਰ ਸਾਹਿਬ ਤੱਕ ਪੁੱਜਿਆ ਏ ਆਲੀ ਸਾਹਿਬ ਲੈ ਕੇ ਗਏ ਨੇ। SGPC ਦੇ ਨਾਲ ਜੁੜੇ ਵਿਵਾਦ ਨੇ ਤੇ DA ਦੇ ਬਕਾਏ ਤੇ ਪੰਜਾਬ ਸਰਕਾਰ ਨੂੰ ਘੇਰਦੇ CBI ED ਦੇ ਮਾਮਲੇ ਜਿਹੜੇ ਨੇ ਬਹੁਤ ਹੀ ਗੰਭੀਰ ਬਣਦੇ ਜਾ ਰਹੇ ਹੈ। 8 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਚੱਲ ਰਹੀ ਅੱਜ ਕਿ ਪੰਜਾਬ ਦੀ ਸਿਆਸਤ ਹੁਣ ਚੋਣੀ ਵਾਅਦਿਆਂ ਤੋਂ ਅੱਗੇ ਨਿਕਲ ਕੇ ਜਾਂਚਾਂ ਤੇ ਇਲਜ਼ਾਮਾਂ ਦੀ ਜੰਗ ਬਣ ਰਹੀ ਹੈ। ਅੱਜ ਦੇ ਜ਼ਿੰਦਗੀਨਾਮਾ ਹਾਲੇ ਦੁਨੀਆ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਵਿਦੇਸ਼ਾਂ ਦੀਆਂ ਵੀ ਕਰਾਂਗੇ ਤੇ ਜਿੱਥੇ ਉਹਨਾਂ ਸਵਾਲਾਂ ਦੇ ਜਵਾਬ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ ਜੋ ਬਹੁਤ ਸਾਰੇ ਗੰਭੀਰ ਵਿਸ਼ੇ ਨੇ ਜੋ ਮੇਰੇ ਵਰਗੇ ਦੇ ਵੀ ਦਿਮਾਗ ਦੇ ਵਿੱਚ ਜਲਦੀ ਨਹੀਂ ਪੈਂਦੇ। ਨਾਲ ਹੀ ਕੈਨੇਡਾ ਦੀ ਕਰੋੜਾਂ ਡਾਲਰ ਦੀ ਸੋਨਾ ਚੋਰੀ ਦਾ ਕੇਸ ਜਿਹੜਾ ਸ਼ੁਰੂ ਹੋ ਗਿਆ। ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਵੱਡੀ ਕਟੌਤੀ ਦਾ ਪ੍ਰਸਤਾਵ ਆ ਗਿਆ। ਕੈਨੇਡਾ ਵੀਜ਼ਾ ਸਕੈਮਸ ਦੇ ਬਾਰੇ ਜਿਹੜਾ IRCC ਦੀ ਚੇਤਾਵਨੀ ਆ ਗਈ। ਜਿਵੇਂ ਪਹਿਲਾਂ ਆਪਾਂ ਰੋਲਾ ਪਾਉਂਦੇ ਆ ਰਹੇ ਹਾਂ ਭਾਈ ਜਿਹੜਾ ਨੇ ਲਾਗੀਆਂ ਲਾਗ ਲੈਣਾ ਹੈ, ਅੱਗੇ ਜਾ ਕੇ ਜੋ ਮਰਜ਼ੀ ਹੋ ਜਾਵੇ ਉਹਨਾਂ ਨੇ ਕੀ ਲੈਣਾ ਹੈ। ਪਰ ਪੰਜਾਬ ਦੇ ਵਿੱਚੋਂ ਜਾਂ ਇੰਡੀਆ ਦੇ ਵਿੱਚੋਂ ਜਾਂ ਹੋਰ ਦੇਸ਼ਾਂ ਦੇ ਵਿੱਚੋਂ ਏਜੰਟ ਜਿਹੜੇ ਨੇ ਵਾਅਦੇ ਕਰਕੇ ਕਿ ਝੱਟ ਵਿਆਹ ਝੱਟ ਮੰਗਣੀ ਫੱਟ ਵਿਆਹ ਵਾਲਾ ਕੰਮ ਕਰਦੇ ਹੈ ਭਾਈ, ਇੱਕ ਵਾਰੀ ਚਲੇ ਜਾਓ ਨਾਲ ਦੀ ਨਾਲ ਨੌਕਰੀ ਸਾਰਾ ਕੁਝ ਹੈ ਉੱਥੇ ਮੌਜਾਂ ਮਾਣੋਗੇ। ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਣ ਦੀ ਜਿਹੜੀ ਹੈ ਕੈਨੇਡਾ ਦੀ ਗੌਰਮੈਂਟ ਨੇ ਜਿਹੜੀ ਹੈ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿਉਂਕਿ ਧੋਖਾਧੜੀ ਦੇ ਮਾਮਲੇ ਬਹੁਤ ਵੱਡੇ ਪੱਧਰ ਦੇ ਉੱਤੇ ਵੱਧ ਰਹੇ ਨੇ। ਵਿਦੇਸ਼ਾਂ ਦੇ ਵਿੱਚ ਵਪਾਰ ਜਿਹੜੀਆਂ ਨੇ ਵਾਪਰ ਰਹੀਆਂ ਵੱਡੀਆਂ ਘਟਨਾਵਾਂ ਜੋ ਨੇ ਤੇ ਹੌਰਮੁਜ਼ ਦੇ ਵਿੱਚ ਫਿਰ ਤੋਂ ਅੱਜ ਭਾਰਤੀ ਮਲਾਹ ਵਾਲੇ ਜਹਾਜ਼ ਦੇ ਉੱਤੇ ਹਮਲਾ ਹੋਇਆ ਤੇ ਉਹਦੀ ਜਿਹੜੀ ਹੈ ਵਿਦੇਸ਼ ਮੰਤਰੀ ਦੇ ਵੱਲੋਂ ਨਿੰਦਾ ਕੀਤੀ ਗਈ ਹੈ ਤੇ ਹੋਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਅੱਗੇ ਵਧਾਂਗੇ ਤੇ ਇਹਨਾਂ ਖ਼ਬਰਾਂ ਦੇ ਪਿੱਛੇ ਅਸਲ ਸਵਾਲ ਤੁਸੀਂ ਵੀ ਪਛਾਣਨਾ ਹੈ ਤੇ ਜੇ ਮਨ ਦੇ ਵਿੱਚ ਕੋਈ ਗੱਲਬਾਤ ਆਉਂਦੀ ਹੈ ਤੇ ਨੰਬਰ ਡਾਇਲ ਕਰਨਾ ਹੈ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਤੁਸੀਂ ਜੁੜ ਸਕਦੇ ਹੋ ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ। ਪੰਜਾਬ ਇਲੈਕਸ਼ਨ ਸੁਖਬੀਰ ਬਾਦਲ ਹੋਣਾ ਨੇ ਘਰ ਘਰ ਜਾ ਕੇ ਭਰੇ ਨੇ ਫੀਡਬੈਕ ਫਾਰਮ ਤੇ 3-4 ਬੰਦੇ ਮੂਹਰੇ ਬਿਠਾਏ ਹੋਏ ਨੇ ਜੀ।

0: ਦੀਆਂ ਤੇ ਫਾਰਮ ਆਪ ਭਰ ਰਹੇ ਨੇ ਤੇ ਜਿਹਦੇ ਉੱਤੇ ਹਮਲਾ ਵੀ ਹੋਇਆ ਸੀ ਹੱਥ ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਨੇ ਮੰਗਲਵਾਰ ਨੂੰ ਅੱਜ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ 227 ਦੀਆਂ ਵਿਧਾਨ ਜਿਹੜੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਘਰ ਘਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅਣ ਐਲਾਨੇ ਤੌਰ ਦੇ ਉੱਤੇ ਚੋਣ ਬਿਗਲ ਵਜਾ ਦਿੱਤਾ। ਲੋਕਾਂ ਨੂੰ ਉਨ੍ਹਾਂ ਦੀਆਂ ਮੁੱਖ ਸਮੱਸਿਆਵਾਂ ਤੇ ਅਗਲੀ ਸਰਕਾਰ ਤੋਂ ਉਮੀਦਾਂ ਦੇ ਬਾਰੇ ਫੀਡਬੈਕ ਮੰਗਿਆ। ਇਹ ਪਹਿਲਾ ਮੌਕਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਅਜਿਹੀ ਸੂਬਾ ਪੱਧਰੀ ਮੁਹਿੰਮ ਸ਼ੁਰੂ ਕੀਤੀ ਹੈ। ਆਪਣੀ ਫੇਰੀ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੱਜੇ ਹੱਥ ਦੇ ਉੱਤੇ ਪਲਸਤਰ ਲੱਗੇ ਹੋਣ ਦੇ ਬਾਵਜੂਦ ਵੀ ਘਰਾਂ ਦੇ ਵਿੱਚ ਖੁਦ ਫੀਡਬੈਕ ਫਾਰਮ ਭਰੇ ਹੈ। ਹਰੇਕ ਥਾਂ ਦੇ ਉੱਤੇ 10 ਤੋਂ 15 ਮਿੰਟ ਬਿਤਾਏ ਤੇ ਨਿਵਾਸੀਆਂ ਨੂੰ ਉਨ੍ਹਾਂ ਦੀਆਂ ਮੁੱਖ ਸਮੱਸਿਆਵਾਂ ਦੀ ਸੂਚੀ ਬਣਾਉਣ ਦੇ ਲਈ ਕਿਹਾ ਗਿਆ। ਅਕਾਲੀ ਦਲ ਦੇ ਵੱਲੋਂ ਦਿੱਤੇ ਜਾ ਰਹੇ ਇਸ ਫਾਰਮ ਦੇ ਵਿੱਚ 15 ਮੁੱਦੇ ਦਰਜ ਨੇ, ਜਿਨ੍ਹਾਂ ਦੇ ਵਿੱਚ ਨਸ਼ੇ, ਬੇਰੋਜ਼ਗਾਰੀ, ਪੰਜਾਬ ਦਾ ਕਰਜ਼ਾ, ਫੇਲ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ, ਘੱਟੋ ਘੱਟ ਸਮਰਥਨ ਮੁੱਲ MSP ਤੇ ਕਿਸਾਨਾਂ ਦੀਆਂ ਚਿੰਤਾਵਾਂ, ਗੈਂਗਸਟਰ ਭਗਵੰਤ ਮਾਨ ਸਰਕਾਰ ਦੇ ਦੌਰਾਨ ਕਥਿਤ ਬੇਅਦਬੀਆਂ, ਕਥਿਤ ਫਰਜ਼ੀ ਪੁਲਿਸ ਮੁਕਾਬਲੇ, ਮਹਿੰਗਾਈ, ਇਸ਼ਤਿਹਾਰਾਂ ਦੇ ਉੱਤੇ ਸਰਕਾਰੀ ਖਰਚਾ, ਰੁਕੇ ਹੋਏ ਵਿਕਾਸ ਕਾਰਜ, ਔਰਤਾਂ ਦੇ ਨਾਲ ਸੰਬੰਧਿਤ ਸਮੱਸਿਆਵਾਂ, ਬਿਜਲੀ ਦੇ ਕੱਟ ਅਤੇ ਉੱਚੇ ਬਿਜਲੀ ਬਿੱਲ ਤੇ ਸਰਕਾਰੀ ਹਸਪਤਾਲਾਂ ਦੇ ਸਕੂਲਾਂ ਦੀ ਹਾਲਤ ਸ਼ਾਮਲ ਨੇ। ਇਸ ਤੋਂ ਇਲਾਵਾ ਕੋਈ ਹੋਰ ਜਿਹੜਾ ਮੁੱਦਾ ਵੀ ਸ਼ਾਮਲ ਹੈ, ਜੇ ਦੱਸਣਾ ਚਾਹੁੰਦੇ ਹੋ ਤਾਂ ਦੱਸ ਸਕਦੇ ਹੋ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਦੇ ਵਰਕਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਦਰਜ ਕਰਨ ਦੇ ਲਈ ਅਗਲੇ 20 ਦਿਨਾਂ ਦੇ ਵਿੱਚ ਸੂਬੇ ਭਰ ਦੇ ਹਰ ਘਰ ਤੱਕ ਜਿਹੜਾ ਪਹੁੰਚ ਕਰਨਗੇ ਤੇ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਨੂੰ ਦੱਸਣ ਕਿ ਉਹ ਸਰਕਾਰ ਤੋਂ ਕੀ ਚਾਹੁੰਦੇ ਨੇ। ਜਿਹੜੇ ਮੁੱਦੇ ਉਹ ਦੱਸਣਗੇ ਉਹ ਸਾਡੇ ਮੈਨੀਫੈਸਟੋ ਦਾ ਆਧਾਰ ਬਣਨਗੇ। ਇਹ ਲੋਕਾਂ ਦਾ ਮੈਨੀਫੈਸਟੋ ਹੋਵੇਗਾ। ਮੈਨੀਫੈਸਟੋ ਨੂੰ ਇੱਕ ਕਾਨੂੰਨੀ ਦਸਤਾਵੇਜ਼ ਮੰਨਿਆ ਜਾਣਾ ਚਾਹੀਦਾ ਤਾਂ ਜੋ ਰਾਜਨੀਤਿਕ ਪਾਰਟੀਆਂ ਇਸ ਦੀ ਪਾਲਣਾ ਨਹੀਂ ਕਰਦੀਆਂ ਉਨ੍ਹਾਂ ਨੂੰ 5 ਸਾਲਾਂ ਦੇ ਲਈ ਅਯੋਗ ਠਹਿਰਾਇਆ ਜਾ ਸਕੇ। ਨਿਵਾਸੀਆਂ ਦੇ ਨਾਲ ਉਨ੍ਹਾਂ ਦੀ ਗੱਲਬਾਤ ਦੇ ਦੌਰਾਨ ਨਸ਼ਾ ਇੱਕ ਵੱਡਾ ਮੁੱਦਾ ਉਭਰ ਕੇ ਸਾਹਮਣੇ ਆਇਆ। ਸੁਖਬੀਰ ਨੇ 7 ਘਰਾਂ ਦਾ ਦੌਰਾ ਕੀਤਾ ਤੇ ਕਹਿੰਦੇ ਬਿੱਲੀ ਵੈਸੇ 7 ਘਰ ਟੱਪ ਗਈ ਜਾਂਦੀ ਹੈ ਜੀ। ਪਰਿਵਾਰਕ ਦੇ ਜਿਹੜੇ ਸੀ ਪਰਿਵਾਰ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਵੱਖ ਵੱਖ ਸਵਾਲ ਵੀ ਪੁੱਛੇ ਗਏ। ਉਨ੍ਹਾਂ ਵਾਅਦਾ ਕੀਤਾ ਕਿ ਅਕਾਲੀ ਦਲ ਦੇ ਸੱਤਾ ਦੇ ਵਿੱਚ ਵਾਪਸ ਆਉਣ ਦੇ ਉੱਤੇ ਉਹ ਨਸ਼ਾ ਤਸਕਰਾਂ ਦੇ ਵਿਰੁੱਧ ਇੱਕ ਸਖ਼ਤ ਜਿਹੜਾ ਕਾਨੂੰਨ ਬਣਾਉਣਗੇ ਜਿਸ ਦੇ ਤਹਿਤ ਨਸ਼ੇ ਵੇਚਣ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਬਿਨਾਂ ਜ਼ਮਾਨਤ ਦੇ 10 ਸਾਲ ਦੀ ਸਜ਼ਾ ਮਿਲੇਗੀ ਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਜਾਏਗੀ। ਤੇ ਉਨ੍ਹਾਂ ਨੇ ਆਟਾ ਦਾਲ ਸਕੀਮ ਨੂੰ ਬਹਾਲ ਕਰਨ, 4 ਰੁਪਏ ਪ੍ਰਤੀ ਕਿਲੋ ਹਿਸਾਬ ਦੇ ਨਾਲ 50 ਕਿਲੋ ਕਣਕ ਤੇ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਦਾਲ ਦੇਣ, ਆਰਥਿਕ ਤੌਰ ਦੇ ਉੱਤੇ ਕਮਜ਼ੋਰ ਪਰਿਵਾਰਾਂ ਦੇ ਲਈ ਸ਼ਗਨ ਸਕੀਮ 51,000 ਰੁਪਏ ਤੋਂ ਵਧਾ ਕੇ 1,00,000 ਰੁਪਏ ਕਰਨ ਤੇ ਬੁਢਾਪਾ ਪੈਨਸ਼ਨ ਨੂੰ ਵਧਾ ਕੇ 3,100 ਰੁਪਏ ਪ੍ਰਤੀ ਮਹੀਨਾ ਕਰਨ ਸਮੇਤ ਕਈ ਭਲਾਈ ਭਾਵ ਜਿਹੜੀਆਂ ਉਪਾਵਾਂ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਰਸ਼ਾਂ ਦੇ ਲਈ ਯੋਗਤਾ ਦੀ ਉਮਰ ਘੱਟੋ ਘੱਟ ਜਿਹੜੀ ਹੈ ਘਟਾ ਕੇ 60 ਸਾਲ ਤੇ ਔਰਤਾਂ ਦੇ ਲਈ 55 ਸਾਲ ਜਿਹੜੀ ਹੈ ਕਰ ਦਿੱਤੀ ਜਾਏਗੀ। ਸੁਖਬੀਰ ਨੇ ਅਕਾਲੀ ਦਲ ਦੀ ਸਰਕਾਰ ਬਣਨ ਦੇ 2 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਬੇਜ਼ਮੀਨੇ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਤੇ ਕਿਹਾ ਕਿ ਪਾਰਟੀ ਦੇ ਅਗਲੇ 5 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਘਰ ਕੱਚਾ ਨਹੀਂ ਰਹੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਕਾਰੋਬਾਰ ਸ਼ੁਰੂ ਕਰਨ ਦੇ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਦੇਣ ਦਾ ਵੀ ਵਾਅਦਾ ਕੀਤਾ ਜਿਹਦੇ ਵਿੱਚ ਪਹਿਲੇ 3 ਸਾਲਾਂ ਦੇ ਲਈ ਕੋਈ ਵਿਆਜ ਨਹੀਂ ਲਿਆ ਜਾਵੇਗਾ। ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਇੱਕ ਅਜਿਹਾ ਕਾਨੂੰਨ ਵੀ ਲਿਆਵੇਗਾ ਜਿਸਦੇ ਵਿੱਚ ਪ੍ਰਾਈਵੇਟ ਉਦਯੋਗਾਂ ਦੇ ਲਈ 75% ਸਥਾਨਕ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਲਾਜ਼ਮੀ ਹੋਵੇਗਾ। ਸੁਖਬੀਰ ਨੇ ਪੰਜਾਬ ਸਰਕਾਰ ਤੇ ਮਹਿੰਗਾਈ ਭੱਤੇ DA ਦੇ ਮਾਮਲੇ ਦੇ ਵਿੱਚ ਹਾਈ ਕੋਰਟ ਨੂੰ ਵੀ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਜਿਸਦੇ ਵਿੱਚ ਮੁੱਖ ਸਕੱਤਰ ਨੂੰ ਅਗਲੀ ਸੁਣਵਾਈ ਦੇ ਉੱਤੇ ਹਾਜ਼ਰ ਹੋਣ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਉਨ੍ਹਾਂ ਕਿਹਾ ਕਿ ਲੋਕ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪ ਨੂੰ ਸਬਕ ਸਿਖਾਉਣਗੇ ਤੇ ਦਾਅਵਾ ਕੀਤਾ ਕਿ ਅਕਾਲੀ ਦਲ ਆਪਣੀ ਪਿਛਲੀ ਕਾਰਜਗੁਜ਼ਾਰੀ ਤੇ ਭਰੋਸੇਯੋਗਤਾ ਦੇ ਆਧਾਰ ਦੇ ਉੱਤੇ ਵੋਟਾਂ ਮੰਗੇਗਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਤੰਜ ਕੱਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਸ਼ਾਇਦ ਵਿਦੇਸ਼ ਗਏ ਹੋਏ ਨੇ ਤੇ ਇਸ ਦੇ ਨਾਲ ਉਨ੍ਹਾਂ ਦਾ ਦੁੱਖ ਘੱਟ ਜਾਵੇਗਾ। ਸੰਭਾਵੀ ਅਕਾਲੀ ਦਲ ਜਿਹੜਾ ਗੱਠਜੋੜ ਦੇ ਬਾਰੇ ਆਗੂ ਨੇ ਕਿਹਾ ਕਿ ਉਨ੍ਹਾਂ ਦਾ ਮੌਜੂਦਾ ਉਦੇਸ਼ ਲੋਕਾਂ ਨੂੰ ਮਿਲਣਾ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਬਾਰੇ ਪੁੱਛਣਾ ਹੈ ਤੇ ਉਨ੍ਹਾਂ ਦੇ ਚਾਚਾ ਮੇਜਰ ਸੇਵਾ ਮੁਕਤ ਜਿਹੜੇ ਨੇ ਭੁਪਿੰਦਰ ਸਿੰਘ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਆਪਣੇ ਗ੍ਰਹਿ ਖੇਤਰ ਲੰਬੀ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਸਰਗਰਮ ਹੋਣ ਦੇ ਬਾਰੇ ਸੁਖਬੀਰ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ। ਹਰ ਕਿਸੇ ਦੀਆਂ ਆਪਣੀਆਂ ਇੱਛਾਵਾਂ ਹੁੰਦੀਆਂ ਨੇ। ਅਕਾਲੀ ਦਲ ਦੇ ਵੱਲੋਂ 10 ਨਵੰਬਰ ਤੋਂ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਤੋਂ ਇੱਕ ਬੱਸ ਯਾਤਰਾ ਸ਼ੁਰੂ ਕੀਤੀ ਜਾਣੀ ਹੈ ਜੋ ਰੋਜ਼ਾਨਾ 2 ਤੋਂ 3 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰੇਗੀ। ਇਹ ਮੁਹਿੰਮ ਅਕਾਲੀ ਦਲ ਦੀਆਂ ਹੋਰ ਲੋਕ ਲੋਕਾਂ ਤੱਕ ਪਹੁੰਚ ਦੇ ਮੱਦੇਨਜ਼ਰ ਕੀਤੇ ਜਾ ਰਹੇ ਪ੍ਰੋਗਰਾਮਾਂ ਦੇ ਨਾਲ ਨਾਲ ਚੱਲ ਰਹੀ ਹੈ ਤੇ ਜਿਸ ਦੇ ਵਿੱਚ ਨੌਜਵਾਨ ਜਿਹੜੇ ਕੇਂਦਰਿਤ ਵਾਈਬ ਪੰਜਾਬ ਦੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਨਸ਼ਿਆਂ ਵਿਰੁੱਧ ਮਾਮਾ ਧੀਆਂ ਇਨਸਾਫ਼ ਯਾਤਰਾ ਜਿਹੜੀ ਸ਼ਾਮਲ ਰਹੇਗੀ। ਹੁਣ ਚੱਲਦਿਆਂ ਦੋਸਤੋ ਹੋਰ ਖ਼ਬਰਾਂ ਦੇ ਵੱਲ ਨੂੰ। ਬੰਦੀ ਸਿੰਘ ਰਿਲੀਜ਼ ਦਾ ਮਾਮਲਾ ਜਿਹੜਾ ਹੈ, ਭਗਵੰਤ ਮਾਨ ਹੁਣਾਂ ਦੇ ਨਾਲ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਦਾ ਜਿਹੜਾ ਮਾਮਲਾ ਕੇਂਦਰ ਦੇ ਕੋਲ ਚੁੱਕਣ ਦਾ ਭਰੋਸਾ ਦਿੱਤਾ ਗਿਆ। ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਅੱਜ ਮੁਲਾਕਾਤ ਕੀਤੀ ਹੈ। ਮੋਰਚੇ ਦੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਦੇ ਉਪਰਾਲੇ ਦੇ ਨਾਲ ਹੋਈ ਇਸ ਮੁਲਾਕਾਤ ਦੇ ਦੌਰਾਨ ਬੰਦੀ ਸਿੰਘਾਂ ਦੀਆਂ ਰਿਹਾਈ ਜਿਹੜੀ ਹੈ ਸਮੇਤ ਕਈ ਮਾਮਲੇ ਮੁੱਖ ਮੰਤਰੀ ਅੱਗੇ ਰੱਖੇ ਗਏ ਨੇ ਤੇ ਦੋਵਾਂ ਧਿਰਾਂ ਦੇ ਵਿਚਾਲੇ ਇਸ ਮਾਮਲੇ ਦੇ ਉੱਤੇ ਅਗਲੀ ਗੱਲਬਾਤ 12 ਅਕਤੂਬਰ ਨੂੰ ਹੋਣੀ ਤੈਅ ਹੋ ਗਈ ਹੈ। ਇਸ ਦੇ ਵਿੱਚ ਜਿਹੜਾ ਅੰਮ੍ਰਿਤਪਾਲ ਹੁਣਾਂ ਦਾ ਜਾਂ 30 ਹੋਰ ਜਿਹੜੇ ਉਨ੍ਹਾਂ ਦੇ ਨਾਲ ਲੋਕ ਨੇ ਉਨ੍ਹਾਂ ਦੇ ਵੀ ਜਿਹੜਾ ਪੰਜਾਬ ਦੇ ਵਿੱਚ ਟਰਾਂਸਫਰ ਕਰਨ ਦਾ ਜਿਹੜਾ ਗੱਲਬਾਤ ਕੀਤੀ ਗਈ ਹੈ ਤੇ ਇਹਦੇ ਵਿੱਚ ਜਿਹੜਾ ਰਿਹਾਈ ਦਾ ਮਾਮਲਾ ਵੀ ਜਿਹੜਾ ਉਹਦੇ ਵਿੱਚ ਚੁੱਕਿਆ ਗਿਆ। ਇਸੇ ਤਰ੍ਹਾਂ ਪਾਰਟੀ ਰਜਿਸਟ੍ਰੇਸ਼ਨ ਰੋਕਣ ਦੇ ਵਿਰੁੱਧ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੇ ਨੇ ਉਨ੍ਹਾਂ ਦੇ ਵੱਲੋਂ ਰਾਜਪਾਲ ਕਟਾਰੀਆ ਦੇ ਨਾਲ ਜਿਹੜੀ ਮੁਲਾਕਾਤ ਅੱਜ ਕੀਤੀ ਹੈ, ਸੌਂਪਿਆ ਉਨ੍ਹਾਂ ਨੂੰ ਮੰਗ ਪੱਤਰ ਤੇ ਸਾਡੀ ਲੋਕ ਪ੍ਰਿਯਤਾ ਤੋਂ ਘਬਰਾ ਕੇ ਕਹਿੰਦੇ ਭਾਜਪਾ ਤੇ ਹੋਰ ਧਿਰਾਂ ਰਚ ਰਹੀਆਂ ਨੇ ਸਾਜਿਸ਼ਾਂ, ਇਹ ਆਲੀ ਉਨ੍ਹਾਂ ਨੇ ਇਹ ਗੱਲਬਾਤ ਕੀਤੀ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਨ੍ਹਾਂ ਨਾਲ ਮੁਲਾਕਾਤ ਕਰਕੇ ਭਾਰਤ ਦੇ ਚੋਣ ਕਮਿਸ਼ਨ ਖਿਲਾਫ਼ ਆਪਣਾ ਵਿਰੋਧ ਦਰਜ ਕਰਵਾ ਦਿੱਤਾ। ਮਨਪ੍ਰੀਤ ਸਿੰਘ ਇਆਲੀ ਤੇ ਐਮ ਪੀ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਦੇ ਹੇਠ ਵਫਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ। ਸੀਨੀਅਰ ਆਗੂ ਜਿਹੜੇ ਨੇ ਮਨਪ੍ਰੀਤ ਇਆਲੀ ਨੇ ਮੁਲਾਕਾਤ ਮਗਰੋਂ ਦੱਸਿਆ ਕਿ ਚੋਣ ਕਮਿਸ਼ਨ ਦੇ ਵੱਲੋਂ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦੇ ਹਵਾਲੇ ਨਾਲ ਉਨ੍ਹਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਰੋਕੀ ਗਈ ਹੈ ਜੋ ਸਰਾਸਰ ਧੱਕਾ ਹੈ। ਭਾਜਪਾ ਸਮੇਤ ਬਾਕੀ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਵਾਰਸ ਪੰਜਾਬ ਦੇ ਪਾਰਟੀ ਤੋਂ ਆਪਣੇ ਆਪ ਨੂੰ ਖਤਰਾ ਸਮਝਦੀਆਂ ਨੇ। ਸਾਰੇ ਹੀ ਕਹਿ ਰਹੇ ਨੇ ਜੀ, ਉਧਰ ਕੇਜਰੀਵਾਲ ਸਾਹਿਬ ਵੀ ਕਹਿੰਦੇ ਨੇ, ਕਹਿੰਦੇ ਭਾਜਪਾ ਨੂੰ ਖਤਰਾ ਹੈ ਭਾਈ, ਤਾਂ ਕਰਕੇ ਸਾਡੇ ਉੱਤੇ ਛਾਪੇ ਮਰਾ ਰਹੇ ਨੇ, ਸਾਰਾ ਕੁਝ ਹੋ ਰਿਹਾ। ਤੇ ਇੱਧਰ ਇਹ ਕਹਿੰਦੇ ਨੇ ਜੀ ਭਾਈ ਇਆਲੀ ਸਾਹਿਬ ਵੀ ਕਿ ਵਾਰਸ ਪੰਜਾਬ ਵਾਲੇ ਕਿ ਸਾਡੇ ਤੋਂ ਡਰ ਰਹੇ ਨੇ ਭਾਈ ਕਿ ਅਸੀਂ ਕਿਤੇ ਅੱਗੇ ਨਾ ਆ ਜਾਈਏ, ਜਿਸ ਕਰਕੇ ਇਹਨਾਂ ਧਿਰਾਂ ਦਾ ਪਾਰਟੀ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਪਿੱਛੇ ਕਹਿੰਦੇ ਹੱਥ ਹੈ, ਰੁਕਵਾਉਣ ਦੇ ਪਿੱਛੇ। ਇਸੇ ਤਰ੍ਹਾਂ ਅਮਰਜੀਤ ਸਿੰਘ ਚਾਵਲਾ ਕੇਸ, SGPC ਦੇ ਮੁੱਖ ਸਕੱਤਰ ਦੇ OSD ਤੋਂ ਜਿਹੜਾ 4 ਘੰਟੇ ਪੁੱਛ ਪੜਤਾਲ ਕੀਤੀ ਗਈ ਹੈ। ਸਰਾਵਾਂ ਦੇ ਵਿੱਚ ਠਹਿਰਨ ਤੇ ਐਂਟਰੀ ਸੰਬੰਧੀ ਰਿਕਾਰਡ ਖੰਗਾਲ ਰਹੀ ਪੁਲਿਸ ਜਿਹੜੀ ਹੈ, ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਦਰਜ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਅਧਿਕਾਰੀਆਂ ਤੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਤਹਿਤ ਪੁਲਿਸ ਵੱਲੋਂ SGPC ਦੇ ਜਿਹੜੇ ਮੁੱਖ ਸਕੱਤਰ ਦੇ OSD ਸਤਬੀਰ ਸਿੰਘ ਤੋਂ ਕਰੀਬ 4 ਘੰਟੇ ਤੱਕ ਪੁੱਛ ਜਿਹੜੀ ਹੈ ਕੀਤੀ ਗਈ ਹੈ ਪੁੱਛਗਿੱਛ। DSP ਸ੍ਰੀ ਆਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ 21 ਅਗਸਤ 2026 ਨੂੰ FIR ਜਿਹੜਾ ਨੰਬਰ 149 ਦਰਜ ਕੀਤੀ ਗਈ ਤੇ ਮਾਮਲੇ ਦੀ ਤਫਤੀਸ਼ ਦੇ ਦੌਰਾਨ ਪੁਲਿਸ ਦੇ ਵੱਲੋਂ ਵੱਖ ਵੱਖ ਪੱਖਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। SGPC ਵਿਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਤੇ ਇਸ ਦੇ ਵੇਲੇ ਮੁੱਖ ਸਕੱਤਰ ਕੁਲਵੰਤ ਸਿੰਘ ਦੇ OSD ਦੇ ਵਜੋਂ ਤੈਨਾਤ ਸਤਬੀਰ ਸਿੰਘ ਤੋਂ ਸਰਾਵਾਂ ਦੇ ਪ੍ਰਬੰਧਾਂ ਤੇ ਨਿਯਮਾਂ ਸੰਬੰਧੀ ਪੁੱਛਗਿੱਛ ਕੀਤੀ ਗਈ। DSP ਦੇ ਅਨੁਸਾਰ ਪੁਲਿਸ ਦੇ ਵੱਲੋਂ ਇਹ ਜਾਣਨ ਦੀ ਵੀ ਕੋਸ਼ਿਸ਼ ਕੀਤੀ ਹੈ ਸਰਾਵਾਂ ਦੇ ਵਿਚ ਸ਼ਰਧਾਲੂਆਂ ਦੀ ਐਂਟਰੀ ਕਿਸ ਪ੍ਰਕਿਰਿਆ ਦੇ ਤਹਿਤ ਹੁੰਦੀ ਹੈ, ਉਨ੍ਹਾਂ ਦੇ ਠਹਿਰਨ ਸੰਬੰਧੀ ਕੀ ਨਿਯਮ ਨੇ, ਸੰਬੰਧਿਤ ਰਿਕਾਰਡ ਕਿਵੇਂ ਦਰਜ ਕੀਤਾ ਜਾਂਦਾ ਹੈ, ਇਸ ਤੋਂ ਇਲਾਵਾ ਸ਼ਿਕਾਇਤਕਰਤਾ ਔਰਤ ਦੇ ਸਰਾਵਾਂ ਦੇ ਵਿਚ ਠਹਿਰਨ ਦੇ ਨਾਲ ਸੰਬੰਧਿਤ ਰਿਕਾਰਡ ਅਤੇ ਉਸਨੂੰ ਉਥੇ ਮਿਲੀਆਂ ਸਹੂਲਤਾਂ ਸੰਬੰਧੀ ਵੀ ਤੱਥ ਇਕੱਠੇ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਪੁਲਿਸ ਇਹ ਵੀ ਜਿਹੜਾ ਜਾਂਚ ਕਰ ਰਹੀ ਹੈ ਕਿ ਸ਼ਿਕਾਇਤਕਰਤਾ ਕਿਹੜੇ ਹਾਲਾਤ ਦੇ ਵਿਚ ਸ੍ਰੀ ਆਨੰਦਪੁਰ ਸਾਹਿਬ ਪਹੁੰਚੀ ਤੇ ਉਸਦੇ ਠਹਿਰਨ ਦੇ ਦੌਰਾਨ ਕੀ ਕੁਝ ਵਾਪਰਿਆ, ਜਾਂਚ ਦੇ ਦੌਰਾਨ ਕਿਸੇ ਵਿਅਕਤੀ ਦੇ ਵੱਲੋਂ ਉਸ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਰੋਕ ਕੇ ਰੱਖਣ ਜਾਂ ਕਿਸੇ ਹੋਰ ਤਰ੍ਹਾਂ ਦੀ ਗਤੀਵਿਧੀ ਦੇ ਦੋਸ਼ ਸਾਹਮਣੇ ਆਉਂਦੇ ਨੇ ਜਾਂ ਨਹੀਂ, ਇਸ ਪੱਖ ਤੋਂ ਵੀ ਜਿਹੜਾ ਜਾਂਚ ਕੀਤੀ ਜਾ ਰਹੀ ਹੈ। DSP ਜਸ਼ਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੈਨਾਤ ਕੁਝ ਜਿਹੜੇ ਮੁਲਾਜ਼ਮਾਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਵਿਚ ਨਾਮਜ਼ਦ ਵਿਅਕਤੀਆਂ ਤੇ ਮੁੱਖ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਤੇ ਪੁਲਿਸ ਦੇ ਵੱਲੋਂ ਮੁਲਜ਼ਮ ਦੇ ਠਹਿਰਨ ਦੇ ਤੇ ਆਉਣ ਜਾਣ ਦੇ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰਨ ਦੇ ਨਾਲ ਨਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਹੈ ਕਿ ਮਾਮਲੇ ਦੇ ਵਿਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਜਾਂ ਸਾਜਿਸ਼ ਤਾਂ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਠਹਿਰਨ ਦੇ ਨਾਲ ਸਬੰਧਤ SGPC ਦਾ ਰਿਕਾਰਡ ਹਾਸਲ ਕਰਨ ਦੇ ਲਈ ਕਮੇਟੀ ਨੂੰ ਬਕਾਇਦਾ ਪੱਤਰ ਵੀ ਜਾਰੀ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਉਪਲਬਧ ਦਸਤਾਵੇਜ਼ਾਂ, ਬਿਆਨਾਂ ਤੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। DSP ਨੇ ਕਿਹਾ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕਾਨੂੰਨ ਅਨੁਸਾਰ ਹੋ ਰਹੀ ਹੈ ਤੇ ਜਿਨਸੀ ਅਪਰਾਧਾਂ ਨਾਲ ਸਬੰਧਤ ਮਾਮਲਿਆਂ ਚ ਲਾਗੂ ਕਾਨੂੰਨੀ ਪ੍ਰਬੰਧਾਂ ਤੇ ਅਦਾਲਤੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਿਰਧਾਰਿਤ ਸਮੇਂ ਦੇ ਅੰਦਰ ਤਫਤੀਸ਼ ਮੁਕੰਮਲ ਕਰਨ ਦੀ ਕੋਸ਼ਿਸ਼ ਹੈ ਤੇ ਜਾਂਚ ਦੇ ਦੌਰਾਨ ਸਾਹਮਣੇ ਆਉਣ ਵਾਲੇ ਸਾਰੇ ਤੱਥਾਂ ਦੀ ਤਸਦੀਕ ਕਰਨ ਦੇ ਉਪਰੰਤ ਹੀ ਪੁਲਿਸ ਰਿਪੋਰਟ ਜਿਹੜੀ ਹੈ ਚਲਾਨ ਜਲਦ ਅਦਾਲਤ ਦੇ ਵਿਚ ਪੇਸ਼ ਕੀਤੀ ਜਾਵੇਗਾ ਤੇ ਇਸ ਮੌਕੇ ਥਾਣਾ ਮੁਖੀ ਜਤਿਨ ਕਪੂਰ, ਸਿਟੀ ਇੰਚਾਰਜ ਜਸਮੇਰ ਸਿੰਘ ਵੀ ਉਥੇ ਮੌਜੂਦ ਸਨ। ਪਰ ਦੂਸਰੇ ਪਾਸੇ SGPC ਸ਼੍ਰੋਮਣੀ ਕਮੇਟੀ ਵੱਲੋਂ ਦੋ ਹੋਰ ਕਰਮਚਾਰੀ ਇਸ ਦੇ ਮਾਮਲੇ ਚ ਮੁਅੱਤਲ ਕੀਤੇ ਆ ਤੇ ਇਕ ਜਿਹੜਾ ਉਹਦਾ ਤਬਾਦਲਾ ਕੀਤਾ ਹੈ। ਬਹਿਰੀਨ ਵਾਲੀ ਬੀਬੀ ਦੇ ਮਾਮਲੇ ਚ ਸ਼੍ਰੋਮਣੀ ਕਮੇਟੀ ਨੇ ਤਿੰਨ ਹੋਰ ਕਰਮਚਾਰੀਆਂ ਦੇ ਖਿਲਾਫ਼ ਕਾਰਵਾਈ ਕੀਤੀ ਹੈ ਜਿਨ੍ਹਾਂ ਦੇ ਵਿਚੋਂ ਦੋ ਨੂੰ ਮੁਅੱਤਲ ਕੀਤਾ ਤੇ ਇਕ ਦਾ ਤਬਾਦਲਾ ਕਰ ਦਿੱਤਾ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਸਨ ਤੇ ਇਕ ਡਰਾਈਵਰ ਨੂੰ ਮੁਅੱਤਲ ਕੀਤਾ ਸੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਜਾਣਕਾਰੀ ਦਿੱਤੀ ਹੈ ਜੋ ਅੱਜ ਆਪਣੇ ਧਾਮੀ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ। ਅਨੰਦਪੁਰ ਸਾਹਿਬ ਦੇ ਨਾਲ ਸੰਬੰਧਿਤ ਮਾਮਲੇ ਚ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ ਪੜਤਾਲੀਆ ਕਮੇਟੀ ਦੀ ਸਿਫਾਰਿਸ਼ ਦੇ ਉਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਿੰਮੇਵਾਰੀ ਦੇ ਵਿਚ ਕੁਤਾਹੀ ਕਰਨ ਦੇ ਦੋਸ਼ ਦੇ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਮੈਨੇਜਰ ਮਲਕੀਤ ਸਿੰਘ ਤੇ ਰਜਿਸਟਰਾਰਾਂ ਦੇ ਵਿਚ ਛੇੜਛਾੜ ਕਰਕੇ ਗਲਤ ਜਿਹੜਾ ਇਦਰਾਜ ਦਰਜ ਕਰਨ ਵਾਲੇ ਸਰਾਂ ਦੇ ਇੰਚਾਰਜ ਅਮਰੀਕ ਸਿੰਘ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਾਂ ਦੇ ਵਿਚ ਹੈਲਪਰ ਦੇ ਵਜੋਂ ਡਿਊਟੀ ਨਿਭਾ ਰਹੇ ਪ੍ਰਭਜੋਤ ਸਿੰਘ ਦੀ ਵੀ ਤਬਦੀਲੀ ਕੀਤੀ ਹੈ। ਇਸ ਮਾਮਲੇ ਦੇ ਵਿਚ ਅੱਗੋਂ ਜਿਹੜਾ ਵਿਭਾਗੀ ਪੜਤਾਲ ਜਾਰੀ ਰੱਖਣ ਦਾ ਵੀ ਆਦੇਸ਼ ਜਿਹੜਾ ਕੀਤਾ ਗਿਆ। ਇਸੇ ਤਰ੍ਹਾਂ ਜਿਹੜੀਆਂ ਅੱਜ ਦੀਆਂ ਮੁੱਖ ਖ਼ਬਰਾਂ ਰਹੀਆਂ ਨੇ ਸ਼ਾਮ ਤੋਂ ਚਰਚਾ ਦੇ ਵਿਚ ਆ ਗਈਆਂ ਨੇ। DA ਦਾ ਮਾਮਲਾ, ਹਾਈਕੋਰਟ ਦੇ ਵੱਲੋਂ ਮੁੱਖ ਸਕੱਤਰ ਸਿਨਹਾ ਨੂੰ ਸਰਾਸਰ ਝੂਠ ਬੋਲਣ ਦੇ ਲਈ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਦੇ ਵਿਚ ਅਪੀਲ ਦੀਆਂ ਤਰੁੱਟੀਆਂ ਦੂਰ ਕਰਨ ਦੇ ਦਾਅਵੇ ਨਿਕਲੇ ਨੇ ਝੂਠੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਮਾਮਲੇ ਚ ਟਾਲ ਮਟੋਲ ਕਰਨ ਦੇ ਲਈ ਗਲਤ ਤੱਥਾਂ ਦੀ ਪੇਸ਼ਕਾਰੀ ਕਰਨ ਨੂੰ ਲੈ ਕੇ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਨੂੰ ਜਿਹੜਾ ਅਦਾਲਤੀ ਤੋਹੀਨ ਦਾ ਨੋਟਿਸ ਜਾਰੀ ਹੋ ਗਿਆ। ਲੰਘੇ ਕੱਲ ਸੁਣਵਾਈ ਦੇ ਦੌਰਾਨ ਵੀ ਹਾਈਕੋਰਟ ਮੁੱਖ ਸਕੱਤਰ ਨਾਲ ਸਖ਼ਤੀ ਦੇ ਨਾਲ ਪੇਸ਼ ਆਏ ਸੀ ਤੇ ਸੁਪਰੀਮ ਕੋਰਟ ਦੇ ਵਿਚ ਦਾਇਰ ਸਪੈਸ਼ਲ ਲੀਵ ਪਟੀਸ਼ਨ ਜਿਹੜੀ ਹੈ SLP ਦੀਆਂ ਤਰੁੱਟੀਆਂ ਖਾਮੀਆਂ ਨੂੰ ਦੂਰ ਕਰਨ ਦੇ ਬਾਰੇ ਕੀਤੇ ਗਲਤ ਦਾਅਵੇ ਦਾ ਸਖ਼ਤ ਨੋਟਿਸ ਲਿਆ ਗਿਆ ਸੀ। ਹਾਈਕੋਰਟ ਨੇ ਮੁੱਖ ਸਕੱਤਰ ਦੇ ਹਲਫ਼ਨਾਮੇ ਦੇ ਵਿਚ ਪੇਸ਼ ਕੀਤੇ ਤੱਥਾਂ ਨੂੰ ਗਲਤ ਕਰਾਰ ਦਿੱਤਾ। ਬੈਂਚ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਕਿ ਅਦਾਲਤ ਨੂੰ ਜਾਣ ਬੁੱਝ ਕੇ ਗੁੰਮਰਾਹ ਕਰਨ ਦੇ ਲਈ ਉਨ੍ਹਾਂ ਦੇ ਵਿਰੁੱਧ ਕ੍ਰਿਮੀਨਲ ਜਿਹੜਾ ਮਾਨਹਾਨੀ ਦੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਅਗਲੀ ਸੁਣਵਾਈ ਦੇ ਦੌਰਾਨ ਨਿੱਜੀ ਤੌਰ ਦੇ ਉੱਤੇ ਹਾਜ਼ਰ ਹੋਣ ਦੇ ਲਈ ਵੀ ਕਹਿ ਦਿੱਤਾ ਗਿਆ। ਹਾਈਕੋਰਟ ਦੇ ਵੱਲੋਂ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਪ੍ਰਾਪਤ ਕੀਤੀ ਗਈ ਇੱਕ ਰਿਪੋਰਟ ਤੋਂ ਬਾਅਦ ਸਾਹਮਣੇ ਆਇਆ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ ਦੀ ਰਜਿਸਟਰੀ ਦੀ ਰਿਪੋਰਟ ਤੋਂ ਸਾਫ਼ ਹੈ ਕਿ ਕੱਲ ਅਦਾਲਤ ਦੇ ਵਿਚ ਝੂਠਾ ਬਿਆਨ ਜਿਹੜਾ ਸੀ ਦਿੱਤਾ ਗਿਆ, ਉਹ ਵੀ ਹਲਫ਼ਨਾਮੇ ਦੇ ਉੱਤੇ ਲਿਖ ਕੇ, ਜੋ ਕਿ 5 ਕਰੋੜ ਦਾ ਮਾਮਲਾ ਹੈ। ਮੁੱਖ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਉੱਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਲੰਘੇ ਕੱਲ ਸੁਣਵਾਈ ਦੇ ਦੌਰਾਨ ਹਾਈਕੋਰਟ ਦੀ ਰਜਿਸਟਰੀ ਨੂੰ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਪੰਜਾਬ ਸਰਕਾਰ ਦੀ ਅਪੀਲ ਦੀ ਮੌਜੂਦਾ ਸਥਿਤੀ ਜਾਣਨ ਦੇ ਬਾਰੇ ਰਿਪੋਰਟ ਹਾਸਲ ਕਰਨ ਦੇ ਲਈ ਕਿਹਾ ਗਿਆ ਸੀ ਤੇ ਮੁੱਖ ਸਕੱਤਰ ਨੂੰ ਮੁੜ ਵਿਅਕਤੀਗਤ ਤੌਰ ਦੇ ਉੱਤੇ ਅਦਾਲਤ ਦੇ ਵਿਚ ਹਾਜ਼ਰ ਰਹਿਣ ਦੇ ਆਦੇਸ਼ ਦਿੱਤੇ ਸੀ। ਹਾਈਕੋਰਟ ਨੇ ਬੀਤੇ ਦਿਨ ਸੁਣਵਾਈ ਦੇ ਦੌਰਾਨ ਕਿਹਾ ਸੀ ਕਿ ਪੰਜਾਬ ਸਰਕਾਰ ਅਦਾਲਤ ਦੇ ਨਾਲ ਲੁਕਣ ਮੀਚੀ ਕਿਉਂ ਖੇਡ ਰਹੀ ਹੈ। ਜੇਕਰ 1 ਸਤੰਬਰ ਨੂੰ ਪੰਜਾਬ ਨੇ ਸੁਪਰੀਮ ਕੋਰਟ ਦੇ ਵਿਚ ਅਪੀਲ ਦਾਇਰ ਕਰ ਦਿੱਤੀ ਸੀ ਤਾਂ ਹੁਣ ਤੱਕ ਇਸ ਮਾਮਲੇ ਦੇ ਉੱਤੇ ਸੁਣਵਾਈ ਹੋ ਜਾਣੀ ਚਾਹੀਦੀ ਸੀ ਤੇ ਅਦਾਲਤ ਪਹਿਲਾਂ ਹੀ ਜਿਹੜਾ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿਚ ਚਾਰਾਜੋਈ ਦੇ ਲਈ 3 ਮੌਕੇ ਦੇ ਚੁੱਕੀ ਹੈ, ਜਿਸ ਕਰਕੇ ਸੁਣਵਾਈ ਵਾਰ ਵਾਰ ਮੁਲਤਵੀ ਕਰਨੀ ਪਈ ਹੈ ਤੇ ਅਦਾਲਤ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਨੂੰਨੀ ਚਾਰਾਜੋਈ ਬਹਾਨੇ ਸਰਕਾਰ ਸਮਾਂ ਲੰਘਾਉਣ ਦੀ ਕੋਸ਼ਿਸ਼ ਦੇ ਵਿਚ ਹੈ ਤੇ ਕੋਸ਼ਿਸ਼ ਕਰ ਰਹੀ ਹੈ। ਮੁੱਖ ਸਕੱਤਰ ਨੇ ਹਲਫ਼ਨਾਮਾ ਦਾਇਰ ਕਰਕੇ ਤਰੁੱਟੀਆਂ ਦੂਰ ਕਰਕੇ ਅਪੀਲ ਮੁੜ ਦਾਇਰ ਕਰਨ ਦਾ ਦਾਅਵਾ ਕੀਤਾ ਸੀ। ਅਦਾਲਤ ਨੇ ਲੰਘੇ ਕੱਲ ਹੀ ਆਖ ਦਿੱਤਾ ਸੀ ਕਿ ਜੇਕਰ ਸਰਕਾਰ ਦੇ ਦਾਅਵੇ ਗਲਤ ਨਿਕਲੇ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਪਿਛਾਂ ਦੇਖੀਏ ਤਾਂ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤਿਆਂ ਦੀ ਅਦਾਇਗੀ 15 ਦਿਨਾਂ ਦੇ ਵਿਚ ਕਰਨ ਦੇ ਨਿਰਦੇਸ਼ ਦਿੱਤੇ ਸਨ ਤੇ ਪੰਜਾਬ ਸਰਕਾਰ ਨੇ ਹਾਈਕੋਰਟ ਦੇ ਫੈਸਲੇ ਨੂੰ 1 ਸਤੰਬਰ ਨੂੰ ਸੁਪਰੀਮ ਕੋਰਟ ਦੇ ਵਿਚ ਚੁਣੌਤੀ ਜਿਹੜੀ ਸੀ ਦੇ ਦਿੱਤੀ ਗਈ ਸੀ। ਦੂਸਰਾ ਮਾਮਲਾ ਇਹਦੇ ਵਿਚ ਆ ਜਾਂਦਾ ਹੈ, ਇੱਕ ਤਾਂ ਇਹ ਮਾਮਲਾ ਹੋ ਗਿਆ DA ਦਾ ਤੇ ਦੂਸਰਾ ਹੋ ਗਿਆ ਆਪਣਾ ਮਾਨਹਾਨੀ ਦਾ ਜਾਂ 5 ਕਰੋੜ ਦਾ ਮਾਮਲਾ ਜਿਹੜਾ ਉਹ ਵੀ ਚੱਲ ਰਿਹਾ ਤੇ ਤੀਸਰਾ ਮਾਮਲਾ ਸੀਬੀਆਈ ਦਾ ਜਿਹੜਾ ਐਕਸ਼ਨ ਹਾਈਕੋਰਟ ਦੇ ਆਦੇਸ਼ਾਂ ਦੇ ਖਿਲਾਫ ਸੁਪਰੀਮ ਕੋਰਟ ਪਹੁੰਚ ਗਈ ਹੈ ਪੰਜਾਬ ਸਰਕਾਰ ਤੇ ਬਦਲੀਆਂ ਤਬਾਦਲਿਆਂ ਤੇ ਟੈਂਡਰਾਂ ਦੇ ਵਿੱਚ ਵੱਡੇ ਜਿਹੜੇ ਘੁਟਾਲੇ ਦੇ ਦੋਸ਼ ਹੇਠ ਸੀਬੀਆਈ ਨੂੰ ਦਿੱਤੀ ਜਾਂਚ ਰੋਕਣ ਦੇ ਲਈ ਪਟੀਸ਼ਨ ਪਾ ਦਿੱਤੀ ਗਈ ਰਾਤ ਨੂੰ 2:30 ਵਜੇ। ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਬਿਨਾਂ ਦੇਰੀ ਸੁਪਰੀਮ ਕੋਰਟ ਦਾ ਰੁੱਖ ਕਰ ਲਿਆ ਤੇ ਆਪ ਸਰਕਾਰ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਕਿ ਹਾਈਕੋਰਟ ਦੇ ਲੰਘੇ ਕੱਲ ਦੇ ਫੈਸਲੇ ਨੂੰ ਚੁਣੌਤੀ ਦੇਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਈਕੋਰਟ ਨੇ ਲੰਘੇ ਕੱਲ ਸੀਬੀਆਈ ਨੂੰ ਐਫਆਈਆਰ ਦਰਜ ਕਰਕੇ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰਨ ਦੇ ਲਈ ਕਿਹਾ ਸੀ ਤੇ ਅਦਾਲਤ ਨੇ ਸੀਬੀਆਈ ਨੂੰ 2 ਮਹੀਨਿਆਂ ਦੇ ਅੰਦਰ ਅੰਦਰ ਰਿਪੋਰਟ ਅਦਾਲਤ ਨੂੰ ਸੌਂਪਣ ਦੇ ਲਈ ਕਹਿ ਦਿੱਤਾ ਸੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਅਮਰਿੰਦਰ ਸਰਕਾਰ ਨੇ ਨਵੰਬਰ 2020 ਦੇ ਵਿੱਚ ਸੀਬੀਆਈ ਨੂੰ ਪੰਜਾਬ ਦੇ ਵਿੱਚ ਜਾਂਚ ਕਰਨ ਦੇ ਲਈ ਦਿੱਤੀ ਆਮ ਸਹਿਮਤੀ ਵਾਪਸ ਲੈ ਲਈ ਸੀ, ਜਿਸ ਕਰਕੇ ਸੀਬੀਆਈ ਦੇ ਕੋਲ ਇਸ ਮਾਮਲੇ ਦੇ ਵਿੱਚ ਜਾਂਚ ਕਰਨ ਦਾ ਅਧਿਕਾਰ ਖੇਤਰ ਕਹਿੰਦੇ ਨਹੀਂ ਹੈ। ਕਿਆ ਬਾਤ ਹੈ ਜੀ। ਤੇ ਦੂਸਰੇ ਪਾਸੇ ਸੀਬੀਆਈ ਰੇਡ ਜਿਹੜੀ ਹੈ ਹੋ ਰਹੀ ਹੈ। ਅੱਜ 8 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਹੋਈ ਹੈ। ਸੀਬੀਆਈ ਦੇ ਵੱਲੋਂ ਮੁੱਖ ਮੰਤਰੀ ਦੇ ਓਐਸਡੀ ਰਾਜਵੀਰ ਘੁੰਮਣ ਦੀ ਘਰਾਚੋ ਰਿਹਾਇਸ਼ ਸਮੇਤ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਛਾਪੇਮਾਰੀ ਹੋਈ ਹੈ 8 ਜਗ੍ਹਾਵਾਂ ਦੇ ਉੱਤੇ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਮਗਰੋਂ ਸੀਬੀਆਈ ਦੀ ਟੀਮਾਂ ਜਿਹੜੀਆਂ ਨੇ ਮੁੱਖ ਮੰਤਰੀ ਦੇ ਓਐਸਡੀ ਰਾਜਵੀਰ ਘੁੰਮਣ ਮਾਮਲੇ ਦੇ ਉੱਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ। ਇਸ ਦੇ ਮੱਦੇਨਜ਼ਰ ਸੀਬੀਆਈ ਦੀਆਂ ਟੀਮਾਂ ਨੇ ਅੱਜ ਜਿਹੜਾ ਸ਼ਾਮ ਮੁੱਖ ਮੰਤਰੀ ਦਾ ਸੈਕਟਰ 2 ਵਿਚਲਾ ਜਿਹੜਾ ਕੈਪ ਆਫਿਸ ਹੈ ਕੈਂਪ ਆਫਿਸ ਹੈ ਰਾਜਵੀਰ ਸਿੰਘ ਘੁੰਮਣ ਦੀ ਪਿੰਡ ਘਰਾਚੋ ਵਿਚਲੀ ਰਿਹਾਇਸ਼ ਤੇ ਮੋਹਾਲੀ ਦੇ ਫੇਜ਼ 11 ਦੀ ਇੱਕ ਨਿੱਜੀ ਰਿਹਾਇਸ਼ ਦੇ ਉੱਤੇ ਛਾਪੇਮਾਰੀ ਕੀਤੀ ਹੈ ਤੇ ਕੋਠੀ ਨੰਬਰ 50 ਦੇ ਵਿੱਚ ਵੀ ਗਏ ਨੇ। ਜਾਣਕਾਰੀ ਦੇ ਅਨੁਸਾਰ ਇਹ ਨਿੱਜੀ ਰਿਹਾਇਸ਼ ਰਾਜਵੀਰ ਸਿੰਘ ਘੁੰਮਣ ਦੇ ਕਿਸੇ ਕਰੀਬੀ ਰਿਸ਼ਤੇਦਾਰ ਦੀ ਜਿਹੜੀ ਦੱਸੀ ਜਾ ਰਹੀ ਹੈ। ਸੀਬੀਆਈ ਦੇ ਵੱਲੋਂ ਜਿਹੜਾ ਕੀਤੀ ਜਾ ਰਹੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਦਾ ਸਿਆਸੀ ਪਾਰਾ ਕਾਫੀ ਜਿਹੜਾ ਗਰਮਾ ਗਿਆ ਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਇਸ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹਦੇ ਉੱਤੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਮਾਮਲੇ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਦੂਸਰੇ ਪਾਸੇ 5 ਕਰੋੜ ਰਿਸ਼ਵਤ ਮਾਮਲਾ ਜਿਹੜਾ ਹੈ ਉਹਦੇ ਵਿੱਚ ਈਡੀ ਦੇ ਵੱਲੋਂ ਮੁੱਖ ਮੰਤਰੀ ਦਾ ਸਾਂਡੂ ਅਮਰਦੀਪ ਗਰੇਵਾਲ ਵੀ ਤਲਬ ਕਰ ਲਿਆ ਗਿਆ। ਹਰ ਮਾਮਲੇ ਦੇ ਵਿੱਚ ਹੀ ਘਿਰ ਗਏ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ 5 ਕਰੋੜ ਦੇ ਰਿਸ਼ਵਤਖੋਰੀ ਮਾਮਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਸਾਂਡੂ ਅਮਰਦੀਪ ਸਿੰਘ ਗਰੇਵਾਲ ਨੂੰ ਤਲਬ ਕੀਤਾ ਹੈ ਤੇ ਅੱਜ ਇਸੇ ਦੌਰਾਨ ਹੀ ਸੀਬੀਆਈ ਨੇ ਮੁੱਖ ਮੰਤਰੀ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਦੇ ਟਿਕਾਣਿਆਂ ਦੇ ਉੱਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਈਡੀ ਦੇ ਅਧਿਕਾਰਤ ਸੂਤਰਾਂ ਦੇ ਅਨੁਸਾਰ ਅਮਰਦੀਪ ਸਿੰਘ ਗਰੇਵਾਲ ਨੂੰ 9 ਅਕਤੂਬਰ ਨੂੰ ਪੁੱਛਗਿੱਛ ਦੇ ਲਈ ਦਿੱਲੀ ਜਿਹੜਾ ਸੀ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਈਡੀ ਨੇ ਗਰੇਵਾਲ ਨੂੰ 7 ਅਕਤੂਬਰ ਦੇ ਲਈ ਤਲਬ ਕੀਤਾ ਸੀ ਪਰ ਉਸਨੇ ਈਡੀ ਤੋਂ ਸਮਾਂ ਵਧਾਏ ਜਾਣ ਦੀ ਜਿਹੜੀ ਮੰਗ ਰੱਖੀ ਸੀ। ਅਮਰਦੀਪ ਸਿੰਘ ਗਰੇਵਾਲ ਪੰਜਾਬੀ ਫਿਲਮ ਜਗਤ ਦੀ ਇੱਕ ਜਾਣੀ ਪਛਾਣੀ ਹਸਤੀ ਹੈ ਤੇ ਉਹ ਮੈਸਰਜ ਈਸਟ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਿਟਡ ਨਾਲ ਜੁੜੇ ਹੋਏ ਨੇ ਤੇ ਗਰੇਵਾਲ ਦੇ ਵਿਦੇਸ਼ਾਂ ਦੇ ਵਿੱਚ ਫਿਲਮ ਨਿਰਮਾਣ ਅਤੇ ਰਿਲੀਜ਼ ਦੇ ਨਾਲ ਸੰਬੰਧਿਤ ਕਾਰੋਬਾਰੀ ਸੰਪਰਕ ਨੇ ਤੇ ਉਹ ਕਈ ਪੰਜਾਬੀ ਫਿਲਮਾਂ ਦੇ ਨਾਲ ਜੁੜੇ ਰਹੇ ਨੇ। ਜਿਸ ਮਾਮਲੇ ਦੇ ਵਿੱਚ ਗਰੇਵਾਲ ਨੂੰ ਤਲਬ ਕੀਤਾ ਗਿਆ ਉਸ ਦੇ ਵਿੱਚ ਮੁੱਖ ਮੰਤਰੀ ਦੀ ਪਤਨੀ ਦਾ ਨਾਂ ਵੀ ਜਿਹੜਾ ਸਾਹਮਣੇ ਆਇਆ ਸੀ। ਈਡੀ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਪਤਨੀ ਦੇ ਨਾਲ ਜੁੜੇ ਮਾਮਲੇ ਦੇ ਸੰਬੰਧ ਚ ਅਮਰਦੀਪ ਸਿੰਘ ਗਰੇਵਾਲ ਦੀ ਤਲਬੀ ਕੀਤੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਜਬਰ ਜਨਾਹ ਦੇ ਦਰਜ ਦੇ ਕੀਤੇ ਮਾਮਲੇ ਨਾਲ ਇਹ ਜਿਹੜਾ ਰਿਸ਼ਵਤਖੋਰੀ ਦਾ ਵਿਵਾਦ ਜੁੜਿਆ ਸੀ। ਇਸ ਵਿਵਾਦ ਦੇ ਵਿੱਚ ਅਮਰਦੀਪ ਸਿੰਘ ਗਰੇਵਾਲ ਤੇ ਮਾਮਲੇ ਨੂੰ ਨਿਪਟਾਉਣ ਦੇ ਲਈ ਕਥਿਤ 5 ਕਰੋੜ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਲਾਏ ਗਏ ਸਨ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਹੁਣਾਂ ਨੇ ਮੁੱਖ ਮੰਤਰੀ ਦੀ ਪਤਨੀ ਦੇ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਲਾਏ ਗਏ ਸਨ ਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਵੱਲੋਂ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਸਾਬਕਾ ਜੱਜ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ। ਇਸੇ ਤਰ੍ਹਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਦੇ ਨਾਲ ਸੰਬੰਧਿਤ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਤੇ DGP ਤੋਂ ਕੀਤੀ ਗਈ ਕਾਰਵਾਈ ਦੇ ਬਾਰੇ ਰਿਪੋਰਟ ਵੀ ਜਿਹੜੀ ਤਲਬ ਕੀਤੀ ਸੀ। ਇੱਕ ਖ਼ਬਰ ਲੈ ਕੇ ਆਪਣੇ PM ਸਾਹਿਬ ਦੀ ਮੋਦੀ ਸਾਹਿਬ ਦੀ ਤੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਕੇਂਦਰੀ ਕੈਬਨਿਟ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ 25 ਸਾਲਾਂ ਦੇ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਮਤਾ ਪਾਸ ਕੀਤਾ ਗਿਆ। ਕੇਂਦਰੀ ਕੈਬਨਿਟ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਸਰਕਾਰ ਦੇ ਜਿਹੜਾ ਮੁਖੀ ਦੇ ਵਜੋਂ 25 ਸਾਲ ਪੂਰੇ ਕਰਨ ਦੇ ਉੱਤੇ ਪਰਿਵਾਰ ਦੀ ਬਜਾਏ ਰਾਸ਼ਟਰ ਪਹਿਲਾਂ ਦੀ ਰਾਜਨੀਤੀ ਦੀ ਹਮਾਇਤ ਕਰਨ ਦੇ ਉੱਤੇ ਉਨ੍ਹਾਂ ਦੀ ਪ੍ਰਸ਼ੰਸਾ ਦੇ ਵਿੱਚ ਮਤਾ ਪਾਸ ਕਰ ਦਿੱਤਾ। ਆਕਾਸ਼ਵਾਣੀ ਭਵਨ ਤੋਂ ਮਹਿਜ ਕੁਝ ਮੀਟਰ ਦੀ ਦੂਰੀ ਦੇ ਉੱਤੇ ਜਿੱਥੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਮੁੱਖ ਚੋਣ ਕਮਿਸ਼ਨਰ ਵਿਰੁੱਧ ਧਰਨੇ ਦੇ ਉੱਤੇ ਬੈਠੇ ਨੇ ਤੇ 8 ਘੰਟੇ ਬਾਅਦ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਦੀ ਗ੍ਰਿਫ਼ਤਾਰੀ ਹੋਈ ਹੈ। ਬੋਲਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਮਤੇ ਦੇ ਵਿੱਚ ਪ੍ਰਧਾਨ ਮੰਤਰੀ ਦੇ ਪਹਿਲਾਂ ਗੁਜਰਾਤ ਦੇ ਵਿੱਚ ਤੇ ਫਿਰ ਭਾਰਤ ਦੇ ਪੀਐਮ ਦੇ ਵਜੋਂ ਸਰਕਾਰ ਦੇ ਮੁਖੀ ਵਜੋਂ ਇਤਿਹਾਸਕ 25 ਸਾਲਾਂ ਦੇ ਕਾਰਜਕਾਲ ਦੀ ਪ੍ਰਸ਼ੰਸਾ ਕੀਤੀ ਗਈ ਹੈ। ਵੈਸ਼ਨਵ ਨੇ ਕਿਹਾ ਕਿ ਪੀਐਮ ਦਾ ਸ਼ਾਸਨ ਭਾਰਤੀ ਲੋਕਤੰਤਰ ਦੀ ਜਿਹੜਾ ਪਰਿਪੱਕਤਾ ਦਾ ਜਿਹੜਾ ਸੰਕੇਤ ਹੈ ਤੇ ਲੋਕਾਂ ਦੇ ਦੁਆਰਾ ਉਨ੍ਹਾਂ ਨੂੰ ਵਾਰ ਵਾਰ ਮਿਲਿਆ ਜਨ ਫਤਵਾ ਜਿਹੜਾ ਉਨ੍ਹਾਂ ਦੇ ਪੱਕੇ ਵਿਸ਼ਵਾਸ ਦਾ ਸੰਕੇਤ ਹੈ। ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਨਰਿੰਦਰ ਮੋਦੀ ਦਾ 25 ਸਾਲਾਂ ਦਾ ਸੇਵਾ ਰਿਕਾਰਡ ਜੀਵਤ ਭਾਰਤੀ ਲੋਕਤੰਤਰ ਦਾ ਸੰਕੇਤ ਹੈ ਜਿੱਥੇ ਇੱਕ ਮਾਮੂਲੀ ਪਿਛੋਕੜ ਵਾਲਾ ਵਿਅਕਤੀ ਉੱਠ ਕੇ ਪ੍ਰਧਾਨ ਮੰਤਰੀ ਬਣਿਆ ਤੇ ਉਨ੍ਹਾਂ ਅੱਗੇ ਕਿਹਾ ਕਿ 10 ਨੁਕਤਿਆਂ ਵਾਲੇ ਮਤੇ ਦੇ ਵਿੱਚ ਕੋਵਿਡ ਅਤੇ ਪੱਛਮੀ ਏਸ਼ੀਆ ਯੁੱਧ ਵਰਗੇ ਵਿਸ਼ਵ ਵਿਆਪੀ ਸੰਕਟਾਂ ਦੇ ਦੌਰਾਨ ਜਿਹੜਾ ਫੈਸਲਾਕੁੰਨ ਲੀਡਰਸ਼ਿਪ ਅੰਦਰੂਨੀ ਤੇ ਬਾਹਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਸੁਧਾਰਾਂ ਨੂੰ ਹੁਣ ਦੇਣ ਤੋਂ ਇਲਾਵਾ ਭਾਰਤ ਦੇ ਸਵੈ ਮਾਨ ਅਤੇ ਆਤਮ ਨਿਰਭਰਤਾ ਨੂੰ ਉੱਚਾ ਚੁੱਕਣ ਦੇ ਲਈ ਪੀਐਮ ਮੋਦੀ ਦੀ ਸ਼ਲਾਘਾ ਜਿਹੜੀ ਕੀਤੀ ਹੈ। ਵੈਸ਼ਨਵ ਨੇ ਆਖਰ ਚ ਕਿਹਾ ਕਿ ਮਤੇ ਦੇ ਵਿੱਚ ਇਹ ਵੀ ਨੋਟ ਕੀਤਾ ਗਿਆ ਕਿ ਕਿਵੇਂ ਪੀਐਮ ਮੋਦੀ ਨੇ ਰਾਜਨੀਤੀ ਦੇ ਵਿੱਚ ਰਾਸ਼ਟਰ ਪਹਿਲਾਂ ਦੀ ਪਹੁੰਚ ਨੂੰ ਅਪਣਾਇਆ ਜਦੋਂ ਕਿ ਪਿਛਲੀਆਂ ਸਰਕਾਰਾਂ ਪਰਿਵਾਰ ਪਹਿਲਾਂ ਦੀ ਪਹੁੰਚ ਅਪਣਾ ਰਹੀਆਂ ਸਨ ਤੇ ਪ੍ਰਧਾਨ ਮੰਤਰੀ ਮੋਦੀ ਕੱਲ੍ਹ ਸਰਕਾਰ ਦੇ ਮੁਖੀ ਵਜੋਂ 25 ਸਾਲ ਜਿਹੜੇ ਨੇ ਪੂਰੇ ਕਰ ਰਹੇ ਨੇ। ਜੀ ਦੋਸਤੋ, ਇਹ ਸੀ ਜੀ ਪੰਜਾਬ ਦੀਆਂ ਤੇ ਕੁਝ ਕੇਂਦਰ ਦੀਆਂ ਭਾਰਤ ਦੀਆਂ ਜਿਹੜੀਆਂ ਖ਼ਬਰਾਂ ਤੇ ਅੱਗਲੀਆਂ ਗੱਲਾਂ ਬਾਤਾਂ ਕਰਦੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ +358 44 976 1962 ਸਟੂਡੀਓ ਦਾ ਨੰਬਰ ਹੈ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਹੈ? ਉਥਲ ਪੁਥਲ ਮਚਾਈ ਜਾਂਦੇ ਹੋ, ਕੀ ਕਰੀ ਜਾਂਦੇ ਹੋ, ਕਰਾਈ ਜਾਂਦੇ ਹੋ?
1: ਹਾਲ ਚਾਲ ਠੀਕ ਹੈ ਭਾਰਤ ਸਾਹਿਬ
0: ਜੀ।
1: ਮੈਂ ਤਾਂ ਭਾਰਤ ਸਾਹਿਬ ਸੋਚਦਾ ਸੀ ਕਿ ਮੈਂ ਨਾ ਰੋਜ਼ ਜਿਹੜੀ ਹੈਗੀ ਪ੍ਰੋਗਰਾਮ ਦੀ ਸ਼ੁਰੂਆਤ ਕੋਈ ਗੁਰਬਾਣੀ ਦੀ ਤੁਕ ਤੋਂ ਜਾਂ ਕਿਸੇ ਦੋਹੇ ਤੋਂ ਸ਼ੁਰੂ ਕਰਦਾ ਹੁੰਦਾ ਜੀ।
0: ਜੀ ਬਿਲਕੁਲ।
1: ਪਰ ਨਾ ਗੁਰਬਾਣੀ ਦੀ ਤੁਕ ਬੋਲਣ ਲੱਗਿਆ ਨਾ ਸੰਕੋਚ ਹੁੰਦਾ। ਮੈਂ ਨਾ ਮੇਰੇ ਮਨ ਦੇ ਵਿੱਚ ਨਵੇਂ ਪਾਤਸ਼ਾਹ ਦਾ ਸ਼ਲੋਕ ਆ ਰਿਹਾ ਸੀ, ਪਰ ਇੱਕ ਲਾਈਨ ਦੇ ਵਿੱਚ ਨਾ ਉਚਾਰਨ ਗਲਤ ਹੋ ਸਕਦਾ ਹੈਗਾ, ਸ਼ਬਦ ਇੱਧਰ ਉੱਧਰ ਹੋ ਸਕਦਾ ਆ ਜੀ। ਤੇ ਮੈਂ ਨਾ ਹੁਣ ਬੈਠੇ ਬੈਠੇ ਵਿਚਾਰ ਕਰ ਰਿਹਾ ਸੀ ਵੀ ਕੱਲ ਤੋਂ ਨਾ ਮੈਂ ਲਿਖ ਕੇ ਰੱਖਿਆ ਕਰੂੰਗਾ ਜੀ। ਤੇ ਇਹ ਮਤਲਬ ਮਨ ਦੇ ਵਿੱਚ ਇੱਛਾ ਹੈਗੀ ਆ ਜੀ ਵੀ ਜਿਹੜਾ ਹੈਗਾ ਆ ਇਹਦੇ ਨਾਲ ਜਿਹੜਾ ਸਾਡਾ ਜਿਹੜਾ ਜੁੜਾਵ ਆ ਉਹ ਵੀ ਗੁਰਬਾਣੀ ਦੇ ਨਾਲ ਤੇ ਉਹ ਵੀ ਬਣਿਆ ਰਹੇਗਾ ਤੇ ਨਾਲੇ ਉਚਾਰਨ ਵੀ ਸ਼ੁੱਧ ਹੋਊਗਾ ਜੀ। ਤੇ ਅੱਜ ਮੈਂ ਜਿਹੜਾ ਹੈਗਾ ਆ ਤੁਲਸੀ ਜੀ ਦੇ ਦੋਹੇ ਨਾਲ ਕਰ ਦਿੰਦਾ ਹੈਗਾ ਜੀ। ਕਹਿੰਦਾ ਤੁਲਸੀ ਸੰਸਾਰ ਮੇ ਕਾਮ ਹੋਤ ਹੈ ਦੋਏ, ਦੁੱਖ ਦੇਵਤ ਦੁੱਖ ਹੋਏ ਸੀ, ਸੁਖ ਦੇਵਤ ਸੁਖ ਹੋਏ। ਤੇ ਇਹ ਕਹਿੰਦੇ ਜੀ ਵੀ ਤੁਲਸੀ ਦਾਸ ਜੀ ਕਹਿ ਰਹੇ ਹੈਗੇ ਆ ਕਿ ਸੰਸਾਰ ਦੇ ਵਿੱਚ ਜਿਹੜੇ ਹੈਗੇ ਦੋ ਹੀ ਕੰਮ ਹੁੰਦੇ ਆ ਜੀ, ਵੀ ਜੇ ਕਿਸੇ ਨੂੰ ਤੁਸੀਂ ਦੁੱਖ ਦਿੰਦੇ ਹੈਗੇ ਆ ਤੇ ਤੁਹਾਡੇ ਕੋਲ ਦੁੱਖ ਮੁੜ ਕੇ ਆਉਣਾ ਆ, ਤੇ ਜੇ ਕਿਸੇ ਨੂੰ ਸੁਖ ਦਿੰਦੇ ਆ ਤੇ ਤੁਹਾਡੇ ਕੋਲ ਸੁਖ ਮੁੜ ਕੇ ਆਉਣਾ ਆ ਜੀ। ਸੋ ਤੇ ਇਹ ਤਾਂ ਕ੍ਰਕਸ ਆਫ ਲਾਈਫ ਹੈਗਾ ਆ ਜੀ। ਤੇ ਬਾਕੀ ਜਿਹੜਾ ਆ ਕਿਉਂਕਿ ਇਹ ਦੋਹਾਂ ਬੋਲਣ ਲੱਗਿਆ ਸੰਕੋਚ ਨਹੀਂ ਹੁੰਦਾ ਵੀ ਜੇ ਅੱਖਰ ਵਾਧਾ ਘਾਟਾ ਇੱਧਰ ਉੱਧਰ ਹੋ ਜਾਏ ਤੇ ਕੋਈ ਚੱਕਰ ਨਹੀਂ ਜੀ, ਤੇ ਗੁਰਬਾਣੀ ਵਾਸਤੇ ਸੁਚੇਤ ਰਹਿਣਾ ਪੈਂਦਾ ਹੈਗਾ ਜੀ, ਇਸ ਕਰਕੇ ਥੋੜਾ ਜਿਹਾ ਡਰ ਲੱਗਦਾ ਰਹਿੰਦਾ ਜੀ।
0: ਬਿਲਕੁਲ ਹੈ ਜੀ ਬਿਲਕੁਲ।
1: ਤੇ ਹੁਣ ਭਾਰੇ ਸਾਹਿਬ ਆਈਏ ਜੀ ਅੱਜ ਦੀਆਂ ਜਿਹੜੀਆਂ ਹੈਗੀਆਂ ਆਪੇ ਆਪਣੇ ਹੈਡਿੰਗ ਸੀਗੇ ਜੀ, ਝੂਠਾ ਤੁਮਸਾ ਨਹੀਂ ਦੇਖਾ
0: ਹੈ ਜੀ।
1: ਉਹ ਜਦੋਂ ਖਬਰ ਦਾ ਹੈਡਿੰਗ ਮੈਂ ਤੁਹਾਨੂੰ ਪ੍ਰਪੋਜ਼ ਕੀਤਾ ਸੀ ਉਹਦੇ ਵੇਲੇ ਨਾ ਜੀ ਮੈਨੂੰ ਤਿੰਨ ਖਬਰਾਂ ਇੱਕ ਹੀ ਹੈਡਿੰਗ ਦੇ ਥੱਲੇ ਦਿਮਾਗ ਚ ਆ ਰਹੀਆਂ ਸੀ ਜੀ।
0: ਖਬਰਾਂ ਤਾਂ ਇਦਾਂ ਡਿੱਗੀਆਂ ਜਿੱਦਾਂ ਜੀ ਗੜੇ ਪੈਂਦੇ ਹੁੰਦੇ ਆ ਜੀ ਸ਼ਾਮ ਨੂੰ।
1: ਪਰ ਇਸ ਵਾਣਾ ਇਸ ਵੇਲੇ ਵੀ ਜਿਹੜਾ ਹੈਗਾ ਜੋ ਅਸੀਂ ਖਬਰਾਂ ਸੁਣਾ ਰਹੇ ਹਾਂ ਦੈਟ ਇਜ਼ ਦਾ ਪਾਸਟ।
0: ਬਿਲਕੁਲ।
1: ਕਰੰਟ ਤੇ ਇੰਨੀ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈਗੀ ਆ ਜੀ, ਲਗਾਤਾਰ ਆ ਰਹੀਆਂ ਖਬਰਾਂ ਜੀ। ਉਹ ਸੀਬੀਆਈ ਦੇ ਛਾਪਿਆਂ ਤੇ ਆ ਤੇ ਉਹਦੇ ਤੇ ਹੀ ਹੈਗਾ ਜੀ। ਹਜੇ ਤੱਕ ਘੁੰਮਣ ਸਾਹਿਬ ਜਿਹੜੇ ਹੈਗੇ ਆ ਉਹਨਾਂ ਦੇ ਮਤਲਬ ਬਾਹਰ ਹੈਗੇ ਜੀ ਉਹਨਾਂ ਦੀ ਗ੍ਰਿਪ ਚੋਂ। ਤੇ ਬਾਕੀ ਉਹ ਹੋਇਆ ਕਿੱਦਾਂ ਹੈਗਾ ਜੀ ਆਪਾਂ ਇਹਦੀ ਹਿਸਟਰੀ ਜ਼ਰੂਰ ਆਪਾਂ ਇੱਥੇ ਬਿਆਨ ਕਰ ਦਿੰਦੇ ਹੈਗੇ ਆ, ਨਾਲੇ ਜਿੰਨਾ ਕੁ ਸਾਡਾ ਹੋਮਵਰਕ ਆ ਜੀ ਆਪਾਂ ਤਾਂ ਓਨਾ ਹੀ ਦੱਸਣਾ ਨਾ ਜੀ। ਸੋ ਇਸ ਕਰਕੇ ਜਿਹੜਾ ਆ ਇਹਦੇ ਵਿੱਚ ਭਾਰਤ ਸਾਹਿਬ ਪਹਿਲੀ ਗੱਲ ਤਾਂ ਇਹ ਆ ਵੀ ਝੂਠਾ ਤੁਮਸਾ ਨਹੀਂ ਦੇਖਾ, ਮਾਫੀ ਉਹਦੇ ਵਿੱਚ ਸਰ ਜਿਹੜਾ ਹੈਗਾ ਸੀਗਾ ਜੀ ਪਹਿਲੀ ਚੀਜ਼ ਤਾਂ ਹਾਈ ਕੋਰਟ ਨੇ ਅੱਜ ਜਿਹੜਾ ਆ ਚੀਫ਼ ਸੈਕਟਰੀ ਸਾਹਿਬ ਦੀ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲਿਆ ਉਹਨਾਂ ਨੇ ਨਾ ਜੀ ਕੋਰਟ ਦੇ ਵਿੱਚ ਸਟੇਟਮੈਂਟ ਦੇ ਦਿੱਤੀ ਕਿ ਅਸੀਂ ਜਿਹੜਾ ਆ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਅਪੀਲ ਪਾਈ ਆ ਉਹਦੇ ਵਿੱਚੋਂ ਤਰੁਟੀਆਂ ਰਿਮੂਵ ਕਰ ਦਿੱਤੀਆਂ ਜੀ,
0: ਹਲਫਨਾਮਾ ਦਿੱਤਾ ਜੀ ਜਿਹੜਾ
1: ਉਹ ਹਾਂ ਜੀ ਹਲਫਨਾਮਾ ਤਾਂ ਹੁਣ ਮੰਗਿਆ ਜੀ ਉਹਨਾਂ ਨੇ
0: ਜੀ,
1: ਪਹਿਲਾਂ ਦਿੱਤਾ ਸੀ ਹਲਫਨਾਮਾ ਵੀ ਅਸੀਂ ਤਰੁਟੀਆਂ ਰਿਮੂਵ ਕਰ ਦਿੱਤੀਆਂ ਆ ਤੇ ਸਾਡਾ ਕੇਸ ਜਿਹੜਾ ਇਨਲਿਸਟਡ ਹੋ ਗਿਆ ਜੀ।
0: ਬਿਲਕੁਲ ਹੈ ਜੀ,
1: ਹਾਈ ਕੋਰਟ ਨੇ ਜਿਹੜਾ ਹੈਗਾ ਆ ਜੀ ਉਹ ਚੀਜ਼ ਮੰਗਵਾ ਲਈ ਜੀ ਰਜਿਸਟਰੀ ਤੋਂ ਵੀ ਸਟੇਟਸ ਦੇਖਿਆ ਜਾਵੇ ਵੀ ਕੀ ਆ ਵੀ ਕਿੱਦਾਂ ਲਾਤਾ ਕੇਸ ਜਾਂ ਕਿੱਦਾਂ ਹੈਗਾ ਅਰਜੈਂਟ ਕੋਈ
0: ਜੀ।
1: ਉੱਥੇ ਪਤਾ ਲੱਗਿਆ ਕਿ ਜਿਹੜਾ ਇਹਨਾਂ ਨੇ ਕੇਸ ਫਾਈਲ ਕੀਤਾ ਤਰੁਟੀਆਂ ਤਾਂ ਉਹਦੇ ਵਿੱਚ ਵੀ ਉਦਾਂ ਹੀ ਆ ਜੀ
0: ਜੀ।
1: ਉਤੋਂ ਫਿਰ ਜਿਹੜਾ ਹੈਗਾ ਆ ਅੱਜ ਜਿਹੜਾ ਆ ਚੀਫ ਉਹ ਕੱਲ ਹੀ ਦੇਖ ਲਿਆ ਸੀ ਉਹਨਾਂ ਨੇ ਨੋਟਿਸ ਕਰ ਰਿਹਾ ਸੀਗਾ ਜੀ ਹਾਈ ਕੋਰਟ ਨੇ, ਅੱਜ ਚੀਫ ਸੈਕਟਰੀ ਸਾਹਿਬ ਜਦੋਂ ਪੇਸ਼ ਹੋਏ ਆ ਜੀ ਉਹਨਾਂ ਨੇ ਚੱਕ ਕੇ ਸ਼ੋ ਕਾਜ਼ ਨੋਟਿਸ ਦੇ ਦਿੱਤਾ ਇਹਨਾਂ ਨੂੰ ਚੀਫ ਸੈਕਟਰੀ ਸਾਹਿਬ ਨੂੰ
0: ਜੀ
1: ਭਾਈ ਤੁਸੀਂ ਐਫੀਡੈਵਿਟ ਦੇ ਰੂਪ ਵਿੱਚ ਆਪਣਾ ਰਿਪਲਾਈ ਸਬਮਿਟ ਕਰੋ ਕਿਉਂ ਨਾ ਕਿਉਂਕਿ ਤੁਸੀਂ ਅਦਾਲਤ ਦੇ ਵਿੱਚ ਹੈਗਾ ਆ ਵੀ ਗਲਤ ਹਲਫਨਾਮੇ ਦੇ ਰੂਪ ਦੇ ਵਿੱਚ ਜਿਹੜਾ ਆ ਉਹ ਇਨਫੋਰਮੇਸ਼ਨ ਦਿੱਤੀ ਆ ਕਿਉਂ ਨਾ ਤੁਹਾਡੇ ਖਿਲਾਫ਼ ਜਿਹੜਾ ਹੈਗਾ ਵੀ ਆਪਾਂ ਕ੍ਰਿਮੀਨਲ ਕੰਟੈਂਪਟ ਜਿਹੜੀ ਆ ਉਹ ਇਨੀਸ਼ੀਏਟ ਕਰੇ ਪ੍ਰੋਸੀਡਿੰਗ
0: ਜੀ।
1: ਸੋ ਇਸ ਕਰਕੇ ਜਿਹੜਾ ਆ ਉਹ ਝੂਠ ਦੇ ਤਾਰ ਇਸ ਕਰਕੇ ਹੁਣ ਦੇਖੋ ਚੀਫ ਸੈਕਟਰੀ ਜਿਹੜਾ ਆ ਉਹ ਸਰਕਾਰ ਨੂੰ ਰੀਪ੍ਰਜੈਂਟ ਕਰਦੇ ਆ ਜੀ ਤੇ ਮੇਰਾ ਖਿਆਲ ਆ ਕਿ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਹੋਊਗਾ ਕਿ ਚੀਫ ਸੈਕਟਰੀ ਨੂੰ ਇਨ ਪਰਸਨ ਸਮਨ ਕਰਕੇ ਤੇ ਹਾਈ ਕੋਰਟ ਇਹ ਗੱਲ ਕਹਿੰਦੀ ਹੈ ਕਿ ਤੇਰੇ ਖਿਲਾਫ਼ ਅਸੀਂ ਕੰਟੈਂਪਟ ਪ੍ਰੋਸੀਡਿੰਗ ਜਿਹੜੀਆਂ ਇਨੀਸ਼ੀਏਟ ਕਰ ਲੈਣੀਆਂ ਜੀ।
0: ਬਿਲਕੁਲ ਹੈ ਜੀ,
1: ਬੜਾ ਵੱਡਾ ਉੱਚਾ ਅਹੁਦਾ ਹੁੰਦਾ
0: ਜੀ
1: ਜਦੋਂ ਨਾ ਅਸੀਂ ਕਾਨੂੰਨ ਦੇ ਵਿੱਚ ਜਿਹੜਾ ਹੈਗਾ ਆ ਉਹ ਗੌਰਮੈਂਟ ਅਸੀਂ ਕਿਹਨੂੰ ਕਹਿੰਦੇ ਹੈਗੇ ਆ ਗੌਰਮੈਂਟ ਅਸੀਂ ਜਿਹੜੇ ਪੋਲੀਟੀਕਲ ਲੀਡਰਾਂ ਨੂੰ ਨਹੀਂ ਕਹਿੰਦੇ ਜੀ ਜਾਂ ਮੁੱਖ ਮੰਤਰੀ ਜਾਂ ਮੰਤਰੀਆਂ ਨੂੰ ਨਹੀਂ ਕਹਿੰਦੇ ਜਦੋਂ ਅਸੀਂ ਕਿਸੇ ਕੇਸ ਦੇ ਵਿੱਚ ਜਿਹੜਾ ਆ ਪਾਰਟੀ ਬਣਾਉਂਦੇ ਹੈਗੇ ਨਾ ਜੀ ਸਟੇਟ ਆਫ ਪੰਜਾਬ ਨੂੰ ਤੇ ਅਸੀਂ ਜਿਹੜਾ ਆ ਥਰੂ ਕਲੈਕਟਰ ਕਹਿੰਦੇ ਹੈਗੇ ਆ ਜਾਂ ਚੀਫ ਸੈਕਟਰੀ ਕਹਿੰਦੇ ਹੈਗੇ ਆ ਜਾਂ ਸੰਬੰਧਿਤ ਜਿਹੜਾ ਹੈਗਾ ਨਾ ਜੀ ਸੈਕਟਰੀ ਡਿਪਾਰਟਮੈਂਟ ਦਾ ਉਸਦਾ ਜਿਸ ਡਿਪਾਰਟਮੈਂਟ ਨਾਲ ਸਾਡਾ ਜਿਹੜਾ ਹੈਗਾ ਮਸਲਾ ਉਹ ਰਿਲੇਟ ਕਰਦਾ ਹੋਵੇ ਜੀ।
0: ਬਿਲਕੁਲ,
1: ਸੋ ਇਸ ਕਰਕੇ ਚੀਫ ਸੈਕਟਰੀ ਮੀਨਸ ਗੌਰਮੈਂਟ ਜੀ, ਸੈਕਟਰੀ ਮੀਨਸ ਗੌਰਮੈਂਟ ਜੀ। ਸੋ ਇਸ ਕਰਕੇ ਜਿਹੜਾ ਆ ਗੌਰਮੈਂਟ ਦਾ ਆਇਨਾ ਜਿਹੜਾ ਆ ਜਿਹਨੂੰ ਮਿਰਰ ਕਹਿੰਦੇ ਆ ਉਹ ਇਹ ਜਿਹੜੀਆਂ ਪੋਸਟਾਂ ਹੁੰਦੀਆਂ ਜੀ ਤੇ ਬੜੀ ਵੱਡੀ ਬਦਨਾਮੀ ਵਾਲੀ ਗੱਲ ਹੈਗੀ ਆ ਜੀ ਇੱਕ ਚੀਫ ਸੈਕਟਰੀ ਨੂੰ ਜਿਹੜਾ ਆ ਭਾਈ ਸ਼ੋਕ ਆਦ ਨੋਟਿਸ ਹੋ ਜਾਣਾ ਮੀਨਿੰਗ ਦੇਰ ਬਾਈ ਕਿ ਸਰਕਾਰ ਨੇ ਹਾਈ ਕੋਰਟ ਨੂੰ ਸੀਰੀਅਸਲੀ ਲਿਆ ਹੀ ਨਹੀਂ ਜੀ।
0: ਬਿਲਕੁਲ ਹੈ ਜੀ,
1: ਹਾਂ ਜੀ ਇਹ ਲਿੰਗਰ ਆਨ ਕਰਦੇ ਰਹੇ ਜੀ ਕਦੀ ਇੱਧਰ 1-to-1 ਪ੍ਰੋਟੈਕਸਟ ਔਰ ਦਾ ਅਦਰ ਇਹਨਾਂ ਨੇ ਕਦੀ ਤਰੀਕ ਲੈਣ ਦਾ ਬਹਾਨਾ ਸੀ ਇਹਨਾਂ ਨੂੰ ਤੇ ਸਾਡੇ ਤੋਂ 4 ਮਹੀਨੇ ਨਿਕਲ ਜਾਣ ਜੀ ਅਸੀਂ ਮਤਲਬ ਜਿਹੜਾ ਹੈਗਾ ਆਪਣੀ ਲਾਇਬਿਲਟੀ ਤੋਂ ਬਚ ਗਈ ਹੈ ਜੀ ਪਰ ਹਾਈ ਕੋਰਟ ਬਹੁਤ ਸੀਰੀਅਸ ਸੀਗੀ ਜੀ ਇਸ ਮਸਲੇ ਤੇ ਜੀ।
0: ਬਿਲਕੁਲ ਹੈ ਜੀ,
1: ਦੂਸਰਾ ਮਸਲਾ ਜਿਹੜਾ ਹੈਗਾ ਸੀਗਾ ਜੀ ਤੇ ਇੱਕ ਚੀਜ਼ ਜਿਹੜੀ ਆ ਵੀ ਜੂਠਾ ਤੁਮਸਾ ਨਹੀਂ ਦੇਖਾ ਵਾਲੀ ਗੱਲ ਦੇ ਉੱਤੇ ਆ ਜਾਂਦਾ ਹੈ ਜੀ ਕਿ ਉਹ ਵੀ ਕੇਸ ਜਿਹੜਾ ਆ ਵੀ ਲੋਅਰ ਕੋਰਟ ਦੇ ਵਿੱਚ ਚੰਡੀਗੜ੍ਹ ਦੀ ਕੋਰਟ ਦੇ ਵਿੱਚ ਵਿਚਾਰਿਆ ਜਾ ਰਿਹਾ ਸੀ ਉੱਥੇ ਵੀ ਇਹ ਗੱਲ ਕਹੀ ਉਹਨਾਂ ਨੇ ਕਿ ਤੁਸੀਂ ਜਿਹੜਾ ਆ ਡਾਕਟਰ ਗੁਰਪ੍ਰੀਤ ਕੌਰ ਨੂੰ ਵੀ ਤੁਸੀਂ ਝੂਠ ਬੋਲਿਆ ਤੁਸੀਂ ਬਾਈ ਵੇ ਆਫ ਕੰਸੀਲਮੈਂਟ ਆਫ ਐਕਟ ਜਿਹੜਾ ਆ ਤੇ ਰਿਲੀਫ ਲਈ ਆ ਜੀ ਉਹ ਜਿਹਦੇ ਰਾਹੀਂ ਤੁਸੀਂ ਜਿਹੜੇ ਆ ਜਸਟਿਸ ਰਣਜੀਤ ਸਿੰਘ ਦੇ ਖਿਲਾਫ਼ ਇਹ ਆਰਡਰ ਜਿਹੜੇ ਆ ਲੈ ਲਿਆ ਸੀ ਉਹ ਕੋਈ ਹੋਰ ਅੱਗੇ ਵੀਡੀਓ ਜਿਹੜੀ ਆ ਬਿਨਾਂ ਤਸਦੀਕ ਉਹ ਅੱਗੇ ਨਾ ਫਾਰਵਰਡ ਕਰਨ ਜੀ ਤੇ ਉਹ ਸੋਸ਼ਲ ਮੀਡੀਆ ਤੇ ਅਪਲੋਡ ਨਾ ਕਰਨ ਜੀ ਜਦਕਿ ਜੋ ਐਲੀਗੇਸ਼ਨ ਤੁਸੀਂ ਲਾਏ ਸੀ ਉਹ ਤਾਂ ਜਿਹੜੀਆਂ ਵੀਡੀਓ ਸੀਗੀਆਂ ਉਹ ਤੇ ਪਾਰਟ ਆਫ ਦਾ ਜਿਹੜਾ ਹੈਗਾ ਜੋ ਐਲੀਗੇਸ਼ਨ ਸੀਗੇ ਉਹ ਤਾਂ ਪਾਰਟ ਆਫ ਦਾ ਪ੍ਰੋਸੀਡਿੰਗ ਸੀਗੀਆਂ ਇਨ ਦਾ ਹਾਈ ਕੋਰਟ ਤੇ ਤੁਸੀਂ ਉਹ ਹਾਈ ਕੋਰਟ ਵਾਲੇ ਕੇਸ ਦਾ ਜਿਹੜਾ ਹੈਗਾ ਰੈਫਰੈਂਸ ਹੀ ਨਹੀਂ ਦਿੱਤਾ ਵੀ ਹਾਈ ਕੋਰਟ ਦੇ ਵਿੱਚ ਇੱਦਾਂ ਕਰਕੇ ਕੇਸ ਚੱਲਿਆ ਤੇ ਆਹ ਜੱਜ ਸਾਹਿਬ ਦਾ ਆਰਡਰ ਹੋਇਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹੋਇਆ ਤੇ ਨੋਇੰਗਲੀ ਤੁਸੀਂ ਜਿਹੜਾ ਆ ਲੋਅਰ ਕੋਰਟ ਦੇ ਵਿੱਚ ਉਹ ਚੀਜ਼ਾਂ ਨਹੀਂ ਦੱਸੀਆਂ ਤੇ ਐਕਸ ਪਾਰਟੀ ਰਿਲੀਫ ਜਿਹੜੀ ਆ ਲੈਣ ਲਈ ਕਾਮਯਾਬ ਹੋਏ ਉਹਦੇ ਤੇ ਉਹ ਸੋਚ ਰਹੇ ਸੀ ਜੀ ਵੀ ਇਹਦੇ ਤੇ ਕੀ ਐਕਸ਼ਨ ਲਿਆ ਜਾ ਸਕਦਾ ਤੇ ਕੰਸੀਲਮੈਂਟ ਆਫ ਫੈਕਟ ਕਰਕੇ ਕਿ ਇਹਨਾਂ ਦਾ ਕੇਸ ਕੀ ਕੀਤਾ ਜਾਵੇ ਉਹਦੇ ਕੀ ਕੰਸੀਕੁਐਂਸਿਸ ਹੋਣਗੇ ਜੀ।
0: ਬਿਲਕੁਲ ਹੈ ਜੀ,
1: ਇੱਥੇ ਤੱਕ ਕਿ ਬਾਕੀ ਬੰਦਿਆਂ ਦੇ ਖਿਲਾਫ਼ ਵੀ ਜਿਹੜਾ ਉਹ ਕੇਸ ਹੈਗਾ ਆ ਜੀ ਉਹਦੀ ਉਹ ਕੀ ਸੈਂਟੀਟੀ ਰਹਿ ਜਾਂਦੀ ਆ ਕਿਉਂਕਿ ਲਾਅ ਦਾ ਬੜਾ ਇੱਕ ਨਾ ਜੀ ਬੇਸਿਕ ਪ੍ਰਿੰਸੀਪਲ ਆ ਕਿ ਹੂ ਕਮਸ ਵਿਦ ਕਲੀਨ ਹੈਂਡ ਹੀ ਵਿਲ ਗੈਟ ਦਾ ਰਿਲੀਫ
0: ਜੀ,
1: ਦਾ ਪਰਸਨ ਹੂ ਡਜ਼ ਨਾਟ ਕਮ ਵਿਦ ਕਲੀਨ ਹੈਂਡਸ ਵਿਲ ਨਾਟ ਗੈਟ ਦਾ ਰਿਲੀਫ ਫਰੋਮ ਦਾ ਕੋਰਟ। ਜਿਹੜਾ ਬੰਦਾ ਕੋਈ ਕੰਸੀਲਮੈਂਟ ਆਫ ਫੈਕਟ ਕਰਕੇ ਵੀ ਜਾਂ ਤੱਥਾਂ ਨੂੰ ਛੁਪਾ ਕੇ ਜਾਂ ਜਿਹੜਾ ਹੈਗਾ ਆ ਵੀ ਝੂਠ ਬੋਲ ਕੇ ਕੋਰਟ ਦੇ ਵਿੱਚ ਆਉਂਦਾ ਆ ਉਹਦੇ ਨਾਲ ਕੋਰਟ ਦੀ ਕੋਈ ਹਮਦਰਦੀ ਨਹੀਂ ਤੇ ਕੋਰਟ ਉਹਨੂੰ ਕੋਈ ਵੀ ਰਿਲੀਫ ਨਹੀਂ ਦੇਗੀ ਜੀ। ਸੋ ਇਸ ਕਰਕੇ ਉਹ ਬੇਸਿਕ ਪ੍ਰਿੰਸੀਪਲ ਨੂੰ ਫੋਲੋ ਕਰਦੇ ਹੋਏ ਉਸ ਚੀਜ਼ ਦੇ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਸੀ
0: ਜੀ।
1: ਤੀਜਾ ਝੂਠ ਜਿਹੜਾ ਹੈਗਾ, ਝੂਠਾ ਤੁਮਸਾ ਨਹੀਂ ਦੇਖਿਆ ਦਾ ਹੈਡਿੰਗ ਜਦੋਂ ਲਿਖਿਆ ਸੀ, ਉਦੋਂ ਜਿਹੜਾ ਆ ਇਹ ਚੀਜ਼ ਮਨ ਦੇ ਵਿੱਚ ਆ ਰਹੀ ਸੀ ਕਿ ਜਿਹੜਾ ਸਾਡਾ ਆ ਚੀਫ ਇਲੈਕਸ਼ਨ ਕਮਿਸ਼ਨਰ
0: ਜੀ
1: ਸਰ, ਉਹਨੇ ਵੀ ਇੱਕ ਝੂਠ ਬੋਲਿਆ ਆ
0: ਬੋਲਿਆ ਜੀ।
1: ਜਿਹੜਾ ਕਿ ਅੱਜ ਉਜਾਗਰ ਹੋ ਰਿਹਾ ਸੀ ਜੀ, ਕਿ ਇੱਕ ਫਾਰਮ 6 ਹੈਗਾ ਸੀਗਾ ਜੀ,
0: ਹਾਂਜੀ,
1: ਉਹ ਫਾਰਮ 6 ਜਿਹੜੇ ਫਸਟ ਟਾਈਮ ਵੋਟਰ ਹੈਗੇ ਆ ਉਹਨਾਂ ਵਾਸਤੇ ਮੈਂਡੇਟਰੀ ਕੀਤਾ ਸੀ, ਤੇ ਉਹਦੇ ਵਿੱਚ ਜਿਹੜਾ ਆ ਇਹਨਾਂ ਨੇ ਕੀਤਾ ਆ ਸੀ ਜੀ ਕਿ ਤੁਹਾਡੀ ਜਿਹੜੀ ਹੈਗੀ ਆ ਤੁਹਾਡੇ ਪਿਤਾ ਜੀ ਦੀ ਵੋਟ, ਤੁਹਾਡੇ ਬਾਬਾ ਜੀ ਦੀ ਵੋਟ, ਉਹ ਜਿਹੜੇ ਫੈਕਟਸ ਜਿਹੜੇ ਇਨਕਲੂਡ ਕੀਤੇ ਸੀਗੇ ਨਾ ਜੀ, ਉਸ ਵੇਲੇ ਉਹਨਾਂ ਇਹ ਤੇ ਇਤਰਾਜ ਹੋਇਆ ਸੀ, ਤੇ ਚੀਫ ਇਲੈਕਸ਼ਨ ਕਮਿਸ਼ਨਰ ਦਾ ਇਹ ਵਰਜਨ ਸੀ ਕਿ ਸਾਨੂੰ ਸੁਪਰੀਮ ਕੋਰਟ ਨੇ ਪਰਮਿਸ਼ਨ ਦਿੱਤੀ ਹੈ ਜਾਂ ਉਹਨਾਂ ਨੇ ਇਹਦੇ ਤੇ ਸਹਿਮਤੀ ਦਿੱਤੀ ਹੈ ਜੀ।
0: ਜੀ
1: ਅੱਜ ਸੁਪਰੀਮ ਕੋਰਟ ਨੇ ਕਿਹਾ ਭਾਈ ਅਸੀਂ ਤਾਂ ਕੋਈ ਸਹਿਮਤੀ ਦਿੱਤੀ ਨਹੀਂ ਇਹੋ ਜੀ,
0: ਨਹੀਂ ਜੀ ਬਿਲਕੁਲ ਜੀ।
1: ਸੋ ਸਾਡੇ ਨਾਂ ਦੇ ਉੱਤੇ ਜਿਹੜਾ ਹੈਗਾ ਆ ਇਹ ਕਿਸ ਤਰੀਕੇ ਨਾਲ ਇਹਨਾਂ ਨੇ ਕਹਿਤਾ ਜੀ,
0: ਜੀ
1: ਨੋ ਡਾਊਟ ਕਿ ਆਪੋਜੀਸ਼ਨ ਪਾਰਟੀਆਂ ਦੇ ਪ੍ਰੈਸ਼ਰ ਥੱਲੇ ਇਹ ਸਾਰਾ ਕੁਛ ਰੋਲ ਆਊਟ ਕੀਤਾ ਜਾ ਰਿਹਾ ਹੈਗਾ ਆ, ਇਹ ਦੁਬਾਰਾ ਜਿਹੜਾ ਆ ਹੋਊਗੀ ਪ੍ਰੋਸੈਸ, ਇਹ ਇਦਾਂ ਦਾ ਵਿਚਾਰ ਕੀਤਾ ਜਾ ਰਿਹਾ ਹੈਗਾ ਆ ਜੀ ਕਿ ਭਾਈ ਹੁਣ ਜਦ ਚੋਰੀ ਫੜੀ ਗਈ ਹੈਗੀ ਆ ਤੇ ਇਹਨੂੰ ਵਾਇੰਡ ਅਪ ਕਿੱਦਾਂ ਕੀਤਾ ਜਾਵੇ ਇਸ ਐਪੀਸੋਡ ਨੂੰ, ਤੇ ਸਰਕਾਰ ਦੀ ਇੱਜ਼ਤ ਵੀ ਰਹਿ ਜਾਏ ਤੇ ਇਹ ਗਿਆਨੇਸ਼ ਵੀ ਬਚ ਜਾਏ ਤੇ ਬਾਕੀ ਜਿਹੜਾ ਹੈਗਾ ਆ ਆ ਜਿਹੜਾ ਪ੍ਰੈਸ਼ਰ ਹੈਗਾ ਇਹ ਵੀ ਰਿਲੀਜ਼ ਹੋ ਜਾਏ ਜੀ।
0: ਜੀ
1: ਕਿਉਂਕਿ ਉਹ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਤਾਂ ਇਹ ਕਹਿ ਰਹੀਆਂ ਆ ਕਿ ਦੇਸ਼ ਦੇ ਵਿੱਚ ਜਿਹੜੀਆਂ ਆ ਇਹ ਇਸ ਤਰੀਕੇ ਨਾਲ SIR ਰਾਹੀਂ ਜਿਹੜੀਆਂ ਸਰਕਾਰ ਬਣੀਆਂ ਹੈਗੀਆਂ ਜੀ, ਉਹ ਸਰਕਾਰਾਂ ਬਣੀਆਂ ਨਹੀਂ, ਉਹ ਸਰਕਾਰਾਂ ਖੋਈਆਂ ਗਈਆਂ ਜੀ। ਸੋ ਇਸ ਕਰਕੇ ਇਹਦੇ ਤੇ ਜੈਨ ਜੀ ਵੀ ਜਿਹੜਾ ਹੈਗਾ ਬੜਾ ਐਕਟਿਵ ਹੈਗੇ ਆ ਜੀ, ਤੇ ਦੂਸਰਾ ਸੁਪਰੀਮ ਕੋਰਟ ਦੇ ਇੱਕ ਜੱਜ ਸਾਹਿਬ ਉਹਨਾਂ ਦਾ ਨਾਮ ਵਿਭੂਤੀ ਹੈਗਾ ਆ ਜੀ, ਸ੍ਰੀ ਜਸਟਿਸ ਵਿਭੂਤੀ, ਉਹਨਾਂ ਨੇ ਤਾਂ ਇਹ ਗੱਲ ਕਹਿਤੀ ਜੀ ਕਿ ਭਈ ਦੇਸ਼ ਦੇ ਵਿੱਚ ਦੋ ਤਰ੍ਹਾਂ ਦੇ ਨਾਗਰਿਕ ਨਹੀਂ ਹੋ ਸਕਦੇ
0: ਜੀ,
1: ਕਿਉਂਕਿ ਇਹਨਾਂ ਨੇ 14 ਕਰੋੜ ਵੋਟਰ ਜਿਹੜੇ ਹੈਗੇ ਉਹ ਛੱਡ ਦਿੱਤੇ ਜੀ। ਹੁਣ ਜੇ 14 ਕਰੋੜ ਵੋਟਰ ਵੀ ਉਹ ਨਾਗਰਿਕ ਏਦਾਂ ਦੇ ਹੋਣਗੇ ਵੀ ਇੱਕ ਜਿਹੜੇ ਹੈਗੇ ਆ ਵੀ ਵੋਟ ਧਾਰੀ ਹੋ ਗਏ, ਇੱਕ ਗੈਰ ਵੋਟ ਧਾਰੀ ਹੋ ਗਏ, ਉਹ ਕਹਿੰਦੇ ਸੰਵਿਧਾਨ ਦੇ ਵਿੱਚ ਤਾਂ ਕਿੱਦਾਂ ਦੀ ਕੋਈ ਪਰਮਿਸ਼ਨ ਨਹੀਂ ਹੈਗੀ ਜੀ, ਨਾ ਕੋਈ ਏਦਾਂ ਦਾ ਜਿਹੜਾ ਪ੍ਰੋਵੀਜ਼ਨ ਹੈਗਾ ਜੀ ਵੀ ਦੋ ਤਰ੍ਹਾਂ ਦੇ ਨਾਗਰਿਕ ਹੋਣਗੇ ਜੀ, ਵੀ ਇੱਕ ਵੋਟਾਂ ਵਾਲੇ ਹੋਣਗੇ ਤੇ ਇੱਕ ਬਿਨਾਂ ਵੋਟਾਂ ਤੋਂ ਹੋਣਗੇ ਜੀ।
0: ਬਿਲਕੁਲ ਹੈ ਜੀ।
1: ਸੋ ਉਹਨਾਂ ਦੀ ਗੱਲ ਦੀ ਜਿਹੜੀ ਟਿੱਪਣੀ ਦੇ ਨਾਲ ਜਿਹੜਾ ਆ ਸੁਪਰੀਮ ਕੋਰਟ ਦੇ ਚੀਫ ਜਸਟਿਸ ਐਂਡ ਦਾ ਬੈਂਚ ਜਿਹਦੇ ਤੇ ਜਿਹੜਾ ਹੈਗਾ ਉਹ ਕੇਸ ਸੁਣਿਆ ਜਾ ਰਿਹਾ ਜੀ, ਉਹਤੇ ਬਹੁਤ ਵੱਡਾ ਪ੍ਰੈਸ਼ਰ ਬਣਿਆ ਹੈਗਾ ਜੀ।
0: ਬਿਲਕੁਲ।
1: ਸੋ ਇਸ ਕਰਕੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਜੀ, ਇਹ ਲੱਗਦਾ ਆ ਕਿ ਸੁਪਰੀਮ ਕੋਰਟ ਵੀ ਚਾਹੁੰਦੀ ਹੈਗੀ ਆ ਕਿ ਉਹਦੀ ਵੀ ਜਿਹੜੀ ਆ ਸ਼ਾਖ ਜਿਹੜੀ ਡਿੱਗੀ ਆ ਨਾ ਜੀ ਉਹ ਮੁੜ ਕੇ ਬਹਾਲ ਹੋਵੇ, ਤੇ ਉਹ ਇਸੇ ਕਰਕੇ ਇਹਨੂੰ ਜਿਹੜਾ ਇੰਟਰਟੇਨ ਕਰ ਰਹੇ ਆ ਜੀ, ਤੇ ਕੋਈ ਵਾਇਆ ਮੀਡੀਆ ਲੱਭਿਆ ਜਾ ਰਿਹਾ ਜੀ।
0: ਜੀ
1: ਜੀ ਭਾਰਤ ਸਾਹਿਬ
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਜਿਹੜਾ 5 ਕਰੋੜ ਦਾ ਮਾਮਲਾ ਸੀਗਾ ਉਹਦੇ ਵਿੱਚ ਵੀ ਗਰੇਵਾਲ ਨੂੰ ਵੀ ਜਿਹੜਾ ਕੀਤਾ ਹੋਇਆ ਜੀ, ਪਹਿਲਾਂ 7 ਨੂੰ ਕੀਤਾ ਸੀ ਪਰ ਉਹਨਾਂ ਨੇ ਕਿਹਾ ਜੀ 9 ਨੂੰ, ਫਿਰ ਉਹ 9 ਨੂੰ ਬੁਲਾਏ ਗਏ ਨੇ।
1: ਭਾਰਤ ਸਾਹਿਬ ਜਿਹੜਾ ਹੈਗਾ ਨਾ ਜੀ ਪਹਿਲਾ ਕੇਸ ਹੈਗਾ ਸੀ ਜਿਹੜਾ CBI ਨੂੰ ਦਿੱਤਾ ਨਾ ਜੀ, ਉਹਦੇ ਤੇ ਤਾਂ ਸਰਕਾਰ ਅੱਧੀ ਰਾਤ 2:30 ਵਜੇ ਪਹੁੰਚ ਗਈ ਜੀ ਉੱਥੇ ਸੁਪਰੀਮ ਕੋਰਟ ਦੇ ਵਿੱਚ।
0: ਬਿਲਕੁਲ ਹੈ ਜੀ।
1: ਹਾਂਜੀ ਭਈ ਉਹ CBI ਨੂੰ ਇਹਨਾਂ ਨੇ ਉੱਥੇ ਜਿਹੜੀ ਦੁਹਾਈ ਦਿੱਤੀ ਆ ਉਹ ਇਸ ਕਰਕੇ ਦਿੱਤੀ ਆ ਜੀ ਕਿ ਸਟੇਟ ਦੀਆਂ ਜਿਹੜੀਆਂ ਆ ਆਪਣਾ ਆ ਫੈਡਰਲ ਸਟਰਕਚਰ ਆ ਉਹਦੇ ਤੇ ਮਤਲਬ ਹਮਲਾ ਹੋ ਗਿਆ ਜੀ, ਵੀ ਫੈਡਰਲ ਸਟਰਕਚਰ ਤੇ ਹਮਲਾ ਆ ਜੀ, ਤੇ ਇਸ ਚੀਜ਼ ਨੂੰ ਕੋਰਟ ਜਿਹੜੀ ਆ ਪ੍ਰੋਟੈਕਸ਼ਨ ਦੇਵੇ ਜੀ। ਕੋਰਟ ਨੇ ਵੀ ਜਿਹੜਾ ਹੈਗਾ ਸਮਰਾਈਜ਼ ਤਰੀਕੇ ਨਾਲ ਨਾ ਜੀ ਫੈਕਟਸ ਦੇਖੇ, ਤੇ ਉਹਨਾਂ ਨੇ ਕਹਿਤਾ ਜੀ ਵੀ ਅੱਜ ਤਾਂ ਨਹੀਂ ਹੋ ਸਕਦਾ ਤੇ ਕੱਲ ਜਾਂ ਪਰਸੋਂ ਜਿਹੜਾ ਹੈਗਾ ਆ ਇਹਨੂੰ ਟੇਕ ਅਪ ਕਰ ਲਿਆ ਜਾਏਗਾ। ਇਹਨਾਂ ਨੇ ਤਾਂ ਅਰਜੈਂਸੀ ਏਦਾਂ ਦੀ ਦਿਖਾਈ ਸੀ, ਬਟ ਐਟ ਦਾ ਸੇਮ ਟਾਈਮ CBI ਨੇ ਵੀ ਜਿਹੜਾ ਆ ਕੇਸ ਰਜਿਸਟਰ ਕਰ ਲਿਆ ਜੀ ਰਾਤੋ ਰਾਤ, ਤੇ ਉਹਨਾਂ ਦੇ ਇਸ ਵੇਲੇ ਮੌਜੂਦਾ ਟਾਈਮ ਦੇ ਉੱਤੇ ਛਾਪੇ ਚੱਲ ਰਹੇ ਆ।
0: ਚੱਲ ਰਹੇ ਨੇ ਜੀ ਬਿਲਕੁਲ।
1: ਹੁਣ ਸਵਾਲ ਇਹ ਹੈਗਾ ਆ ਕਿ ਜਿਹੜਾ ਆ ਇਹ ਘੁੰਮਣ ਸਾਹਿਬ ਹੈਗੇ ਆ ਜਾਂ ਉਹਨਾਂ ਦੇ ਅਲਾਈ ਹੈਗੇ ਆ ਜੀ ਫਰੈਂਡਸ, ਉਹ ਸਰ ਪ੍ਰਾਈਵੇਟ ਪਰਸਨਸ ਆ
0: ਜੀ।
1: ਇਹਨਾਂ ਬੰਦਿਆਂ ਦੇ ਵਿੱਚ ਇਹਨਾਂ ਨੂੰ ਬੰਦਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਸਰਕਾਰ ਏਡੇ ਏਡੇ ਵੱਡੇ ਵਕੀਲ ਕਰ ਰਹੀ ਆ ਜੀ, ਜਿਹੜੇ ਦੀਆਂ ਫੀਸਾਂ ਜਿਹੜੀਆਂ ਹੈਗੀਆਂ ਲੱਖਾਂ ਦੇ ਵਿੱਚ ਹੈਗੀਆਂ
0: ਜੀ,
1: ਉਹ ਕਿਉਂ ਕੀਤਾ ਜਾ ਰਿਹਾ, ਟੈਕਸ ਪੇਅਰ ਦਾ ਪੈਸਾ ਕਿਉਂ ਬਰਬਾਦ ਕੀਤਾ ਜਾ ਰਿਹਾ ਆ, ਜਦੋਂ ਕਿ ਇੱਕ ਆਮ ਨਾਗਰਿਕ ਨੂੰ ਵੀ ਪਤਾ ਆ ਜਾਂ ਆਮ ਬੰਦਾ ਜਿਹੜਾ ਜਿਹੜਾ ਕਾਨੂੰਨ ਨੂੰ ਥੋੜਾ ਬਹੁਤਾ ਵੀ ਜਾਣਦਾ ਉਹਨੂੰ ਵੀ ਪਤਾ ਹੈਗਾ ਆ ਕਿ ਜੇ ਤੁਸੀਂ ਸੁਪਰੀਮ ਕੋਰਟ ਚੋਂ ਗਏ ਹੈਗੇ ਆ ਤੇ ਤੁਹਾਨੂੰ ਜਿਹੜਾ ਆ ਏਡੀ ਛੇਤੀ ਰਿਲੀਫ ਨਹੀਂ ਮਿਲਣੀ ਜੀ।
0: ਜੀ
1: ਮੋਰ ਓਵਰ ਇਹਦੀ ਸੱਤਾ ਆ ਉਹਦੇ ਵਿੱਚ ਵੀ ਉਹਨਾਂ ਬੰਦਿਆਂ ਦੀ ਇੰਨੀ ਕੁ ਪੈਠ ਹੈਗੀ ਆ ਜਿਹ ਤੋਂ ਇਹ ਪਤਾ ਲੱਗਦਾ ਆ ਕਿ ਜੋ ਕਰ ਰਹੇ ਸੀ ਉਹਦੇ ਬਾਰੇ ਦਿੱਲੀ ਤੋਂ ਦਿੱਲੀ ਵਾਲਿਆਂ ਦੀ ਹਰੀ ਝੰਡੀ ਸੀ
0: ਜੀ,
1: ਕਿਉਂਕਿ ਇਸ ਸਰਕਾਰ ਦੇ ਵਿੱਚ ਤਾਂ ਜਿਹੜਾ ਆ ਪੱਤਾ ਨਹੀਂ ਹਿਲਦਾ ਦਿੱਲੀ ਵਾਲਿਆਂ ਦੀ ਮਰਜ਼ੀ ਤੋਂ ਬਿਨਾ।
0: ਬਿਲਕੁਲ ਹੈ ਜੀ,
1: ਮੁੱਖ ਮੰਤਰੀ ਤਾਂ ਸਾਡਾ ਪੱਪਟ ਇਨ ਦਾ ਹੈਂਡ ਆਫ ਦਿੱਲੀ ਵਾਲੇ ਆ ਜੀ,
0: ਜੀ
1: ਇਹ ਤਾਂ ਕਠਪੁਤਲੀ ਆ ਜੀ।
0: ਬਿਲਕੁਲ। ਪਰ ਸੈਂਜ ਸਾਹਿਬ, ਜਿੱਥੇ ਤੱਕ ਕਿਤੇ ਨਾ ਕਿਤੇ ਇਹਨਾਂ ਨੂੰ ਅੰਦਰ ਖਾਤੇ ਖਬਰ ਹੋ ਜਾਂਦੀ ਹੈ, ਜਿਵੇਂ ਕਿ ਫੇਜ਼ 6 11 ਦੇ ਵਿੱਚ ਵੀ ਛਾਪੇਮਾਰੀ ਹੋਈ ਹੈ ਖਰੜ ਦੇ, ਜਿਹੜਾ ਵੈਸਟਰਨ ਟਾਵਰਸ ਦੇ ਵਾਲੇ ਜਿਹੜਾ ਮੁੱਦਾ ਸੀਗਾ, 6 ਵਜੇ ਸ਼ਾਮ ਨੂੰ ਇਹ ਜਿਹੜੀ ਹੁੰਦੀ ਹੈ ਉੱਥੇ ਰੇਡ ਤੇ, ਨਿਤਿਨ ਗੋਹਲ ਤੇ ਨਾਲ ਨਾਲ ਜਿਹੜੇ ਨੌਜਵਾਨ ਆਗੂ ਨੇ ਆਪਦੇ ਆਗੂ ਆਪਣੇ ਬੀਰ ਦਵਿੰਦਰ ਹੋਣੀ, ਉਹ ਵੀ ਕਿਤੇ ਮਿਲੇ ਨੀ ਗੀ ਜੀ ਛਾਪੇਮਾਰੀ ਦੇ ਦੌਰਾਨ, ਜਾਂ ਹੋਰ ਵੀ ਜਿਹੜੇ ਜਿਨ੍ਹਾਂ ਦਾ ਜ਼ਿਕਰ ਆ ਰਿਹਾ, ਨਾਮ ਆ ਰਿਹਾ, ਹਾਈ ਪ੍ਰੋਫਾਈਲ ਨੇ ਲੋਕ, ਤੇ ਉਹ ਵੀ ਕਿਤੇ ਨਾ ਕਿਤੇ ਘਰ ਦੇ ਵਿੱਚੋਂ ਕੋਈ ਮਿਲਿਆ ਹੀ ਨੀ ਗਾ ਜੀ।
1: ਕਿੱਥੇ ਮਿਲਣੇ ਆ ਜੀ, ਗੱਲ ਤਾਂ ਇਹ ਹੈਗੀ ਆ, ਜੇ ਉਹਨਾਂ ਨੂੰ ਵੀ ਪਤਾ ਲੱਗ ਹੀ ਜਾਂਦਾ ਜੇ ਉਹ ਵੀ
0: ਬਿਲਕੁਲ ਹੈ ਜੀ,
1: ਖਿਡਾਰੀ ਤਕੜੇ ਆ ਜੀ,
0: ਜੀ
1: ਤੋ ਇਸ ਕਰਕੇ ਏਡੀ ਛੇਤੀ ਤਾਂ ਨੀ ਉਹ ਹੱਥ ਆਉਂਦੇ, ਕੋਸ਼ਿਸ਼ ਕਰਨਗੇ ਕਿ ਹਾਂ ਜੀ। ਪਰ ਸਰਕਾਰ ਦੀ ਸਰ ਕੀ ਇਮੇਜ ਜਾਂਦੀ ਹੈ ਵੈਸੇ,
0: ਜੀ
1: ਇੱਕ ਆਮ ਬੰਦਾ ਜਿਹੜਾ ਆ ਨਾ ਜੀ, ਉਹਦਾ ਏਦਾਂ ਦਾ ਰਿਐਕਸ਼ਨ ਜਿਹੜਾ ਆ ਉਹ ਐਕਸਪੈਕਟ ਕੀਤਾ ਜਾ ਸਕਦਾ ਆ ਕਿ ਉਹ ਏਦਾਂ ਰਿਐਕਟ ਕਰੇਗਾ। ਬਟ ਜਿਹੜੀ ਸਰਕਾਰ ਦੇ ਜਿਹੜੇ ਉਹ ਬੰਦੇ ਜਿਹੜੇ ਸਰਕਾਰ ਦੇ ਸੱਜੇ ਮੋਢੇ ਤੇ ਥਿੰਕ ਟੈਂਕ ਆ,
0: ਜੇ
1: ਉਹ ਏਦਾਂ ਭੱਜਿਆ ਫਿਰਦਾ ਆ ਤੇ ਫਿਰ ਸਰਕਾਰ ਨਾਂ ਦੀ ਚੀਜ਼ ਕੀ ਹੈਗੀ ਆ ਜੀ ਸਟੇਟ ਦੇ ਵਿੱਚ।
0: ਬਿਲਕੁਲ ਹੈ ਜੀ, ਤੇ ਇਹਦੇ ਉੱਤੇ ਦੇਖੋ ਵੈਸੇ
1: ਜਨਾਬ ਨੇ
0: ਸੇਕੇ
1: ਕਿਹਾ,
0: ਇਸ ਚੀਜ਼ ਦਾ ਦਿੱਲੀ ਤੱਕ ਵੀ ਪਹੁੰਚਾਇਆ ਸੈਣੀ ਸਾਹਿਬ ਅੱਜ, ਵੈਸੇ ਇਦਾਂ ਦੇ ਮੁੱਦਿਆਂ ਦੇ ਉੱਤੇ ਬੋਲਦੇ ਘੱਟ ਨੇ ਜਾਂ ਚੁੱਪ ਹੀ ਧਾਰੇ ਕਰ ਲੈਂਦੇ ਅੱਜ, ਚਲੋ ਮਾਨ ਸਾਹਿਬ ਦਾ ਕੋਈ ਬਿਆਨ ਨਹੀਂ ਹੈ, ਪਰ ਕੇਜਰੀਵਾਲ ਦਾ ਬਿਆਨ ਜ਼ਰੂਰ ਆ ਗਿਆ ਇਹਦੇ ਉੱਤੇ, ਕਹਿੰਦੇ ਭਾਜਪਾ ਜਿਹੜੀ ਬੁਖਲਾਈ ਪਈ ਹੈ ਜੀ, ਅਸੀਂ ਆ ਰਹੇ ਹਾਂ ਦੁਬਾਰਾ ਜੀ, ਇਸ ਕਰਕੇ ਸਾਨੂੰ ਚੱਕਰਾਂ ਚ ਪਾ ਰਹੇ ਨੇ ਜੀ, ਇਹਨਾਂ ਨੂੰ ਡਰ ਲੱਗ ਰਿਹਾ ਕਿ ਦੁਬਾਰਾ ਆਪ ਨਾ ਆ ਜਾਵੇ ਕਿਤੇ ਜੀ। ਕਿੰਨੀ ਕੁ ਸੱਚਾਈ
1: ਸੱਚ ਕਹਿੰਦੇ ਹੈਗੇ ਆ ਜੀ। ਮੈਂ ਨਾਲ ਦੂਜੀ ਖਬਰ ਵੀ ਲੈ ਲਾ 5 ਕਰੋੜ ਵਾਲੀ ਜੀ।
0: ਹਾਂਜੀ,
1: ਜਦੋਂ ਹੁਣ ਆ ਤੱਤੇ ਤੱਤੇ ਘਾ ਇਹ ਕੰਮ ਚੱਲ ਰਿਹਾ ਸੀ ਤੇ ਨਾਲ ਹੀ ED ਵੀ ਐਕਟਿਵ ਹੋ ਗਈ ਜੀ।
0: ਹਾਂਜੀ,
1: ED ਐਕਟਿਵ ਹੋ ਗਈ ਆ ਜੀ, ਤੇ ਉਹਨਾਂ ਨੇ ਜਿਹੜਾ ਆ ਪੀ ਓ ਇਹਨਾਂ ਦੇ ਮਾਨ ਸਾਹਿਬ ਦੇ ਸਾਂਢੂ ਸਾਹਿਬ ਜਿਹੜੇ ਕਿ ਉਸ ਕੁੜੀਆਂ ਨੂੰ ਬਰੀ ਕਰਾਉਣ ਵਾਲੇ ਕੇਸ ਦੇ ਵਿੱਚ ਜਿਹੜਾ ਆ ਉਹ ਗੁਰੀ ਚਾਹਲ ਜਿਹੜਾ ਹੈਗਾ ਸੀਗਾ ਦੋਸ਼ੀ, ਉਹਦੇ ਨਾਲ ਡੀਲ ਕਰਾਉਣ ਦੇ ਵਿੱਚ ਸਹਾਇਤਾ ਕਰ ਰਹੇ ਸੀ ਜੀ, ਉਹਨਾਂ ਨੂੰ ਨੋਟਿਸ ਦਿੱਤਾ ਹੈਗਾ ਜੀ। ਸੋ ਇਸ ਕਰਕੇ ਉਹਨਾਂ ਨੇ ਕਿਹਾ ਤੁਸੀਂ ਵੀ ਆ ਜਾਓ ਜੀ, ਤੇ ਤੁਸੀਂ ਵੀ ਦੱਸੋ ਤੁਹਾਡਾ ਕੀ ਪੱਖ ਹੈਗਾ, ਤੁਸੀਂ ਕਿੱਦਾਂ ਵਿਚੋਲਗੀ ਕਰਦੇ ਸੀਗੇ ਜੀ 5 ਕਰੋੜ ਰੁਪਏ ਦੀ।
0: ਜੀ,
1: ਤੇ ਦੂਜਾ ਇਹ ਹੈਗਾ ਜੀ, ਇਹ ਤੋਂ ਅੱਗੇ ਵੀ ਜਾ ਕੇ ਸਰ
0: ਜੀ,
1: ਉਹ ਜਿਹੜਾ ਆ ਵੀ ED ਜਿਹੜਾ ਆ ਉਹਨਾਂ ਆਰਡਰ ਨੂੰ ਵੀ ਵਿਚਾਰਨ ਦੀ ਕਰ ਰਹੇ ਹੈਗੇ ਜੀ, ਸੋਚ ਰਹੇ ਆ ਕਿ ਜਿਹੜੇ ਜੁਡੀਸ਼ੀਅਲ ਆਰਡਰ ਜਿਹੜੇ ਆ
0: ਜੀ
1: ਉਹ ਗਲਤ ਹੋਏ ਜੀ,
0: ਜੀ
1: ਕਿਉਂਕਿ ਇੱਕ ਪਾਸੇ ਤਾਂ ਲੜਕੀਆਂ ਦੇ ਬਿਆਨ ਜਿਹੜੇ ਆ ਮੈਜਿਸਟ੍ਰੇਟ ਦੇ ਸਾਹਮਣੇ ਹੋ ਗਏ
0: ਜੀ,
1: ਜਦੋਂ ਲੜਕੀਆਂ ਦੇ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਹੋ ਗਏ, ਰੇਪ ਦਾ ਪਰਚਾ ਦਰਜ ਹੈਗਾ ਆ
0: ਜੀ,
1: ਫੇਰ ਪੁਲਿਸ ਕੈਂਸਲੇਸ਼ਨ ਕਿੱਦਾਂ ਦੇ ਸਕਦੀ ਹੈਗੀ ਹੈ ਜੀ, ਬਹਾਨਾ ਬਣਾਇਆ ਜੀ ਕਿ ਅਸੀਂ ਉਹਨਾਂ ਨੂੰ ਬਿਆਨ ਵਾਸਤੇ ਸੱਦਦੇ ਹੈਗੇ ਆ ਜੀ, ਤੇ ਉਹ ਇੱਥੇ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰਦੇ, ਉਹਨਾਂ ਨੂੰ ਵਾਰ ਵਾਰ ਭੇਜਦੇ ਆ ਜੀ ਤੇ ਕੈਂਸਲੇਸ਼ਨ ਦੇ ਦਿੱਤੀ ਜੀ।
0: ਬਿਲਕੁਲ,
1: ਉਹਦੇ ਵਿੱਚ ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਸੀਗਾ ਕਿ ਮੈਨੂੰ ਇਸ ਚੀਜ਼ ਦਾ ਅੰਦਾਸ਼ਾ ਹੈਗਾ ਆ ਜੀ ਵੀ ਡਾਊਟ ਹੈਗਾ ਕਿ ਹੋ ਸਕਦਾ ਹੈਗਾ ਉਹ ਜੁਡੀਸ਼ੀਅਲ ਆਫੀਸਰ ਤੇ ਵੀ ਜਿਹੜਾ ਇਹਨੇ ਕੈਂਸਲੇਸ਼ਨ ਅਸੈਪਟ ਕਰ ਲਈ ਨਾ ਜੀ, ਉਹ ਵੀ ਜਿਹੜਾ ਆ ਭਾਈ ਹੋ ਸਕਦਾ ਹੈ ਉਹਨਾਂ ਦੇ ਖਿਲਾਫ਼ ਵੀ ਸਟ੍ਰਿਕਚਰ ਵਗੈਰਾ ਪਾਸ ਹੋ ਜਾਣ ਜੀ, ਜਾਂ ਉਹਨਾਂ ਨੂੰ ਵੀ ਇਸ ਚੀਜ਼ ਦੀ ਪ੍ਰਾਈਜ਼ ਪੇ ਕਰਨੀ ਪੈ ਜਾਏ, ਚਾਹੇ ਕੰਮ ਜਿਹੜਾ ਆ ਰੂਟੀਨ ਚ ਕੀਤਾ ਹੋਵੇ, ਚਾਹੇ ਗੁੱਡ ਫੇਥ ਚ ਕੀਤਾ ਹੋਵੇ, ਤੇ ਚਾਹੇ ਅੰਡਰ ਪ੍ਰੈਸ਼ਰ ਕੀਤਾ ਹੋਵੇ, ਉਹ ਮਤਲਬ ਦੈਟ ਗੋਡ ਨੋਜ਼, ਪਰ ਆ ਜਿਹੜਾ ਹੈਗਾ ਇਹ ਇਸ ਚੀਜ਼ ਦਾ ਫੇਸ ਕਰਨਾ ਪੈ ਸਕਦਾ ਜੀ।
0: ਬਿਲਕੁਲ ਹੈ ਜੀ, ਪਰ ਸੈਂਜ ਸਾਹਿਬ ਇਹ ਤਾਂ ਇੱਕ ਏਜੰਸੀ ਨੂੰ ਰੋਂਦੇ ਸੀ ਕੇਂਦਰ ਦੀ, ED ਨੂੰ, ਜਾਂ ਹੁਣ ਤਾਂ ED, CBI, NIA ਤੱਕ ਜਿਹੜੀ ਗੱਲ ਪਹੁੰਚ ਗਿਆ, ਹੁਣ ਤਾਂ ਅੱਗੇ ਜਾਣ ਕਿ 3-3 ਏਜੰਸੀਆਂ ਜਿਹੜੀਆਂ ਨੇ ਇਕੱਠਾ ਧਾਵਾ ਬੋਲ ਰਹੀਆਂ ਨੇ ਜੀ।
1: ਨਹੀਂ ਸਰ, NCB ਆ ਜੀ।
0: ਅੱਛਾ,
1: NCB ਜਿਹੜੀ ਹੈਗੀ ਆ ਨੌਰਕਟ ਵਾਲੀ ਹੈਗੀ, NIA ਜਿਹੜੀ ਹੈਗੀ ਆ ਇਹ ਹਥਿਆਰਾਂ ਵਾਲੇ
0: ਖੇਤਰ ਦੇ ਵਿੱਚ ਆ ਜੀ।
1: ਹਾਂਜੀ ਹਾਂਜੀ ਹਾਂਜੀ, ਉਹ ਜਿਹੜੇ ਹੈਗੇ ਆ ਗੁਰੀ ਚਾਹਲ ਕੋਲੋਂ ਹਥਿਆਰ ਬਰਾਮਦ ਹੋਏ ਸੀ ਜੀ, ਜਿਹਦੇ ਬਾਰੇ ਕੋਈ ਮਤਲਬ ਇਹਨਾਂ ਦੀ ਚਰਚਾ ਜ਼ਰੂਰ ਹੋਈ
0: ਜੀ,
1: ਪਰ ਬਲਿਆਰੀ ਜਾਈਏ ਪੁਲਿਸ ਦੇ ਇਹਨਾਂ ਨੇ ਨਾ ਢੱਕ ਲਪੇਟ ਲਿਆ ਸੀਗਾ ਕੰਮ ਜੀ।
0: ਜੀ,
1: ਮੀਡੀਆ ਦੇ ਵਿੱਚ ਹੈਗਾ ਸੀ ਸਾਰਾ ਕੁਛ ਜੀ, ਪਰ ਜਿਹੜਾ ਆ ਸਰਕਾਰ ਦੇ ਰਿਕਾਰਡ ਦੇ ਵਿੱਚ, ਜਿਹੜੇ ਜੁਡੀਸ਼ੀਅਲ ਰਿਕਾਰਡ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ ਸੀ ਜੀ, ਉੱਥੇ ਤਾਂ ਜਿਹੜਾ ਆ ਰੇਪ ਦੇ ਕੇਸ ਸੀਗੇ ਜੀ, ਉਹ ਹਥਿਆਰ ਤਾਂ ਇਹਨਾਂ ਨੇ ਢੱਕ ਲਏ ਸੀ ਪੁਲਿਸ ਨੇ ਆਪ ਹੀ ਜੀ, ਕਿਉਂਕਿ ਪਹਿਲਾਂ ਤੋਂ ਹੀ ਮੈਲਾਫਾਈਡ ਇੰਟੈਂਸ਼ਨ ਸੀ, ਪਤਾ ਸੀਗਾ ਕਿ ਬੰਦਾ ਇਨਫਲੂਐਂਸ ਵਾਲਾ ਆ ਤੇ ਪੈਸਾ ਉਹਦੇ ਕੋਲ ਬਥੇਰਾ ਆ ਜੀ, ਤੇ ਉਹਦੇ ਨਾਲ ਬਹਿ ਕੇ ਡੀਲ ਕੀਤੀ ਜਾ ਸਕਦੀ ਹੈਗੀ ਆ, ਇਹ ਨਾ ਹੋਵੇ ਕਿ ਅਸੀਂ ਇਹੋ ਜਿਹੀ ਚੀਜ਼ ਸ਼ੋ ਕਰ ਦਈਏ ਕਿ ਕੱਲ ਨੂੰ ਸਾਨੂੰ ਡੀਲ ਕਰਨੀ ਔਖੀ ਹੋ ਜਾਏ, ਤੇ ਜੇ ਮੀਡੀਆ ਦੇ ਵਿੱਚ ਸ਼ੋ ਕਰਤੇ ਵੀ ਇੰਨੇ ਹਥਿਆਰ ਆ ਜੀ ਆਹ ਸਾਰਾ ਕੁਛ ਆ ਜੀ।
0: ਬਿਲਕੁਲ ਹੈ ਜੀ, ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਉਹਦੇ ਤੇ ਹੁਣ ਤਿੰਨ ਤਿੰਨ ਏਜੰਸੀ ਜਿਹੜੀਆਂ ਹੈਗੀਆਂ ਉਹ ਸੈਂਟਰ ਦੀਆਂ ਉਹ
0: ਜੀ
1: ਇਹਨਾਂ ਮਸਲਿਆਂ ਦੇ ਉੱਤੇ ਇਨਕੁਆਇਰੀ ਕਰ ਰਹੀਆਂ ਹੈਗੀਆਂ ਆ,
0: ਜੀ
1: ਦੇਖਦੇ ਹੈਗੇ ਜੀ, ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ, ਛਾਪੇਮਾਰੀ ਚੱਲ ਰਹੀ ਹੈਗੀ ਆ ਜੀ,
0: ਜੀ
1: ਤੇ ਸਰਕਾਰ ਜਿਹੜੀ ਆ ਉਹਦਾ ਅੱਗੇ ਜਿਹੜੇ 3-4 ਮਹੀਨੇ ਆ ਉਹ ਤਾਂ ਇਹਨਾਂ ਦਾ ਜਿਹੜਾ ਮਰਸੀ ਟਾਈਮ ਹੀ ਆ ਜੀ।
0: ਬਿਲਕੁਲ ਆ ਜੀ। ਤੇ ਸੈਣੀ
1: ਜੀ
0: ਸਾਹਿਬ,
1: ਪਰੇ
0: ਇੱਕ
1: ਸਾਹਿਬ
0: ਦੋ ਸਿੱਖ ਮੁੱਦੇ ਵੀ ਆ ਜਿਹੜੇ, ਉਹਦੇ ਵਿੱਚ ਚਲੋ ਪਹਿਲਾਂ ਇਆਲੀ ਸਾਹਿਬ ਦੀ ਗੱਲ ਕਰ ਲੈਂਦੇ ਆ, ਫਿਰ ਧਾਮੀ ਸਾਹਿਬ ਦੀ ਗੱਲ ਕਰਦੇ ਆ। ਤੇ ਬਹਿਰੀਨ ਵਾਲੀ ਬੀਬੀ ਜਿਹੜਾ ਮਾਮਲਾ ਉਹ ਵੀ ਚੱਲ ਰਿਹਾ, ਤੇ ਅੱਜ ਜਿਹੜੀ ਰਿਪੋਰਟ ਵੀ ਨਸ਼ਰ ਕੀਤੀ ਆ ਉਹਦੇ ਵਿੱਚੋਂ ਕੀ ਕੁਝ ਨਿਕਲਿਆ। ਪਰ ਦੂਸਰੇ ਪਾਸੇ ਆਲੀ ਸਾਹਿਬ ਜਿਹੜੇ ਨੇ ਉਹ ਕਹਿੰਦੇ ਨੇ ਜੀ, ਇਹ ਉਹ ਵੀ ਇਹੀ ਗੱਲ ਕਹਿੰਦੇ ਆ ਕਿ ਭਾਜਪਾ ਜਾਂ ਕੇਂਦਰ ਜਿਹੜੀ ਆ ਡਰਦੀ ਆ ਕਿ ਸਾਡੀ ਪਾਰਟੀ ਮਜ਼ਬੂਤ ਹੋਈ ਆ ਤੇ ਸਾਨੂੰ ਲੋਕ ਚਾਹੁੰਦੇ ਨੇ, ਤੇ ਇਸ ਕਰਕੇ ਰਜਿਸਟ੍ਰੇਸ਼ਨ ਨਹੀਂ ਹੋਣ ਦਿੰਦੇ ਸਾਡੀ ਪਾਰਟੀ ਦੀ, ਜੀ ਇਹ ਸਾਜਿਸ਼ਾਂ ਚੱਲ ਰਹੀਆਂ ਨੇ ਜੀ।
1: ਭਾਰੇ ਸਾਹਿਬ ਗੱਲ ਤੇ ਮੈਮੋਰੰਡਮ ਕਿੱਥੇ ਦੇਣ ਜਾ ਰਹੇ ਆ,
0: ਜੀ
1: ਮੈਮੋਰੰਡਮ ਦੇਣ ਜਾ ਰਹੇ ਆ
0: ਬੀਜੇਪੀ
1: ਗਵਰਨਰ ਨੂੰ,
0: ਵਾਲਿਆਂ
1: ਤੇ ਗਵਰਨਰ ਕੌਣ ਹੈ, ਗੁਲਾਬ ਚੰਦ ਕਟਾਰੀਆ ਕੌਣ ਹੈਗਾ ਜੀ, ਉਹ ਭਾਜਪਾ ਨੂੰ ਤਾਂ ਰੀਪ੍ਰਜੈਂਟ ਕਰ ਰਿਹਾ ਹੈਗਾ ਆ, ਉਹ
0: ਜੀ
1: ਤਾਂ ਉਹ ਗੱਲ ਹੈਗੀ ਵੀ ਭਾਜਪਾ ਕੋਲ ਜਾ ਕੇ ਭਾਜਪਾ ਦੇ ਲੀਡਰ ਕੋਲ ਜਾ ਕੇ ਭਾਜਪਾ ਦੀ ਸ਼ਿਕਾਇਤ ਲਾਉਣੀ ਜੀ ਵੀ ਉਹ ਸਾਡੀ ਰਜਿਸਟ੍ਰੇਸ਼ਨ ਨਹੀਂ ਹੋਣ ਦੇ ਰਹੇ,
0: ਜੀ
1: ਹਾਂਜੀ ਉਹ ਤਾਂ ਠੀਕ ਗੱਲ ਹੈਗੀ ਹੈ ਜੀ। ਗਵਰਨਰ ਸਾਹਿਬ ਵੀ ਨਾ ਸਾਡੀ ਸਟੇਟ ਦੇ ਵਿੱਚ ਬੜੀਆਂ ਮੌਜਾਂ ਲੈਂਦੇ ਹੈਗੇ ਆ ਜੀ, ਕੋਈ
0: ਜੀ
1: ਜਾਂਦਾ ਕਦੀ ਕੋਈ ਦੇ ਕੇ ਆ ਜਾਂਦਾ, ਕਰਨਾ ਕਰਾਉਣਾ ਉਹਨਾਂ ਨੇ ਵੀ ਕੁਛ ਨਹੀਂ ਹੁੰਦਾ ਜੀ, ਸਾਰਿਆਂ ਨੂੰ ਜਿਹੜਾ ਹੈਗਾ ਕੋਈ ਨੀ ਵੀ ਮੈਂ
0: ਲੱਕੜ ਦੇ ਮੁੰਡੇ
1: ਦੇਖਾਂਗਾ
0: ਵੀ
1: ਮੈਂ ਦੇਖ
0: ਆਂਦੇ
1: ਲਾਂਗਾ।
0: ਵੀ ਹਾਂਜੀ
1: ਹਾਂਜੀ
0: ਜੀ
1: ਤੋ ਇਸ ਕਰਕੇ ਜਿਹੜਾ ਹੈਗਾ ਆ ਉਹ ਕਾਗਜ਼ ਦਾ ਮੁੰਡਾ ਜਿਹੜਾ ਆ ਉਧਰ ਜਿਹੜੇ ਆ ਸੁਪਰੀਮ ਕੋਰਟ ਦੇ ਵਿੱਚੋਂ ਜਿਹੜਾ ਆ ਵਕੀਲ ਸਾਹਿਬ ਮਹਿੰਗੇ ਕੀਤੇ ਸੀਗੇ ਜੀ ਵੀ ਰਾਤ ਰਾਤ ਚ ਸਟੇ ਮਿਲ ਜੂਗਾ, ਤੇ ਉਹ ਕਹਿੰਦੇ ਹੈਗੇ 25 ਤੋਂ 35 ਲੱਖ ਰੁਪਇਆ ਉਹਨਾਂ ਦੀ ਅਪੀਅਰੈਂਸ ਦੀ ਫੀਸ ਹੈਗੀ ਆ ਜੀ,
0: ਜੀ
1: ਤੇ ਉਹ ਵੀ ਦਿੱਤਾ ਤੇ ਮਗਰੋਂ ਆਣੀ ਕਾਗਜ਼ ਦਾ ਮੁੰਡਾ ਉਧਰ ਮਿਲ ਗਿਆ ਤੇ ਇੱਥੇ ਸੀਬੀਆਈ ਦੇ ਛਾਪੇ ਪੈਣੇ ਸ਼ੁਰੂ ਹੋ ਗਏ ਜੀ। ਏਦਾਂ ਹੀ ਕਟਾਰੀਆ ਸਾਹਿਬ ਹੈਗੇ ਆ ਜੀ, ਉਹ ਵੀ ਸਾਰਿਆਂ ਨੂੰ ਜਿਹੜਾ ਹੈਗਾ ਆ ਤੇ ਉਹ ਲੱਕੜ ਦਾ ਮੁੰਡਾ ਦੇਈ ਜਾਂਦੇ ਹੈਗੇ ਆ ਜੀ ਵੀ ਮੈਂ
0: ਜੀ
1: ਟੇਕਅਪ ਕਰੂੰਗਾ ਜੀ, ਤੇ ਉਹਨਾਂ ਨੇ
0: ਬਿਲਕੁਲ
1: ਟੇਕਅਪ ਕੀ ਕਰਨਾ ਹੈਗਾ ਆ ਜੀ, ਜੇ ਤੁਸੀਂ ਆਹ ਕੁਛ ਹੀ ਕਰਨਾ ਸੀਗਾ ਜੀ ਤੇ
0: ਜੀ
1: ਤੁਸੀਂ ਜਿਹੜਾ ਆ ਸਿੱਧਾ ਉਸ ਚੀਜ਼ ਨੂੰ ਮੀਡੀਆ ਦੇ ਵਿੱਚ ਚੈਲੰਜ ਕਰ ਦਿੰਦੇ ਵੀ ਹਾਂ ਜੀ ਤੇ ਆ ਸਾਡਾ ਜਿਹੜਾ ਆ ਵੀ ਰਜਿਸਟ੍ਰੇਸ਼ਨ ਦੇ ਵਿੱਚ ਜਿਹੜਾ ਆ ਵੀ ਆ ਜਿਹੜੀ ਐਲੀਗੇਸ਼ਨ ਉੱਥੇ ਲਾ ਕੇ ਆਏ ਉਹ ਮੀਡੀਆ ਚ ਲਾ ਕੇ ਪ੍ਰੈਸ ਕਾਨਫਰੰਸ ਕਰਦੇ, ਉਹਦੇ ਤੇ ਕੋਈ ਧਰਨਾ ਧੁਰਨਾ ਦਿੰਦੇ ਤਾਂ ਕਿ ਇੱਕ ਪ੍ਰੈਸ਼ਰ ਬਣਦਾ ਜੀ, ਪ੍ਰੈਸ਼ਰ
0: ਬਿਲਕੁਲ
1: ਬਿਲਟ ਹੋ ਸਕਦਾ ਸੀ ਭਾਜਪਾ ਤੇ।
0: ਜੀ
1: ਸੋ ਇਸ ਕਰਕੇ ਦੇਖੋ ਕਿ ਹਰ ਇੱਕ ਪਾਰਟੀ ਦੀ ਆਪਣੀ ਆਪਣੀ ਰਣਨੀਤੀ ਹੁੰਦੀ ਹੈਗੀ ਆ ਜੀ।
0: ਪਰ ਸੈਣੀ ਸਾਹਿਬ,
1: ਹਾਂਜੀ
0: ਧਾਮੀ ਸਾਹਿਬ ਕਹਿੰਦੇ, ਮੈਂ ਸੋਚਦਾ ਸੀਗਾ ਜਦੋਂ ਖਬਰ ਆਈ ਆ ਜਾਂ ਕੱਲ ਵੀ ਕੀਤੀ ਕਿ ਮੈਂ ਵੀ ਵੇਟ ਕਰਦਾ ਕਿ 12 ਵਜੇ ਕੀ ਅੱਜ ਨਿਕਲੂਗਾ, ਪਰ ਕਹਿੰਦੇ ਨੇ ਕਿ ਝੂਠ ਬੋਲਾਂਗੇ ਤਾਂ ਦੂਰ ਤੱਕ ਗੱਲ ਜਾਊਗੀ ਜੀ, ਕਿਵੇਂ ਦੇ ਗੱਲ ਜਾਊਗੀ
1: ਭਾਈ ਸਾਹਿਬ। ਅੱਜ ਭਾਈ ਸਾਹਿਬ ਅੱਜ ਨਾ ਇਹਨਾਂ ਨੇ ਇੱਕ ਧਾਮੀ ਸਾਹਿਬ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਨਾ ਜੀ, ਉਹਨਾਂ ਨੇ ਕਹਿ ਤਾ ਕਹਿੰਦੇ ਵੀ ਜਿਹੜੀ ਇਹ ਬੀਪੀ ਆ ਇਹ ਮਾਨਸਿਕ ਰੋਗੀ ਆ ਜੀ,
0: ਜੀ
1: ਹਾਂਜੀ ਤੇ 1,00,000 ਰੁਪਇਆ ਜਿਹੜਾ ਹੈਗਾ ਆ ਉਹਨੇ ਮਤਲਬ ਐਪਲੀਕੇਸ਼ਨ ਦਿੱਤੀ ਸੀ ਵੀ ਮੈਂ ਮਾਨਸਿਕ ਰੋਗੀ ਹੈਗੀ ਆ ਵੀ ਮੈਂ ਦਿਮਾਗੀ ਬਿਮਾਰੀ ਤੋਂ ਪੀੜਿਤ ਆ
0: ਜੀ
1: ਤੇ ਮੈਨੂੰ ਇਲਾਜ ਵਾਸਤੇ ਜਿਹੜਾ ਆ ਵੀ ਇੱਦਾਂ ਕਰਕੇ ਪੈਸੇ ਚਾਹੀਦੇ ਹੈਗੇ ਆ ਤੇ ਮੇਰੇ ਕੋਲ ਪੈਸੇ ਹੈ ਨੀ ਗੇ ਜੀ, ਤੇ ਇਹ ਅਸੀਂ ਜਿਹੜਾ ਆ 1,00,000 ਰੁਪਇਆ ਉਹਨੂੰ ਬੀਬੀ ਨੂੰ ਚੈੱਕ ਕੱਟ ਦਿੱਤਾ ਵੀ ਆ ਲੈ ਫੜ ਗਈ ਇਲਾਜ ਕਰਾ ਲਾ।
0: ਅੱਛਾ ਜੀ
1: ਤੇ ਉਧਰ ਐਟ ਦਾ ਸੇਮ ਟਾਈਮ ਜਿਹੜਾ ਹੈਗਾ ਆ ਵੀ ਉੱਥੇ ਹੀ ਇਹ ਕਹਿ ਰਹੇ ਸੀਗੇ ਕਿ ਇੱਥੇ ਜਿਹੜਾ ਹੈਗਾ ਆ ਉਹ ਸਰਾਂ ਦੇ ਵਿੱਚ ਰਹੀ ਆ ਤੇ ਉਹਨੂੰ ਉਹ ਪੇ ਕਰਕੇ ਰਹੀ ਆ ਜੀ।
0: ਅੱਛਾ ਜੀ
1: ਵੀ ਜੇ ਤਾਂ ਉਹਦੇ ਕੋਲ ਸਫੀਸ਼ੀਐਂਟ ਮੀਨਸ ਹੈਗੇ ਆ ਕਿ ਉਹ ਸਰਾਂ ਦੇ ਵਿੱਚ ਪੇ ਕਰਕੇ ਰਹੇ ਹੀ ਆ ਤੇ ਫੇਰ ਉਹਨੂੰ ਆਰਥਿਕ ਮਦਦ ਦੀ ਲੋੜ ਨਹੀਂ ਸੀ ਜੀ, ਜੇ ਆਰਥਿਕ ਮਦਦ ਤੁਸੀਂ ਦਿੱਤੀ ਹੈਗੀ ਆ ਵੀ ਇਲਾਜ ਕਰਾਉਣ ਵਾਸਤੇ ਤੇ ਫੇਰ ਤੁਸੀਂ ਸਰਾਂ ਦੇ ਵਾਸਤੇ ਪੈਸੇ ਕਾਹਨੂੰ ਲੈਂਦੇ ਰਹੇ ਜੀ, ਫੇਰ ਤਾਂ ਤੁਹਾਨੂੰ ਤਰਸ ਦੇ ਆਧਾਰ ਤੇ ਉਹਨੂੰ ਉਦਾਂ ਹੀ ਕਮਰਾ ਦੇਣਾ ਚਾਹੀਦਾ ਸੀ।
0: ਸਵਾਲ ਤਾਂ ਇਹ ਵੀ ਬਣਦਾ ਕਿ ਸਰਾਂ ਦੇ ਵਿੱਚ ਮੈਂਟਲ ਜਿਹੜੇ ਹਾਲਤ ਦੇ ਵਿੱਚ ਜਿਨ੍ਹਾਂ ਨੂੰ ਜ਼ਰੂਰਤ ਹੈ ਇਲਾਜ ਦੀ, ਟ੍ਰੀਟਮੈਂਟ ਦੀ, ਉਹ ਤਾਂ ਉਸ ਹਸਪੀਟਲ ਦੇ ਵਿੱਚ ਹੋਣੇ ਚਾਹੀਦੇ। ਸਰਾਵਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਿਹੜਾ ਮੈਡੀਕਲ ਹੁੰਦਾ ਜਾਂ ਕੀ ਹੁੰਦਾ ਜੀ ਇਲਾਜ ਹੁੰਦਾ, ਜਾਂ ਆਪਣੇ SGPC ਜਾਂ ਸ਼੍ਰੋਮਣੀ ਕਮੇਟੀ ਦੇ ਜਾਂ ਬਹੁਤ ਸਾਰੇ ਐਸੇ ਹਸਪੀਟਲ ਨੇ, ਤਾਂ ਉਹਨਾਂ ਦੇ ਵਿੱਚ ਇਲਾਜ ਕੀਤਾ ਜਾ ਸਕਦਾ, ਉੱਥੇ ਜਿਹੜਾ ਰਖਵਾਇਆ ਜਾ ਸਕਦਾ ਜੀ।
1: ਭਾਰਤ ਸਾਹਿਬ ਇਹਨਾਂ ਕੋਲ ਕਿਹੜਾ ਕੋਈ ਮਤਲਬ ਥਰਮਾਮੀਟਰ ਸੀ ਜਿਹਨਾਂ ਚੈੱਕ ਕਰ ਰਿਹਾ ਵੀ ਭਾਈ ਇਹਦੀ ਮਾਨਸਿਕ ਰੋਗ ਜਿਹੜਾ ਆ ਉਹ ਕਿਸ ਐਂਡ ਤੱਕ ਹੈਗਾ,
0: ਜੀ
1: ਕਾਹਨੂੰ ਉਹ ਕੋਈ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇ ਦਿੰਦੀ ਬਈ, ਮਾਨਸਿਕ ਰੋਗੀ ਆ ਤੁਹਾਨੂੰ ਥੋੜਾ ਪਤਾ ਕਿੰਨੀ ਆ ਕਿਸ ਲੈਵਲ ਤੇ ਹੈਗੀ ਆ ਜੀ, ਜੇ ਮਾਨਸਿਕ ਰੋਗੀ ਸੀ ਤੇ ਤੁਸੀਂ ਉਹਨੂੰ ਇਮੀਡੀਏਟਲੀ ਹੋਸਪਿਟਲ ਐਡਮਿਟ ਕਰਾਉਂਦੇ ਵੀ ਭਰਾ ਜੀ ਸਰਾਂ ਚ ਨਹੀਂ ਰਹਿਣਾ ਹੈਗਾ, ਗੁਰੂ ਘਰ ਦੇ ਵਿੱਚ ਤੂੰ ਕੋਈ ਇਹੋ ਜਿਹੀ ਹਰਕਤ ਕਰਤੀ ਤੇ ਸਾਨੂੰ ਮੂੰਹ ਦਿਖਾਉਣਾ ਔਖਾ ਹੋ ਜਾਊਗਾ।
0: ਬਿਲਕੁਲ ਹੈ ਜੀ।
1: ਦੂਜਾ ਜਿਹੜਾ ਸਰ ਇੱਥੇ ਹੁਣ ਇੱਕ ਬੰਦਾ ਅਮਰੀਕ ਸਿੰਘ ਹੈਗਾ ਸੀਗਾ ਜੀ, ਉਹਦੀ ਰਿਸਪੋਂਸੀਬਿਲਟੀ ਫਿਕਸ ਕਰ ਦਿੱਤੀ ਜੀ, ਵੀ ਉਹਨੇ ਜਿਹੜਾ ਏਆਰਪੀ ਅਕਾਊਂਟ ਮੇਨਟੇਨ ਨਹੀਂ ਕੀਤੇ ਜੀ, ਰਜਿਸਟਰ ਮੇਨਟੇਨ ਨਹੀਂ ਕੀਤੇ, ਸਿਰਫ ਬੀਬੀ ਦੀ ਹਾਜ਼ਰੀ ਪਈ ਆ, ਉਹਦੀ ਆਈਡੈਂਟੀਫਿਕੇਸ਼ਨ ਦਾ ਰਿਕਾਰਡ ਹੈਗਾ ਆ ਜੀ, ਬਾਕੀ ਉਹਨਾਂ ਕਮਰਿਆਂ ਦੇ ਵਿੱਚ ਜਿਹੜਾ ਆ ਕਿਸੇ ਤਰੀਕ ਨੂੰ ਦੋ ਬੰਦੇ ਸ਼ੋਅ ਕੀਤੇ ਆ, ਕਿਸੇ ਤਰੀਕ ਨੂੰ 20 ਬੰਦੇ ਵੀ ਸ਼ੋਅ ਕੀਤੇ ਹੈਗੇ ਆ, ਬਟ ਦੇਅਰ ਇਜ਼ ਨੋ ਐਨੀ ਆਈਡੈਂਟੀਫਿਕੇਸ਼ਨ ਆਫ ਐਨੀ ਪਰਸਨ ਹਾਂਜੀ, ਉਹਨਾਂ ਲੋਕਾਂ ਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਜੀ। ਤੇ ਕਮਾਲ ਦੀ ਗੱਲ ਹੈਗੀ ਆ ਜੀ ਵੀ ਕਿੰਨਾ ਕੈਜੂਅਲੀ ਲੈਂਦੇ ਹੈਗੇ ਆ ਜੀ, ਵੀ ਇੱਕ ਬੰਦਾ ਆ ਕੇ ਕਮਰਾ ਰਿਜ਼ਰਵ ਕਰਾ ਲੈ। ਮੇਰੀ ਨਾ ਜੀ ਪ੍ਰੋਗਰਾਮ ਤੋਂ ਪਹਿਲਾਂ ਔਜਲਾ ਸਾਹਿਬ ਨਾਲ ਗੱਲ ਹੋਈ ਤੇ ਉਹ ਕਹਿੰਦੇ ਯਾਰ ਟ੍ਰੈਡੀਸ਼ਨ ਹੀ ਏਦਾਂ ਦਾ ਚੱਲਿਆ, ਇਹਨਾਂ ਦਾ ਸੈਟਅਪ ਹੀ ਏਦਾਂ ਦਾ ਚੱਲਿਆ ਆ,
0: ਅਸੀਂ 5 ਬੰਦੇ ਗਏ ਆ। 23 ਦੇ ਵਿੱਚ ਆਇਆ ਸੀਗਾ ਤਾਂ ਕੁੱਲੂ ਮਨਾਲੀ ਵੱਲ ਨੂੰ ਗਏ ਸੀਗੇ, ਚਲੋ ਠੰਡਾ ਮੌਸਮ ਹੁੰਦਾ ਉਧਰ ਥੋੜਾ, ਤੇ ਗਰਮੀਆਂ ਦੇ ਵਿੱਚ ਮੈਂ ਆਇਆ ਸੀ ਉਦੋਂ ਫੈਮਿਲੀ ਨਾਲ ਸੀਗੀ, ਤਾਂ ਉੱਥੇ ਵੀ ਸਾਨੂੰ ਘੱਟੋ ਘੱਟ ਨਹੀਂ ਉਹਨਾਂ ਨੇ ਆਈਡੈਂਟੀਫਿਕੇਸ਼ਨ ਮੰਗੀ ਹੈ ਜੀ, ਤੁਹਾਡਾ ਕਾਰਡ ਜਾਂ ਕੋਈ ਤੁਹਾਡਾ ਲਾਇਸੈਂਸ ਕੁਛ ਹੋਵੇ ਜੀ, ਤੇ ਜੇ ਆਧਾਰ ਕਾਰਡ ਨਹੀਂ ਹੈ ਤਾਂ ਕੋ ਫਿਰ ਚਲੋ ਡਰਾਈਵਰ ਦਾ ਨਾਲ ਲਿਖਵਾ ਦਿੱਤਾ, ਨਾਲ ਮੈਂ ਆਪਣਾ ਲਾਇਸੈਂਸ ਜਿਹੜਾ ਇੱਥੇ ਦਾ ਹੈਗਾ ਉਹ ਨਾਲ ਉਹਨਾਂ ਨੇ ਚਲੋ ਨਾਮ ਲਿਖ ਲਿਆ ਜਾਂ ਜੋ ਵੀ ਉਹਨਾਂ ਨੇ ਲਿਖਣਾ ਸੀ ਦਰਜ ਕਰ ਲਿਆ ਜੀ। ਪਰ ਇੱਦਾਂ ਇੱਥੇ ਜਿਹੜਾ ਸਰਾਂ ਦਾ ਸਿਸਟਮ ਹੈਗਾ ਜਾਂ ਗੁਰੂ ਘਰਾਂ ਦਾ ਸਿਸਟਮ ਆ ਉਹਦੇ ਵਿੱਚ ਇੱਦਾਂ ਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਲਈ ਜਾਂਦੀ।
1: ਪਰ ਸਭ ਉਹੀ ਤਾਂ ਹੈ, ਇੱਕ ਬੰਦੇ ਤਾਂ ਹੁਣ ਬੀਬੀ ਦੀ ਆਈਡੈਂਟੀਫਿਕੇਸ਼ਨ ਤਾਂ ਹੈਗੀ ਸੀ, ਉਹ ਬਾਕੀ ਜਿਹੜੇ 19 ਬੰਦੇ ਹੈਗੇ ਆ ਉਹ ਤਾਂ ਸਟਰੇਂਜਰ ਹੀ ਸੀ, ਉਹ ਬੀਬੀ ਨੂੰ ਥੋੜਾ ਨੋਇੰਗ ਸੀਗੇ ਜੀ ਕਿ ਹਾਂਜੀ ਬੀਬੀ ਦੱਸ ਸਕਦੀ ਹੈਗੀ, ਤੁਸੀਂ ਕੋਈ ਫੈਮਿਲੀ ਆਉਂਦੀ ਹੈਗੀ ਆ, ਹੈਡ ਆਫ ਦਾ ਫੈਮਿਲੀ ਦਾ ਤੁਸੀਂ ਲੈ ਲਿਆ ਆ ਕੋਈ ਆਈਡੈਂਟੀਫਿਕੇਸ਼ਨ ਲੈ ਲਈ ਆ, ਨਾਲ ਤੁਸੀਂ ਮੈਂਬਰਾਂ ਦੀ ਗਿਣਤੀ ਕਰਕੇ ਲਿਖ ਦਿੰਦੇ ਹੈਗੇ ਆ, ਉਹਦੇ ਵਿੱਚ ਜਿਹੜਾ ਹੈਗਾ ਚਲੋ ਕੈਜੂਅਲੀ, ਵੈਸੇ ਤਾਂ ਇੰਡੀਵਿਜੁਅਲੀ ਕੱਲੇ ਕੱਲੇ ਦਾ ਲਿਖਣਾ ਚਾਹੀਦਾ ਜੀ, ਪਰ ਜੇ ਤੁਸੀਂ ਇਸ ਤਰੀਕੇ ਨਾਲ ਵੀ ਲਿਖ ਲਿਆ ਹੈਗਾ ਤੇ ਦੈਟ ਇਜ਼ ਸਫੀਸ਼ੀਐਂਟ। ਇੱਥੇ ਤਾਂ ਤੁਸੀਂ ਇੱਕ ਬੀਬੀ ਦੇ ਨਾਂ ਤੇ ਕਮਰਾ ਹੋ ਗਿਆ ਜੀ, ਕਰ ਦਿੱਤਾ ਹੈਗਾ ਉਸ ਕਮਰੇ ਦੇ ਵਿੱਚ ਮੁੜ ਕੇ 19 ਬੰਦੇ ਹੋਰ ਵੀ ਠਹਿਰਾ ਤੇ ਆ ਕੇ ਜੋ ਤੁਹਾਡਾ ਰਿਕਾਰਡ ਕਹਿੰਦਾ ਹਾਂਜੀ
0: ਬਿਲਕੁਲ,
1: ਉੱਥੇ ਇਹ ਸਾਨੂੰ ਨੀ ਪਤਾ 20 ਬੰਦੇ ਕਿੱਦਾਂ ਉਸ ਕਮਰੇ ਦੇ ਵਿੱਚ ਆ ਕੇ ਬੈਠੇ ਹੋਣਗੇ ਜਾਂ ਚਾਹੇ ਕੋਈ ਮੀਟਿੰਗ ਕਰਨੀ ਸੀ ਜਾਂ ਕੀ ਕਰਨਾ ਸੀ ਹਾਂਜੀ, ਰਾਤ ਤਾਂ ਨੀ ਰੁਕ ਸਕਦੇ ਜੀ ਉੱਥੇ, ਤੋ ਇਸ ਕਰਕੇ ਉਹ ਕਿਤੇ 2 ਅੱਜ ਕਿਤੇ 20 ਹੈਗੇ ਆ ਜੀ, ਉਹ ਕੈਜੂਅਲੀ ਲੈਂਦੇ ਹੈਗੇ ਆ ਜੀ, ਪਤਾ ਨੀ ਕੀ ਕੀ ਹਿਸਾਬ ਕਿਤਾਬ ਇਹਨਾਂ ਨੇ ਕੀਤਾ ਆ ਜੀ, ਨਾ ਉਹ ਉੱਥੇ 8 ਮਹੀਨੇ ਤੱਕ ਜਿਹੜਾ ਆ ਕੋਈ ਇਸ ਚੀਜ਼ ਦਾ ਆਡਿਟ ਹੁੰਦਾ ਆ, ਨਾ ਕੋਈ ਚੈੱਕ ਕਰਦਾ ਆ ਜੀ ਵੀ ਕਿੱਦਾਂ ਰਿਕਾਰਡ ਸਹੀ ਤਰੀਕੇ ਨਾਲ ਮੇਨਟੇਨ ਹੋ ਰਿਹਾ ਜੀ। ਧਾਮੀ ਸਾਹਿਬ ਜੋ ਮਰਜ਼ੀ ਕਹਿਣ ਜੀ, ਦੇਅਰ ਇਜ਼ ਅ ਲੈਕ ਆਫ ਐਡਮਿਨਿਸਟ੍ਰੇਸ਼ਨ
0: ਜੀ,
1: ਉਹ ਨਹੀਂ ਸਰ ਜਿਹੜਾ ਹੈਗਾ ਆ ਕਹਿਣ ਦੀ ਗੱਲ ਆ ਕਿ ਸੇਵਾ ਸੰਭਾਲ ਇਹਨਾਂ ਨੂੰ ਸੌਂਪੀ ਗਈ ਹੈਗੀ ਆ ਜੀ, ਨਾ ਤਾਂ ਇਹਨਾਂ ਕੋਲ ਸੇਵਾ ਹੁੰਦੀ ਆ ਤੇ ਨਾ ਇਹਨਾਂ ਕੋਲ ਸੰਭਾਲ ਹੁੰਦਾ ਜੀ, ਇਹ ਤਾਂ ਨਾ ਆਪਣਾ ਇਹ ਆਪਣਾ ਆਪਣੀ ਸੰਭਾਲ ਹੁੰਦਾ ਜੀ
0: ਜੀ ਬਿਲਕੁਲ।
1: ਹੁਣ ਸਰ ਗੱਲ ਇਹ ਹੈਗੀ ਆ ਜੀ, ਹੁਣ ਜੋ ਵੀ ਹੈਗਾ ਅਕਿਊਜ਼ਿੰਗ ਫਿੰਗਰ ਤਾਂ ਇਹਨਾਂ ਵੱਲ ਨੂੰ ਰੇਜ਼ ਹੋ ਰਹੀ ਨਾ ਜੀ ਸਾਰੀ ਗੱਲ,
0: ਬਿਲਕੁਲ
1: ਵਾਰ ਵਾਰ 2 ਚੈਨਲ ਜਿਹੜੇ ਹੈਗੇ ਆ, ਜੇ ਤੁਹਾਡੀ ਆਪਣੀ ਸਰਕਾਰ ਹੋਵੇ ਤੇ ਤੁਹਾਡਾ ਜਿਹੜਾ ਹੈਗਾ ਆ ਵੀ ਇਹਨੂੰ ਕੋਡ ਕਹਿੰਦੇ ਵੀ ਇਹਨੂੰ ਢੱਕ ਲੈ ਹਾਂਜੀ, ਪਰ ਜਦੋਂ ਤੁਹਾਨੂੰ ਪਤਾ ਇਹ ਆ ਕਿ ਤੁਸੀਂ ਆਪੋਜੀਸ਼ਨ ਦੇ ਵਿੱਚ ਹੈਗੇ ਆ ਤੇ ਸੰਗਤ ਦੀ ਮਾਇਆ ਦਸਵੰਦ ਦਾ ਪੈਸਾ ਤੁਸੀਂ ਕੌਨਸਪੀਰੇਸੀਜ਼ ਦੇ ਉੱਤੇ ਯੂਜ਼ ਕਰ ਰਹੇ ਹੋ
0: ਬਿਲਕੁਲ
1: ਹਾਂਜੀ, ਕਿੱਡੀ ਵੱਡੀ ਗੱਲ ਹੈਗੀ ਆ ਜੀ
0: ਜੀ,
1: ਪਤਾ ਨੀ ਕਿੰਨੀ ਵੱਡੀ ਕਮਜ਼ੋਰੀ ਇਹਨਾਂ ਦੀ। ਮੈਨੂੰ ਤਾਂ ਔਜਲਾ ਸਾਹਿਬ ਨੇ ਇੱਕ ਗੱਲ ਕਹੀ ਸੀ, ਮੈਂ ਪਹਿਲਾਂ ਵੀ ਦੱਸੀ ਸੀ ਜੀ, ਉਹ ਕਹਿੰਦੇ ਅਜੇ ਤਾਂ ਬੀਬੀ ਵਿਚਾਰੀ ਬਿਰਧ ਹੈਗੀ ਸੀ ਤੇ ਇੰਨੀ ਬਿਊਟੀਫੁਲ ਨਹੀਂ ਸੀ, ਇਹਨਾਂ ਕੋਲ ਕਟਰੀਨਾ ਕੈਫ ਆ ਜਾਂਦੀ ਤੇ ਪੂਰਾ ਆਨੰਦਪੁਰ ਸਾਹਿਬ ਹੀ ਉਹਨਾਂ ਦੇ ਨਾਂ ਕਰ ਦਿੰਦੇ ਜੀ, ਇਹਨਾਂ ਦਾ ਕੀ ਪਤਾ ਹੈਗਾ ਜੀ
0: ਜੀ। ਔਜਲਾ ਸਾਹਿਬ ਨੇ ਲਿਖਿਆ ਕਿ ਰਿਕਾਰਡ ਤਾਂ ਕਹਿੰਦੇ ਹੁਣ ਤਾਂ ਕਹਿੰਦੇ ਬਣਾਇਆ ਰਜਿਸਟਰ ਦੇ ਵਿੱਚ ਆਨਲਾਈਨ, ਕਿੱਥੇ ਆ ਜੀ ਉਹ ਫਿਰ?
1: ਉਹ ਸਰ ਮੇਨਟੇਨ ਕੀਤਾ ਬਾਅਦ ਦੇ ਵਿੱਚ ਜਿੱਦਾਂ ਮਰਜ਼ੀ ਕਰ ਲਿਆ ਹੋਊਗਾ ਜੀ, ਹਾਂ ਜੀ ਪਤਾ ਲੱਗ ਗਿਆ ਵੀ ਇਨਕੁਆਇਰੀ ਚੱਲ ਪਈ ਹੈਗੀ ਹੈ ਜੀ, ਉਹ ਤਾਂ ਸਿਰਫ ਜਿਹੜਾ ਆਈ ਵਾਸ਼ ਆ ਜੀ
0: ਜੀ।
1: ਪਰ ਗੱਲ ਏਦਾਂ ਨਾ ਜੀ, ਕੁਛ ਵੀ ਆ ਜਾਂ ਤਾਂ ਸਾਰੇ ਜਣੇ ਮੂੰਹ ਬੰਦ ਕਰ ਲੈਂਦੇ ਜੀ, ਹੁਣ ਇੱਕ ਕੁਛ ਬੋਲਦਾ ਹੈਗਾ, ਦੂਜਾ ਕੁਛ ਬੋਲਦਾ ਆ, ਸਰਕਾਰ ਕੁਛ ਬੋਲਦੀ ਆ, ਅਸੀਂ ਜੇ ਸਰਕਾਰ ਤੇ ਵਿਸ਼ਵਾਸ ਨਹੀਂ ਵੀ ਕਰਦੇ ਜੀ, ਤੁਹਾਡੇ ਆਪਸ ਚ ਤਾਂ ਬਿਆਨ ਰਲਣੇ ਚਾਹੀਦੇ ਆ ਨਾ ਜੀ,
0: ਬਿਲਕੁਲ ਜੀ।
1: ਤੁਸੀਂ ਚਾਵਲੇ ਨੂੰ ਬਾਹਰ ਕੱਢੀ ਜਾਂਦੇ ਆ, ਚਾਵਲਾ ਤੁਹਾਨੂੰ ਦੱਸੀ ਜਾਂਦਾ ਹੈਗਾ ਇਹ ਕਿ ਦੋਸ਼ੀ ਤੁਸੀਂ ਕੌਨਸਪੀਰੇਸੀ ਦੇ ਨਾਲ ਬੀਬੀ ਨੂੰ ਲੈ ਕੇ ਆਏ ਹੈਗੇ
0: ਜੀ,
1: ਬੀਬੀ ਜਿਹੜੀ ਹੈਗੀ ਆ ਉਹ ਕਹਿੰਦੀ ਮੈਂ ਆਈ ਇਸੇ ਕੰਮ ਨੂੰ, ਅਸੀਂ ਪਾਦਮ ਖਿਲਾਰੇ ਹਾਂਜੀ, ਆਪਾਂ ਤਾਂ ਬਦਨਾਮ ਕਰਨ ਆਏ ਸੀ, ਹੁਣ ਜਿਹਨੂੰ ਕਰਨ ਆਏ ਸੀ ਉਹ ਨਹੀਂ ਹੋਇਆ ਤੇ ਆਪਾਂ ਤੁਹਾਨੂੰ ਹੀ ਕਰ ਜਾਣਾ ਜੀ, ਬੀਬੀ ਵੀ ਡਬਲ ਏਜੰਟ ਹੈਗੀ ਜੀ
0: ਬਿਲਕੁਲ।
1: ਇਸ ਕਰਕੇ ਇਸ ਸਰ ਇੱਕ ਮਾਮਲਾ ਜਿੰਨਾ ਜਿੰਨਾ ਅੱਗੇ ਚੱਲਣਾ ਆ, ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਕਿਉਂ ਮਤਲਬ ਜਿਹੜਾ ਹੈਗਾ ਆ ਇਹਨਾਂ ਦਾ ਅੰਮ੍ਰਿਤਪਾਲ ਹੋਣਾ ਦੀ ਜਿਹੜੀ ਪਾਰਟੀ ਹੈਗੀ ਆ ਜੀ ਵਾਰਸ ਪੰਜਾਬ,
0: ਜੀ
1: ਇਹਨਾਂ ਨੂੰ ਬਲ ਕਿਉਂ ਮਿਲ ਰਿਹਾ?
0: ਜੀ
1: ਕਿਉਂਕਿ ਸਰ 18 ਤੋਂ 30 ਸਾਲ ਦਾ ਵੋਟਰ ਜਿਹੜਾ ਸਿੱਖ ਆਈਡੀਓਲੋਜੀ ਨੂੰ ਫੋਲੋ ਕਰਦਾ ਹੈਗਾ ਆ
0: ਜੀ
1: ਉਹਦੀ ਇਨਕਲੀਨੇਸ਼ਨ ਜਿਹੜੀ ਆ ਇਸ ਵੇਲੇ ਅਕਾਲੀ ਦਲ ਬਾਦਲ ਪ੍ਰਤੀ ਨਹੀਂ ਰਹੀ ਜੀ।
0: ਬਿਲਕੁਲ
1: ਉਹਨਾਂ ਦਾ ਝੁਕਾਅ ਜਿਹੜਾ ਹੈਗਾ ਆ ਵਾਰਸ ਪੰਜਾਬ ਵੱਲ ਨੂੰ ਜਾ ਰਿਹਾ ਆ।
0: ਜੀ
1: ਕਿਉਂ? ਕਿਉਂਕਿ ਹਰਕਤਾਂ ਏਦਾਂ ਦੀਆਂ ਹੈਗੀਆਂ ਸਰ,
0: ਜੀ
1: ਆਮ ਬੰਦਾ ਵੀ ਜਿਹੜਾ ਆ ਉਸ ਚੀਜ਼ ਤੇ ਜਿਹੜਾ ਕਿਸੇ ਆਸਥਾ ਰੱਖਦਾ ਆ ਸਿੱਖਿਜ਼ਮ ਦੇ ਵਿੱਚ
0: ਜੀ
1: ਉਹਦੀ ਸ਼ਰਧਾ ਨੂੰ ਵੀ ਠੇਸ ਲੱਗਦੀ ਹੈਗੀ ਆ ਇਹਨਾਂ
0: ਜੀ
1: ਗੱਲਾਂ ਤੇ ਜੋ ਇਹ ਕਰ ਰਹੇ ਆ ਜੀ।
0: ਕਰ ਰਹੇ ਨੇ ਜੀ, ਬਿਲਕੁਲ ਹੈ ਜੀ। ਤੇ
1: ਹਾਂਜੀ ਸਰ,
0: ਸ਼ਾਹੀ ਸਾਹਿਬ ਇੱਕ ਬੇਨਤੀ ਜ਼ਰੂਰ ਮੈਂ ਵਿੱਚ ਕਰ ਦਿੰਦਾ ਦੋਸਤਾਂ ਦੇ ਲਈ ਕਿ ਕਮੈਂਟ ਕੋਈ ਵੀ ਸ਼ਖਸੀਅਤ ਹੈ ਕਿਸੇ ਦੇ ਲਈ ਚੰਗੇ ਸ਼ਬਦਾਂ ਦੇ ਵਿੱਚ ਡਿਸਕਸ਼ਨ ਕਰੋ ਪਲੀਜ਼, ਮੈਂ ਇਹ ਚਾਹਾਂਗਾ ਕਿਉਂਕਿ ਆਪਣਾ ਪਲੇਟਫਾਰਮ ਹਰ ਕਿਸੇ ਨੂੰ ਆਗਿਆ ਦਿੰਦਾ, ਕਿਸੇ ਨੂੰ ਬਲੌਕ ਨਹੀਂ ਕਰਦਾ, ਕੁਛ ਨਹੀਂ ਕਰਦਾ, ਤੇ ਤੁਹਾਡੇ ਵਿਚਾਰ ਕਾਲ ਕਰਕੇ ਵੀ ਤੁਸੀਂ ਸਾਂਝੇ
1: ਨਹੀਂ,
0: ਕਰ
1: ਮੇਰੀ ਵੀ
0: ਸਕਦੇ ਹੋ।
1: ਬੇਨਤੀ ਨਾਲ ਲੈ ਲਿਓ ਜੀ,
0: ਹਾਂਜੀ
1: ਮੇਰੀ ਵੀ ਬੇਨਤੀ ਨਾਲ ਲੈ ਲਿਓ। ਕੋਈ ਗੱਲ ਏਦਾਂ ਹੈਗੀ, ਅੱਗੇ ਤਾਂ 15 ਲਾਈਕ ਹੁੰਦੇ ਹੈਗੇ, ਤੁਸੀਂ ਪ੍ਰੋਗਰਾਮ ਕਾਹਦੇ ਵਾਸਤੇ ਐਪੀਸੋਡ ਜਿਹੜਾ ਹੈਗਾ ਆ ਲੌਕ ਕਰਾਉਣਾ, ਰਿਪੋਰਟ ਹੁੰਦੀ ਆ ਜੀ ਉਸ ਚੀਜ਼ ਦੀ, ਇਸ ਕਰਕੇ ਰੱਬ ਦੇ ਵਾਸਤੇ ਇਹਨੂੰ ਲਾਈਕ ਜੇ ਉਂਗਲ ਮਾਰਨੀ ਆ ਤੇ ਪਹਿਲਾਂ ਲਾਈਕ ਤੇ ਉਂਗਲ ਮਾਰੋ, ਫੇਰ ਇਹਨੂੰ ਸ਼ੇਅਰ ਤੇ ਉਂਗਲ ਮਾਰੋ, ਹਾਂਜੀ ਉਧਰਲੇ ਪਾਸੇ ਨੂੰ ਚੱਲੋ ਆਪਣੀ ਐਨਰਜੀ।
0: ਹਾਂਜੀ ਤੇ ਨਹੀਂ ਵਿਚਾਰ ਹਰ ਕਿਸੇ ਦੇ ਆਪੋ ਆਪਣੇ ਹੋ ਸਕਦੇ ਆ। ਬਿਲਕੁਲ ਹੈ ਜੀ,
1: ਆਪਾਂ ਜਿਹੜੇ ਸੁਣਨ ਵਾਲੇ ਹੁੰਦੇ ਆਪਣੇ ਦਾ ਪਰਿਵਾਰ ਦੇ ਮੈਂਬਰ ਹੀ ਹੁੰਦੇ ਆ, ਪਰ ਸਾਹਿਬ ਮੈਂ ਚਾਹੁੰਦਾ ਹੁਣ
0: ਜੀ।
1: ਹਾਂਜੀ ਚਲੋ ਐਨੀਵੇ, ਤੁਸੀਂ ਨਾ ਭਾਰਤ ਸਾਹਿਬ ਇੱਕ ਬੇਨਤੀ ਆ ਜੀ ਵੀ ਕਾਇੰਡਲੀ ਮੈਂ ਜਦੋਂ ਲੀਵ ਕਰਦਾ ਆ ਨਾ ਜੀ ਉਹ ਤੋਂ ਪਹਿਲਾਂ ਪਹਿਲਾਂ ਜੀ ਜਿਹੜੇ ਵੀ ਬੰਦੇ ਨਾਲ ਜੁੜੇ ਹੁੰਦੇ ਉਹਨਾਂ ਦੇ ਨਾਂ ਜਰੂਰ ਬੋਲਦੇ ਆ ਕਰੋ। ਕਈ ਵਾਰੀ ਨਾ ਕੋਈ ਸੁਨੇਹਾ ਜਿਹੜਾ ਬੰਦੇ ਨੂੰ ਦੇਣਾ ਹੁੰਦਾ ਆ ਜੀ ਤੇ ਉਹ ਫਿਰ ਬਾਅਦ ਦੇ ਵਿੱਚ, ਹਾਂਜੀ ਹਾਂਜੀ ਕੌਣ ਕੌਣ ਨਾਲ ਜੁੜੇ ਆ ਉਹ ਦੱਸ ਦਿਓ। ਜੋਹਲ ਭੈਣ ਜੀ ਤਾਂ ਜੁੜੇ ਹੈਗੇ ਆ ਜੀ,
0: ਤੰਗ ਜੀ ਜੁੜੇ ਹੋਏ ਨੇ, ਔਜਲਾ ਸਾਹਿਬ ਨੇ, ਮੁਹੰਮਦ ਜੀ ਨੇ, ਆਪਣੇ ਸਤਨਾਮ ਜੀ, ਜਾਣੀਆਂ ਚਾਲ ਜੀ, ਪਰਮਿੰਦਰ ਬਰਨ ਜੀ ਫਗਵਾੜੇ ਵਾਲੇ, ਦਵਿੰਦਰ ਭਾਰਤ ਜੀ ਦੁਬਈ ਤੋਂ, ਹਰਵਿੰਦਰ ਜੋਹਲ ਭੈਣ ਜੀ US ਤੋਂ ਜੁੜੇ ਹੋਏ ਨੇ, ਤੇ ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ US ਤੋਂ ਜੁੜੇ ਹੋਏ ਨੇ ਜੀ, ਤੇ ਸ਼ਾਇਦ ਕਿਸੇ ਦੋਸਤ ਦਾ ਨਾਂ ਰਹਿ ਵੀ ਗਿਆ, ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਤੇ
1: ਮੁਕੱਦਰ
0: ਜੀ
1: ਨਹੀਂ ਪਹੁੰਚੇ ਜੀ ਅਜੇ?
0: ਹੈਗੇ ਨੇ ਜੀ, ਹੈਗੇ ਨੇ ਜੀ।
1: ਅੱਛਾ ਜੀ, ਅੱਛਾ ਅੱਛਾ ਠੀਕ ਹੈ ਜੀ, ਠੀਕ ਆ
0: ਜੀ।
1: ਉਹ ਕਿਉਂਕਿ ਅੱਜ ਮੁਹੰਮਦ ਜੀ ਦੇ ਨਾਲ ਤਾਂ ਜਿਹੜਾ ਹੈਗਾ ਜੀ ਮੁਕੱਦਰ ਜੀ ਦੀ ਵੀ ਪਰਫੋਰਮੈਂਸ ਆਉਣੀ ਹੈ ਨਾ, ਇਹਨਾਂ ਨੇ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਕਹਿੰਦੇ ਮੈਂ ਵੀ ਪਰਫੋਰਮੈਂਸ ਦਊਂਗਾ। ਮੈਂ ਕਿਹਾ ਚਲੋ ਜੀ ਵੀ ਉਹ ਜਿਹੜੀ ਇੰਟਰਟੇਨਮੈਂਟ ਵੇਲੇ ਤੁਹਾਡੀ ਇੰਟਰਨੈਸ਼ਨਲ ਨਿਊਜ਼ ਤੁਸੀਂ ਕਰਦੇ ਆ ਉਹਦੇ ਵਿੱਚ ਇੱਕ ਬ੍ਰੇਕ ਜਿਹੜੀ ਹੈਗੀ ਆ ਉਹ ਆ ਜਾਂਦੀ ਹੈਗੀ, ਉਹਨੇ ਨਾਲ ਇੰਟਰਟੇਨਮੈਂਟ ਹੋ ਜਾਂਦਾ ਹੈਗਾ ਜੀ। ਤੇ
0: ਤੇ ਸਾਹਿਬ ਆਪਾਂ ਵੱਖਰੀਆਂ ਵੱਖਰੀਆਂ ਪਾਰਟੀਆਂ ਦੀ ਗੱਲ ਕੀਤੀ ਹੈ, ਆਪ ਦੀ ਹੋ ਗਈ, ਚਲੋ ਕਾਂਗਰਸ ਦਾ ਤਾਂ ਕੱਲ ਵੀ ਕੀਤੀ ਸੀ, ਤੇ ਪਰ ਅਕਾਲੀ ਦਲ ਦਾ ਜਿਹੜਾ ਅੱਜ ਸੁਖਬੀਰ ਸਿੰਘ ਬਾਦਲ ਹੋਣਾ ਨੇ ਘਰੋ ਘਰ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਉਹਦੇ ਬਾਰੇ ਵਿਸਤਾਰ ਦੇ ਵਿੱਚ ਚਲੋ ਪਹਿਲੀ ਖਬਰ ਮੈਂ ਕੀਤੀ ਹੈ ਸਾਂਝੀ, ਕਿਵੇਂ ਦੇਖਦੇ ਹੋ? ਤੇ ਦੂਸਰੇ ਪਾਸੇ ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਹੋਣੀ ਵੀ ਉਹ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਉਹਨਾਂ ਦਾ ਵੀ ਬਿਆਨ ਜਿਹੜਾ ਆਇਆ ਹੈ, ਕਹਿੰਦੇ ਏਸੀ ਕਮਰਿਆਂ ਦੇ ਵਿੱਚ ਨਹੀਂ ਲੋਕਾਂ ਦੀ ਸਲਾਹ ਦੇ ਨਾਲ ਬਣੇਗਾ ਚੋਣ ਮਨੋਰਥ ਪੱਤਰ। ਹਰਸਿਮਰਤ ਬਾਦਲ ਹੋਣਾ ਨੇ ਵੀ ਗੱਲ ਕਹੀ ਹੈ, ਪੰਜਾਬ ਬਚਾਓ ਮੁਹਿੰਮ ਦਾ ਆਗਾਜ਼ ਜਿਹੜਾ ਕੀਤਾ ਤੇ ਡੋਰ ਟੂ ਡੋਰ ਜਿਹੜਾ ਨੋਕ ਕਰਨ ਦੀ ਗੱਲ, ਜਾਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਅੱਜ ਆਪਣੇ ਇਲਾਕਿਆਂ ਦੇ ਵਿੱਚੋਂ ਹੀ 10 ਤੋਂ 15 ਮਿੰਟ ਦਿੱਤੇ ਆ ਤੇ ਫਾਰਮਾਂ ਦੇ ਉੱਤੇ ਨਾਮ ਵੀ ਦਰਜ ਕੀਤੇ ਆ, ਕਿਵੇਂ ਦੇਖਦੇ ਹੋ ਜੀ?
1: ਪਰ ਐਸਾ ਬੇਨਤੀ ਆ ਕਿ ਮੈਂ ਤੁਹਾਨੂੰ ਆਫਲਾਈਨ ਵੀ ਇਹ ਬੇਨਤੀ ਕੀਤੀ ਸੀ ਵੀ ਜੇ ਅੱਜ ਵੀ ਇਹਨਾਂ ਲੋਕਾਂ ਨੂੰ ਲੋਕਾਂ ਦੇ ਵਿੱਚ ਜਾ ਕੇ ਜਿਹੜਾ ਆ ਉਹ ਮੈਨੀਫੈਸਟੋ ਲਿਖਣਾ ਪੈ ਰਿਹਾ ਹੈਗਾ ਆ ਜੀ। 50-50 ਸਾਲ ਤਾਂ ਇਹਨਾਂ ਨੇ ਰਾਜ ਕੀਤਾ ਜੀ,
0: ਰਾਜਨੀਤੀ,
1: ਅਜੇ ਤੱਕ ਇਹਨਾਂ ਨੂੰ ਮੁੱਦਿਆਂ ਦੀ ਸਮਝ ਹੀ ਨਹੀਂ ਆਈ ਜੀ।
0: ਬਿਲਕੁਲ ਹੈ ਜੀ,
1: ਤੁਸੀਂ ਜਿਹੜਾ ਹੈਗਾ ਫੇਰ ਤੁਸੀਂ ਆ ਜਿਹੜਾ ਮੈਨੀਫੈਸਟੋ ਬਣਾ ਤੁਸੀਂ ਫਾਰਮੈਲਿਟੀਆਂ ਕਰਦੇ ਆ, ਤੁਸੀਂ ਜਿਹੜਾ ਇਹਦੇ ਉੱਤੇ ਪੂਰੇ ਉਤਰੇ ਅੱਜ ਤੱਕ, ਕਿੰਨੇ ਮੈਨੀਫੈਸਟੋ ਹੈਗੇ ਆ ਜਿਹੜੇ ਤੁਸੀਂ ਜਿਹੜੇ ਅੱਜ ਤੱਕ ਪੂਰੇ ਫੁੱਲ ਕਰ ਦਿੱਤੇ ਆਪਣੇ ਜਿਹੜੇ ਉਹਨਾਂ ਦੇ ਵਿੱਚ ਵਾਅਦੇ ਕੀਤੇ ਸੀ, ਤੁਸੀਂ ਜਿਹੜਾ ਆ ਸਟੇਟ ਦੀ ਅੱਜ ਦੀ ਫਾਈਨੈਂਸ਼ੀਅਲ ਜਿਹੜੀ ਆ ਉਹ ਸਿਚੁਏਸ਼ਨ ਦੇਖ ਕੇ, ਹਾਂਜੀ ਉਹਦੇ ਮੁਤਾਬਕ ਪੋਲਿਸੀਜ਼ ਲੈ ਕੇ ਤੇ ਆਪਣੀਆਂ ਡਰਾ ਕਰਕੇ ਤੇ ਲੋਕਾਂ ਨੂੰ ਤਾਂ ਇਹ ਕਰੋ ਵੀ ਭਾਈ ਸਾਡੇ ਕੋਲੋਂ ਜਿਹੜਾ ਆ ਆਖ ਚੀਜ਼ ਨਹੀਂ ਦਿੱਤੀ ਜਾਣੀ ਤੁਹਾਨੂੰ, ਅਸੀਂ ਬੰਦ ਕਰਨਾ ਸਫ਼ਰ, ਅਸੀਂ ਪੰਜਾਬ ਲਿਆਉਣਾ ਪੈਰਾਂ ਤੇ, ਤੁਸੀਂ ਸੱਚ ਬੋਲੋ, ਤੁਸੀਂ ਕਿਉਂ ਕਾਹਦੇ ਵਾਸਤੇ ਲੋਕਾਂ ਨੂੰ ਪੁੱਛੀ ਆ, ਲੋਕੀ ਕਹਿੰਦੇ ਠੀਕ ਆ ਜੀ ਜਿੱਦਾਂ ਹੈਗੇ ਆ ਤੁਸੀਂ ਆਏ ਹੈਗੇ ਜੀ ਆਹ ਚਾਹੀਦਾ ਜੀ ਆਹ ਚਾਹੀਦਾ ਜੀ, ਉਹ ਕਰ ਦੇਣਾ ਹੈਗਾ ਤੇ ਕਰਨਾ ਕਿੱਥੋਂ ਆ ਫਿਰ ਤੁਹਾਡੇ ਕੋਲ ਗਰਾਊਂਡ ਦੇ ਉੱਤੇ ਜਿਹੜਾ ਜੀ ਜਦੋਂ ਰਿਜ਼ਲਟ ਨਾ ਦੇ ਹੋਇਆ ਜੀ। ਸਰ ਮੈਂ ਨਾ ਤੁਸੀਂ ਪ੍ਰਗਟ ਸਿੰਘ ਹੋਣਾ ਦੀ ਜਿਹੜੀ ਉਹ ਵੀਡੀਓ ਦੇਖੀ ਸੀ ਆਪਾਂ, ਜਿਹੜੀ ਉਹਨਾਂ ਨੇ ਗੱਲ ਕੀਤੀ ਸੀ PTC ਸਮਾਗਮ ਦੇ ਵਿੱਚ, ਉਹਨਾਂ ਨੇ ਬੜੀ ਵੱਡੀ ਗੱਲ ਕਹੀ ਸੀ
0: ਜੀ,
1: ਤੇ ਪੋਲੀਟੀਕਲ ਲੀਡਰ ਹੋ ਗਏ ਤੇ ਬਿਊਰੋਕਰੈਟਸ ਹੋ ਗਏ
0: ਹਾਂਜੀ,
1: ਇਹਨਾਂ ਨੇ ਬੇੜਾ ਗਰਕ ਕੀਤਾ
0: ਜੀ।
1: ਵਿੱਚ ਟੈਕਨੋਕਰੇਟ ਚਾਹੀਦੇ ਹੈਗੇ ਸੀ, ਟੈਕਨੋਕਰੇਟ ਉਹ ਬੰਦੇ ਹੁੰਦੇ ਹੈਗੇ ਆ ਕਿ ਜਿਹਨਾਂ ਦਾ ਉਸ ਫੀਲਡ ਦੇ ਵਿੱਚ ਜਿਹੜਾ ਆ ਟੈਕਨੀਕ ਜਾਣਦੇ ਹੈਗੇ, ਐਕਸਪਰਟ ਆ ਜੀ ਹਾਂਜੀ,
0: ਬਿਲਕੁਲ
1: ਉਹਨਾਂ ਨੂੰ ਮਿਸ ਕਰ ਦਿੱਤਾ ਵਿੱਚੋਂ, ਇਸੇ ਕਰਕੇ ਪਾਲਿਸੀ ਬਣਦੀ ਹੈਗੀ ਆ ਤੇ ਗਰਾਊਂਡ ਦੇ ਉੱਤੇ ਉਤਰਦੀ ਨੀ, ਇੰਪਲੀਮੈਂਟੇਸ਼ਨ ਵੇਲੇ ਜਿਹੜਾ ਆ ਕੰਮ ਖਤਮ ਹੋ ਜਾਂਦਾ ਜੀ
0: ਜੀ ਬਿਲਕੁਲ ਜੀ।
1: ਉਹ ਸਰ ਉਹ ਕਰਕਸ ਆਫ ਦਾ ਮੈਟਰ ਆ, ਉਹ ਜਿਹੜਾ ਆ ਉਹ ਚੀਜ਼ ਨੂੰ ਅੰਡਰਲਾਈਨ ਕਰ ਲਿਆ ਜਾਵੇ ਕਿ ਸਮੱਸਿਆ ਇੱਥੇ ਖੜੀ ਆ ਜੀ, ਇਸ ਕਰਕੇ ਖੜੀ ਹੈਗੀ। ਲੋਕਾਂ ਨੂੰ ਕੀ ਪੁੱਛਦੇ ਹੈਗੇ ਆ, ਲੋਕੀ ਤਾਂ ਕਹਿਣਗੇ ਹਾਂ ਜੀ ਵੀ ਜਿੱਥੇ ਜਿਹੜੇ ਆ ਤੁਸੀਂ ਜਿਹੜੇ ਆ ਉਹ ਦਾਣੇ ਦਿੰਦੇ ਹੈਗੇ ਜੀ, ਖੰਡ ਵੀ ਦਿਆ ਕਰੋ ਹਾਂਜੀ ਲੋਕਾਂ।

0: ਗਿਲਦੀਆਂ ਤੁਹਾਡੇ ਤੱਕ ਤਾਂ ਜਿਹੜਾ ਹੈਗਾ 10 ਰੁਪਈਏ ਪਹੁੰਚਦੇ ਆ, 90 ਰੁਪਈਏ ਤਾਂ ਵਿੱਚੋਂ ਜਿਹੜਾ ਹੈਗਾ ਆ ਦੂਜੇ ਜਿਹੜੇ ਆ ਉਹ ਹੋਰ ਕੋਈ ਲੈ ਜਾਂਦਾ, ਤੇ ਇਸ ਕਰਕੇ ਤੁਸੀਂ ਇਹ ਆਪਣਾ 10 ਰੁਪਏ ਜੇ ਛੱਡੋਗੇ ਸਾਨੂੰ ਇਹ ਪਾਲਿਸੀ ਬਣਾਉਣ ਦੀ ਲੋੜ ਨੀ ਪਏਗੀ, ਉਹ 90 ਰੁਪਏ ਦੀ ਲੁੱਟ ਵੀ ਬੰਦ ਹੋਏਗੀ ਤੇ ਆਪਾਂ ਜਿਹੜਾ ਇਹ ਪੈਸਾ ਜਿਹੜਾ ਹੈਗਾ ਪੋਜ਼ਿਟਿਵਲੀ ਜਿਹੜਾ ਆ ਇਨਵੈਸਟ ਕਰਾਂਗੇ।
1: ਬਿਲਕੁਲ ਹੈ ਜੀ, ਦੇਖੋ
0: ਤੁਸੀਂ ਅਕਾਲੀ ਦਲ ਵਾਲੇ ਜਿਹੜੇ ਹੈਗੇ ਤੁਸੀਂ ਤਾਂ
1: ਇਹਦੇ ਵਿੱਚ ਇੱਕ ਚੀਜ਼ ਹੋਰ ਸੋਚਦਾ। ਚਲੋ ਸੁਖਬੀਰ ਬਾਦਲ ਹੁਣੀ ਇਕਨੋਮਿਕਸ ਦੇ ਮਾਸਟਰ ਹੋਈ ਕੀਤੀ ਹੋਈ ਹੈ ਉਹਨਾਂ ਨੇ, ਕਿਉਂ ਨਹੀਂ ਉਹਨਾਂ ਦਾ ਆਪਣਾ PTC ਚੈਨਲ ਹੈ, ਸਾਰਾ ਕੁਝ ਹੈ, ਉਹਦੇ ਉੱਤੇ ਡਿਬੇਟ ਇਦਾਂ ਦੀ ਹੈ, ਕਿਉਂ ਨਹੀਂ ਸ਼ੁਰੂ ਕਰਦੇ ਕਿ ਜਿਹੜੇ ਸੁਹਿਰਦ ਲੋਕ ਨੇ ਜਾਂ ਇਹਨਾਂ ਚੀਜ਼ਾਂ ਨੂੰ ਸਮਝਦੇ ਆ। ਚਲੋ ਆਮ ਆਵਾਮ ਦੇ ਉੱਪਰ ਦੀਆਂ ਚੀਜ਼ਾਂ ਲੰਘ ਜਾਂਦੀਆਂ ਨੇ, ਪਰ ਉਹ ਸਾਰੀਆਂ ਡਿਸਕਸ਼ਨਾਂ ਜਿਹੜੀਆਂ ਹੈਲਥੀ ਡਿਸਕਸ਼ਨਾਂ ਕਿਤੇ ਨਾ ਕਿਤੇ, ਚਲੋ ਇਹ ਨਹੀਂ ਕਹਿੰਦੇ ਕਿ PTC ਦੇ ਉੱਤੇ ਜਾਂ ਹੋਰ ਬਹੁਤ ਸਾਰੇ ਪਲੇਟਫਾਰਮ ਨੇ ਜਾਂ ਲੋਕਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਉੱਤੇ ਹੈਲਥੀ ਡਿਸਕਸ਼ਨਾਂ ਹੋਣੀਆਂ ਚਾਹੀਦੀਆਂ ਨੇ, ਜਿਵੇਂ ਪ੍ਰਗਟ ਸਿੰਘ ਦਾ ਉਹਨਾਂ ਦਾ ਤੁਸੀਂ ਗੱਲ ਕੀਤੀ ਹੈ, ਤਾਂ ਉਹ ਕਿਤੇ ਨਾ ਕਿਤੇ ਵਿੱਚੋਂ ਕੁਝ ਨਾ ਕੁਝ ਨਿਕਲ ਕੇ ਆਏਗਾ, ਹੱਲ ਵੀ ਨਿਕਲਣਗੇ ਜੀ ਇਹਨਾਂ ਮੁੱਦਿਆਂ ਤੋਂ। 3100 ਦੇ ਦਿੱਤਾ ਜੀ, ਪੈਨਸ਼ਨ ਵਧਾ ਦਿੱਤੀ ਜੀ, ਜਾਂ 1 ਲੱਖ ਰੁਪਇਆ, ਕੀ ਹਰ ਕੋਈ ਇੱਥੇ ਵਿਅਕਤੀ ਜਿਹੜਾ ਸਿਰਫ ਵਿਆਹ ਕਰਵਾਉਣ ਨਹੀਂ ਆਇਆ ਜੀ?
0: ਗੱਲ ਤਾਂ ਇਹੀ ਹੈ ਨਾ ਜੀ, ਵੀ ਤੁਸੀਂ ਜਿਹੜਾ ਇਹ 51,000 ਤੋਂ ਜਗ੍ਹਾ 1,00,000 ਕਰ ਦਿਆਂਗੇ ਜੀ, ਮਤਲਬ ਇਹ ਹੈਗਾ 1,00,000 ਕਿੱਥੋਂ ਕਰ ਦੇਣਾ ਹੈਗਾ ਜੀ? ਸਟੇਟ ਤਾਂ ਤੁਹਾਡੀ ਜਿਹੜੀ ਹੈ ਜਿੱਦਣ ਤੋੜ ਗਲਿਆਂ ਨੇ ਛੱਡ ਕੇ ਜਾਣੀ ਹੈਗੀ ਹੈ, 5,00,000 ਕਰੋੜ ਦੀ ਕਰਜ਼ੇ ਦੇ ਹੋਣੀ ਹੈ ਜੀ, ਤੁਸੀਂ ਤੁਹਾਡੇ ਕੋਲ ਤਾਂ ਟੀਚਰਾਂ ਦੀਆਂ ਤਨਖਾਹਾਂ ਨੀ ਦੇ ਹੋਣੀਆਂ ਜੀ, ਤਾਂ ਤੁਸੀਂ ਕਿੱਥੋਂ ਦੇ ਦੇਣਾ ਜੀ? ਕਿਉਂ ਲੋਕਾਂ ਨੂੰ ਝੂਠੇ ਸਬਜ਼ਵਾ ਦਿਖਾਉਂਦੇ ਆ ਵੀ ਇੱਕ ਵਾਰੀ ਸਾਡਾ ਕੁਰਸੀ ਨੂੰ ਹੱਥ ਪੈ ਜਾਵੇ ਜੀ?
1: ਜੀ ਬਿਲਕੁਲ,
0: ਮੈਂ ਕਹਿੰਦਾ ਹੈਗਾ ਜੀ ਕਿ ਜਿਹੜੇ ਬੰਦੇ ਇੱਦਾਂ ਦਾ ਝੂਠ ਪਰੋਸਦੇ ਹੈਗੇ ਉਹ ਡਿਸਕਾਰਡ ਹੋਣੇ ਚਾਹੀਦੇ। ਜਿਹੜਾ ਬੰਦਾ ਸਹੀ ਫੁੱਲ ਲੈ ਕੇ ਆਉਂਦਾ ਹੈਗਾ ਨਾ ਜੀ, ਵੀ ਆਹ ਲਓ ਜੀ ਮੇਰੇ ਕੋਲ ਆਹ ਪਲਾਨ ਹੈਗਾ ਆ ਜੀ, ਇਸ ਪਲਾਨ ਮੁਤਾਬਕ ਮੈਂ ਨੀ ਦੇ ਸਕਦਾ ਹੈਗਾ ਜੀ, ਉਹਨੂੰ ਓਨਰ ਕਰਨਾ ਚਾਹੀਦਾ ਹੈਗਾ ਆ ਜੀ, ਉਹ ਆ ਕੇ ਜਿਹੜਾ ਆ। ਦੂਜਾ ਵੀ ਚੈੱਕ ਜਨਤਾ ਤੇ ਬਾਅਦ ਦੇ ਵਿੱਚ ਲੱਗੇ, ਲੀਡਰਾਂ ਤੇ ਚੈੱਕ ਪਹਿਲਾਂ ਲੱਗੇ
1: ਜੀ।
0: ਸਰ ਅੱਜ ਕੱਲ ਜਿਹੜਾ ਆ ਤੁਹਾਨੂੰ 1,000 ਰੁਪਏ ਦੇ ਵਿੱਚ ਪੈਕੇਜ ਪੈ ਜਾਂਦਾ ਆ ਜੀ, ਤੇ ਉਹ 88 ਦਿਨ 90 ਦਿਨ ਦਾ, ਉਹਦੇ ਬਾਵਜੂਦ 15,000 ਰੁਪਇਆ ਟੈਲੀਫੋਨ ਦਾ ਬਿੱਲ ਜਾਂਦਾ ਪਿਆ, ਜਿੱਦਾਂ ਪੁਰਾਣੇ ਜਮਾਨੇ ਚ STD ਕਾਲ ਲੱਗਦੀ ਹੁੰਦੀ ਸੀ ਉਸ ਤਰੀਕੇ ਦੇ ਨਾਲ। ਉਹ ਚੀਜ਼ਾਂ ਫਿਰ ਜਿਹੜੀਆਂ ਆ ਉਹ ਬੰਦ ਹੋਣੀਆਂ ਚਾਹੀਦੀਆਂ ਜੀ।
1: ਬਿਲਕੁਲ,
0: ਦੇਰ ਸ਼ੁੱਡ ਬੀ ਨੋ ਮੈਡੀਕਲ ਕਲੇਮ ਹੈ ਜੀ, ਕਾਹਦੇ ਵਾਸਤੇ ਮੈਡੀਕਲ ਕਲੇਮ ਜਿਹੜਾ ਆ ਲੀਡਰਾਂ ਦਾ ਹੋਵੇ ਜੀ? ਜਦੋਂ ਕਿ ਜਦ ਪਬਲਿਕ ਜਿਹੜੀ ਆ ਇੰਸ਼ੋਰੈਂਸ ਲੈਂਦੀ ਹੈਗੀ ਆ ਤੇ ਮੈਡੀਕਲ ਇੰਸ਼ੋਰੈਂਸ ਪਰਚੇਜ ਕਰਦੀ ਆ ਤੇ ਉਹ ਇੰਸ਼ੋਰ ਹੋ ਜਾਂਦੀ ਹੈਗੀ ਆ, ਜਿਹੜੇ ਨਹੀਂ ਕਰ ਸਕਦੇ ਉਸ ਜਗ੍ਹਾ ਦੇ ਉੱਤੇ ਆ ਸਕਦੇ ਹੈਗੇ, ਉਹਨਾਂ ਨੂੰ ਤਾਂ ਸਰਕਾਰ ਦਾ ਜਿਹੜਾ ਹੈਗਾ ਫਰਜ਼ ਬਣਦਾ ਆ ਕਿ
1: ਅੱਜ ਵੀ ਦੇਖੋ ਚਾਹੇ ਜਿਹੜੀ ਮਰਜ਼ੀ ਹਕੂਮਤ ਹੈ ਜਾਂ ਪਹਿਲਾਂ ਵੀ ਆਈਆਂ ਨੇ, ਇਹਨਾਂ ਨੂੰ ਪਤਾ ਕਿ ਸਾਡੀ ਸਟੇਟ ਜਿਹੜੀ ਹੈ ਕਲੈਪਸ ਦੇ ਵਿੱਚ ਜਾ ਰਹੀ ਹੈ, ਕ੍ਰਾਈਸਿਸ ਦੇ ਵਿੱਚ ਹੈ, ਜੇ ਆਪਾਂ ਦੇਖਿਆ ਜਾਵੇ ਇਕਨੋਮਿਕ ਦੇ ਪੱਖ ਤੋਂ, ਤਾਂ ਕੀ ਇਹਨਾਂ ਨੇ ਕਦੇ ਆਪਣੀਆਂ ਤਨਖਾਹਾਂ ਜਿਹੜੀਆਂ ਘਟਾਈਆਂ ਨੇ, ਜਾਂ ਉਹ ਜਾਂ ਉਹਨਾਂ ਦੇ ਉੱਤੇ ਲਗਾਮ ਲਾਈ ਹੈ ਕਿ ਨਹੀਂ ਭਾਈ ਇਸ ਵਾਰੀ ਨਹੀਂ ਵਧਾ ਸਕਦੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਘਟਾਉਣ ਦੀ ਗੱਲ ਜਾਂ ਵਧਾਉਣ ਦੀ ਗੱਲ, ਜਾਂ ਜਿੱਥੋਂ ਵੀ ਕਿਤੇ ਬਚਤ ਕੀਤੀ ਜਾ ਸਕਦੀ ਹੈ, ਜਾਂ ਪੁਲਿਸ ਨਫਰੀ ਜਿਹੜੇ ਗਾਰਡ ਨਾਲ ਲਈ ਫਿਰਦੇ ਆ ਇੰਨੀ ਵੱਡੀ ਤਾਦਾਦ ਦੇ ਉੱਤੇ, ਜਾਂ ਕਿਤੇ ਨਾ ਕਿਤੇ ਰੋਜ਼ ਹੀ ਮੂੰਹ ਚੱਕ ਕੇ 1,000 ਗੱਡੀ ਨਾਲ 1,000 ਬੰਦਾ ਨਾਲ ਲੈ ਕੇ ਕਦੀ ਕੋਈ ਇੱਧਰ ਨੂੰ ਤੁਰ ਪੈਂਦਾ, ਕਦੇ ਕੋਈ ਉਧਰ ਨੂੰ ਤੁਰ ਪੈਂਦਾ, ਉਹ ਪੈਟਰੋਲ ਦਾ ਡੀਜ਼ਲ ਦਾ ਗੈਸ ਦਾ ਖਰਚਾ, ਜਾਂ ਉਹ ਮੁਲਾਜ਼ਮਾਂ ਦੀਆਂ ਤਨਖਾਹਾਂ, ਰੋਟੀ ਪਾਣੀ ਜਿਹੜਾ ਉਹਨਾਂ ਨੂੰ ਖਿਲਾਇਆ ਜਾਂਦਾ ਉਸ ਦਿਨ ਦੇ ਵਿੱਚ, ਸੈਣੀ ਸਾਹਿਬ ਉਹ ਸਰਕਾਰੀ ਖਾਤੇ ਚੋਂ ਜਾਂਦਾ ਕਿ ਇਹਨਾਂ ਦੇ ਆਪਣੇ ਪੱਲਿਓ ਜਾਂਦਾ ਜੀ?
0: ਨਾ ਆਪਣੇ ਪੱਲਿਓ ਸਰ ਜਾਂਦਾ ਹੋਵੇ ਤੇ ਕਦੀ ਘਰੋਂ ਨਾ ਨਿਕਲਣ ਜੀ।
1: ਜੀ
0: ਉਹ ਤਾਂ ਸਰ ਇਹ ਤਾਂ ਕਿੰਗ ਆ, ਕਿੰਗ ਜੀ।
1: ਜੀ
0: ਇਹ ਤਾਂ ਮਤਲਬ ਜਦੋਂ ਇੱਕ ਵਾਰੀ ਬਣ ਗਏ ਨਾ ਜੀ ਤੇ ਫੇਰ ਬਾਦਸ਼ਾਹ ਆ ਜੀ।
1: ਬਿਲਕੁਲ ਆ ਜੀ,
0: ਸੋ ਇਸ ਕਰਕੇ ਜਿਹੜਾ ਆ ਉਹ ਸਰ ਤੁਸੀਂ ਇਹ ਤਾਂ ਦੇਖੋ ਕਿੱਡੀ ਤਰਾਸਦੀ ਆ ਪੰਜਾਬ ਦੀ, ਬਾਕੀ ਸਟੇਟਾਂ ਚ ਨੀ ਜੀ ਏਦਾਂ
1: ਜੀ,
0: ਪੰਜਾਬ ਦੀ ਕਿੱਡੀ ਵੱਡੀ ਤਰਾਸਦੀ ਆ ਕਿ ਲੀਡਰ ਦੀ ਇਨਕਮ ਦਾ ਇਨਕਮ ਟੈਕਸ ਵੀ ਟੈਕਸ ਪੇਅਰ ਦੇ ਪੈਸੇ ਜੋ ਜਾਂਦਾ ਜੀ।
1: ਬਿਲਕੁਲ, ਉਹ ਵੀ ਪੱਲਿਓ ਨਹੀਂ ਦਿੰਦਾ,
0: ਜਨਤਾ ਤਾਂ ਇਹੀ ਸੋਚੂਗੀ ਮਰ ਜਾ ਤੇਰਾ ਤਾਂ ਕੁਛ ਨਾ ਵਧੇ ਜੀ, ਤੇਰਾ ਤਾਂ ਜਿਹੜੀ ਇਨਕਮ ਸਾਰੀ ਉੱਜੜ ਜਾਏ, ਸਾਨੂੰ ਤਾਂ ਟੈਕਸ ਤਾਂ ਸਾਨੂੰ ਦੇਣਾ ਪੈਂਦਾ ਜੀ।
1: ਜੀ ਬਿਲਕੁਲ ਹੈ ਜੀ,
0: ਵੀ ਜੇ ਤੁਹਾਡੀ ਇਨਕਮ ਹੈ ਜੀ ਆ ਤੇ ਤੁਹਾਨੂੰ ਟੈਕਸ ਪਿਆ ਨਾ ਜੀ।
1: ਜੀ ਬਿਲਕੁਲ,
0: ਤੇ ਤੁਸੀਂ ਟੈਕਸ ਕਿਉਂ ਨੀ ਦਿੰਦੇ ਆਪਣਾ ਜੀ?
1: ਜੀ
0: ਤੁਸੀਂ ਟੈਕਸ ਪੇਅਰ ਦੇ ਪੈਸੇ ਦੇ ਵਿੱਚੋਂ ਜਿਹੜਾ ਹੈਗਾ ਆ ਟੈਕਸ ਦੇਣਾ ਜੀ।
1: ਬਿਲਕੁਲ ਹੈ ਜੀ,
0: ਔਰ ਕੀਤਾ ਇਹ ਜੜਾਂ ਜਿਹੜੀਆਂ ਹੈਗੀਆਂ ਅਕਾਲੀਆਂ ਨੇ ਵੇੜਾ ਗਰਕ ਕੀਤਾ ਜੀ।
1: ਜੀ
0: ਮੁਲਾਜ਼ਮ ਰੱਖਦੇ ਤੇ 3 ਸਾਲ ਤੱਕ ਉਹਨਾਂ ਨੂੰ ਬੇਸਿਕ ਸੈਲਰੀ ਦੇਣੀ ਹੈਗੀ ਆ ਜੀ, ਮੁੜ ਕੇ 3 ਸਾਲਾਂ ਬਾਅਦ ਸਿੱਧੀ ਤਨਖਾਹ ਜਿਹੜੀ ਹੈਗੀ ਅਗਲੇ ਬੰਦੇ ਦੀ 50,000-55,000 ਤੇ 3 ਸਾਲ ਅਗਲਾ 10,000 ਦੇ ਵਿੱਚ ਗੁਜ਼ਾਰਾ ਕਰੇ ਜੀ।
1: ਜੀ ਬਿਲਕੁਲ ਹੈ ਜੀ।
0: ਸਰ ਮੈਂ ਨਾ ਜੀ ਇੱਕ ਜਿਹੜਾ ਹੈਗਾ ਤੇ ਆਫਿਸ ਦੇ ਵਿੱਚ ਗਿਆ
1: ਜੀ,
0: ਤੇ ਉੱਥੇ ਨਾ ਜਿਹੜਾ ਉੱਥੇ ਆਫਿਸਰ ਸੀਗਾ ਜੀ, ਐਗਜੈਕਟਿਵ

0: ਸੀਜ਼ਰ ਸੀਗਾ ਜੀ,
1: ਜੀ
0: ਹੀ ਵਾਜ਼ ਨਿਊਲੀ ਅਪੁਆਇੰਟਿੰਗ, ਤੇ ਉਹ ਜਿਹੜਾ ਆ ਸਕੂਟਰ ਦੇ ਉੱਤੇ ਆਪਣਾ ਐਕਟਿਵਾ ਤੇ ਆਇਆ ਤੇ ਆ ਕੇ ਤੇ ਬਹਿ ਗਿਆ ਜੀ।
1: ਜੀ
0: ਉਹਦਾ ਸਰ ਜਿਹੜਾ ਆ ਪੀਅਨ ਆਇਆ ਤੇ ਉਹਦੇ ਕੋਲ ਆਲਟੋ ਗੱਡੀ ਸੀ ਤੇ ਉਹਨੇ ਆਪਣੀ ਆਲਟੋ ਲਾਈ ਤੇ ਇੱਦਾਂ ਕਰਕੇ ਉਹ, ਮੈਂ ਕਿਹਾ ਪੀਅਨ ਆਲਟੋ ਤੇ ਆਇਆ ਉਹ ਐਕਟਿਵਾ ਤੇ ਆਇਆ। ਕਹਿੰਦਾ ਪੀਅਨ ਦੀ ਤਨਖਾਹ ਹੈਗੀ ਆ 65,000 ਰੁਪਇਆ ਸਰ,
1: ਹੈਂਜੀ,
0: ਤੇ ਉਹਦੀ ਜਿਹੜੀ ਹੈਗੀ ਆ ਉਹ 12,000 ਆ ਜੀ, ਜਿਹੜਾ ਐਗਜੈਕਟਿਵ ਆਫਿਸਰ ਉਹ ਹੁਣ ਗੱਲ ਤਾਂ ਇਹ ਹੈਗਾ ਆ ਉਹ ਜਿਹੜਾ 12,000 ਵਾਲੇ ਦਾ ਆਰਡਰ ਫੋਲੋ ਕਰੂਗਾ ਜੀ ਉਸ ਤਰੀਕੇ ਨਾਲ, ਉਹਦੇ ਅੰਦਰ ਕੀ ਰਿਸਪੈਕਟ ਰਹੂਗੀ ਜੀ?
1: ਕੁਛ ਵੀ ਨਹੀਂ ਸੀ।
0: ਔਰ 3 ਸਾਲ ਤੱਕ ਉਹਦੀ ਰਹਿਣੀ ਹੈਗੀ ਜੀ, 3 ਸਾਲ ਬਾਅਦ ਉਹਦੀ 1,00,000 ਰੁਪਇਆ ਤਨਖਾਹ ਹੋ ਜਾਣੀ ਜੀ।
1: ਜੀ ਬਿਲਕੁਲ ਹੈ ਜੀ।
0: ਤੋਂ ਇਸ ਕਰਕੇ ਸਾਨੂੰ ਤਾਂ ਸਮਝ ਨੀ ਆਈ ਜੀ ਵੀ ਇੱਕ ਇਹ ਬਿਊਰੋਕ੍ਰੇਟ ਜਿਹੜੇ ਹੈਗੇ ਆ ਜੀ ਉਹਨਾਂ ਨੇ ਮਤਲਬ ਪੰਜਾਬ ਦਾ ਬੇੜਾ ਬਿਠਾਉਣ ਦੇ ਵਿੱਚ ਜੇ ਲੀਡਰਾਂ ਨੇ ਘੱਟ ਨਹੀਂ ਨਾ ਕੀਤੀ ਜੀ, ਤੇ ਸਾਡੇ ਬਿਊਰੋਕ੍ਰੇਟ ਜਿਹੜੇ ਹੈਗੇ ਉਹ ਵੀ ਬਰਾਬਰ ਦੇ ਦੋਸ਼ੀ ਹੈਗੇ ਆ ਜੀ, ਉਹਨਾਂ ਨੇ ਵੀ ਬੇੜਾ ਬਿਠਾਇਆ ਜੀ, ਉਹ ਸਿਰਫ ਲੀਡਰਾਂ ਦੀ ਚਾਪਲੂਸੀ ਕਰਦੇ ਰਹੇ, ਨਾ ਉਹਨਾਂ ਨੇ ਜਨਤਾ ਵੱਲ ਨੂੰ ਧਿਆਨ ਕੀਤਾ ਨਾ ਪੰਜਾਬ ਦੇ ਮੁੱਦਿਆਂ ਵੱਲ ਨੂੰ। ਭਾਰਤ ਸਾਹਿਬ ਮੈਂ ਮਤਲਬ ਜਿਹੜਾ ਹੈਗਾ ਆਪਣੇ ਨਾ ਸੋਸ਼ਲ ਮੀਡੀਆ ਤੇ ਚਲੋ ਬਹੁਤ ਬੰਦਿਆਂ ਨੂੰ ਸੁਣਨ ਨੂੰ ਮਿਲ ਜਾਂਦਾ ਹੈਗਾ, ਮੈਂ ਪੰਜਾਬ ਦੇ ਜਿਹੜੇ ਆ ਕੁਛ ਇੱਕ ਜਿਹੜੇ ਜਰਨਲਿਸਟ ਆ ਜਦੋਂ ਉਹਨਾਂ ਨੂੰ ਸੁਣਦਾ ਆ ਨਾ ਜੀ ਤੇ ਪੰਜਾਬ ਦੇ ਮੁੱਦਿਆਂ ਤੇ ਬੋਲਦੇ, ਤੇ ਮੈਂ ਇਹ ਸੋਚਦਾ ਹੈਗਾ ਇਹ ਕਿ ਯਾਰ ਇਹ ਬੰਦਿਆਂ ਦੀ ਆਪਾਂ ਇੰਟੈਲੀਜੈਂਸ ਦਾ ਫਾਇਦਾ ਹੀ ਨਹੀਂ ਲੈ ਸਕੇ ਜੀ, ਵੀ ਉਹਨਾਂ ਨੂੰ ਜਿਹੜੇ ਇਹ ਬਿਊਰੋਕ੍ਰੇਟਸ ਹੈਗੇ ਆ ਆਊਟ ਆਫ ਸਟੇਟ ਦੇ ਹੈਗੇ ਆ ਜੀ, ਬਾਹਰਲੀਆਂ ਸਟੇਟਾਂ ਦੇ ਆ, ਉਹਦੇ ਨਾਲੋਂ ਪੰਜਾਬ ਦੇ ਕੋਰ ਜਿਹੜਾ ਮਸਲੇ ਹੈਗੇ ਉਹਨਾਂ ਦੀ ਨੌਲੇਜ ਇਹਨਾਂ ਜਰਨਲਿਸਟ ਨੂੰ ਵੱਧ ਹੈਗੀ ਆ ਜੀ। ਹਾਂਜੀ, ਇਹ ਤਾਂ ਬਿਊਰੋਕ੍ਰੇਟਸ ਨੂੰ ਬਿਠਾ ਕੇ ਤੇ ਟਿਊਸ਼ਨ ਦੇਣੀ ਚਾਹੀਦੀ ਹੈਗੀ, ਇਹਨਾਂ ਕੋਲੋਂ ਦਵਾਉਣੀ ਚਾਹੀਦੀ ਵੀ ਭਾਈ ਇਸ ਤਰੀਕੇ ਨਾਲ ਇਹਨੂੰ ਸਮਝੋ ਚੀਜ਼ ਨੂੰ ਜੀ।
1: ਜੀ
0: ਉਹ ਸਿਰਫ ਕਿਉਂਕਿ ਉਹ IAS ਹੁੰਦੇ ਹੈਗੇ ਆ ਜੀ, ਅਗਲੇ ਕਹਿੰਦੇ ਹੈਗੇ ਆ ਭਾਈ ਸਾਡੇ ਤੋਂ ਕੌਣ ਜ਼ਿਆਦਾ ਜਾਣਦਾ ਜੀ,
1: ਜਾਣਕਾਰੀ ਹੈ ਬਿਲਕੁਲ ਹੈ ਜੀ।
0: ਆ ਸਟੇਟ ਦਾ ਹਾਲ ਇਸੇ ਕਰਕੇ ਇਹ ਹੈ ਜੀ,
1: ਮਾੜਾ ਹੋਇਆ ਹੈ।
0: ਜੇ ਸਟੇਟ ਦੇ ਵਿੱਚ ਕੁਛ ਇਹ ਚੀਜ਼ਾਂ ਤਰਤੀਬ ਚ ਆ ਜਾਣ, ਅਸੀਂ ਇੱਕ ਰਿਸਪੋਨਸੀਬਲ ਪੰਜਾਬੀ ਦੇ ਤੌਰ ਤੇ ਬਿਹੇਵ ਕਰੀਏ ਜੀ, ਤੇ ਅਸੀਂ ਜਿਹੜਾ ਹੈਗਾ ਆ ਇੱਕ ਚੰਗੇ ਵੋਟਰ ਦੀ ਤਰ੍ਹਾਂ ਬਿਹੇਵ ਕਰੀਏ ਤੇ ਇੱਕ ਚੰਗੇ ਨਾਗਰਿਕ ਦੀ ਤਰ੍ਹਾਂ ਬਿਹੇਵ ਕਰੀਏ, ਤੇ ਇੱਥੇ ਸਾਡੇ ਜਿਹੜਾ ਹੈਗਾ ਸੁਧਾਰ ਦੀ ਗੁੰਜਾਇਸ਼ ਹੈ ਜੀ। ਇਸ ਵੇਲੇ ਤਾਂ ਫਿਕਰ ਲਗਾਇਆ ਜੀ ਵੀ ਅਗਲੀ ਜਨਰੇਸ਼ਨ ਦਾ ਬਣੂਗਾ ਕੀ ਜੀ, ਇੱਥੋਂ ਕੀ ਖੱਟਣਾ ਜੀ, ਇੱਥੋਂ ਕਿਸੇ ਨੇ ਕੀ ਕਮਾਉਣਾ ਜੀ, ਜੋ ਹਾਲਾਤ ਛੱਡ ਕੇ ਜਾਣੇ ਆ ਜੀ। ਆਪ ਤਾਂ ਇਹਨਾਂ ਨੇ ਭੱਜ ਜਾਣਾ, ਕਿਸੇ ਨੇ ਆਸਟ੍ਰੇਲੀਆ ਬਣਾਇਆ ਆ ਹੋਣਾ ਤਾਂ ਕਿਸੇ ਨੇ ਕੈਨੇਡਾ ਬਣਾਇਆ ਹੋਣਾ ਜੀ ਇਹਨਾਂ ਲੀਡਰਾਂ ਨੇ, ਤੇ ਬਾਕੀ ਜਿਹੜੇ ਹੈਗੇ ਆ ਜਨਤਾ ਨੇ ਤਾਂ ਇੱਥੇ ਹੀ ਰਹਿਣਾ ਜੀ।
1: ਬਿਲਕੁਲ ਹੈ ਜੀ। ਜੀ
0: ਜੀ ਭਾਰਤ ਸਾਹਿਬ,
1: ਤੇ ਸੈਣੀ ਸਾਹਿਬ
0: ਮੈਨੂੰ ਹੁਣ
1: ਇੱਕ ਮਿੰਟ ਲੈਣਾ ਤੁਹਾਡਾ ਹੋਰ। ਇੰਡੀਆ ਜਿਹੜਾ ਵੈਸਟ T20 ਜਿਹੜਾ ਇੰਡੀਆ ਦੇ ਵਿੱਚ ਚੱਲਿਆ ਮੈਚ ਜੀ, ਪਹਿਲੇ T20 ਮੈਚ ਦੇ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ ਜਿਹੜਾ 8 ਵਿਕਟਾਂ ਦੇ ਨਾਲ ਹਰਾਇਆ ਜੀ, ਤੇ ਮੁਬਾਰਕਬਾਦ ਹੈ ਜੀ। ਤੇ ਇਸੇ ਤਰ੍ਹਾਂ ਇੱਕ
0: ਮੁਬਾਰਕ ਹੈ ਜੀ।
1: ਹਾਂਜੀ, ਇੱਕ ਸਵਾਲ ਆਇਆ ਸੀਗਾ, ਮੈਂ ਉਹ ਲੈ ਲਵਾਂ ਤੁਹਾਡੇ ਨਾਲ। ਆਪਣੇ ਇੱਕ ਮਿੰਟ ਜੀ ਮੈਂ ਲੱਭ ਲਵਾਂ ਕਿੱਥੇ ਚਲੇ ਗਿਆ।
0: ਲੈ ਲਓ ਕੋਈ ਨੀ ਆਰਾਮ ਨਾਲ ਜੀ।
1: ਤੇ ਉਹ ਸਵਾਲ ਸੀਗਾ ਆਪਣੇ, ਹਾਂਜੀ, ਆ ਪਿਛਲੇ ਦਿਨਾਂ ਦੇ ਵਿੱਚ ਸੈਣੀ ਸਾਹਿਬ ਜਿਹੜਾ ਗੁਰਲਾਲ ਕੰਗ ਜੀ ਲਿਖਦੇ ਹੈ ਐਡਵੋਕੇਟ, ਆਪਣੇ ਜੋ ਰਾਜਸਥਾਨ ਵਾਲੇ ਸਿੱਖ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ, ਵੱਡੇ ਮੰਚ ਦੇ ਉੱਤੇ ਕਹਿੰਦੇ ਉਠਾ ਸਕਦੇ ਹੋ? ਭਾਈ ਤੇਜਿੰਦਰਪਾਲ ਸਿੰਘ ਟਿੰਮਾ ਹੁਣਾਂ ਦਾ ਜਿਹੜਾ ਰਾਜਸਥਾਨ ਦੇ ਸ੍ਰੀ ਗੰਗਾਨਗਰ ਸ਼ਹਿਰ ਦੇ ਵਿਚਕਾਰ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ, ਜਿੱਥੇ ਗਰੀਬ ਬੱਚਿਆਂ ਦੇ ਵਿਆਹ ਹੁੰਦੇ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ, ਇਸ ਮਾਮਲੇ ਦੇ ਉੱਤੇ ਆਪਾਂ ਖਬਰ ਵੀ ਕੀਤੀ ਸੀ ਵੈਸੇ।
0: ਪਰ ਦੇਖੋ ਗੱਲ ਏਦਾਂ ਹੈਗੀ ਆ ਕਿ ਜਿੱਥੇ ਭਾਜਪਾ ਦੀ ਸਰਕਾਰ ਹੈਗੀ ਆ ਜੀ ਪੰਜਾਬ ਦੇ ਵਿੱਚ, ਤਾਂ ਅਸੀਂ ਜਿਹੜਾ ਹੈਗਾ ਆ ਕਿ ਸਾਨੂੰ ਸਾਥ ਮਿਲਦਾ ਭਾਈਚਾਰੇ ਦਾ,
1: ਬਿਲਕੁਲ ਹੈ ਜੀ।
0: ਬਾਹਰ ਜਿਹੜਾ ਹੈਗਾ ਆ ਕਿ ਇੱਥੇ ਅਸੀਂ ਜਿਹੜਾ ਆ ਸਿੱਖ ਡੋਮੀਨੇਟਡ ਆ, ਉੱਥੇ ਜਿਹੜੇ ਹੈਗੇ ਸਿੱਖ ਘੱਟ ਗਿਣਤੀ ਚ ਹੈਗੇ ਆ, ਤੇ ਅਸੀਂ ਜਾਂ ਤਾਂ ਆਪਣੇ ਜਿਹੜਾ ਹੈਗਾ ਕਿਉਂਕਿ ਸਾਡੇ ਪਾਸਟ ਕੰਡਕਟ ਜਿਹੜਾ ਆ ਨਾ ਜੀ ਉਹ ਵੀ ਨਾਲ ਫੋਲੋ ਕਰਦਾ ਹੈਗਾ ਆ ਜੀ, ਸੋ ਇਸ ਕਰਕੇ ਉਹ ਕਾਰਵਾਈ ਗਲਤ ਹੈਗੀ ਆ ਜੀ, ਨਿੰਦਣੀਏ ਆ। ਬਾਕੀ ਜਿਹੜਾ ਹੈਗਾ ਆ ਸਾਰੇ ਫੈਕਟਸ ਮੈਨੂੰ ਵੀ ਨੀ ਪਤਾ ਹੈਗਾ ਜੀ, ਜਦ ਤੱਕ ਕਿਸੇ ਚੀਜ਼ ਦੀ ਤਹਿ ਤੱਕ ਨਾ ਜਾਣੀਏ ਤਦ ਤੱਕ ਉਂਗਲ ਨਹੀਂ ਕਰਨੀ ਚਾਹੀਦੀ, ਪਰ ਜਿਹੜਾ ਪ੍ਰਾਇਮਾ ਫਸਾਈ ਆ ਇਹ ਸਾਨੂੰ ਪਤਾ ਲੱਗਾ ਹੈਗਾ ਆ ਜੀ ਵੀ ਉਹਦੇ ਵਿੱਚ ਜਿਹੜਾ ਆ ਇਹ ਗਲਤ ਕੀਤਾ ਆ ਜੀ ਸਰਕਾਰ ਨੇ, ਜੇ ਕੋਈ ਗੱਲ ਹੈਗੀ ਸੀ। ਅੱਜ ਕੱਲ ਤਾਂ ਹੁਣ ਜਿਹੜਾ ਹੈਗਾ ਸੁਪਰੀਮ ਕੋਰਟ ਕਹਿੰਦੀ ਹੈਗੀ ਆ ਵੀ ਭਾਈ ਜਿਹੜਾ ਆ ਮੈਜਿਸਟ੍ਰੇਟ ਦੀ ਪਰਮਿਸ਼ਨ ਲੈ ਲਓ ਜਾਂ ਅਗਲੇ ਨੂੰ ਗਰਾਊਂਡ ਆਫ ਅਰੈਸਟ ਜਿਹੜੀਆਂ ਲਿਖਤੀ ਰੂਪ ਦੇ ਵਿੱਚ ਦਿਓ, ਮਤਲਬ ਇਹ ਹੈਗਾ ਕਿ ਬਿਨਾਂ ਲੋੜ ਤੋਂ ਜਿਹੜਾ ਆ ਕਿਸੇ ਨੂੰ ਜੇ ਉੱਥੇ ਪੀਸ ਆਫ ਬ੍ਰੀਚ ਆਫ ਪੀਸ ਹੈ ਨੀ ਜੀ ਤੇ ਫਿਰ ਉੱਥੇ ਬਹਿ ਕੇ ਮਸਲੇ ਨੂੰ ਕਿਸੇ ਵੀ ਮਸਲੇ ਨੂੰ ਸੁਲਝਾਇਆ ਜਾ ਸਕਦਾ ਆ ਜੀ।
1: ਬਿਲਕੁਲ,
0: ਬਾਕੀ ਮੈਂ ਉਹਦੀ ਡਿਟੇਲ ਜਿਹੜੀ ਹੈਗੀ ਆ ਜੀ ਸਰ ਜਦੋਂ ਮੇਰੇ ਕੋਲ ਹੋਏਗੀ ਜੀ ਉਦੋਂ ਹੀ ਮੈਂ ਕੋਈ ਟਿੱਪਣੀ ਕਰ ਸਕੂੰਗਾ ਜੀ। ਕੰਗ ਸਾਹਿਬ ਸ਼ੁਕਰੀਆ ਜੀ, ਥੈਂਕ ਯੂ ਜੀ, ਸ਼ੁਕਰੀਆ, ਗ੍ਰੇਟਫੁਲ ਸਰ।
1: ਆਖਰ ਦੇ ਵਿੱਚ ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ 25 ਸਾਲ ਪੂਰੇ ਹੋਏ ਨੇ ਸ਼ਾਸਨ ਦੇ ਵਿੱਚ ਤੇ ਉਹਦੀ ਜਿਹੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤੇ ਮਤੇ ਜਿਹੜੇ ਪਾਸ ਕੀਤੇ ਜਾ ਰਹੇ ਆ। ਪਰ ਦੂਸਰੇ ਪਾਸੇ ਰਾਹੁਲ ਗਾਂਧੀ ਜਿਹੜੇ 8 ਘੰਟਿਆਂ ਦੇ ਧਰਨੇ ਤੋਂ ਬਾਅਦ ਪ੍ਰਿਯੰਕਾ ਗਾਂਧੀ ਹੋਣਾ ਦੇ ਨਾਲ ਹਿਰਾਸਤ ਦੇ ਵਿੱਚ ਲੈ ਲਏ ਗਏ ਨੇ। SIR ਦਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ, ਚਲੋ ਵੱਖਰੇ ਵੱਖਰੇ ਇੰਡੀਆ ਗੱਠਜੋੜ ਜਾਂ ਹੋਰ ਬਹੁਤ ਸਾਰੀਆਂ ਪਾਰਟੀਆਂ ਦੇ ਉਹਨਾਂ ਨੂੰ ਸਮਰਥਨ ਵੀ ਮਿਲ ਰਿਹਾ ਇਸ ਚੀਜ਼ ਦੇ ਵਿੱਚ, ਤੇ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚੋਂ ਇਹ ਆਵਾਜ਼ ਜਿਹੜੀ ਘੱਟ ਸੁਣਨ ਨੂੰ ਮਿਲਦੀ ਆ ਜੀ?
0: ਭਾਰੀ ਸਾਹਿਬ ਇੱਕ ਬੇਨਤੀ ਆ
1: ਜੀ,
0: ਕੱਲ ਦੇਖੋ ਆਪਾਂ ਖਬਰ ਸ਼ੁਰੂ ਕੀਤੀ ਸੀ ਵੀ ਸੰਜੇ ਦੱਤ ਨੇ ਏਦਾਂ ਬੋਲਿਆ,
1: ਹਾਂਜੀ,
0: ਵੀ ਮੈਂ ਇੱਕ ਦਿਨ ਲਈ ਪ੍ਰਧਾਨ ਮੰਤਰੀ ਹੋਵਾਂ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਮੈਂ ਆਪਣੀਆਂ ਫੋਟੋਆਂ ਨਾ ਲਾਵਾਂ, ਮੈਂ ਵਿਦੇਸ਼ ਨਾ ਜਾਵਾਂ, ਖੁਸ਼ੀ ਆਪਣੇ ਇੱਥੇ ਬੰਦਿਆਂ ਨਾਲ ਸ਼ੇਅਰ ਕਰਾਂ
1: ਜੀ।
0: ਉਹ ਇਕਦਮ ਭਾਜਪਾ ਵਾਲਿਆਂ ਜਿਹੜੇ ਹੈਗੇ ਉਹਨਾਂ ਨੂੰ ਲੱਗਿਆ ਵੀ ਜਿੱਦਾਂ ਜਿਹੜਾ ਇਹ ਆ ਵੀ ਅਕਿਊਜ਼ਿੰਗ ਫਿੰਗਰ ਜਿਹੜੀ ਆ ਵੀ ਸਾਡੇ ਲੀਡਰ ਤੇ ਆ ਰਹੀ ਆ, ਤੇ ਉਹ ਪਰ ਚੱਕ ਕੇ ਪੈ ਗਏ ਤੇ ਉਹਨਾਂ ਨੂੰ ਮਾਫ਼ੀ ਤੱਕ ਮੰਗਣੀ ਪੈ ਗਈ
1: ਪੈ ਗਈ ਜੀ। ਬਿਲਕੁਲ,
0: ਕਾਂਗਰਸ ਦਾ ਲੀਡਰ ਅੱਧੀ ਰਾਤ ਨੂੰ ਉੱਥੇ ਧਰਨੇ ਦੇ ਰਿਹਾ ਹੈਗਾ ਆ, ਤੇ ਕਾਂਗਰਸੀ ਜਿਹੜੇ ਹੈਗੇ ਆ ਇਹ ਸੋਚਦੇ ਵੀ ਇੱਥੇ ਮੁੱਖ ਮੰਤਰੀ ਮੈਂ ਬਣੂੰਗਾ ਤੇ ਕੋਈ ਹੋਰ ਬਣੂੰਗਾ ਜੀ। ਇਹਨਾਂ ਨੇ ਪੰਜਾਬ ਵਾਲਿਆਂ ਨੇ ਲਾਈਨ ਟੋ ਕੀਤੀ ਨੀ ਆਪਣੇ ਜਿਹੜਾ ਹੈਗਾ ਲੀਡਰ ਦੀ
1: ਜੀ।
0: ਹਾਂਜੀ, ਸਾਡੇ ਕਿੰਨੀ ਕੁ ਅਵੇਅਰਨੈਸ ਆਈ ਆ ਜੀ SIR ਦੀ? ਨਾ ਤਾਂ ਕੋਈ ਇੰਨੀ ਅਵੇਅਰਨੈਸ ਆ, ਨਾ ਲੋਕਾਂ ਦੇ ਵਿੱਚ ਕੋਈ ਇੰਨੀ ਜ਼ਿਆਦਾ ਰਿਸੈਂਟਮੈਂਟ ਦੇਖੀ ਆ
1: ਜੀ।
0: ਖਬਰਾਂ ਆਉਂਦੀਆਂ ਰਹਿੰਦੀਆਂ, ਅਸੀਂ ਕੋਈ ਰਿਸੈਂਟਮੈਂਟ ਨੀ ਦੇਖੀ, ਕੋਈ ਧਰਨਾ ਨੀ ਲੱਗਦਾ ਦੇਖਿਆ ਇਹ ਤੇ। ਹੈਂਜੀ, ਜਿਹੜੇ ਬੰਦਿਆਂ ਦੀ ਕੋਈ ਵੋਟ ਕੱਟੀ ਗਈ ਹੈਗੀ ਆ ਉਹਨਾਂ ਦਾ ਇਕੱਠੇ ਹੋਣਾ ਨੀ ਦੇਖਿਆ। ਹੈਂਜੀ, ਤੇ ਜੇ ਕੋਈ ਪ੍ਰੋਮੀਨੈਂਟ ਹਸਤੀ ਹੈਗੀ ਸੀ ਜੀ ਉਹਨੇ ਤਾਂ ਚਲੋ ਆਪਣਾ ਮੈਟਰ ਟੇਕ ਅਪ ਕਰ ਲਿਆ ਹੋਊਗਾ। ਆਮ ਬੰਦੇ ਜਿਹੜੇ ਹੈਗੇ ਜਿਹਨਾਂ ਦੀ ਕਿਸੇ ਦੀ ਕੱਟੀ ਗਈ ਹੈਗੀ ਆ ਉਹ ਕਿੰਨੇ ਕੁ ਅਖਬਾਰਾਂ ਦੇ ਵਿੱਚ ਪਬਲਿਸ਼ ਹੋਏ ਤੇ ਕਿਸ ਹਿਸਾਬ ਨਾਲ ਹੋਇਆ ਜੀ।
1: ਬਿਲਕੁਲ,
0: ਤੂੰ ਇਸ ਕਰਕੇ ਇਹ ਕਿਹੜਾ ਨਹੀਂ ਕੱਟੇ ਗਿਆ, ਸਾਢੇ 3 ਲੱਖ ਰੁਪਏ ਬੰਦਾ ਜਿਹੜਾ ਹੈਗਾ ਇੱਥੇ ਹੁਸ਼ਿਆਰਪੁਰ ਦੇ ਵਿੱਚੋਂ ਕੱਟ ਹੋਇਆ ਜੀ।
1: ਜੀ ਬਿਲਕੁਲ ਹੈ ਜੀ,
0: ਉਹ ਇਸ ਵੀ ਕਿਹੜਾ ਡਿਸਟ੍ਰਿਕਟ ਵਾਈਜ਼ ਜਿਹੜੇ ਹੈਗੇ ਉਹਨਾਂ ਦੀ ICG ਗਿਣਤੀ।
1: ਜੀ ਬਿਲਕੁਲ ਹੈ ਜੀ, ਜੀ ਸੈਣੀ,
0: ਤੂੰ ਇਸ ਕਰਕੇ ਜਿਹੜਾ ਆ ਉਹ ਪਤਾ ਨੀ ਸਾਡੇ ਜਿਹੜੇ ਹੈਗਾ ਆ ਲੀਡਰ ਉਹੀ ਹੁਣ ਮੋਦੀ ਸਾਹਿਬ ਜਿਹੜੇ ਹੈਗੇ ਆ ਉਹ ਸੈਲੀਬ੍ਰੇਸ਼ਨ ਕਰਦੇ ਆ, ਕਿਉਂਕਿ ਉਹਨਾਂ ਕੋਲ ਮਤਲਬ ਉਹਨਾਂ ਦੇ ਵਰਕਰ ਜਿਹੜੇ ਆ ਉਹਨਾਂ ਦਾ ਨਾਲ ਸਾਥ ਦਿੰਦੇ ਹੈਗੇ ਆ। ਰਾਹੁਲ ਗਾਂਧੀ ਸੰਘਰਸ਼ ਕਰਦੇ ਹੈਗੇ ਆ ਜੀ, ਪਰ ਜੇ ਉਹਨਾਂ ਚਿਰ ਤੱਕ ਕਾਮਯਾਬੀ ਨਹੀਂ ਮਿਲੂਗੀ ਜਦ ਤੱਕ ਉਹਨਾਂ ਦਾ ਵਰਕਰ ਨਾਲ ਆ ਕੇ ਨਹੀਂ ਬਹਿੰਦਾ, ਤੇ ਵਰਕਰ ਇਸ ਚੀਜ਼ ਦਾ ਅਹਿਸਾਸ ਨਹੀਂ ਕਰਦਾ ਕਿ ਭਾਈ ਮੈਂ ਇਹਨੂੰ ਇਸ ਬੰਦੇ ਨੂੰ ਮੈਂ ਉੱਥੇ ਪਹੁੰਚਾਉਣਾ ਆ ਜਿੱਥੇ ਅੱਜ ਮੋਦੀ ਸਾਹਿਬ ਹੈਗੇ ਆ, ਤਾਂ ਹੀ ਉਹਨਾਂ ਨੂੰ ਕਾਮਯਾਬੀ ਮਿਲੂਗੀ, ਨਹੀਂ ਤਾਂ ਉਹ ਵੀ ਵਿਚਾਰੇ ਸੰਘਰਸ਼ ਕਰ ਕਰਕੇ ਥੱਕ ਜਾਣਗੇ। ਕਿਉਂਕਿ ਬੀਜੇਪੀ ਇਜ਼ ਏ ਬਿਗ ਫੋਰਸ ਟੂ ਬੀ ਰੈਕਨ ਵਿਦ, ਇਹਨੂੰ ਸਿੱਝਣਾ ਕੋਈ ਸੌਖਾ ਨਹੀਂ ਹੈਗਾ, ਕਿਉਂਕਿ ਉਹ ਆਪਣੇ ਆਪ ਦੇ ਵਿੱਚ ਜਿਹੜਾ ਆ ਮੈਜੋਰਟੀ ਨੂੰ ਰੀਪ੍ਰਜੈਂਟ ਕਰਦੇ ਆ ਜੀ। ਤੇ ਭਾਰਤ ਸਾਹਿਬ ਪਹਿਲਾਂ ਹੁੰਦਾ ਸੀਗਾ ਜੀ ਵੀ ਸੈਕੂਲਰਿਜ਼ਮ ਜਿਹੜੀ ਆ ਨਾ ਉਹਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਹਿੰਦੂਆਂ ਚ ਵੀ। ਇਹਨਾਂ ਨੇ ਨਫ਼ਰਤ ਦਾ ਬੀਜ ਬੀਜ ਬੀਜ ਕੇ ਬੀਜ ਬੀਜ ਕੇ ਉਹਨੂੰ ਪਾਣੀ ਪਾਉਂਦੇ ਰਹੇ ਪਾਣੀ ਪਾਉਂਦੇ ਰਹੇ। ਜਿਹੜੇ ਬੰਦੇ ਕਿਸੇ ਟਾਈਮ ਤੇ ਸੈਕੂਲਰ ਮਤਲਬ ਸੋਚ ਰੱਖਦੇ ਸੀ ਨਾ ਉਹਨਾਂ ਦੇ ਵੀ ਮਨ ਦੇ ਵਿੱਚ ਜਿਹੜਾ ਹੈਗਾ ਆ ਧਰਮ ਪ੍ਰਤੀ ਜਿਹੜਾ ਆ ਕੋਈ ਕੱਟੜਤਾ ਆਉਣੀ ਸ਼ੁਰੂ ਹੋ ਗਈ, ਉਹ ਕੱਟੜਤਾ ਹੀ ਲਿਆਉਣੀ ਚਾਹੁੰਦੇ, ਉਹੀ ਉਹਨਾਂ ਦੀ ਕਾਮਯਾਬੀ ਦਾ ਰਾਜ ਆ ਜੀ।
1: ਬਿਲਕੁਲ ਹੈ ਜੀ, ਜਿਵੇਂ ਆਮ ਆਦਮੀ ਪਾਰਟੀ ਵਾਲੇ ਹੁਣ ਕਹਿੰਦੇ ਆ ਜੀ ਫੈਡਰਲ ਢਾਂਚਾ ਖਤਮ ਕਰ ਦਿੱਤਾ, ਹਾਸਾ ਨੀ ਆਉਂਦਾ ਜੀ? ਫੈਡਰਲ ਢਾਂਚਾ ਹੈ ਕਦੋਂ ਜੀ?
0: ਆਉਂਦਾ ਆ ਜੀ, ਬਿਲਕੁਲ ਆਉਂਦਾ ਹੈਗਾ ਆ, ਇਹਨਾਂ ਦਾ ਬਹੁਤ ਕੁਝ ਖਤਮ ਹੋਇਆ ਜੀ। ਅੱਛਾ ਇੱਕ ਗੱਲ ਹੈਗੀ ਆ ਭਾਰਤ ਸਾਹਿਬ, ਅਸੀਂ ਤਾਂ ਵੋਟ ਪਾਈ ਸੀ ਇਹਨਾਂ ਨੂੰ ਹਾਂਜੀ, ਪਰ ਜਿੰਨੇ ਚਾਹ ਨਾਲ ਲਿਆਂਦੇ ਸੀ ਨਾ ਧਰਮ ਨਾ ਇੱਕ ਇੱਕ ਦਿਨ ਗਿਣ ਕੇ ਨਿਕਲਦਾ ਪਿਆ ਹੈਗਾ ਕਿਹੜੀ ਕਰੀ ਇਹ ਵੀ ਇਹਨਾਂ ਨੇ ਜਿੰਨਾ ਕੁ ਤੰਗ ਕੀਤਾ ਜੀ। ਸਰ ਸਟੇਟ ਬਹੁਤ ਲੁੱਟੀ ਗਈ ਜੀ, ਮਤਲਬ ਇਹ ਹੈਗਾ ਆ ਜੀ ਵੀ ਗਾਂਹ ਵਾਸਤੇ ਆਪਣਾ ਦਿਮਾਗ ਨਹੀਂ ਚਲਾਵਾਂਗੇ, ਸੋਚਾਂਗੇ ਵੀ ਭਾਈ ਕੀ ਕਰਨਾ ਚਾਹੀਦਾ ਹੈਗਾ ਆ ਵੀ ਇੱਥੇ ਲੁੱਟਣ ਨਹੀਂ ਆਉਂਦੇ ਸਾਰੇ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ।
0: ਜੀ ਭਾਰਤ ਸਾਹਿਬ
1: ਥੈਂਕ ਯੂ ਸੈਣੀ ਸਾਹਿਬ ਸਮਾਂ ਦੇਣ ਦੇ ਲਈ, ਨਾਲ ਜੁੜਨ ਲਈ
0: ਸ਼ੁਕਰੀਆ ਜੀ। ਮੁਹੰਮਦ ਜੀ ਆ ਜਾਓ ਜੀ, ਮੁਕੱਦਰ ਜੀ ਆ ਜਾਓ ਜੀ, ਬਸ ਫੇਰ ਸੁਣੀਏ ਤੁਹਾਨੂੰ ਤੇ ਆਪਾਂ ਵੀ ਸੌਣ ਵਾਲੇ ਗਹਿਰੀ ਨੀਂਦ ਜੀ। ਵਧੀਆ ਜੀ, ਥੈਂਕ ਯੂ ਜੀ, ਸ਼ੁਕਰੀਆ ਸਾਰਿਆਂ ਦਾ, ਧੰਨਵਾਦ ਜੀ। ਕਿਰਪਾ ਕਰਕੇ ਪ੍ਰੋਗਰਾਮ ਨੂੰ ਲਾਈਕ ਕਰਿਓ ਤੇ ਸ਼ੇਅਰ ਜਰੂਰ ਕਰ ਦਿਓ ਜੀ, ਤੁਹਾਡੀ ਕਿਰਪਾ ਨਾਲ। ਕੱਲ ਦਾ ਪ੍ਰੋਗਰਾਮ 2300 ਤੇ ਗਿਆ ਆ ਸੀ ਜੀ, ਦੇਖਿਆ 2300 ਤੇ 10 ਬੰਦਿਆਂ ਨੇ ਹੈਗਾ ਜੀ, ਲਾਈਕ ਉਹੀ 15 ਆ ਜੀ। ਮਿਹਰਬਾਨੀ ਸਰ, ਹਾਸਾ ਉਹਦਾ ਮਿਹਰਬਾਨੀ। ਥੈਂਕ ਯੂ ਜੀ, ਸਾਡੀ ਇੱਕ
1: ਕਵਰ ਕੀਤੀ ਸੀ ਵੈਸੇ ਜਾਂਦੇ ਜਾਂਦੇ, ਚਲੋ ਹਾਸੋ ਹੀ ਨਹੀਂ ਗੱਲ ਕਰ ਲੈਂਦੇ ਆ। ਤੇ ਇੱਕ ਨਾ ਰਿਪੋਰਟ ਪੜ੍ਹੀ ਸੀ, ਮਤਲਬ ਕਿ ਸਾਡੇ ਮਨ ਦੇ ਉੱਤੇ ਕਿਵੇਂ ਅਸਰ ਪੈਂਦਾ ਸਾਰਾ, ਜਦੋਂ ਡੋਪਾਮਾਈਨ ਖੁਸ਼ੀ ਮਹਿਸੂਸ ਕਰਦੇ ਆ ਤਾਂ ਸਾਨੂੰ ਡੋਪਾਮਾਈਨ ਮਿਲਦਾ ਜੀ ਖੁਸ਼ੀ ਦੇ ਨਾਲ। ਤੇ ਹੁਣ ਇਹ ਜਿਹੜੇ ਕਮੈਂਟ ਆ, ਚਲੋ ਆਪਾਂ ਤਾਂ ਇੱਕ ਸ਼ੁਰੂ ਤੋਂ ਹੀ ਲੱਗੇ ਹੋਏ ਆ ਕਿ ਭਾਈ ਕੁਆਲਿਟੀ ਨਹੀਂ ਕੁਆਂਟਿਟੀ ਨਹੀਂ ਦੇਖਣੀ, ਆਪਾਂ ਕੁਆਲਿਟੀ ਦੇਖਣੀ ਆ ਤੇ ਕੁਆਲਿਟੀ ਆਪਾਂ ਬਰਕਰਾਰ ਰੱਖਣ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ। ਤੇ ਪਰ ਦੋਸਤ ਜਿਹੜੇ ਨੇ ਸੱਜਣ ਮਿੱਤਰ, ਜੇ ਚੰਗੀ ਗੱਲ ਹੈ ਜੋ ਲਾਈਕ ਕਰਦੇ ਨੇ ਅੱਗੇ ਸ਼ੇਅਰ ਕਰਦੇ ਨੇ, ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਪਰ ਨਿਰਾਸ਼ਾ ਜ਼ਰੂਰ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਆਪਾਂ ਜਿਸ ਤਰ੍ਹਾਂ ਕਰਦੇ ਹਾਂ, ਜਾਣਕਾਰੀ ਭਰਪੂਰ ਵੀ ਹੁੰਦੀ ਹੈ, ਖੋਜ ਵੀ ਕਰਦੇ ਹਾਂ ਹਰ ਚੀਜ਼ਾਂ ਦੇ ਵਿੱਚ, ਵੱਖਰੇ ਵੱਖਰੇ ਪਹਿਲੂਆਂ ਤੋਂ ਗੱਲ ਹੁੰਦੀ ਹੈ, ਹਰ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਹੈ। ਪਰ ਉਹ ਜਿਹੜਾ ਫਿਰ ਡੋਪਾਮਾਈਨ ਜਿਹੜਾ ਰਿਲੀਜ਼ ਨਹੀਂ ਹੁੰਦਾ ਜਦੋਂ ਫਿਰ ਤੇਰੇ ਸੁਣਨ ਵਾਲੇ ਜਿਹੜੇ ਹੁੰਦੇ ਨੇ 250 ਕਦੇ 300 ਹੈ ਨਾ, ਤੇ ਵਿਊ ਵਗੈਰਾ ਜਿਹੜੇ ਦੇਖਦੇ ਆ, ਚਲੋ ਉਹਨਾਂ ਨੂੰ ਕਦੇ ਦੇਖਿਆ ਵੀ ਨਹੀਂ। ਮੇਰੀ ਤਾਂ ਕੋਸ਼ਿਸ਼ ਹੁੰਦੀ ਆ ਜੋ ਕਰ ਦਿੱਤਾ ਆਪਾਂ ਇਹਨਾਂ ਦੇ ਸਾਹਮਣੇ ਰੱਖ ਦਿੱਤਾ ਸੀ, ਫਲ ਲਾਉਣਾ ਲਾਵੇ ਨਹੀਂ ਲਾਉਣਾ ਨਾ ਲਾਵੇ, ਪਰ ਜੋ ਸਾਡੀ ਜ਼ਿੰਮੇਵਾਰੀ ਆ ਆਪਾਂ ਉਹ ਨਿਭਾ ਦਿੱਤੀ ਆ ਜੀ।
0: ਨਹੀਂ ਚਲੋ ਐਨੀਵੇ ਉਹ ਗੱਲ ਠੀਕ ਹੈਗੀ ਆ ਭਾਰੇ ਸਾਹਿਬ। ਅੱਜ ਨਾ ਜੀ ਮੈਂ ਤੁਹਾਨੂੰ ਆਪਣੀ ਦੱਸਦਿਆਂ, ਮੈਂ ਮਤਲਬ ਪ੍ਰੋਗਰਾਮ ਕਰਨ ਲੱਗੇ ਪਾਣੀ ਦਾ ਗਲਾਸ ਨਹੀਂ ਕੋਲ ਰੱਖ ਸਕਿਆ। ਮੈਨੂੰ ਪਤਾ ਵੀ ਮੈਂ ਹੁਣ ਤੱਕ ਕਿੱਦਾਂ ਬੋਲਦਾ ਆਇਆ ਹੈਗਾ ਜਾਂ ਜਿੱਦਾਂ ਮਰਜ਼ੀ, ਹੁਣ ਵੀ ਆਵਾਜ਼ ਬੰਦ ਹੋ ਰਹੀ ਸੀ। ਉਹ ਇਸ ਕਰਕੇ ਜਿਹੜਾ ਹੈਗਾ ਆ ਵੀ ਜਦੋਂ ਬੰਦੇ ਨੇ ਮਿਹਨਤ ਕੀਤੀ ਹੁੰਦੀ ਹੈ ਨਾ ਤੇ ਉਹਦੀਆਂ ਐਕਸਪੈਕਟੇਸ਼ਨਸ ਵੀ ਹੁੰਦੀਆਂ ਆ ਜੀ। ਕੋਸ਼ਿਸ਼ ਕਰੀ ਦੀ ਆ ਕਚਹਿਰੀ ਦੇ ਟਾਈਮ ਤੋਂ ਕੱਢ ਕੇ ਵੀ ਜਿਹੜਾ ਹੈਗਾ ਆਲੇ ਦੁਆਲੇ ਉਹਨੂੰ ਦੇਖਣ ਲਈ ਕੋਈ ਵੱਖਰੀ ਚੀਜ਼ ਜਿਹੜੀ ਹੈਗੀ ਆ ਉਹ ਵੀ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਦੀ ਹੈਗੀ ਆ। ਤੇ ਫਿਰ ਜਦੋਂ ਬੰਦਾ ਫਿਰ ਇਸ ਕਰਕੇ ਉਦੋਂ ਐਕਸਪੈਕਟੇਸ਼ਨ ਬੰਦੇ ਦੀਆਂ ਹੋ ਹੀ ਜਾਂਦੀਆਂ ਜੀ। ਸੋ ਥੈਂਕ ਯੂ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ, ਗ੍ਰੇਟਫੁਲ ਜੀ, ਗ੍ਰੇਟਫੁਲ ਸਮਾਂ ਦੇਣ ਲਈ ਧੰਨਵਾਦ ਭਾਰੇ ਸਾਹਿਬ, ਗ੍ਰੇਟਫੁਲ, ਸਤਿ ਸ੍ਰੀ ਅਕਾਲ
1: ਜੀ। ਦੋਸਤੋ ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਦਾ ਸਿਲਸਿਲਾ ਚਲਾ ਕੇ ਗਏ ਨੇ, ਤੇ ਗੱਲਬਾਤ ਲਈ ਤੁਹਾਡੇ ਮਨ ਦੇ ਵਿੱਚ ਵੀ ਉਛਾਲ ਉੱਠਦੇ ਹੋਣਗੇ, ਤੇ ਗੱਲਾਂ ਬਾਤਾਂ ਦੀਆਂ ਜਿਹੜੇ ਸੁਨੇਹੇ ਜਿਹੜੇ ਨੇ ਤੜਫ ਹੋ ਰਹੇ ਨੇ ਜੀ, ਤੇ ਜ਼ਰੂਰ ਦੁਨੀਆ ਤੱਕ ਆਪਣਾ ਜਿਹੜਾ ਸੁਨੇਹਾ ਪਹੁੰਚਾ ਸਕਦੇ ਹੋ, ਤੇ ਲਾਈਨ ਮਿਲਾ ਸਕਦੇ ਹੋ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕਾਲ ਕਰਕੇ ਨਾਲ ਜਿਹੜਾ ਜੁੜ ਸਕਦੇ ਹੋ। ਤਦ ਤੱਕ ਦੋਸਤੋ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਪੰਜਾਬੀਆਂ ਨੇ ਝੰਡੇ ਕਿੱਥੇ ਨਹੀਂ ਗੱਡੇ ਆ, ਤੇ ਉਹ ਚਾਹੇ ਆਪਣਾ ਮੁਲਕ ਹੋਵੇ ਤੇ ਚਾਹੇ ਧਰਤੀ ਹੋਰ ਕਿਸੇ ਦੁਨੀਆ ਦੇ ਉੱਤੇ ਹੋਵੇ, ਤੇ ਉੱਥੇ ਵੀ ਜਿਹੜਾ ਹੈ ਕੈਨੇਡਾ ਦੀ ਸਭ ਤੋਂ ਵੱਡੀ $22 ਮਿਲੀਅਨ ਦੀ 185 ਕਰੋੜ ਦੇ ਸੋਨੇ ਦੀ ਚੋਰੀ ਦਾ ਮਾਮਲਾ ਜਿਹੜਾ ਪੰਜਾਬ ਮੂਲ ਦੇ ਪਰਮਪਾਲ ਸਿੱਧੂ ਦੇ ਖਿਲਾਫ ਅਦਾਲਤੀ ਸੁਣਵਾਈ ਦਾ ਜਿਹੜਾ ਕੰਮ ਸ਼ੁਰੂ ਹੋ ਗਿਆ। ਇਹ ਅਦਾਲਤੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਦੁਬਈ ਚੱਲਦੇ ਹਾਂ ਤੇ ਅਦਬ ਅਦਾਬ ਦੀ ਜਿਹੜੀ ਹੈ ਉਹਦੀ ਗੱਲ ਕਰਦੇ ਹਾਂ, ਤੇ ਜੀਰਾ ਸਾਹਿਬ ਵੀ ਨਾਲ ਜੁੜੇ ਨੇ, ਉਹਨਾਂ ਦੀ ਵੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ, ਤੇ ਆਪਾਂ ਜੀਰਾ ਸਾਹਿਬ ਨੂੰ ਵੀ ਨਾਲ ਲੈਂਦੇ ਹਾਂ ਫਿਰ ਬਾਅਦ ਦੇ ਵਿੱਚ। ਸਤਿ ਸ੍ਰੀ ਅਕਾਲ ਜੀ।
2: ਜੀ ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ ਆਪਣਾ ਵੀਰ ਭੁਪਿੰਦਰ ਜੀ
1: ਜੀ
2: ਮਾਨ ਮੱਤੇ ਸਰੋਤੇ ਵੀ ਜਿਹੜੇ ਇਸ ਵੇਲੇ ਮੌਜੂਦ ਹੈਗੇ ਆ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
2: ਕਰਦੀ ਕਾਲੀ ਤਰੀਬ
1: ਜੀ ਆਨੰਦ
2: ਮਿਸ਼ਨ ਮੇਰੀਆਂ ਦਿਲੀ ਦੁਆਵਾਂ ਤੇ ਬਿਲਕੁਲ ਗੱਲਬਾਤ ਚੱਲ ਰਹੀ ਸੀ ਰਾਜਨ ਸੈਣੀ ਸਾਹਿਬ, ਤੁਸੀਂ ਕਹਿ ਰਹੇ ਸੀ ਤਬਾਦਲਾ ਖਿਆਲ ਆ, ਉਹਨਾਂ ਖਬਰਾਂ ਦੇ ਉੱਤੇ ਵੀ ਗੁਫ਼ਤਗੂ ਜਸਤਜੂ ਹੋ ਰਹੀ ਸੀ ਰੂਬਰੂ
1: ਜੀ,
2: ਤੇ ਬਿਲਕੁਲ ਇਸੇ ਤਰ੍ਹਾਂ ਹੀ ਆ ਜਦੋਂ ਆਪਾਂ ਦੇਖੋ ਤਬਾਦਲਾ ਖਿਆਲ ਹੋ ਰਿਹਾ, ਬੜੀਆਂ ਗੱਲਾਂ ਨਿਕਲ ਨਿਕਲ ਕੇ ਸਾਹਮਣੇ ਆ ਰਹੀਆਂ ਔਰ ਚਲੋ ਕੁਛ ਚੇਂਜ ਵੀ ਆ ਰਹੀ ਆ
1: ਜੀ,
2: ਲੇਕਿਨ ਗੱਲ ਤਾਂ ਉਹੀ ਆ ਵੀ ਸੋਲੂਸ਼ਨ ਹੈ ਨਾ
1: ਜੀ,
2: ਕਿਉਂਕਿ ਮਸਲੇ ਆ ਮਸਲੇ ਤਾਂ ਸਾਰੇ ਹੀ ਹੁਣ ਰੌਲਾ ਪਾਈ ਜਾਂਦੇ ਵੀ ਮਤਲਬ ਜਿਹੜਾ ਹੈਗਾ ਲੈ ਵੀ ਐਵੇਂ ਵੀ ਹੋਣਾ ਚਾਹੀਦਾ, ਉਵੇਂ ਤਾਂ ਗੱਲ ਤਾਂ ਇਹ ਹੈਗਾ ਵੀ ਬਈ ਉਹਦਾ ਸੋਲੂਸ਼ਨ ਕਿੱਥੇ ਆ,
1: ਬਿਲਕੁਲ ਹੈ ਜੀ,
2: ਸੋਲੂਸ਼ਨ ਚਾਹੀਦਾ ਹੈਗਾ ਫਿਰ ਹੀ ਜਿਹੜਾ ਹੈਗਾ ਕੁਛ ਨਾ ਕਿਸੇ ਪਾਸੇ ਗੱਲ ਲੱਗੂਗੀ ਜਿਹੜਾ ਹੈਗਾ
1: ਜੀ।
2: ਤੇ ਬਾਕੀ ਜਿਹੜਾ ਹੈਗਾ ਦੇਖੋ ਜੀ ਇਹ ਗੱਲਾਂ ਪਹਿਲਾਂ ਵੀ ਹੋਈਆਂ ਆ ਬਈ ਜ਼ਰੂਰਤ ਹੈਗੀ ਆ ਜਿਹੜਾ ਹੈਗਾ ਇਸ ਤਰ੍ਹਾਂ ਦਾ ਸ਼ਖਸ ਜਿਹੜਾ ਹੈਗਾ ਹੁਣ ਵਕਤ ਦੀ ਆਵਾਜ਼ ਆ ਆਪਾਂ ਇਹਨੂੰ ਕਹਿ ਸਕਦੇ ਹਾਂ, ਵਕਤ ਦੀ ਆਵਾਜ਼ ਆ
1: ਕਿਉਂਕਿ
2: ਕੋਈ ਨਾ ਕੋਈ ਜਿਹੜਾ ਹੈਗਾ ਰਹਿਨੁਮਾ ਜਿਹੜਾ ਹੈਗਾ ਨਾ ਸਹੀ ਰਹਿਨੁਮਾ ਜਿਹੜਾ ਹੈਗਾ ਜਿਹੜਾ ਸਹੀ ਸੇਧ ਦਵੇ ਜਿਹੜਾ ਹੈਗਾ ਜਿਹੜਾ ਹੈਗਾ ਸਮਾਜ ਨੂੰ
1: ਤੇ
2: ਜਿਹੜਾ ਆਵਾਮ ਦੇ ਭਲੇ ਦੀ ਭਾਵਨਾ ਨੂੰ ਲੈ ਕੇ ਚੱਲੇ। ਸਰ ਮੇਨ ਚੀਜ਼ ਆਵਾਮ ਹੈ, ਦੇਖੋ ਆਪਾਂ ਰੂਲਿੰਗ ਤਾਂ ਆਵਾਮ ਤੇ ਕਰਨੀ ਹੈ ਨਾ ਹੈ ਕਿ ਨਹੀਂ, ਤੇ ਇਹ ਚੀਜ਼ਾਂ ਹੈਗੀਆਂ ਫਿਰ ਉਹ ਜੇ ਆਵਾਮ ਤੇ ਕਰਨੀ ਹੈਗੀ ਤਾਂ ਆਵਾਮ ਨੂੰ ਵੀ ਜਿਹੜਾ ਹੈਗਾ ਉਹਦਾ ਵੀ ਕੁਛ ਸੋਚਣਾ ਚਾਹੀਦਾ ਹੈਗਾ। ਇਹ ਤਾਂ ਪਹਿਲਾਂ ਵੀ ਗੱਲਾਂ ਮੈਂ ਬੜੀ ਵਾਰ ਵੀ ਕੀਆਂ ਭਾਈ ਜਿਹਨਾਂ ਦੇ ਉੱਤੇ ਤੁਸੀਂ ਰਾਜ ਕਰਨਾ ਉਹਨਾਂ ਦਾ ਸੋਚੋ,
1: ਬਿਲਕੁਲ
2: ਉਹਨਾਂ ਦੇ ਬਾਰੇ ਗੱਲ ਕਰੋ, ਉਹਨਾਂ ਦੇ ਹੱਕ ਹਕੂਕ ਜਿਹੜੇ ਹੈਗੇ ਆ ਜਾਂ ਉਹਨਾਂ ਦੇ ਬਣਦੇ ਜਿਹੜੇ ਤੁਸੀਂ ਜਿਹੜਾ ਹੈਗਾ ਜਿਹਨਾਂ ਤੇ ਰੂਲਿੰਗ ਕਰਨੀ ਭਾਈ ਉਹਨਾਂ ਦੇ ਦੁੱਖ ਤੇ ਤਕਲੀਫਾਂ ਵੀ ਤਾਂ ਹੈਗੀਆਂ ਕਿ ਨਹੀਂ,
1: ਇਹ ਥੋੜਾ
2: ਜਿਹਾ ਕਿਸੇ ਨੂੰ ਦੁੱਖ ਤਕਲੀਫਾਂ ਨੇ,
1: ਬਿਲਕੁਲ ਹੈ ਜੀ,
2: ਐਵੇਂ ਕਦੀ ਹੁੰਦਾ
1: ਜੀ,
2: ਉਹਨਾਂ ਦੀਆਂ ਦੁੱਖ ਤਕਲੀਫਾਂ ਜਿਹੜੀਆਂ ਉਹਨਾਂ ਨੂੰ ਵੀ ਦੂਰ ਕੀਤਾ ਜਾਵੇ, ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰੋ, ਤਾਂ ਕਿ ਕਹਿੰਦੇ ਨਾ ਅੱਜ ਤੁਸੀਂ ਕਿਸੇ ਵਾਸਤੇ ਆਸਾਨੀਆਂ ਪੈਦਾ ਕਰੋਗੇ ਕੱਲ ਨੂੰ ਜਿਹੜਾ ਹੈਗਾ ਅਕਾਲ ਪੁਰਖ ਜਾਂ ਲਸਣਾ ਜਿਹੜਾ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰਦੇ
1: ਜੀ,
2: ਇਹ ਚੀਜ਼ਾਂ
1: ਬਿਲਕੁਲ ਹੈ ਜੀ।
2: ਤੇ ਲਓ ਜੀ ਫਿਰ ਆਪਾਂ ਰੂਹਦਾਰੀ ਵੀ ਹੋ ਜਾਵੇ ਤੇ
1: ਆਉਣ ਦਿਓ ਜੀ, ਆਉਣ ਦਿਓ ਜੀ, ਜੀ
2: ਮੈਂ ਕਿਹਾ ਚਲੋ ਆਪਾਂ ਰੂਹਦਾਰੀ ਕਰ ਹੀ ਲਈਏ
1: ਜੀ,
2: ਮੈਂ ਸੌਂਗ ਲੈ ਕੇ ਆਇਆ ਜੀ ਪੰਜਾਬੀ,
1: ਹਾਂਜੀ
2: ਆਉਣ ਦਿਓ ਸਾਰਿਆਂ ਹਾਂਜੀ।

0: क्या बात है मामा जी, क्या बात है, मजा आ गया जी, होरी
1: थैंक
0: दुनिया च लै गए तुसीं फिर सानू अज। थैंक यू, बहुत बहुत
1: जी,
0: शुक्रिया, बहुत सारा
1: थैंक यू, हमेशा जींदे
0: गीत
1: वास्ते
0: तुसीं
1: सर,
0: सिलेक्ट
1: थैंक यू।
0: कीता, शुक्रिया, सत श्री अकाल जी। जी दोस्तों, इस जी दुबई तो मोहम्मद जी ते गल्लां बातां दे नाल नाल कल्ले रह गए हां ते गल्लबात भी सांझी करके गए ने। बहुत सोहना, बहुत प्यारा गीत है ते इसे नाल ही अगली गल्लबात करदे हां। अपने नाल रजिंदर जीरा जी जुड़े हुए ने, सत श्री अकाल जीरा साहब, स्वागत है जी।
1: ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਸਾਰੇ ਸਰੋਤਿਆਂ ਨੂੰ ਜੀ।
0: ਸਤਿ ਸ੍ਰੀ ਅਕਾਲ ਜੀ, ਜੀ ਹਾਨੂੰ ਜੀ, ਜੀਰਾ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਮਸਲਿਆਂ ਦੇ ਉੱਤੇ, ਕੋਈ ਗੱਲਬਾਤ ਮਨ
1: ਬਹੁਤ
0: ਚਾਹੁੰਦੀ ਹੈ
1: ਵਧੀਆ,
0: ਤਾਂ?
1: ਬਸ ਸੈਣੀ ਸਾਹਿਬ ਜੀ ਨੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਨੇ,
0: ਜੀ
1: ਤੇ ਆਪਣੇ ਬੱਖੀ ਸਾਹਿਬ ਜੀ ਦਾ ਗਾਣਾ ਹੀ ਜਿਵੇਂ ਕਹਿੰਦੇ ਹੁੰਦੇ ਆ,
0: ਬਿਲਕੁਲ,
1: ਇਹਨਾਂ ਦਾ ਅਲੱਗ ਅੰਦਾਜ਼ ਆ ਜੀ ਗਾਉਣ
0: ਰੂਹ
1: ਦਾ।
0: ਚ ਉਤਰ ਜਾਂਦਾ ਜੀ,
1: ਹਾਂਜੀ, ਰੂਹ ਖੁਸ਼ ਹੋ ਜਾਂਦੀ ਜੀ।
0: ਬਿਲਕੁਲ ਹੈ ਜੀ।
1: ਤੇ ਪਰ ਸਾਹਿਬ ਮੈਂ ਗੱਲ ਵੀ ਹੋਈ ਸੀਗੀ ਆਪਣੇ ਟਵਾਣਾ ਜੀ ਦੇ ਚੈਨਲ ਤੇ ਵੀ,
0: ਹਾਂਜੀ
1: ਉਹ ਠੀਕ ਆ ਚਲੋ ਵੀ ਸੈਣੀ ਸਾਹਿਬ ਇਹਨਾਂ ਗੱਲਾਂ ਨੂੰ ਕਾਨੂੰਨੀ ਤੌਰ ਤੇ ਜ਼ਿਆਦਾ ਸਮਝਦੇ ਨੇ,
0: ਬਿਲਕੁਲ ਹੈ ਜੀ
1: ਉਹਨਾਂ ਕੋਲ ਜ਼ਿਆਦਾ ਵਿਚਾਰ ਵੀ ਵਧੀਆ ਨੇ,
0: ਜੀ
1: ਕਿਉਂਕਿ ਅਸੀਂ ਇੱਕ ਆਮ ਬੰਦੇ ਆ, ਅਸੀਂ ਤਾਂ
0: ਜੀ
1: ਸਿੱਧ ਪੱਧਰ ਦੀ ਗੱਲ ਕਰਨੀ ਹੁੰਦੀ ਆ,
0: ਬਿਲਕੁਲ ਹੈ ਜੀ,
1: ਤੇ ਉਹਨਾਂ ਕੋਲ ਸ਼ਬਦਾਂ ਦਾ ਵੀ ਭੰਡਾਰ ਚੰਗਾ,
0: ਬਿਲਕੁਲ ਹੈ ਜੀ,
1: ਉਹ ਗੱਲ ਹੋ ਰਹੀ ਆ ਉਹ ਜਿਹੜੇ ਆਪਣੇ ਭਾਸ਼ਾ ਦੇ ਖੇਤਰ ਪੰਜਾਬੀ ਵਾਲੀ ਹੋਈ ਸੀ ਨਾ ਜਫਰ ਜੀ ਦੀ
0: ਹਾਂਜੀ
1: ਗੱਲ, ਮੈਂ ਉਹ ਕਰਨੀ ਚਾਹੁੰਦਾ ਸੀਗਾ ਜੀ।
0: ਜਰੂਰ ਜਰੂਰ ਕਰੋ ਜੀ, ਹਾਂਜੀ
1: ਉਹਨਾਂ ਦੇ ਵਿੱਚ ਜਿਹੜੇ ਉਹ IAS ਹੈਗੇ ਨੇ ਸੋਨਾਲੀ ਗਿਰੀ ਜੀ,
0: ਹਾਂਜੀ
1: ਕਿਉਂਕਿ ਪਿਛੋਕੜ ਤਾਂ ਇਹਨਾਂ ਦਾ ਹੈਗੀ, ਦੇਖੋ ਜੀ ਇਹਨਾਂ ਨੂੰ ਭੇਜਦਾ ਕੌਣ ਆ, ਭੇਜਦੀ
0: ਜੀ,
1: ਤਾਂ ਸੈਂਟਰ ਸਰਕਾਰ ਹੀ ਆ।
0: ਬਿਲਕੁਲ ਹੈ ਜੀ,
1: ਜਿਸ ਤਰ੍ਹਾਂ ਉਹਨਾਂ ਨੇ ਆ ਕੇ ਜਫਰ ਜੀ ਨੂੰ ਆ ਕੇ ਕਮਰੇ ਚ ਐਂਟਰ ਹੁੰਦੇ ਆ,
0: ਜੀ
1: ਤੇ ਘੱਟੋ ਘੱਟ ਜੇ ਉਹ ਇੰਨੇ ਪੜ੍ਹੇ ਲਿਖੇ ਆ, ਸੈਂਸਿਟਿਵ ਹੈਗੇ ਨੇ, ਵਧੀਆ ਉਹਦੇ ਤੇ ਬੈਠੇ ਨੇ,
0: ਜੀ
1: ਤੇ ਫਰਜ਼ ਤਾਂ ਉਹਨਾਂ ਦਾ ਹੀ ਬਣਦਾ ਹੀ ਇਹਨੂੰ ਕਹਿਣ ਦਾ ਵੀ ਬੈਠੋ ਜੀ ਤੁਸੀਂ ਕਿ ਕੁਰਸੀ ਲਓ,
0: ਬਿਲਕੁਲ ਹੈ ਜੀ,
1: ਗੱਲ ਤੇ ਹੈ ਨਾ
0: ਸਤਿਕਾਰ ਤਾਂ ਹਰ ਕਿਸੇ ਦਾ ਹੈ ਜੀ,
1: ਵੀ
0: ਬਿਲਕੁਲ ਹੈ ਜੀ,
1: ਉਹੀ ਤਾਂ ਗੱਲ ਆਉਂਦੀ, ਸਤਿਕਾਰ ਜਦੋਂ ਤੁਸੀਂ ਉਹਨਾਂ ਨੂੰ ਦਿੱਤਾ ਹੀ ਨੀ ਗਾ,
0: ਜੀ
1: ਵੀ ਪਹਿਲਾਂ ਦਿਲ ਚ ਧਾਰੀ ਬੈਠੇ ਆ
0: ਜੀ,
1: ਬਈ ਅਸੀਂ ਇਹਨਾਂ ਨੂੰ ਗਲਤ ਇਹਨਾਂ ਨੂੰ ਥੱਲੇ ਰੱਖਣਾ ਜਾਂ ਕਿਵੇਂ ਆ,
0: ਜੀ
1: ਜਿਵੇਂ ਮਰਜ਼ੀ ਸਮਝ ਲਓ, ਉਹ
0: ਬਿਲਕੁਲ
1: ਗੱਲ ਤਾਂ ਫਿਰ ਉੱਥੇ ਸ਼ੁਰੂ ਹੁੰਦੀ ਆ।
0: ਬਿਲਕੁਲ ਜੀ,
1: ਪੰਜਾਬੀ ਭਾਸ਼ਾ ਦੇ ਨਾਲ ਵਿਤਕਰਾ ਜੋ ਮਰਜ਼ੀ ਕਹਿ ਲਓ,
0: ਜੀ
1: ਇਹ ਲੋਕਾਂ ਨੇ ਕਰਨਾ ਹੀ ਕਰਨਾ,
0: ਜੀ
1: ਗੱਲ ਇੱਥੇ ਮੁੱਕਦੀ ਆ।
0: ਬਿਲਕੁਲ ਹੈ ਜੀ,
1: ਹੁਣ ਪਤਾ ਨੀ ਅੱਜ ਸੈਣੀ ਸਾਹਿਬ ਪਤਾ ਨੀ ਕੀ ਕਹਿ ਗਏ ਉਹਨਾਂ ਨੂੰ, ਇਹਨਾਂ ਨੇ ਸਰਕਾਰ ਨੇ ਕਹਿਤਾ ਵਾ ਕੋਈ ਕੱਢਿਆ ਉਹਨਾਂ ਦਾ ਕੋਈ ਆਪਣੇ ਦਿੱਤਾ ਉਹਨਾਂ ਨੂੰ,
0: ਨਹੀਂ ਇਸ ਜਫਰ ਸਾਹਿਬ ਉਹਨਾਂ ਦੇ ਮਾਮਲੇ ਦੇ ਉੱਤੇ ਨਹੀਂ ਗੱਲ ਹੋਈ ਹੈ ਜੀ, ਆਪਣੇ ED ਦਾ ਜਾਂ ਇਹਨਾਂ ਦਾ ਮੁੱਦਿਆਂ ਦੇ ਉੱਤੇ ਕਾਫੀ ਹੋਏ ਆ, ਜੋ ਅੱਜ ਸਾਰਾ ਕੁਝ ਚੱਲ ਰਿਹਾ ਹੈ ਜੀ, CBI ਦੀ ਜਾਂ ਹੋਰ ਸਾਰੀਆਂ ਚੀਜ਼ਾਂ ਚੱਲੀਆਂ ਨੇ,
1: ਅੱਛਾ
0: ਉਹ ਚ
1: ਚਲੋ ਮੈਂ
0: ਡਿਟੇਲ
1: ਤਾਂ
0: ਨਾਲ
1: ਇਹੀ ਗੱਲ
0: ਗੱਲ
1: ਕਹਿ
0: ਕਰ
1: ਰਿਹਾ
0: ਰਹੇ
1: ਸੀਗਾ ਵੀ
0: ਜੀ।
1: ਘੱਟੋ ਘੱਟ ਜੇ ਤੁਸੀਂ ਇੱਕ ਪੰਜਾਬ ਦੇ ਵਿੱਚ ਆਏ ਹੋ
0: ਜੀ
1: ਆਪਣੀ ਡਿਊਟੀ ਨਿਭਾਉਣ ਵਧੀਆ ਢੰਗ ਦੇ ਨਾਲ,
0: ਜੀ
1: ਵੀ ਤੁਹਾਨੂੰ ਵੀ ਥੋੜਾ ਜਿਹਾ ਨਾ ਇੱਜ਼ਤ ਮਾਣ ਹਰ ਇੱਕ ਨੂੰ ਦੇਣੀ ਚਾਹੀਦੀ ਆ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਠੀਕ ਆ ਵੀ ਹੁਣ ਚਲੋ ਸਾਡੇ ਪੰਜਾਬ ਦੇ ਵਿੱਚ ਆਉਂਦੇ ਆ, ਇਹਨਾਂ ਨੇ ਮੈਂ ਨੀ ਮੰਨਦਾ ਵੀ ਇਹਨਾਂ ਲੋਕਾਂ ਨੇ ਪੰਜਾਬੀ ਪੜ੍ਹੀ ਹੋਊਗੀ ਜਿਹੜੇ ਆ
0: ਜੀ
1: ਜਾਂਦੇ ਭੇਜਦੇ ਆ,
0: ਜੀ
1: ਇਹ ਵੀ ਗੱਲ ਨਾਲ,
0: ਜੀ ਬਿਲਕੁਲ ਹੈ ਜੀ,
1: ਤੇ ਦੂਜੀ ਗੱਲ ਮੈਂ ਇਹ ਗੱਲ ਪੁੱਛਣੀ ਚਾਹੁੰਦਾ, ਸੈਣੀ ਸਾਹਿਬ ਚਲੇ ਗਏ ਨੇ
0: ਜੀ,
1: ਭਾਜੀ ਜਿਹੜੀ ਗੱਲ ਕਹਿ ਦਿੰਦੇ ਵੀ 2:30 ਵਜੇ ਰਾਤ ਨੂੰ ਕੋਰਟ ਖੁੱਲੀ ਆ
0: ਹਾਂਜੀ,
1: ਸੁਪਰੀਮ ਕੋਰਟ, ਇਹ ਫਿਰ ਸੁਪਰੀਮ ਕੋਰਟ ਨੂੰ ਸਰਕਾਰਾਂ ਕਹਿੰਦੀਆਂ ਨੇ ਵੀ ਅੱਜ ਸਾਡਾ ਕੇਸ ਆ ਰਿਹਾ ਵੀ ਤੁਸੀਂ ਉੱਥੇ ਆ ਕੇ ਬੈਠੋ,
0: ਜੀ
1: ਕਿ ਆਨਲਾਈਨ ਭੇਜਦੇ ਆ,
0: ਨਹੀਂ ਉਹ ਅਪਰੋਚ ਕਰਦੇ ਆ ਜੀ ਮੇਰੇ ਖਿਆਲ ਨਾਲ ਵਕੀਲ ਜਦੋਂ ਫਿਰ, ਤੇ ਕਿਉਂਕਿ ਉਹਨਾਂ ਨੂੰ ਆਨ ਡਿਊਟੀ ਹੀ ਰਹਿਣਾ ਪੈਂਦਾ ਮੇਰੇ ਖਿਆਲ ਨਾਲ, ਜਿਹੜੇ ਜੱਜ ਸਾਹਿਬਾਨ ਨੇ ਜਾਂ ਕਿਤੇ ਐਮਰਜੈਂਸੀ ਚ ਕੁਝ ਆਉਂਦਾ ਜਾਂ ਕੋਈ ਮੈਸੇਜ ਵਗੈਰਾ ਜ਼ਰੂਰ ਕਰਦੇ ਹੋਣਗੇ ਜੀ,
1: ਵੀ ਕਹਿੰਦਾ ਸਰਕਾਰਾਂ ਦੇ ਜੋ ਵੀ ਸਰਕਾਰਾਂ ਕਹਿੰਦੀ ਉਹੀ ਕੁਛ ਹੁੰਦਾ ਨਾ ਫਿਰ,
0: ਜੀ ਜੀ
1: ਇੱਕ ਆਮ ਬੰਦਾ ਹੋਵੇ ਉਹ ਰਾਤ ਨੂੰ ਕੋਰਟ ਖਿਲਾ ਸਕਦਾ,
0: ਬਹੁਤ ਔਖਾ ਹੈ ਜੀ,
1: ਹੈ ਕਿਸੇ ਦੀ ਪਾਵਰ ਹਿੰਮਤ ਹੈ ਕਿਸੇ ਦੀ,
0: ਜੀ
1: ਗੱਲ ਤਾਂ ਹੈ ਨਾ,
0: ਜੀ
1: ਤੇ ਦੂਜੀ ਗੱਲ ਆਪਣੇ ਗਣੇਸ਼ ਜੀ ਦਾ ਝੂਠ, ਹੁਣ ਜਿਵੇਂ ਉਹਨਾਂ ਨੇ ਝੂਠ ਮਾਰਿਆ ਉੱਥੇ
0: ਹਾਂਜੀ,
1: ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਵੀ ਕਹਿਤਾ
0: ਬਿਲਕੁਲ,
1: ਵੀ ਸਾਨੂੰ ਇਸ ਗੱਲ ਦਾ ਪਤਾ ਨੀ,
0: ਜੀ
1: ਤੇ
0: ਅਸੀਂ ਨਹੀਂ ਇਜਾਜ਼ਤ ਦਿੱਤੀ
1: ਆਮ
0: ਕਿਸੇ ਨੂੰ,
1: ਬੰਦਾ ਇੱਕ
0: ਬਿਲਕੁਲ ਹੈ ਜੀ,
1: ਇਜਾਜ਼ਤ ਦਿੱਤੀ ਨੀ,
0: ਜੀ
1: ਜੇ ਕੋਈ ਆਮ ਬੰਦਾ ਵੀ ਏਦਾਂ ਉੱਥੇ ਕੋਰਟ ਦੇ ਵਿੱਚ ਕਹਿ ਜੇ,
0: ਜੀ
1: ਉਹਨਾਂ ਦਾ ਕਈ ਕੁਛ ਉਹਨਾਂ ਭੁਗਤਣਾ ਪੈ ਜਾਂਦਾ ਵਾ
0: ਬਿਲਕੁਲ ਹੈ ਜੀ,
1: ਕਿ ਇਹਨਾਂ ਦੀ ਕੋਈ ਸਾਜ਼ ਡਿੱਗੂਗੀ।
0: ਦੇਖਦੇ ਹਾਂ ਜੀ, ਸ਼ਾਇਦ ਹੋ ਸਕਦੇ ਨੇ ਆਪਣੀ ਸੀਟ ਤੋਂ ਪਰੇ ਕੀਤੇ ਜਾ ਸਕਦੇ ਆ, ਬਾਕੀ ਦੇਖਦੇ ਹਾਂ ਕੀ ਕਾਰਵਾਈ ਚੱਲਦੀ ਹੈ ਜੀ।
1: ਸੀਟ ਤੋਂ ਭਾਜੀ ਪਰੇ ਕਿੱਥੋਂ, ਜੇ ਕੱਲ ਉਹਨਾਂ ਨੂੰ ਮੰਨ ਲਓ,
0: ਜੀ
1: ਮੰਨ ਲਓ ਕੱਲ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੰਦੇ ਆ, ਫਿਰ ਹੀ ਕਰੂੰਗਾ।
0: ਨਹੀਂ ਕੱਲ ਦੀਆਂ ਉਹ ਤਾਂ ਚਲੋ ਦੇਖੋ, ਹੁਣ ਇਹ ਤਾਂ ਕੋਈ ਕਿਸੇ ਮੇਰੇ ਖਿਆਲ ਨਾਲ ਕੋਈ ਕਾਨੂੰਨ ਦੇ ਵਿੱਚ ਨਹੀਂ ਆਉਂਦਾ ਕਿ ਜੇ ਤੁਸੀਂ ਚੋਣ ਕਮਿਸ਼ਨ ਲੱਗੇ ਹੋਏ ਹੋ ਜਾਂ ਉਹਦੇ ਵਿੱਚ ਭਈ ਤੁਹਾਡੇ ਉੱਤੇ ਕੇਸ ਵੀ ਚੱਲ ਰਹੇ ਆ ਜਾਂ ਕਿੱਦਾਂ ਆ, ਤੇ ਤੁਸੀਂ ਤੁਹਾਡੇ ਉੱਤੇ ਐਕਸ਼ਨ ਹੀ ਨਹੀਂ ਬਣਦਾ, ਇਦਾਂ ਤਾਂ ਨਹੀਂ। ਹੁਣ ਦੇਖੋ ਚਾਹੇ ਆਪਣੇ ਨਵਜੋਤ ਸਿੰਘ ਸਿੱਧੂ ਸਨ, ਉਹ ਆਪਣੇ ਮੰਤਰੀ ਵੀ ਰਹੇ, ਸਾਰਾ ਕੁਝ ਰਹਿੰਦੇ ਸਹਿੰਦੇ ਵੀ, ਤਾਂ ਉਹਨਾਂ ਨੇ ਜਿਹੜੀ ਆ ਤਾਂ ਵੀ ਮਤਲਬ ਕਿ ਉਹ ਜਿਹੜਾ ਥੱਪੜ ਦਾ ਜਾਂ ਮੁੱਕੇ ਦਾ ਮਾਮਲਾ ਸੀ ਉਹਦੇ ਵਿੱਚ ਡੈਥ ਹੋ ਜਾਂਦੀ ਇੱਕ ਵਿਅਕਤੀ ਦੀ, ਉਹਨਾਂ ਨੇ ਸਜ਼ਾ ਭੁਗਤੀ ਹੈ, ਤੇ ਉਹ ਤਾਂ ਕਾਨੂੰਨ ਤਾਂ ਹਰ ਕਿਸੇ ਦੇ ਉੱਤੇ, ਜੋ ਉਹਨਾਂ ਨੇ ਕਾਨੂੰਨ ਤੋੜਿਆ ਹੈ ਮੈਨੂੰ ਲੱਗਦਾ ਉਹ ਚਾਹੇ ਕਿਸੇ ਵੀ ਪੋਜੀਸ਼ਨ ਦੇ ਉੱਤੇ ਹੋਵੇ, ਚਾਹੇ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ ਜੀ, ਤੇ ਉਹਨੂੰ ਉਹ ਸਜ਼ਾ ਜਿਹੜੀ ਬਣਦੀ ਹੈ ਦੇਣੀ ਬਣਦੀ ਹੈ। ਇਹ ਥੋੜੀ ਕਿ ਤੁਸੀਂ ਅਹੁਦੇ ਦੇ ਉੱਤੇ ਬੈਠੇ ਹੋ ਤਾਂ ਆਪਣੀ ਮਨਮਰਜ਼ੀਆਂ ਕਰੀ ਜਾਓ ਜੀ।
1: ਨਹੀਂ ਪਰ ਜਿਹੜਾ ਅੱਜ ਕੱਲ ਸਿਸਟਮ ਚੱਲਦਾ ਪਿਆ ਵਾ
0: ਹਾਂਜੀ
1: ਸਾਹਿਬ, ਉਹਦੇ ਮਗਰ ਜੋ ਵੀ ਕਿਤੇ ਜੋ ਜਿਹੜੀ ਵੀ ਸੰਸਥਾ ਹੈਗੀ ਆ
0: ਜੀ,
1: ਉਹਦੇ ਉੱਪਰ ਸਰਕਾਰਾਂ ਦਾ ਦਬਾਅ ਹੈਗਾ ਪੂਰਾ ਇਸ ਵੇਲੇ।
0: ਹਾਂ ਉਹ ਤਾਂ ਹੈ, ਚੱਲਦਾ ਹੀ ਹੈ ਜੀ, ਉਹ ਤਾਂ ਥੋੜਾ ਬਹੁਤਾ ਰਲ ਮਿਲ ਕੇ ਹੁੰਦਾ ਹੀ ਹੈ ਜੀ।
1: ਕਿਉਂਕਿ ਮੈਂ ਕੱਲ ਪਰਸੋਂ ਵੀ ਟਵਾਣਾ ਜੀ ਦੇ ਚੈਨਲ ਤੇ ਖਬਰ ਕੀਤੀ ਸੀਗੀ
0: ਜੀ,
1: ਵੀ ਇਸ ਵੇਲੇ ਵਿੱਚ ਇਹ ਪੋਜੀਸ਼ਨ ਹੋਈ ਪਈ ਆ, ਦੇਸ਼ ਨੂੰ ਚਲਾਉਣ ਚੁਣ ਵਾਲੇ ਸਿਰਫ ਦੋ ਬੰਦੇ ਆ
0: ਜੀ,
1: ਦੇਸ਼ ਨੂੰ ਚਲਾਉਣ ਵਾਲੇ
0: ਜੀ,
1: ਸਾਡੇ ਕੋਲ ਚਾਰ ਮਹਿਕਮੇ ਹੁੰਦੇ ਆ
0: ਜੀ
1: ਸੈਂਟਰ ਦੇ ਵਿੱਚ ਮੇਨ ਜਿਹੜੇ ਹੁੰਦੇ ਆ,
0: ਹਾਂਜੀ
1: ਫਾਈਨੈਂਸ ਦਾ
0: ਜੀ,
1: ਡਿਫੈਂਸ ਦਾ, ਐਕਸਟਰਨਲ ਅਫੇਅਰ
0: ਜੀ,
1: ਤੇ ਇੱਕ ਸ਼ਾਇਦ ਵਿਦੇਸ਼ ਦਾ
0: ਜੀ।
1: ਜਿੰਨੇ ਵੀ ਆਪਣੇ ਇਹ ਹੈਗੇ ਆ, ਇਹਦਾ ਸਾਰੇ ਦੂਜੇ ਆਪਣੇ ਦਸਖਤ ਕਰਨ ਵਾਲੇ ਆ ਜੀ, ਇਹਨਾਂ ਕੋਲ ਬੰਦੇ ਤਾਂ
0: ਜੀ,
1: ਕੰਮ ਤਾਂ ਸਾਰੇ ਦੋ ਬੰਦੇ ਹੀ ਕਰਦੇ ਪਏ ਮਗਰ ਸਾਰੇ ਹੀ
0: ਜੀ,
1: ਜਦੋਂ ਕਿ ਅੱਗੇ ਅੱਜ ਤੱਕ ਨੀ ਇਹ ਕੰਮ ਹੁੰਦਾ ਸੀਗਾ
0: ਜੀ।
1: ਜਿੱਦਾਂ ਹੁਣ ਆਪਾਂ ਕਹਿ ਦਈਏ ਉੱਥੇ ਆਂਧਰਾ ਪ੍ਰਦੇਸ਼ ਦੇ ਵਿੱਚ
0: ਜੀ,
1: ਅਨੰਤ ਅਬਾਨੀ ਦੀ ਹਾਜ਼ਰੀ ਦੇ ਵਿੱਚ
0: ਜੀ
1: ਇਹਨਾਂ ਨੂੰ ਰੋਕਿਆ ਗਿਆ ਭਾਸ਼ਣ ਦੇਣ ਤੋਂ ਆਪਣੇ ਵਿੱਤ ਮੰਤਰੀ ਜੀ ਨੂੰ
0: ਜੀ,
1: ਲੋਕਾਂ ਨੇ ਹੂਟਿੰਗ ਕੀਤੀ
0: ਜੀ,
1: ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਇੱਕ ਪ੍ਰੋਜੈਕਟ ਲਾਉਣਾ ਵਾ 1,00,000 ਕਰੋੜ ਦਾ
0: ਜੀ,
1: ਵੀ ਤੁਹਾਨੂੰ 3,00,000 ਨੌਕਰੀਆਂ ਦੇਵਾਂਗੇ
0: ਜੀ,
1: ਲੋਕਾਂ ਨੇ ਰੌਲਾ ਪਾ ਲਿਆ ਉੱਥੇ, ਹੋਟਿੰਗ ਕੀਤੀ ਚੰਗੀ ਤਰ੍ਹਾਂ
0: ਜੀ,
1: ਉਹ ਕਹਿੰਦੇ ਸਭ ਜੋ ਮਿਲੇ ਆ ਝੂਠ ਮਾਰਦੇ, 1,400 ਹੋ ਗਏ ਤੁਹਾਨੂੰ ਮਾਰਦੇ ਨੂੰ, ਸਾਨੂੰ ਨਹੀਂ ਚਾਹੀਦੀ ਨੌਕਰੀਆਂ। ਉਹਨਾਂ ਨੇ ਉਹਨੂੰ ਬੋਲਣ ਨਹੀਂ ਦਿੱਤਾ ਸਟੇਜ ਤੇ, ਦੇਖੋ ਜੀ ਏਦੋਂ ਵੱਧ ਬੇਇੱਜ਼ਤੀ ਕੀ ਹੋ ਸਕਦੀ ਕਿਸੇ ਦੀ, ਆਪਾਂ ਦੱਸੋ।
0: ਬਿਲਕੁਲ ਹੈ ਜੀ, ਉਹ ਤਾਂ ਚਲੋ ਹੁਣ ਲੋਕ ਜੇ ਸੁਚੇਤ ਹੈ, ਪਹਿਲਾਂ ਦੇਖੋ ਏਦਾਂ ਦਾ ਸਿਸਟਮ ਨਹੀਂ ਸੀਗਾ, ਜੇ ਸੁਚੇਤ ਹੁੰਦੇ ਆ ਲੋਕ ਤਾਂ ਚੰਗੀ ਗੱਲ ਹੈ ਜੀ।
1: ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤ ਕਰਨ ਨੂੰ ਕਿਹਾ ਉੱਠ ਕੇ
0: ਜੀ,
1: ਉੱਥੋਂ ਦੇ ਮੁੱਖ ਮੰਤਰੀ ਸਾਹਿਬ ਨੇ, ਰੈਡੀ ਸਾਹਿਬ ਨੇ ਇਹਨਾਂ ਨੂੰ ਬਾਣ ਲਈ ਕਿਹਾ ਲੋਕਾਂ ਨੂੰ।
0: ਬਿਲਕੁਲ
1: ਜਦੋਂ ਉਹ ਭਾਸ਼ਣ ਦੇ ਰਹੀ ਸੀਗੀ
0: ਜੀ,
1: ਸ਼ਾਂਤ ਨਹੀਂ ਹੋਏ
0: ਜੀ,
1: ਉਹਨਾਂ ਨੇ ਨਹੀਂ ਬੋਲਣ ਦਿੱਤਾ ਹੁਣ ਦੇਖੋ ਤੁਸੀਂ,
0: ਬਿਲਕੁਲ
1: ਇਹ ਹਾਲਾਤ ਹੋਏ ਪਏ ਸਾਡੇ ਦੇਸ਼ ਦੇ
0: ਜੀ।
1: ਬਾਕੀ ਤਾਂ ਤੁਹਾਨੂੰ ਪਤਾ ਹੀ ਆ ਵੀ ਜੋ ਸਿਸਟਮ ਚੱਲਣ ਡਿਆ ਵਾ
0: ਜੀ,
1: ਜਿਵੇਂ ਸੈਨੀ ਸਾਹਿਬ ਕਹਿੰਦੇ ਗੇ ਬਈ ਬੜੇ ਚਾਣਾ ਲਿਆਂਦੇ ਸੀਗੇ, ਤੇ ਮੈਂ ਕਹਿੰਦਾ ਕੋਈ ਗੱਲ ਨੀ ਜੀ, ਬੜੇ ਚਾਣਾ ਤੋਰਾਂਗੇ ਵੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਇਹੀ ਗੱਲ ਨਾਲ ਜੀ, ਧੰਨਵਾਦ ਜੀ, ਬਹੁਤ ਬਹੁਤ
0: ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਂਝ ਦੇ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਜੀਰਾ ਜੀ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਤੇ ਖਬਰਾਂ ਦੇ ਵੱਲ ਨੂੰ ਵੱਧਦੇ ਆ ਹੋਰ, ਤੇ 10-15-20 ਮਿੰਟ ਦਾ ਹੋਰ ਆਪਣੇ ਕੋਲ ਸਮਾਂ ਹੈ, ਤੇ ਜੇ ਤੁਸੀਂ ਲਾਈਨ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ, ਆਪਣੀ ਦੁਨੀਆਦਾਰੀ ਦੇ ਵਿੱਚ ਪਹੁੰਚਾਉਣੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਗੱਲ ਮੈਂ ਕਰ ਰਿਹਾ ਸੀ ਕੈਨੇਡਾ ਦੀ ਸਭ ਤੋਂ ਵੱਡੀ $22 ਮਿਲੀਅਨ ਦੀ ਜਿਹੜੀ ਹੈ ਸੋਨਾ ਚੋਰੀ ਦਾ ਮਾਮਲਾ। ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਦੇ ਉੱਤੋਂ $2.2 ਕਰੋੜ ਜਿਹੜੇ ਲਗਭਗ ₹185 ਕਰੋੜ ਜਿਹੜਾ ਸੀਗਾ ਉਹਦੇ ਮੁੱਲ ਦੇ ਸੋਨੇ ਅਤੇ ਵਿਦੇਸ਼ੀ ਕਰੰਸੀ ਦੀ ਇਤਿਹਾਸਕ ਚੋਰੀ ਦੇ ਮਾਮਲੇ ਦੇ ਵਿੱਚ ਪੰਜਾਬੀ ਮੂਲ ਦੇ ਜਿਹੜੇ ਮੁਲਜ਼ਮ ਨੇ ਪਰਮਪਾਲ ਸਿੱਧੂ ਦੇ ਖਿਲਾਫ਼ ਸੋਮਵਾਰ ਨੂੰ ਜਿਹੜਾ ਕੱਲ੍ਹ ਬੀਤੇ ਦੇ ਵਿੱਚ ਅਦਾਲਤੀ ਸੁਣਵਾਈ ਸ਼ੁਰੂ ਹੋ ਗਈ ਹੈ। ਚਲ ਭੈਣ ਜੀ ਬਸ 1 ਮਿੰਟ ਹੋਲਡ ਰੱਖਣਾ ਜੀ। ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਪਰਮਪਾਲ ਨੇ ਏਅਰ ਕੈਨੇਡਾ ਦਾ ਜਿਹੜਾ ਮੁਲਾਜ਼ਮ ਹੁੰਦਿਆਂ ਹੋਇਆਂ ਆਪਣੀ ਪਹੁੰਚ ਦਾ ਫਾਇਦਾ ਚੁੱਕ ਕੇ ਇਸ ਦੇ ਵੱਡੀ ਚੋਰੀ ਨੂੰ ਜਿਹੜਾ ਅੰਜਾਮ ਦਿਵਾਉਣ ਦੇ ਵਿੱਚ ਅੰਦਰੂਨੀ ਭੇਤੀ ਦੇ ਵੱਲੋਂ ਜਿਹੜਾ ਇਨਸਾਈਡ ਮੈਨ ਦੀ ਭੂਮਿਕਾ ਨਿਭਾਈ ਹੈ। ਅਦਾਲਤ ਦੇ ਵਿੱਚ ਪੇਸ਼ੀ ਦੇ ਦੌਰਾਨ ਪਰਮਪਾਲ ਸਿੱਧੂ ਨੇ ਜਿਹੜਾ ਸੀਗਾ ਆਪਣੇ ਤੇ ਲੱਗੇ ਚੋਰੀ ਅਤੇ ਸਾਜ਼ਿਸ਼ ਘੜਨ ਦੇ ਦੋਸ਼ਾਂ ਨੂੰ ਨਕਾਰਦਿਆਂ ਬੇਗੁਨਾਹੀ ਦਾ ਜਿਹੜਾ ਦਾਅਵਾ ਕੀਤਾ ਹੈ। ਸਰਕਾਰੀ ਵਕੀਲ ਜੇਲੇਨਾ ਵਲਾਸਕਿਨ ਜਿਹੜੇ ਨੇ ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਅਪ੍ਰੈਲ 2023 ਦੇ ਵਿਚ ਹੋਈ ਇਸ ਚੋਰੀ ਦੇ ਲਈ ਵਰਤੀ ਗਈ ਨਕਲੀ ਏਅਰ ਜਿਹੜਾ ਵੇਅਬਲ ਜਿਹੜੀ ਹੈ ਘਟਨਾ ਤੋਂ ਇਕ ਦਿਨ ਪਹਿਲਾਂ ਪਰਮਪਾਲ ਸਿੱਧੂ ਦੀ ਪ੍ਰੋਫਾਈਲ ਤੋਂ ਹੀ ਪ੍ਰਿੰਟ ਕੀਤੀ ਗਈ ਸੀਗੀ ਤੇ ਬਾਅਦ ਦੇ ਵਿਚ ਪੂਰਾ ਜਿਹੜਾ ਮਾਲ ਟਰੱਕ ਦੇ ਵਿਚ ਲੋਡ ਕਰਵਾ ਕੇ ਗਾਇਬ ਕਰ ਦਿੱਤਾ ਗਿਆ। ਜਾਂਚ ਦੇ ਅਨੁਸਾਰ ਇਹ ਖੇਪ ਜਿਹੜੀ ਸੀ ਚੋਰੀ ਕਰਨ ਆਇਆ ਟਰੱਕ ਡਰਾਈਵਰ ਜਿਹੜਾ ਸੀ ਡੁਰਾਟੇ ਕਿੰਗ ਮੈਕਲਿਨ ਦਾ ਸੀਗਾ ਜੋ ਬਾਅਦ ਦੇ ਵਿਚ ਅਮਰੀਕਾ ਭੱਜ ਗਿਆ ਤੇ ਸਤੰਬਰ 2023 ਦੇ ਵਿਚ ਪੈਨਸਲਵੇਨੀਆ ਤੋਂ ਫੜਿਆ ਗਿਆ। ਸੀਸੀਟੀਵੀ ਕੈਮਰਿਆਂ ਦੇ ਵਿਚ ਫੋਟੋਜ਼ ਦੇ ਵਿਚ ਸਾਹਮਣੇ ਆਇਆ ਕਿ ਚਿਹਰਾ ਜਿਹੜਾ ਢੱਕ ਕੇ ਆਏ ਡਰਾਈਵਰ ਨੇ ਜਾਲੀ ਕਾਗਜ਼ਾਤ ਦਿਖਾਏ ਤੇ ਮਹਿਜ ਇਕ ਘੰਟੇ ਦੇ ਅੰਦਰ ਹੀ 400 ਕਿਲੋ ਤੋਂ ਵੱਧ ਦਾ ਜਿਹੜਾ ਵਜ਼ਨ ਦੀਆਂ 6,600 ਸੋਨੇ ਦੀਆਂ ਇੱਟਾਂ ਜੋ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਜਿਹੜੀਆਂ ਸੀ ਆਈਆਂ ਸੀ ਲੈ ਕੇ ਉਹ ਫਰਾਰ ਹੋ ਜਾਂਦਾ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਨੇ ਸਵਾਲ ਚੁੱਕਿਆ ਕਿ ਪਰਮਪਾਲ ਦੇ ਕੰਪਿਊਟਰ ਤੱਕ ਕਿਸੇ ਹੋਰ ਦੀ ਪਹੁੰਚ ਸੀਗੀ ਕਿ ਉਸ ਦਸਤਾਵੇਜ਼ ਦੇ ਉੱਤੇ ਉਸਦੀ ਲਿਖਤ ਦੀ ਜਿਹੜੀ ਕੋਈ ਫੋਰੈਂਸਿਕ ਜਾਂਚ ਹੋਈ ਹੈ। ਜਾਂਚ ਅਧਿਕਾਰੀਆਂ ਨੇ ਮੰਨਿਆ ਕਿ ਲਿਖਤ ਘੱਟ ਹੋਣ ਦੇ ਕਾਰਨ ਜਾਂਚ ਨਹੀਂ ਕੀਤੀ ਜਾ ਸਕਦੀ ਤੇ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਜਿਹੜਾ ਪ੍ਰੋਸੀਕਿਊਸ਼ਨ ਨੇ ਦੋ ਹੋਰ ਦੋਸ਼ੀਆਂ ਅਲੀ ਰਜ਼ਾ ਤੇ ਅਮਿਤ ਜਲੋਟਾ ਖਿਲਾਫ਼ ਕੇਸ ਵਾਪਸ ਲਿਆ ਸੀ ਜਦਕਿ ਅਰਸਲਾਨ ਚੌਧਰੀ ਨੂੰ 4 ਸਾਲ ਦੀ ਕੈਦ ਤੇ $22 ਮਿਲੀਅਨ ਮੁਆਵਜ਼ਾ ਭਰਨ ਦੀ ਸਜ਼ਾ ਜਿਹੜੀ ਸੁਣਾਈ ਜਾ ਚੁੱਕੀ ਹੈ। ਮਾਮਲੇ ਦੇ ਵਿਚ ਸ਼ਾਮਲ ਇਕ ਹੋਰ ਜਿਹੜਾ ਮੁਲਜ਼ਮ ਹੈ ਅਰਚਿਤ ਗਰੋਵਰ ਤੇ ਵੀ ਜਿਹੜਾ ਸੁਣਵਾਈ ਇਸੇ ਸਾਲ ਦੇ ਅੰਤ ਦੇ ਵਿਚ ਜਿਹੜੀ ਹੋਣੀ ਹੈ। ਵੱਡੀਆਂ ਵੱਡੀਆਂ ਮਾਰਾਂ ਮਾਰਦੇ ਆ ਸਾਡੇ ਲੋਕ ਦੇਖ ਲਓ। ਤੇ ਲਓ ਦੋਸਤੋ ਆਪਾਂ ਚੱਲਦੇ ਹਾਂ ਅਮਰੀਕਾ ਤੇ ਹਰਵਿੰਦਰ ਜੋਲ ਭੈਣ ਜੀ US ਤੋਂ ਜੁੜੇ ਨੇ ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਰਾਜਨ ਹਾਂਜੀ ਭਾਜੀ ਚਲੇ ਗਏ ਤੇ ਮੈਂ ਸੁਣਦੀ ਸੀਗੀ।
0: ਹਾਂਜੀ
2: ਤੇ ਆਹ ਜਿਹੜੀ ਤੁਸੀਂ ਖਬਰ ਕਰਦੇ ਸੀ ਜਦੋਂ ਆਹ ਹੁਣੇ ਅਪ੍ਰੈਲ ਮਈ ਦੀ ਗੱਲ ਹੀ ਆ,
0: ਹਾਂਜੀ
2: ਇੰਡੀਆ ਜਾਣ ਤੋਂ ਪਹਿਲਾਂ ਦੀ, ਜਦੋਂ ਉਹ ਕੈਨੇਡਾ ਦੇ ਵਿੱਚ ਹੀ ਸੀਗੇ, ਇੱਕ ਗਰੁੱਪ ਬਣਿਆ ਹੋਇਆ ਸੀਗਾ ਜਿਹੜੇ ਅਟੈਚੀ ਨੂੰ ਉਹ ਕਰਦੇ ਸੀਗੇ,
0: ਚੇਂਜ ਕਰਦੇ ਸੀਗੇ।
2: ਹਾਂਜੀ
0: ਹਨਾ,
2: ਤੇ ਹਾਂਜੀ ਤੇ ਇਹ ਜਿਹੜੀਆਂ ਇੰਨੀਆਂ ਇੱਟਾਂ ਨੇ, ਤੁਸੀਂ ਇਹ ਦੇਖੋ, ਪਹਿਲੀ ਗੱਲ ਤਾਂ ਇਹ ਕਿਤੇ ਤਾਂ ਕਿਤੇ ਵੇਚਣੀਆਂ ਨੇ ਨਾ, ਕਿਤੇ ਨਾ ਕਿਤੇ ਤਾਂ ਜਾਣੀਆਂ ਹੀ ਇਹ, ਵੀ ਐਡੀ ਬੜੀ ਖੇਪ ਤੁਸੀਂ ਵੇਚ ਕਿਵੇਂ ਲੈਣੀ ਆ ਬਾਹਰ। ਓਦੋ ਮੈਨੂੰ ਯਾਦ ਆ ਜਦੋਂ ਹੁਣ ਅਸੀਂ ਇੰਡੀਆ ਗਏ ਤਾਂ ਹੁਣ ਲੋਕੀ ਕੀ ਕਰਦੇ ਸੀ, ਆਪਣੇ ਆਪਣੇ ਅਟੈਚੀਆਂ ਦੀਆਂ ਫੋਟੋ ਖਿੱਚ ਕੇ।
0: ਉਹ ਪੈਂਦੀ ਏਦਾਂ ਸੀਗਾ ਅੰਦਰ ਖਾਤੇ, ਜਦੋਂ ਉਹ ਆਪਣੀ ਬੈਗੇਜ ਦੇ ਵਿੱਚੋਂ ਲੰਘਦੇ ਸੀ ਏਰੀਆ ਦੇ ਵਿੱਚੋਂ, ਤਾਂ ਉੱਥੇ ਜਿਹੜੇ ਮੁਲਾਜ਼ਮ ਸੀਗੇ ਅੰਦਰ ਖਾਤੇ, ਉਹ ਟੈਗ ਬਦਲੀ ਕਰ ਦਿੰਦੇ ਸੀ ਜੀ ਉਸ ਚੱਕਰ ਦੇ ਵਿੱਚ ਜੀ, ਉਹ ਸਾਰਾ ਅਦਲ ਬਦਲ ਕਰ ਦਿੰਦੇ ਸੀ।
2: ਹਾਂਜੀ ਪਰ ਸਾਹਿਬ ਹੁਣ ਨੀ, ਹੁਣ ਤਾਂ ਹਟ, ਹੁਣ ਤਾਂ ਬੜੇ ਸਾਲ ਹੋ ਗਏ ਏਅਰਲਾਈਨ, ਮੈਨੂੰ ਲੱਗਦਾ 7-8 ਸਾਲ ਹੋ ਗਏ ਅਸੀਂ ਕਦੇ ਲੌਕ ਨੀ ਲਾਇਆ ਟੈਚੀ ਨੂੰ
0: ਹਨਾ, ਕਿਉਂਕਿ ਇੱਕ ਵਾਰੀ ਸਕੈਨਰ ਵੀ ਆ ਗਏ, ਤੁਸੀਂ ਵਿੱਚ ਪਾ ਸਕਦੇ ਹੋ ਕੁਝ ਨਾ ਕੁਝ, ਤੇ ਫੋਨ ਦੇ ਵਿੱਚ ਤੁਹਾਨੂੰ ਨੋਟ ਹੁੰਦਾ ਰਹਿੰਦਾ ਕਿੱਥੇ ਹੈਗਾ ਜੀ ਤੁਹਾਡਾ।
2: ਹਾਂਜੀ ਹਾਂਜੀ ਤੇ ਫੇਰ ਦੂਜੀ ਗੱਲ ਇਹ ਸੀ ਕਿ ਜਦੋਂ ਪਹਿਲਾਂ ਦੀ ਗੱਲ ਆ, ਪਹਿਲਾਂ ਇੰਡੀਆ ਦੇ ਵਿੱਚ ਨਾ ਸ਼ੁਰੂ ਦੀਆਂ ਗੱਲਾਂ ਨੇ, 87-88-90 ਤੱਕ ਉਦੋਂ ਦੀਆਂ ਗੱਲਾਂ ਨੇ, ਤੇ ਉਦੋਂ ਇੱਧਰ ਨੀ ਹੁੰਦਾ ਸੀ ਆਪਣੇ ਇੰਡੀਆ ਦੇ ਵਿੱਚ ਤਾਂ ਅਟੈਚੀਆਂ ਦੇ ਲੋਕ ਤੋੜ ਲੈਂਦੇ ਸੀਗੇ।
0: ਹਾਂਜੀ
2: ਤੇ ਉਹ ਜੋ ਛੋਟੀ ਜਿਹੀ ਜਿੰਦੀ ਹੁੰਦੀ ਸੀ, ਦੱਸੋ ਕੀ ਤੋੜਨੀ ਔਖੀ ਹੈ, ਇਹ ਤਾਂ ਆਪ ਸੱਪ ਨੂੰ ਆਪ ਹੀ ਹਨਾ, ਤੇ ਅਟੈਚੀਆਂ ਨੂੰ ਉੱਤੋਂ ਪਾੜ ਲੈਂਦੇ ਸੀ ਇੰਡੀਆ ਦਿੱਲੀ ਦੇ ਵਿੱਚ
0: ਜੀ ਬਿਲਕੁਲ ਹੈ
2: ਹਨਾ, ਤੇ ਉਹ ਉਦੋਂ ਵੀ ਇਹ ਬਹੁਤ ਹੁੰਦਾ ਸੀ, ਪਹਿਲਾਂ ਹੀ ਮਤਲਬ ਡਰ ਲੱਗਿਆ ਰਹਿੰਦਾ ਸੀਗਾ ਕਿ ਪਤਾ ਨੀ ਟੈਚੀ ਸਾਬਤ ਪਹੁੰਚੂਗਾ ਵੀ ਕਿ ਨਹੀਂ, ਕਿਉਂਕਿ ਉਹ ਪਾੜ ਕੇ ਉਪਰੋਂ ਵਿੱਚੋਂ ਸਮਾਨ ਏਅਰਪੋਰਟ ਤੇ ਕੱਢ ਲੈਂਦੇ ਸੀਗੇ
0: ਹਨਾ,
2: ਤੇ ਹਾਂਜੀ ਉਹੀ ਬਾਅਦ ਚ ਵੇਚਦੇ ਸੀ ਜਾਂ ਜੋ ਕੁਛ ਘਰ ਲੈ ਜਾਂਦੇ ਸੀ ਜਿਵੇਂ ਵੀ ਸੀ ਹੁੰਦੇ। ਤੇ ਸੈਣੀ ਸਾਹਿਬ ਭਾਜੀ ਖਬਰਾਂ ਕਰਦੇ ਸੀ, ਬੜੀ ਵਧੀਆ ਸੀ, ਮੈਂ ਤਾਂ ਕਹਿਣਾ ਸੀ, ਮੈਂ ਕਿਹਾ ਵੀ ਪਾਠ ਸਵੇਰ ਨੂੰ ਤੁਕਾਂ ਕਰ ਪੜਿਆ ਕਰੋ, ਆਪਣਾ ਸ਼ਲੋਕ ਮਹੱਲਾ 9 ਦੀਆਂ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇੱਥੇ ਹੀ ਰਹਿ ਜਾਣਾ ਸਾਰਾ ਕੁਛ, ਆ ਤੁਸੀਂ ਬੇਈਮਾਨੀ ਆ ਜੋ ਕੁਛ ਮਰਜ਼ੀ ਜਿਹੜਾ ਵੀ ਕੁਛ ਆ ਹਨਾ। ਤੇ ਬਾਕੀ ਆ 2-3 ਦਿਨਾਂ ਤੋਂ ਤੁਸੀਂ ਸਾਰੇ ਕਹਿੰਦੇ ਸੀਗੇ ਕਿ ਪ੍ਰਗਟ ਸਿੰਘ ਨੂੰ ਆਪਣਾ ਪ੍ਰਧਾਨ ਬਣਾ ਤਾ, ਚਲੋ ਵਧੀਆ ਹੋਇਆ, ਪਰ ਗੱਲ ਇਹ ਆ ਇਹ ਜਿਹੜੀ ਪੋਲੀਟੀਕਲ ਹੈਗੀ ਇਹ ਬਹੁਤ ਕੀ ਕਹਿੰਦੇ ਨੇ, ਇੱਕ ਜਿਵੇਂ ਆਪਣੇ ਕਹਿੰਦੇ ਮੱਝ ਲਿਬੜੀ ਹੋਈ ਆ
0: ਆਪਣਾ
2: ਚਿੱਕੜ ਦੇ ਵਿੱਚ, ਹਾਂਜੀ ਲਿਪੇ ਆ, ਜਿੱਦਾਂ ਨੂੰ ਪੂੰਛ ਮਾਰਦੀ ਆ ਸਭ ਨੂੰ ਨਵੇੜੀ ਜਾਂਦੀ ਆ ਹਨਾ, ਇਹ ਨਾ ਇਹਨੇ ਪੋਲੀਟੀਕਲ ਸਿਸਟਮ ਦੇ ਵਿੱਚ ਤਾਂ ਹੁਣ ਆਪਣਾ ਇੰਨਾ ਗੰਦਾ ਨਿਘਾਰ ਆਇਆ ਹੋਇਆ, ਇਹਨੇ ਤਾਂ ਬੜੇ ਬੜੇ ਸਭ ਨੂੰ ਕੁਛ ਨਾ ਕੁਛ ਕਰਕੇ ਬਾਅਦ ਚ ਗੰਦੇ ਕਰਕੇ ਛਿੱਟੇ ਮਾਰ ਕੇ ਹੀ ਭੇਜਿਆ ਇਥੋਂ ਹਨਾ, ਤੇ ਇੰਨੀ ਸਾਫ਼ ਸੁਥਰੀ ਛਵੀ ਆ ਤਾਂ, ਪਰ ਮੈਨੂੰ ਤਾਂ ਇਹ ਡਰ ਲੱਗਦਾ ਵੀ ਕਿਤੇ ਇੰਨੀ ਸਾਫ਼ ਸੁਥਰੀ ਛਵੀ ਰਹਿ ਵੀ ਜਾਊਗੀ ਇਹਨਾਂ ਨੇ ਤਾਂ। ਮਨਮੋਹਨ ਸਿੰਘ ਦੇਖੋ ਤੁਸੀਂ ਇੰਨੇ ਵਿਚਾਰੇ ਉਹ ਸੀਗੇ, ਉਹਨਾਂ ਨੂੰ ਨੀ ਛੱਡਿਆ ਹੈਗਾ ਹਨਾ, ਬਈ ਜਦੋਂ ਇਹਨਾਂ ਨੇ ਭੇਜਣਾ ਤੇ ਇੰਨੀ ਛਵੀ ਸਾਫ਼ ਹੀ ਲੈ ਕੇ ਜਾਣਗੇ
0: ਹਨਾ।
2: ਤੇ ਈਵਨ ਤੁਸੀਂ ਦੇਖੋ ਹੁਣ ਆਪਾਂ ਕਹਿੰਦੇ ਆ ਵੀ ਕਰਪਸ਼ਨ ਤੇ ਹੋਰ, ਨਵਜੋਤ ਸਿੰਘ ਸਿੱਧੂ ਨੇ ਕਦੇ ਨੀ ਕੀਤੀ, ਹੋਰ ਸਾਰਾ ਕੁਛ ਉਹਦਾ ਆਪਦਾ ਯੂ ਨੋ ਵੈਲ ਆਫ ਹੈਗਾ ਉਹ, ਪਰ ਉਹਨੇ ਵੀ ਦੇਖਿਓ ਕਿੰਨੀ ਮਨਮੋਹਨ ਸਿੰਘ ਲਈ, ਮੈਨੂੰ ਬਹੁਤ ਵਾਰੀ ਬਸ ਇੱਕੋ ਹੀ ਉਹਦੀ ਗੱਲ ਸਭ ਤੋਂ ਬੁਰੀ ਲੱਗਦੀ, ਕਿੰਨੀ ਗੰਦੀ ਬਿਲਕੁਲ ਬਦਲੀ ਉਹਨਾਂ ਨੇ, ਉਹਨੇ ਯੂਜ਼ ਕੀਤੀ ਸੀਗੀ ਹਨਾ, ਤੇ ਉਹ ਮੈਨੂੰ ਹਮੇਸ਼ਾ ਹੀ ਉਹ ਮੈਨੂੰ ਸਭ ਤੋਂ ਵੱਧ ਉਹਦੀ ਇਹਦੀ ਜਦੋਂ ਮੈਂ ਦੇਖਦੀ ਆ ਵੀ ਕਦੇ ਇਹਨੇ ਕਰਪਸ਼ਨ ਨੀ ਕੀਤੀ, ਲੋਕਾਂ ਦੀ ਹੈਲਪ ਕੀਤੀ, ਮੁਆਵਜ਼ੇ ਆਪਦੇ ਕੋਲੋਂ ਦਿੱਤੇ, ਲਾਂਘਾ ਵੀ ਖਲਵਾਇਆ, ਹੋਰ ਸਾਰਾ ਕੁਛ, ਪਰ ਇਹਨੇ ਉਸ ਟਾਈਮ ਜਵਾਨ ਬਹੁਤ ਹੀ, ਜਦੋਂ ਇਹ ਬੀਜੇਪੀ ਸੀਗਾ ਜਵਾਨ ਬਹੁਤ ਲੋਹ ਪੱਧਰ ਦੀ ਇੱਕ ਇਨਸਾਨ ਭਲਾ ਮਾਨਸ ਹਨਾ, ਤੇ ਉਦੋਂ ਉਹਦੇ ਲਈ ਤੁਸੀਂ ਇਹੀ ਜੀ ਗੰਦੀ ਸ਼ਬਦ ਮਤਲਬ ਘਟੀਆ ਪਨ ਗੰਦੀ ਮਤਲਬ ਘਟੀਆ ਨੀਵੇਂ ਪੱਧਰ ਦੀ ਵਰਤੋਂ। ਵੈਸੇ ਵੀ ਉਹ ਉਮਰ ਚ ਬਜੁਰਗ ਸੀ ਇਹਨਾਂ ਨਾਲ, ਮਤਲਬ ਬਜੁਰਗ ਨੀ ਮਤਲਬ ਇਹਨਾਂ ਤੋਂ ਬੜੇ ਸੀ ਕਿੰਨੇ ਹਨਾ। ਹਾਂਜੀ ਤੇ ਵਧੀਆ ਸੀ ਲੱਗਿਆ, ਵਧੀਆ ਲੱਗਿਆ, ਮੈਂ ਸੁਣਦੀ ਸੀ ਕੱਲ ਪਰਸੋਂ ਵੀ, ਕੱਲ ਮੈਂ ਮਾਲ ਭੈਣ ਜੀ ਉਹਨਾਂ ਨੂੰ ਵੀ ਸੁਣਿਆ।
0: ਹਾਂਜੀ
2: ਤੇ ਅੱਜ ਸੁਖਬੀਰ ਬਾਦਲ ਦਾ ਤੁਸੀਂ ਦੱਸੋ ਵੀ ਕਰਜ਼ਾ ਦੇਣਾ, ਕਰਜ਼ਾ ਤਾਂ ਕਰਜ਼ਾ ਹੀ ਆ, ਲੋਨ ਦੇਣਾ ਲੋਨ ਹੀ ਆ। ਤੇ ਤੁਸੀਂ ਦਾਲ ਆਟਾ ਤੇ ਵੀ ਸਾਰੇ ਦੇਈ ਜਾਂਦੇ ਨੇ ਹਨਾ, ਤੇ ਜਿਵੇਂ ਭਾਜੀ ਕਹਿੰਦੇ ਸੀ ਕਿ ਜਨਰੇਟ ਕਰੋ ਜੋਬਸ ਬੱਚਿਆਂ ਦੀ ਪੜ੍ਹਾਈ ਦਾ, ਜਿਹੜੇ ਬੱਚੇ ਆਹ ਹੁਣ ਡਰੱਗਸ ਤੋਂ ਇੰਨਾ ਬੁਰਾ ਹਾਲ ਹੋਇਆ ਹੋਇਆ, ਇੰਨਾ ਮਤਲਬ ਸਾਰੇ ਪਾਸੇ ਗੰਦ ਇਹ ਪਿਆ ਹੋਇਆ, ਤੇ ਤੁਸੀਂ ਪਲਾਟ ਦੇਣੇ, ਪਲਾਟ ਕਿੱਥੋਂ ਦੇਣੇ ਨੇ, ਸਾਰੀ ਤਾਂ ਜ਼ਮੀਨ ਐਕਵਾਇਰ ਕਰ ਲਈ ਜ਼ਿਮੀਦਾਰਾਂ ਕੋਲ, ਤਾਂ ਜ਼ਮੀਨ ਹੀ ਨੀ ਰਹੀ
0: ਹੈਂ,
2: ਗੌਰਮੈਂਟ ਕੋਲ ਤਾਂ ਪਹਿਲਾਂ ਹੀ ਹੈ ਨੀ, ਗੌਰਮੈਂਟ ਨੇ ਤਾਂ ਪਹਿਲਾਂ ਹੀ ਆਪਣਾ ਵੇਚ ਵੱਟੀ ਇਹ ਖਾਈ ਬੈਠੇ ਨੇ ਸਾਰੇ, ਤੇ ਪਲਾਟ ਪਰ ਤਾਂ ਹੀ ਤਾਂ ਹੁਣ ਜੇ ਆਪਣੇ ਲੋਕਾਂ ਨੇ ਇੰਨਾ ਕੁ ਤੁਸੀਂ ਇਹ ਦੇਖੋ, ਅਸੀਂ ਥੋੜੇ ਦਿਨ ਹੋਏ ਕੋਈ ਰਿਸ਼ਤੇਦਾਰ ਆਏ ਸੀ ਉਹਨਾਂ ਕੋਲ ਗਏ, ਤੇ ਮੈਂ ਉਹਨਾਂ ਨੂੰ ਪੁੱਛਣ ਲੱਗੀ, ਮੈਂ ਕਿਹਾ ਤੁਸੀਂ ਕਿਹਨੂੰ ਸਪੋਰਟ ਕਰਦੇ ਹੋ, ਕਹਿੰਦੇ ਕਿ ਕਾਂਗਰਸ ਨੂੰ, ਮੈਂ ਕਿਹਾ ਅੱਛਾ ਚਲੋ ਵਧੀਆ, ਕਹਿੰਦੇ ਕਾਂਗਰਸ ਨੂੰ, ਕਾਂਗਰਸ ਵੱਲ ਤਾਂ ਤਾਂ ਗਏ ਸੀ ਮਹਾਰਾਜੇ ਕਰਕੇ, ਹੁਣ ਮਹਾਰਾਣੀ ਵੀ ਬੀਜੇਪੀ ਚੱਲੇ, ਮੈਂ ਕਹਿੰਦਾ ਮਹਾਰਾਜਾ ਉਪਾਧੀ ਹੈ ਨੀ ਗੀ, ਤੇ ਉਹ ਤਾਂ ਹੁਣ ਡੈਮੋਕ੍ਰੇਸੀ ਸੀਗੀ, ਉਹਨੂੰ ਵੋਟਾਂ ਪਈਆਂ ਤਾਂ ਚੁਣਿਆ ਗਿਆ, ਤੇ ਮੈਂ ਕਿਹਾ ਜੇ ਹੁਣ ਵੀ ਉਹ ਮਹਾਰਾਜਾ ਹੀ ਤੁਸੀਂ ਉਹਨੂੰ ਬਣਾਈ ਜਾਣਾ, ਫਿਰ ਮੈਂ ਕਿਹਾ ਤੁਸੀਂ ਖੜੇ ਕਿੱਥੋਂ
0: ਡੈਮੋਕ੍ਰੇਸੀ ਆਪਣੇ, ਜਿਹੜੇ ਇਹਨਾਂ ਦੀ ਮਦਰ ਹੈਗੀ ਆ ਰਾਹੁਲ ਗਾਂਧੀ ਹੋਣਾ ਦੀ, ਉਹਨਾਂ ਨੇ ਉਦੋਂ ਹੀ ਕਹਿ ਦਿੱਤਾ ਸੀਗਾ ਕਿ ਮਹਾਰਾਜਾ ਮਹਾਰਾਣੀ ਜਿਹੜੇ ਅੱਗੇ ਲਾਉਂਦੇ ਆ ਇਹ ਕੰਮ ਨੀ ਚੱਲਣਾ, ਉਹ ਬਹੁਤ ਚਿਰ ਦਾ ਇਹਨਾਂ ਨੇ ਹਟਾਇਆ ਕਾਂਗਰਸ ਦੇ ਵਿੱਚ ਤਾਂ।
2: ਨਹੀਂ ਨਹੀਂ ਤੁਸੀਂ ਭਾਰੇ ਸਾਹਿਬ ਲਾਉਣ ਨੂੰ ਤਾਂ ਹੁਣ ਕੁਛ ਮਰਜ਼ੀ ਲਾਈ ਜਾਵੋ, ਹੁਣ ਮੈਂ ਕੁਛ ਲਾਈ ਜਾਵਾਂ ਆਪਣੇ ਆਪਣੇ ਨਾਂ ਦੇ ਮੂਹਰੇ ਹਨਾ, ਜਿਹੜਾ ਜਿਹੜੀ ਚੀਜ਼ ਹੁਣ ਹੈ ਹੀ ਨੀ ਮੇਰੇ, ਮਤਲਬ ਮੈਨੂੰ ਸਮਾਜ ਨੀ ਦੇ ਰਿਹਾ ਜਾਂ ਮੈਂ ਉਸ ਦੇ ਲਾਇਕ ਨੀ, ਜਾਂ ਉਹ ਚੀਜ਼ ਐਗਜ਼ਿਸਟ ਹੀ ਨੀ ਕਰਦੀ, ਹੁਣ ਮਹਾਰਾਜੇ ਦੀ ਮਹਾਰਾਜਾ ਦੀ ਤਾਂ ਹੈ ਹੀ ਨੀ,
0: ਜਿਵੇਂ
2: ਉਪਾਧੀ ਹੈ ਨੀ ਨਾ ਮਹਾਰਾਣੀ ਦੀ, ਤੁਸੀਂ ਘਰ ਦੇ ਵਿੱਚ ਜੋ ਕੁਛ ਮਰਜ਼ੀ ਬਣਾਈ ਜਾਓ, ਮਹਾਰਾਜੇ ਬਣੀ ਜਾਓ ਹਨਾ, ਤੇ ਆ ਹੁਣ ਨਾਭੇ ਵਾਲੀ ਸੀਗੀ ਉਹ ਮਹਾਰਾਣਾ ਮਹਾਰਾਜਾ, ਤੇ ਉਹ ਆ ਕੇ ਪਤਾ ਨੀ ਕਿੱਥੋਂ ਇੰਨੇ ਸਾਲਾਂ ਦਾ ਉਜਾੜ ਪਿਆ ਸੀ ਬੀਆ ਬਾਣ ਉਹ, ਤੇ ਹੁਣ ਉੱਥੇ ਮੌਜ ਨਾ ਆ ਕੇ ਆ ਸਾਰੇ ਜਿੰਨੇ ਰਾਧਾ ਸਵਾਮੀ ਵੀ ਸੀ ਇਹਦੇ ਵਾਲੇ ਅਕਾਲ ਤਖ਼ਤ ਆਪਣੇ ਵਾਲੇ ਐਸ ਜੀ ਪੀ ਸੀ ਵਾਲੇ ਸਾਰੇ ਆ ਕੇ ਮੁੰਡੇ ਦੇ ਦਸਤਾਰਬੰਦੀ ਕਰ ਗਏ
0: ਜਾਇਦਾਦਾਂ ਦੇ ਆਪਸ ਵਿੱਚ ਲੜੀ ਜਾਂਦੇ ਆ ਹੁਣ ਜੀ,
2: ਉਹ ਤਾਂ ਲੜਨਾ ਤਾਂ ਹੈਗਾ ਹੀ ਆ, ਇਹ ਕਿਹੜਾ ਹੋਣ ਇਹਨਾਂ ਦੀਆਂ ਲੜਾਈਆਂ, ਪੈਸੇ ਦੇ ਪਿੱਛੇ ਤਾਂ ਮਾਇਆ, ਉਹ ਕੀ ਕਹਿੰਦੇ ਮੈਨੂੰ ਤਾਂ ਸਾਣੀ ਭਾਜੀ ਮਾਇਆ ਹੋਈ ਨਾਗਣੀ, ਤੇ ਉਹ ਕੀ ਪਾਰਟੀ ਚਲੇ ਗਏ ਧੁੱਕ ਮੈਨੂੰ ਆਉਂਦੀ ਨੀ ਉਹ ਭੁੱਖੀ ਹਨਾ, ਤੇ ਉਹ ਤਾਂ ਕਰਕੇ ਹੈ ਤਾਂ ਹੁਣ ਜੇ ਲੋਕ ਹੁਣ ਵੀ ਨਾ ਸਮਝੇ ਬਈ ਦੇਖ ਇਹਨਾਂ ਨੇ ਸਾਨੂੰ ਇੰਨੇ ਸਾਲ, ਜਿਵੇਂ ਤੁਸੀਂ ਕਿਹਾ ਸੀ ਇੰਨੇ ਸਾਲ ਪ੍ਰਕਾਸ਼ ਸਿੰਘ ਬਾਦਲ ਰਾਜ ਕਰ ਗਿਆ, ਕੀ ਇਹਨਾਂ ਨੂੰ ਜੋਬ ਨੀ ਮਿਲੇ, ਕਰਪਸ਼ਨ ਇੰਨੀ ਹੋ ਗਈ, ਨਸ਼ਾ ਇੰਨਾ ਵੱਧ ਗਿਆ ਹਨਾ, ਤੇ ਸੁਖਬੀਰ ਸਿੰਘ ਬਾਦਲ ਨੇ ਹੋਣਾ ਕਿ ਦੇ ਦੇਣਾ, ਹੁਣ ਜੇ ਲੋਕਾਂ ਦੀਆਂ ਅੱਖਾਂ ਜੇ ਨਹੀਂ ਖੁੱਲਣੀਆਂ ਤਾਂ ਨਹੀਂ ਹੀ ਖੁੱਲਣੀਆਂ ਹਨਾ,
0: ਫੇਰ ਉਹਨਾਂ ਦਾ ਕੋਈ, ਪੰਜਾਬ ਤੋਂ ਬਾਹਰ ਰਹਿੰਦੇ ਆ ਸਾਨੂੰ ਵੀ ਪਤਾ ਕਿ ਪੰਜਾਬ ਦੇ ਕੀ ਮੁੱਦੇ ਨੇ, ਉੱਥੇ ਦੀਆਂ ਲੋੜਾਂ ਕੀ ਨੇ, ਇਕਨੋਮਿਕ ਕ੍ਰਾਈਸਿਸ ਚੱਲ ਰਿਹਾ ਹੈ, ਕਾਰੋਬਾਰ ਹੈ ਨਹੀਂ ਗੇ, ਲੋਕਾਂ ਦੇ ਜਿਹੜੇ ਚੱਜ ਦੇ ਚੱਲਦੇ ਸੀ ਉਹ ਵੀ ਠੱਪ ਨੇ, ਕਿੱਡੇ ਵੱਡੇ ਪੱਧਰ ਉੱਤੇ ਫਰੋਤੀਆਂ, ਹੋਰ ਸਾਰਾ ਗੈਂਗਸਟਰ ਸਿਸਟਮ, ਇਹ ਸਾਰਾ ਕੁਝ ਚੱਲ ਰਿਹਾ ਜੀ। ਤੇ ਉਹ ਚੀਜ਼ਾਂ ਆਪਾਂ ਨੂੰ ਇੱਥੇ ਬੈਠਿਆਂ ਨੂੰ ਪਤਾ ਜਾਂ ਨਜ਼ਰ ਆਉਂਦੀਆਂ ਨੇ, ਪਰ ਉੱਥੇ ਬੈਠੇ ਜਿਹੜੇ ਲੀਡਰ ਨੇ ਉਹ ਲੋਕਾਂ ਦੇ ਉੱਤੇ, ਆਵਾਮ ਦੇ ਉੱਤੇ ਰਾਜ ਕਰ ਰਿਹਾ, ਉਹ ਘਰ ਘਰ ਜਾ ਕੇ ਇਹ ਪੁੱਛ ਰਿਹਾ ਕਿ ਤੁਹਾਡੀਆਂ ਦੁੱਖ ਤਕਲੀਫਾਂ ਕੀ ਨੇ ਜੀ।
2: ਇੰਨੇ ਸਾਲਾਂ ਬਾਅਦ
0: ਬਿਲਕੁਲ ਜੀ,
2: ਇੰਨੇ ਸਾਲਾਂ ਬਾਅਦ, ਇਹ ਤਾਂ ਹੁਣ ਜਿਵੇਂ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਰਾਤ ਨੂੰ ਫਿਰਦਾ ਹੁੰਦਾ ਸੀਗਾ ਵੀ ਦੇਖਦਾ ਸੀ ਜਾਂ ਭੇਸ ਬਦਲ ਕੇ ਜਾਂਦਾ ਸੀ, ਮੈਨੂੰ ਤਾਂ ਲੱਗਦਾ ਇਹਦੇ ਵਿੱਚ ਹੁਣ ਉਹ ਖਾਲਸਾ ਰਾਜ ਦੇ ਵਿੱਚ ਯਾਦ ਵੀ ਪੁੱਛੀਏ ਜਾ ਕੇ ਵੀ ਤੁਹਾਨੂੰ ਕੀ ਤਕਲੀਫ ਆ। ਉਹ ਕਹਿੰਦੇ ਸੀ ਕਿਸੇ ਦੀ ਪੰਡ ਚੱਕ ਦੀ ਕੋਈ ਅਨਾਜ ਲਈ ਜਾਂਦਾ ਸੀਗਾ ਉਹ ਤੋਂ ਨੀ ਚੱਕ, ਇਹੀਆਂ ਜਿਹੀਆਂ ਗੱਲਾਂ ਹੁਣ ਮੈਨੂੰ ਲੱਗਦਾ ਇਹੋ ਜਿਹੇ ਇਹ ਪਖੰਡ ਜੇ ਕਰਨਗੇ ਹਨਾ। ਤੇ ਇਹਨਾਂ ਨੂੰ ਆਪਣਾ ਇਹ ਤੁਸੀਂ ਉਹ ਹੈਗਾ ਇੱਕ ਫੇਸਬੁੱਕ ਤੇ ਵੀ ਪਾਉਂਦਾ ਹੁੰਦਾ ਆਸਟ੍ਰੇਲੀਆ ਤੋਂ ਬੰਦਾ ਸਰਬਜੀਤ ਸੋਹੀ, ਇੱਥੇ ਥੋੜੇ ਚਿਰ 2 ਸਾਲ ਹੋਏ ਜਦੋਂ ਵੀ ਆ ਕੇ ਗਏ ਸੀ, ਯੰਗ ਜਿਹਾ ਹੀ ਮੁੰਡਾ ਹੈਗਾ ਤੁਹਾਡੇ ਵਰਗਾ ਹੀ ਆ, ਤੁਹਾਡੀ ਉਮਰ ਸਰਬਜੀਤ ਸੋਹੀ ਆ, ਤੁਸੀਂ ਦੇਖਿਓ ਉਹਨਾਂ ਦੇ ਬੜਾ ਸੋਹਣਾ ਭਾਰੇ ਸਾਹਿਬ ਆ। 2 ਦਿਨਾਂ ਤੋਂ 2 ਵਾਰ ਹੁਣ ਦੋ ਪਿਛਲੇ ਵੀਕ 2 ਕਿਸ਼ਤਾਂ ਆ ਗਈਆਂ ਉਹ ਮਹਾਰਾਜਾ ਰਣਜੀਤ
0: ਸਿੰਘ
2: ਉੱਤੇ ਬਈ ਉਹਨਾਂ ਦੀ ਉਹਨੇ ਕਿੰਨੀਆਂ ਰਾਣੀਆਂ ਸੀਗੀਆਂ ਵੀ ਐਕਚੁਅਲੀ ਸੀਗੀਆਂ ਕਿੰਨੀਆਂ ਹਨਾ, ਤੇ ਉਹਦੇ ਉਹ 2 ਕਿਸ਼ਤਾਂ ਬਣੀਆਂ ਉਹਦੇ ਪੜ੍ਹ ਕੇ ਮੇਰੇ ਕੋਲ ਵੀ ਜਿੰਨੀਆਂ ਕਿਤਾਬਾਂ ਸੀ, ਮੈਂ ਇੱਕ ਦਿਨ ਮੈਂ ਰਾਵੀ ਮੈਂ ਵੀ ਫਰੋਲੀਆ ਮੈਂ ਕਿਹਾ ਦੇਖਾਂ ਤਾਂ ਸਹੀ ਹਨਾ, ਤੇ ਉਹ ਮੈਂ ਤੁਹਾਨੂੰ ਭੇਜਦੀ ਹਾਂ ਉਹਦਾ ਦੀਆਂ ਪੋਸਟ ਬਹੁਤ ਵਧੀਆ ਨੇ ਹਨਾ, ਤੇ ਉਹਨੇ ਬੜਾ ਵਧੀਆ ਲਿਖਿਆ ਵੀ ਤੁਸੀਂ ਹੁਣ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਤੁਸੀਂ ਹਨਾ ਬਈ ਕਹਿੰਦੇ ਹੋ ਖਾਲਸਾ ਰਾਜ ਆਵੇ ਤੇ ਆਹ ਹੋਵੇ ਕੀ ਕੁਛ ਹੁੰਦਾ ਸੀਗਾ ਸਾਰਾ ਹਨਾ, ਤੇ ਹੁਣ ਨਾ ਭਾਰਤ ਸਾਹਿਬ ਵੈਸੇ ਗੱਲ ਏਡੀ ਬੜੀ ਮੂੰਹੋਂ ਕੱਢਣੀ ਨੀ ਚਾਹੀਦੀ, ਜੇ ਦੇਖਿਆ ਜਾਵੇ ਨਾ ਕਾਂਗਰਸ ਆ ਕੇ ਵੀ ਦੇਖ ਲਿਆ ਕੀ ਕੁਛ ਕਰਤਾ ਇਹਨਾਂ ਨੇ, ਤੇ ਬੀਜੇਪੀ ਹੁਣ ਆਪ ਵਾਲੇ ਵੀ ਆ ਗਏ, ਮੈਨੂੰ ਤਾਂ ਹੁਣ ਐ ਲੱਗਦਾ ਹਨਾ ਕਹਿਣ ਉਹ ਕਹਿੰਦੇ ਨੇ ਵੀ ਚਲ ਮਾੜੀ ਗੱਲ ਮੂੰਹੋਂ ਨਾ ਕੱਢੋ, ਮੈਨੂੰ ਤਾਂ ਲੱਗਦਾ ਬੀਜੇਪੀ ਆ ਰਹੀ ਫਰਕ ਨੀ ਪੈਣਾ ਭਾਜਪਾਲ ਨੇ ਉਹਨਾਂ ਦੇ ਉਹ ਜੇ ਉਸੇ ਕੀ ਕਹਿੰਦੇ ਨੇ ਬੇਲ ਦੇ ਕੱਦੂ ਇਹ ਨੇ ਹੁਣ ਬਣੇ ਹੋਏ, ਉਹ ਕੋਈ ਖਾਸ ਫਰਕ ਨੀ ਹੈਗਾ ਹਨਾ, ਤੇ ਬਈ ਇਹ ਤਾਂ ਆਪਾਂ ਹੁਣ ਐ ਲੱਗਦਾ ਵੀ ਹਾਏ ਬੀਜੇਪੀ ਨਾ ਆਵੇ, ਇਹ ਕਿਹੜਾ ਚੰਗੇ ਨੇ ਹੁਣ, ਕੋਈ ਵੀ ਨੀ ਚੰਗਾ ਇਹਨਾਂ ਚੋਂ
0: ਬਿਲਕੁਲ
2: ਹਨਾ, ਤੇ ਜੇ ਹੁਣ
0: ਆਪਾਂ ਨੀਤਾਂ ਦੀ ਆ ਚਲੋ ਆਪਾਂ ਦੇਖਦੇ ਆ ਨਾ, ਚਲੋ ਸਾਡਾ ਮੁਲਕ ਹੈ ਇੰਡੀਆ ਤੇ ਉਹ ਸਾਰਾ ਸਾਰਾ ਇੱਕੋ ਬਰਾਬਰ ਆ ਜੀ, ਕੋਈ PM ਆ ਜਾਂ ਕੋਈ ਮੁੱਖ ਮੰਤਰੀ ਆ ਉਹਦੇ ਲਈ ਸਾਰੇ ਲੋਕ ਇੱਕੋ ਜਿਹੇ ਹੋਣੇ ਚਾਹੀਦੇ, ਨਾ ਤਾਂ ਜਾਤ ਪਾਤ ਦਾ ਨਾ ਧਰਮ ਦਾ ਕਿਸੇ ਚੀਜ਼ ਦੇ ਵਿੱਚ ਹੋਣਾ ਚਾਹੀਦਾ, ਜੇ ਇੱਕ ਕਿਸੇ ਨੂੰ ਦਿੰਨੇ ਹੋ ਤਾਂ ਓਨਾ ਹੀ ਬਰਾਬਰ ਵੰਡ ਕੇ ਸਾਰਿਆਂ ਨੂੰ ਦੇ ਦਿਓ ਜੀ, ਕੋਈ ਗਿਲਾ ਸ਼ਿਕਵਾਈ ਨਾ ਕਰੇ।
2: ਉਹ ਤਾਂ ਹੀ ਤਾਂ ਕਹਿੰਦੇ ਵੀ ਹੁਣ ਤਾਂ ਕੋਈ ਜੇ ਆਪਾਂ ਕਹਿੰਦੇ ਵੀ ਉਹ ਹਿੰਦੂ ਮੁਸਲਮਾਨ ਜਾਂ ਹੋਰ ਇਸ ਤਰ੍ਹਾਂ ਧਰਮ ਦੇ ਪਿੱਛੇ ਲੜਾਉਂਦੇ ਨੇ ਬੀਜੇਪੀ, ਇਹਨਾਂ ਨੇ ਕਿਸੇ ਨੇ ਕੱਟ ਕੀਤੀ ਆ?
0: ਬਿਲਕੁਲ
2: ਕਿਸੇ ਨੇ ਵੀ ਨੀ, ਜੇ ਉਹੀ ਕੁਛ ਇਹਨਾਂ ਨੇ ਕੀਤਾ, ਉਹ ਕਹਿੰਦੇ ਨੇ ਵੀ ਕੰਨ ਨੀ ਫੜਿਆ ਚਾਹੇ ਸਿੱਧੇ ਪਾਸੇ ਜੀ ਫੜ ਲੋ ਚਾਹੇ ਢਿੱਲੇ ਪਾਸੇ ਜੀ ਫੜ ਲੋ, ਇਹਨਾਂ ਨੇ ਵੀ ਉਹੀ ਕੁਛ ਕੀਤਾ, ਕਾਂਗਰਸ ਨੇ ਵੀ ਵਿੱਚੋਂ ਉਹੀ ਕੁਛ ਕੀਤਾ, ਅਕਾਲੀਆਂ ਨੇ ਵੀ ਉਹੀ ਕੁਛ ਕੀਤਾ, ਆਪ ਵਾਲਿਆਂ ਨੇ ਵੀ ਉਹੀ ਹੁਣ ਕੁਛ ਕਰ ਰਹੇ ਨੇ,
0: ਧਰਮ ਦੀ ਸਿਆਸਤ ਕਰਦੇ ਰਹੇ ਨੇ ਜੀ, ਉਹ ਉਦਾਂ ਜਾਤ ਪਾਤ ਦੀ ਸਿਆਸਤ ਕਰਦੇ ਰਹੇ ਨੇ,
2: ਜਾਤ ਪਾਤ ਬਿਲਕੁਲ ਹਨਾ। ਤੇ ਮੈਂ ਨਾ ਭਾਰਤ ਸਾਹਿਬ ਕੱਲ ਮੈਂ ਕਿਤੇ ਇੱਕ ਐਕਚੁਅਲੀ ਉਹ ਦੇਖੀ ਕਿਸੇ ਦੀ ਆਪਣਾ ਪੋਡਕਾਸਟ ਸੀਗਾ, ਤੇ ਉਹ ਹਰਿਆਣੇ ਦੇ ਵਿੱਚ ਜਿਹੜੇ 2 ਪਿੰਡ ਸੀਗੇ ਚਿੱਲਾ ਆਉਂਦੀ ਕਨੀ ਕਿਹੜਾ ਪਿੰਡ ਆ ਉਹ ਹਨਾ, ਰਿਵਾੜੀ ਦੇ ਕੋਲ ਜਿੱਥੇ 84 ਦੇ ਵਿੱਚ ਉੱਥੇ 2 ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਮਾਰੇ ਸੀਗੇ, ਆਹ ਆਪਣਾ ਸਿੱਖਾਂ ਨੂੰ ਮਾਰਿਆ ਸੀਗਾ, ਤੇ ਉਹਨਾਂ ਦੇ ਘਰ ਵੀ ਓਵੇਂ ਪਏ ਨੇ, ਅੱਗ ਲਾਤੀ ਸੀਗੀ ਜਿਵੇਂ ਆਪਾਂ ਦਿੱਲੀ ਨੂੰ ਕਹਿੰਦੇ ਆ, ਉਹ ਤੁਸੀਂ ਮੈਂ ਤੁਹਾਨੂੰ ਭੇਜਦੀ ਹਾਂ ਹਨਾ, ਉਹ ਨਾ ਉਹਨਾਂ ਨੂੰ ਪੁੱਛੇ, ਉਹਨਾਂ ਦੀ FRI ਦਰਜ ਹੋਈ ਆ ਪਰ ਕੁਛ ਕੋਈ ਮਤਲਬ ਉਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨੀ ਵੀ ਉੱਥੇ ਹੋਇਆ ਕੀ ਆ, ਪਰ ਹਾਂਜੀ ਉਹ ਜਿਹੜੇ ਘਰ ਨੇ ਉਹਨਾਂ ਦੇ ਓਵੇਂ ਵਿਚਾਰਿਆਂ ਦੇ ਓਵੇਂ ਅੱਗ ਲਾਤੀ ਨਾ, ਓਵੇਂ ਵਿੱਚ ਕਹਿੰਦੇ ਨੇ ਵਿੱਚ ਉਹ ਵੀ ਪਈਆਂ ਸੀਗੀਆਂ ਹੱਡੀਆਂ ਵਗੈਰਾ ਜਿਹੜੇ ਵੀ ਵਿੱਚ ਜਾਲ ਤੇ ਉਦੋਂ ਉਹਨਾਂ ਦੇ ਢਾਣੀਆਂ ਜਿਹੀਆਂ ਬਣੀ ਸੀ, ਢਾਣੀ ਬਣੀ ਸੀ ਜਿੱਥੇ ਉਹਨਾਂ ਨੂੰ ਆ ਕੇ ਦਿਨੇ ਹੀ ਆ ਕੇ ਅਟੈਕ ਹੋਇਆ, ਤੇ ਬਾਕੀ ਓਹਦੇ ਵਿਚ ਤੁਸੀਂ ਗੂਗਲ ਕਰਕੇ ਦੇਖਿਓ, ਨੌ ਦਾ ਅਲਲੇ ਤਮਾਕਨ ਦਾ ਆਉਂਦਾ ਵੀ ਕਿਵੇਂ ਬੱਸਾਂ ਚ ਭਰ ਕੇ ਲੈ ਕੇ ਆਏ ਸੀਗੇ ਇਹ। ਤੇ ਇਸ ਕਰਕੇ ਵੀ ਕਿਸੇ ਨੇ ਵੀ ਨੀ, ਕੋਈ ਚਾਹੇ ਹੁਣ ਦੇ ਇਹ ਆਪ ਵਾਲੇ ਨੇ, ਚਾਹੇ ਅਕਾਲੀ ਨੇ, ਚਾਹੇ ਕਾਂਗਰਸ ਨੇ, ਇਹਨਾਂ ਨੇ ਇਹਨਾਂ ਨੂੰ ਲੋਕਾਂ ਲੋਕ ਇਹਨਾਂ ਲਈ ਤਾਂ ਇੱਕ ਕੀੜੇ ਮਕੌੜੇ ਨੇ ਇਹ, ਇਹਨਾਂ ਨੂੰ ਤਾਂ ਬਸ ਇਹਨਾਂ ਨੂੰ ਲੋਕਾਂ ਦੀ ਕੋਈ ਕੀਮਤ ਨੀ ਹੈਗੀ। ਤੇ ਹਾਂਜੀ, ਹੁਣ ਕਿੱਡੀ ਕਿੰਨੀ ਵਧੀਆ ਇਹਦੀ ਵਾਈਫ ਸੀਗੀ, ਪਰਸਨੈਲਿਟੀ ਇਹਦੀ ਡਾਕਟਰ ਸੀਗੀ ਆਦੀ ਭਗਵੰਤ ਮਾਨ ਦੀ, ਦੇਖ ਲੋ ਓਹਦੇ ਤੇ ਵੀ ਹਨਾ, ਓਹਨੇ ਵੀ ਜਿਹੜੇ ਆ ਕੇਸ ਖੋਲੇ ਆ ਹਨਾ,
0: ਪੀਜੀਐਸ ਤੇ ਸੀਗੇ ਜੀ ਉਹ ਡਾਕਟਰ, ਪਤਾ ਨੀ ਕਾਦੇ ਲਈ ਮੋਰੇ ਲਾਉਂਦੇ ਆ। ਹਾਂਜੀ,
2: ਕੀ ਸੀਗੇ ਜੀ ਉਹ?
0: ਪੀਜੀਐਸ ਆਪਣੇ ਫਿਜ਼ੀਓਥੈਰੇਪੀ ਦੇ ਜੀ।
2: ਇਹ ਫਿਰ ਡਾਕਟਰ ਲੱਗਦਾ
0: ਮੋਰੇ? ਡਾਕਟਰ ਨਹੀਂ, ਫਿਜ਼ੀਐਸ ਦੇ ਮੇਰੇ ਖਿਆਲ ਨਾਲ ਨਹੀਂ ਮੋਰੇ ਲੱਗਦਾ ਜੀ, ਸ਼ਾਇਦ ਡਾਕਟਰ, ਉਹਨਾਂ ਦੀ ਕੈਟਾਗਰੀ ਵੱਖਰੀ ਹੁੰਦੀ ਹੈ ਜੀ।
2: ਅੱਛਾ ਜੀ, ਠੀਕ ਹੈ। ਤੇ ਚਲੋ ਜਿਵੇਂ ਵੀ ਸੀ, ਪਰ ਇਹ ਆ ਵੀ ਇਹੋ ਜਿਹੇ ਜਿਹੜੇ ਆਪਦਾ ਇੱਕ ਕਿੱਡਾ ਵਧੀਆ ਪ੍ਰੋਫੈਸ਼ਨ ਆ ਤੁਹਾਡਾ, ਓਹਦੇ ਵਿਚੋਂ ਨਿਕਲ ਕੇ ਆ ਕੇ ਤੁਸੀਂ ਕਿਹੋ ਜਿਹੇ ਕੰਧ ਦੇ ਵਿਚ ਆ ਹਨਾ, ਤੇ ਇਸ ਕਰਕੇ ਵਧੀਆ ਸੀ। ਕਈ ਦਿਨਾਂ ਦੀ ਮੈਂ ਸੁਣਦੀ ਸੀਗੀ ਪ੍ਰੋਗਰਾਮ, ਤੋਂ ਰੋਜ਼ ਹੀ ਸੁਣਦੇ ਆ ਪਰ ਨਹੀਂ ਕਈ ਵਾਰੀ। ਹਾਂਜੀ ਹਾਂਜੀ, ਚਲੋ ਠੀਕ ਹੈ ਭਾਰੇ ਸਾਹਿਬ,
0: ਥੈਂਕ ਯੂ, ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ।
2: ਹਾਂਜੀ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ। ਲੋ ਦੋਸਤੋ, ਇਹ ਸਾਂਝੀ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ। ਸਮਾਂ ਤਾਂ ਆਪਣਾ ਚਲੋ ਹੋ ਗਿਆ ਤਕਰੀਬਨ ਪੂਰਾ, ਪਰ ਗੱਲਬਾਤ ਚੱਲਦੀ ਹੈ ਤਾਂ ਫਿਰ ਕਿਤੇ ਨਾ ਕਿਤੇ ਅੱਗੇ ਜ਼ਰੂਰ ਤੁਰ ਪੈਂਦੀ ਹੈ। ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਇੱਕ ਦੋ ਖ਼ਬਰਾਂ ਨੇ ਉਹਨਾਂ ਦੀ ਝਾਤ ਮਾਰ ਕੇ ਫਿਰ ਆਪਾਂ ਆਗਿਆ ਲਵਾਂਗੇ। ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਤੇ ਸਭ ਤੋਂ ਵੱਡੀ ਕਟੌਤੀ ਕੀਤੀ ਜਾ ਰਹੀ ਹੈ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪਰਿਵਾਰਕ ਜਿਹੜੇ ਵੀਜ਼ਿਆਂ ਦੇ ਉੱਤੇ ਸਿਕੰਜਾ ਜਿਹੜਾ ਕੱਸਣ ਦੀ ਜਿਹੜੀ ਹੈ ਕੋਸ਼ਿਸ਼ ਦੇ ਵਿੱਚ ਨੇ। ਸਲਾਨਾ ਪ੍ਰਵਾਸ ਟੀਚਾ ਘਟਾ ਕੇ 1 ਲੱਖ ਕਰਨ ਦਾ ਪ੍ਰਸਤਾਵ ਜਿਹੜਾ ਰੱਖਿਆ ਗਿਆ। ਨਵੇਂ ਆਵਾਸ ਨੂੰ ਘੱਟ ਕਰਨ ਦਾ ਦਬਾਅ ਆਸਟ੍ਰੇਲੀਆ ਦੀ ਲੇਬਰ ਸਰਕਾਰ ਤੇ ਲਗਾਤਾਰ ਜਿਹੜਾ ਪੈ ਰਿਹਾ ਤੇ ਮੁਲਕ ਦੀ ਜਿਹੜੀ ਹੈ ਪ੍ਰਵਾਸ ਨੀਤੀ ਦੇ ਵਿੱਚ ਵੱਡੇ ਬਦਲਾਅ ਦਾ ਐਲਾਨ ਕਰਦਿਆਂ ਅੱਜ ਮੁੱਖ ਵਿਰੋਧੀ ਧਿਰ ਜਿਹੜੀ ਹੈ ਕੋਆਲੀਸ਼ਨ ਨੇ ਜਿਹੜਾ ਨੈੱਟ ਵਿਦੇਸ਼ੀ ਪ੍ਰਵਾਸ ਨੂੰ ਸਲਾਨਾ ਸਿਰਫ 1 ਲੱਖ ਤੱਕ ਲਿਆਉਣ ਦਾ ਜਿਹੜਾ ਟੀਚਾ ਰੱਖਿਆ ਇਹ ਮੌਜੂਦਾ ਪੱਧਰ ਦਾ ਜਿਹੜਾ ਲਗਭਗ 1/3 ਹੈ। ਵਿਰੋਧੀ ਧਿਰ ਦੇ ਆਗੂ ਐਗਸ ਟੇਲਰ ਨੇ ਇਸ ਨੂੰ ਜਿਹੜਾ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਪ੍ਰਵਾਸ ਤੇ ਸਭ ਤੋਂ ਵੱਡੀ ਕਟੌਤੀ ਦੱਸਿਆ। ਪਰ ਜਿਹੜਾ ਪ੍ਰਸਤਾਵ ਦੇ ਮੁਤਾਬਕ ਪਹਿਲੇ 2 ਸਾਲ 1 ਲੱਖ ਦਾ ਟੀਚਾ ਰਹੇਗਾ ਤੇ ਤੀਜੇ ਸਾਲ 1,30,000 ਤੇ ਚੌਥੇ ਸਾਲ ਇਹਦਾ ਜਿਹੜਾ 1,60,000 ਜਿਹੜਾ ਹੋ ਜਾਏਗਾ। ਯੋਜਨਾ ਦੇ ਤਹਿਤ 4 ਸਾਲਾਂ ਦੇ ਵਿੱਚ ਆਰਜੀ ਵੀਜ਼ਾ ਧਾਰਕਾਂ ਦੀ ਗਿਣਤੀ ਲਗਭਗ 6.50 ਲੱਖ ਘਟਾਉਣ ਤੇ ਮਨੁੱਖਤਾਵਾਦੀ ਦਾਖਲਾ ਜਿਹੜਾ 20,000 ਤੋਂ ਘਟਾ ਕੇ 10,000 ਸਲਾਨਾ ਕਰਨ ਦੀ ਤਜਵੀਜ਼ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵੀ ਨਵੀਆਂ ਪਾਬੰਦੀਆਂ ਜਿਹੜੀਆਂ ਨੇ 2.40 ਲੱਖ ਦੀ ਸਲਾਨਾ ਹੱਦ ਦਾ ਪ੍ਰਸਤਾਵ ਹੈ ਤੇ ਕੁਆਲੀਸ਼ਨ ਦਾ ਜਿਹੜਾ ਕਹਿਣਾ ਹੈ ਕਿ ਉੱਚ ਹੁਨਰ ਵਾਲੇ ਕਾਮਿਆਂ ਨੂੰ ਤਰਜੀਹ ਦਿੱਤੀ ਜਾਏਗੀ ਤੇ ਇਸ ਵੱਡੀ ਕਟੌਤੀ ਦੇ ਵਿਆਪਕ ਆਰਥਿਕ ਪ੍ਰਭਾਵਾਂ ਦੀ ਪੂਰੀ ਜਿਹੜੀ ਹੈ ਮਾਡਲਿੰਗ ਅਜੇ ਜਿਹੜਾ ਜਾਰੀ ਨਹੀਂ ਕੀਤੀ ਗਈ ਹੈ। ਵਿਰੋਧੀ ਪਾਰਟੀ ਨੇ ਸਰਕਾਰ ਦੀ ਖਿਚਾਈ ਕਰਦਿਆਂ ਕਿਹਾ ਹੈ ਕਿ ਸਥਾਨਕ ਲੋਕਾਂ ਦੇ ਵਿਰੋਧ ਦੇ ਕਾਰਨ ਗ੍ਰਹਿ ਮੰਤਰੀ ਨੇ ਪਿਛਲੇ ਮਹੀਨੇ ਆਵਾਸ ਘਟਾਉਣ, ਆਰਜੀ ਵੀਜ਼ਾ ਵਿਦਿਆਰਥੀਆਂ ਦੇ ਵੱਲੋਂ ਆਪਣੇ ਪਤੀ ਪਤਨੀ ਬੱਚੇ ਮਾਪੇ ਆਦਿ ਨੂੰ ਵੀਜ਼ੇ ਦੇਣ ਤੋਂ ਰੋਕਣ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਵੀ ਅਮਲੀ ਜਿਹੜਾ ਜਾਮਾ ਨਹੀਂ ਪਹਿਨਾਇਆ ਗਿਆ ਹੈ। ਪੈਰਿਸ ਦੀ ਗੱਲ ਕਰੀਏ ਤੇ ਉੱਥੇ ਵੀ ਜਿਹੜਾ ਬੱਚਿਆਂ ਦਾ ਸ਼ੋਸ਼ਣ ਕਰਵਾਉਣ ਵਾਲੇ ਗਰੋਹ ਦਾ ਚਲਾਉਣ ਦੇ ਦੋਸ਼ ਦੇ ਹੇਠ ਭਾਰਤੀ ਮੂਲ ਦੇ ਜਿਹੜੇ ਨੇ ਰੋਹਨ ਦੇ ਉੱਤੇ ਜਿਹੜਾ ਮੁਕੱਦਮਾ ਸ਼ੁਰੂ ਹੋ ਗਿਆ। ਆਨਲਾਈਨ ਨਿਊ ਨਾਜੀ ਨੈਟਵਰਕ ਦੇ ਰਾਹੀਂ ਨਾਬਾਲਗ ਕੁੜੀਆਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਨ ਤੇ ਉਨ੍ਹਾਂ ਨੂੰ ਜਿਨਸੀ ਅਪਰਾਧਾਂ ਦੇ ਉੱਤੇ ਸੈਲਫ ਹਾਰਮ ਦੇ ਲਈ ਮਜਬੂਰ ਕਰਨ ਦੇ ਗੰਭੀਰ ਦੋਸ਼ਾਂ ਦੇ ਹੇਠ ਇੱਕ ਭਾਰਤੀ ਨਾਗਰਿਕ ਦੇ ਖਿਲਾਫ਼ ਸੋਮਵਾਰ ਨੂੰ ਪੈਰਿਸ ਦੀ ਇੱਕ ਅਦਾਲਤ ਦੇ ਵਿੱਚ ਬੰਦ ਕਮਰੇ ਦੇ ਅੰਦਰ ਸੁਣਵਾਈ ਸ਼ੁਰੂ ਹੋ ਗਈ ਹੈ। ਮੁਲਜ਼ਮ ਦੀ ਪਛਾਣ 29 ਸਾਲਾਂ ਰੋਹਨ ਰਾਣੇ ਵਜੋਂ ਹੋਈ ਹੈ, ਰਾਣੇ ਨੀ ਰਾਣੇ ਵਜੋਂ ਹੋਈ ਹੈ। ਜਾਂਚ ਅਧਿਕਾਰੀਆਂ ਦੇ ਮੁਤਾਬਕ ਉਹ ਫਰਾਂਸ ਦੇ ਜਿਹੜਾ ਐਂਟੀਬਸ ਸ਼ਹਿਰ ਦੇ ਵਿੱਚ ਇੱਕ ਬਿਜ਼ਨਸ ਸਕੂਲ ਦੇ ਵਿੱਚ ਪੜ੍ਹਾਈ ਕਰਨ ਗਿਆ ਸੀ ਤੇ ਬਾਅਦ ਦੇ ਵਿੱਚ ਉੱਥੇ ਫਿਟਨੈਸ ਕੋਚ ਦੇ ਵਜੋਂ ਕੰਮ ਕਰਨ ਲੱਗ ਪਿਆ। ਫਰਾਂਸੀਸੀ ਅਧਿਕਾਰੀ ਅਨੁਸਾਰ ਰਾਣੇ ਜਿਹੜਾ ਹੈਗਾ ਉਹਦੇ ਕੌਮਾਂਤਰੀ ਨਿਊ ਨਾਜੀ ਅਤੇ ਨਹਿਲਿਸਟਿਕ ਆਨਲਾਈਨ ਗਰੁੱਪ ਜਿਹੜਾ CVLT ਦੇ ਪ੍ਰਮੁੱਖ ਸਰਗਣਿਆਂ ਦੇ ਵਿੱਚੋਂ ਇੱਕ ਹੈ। ਉਹ ਮੈਸੇਜਿੰਗ ਐਪ ਜਿਹੜਾ ਹੈ ਡਿਸਕੋਰਡ ਦੇ ਗਰੁੱਪ ਦਾ ਸੰਚਾਲਨ ਕਰਦਾ ਸੀ, ਜਿਸ ਦੇ ਉੱਤੇ ਮੈਂਬਰ ਦੁਨੀਆਂ ਦੇ ਕਈ ਦੇਸ਼ਾਂ ਦੇ ਵਿੱਚ ਫੈਲੇ ਹੋਏ ਸਨ। ਜਾਂਚ ਏਜੰਸੀਆਂ ਦੇ ਅਨੁਸਾਰ ਇਸ ਗਰੋਹ ਦਾ ਮੁੱਖ ਨਿਸ਼ਾਨਾ ਅਮਰੀਕਾ, ਨੀਦਰਲੈਂਡ, ਬ੍ਰਿਟੇਨ ਅਤੇ ਐਸਟੋਨੀਆ ਵਰਗੇ ਦੇਸ਼ਾਂ ਦੀਆਂ ਨਾਬਾਲਗ ਕੁੜੀਆਂ ਸਨ ਤੇ ਇਸ ਨੈਟਵਰਕ ਦੇ ਨਾਲ ਜੁੜੇ ਹੋਰ ਸ਼ੱਕੀ ਜਰਮਨੀ, ਨਿਊਜ਼ੀਲੈਂਡ ਅਤੇ ਅਮਰੀਕਾ ਦੇ ਰਹਿਣ ਵਾਲੇ ਨੇ। ਇਹ ਗਰੁੱਪ ਜਿਹੜਾ ਨਸਲਵਾਦੀ, ਯਹੂਦੀ ਵਿਰੋਧੀ, ਨਾਰੀਵਾਦੀ ਵਿਰੋਧੀ ਤੇ LGBTQ ਭਾਈਚਾਰੇ ਦੇ ਖਿਲਾਫ ਜ਼ਹਿਰ ਜਿਹੜਾ ਉਗਲਣ ਦੇ ਲਈ ਜਾਣਿਆ ਜਾਂਦਾ ਸੀ। ਇਸ ਵੱਡੇ ਕੌਮਾਂਤਰੀ ਮਾਮਲੇ ਦਾ ਖੁਲਾਸਾ 2020 ਦੇ ਅਖੀਰ ਦੇ ਵਿੱਚ ਹੋਇਆ, ਜਦੋਂ ਅਮਰੀਕਾ ਸਥਿਤ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪੋਲਿਡ ਜਿਹੜਾ ਚਿਲਡਰਨ ਨੂੰ ਨਾਬਾਲਗ ਕੁੜੀਆਂ ਦੇ ਨਾਲ ਸੰਬੰਧਿਤ ਅਪਰਾਧਿਕ ਸਮੱਗਰੀ ਮਿਲੀ ਸੀ। ਇਸ ਤੋਂ ਬਾਅਦ ਸ਼ੁਰੂ ਹੋਈ ਕੌਮਾਂਤਰੀ ਜਾਂਚ ਦੇ ਆਧਾਰ ਦੇ ਉੱਤੇ ਰੋਹਨ ਨੂੰ ਜਿਹੜਾ ਸੀ 2021 ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਪੀੜਤਾਂ ਦੇ ਵਿੱਚ ਬੱਚੇ ਸ਼ਾਮਲ ਹੋਣ ਕਰਕੇ ਅਦਾਲਤੀ ਸੁਣਵਾਈ ਗੁਪਤ ਰੱਖੀ ਜਾ ਰਹੀ ਹੈ। ਸਰਕਾਰੀ ਵਕੀਲਾਂ ਦੇ ਅਨੁਸਾਰ ਇਹ ਗਰੋਹ ਆਨਲਾਈਨ ਜਿਹੜਾ ਮਾਧਿਅਮ ਦੇ ਰਾਹੀਂ ਬੱਚਿਆਂ ਨੂੰ ਬਲੈਕਮੇਲ ਕਰਦਾ ਸੀ ਤੇ ਜਿਹੜਾ ਇਹ ਰੋਹਨ ਹੈਗਾ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਜ ਜਿਹੜਾ ਕੀਤਾ ਇਹਨੇ। ਦੂਸਰੇ ਪਾਸੇ ਕੋਈ ਵੀ ਏਜੰਟ ਪੱਕੀ ਨੌਕਰੀ ਜਿਹੜਾ ਵੀਜ਼ਾ ਜਾਂ PR ਦਿਵਾਉਣ ਦੀ ਗਰੰਟੀ ਨਹੀਂ ਦੇ ਸਕਦਾ। ਕੈਨੇਡਾ ਵੀਜ਼ੇ ਦੇ ਨਾਂ ਦੇ ਉੱਤੇ ਹੋ ਰਹੀਆਂ ਠੱਗੀਆਂ ਦੇ ਵਿਰੁੱਧ IRCC ਦੇ ਵੱਲੋਂ ਚੇਤਾਵਨੀ ਆ ਗਈ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਸੰਸਥਾ ਜਿਹੜੀ ਹੈ ਉਹਨੇ ਵੀਜ਼ਾ ਲਵਾਉਣ ਵਾਲਿਆਂ ਦੇ ਉੱਤੇ ਤੇ ਕੈਨੇਡਾ ਦੇ ਵਿੱਚ ਨਵੇਂ ਆਏ ਲੋਕਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ AI ਦੇ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਦੇ ਲਈ ਕਿਹਾ ਹੈ। ਠੱਗ ਜਿਹੜੇ ਨੇ AI ਦੀ ਵਰਤੋਂ ਕਰਕੇ ਸਰਕਾਰੀ ਅਫਸਰਾਂ ਦੀਆਂ ਨਕਲੀ ਵੀਡੀਓਜ਼ ਅਤੇ ਆਵਾਜ਼ਾਂ ਤਿਆਰ ਕਰ ਰਹੇ ਨੇ ਤਾਂ ਜੋ ਲੋਕਾਂ ਨੂੰ ਅਸਲੀ ਹੋਣ ਦਾ ਜਿਹੜਾ ਭੁਲੇਖਾ ਪਾਇਆ ਜਾ ਸਕੇ। ਇਹ ਚੇਤਾਵਨੀ ਪੰਜਾਬ ਦੇ ਕੁਝ ਲੋਕਾਂ ਦੇ ਨਾਲ ਹੋਈ ਠੱਗੀ ਤੋਂ ਜਿਹੜਾ ਬਾਅਦ ਜਾਰੀ ਕੀਤੀ ਗਈ ਹੈ। ਠੱਗਾਂ ਨੇ ਕੈਨੇਡਾ ਦੇ ਵਿੱਚ ਪੱਕੀ ਨੌਕਰੀ ਤੇ ਵੀਜ਼ਾ ਦਾ ਜਿਹੜਾ ਝਾਂਸਾ ਦੇ ਕੇ ਉਨ੍ਹਾਂ ਦੇ ਕੋਲੋਂ ਮੋਟੀਆਂ ਰਕਮਾਂ ਜਿਹੜੀਆਂ ਠੱਗੀਆਂ ਨੇ। ਅਧਿਕਾਰੀਆਂ ਦਾ ਕਹਿਣਾ ਕਿ ਨਵੇਂ ਲੋਕਾਂ ਨੂੰ ਕੈਨੇਡਾ ਦੇ ਨਿਯਮਾਂ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ, ਜਿਸ ਦਾ ਫਾਇਦਾ ਠੱਗ ਚੁੱਕ ਰਹੇ ਨੇ। ਠੱਗ ਅਕਸਰ ਸਰਕਾਰੀ ਅਫਸਰ ਬਣ ਕੇ ਫੋਨ ਕਰਦੇ ਨੇ, ਈਮੇਲ ਜਾਂ ਮੈਸੇਜ ਭੇਜਦੇ ਨੇ, ਟੈਕਸ ਜਾਂ ਫੀਸ ਦੇ ਨਾਂ ਦੇ ਉੱਤੇ ਡਰਾ ਕੇ ਪੈਸੇ ਮੰਗਦੇ ਨੇ। IRCC ਨੇ ਸਾਫ਼ ਕੀਤਾ ਕਿ ਕੋਈ ਵੀ ਏਜੰਟ ਜਾਂ ਵਿਅਕਤੀ ਪੱਕੀ ਨੌਕਰੀ, ਵੀਜ਼ਾ ਜਾਂ PR ਜਿਹੜੀ ਆ ਪੱਕੀ ਰਿਹਾਇਸ਼ ਕੈਨੇਡਾ ਦੀ ਦਿਵਾਉਣ ਦੀ ਗਰੰਟੀ ਨਹੀਂ ਦੇ ਸਕਦਾ। ਵੀਜ਼ਾ ਦੇਣ ਦਾ ਜਿਹੜਾ ਫੈਸਲਾ ਸਿਰਫ ਕੈਨੇਡਾ ਦੇ ਸਰਕਾਰੀ ਇਮੀਗ੍ਰੇਸ਼ਨ ਅਫਸਰ ਹੀ ਕਰ ਸਕਦੇ ਹੈ। ਵਿਭਾਗ ਨੇ ਦੱਸਿਆ ਕਿ ਵੀਜ਼ਾ ਫੀਸ ਸਿਰਫ ਕੈਨੇਡਾ ਸਰਕਾਰ ਦੀ ਅਧਿਕਾਰਤ ਵੈਬਸਾਈਟ ਦੇ ਉੱਤੇ ਜਮ੍ਹਾਂ ਹੁੰਦੀ ਹੈ, ਹੋਰ ਕਿਤੇ ਨਹੀਂ। ਸਰਕਾਰੀ ਕਰਮਚਾਰੀ ਕਦੇ ਵੀ ਕਿਸੇ ਦੇ ਨਿੱਜੀ ਬੈਂਕ ਖਾਤੇ ਦੇ ਵਿੱਚ ਪੈਸੇ ਪਵਾਉਣ ਦੇ ਲਈ ਨਹੀਂ ਕਹਿੰਦੇ ਨੇ ਤੇ ਨਾ ਹੀ ਰਿਪੋਰਟ ਵਾਪਸ ਭੇਜਣ ਦੀ ਧਮਕੀ ਦਿੰਦੇ ਨੇ। ਇਸ ਤੋਂ ਇਲਾਵਾ ਸਰਕਾਰੀ ਅਫਸਰ ਕਦੇ ਵੀ ਜੀਮੇਲ, ਹੋਟਮੇਲ ਜਾਂ ਯਾਹੂ ਵਰਗੀਆਂ ਆਮ ਈਮੇਲਾਂ ਦੀ ਵਰਤੋਂ ਜਿਹੜੀ ਹੈ ਨਹੀਂ ਕਰਦੇ ਨੇ। ਪਰ ਸਾਡੇ ਲੋਕ ਨਹੀਂ ਟਾਲਦੇ ਭਾਈ, ਪੈਸੇ ਚੱਕੀ ਫਿਰਦੇ ਆ, ਕਹਿੰਦੇ ਲੁੱਟ ਲਓ ਲੁੱਟ ਲਓ। ਦੂਸਰੇ ਪਾਸੇ ਘਰੇਲੂ ਖੁਫੀਆ ਏਜੰਸੀ ਦੇ ਸਾਬਕਾ ਮੁਖੀ ਜਾਸੂਸ ਜਿਹੜੇ ਨੇ ਜਾਸੂਸੀ ਦੇ ਦੋਸ਼ਾਂ ਦੇ ਵਿੱਚ ਗ੍ਰਿਫ਼ਤਾਰੀ ਹੋਈ ਹੈ ਜਰਮਨੀ ਦੇ ਵਿੱਚ। ਜਰਮਨੀ ਦੀ ਘਰੇਲੂ ਖੁਫੀਆ ਏਜੰਸੀ ਦੇ ਇੱਕ ਸਾਬਕਾ ਮੁਖੀ ਨੂੰ ਮੰਗਲਵਾਰ ਨੂੰ ਜਾਸੂਸੀ ਦੇ ਦੋਸ਼ਾਂ ਦੇ ਵਿੱਚ ਗ੍ਰਿਫ਼ਤਾਰ ਕੀਤਾ ਤੇ ਇਹ ਜਾਣਕਾਰੀ ਸੰਘੀ ਵਕੀਲ ਦਫ਼ਤਰ ਨੇ ਦਿੱਤੀ ਹੈ। ਦਫ਼ਤਰ ਦੇ ਅਨੁਸਾਰ ਅਗਸਤ ਹੈਨਿੰਗ ਨੇ ਦਸੰਬਰ 1998 ਤੋਂ ਨਵੰਬਰ 2005 ਤੱਕ ਸੰਘੀ ਖੁਫੀਆ ਏਜੰਸੀ ਜਾਂ BND ਦੇ ਮੁਖੀ ਦੇ ਵਜੋਂ ਸੇਵਾ ਨਿਭਾਈ ਹੈ। ਇਸ ਦੇ ਵਿੱਚ ਕਿਹਾ ਗਿਆ ਕਿ ਹੈਨਿੰਗ ਨੂੰ ਦੱਖਣੀ ਜਰਮਨੀ ਦੇ ਬੈਡ ਟੋਇਲਜ਼ ਫੋਲ ਫਰੈਟ ਸ਼ੋਸ਼ੇਨ ਦੇ ਵਿੱਚ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ। ਦਫ਼ਤਰ ਦੇ ਅਨੁਸਾਰ ਹੈਨਿੰਗ ਨੇ ਦੇ ਸਾਬਕਾ ਸਹਿਯੋਗੀ ਮੈਨਫ੍ਰੈਡ ਡੀ ਨੂੰ ਵੀ ਗ੍ਰਿਫ਼ਤਾਰ ਕੀਤਾ ਤੇ ਇਸ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਹੈਨਿੰਗ ਅਤੇ ਮੈਨਫ੍ਰੈਡ ਤੇ ਕਿਸ ਦੇ ਲਈ ਜਿਹੜਾ ਜਾਸੂਸੀ ਕਰਨ ਦਾ ਦੋਸ਼ ਜਿਹੜਾ ਲੱਗਿਆ ਸੀ। ਆਖਰੀ ਖ਼ਬਰਾਂ ਵੱਲ ਨੂੰ ਵਧਦਿਆਂ, ਹੌਰਮੁਜ਼ ਦੇ ਵਿੱਚ ਇੱਕ ਵਾਰ ਫਿਰ ਭਾਰਤੀਆਂ ਦੇ ਨਾਲ ਭਰੇ ਜਹਾਜ਼ ਦੇ ਉੱਤੇ ਹੋ ਗਿਆ ਹਮਲਾ। ਵਿਦੇਸ਼ ਮੰਤਰਾਲੇ ਨੇ ਨਿੰਦਾ ਕੀਤੀ ਹੈ। ਇਰਾਨ ਤੇ ਅਮਰੀਕਾ ਵਿਚਾਲੇ ਜਾਰੀ ਜੰਗ ਦੇ ਕਾਰਨ ਮਿਡਲ ਈਸਟ ਦੇ ਵਿੱਚ ਹਾਲਾਤ ਲਗਾਤਾਰ ਤਣਾਅਪੂਰਨ ਬਣਦੇ ਜਾ ਰਹੇ ਨੇ ਤੇ ਇਸ ਦੇ ਦੌਰਾਨ ਹੀ ਓਮਾਨ ਦੇ ਤੱਟ ਨੇੜੇ ਹੌਰਮੁਜ਼ ਦੇ ਵਿੱਚੋਂ ਲੰਘ ਰਹੇ ਇੱਕ ਵਪਾਰਕ ਜਹਾਜ਼ MT ON PEACE ਜਿਹੜਾ ਹੈ, ਜਿਸ ਦੇ ਉੱਤੇ ਪਨਾਮਾ ਦਾ ਝੰਡਾ ਲੱਗਿਆ ਹੋਇਆ ਸੀ, ਉਹਦੇ ਉੱਤੇ ਮਿਜ਼ਾਈਲ ਹਮਲਾ ਕੀਤਾ ਗਿਆ। ਇਸ ਹਮਲੇ ਦੇ ਵਿੱਚ ਜਹਾਜ਼ ਸਵਾਰ 11 ਭਾਰਤੀ ਨਾਗਰਿਕਾਂ ਦੇ ਸਮੇਤ ਕੁੱਲ 12 ਕੁ ਮੈਂਬਰ ਕਰੂ ਮੈਂਬਰ ਜਿਹੜੇ ਨੇ ਜ਼ਖਮੀ ਹੋਏ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਤੇ ਖੇਤਰ ਦੇ ਵਿੱਚ ਸ਼ਾਂਤੀ ਦੇ ਲਈ ਅਜਿਹੇ ਹਮਲਿਆਂ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਜਹਾਜ਼ ਦੇ ਉੱਤੇ ਸਵਾਰ ਕੁੱਲ 19 ਕਰੂ ਮੈਂਬਰਾਂ ਦੇ ਵਿੱਚੋਂ 17 ਭਾਰਤੀ ਜਿਹੜੇ ਨਾਗਰਿਕ ਨੇ। ਹਮਲੇ ਦੇ ਵਿੱਚ ਜ਼ਖਮੀ ਹੋਏ 12 ਮੈਂਬਰਾਂ ਦੇ ਵਿੱਚੋਂ 11 ਭਾਰਤੀ ਨੇ। ਓਮਾਨੀ ਅਧਿਕਾਰੀਆਂ ਦੀ ਮਦਦ ਦੇ ਨਾਲ ਜ਼ਖਮੀ ਕਰੂ ਜਿਹੜਾ ਮੈਂਬਰਾਂ ਨੂੰ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਉਨ੍ਹਾਂ ਨੂੰ ਓਮਾਨ ਦੇ ਖਾਸਬ ਵਿਖੇ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ ਤੇ ਭਾਰਤ ਨੇ ਇਸ ਦਾ ਜਿਹੜਾ ਮਦਦ ਦੇ ਲਈ ਓਮਾਨ ਪ੍ਰਸ਼ਾਸਨ ਦਾ ਧੰਨਵਾਦ ਵੀ ਜਿਹੜਾ ਇਹਦੇ ਵਿੱਚ ਕੀਤਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਜ ਦਾ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜਿਨ੍ਹਾਂ ਦੋਸਤਾਂ ਨੇ ਨਾਲ ਜੁੜ ਕੇ ਸੁਣਿਆ ਤੇ ਬਾਅਦ ਦੇ ਵਿੱਚ ਵੀ ਸੁਣਗੇ, ਉਹਨਾਂ ਦਾ ਵੀ ਸ਼ੁਕਰੀਆ। ਐਪ ਦੇ ਉੱਤੇ ਵੀ ਦੋਸਤ ਸੁਣ ਰਹੇ ਨੇ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਵੈਬਸਾਈਟ ਦੇ ਉੱਤੋਂ ਸੁਣ ਰਹੇ ਹੋ, ਸਭ ਦਾ ਸਵਾਗਤ ਹੈ ਜੀਆਂ ਨੂੰ ਜੀ। ਤੇ ਪਰਮਿੰਦਰ ਬੰਨ ਜੀ ਕਹਿੰਦੇ, ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰ ਕੇ ਆਗਿਆ ਲੈਂਦੇ ਹਾਂ। ਆ ਜਾਓ ਪਿਆਰਿਓ, ਦਿਓ ਦਰਸ਼ਨ ਜੀ, ਅਸੀਂ ਤਾਂ ਆ ਗਏ ਜੀ, ਤੁਸੀਂ ਨਹੀਂ ਦਿਖੇ ਜੀ। ਪਰਮਿੰਦਰ ਜੀ ਕਿਤੇ ਮੁੜ ਕੇ ਦੁਬਾਰਾ ਜੀ, ਤੇ ਉਡੀਕ ਰਹਿੰਦੀ ਹੈ ਸਭ ਦੀ, ਦੋਸਤਾਂ ਦੀ। ਸੁਰਿੰਦਰ ਮਾਲ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ, ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਬਹੁਤ ਸਾਰੇ ਦੋਸਤਾਂ ਨੂੰ ਵੀ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 5 ਕਹਿੰਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਤੇ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਮਿਲਿਆ ਦਵਿੰਦਰ ਭਾਰਤ ਜੀ ਦਾ, UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਪਰਮਿੰਦਰ ਬੰਨ ਜੀ ਕਹਿੰਦੇ ਆ, ਸਲਾਮ ਵੱਡੇ ਵੀਰ ਮੁਹੰਮਦ ਜੀ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ, ਸਤਿ ਸ਼੍ਰੀ ਅਕਾਲ ਜੀ ਸਭ ਦੁਆਬਾ ਸਰੋਤਿਆਂ ਨੂੰ ਜੀ, ਤੇ ਹਮੇਸ਼ਾ ਹੱਸਦੇ ਵਸਦੇ ਰਹੋ ਤੇ ਜੁੜਦੇ ਰਹੋ ਕਹਿੰਦੇ ਜੀ ਨਾਲ ਜੀ। ਸ਼ੁਕਰੀਆ ਭੈਣ ਜੀ, ਤੁਸੀਂ ਵੀ ਹੋਕਾ ਦਿੰਦੇ ਹੋ ਜੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਨਾਲ ਗੁਲਾਬ ਦੇ ਫੁੱਲ ਭੇਜੇ ਆ। ਇਸੇ ਤਰ੍ਹਾਂ ਸੁਰਿੰਦਰ ਮਾਲ ਜੀ ਲਿਖਦੇ ਆ, ਸਤਿ ਸ਼੍ਰੀ ਅਕਾਲ ਜੀ ਰਾਜਨ ਜੀ, ਤੇ ਹੁਣ ਤੁਸੀਂ ਰੋਜ਼ ਹੀ ਗੁਰਬਾਣੀ ਦੇ ਨਾਲ ਸ਼ੁਰੂ ਕਰਦੇ ਹੋ, ਚੰਗਾ ਲੱਗਦਾ ਜੀ, ਕਿਆ ਬਾਤ ਹੈ ਜੀ, ਐਪਰੀਸ਼ੀਏਟ ਕੀਤਾ। ਤੇ ਜੋਲ ਭੈਣ ਜੀ ਵੀ ਐਪਰੀਸ਼ੀਏਟ ਕਰਕੇ ਗਏ ਨੇ। ਆਪਣੇ ਰਜਿੰਦਰ ਕੁਮਾਰ ਜੀ ਲਿਖਦੇ ਆ ਕਿ ਭੁਪਿੰਦਰ ਭਾਰਤ ਜੀ ਜੀਰਾ ਸਾਹਿਬ ਤੇ ਦੁਆਬਾ ਰੇਡ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਮਿਲਿਆ ਆਪਾਂ ਨੂੰ ਗੁਰਲਾਲ ਕੰਗ ਜੀ ਦਾ, ਐਡਵੋਕੇਟ ਰਾਜਨ ਸੈਣੀ ਜੀ ਨੂੰ ਸਤਿ ਸ਼੍ਰੀ ਅਕਾਲ। ਮੁਕੱਦਰ ਜੀ ਵੀ ਲਿਖਦੇ ਆ, ਸਤਿ ਸ਼੍ਰੀ ਅਕਾਲ ਪਿਆਰੋ ਜੀਆਂ ਨੂੰ ਜੀ। ਤੇ ਕੰਗ ਜੀ ਕਹਿੰਦੇ ਆ, ਵਕੀਲ ਸਾਹਿਬ ਛਾਏ ਹੋਏ ਨੇ ਜੀ ਕਹਿੰਦੇ, ਤੇ ਇਸ ਸਰਕਾਰ ਦਾ ਅੰਤ ਆ ਗਿਆ ਜੀ ਵਕੀਲ ਸਾਹਿਬ। ਤੇ ਭਾਰਤ ਪਹਿਲਾਂ T20 ਮੈਚ ਸ਼ਾਨਦਾਰ ਤਰੀਕੇ ਦੇ ਨਾਲ ਜਿੱਤ ਗਿਆ ਜੀ ਕਹਿੰਦੇ, ਤੇ ਮੁਬਾਰਕਬਾਦ ਹੈ ਸਭ ਨੂੰ ਜੀ, ਕ੍ਰਿਕਟ ਪ੍ਰੇਮੀਆਂ ਨੂੰ ਵੀ ਜੀ। ਤੇ ਗੁਰਲਾਲ ਜੀ ਕਹਿੰਦੇ ਆ, ਸਰਪੰਚ ਸੁਰੇਸ਼ ਆਈਅਰ ਨੇ ਲਗਾਇਆ ਸੈਂਕੜਾ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ US ਤੋਂ ਲਿਖਦੇ ਆ, ਸੱਚ ਕੌਣ ਬੋਲ ਰਿਹਾ ਜੀ, ਮਹਾਨ ਦੇਸ਼ ਹੈ। ਤੇ ਮੁਹੰਮਦ ਜੀ ਲਿਖਦੇ ਆ, ਸਤਿ ਸ਼੍ਰੀ ਅਕਾਲ ਜੀ ਵੀਰ ਸਿਕੰਦਰ ਜੀ, ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਜੀ ਕਹਿੰਦੇ ਆ।

ਤੇਜਿੰਦਰਪਾਲ ਸਿੰਘ ਟਿੰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੀ। ਤੇ ਇਸੇ ਤਰ੍ਹਾਂ ਅੱਗੇ ਔਜਲਾ ਸਾਹਿਬ ਕਹਿੰਦੇ ਧਾਮੀ ਦੀ ਗੱਲ ਸੁਣ ਕੇ ਬੇਸ਼ਰਮ ਨੂੰ ਵੀ ਕਹਿੰਦੇ ਸ਼ਰਮ ਆਉਂਦੀ ਹੋਏਗੀ। ਗੁਰਲਾਲ ਜੀ ਕਹਿੰਦੇ ਔਜਲਾ ਜੀ ਔਜਲੇ ਦੀ ਸ਼ਾਮ ਨੂੰ ਗਾਂਧੀ ਪੀਤੀ ਹੁੰਦੀ ਹੈ ਜੀ, ਤੇ ਖਾਧੀ ਪੀਤੀ ਸ਼ਾਇਦ ਲਿਖਣਾ ਸੀ ਜਦ ਇਹਨਾਂ ਨੇ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਰਿਕਾਰਡ ਤਾਂ ਕਹਿੰਦੇ ਹੁਣ ਬਣਾਇਆ, ਰਜਿਸਟਰ ਦੇ ਵਿੱਚ ਆਨਲਾਈਨ ਕਿੱਥੇ ਹੈ ਜੀ। ਤੇ ਵੈਸੇ ਮੈਂ ਚਲੋ ਛੱਡੋ, ਰਹਿਣ ਦਿੰਦੇ ਆ, ਢਕੀ ਰਹਿਣ ਦਿੰਦੇ ਆ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਆਪੋਜੀਸ਼ਨ ਦੇ ਵਿੱਚ ਕਾਲੀ ਕਾਲੀ ਕਾਲੀ ਦਲੀਏ ਕਿੱਥੇ ਨੇ, ਕਹਿੰਦੇ ਇੱਕ ਮੈਂਬਰ ਹੈਗਾ ਉਹ ਵੀ ਕਹਿੰਦੇ ਜੀ। ਗੁਰਲਾਲ ਜੀ ਕਹਿੰਦੇ ਔਜਲਾ ਤਾਂ ਆਪ ਉਹ ਕੀ ਦੱਸੇਗਾ, ਔਜਲਾ ਤਾਂ ਆਪ ਸ਼ਰਾਬੀ ਹੈ ਜੀ, ਉਹ ਕੀ ਦੱਸੇਗਾ ਜੀ, ਪਤਾ ਨਹੀਂ ਕਿਹਦੀ ਗੱਲ ਕਰ ਰਹੇ ਨੇ ਜੀ। ਤੇ ਇਸੇ ਤਰ੍ਹਾਂ ਸਿਕੰਦਰ ਜੀ ਲਿਖਦੇ ਆ ਕਿ ਪ੍ਰਗਟ ਸਿੰਘ ਗੱਲ ਕਰਦਾ ਰਹਿੰਦਾ ਇਹਨਾਂ ਮਸਲਿਆਂ ਦੇ ਉੱਤੇ, ਬਿਲਕੁਲ ਜੀ, ਉਹ ਤਾਂ ਬਹੁਤ ਸਵੇਰ ਦੇ ਗੱਲਾਂ ਕਰਦੇ ਆ। ਤੇ ਬਾਕੀ ਦੇਖਦੇ ਆ ਹਾਲਾਤ ਬਦਲਦੇ ਆ ਕਿ ਨਹੀਂ ਬਦਲਦੇ ਆ, ਚਲੋ ਕਿਸੇ ਪਾਰਟੀ ਦੇ ਨਾਲ ਲੈਣ ਦੇ ਨਹੀਂ ਹੈ। ਕੋਈ ਵੀ ਚੰਗਾ ਜਿਹੜਾ ਸਿਆਸਤਦਾਨ ਹੈ ਜੀ, ਚੰਗੀ ਗੱਲ ਕਰਦਾ, ਲੋਕ ਪੱਖੀ ਗੱਲ ਕਰਦਾ, ਉਹਦੀ ਸ਼ਲਾਘਾ ਵੀ ਹੋਣੀ ਚਾਹੀਦੀ ਹੈ। ਔਜਲਾ ਜੀ ਕਹਿੰਦੇ ਆ ਕਿ ਅਗਲੀ ਕਿਸੇ ਪਾਰਟੀ ਨੂੰ ਸਰਕਾਰ ਚਲਾਉਣੀ ਔਖੀ ਹੈ, ਹੋ ਜਾਣੀ ਹੈ। ਤੇ ਜਦੋਂ ਕਦੇ ਤਨਖਾਹ ਜਾਂ ਭੱਤਾ ਵੱਧਦਾ, ਕਦੇ ਕਿਸੇ ਨੇ ਵਿਰੋਧ ਕੀਤਾ, ਫੋਨ ਭੱਤਾ ਕਿਸ ਦੇ ਘਰ ਹੈ, ਕਹਿੰਦੇ ਲੈਂਡਲਾਈਨ ਇਸ ਵੇਲੇ ਜਿਹੜਾ ਫੋਨ ਦੇ ਭੱਤੇ ਲੈ ਰਹੇ ਨੇ। ਤੇ ਜੋਕਾਂ ਚਿੰਬੜੀਆਂ ਕਹਿੰਦੇ ਨੇ ਸਟੇਟ ਨੂੰ ਜੀ, ਹੋਰ ਕੁਝ ਨਹੀਂ ਹੈ। ਜੀਰਾ ਜੀ ਲਿਖਦੇ ਆ ਧੰਨਵਾਦ ਰਾਜਨ ਸੈਣੀ ਜੀ, ਤੇ ਤਾੜੀਆਂ ਵੀ ਵਜਾ ਰਹੇ ਨੇ। ਜੀਰਾ ਜੀ ਕਹਿੰਦੇ ਆ ਕਿ ਸੈਣੀ ਵੀਰ ਜੀ ਜਿੰਨੇ ਚਾਅ ਦੇ ਨਾਲ ਲਿਆਂਦੇ ਸੀਗੇ ਨਾ, ਓਨੇ ਚਾਅ ਦੇ ਨਾਲ ਤੋਰਾਂਗੇ ਵੀ ਜੀ। ਸੈਣੀ ਸਾਹਿਬ ਕਹਿੰਦੇ ਨੇ ਕਿ ਜੀਰਾ ਸਾਹਿਬ ਬਿਲਕੁਲ ਠੀਕ ਵੀਰ ਜੀ। ਤੇ ਬੇਅੰਤ ਸੰਧੂ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਵੀਰਾਂ ਭੈਣਾਂ ਨੂੰ ਜੀ। ਤੇ ਐਡਵੋਕੇਟ ਰਾਜਨ ਸੈਣੀ ਜੀ ਨੂੰ ਵੀ ਸਤਿ ਸ੍ਰੀ ਅਕਾਲ ਭੇਜੀ ਉਹਨਾਂ ਨੇ, ਬੇਅੰਤ ਸੰਧੂ ਜੀ ਨੇ। ਮੁਕੱਦਰ ਜੀ ਕਹਿੰਦੇ ਆ ਕਿ ਜੀ ਸੈਣੀ ਬਾਈ ਜੀ ਬੜੀ ਖੂਬ ਗੱਲਬਾਤ ਹੋਈ ਹੈ, ਤੇ ਜੇ ਕਿਸੇ ਗਲਤ ਗਿਲਾ ਹੋਵੇਗਾ ਗੱਲਬਾਤ ਦਾ ਤੇ ਬਿਨਾਂ ਝਿਜਕ ਕਹਿੰਦੇ ਤੁਹਾਨੂੰ ਦੱਸਾਂਗੇ ਜੀ। ਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ ਨੇ ਸੈਣੀ ਸਾਹਿਬ ਜ਼ਰੂਰ ਮੁਕੱਦਰ ਵੀਰ ਜੀ, ਤੇ ਬੇਅੰਤ ਸੰਧੂ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਰਾਜਨ ਜੀ ਨੇ। ਤੇ ਇਸੇ ਤਰ੍ਹਾਂ ਮੁਕੱਦਰ ਸਿੰਘ ਜੀ ਕਹਿੰਦੇ ਆ ਜੀ ਸੈਣੀ ਬਾਈ ਜੀ, ਤੇ ਬੇਅੰਤ ਸੰਧੂ ਜੀ ਕਹਿੰਦੇ ਆ ਰਜਿੰਦਰ ਕੁਮਾਰ ਜੀਰਾ ਸਾਹਿਬ ਜੀ ਸਤਿ ਸ੍ਰੀ ਅਕਾਲ, ਤੇ ਗੁਰਲਾਲ ਸਿੰਘ ਕੰਗ ਜੀ ਨੂੰ ਸਤਿ ਸ੍ਰੀ ਅਕਾਲ, ਮੁਕੱਦਰ ਜੀ ਨੂੰ ਸਤਿ ਸ੍ਰੀ ਅਕਾਲ, ਤੇ ਔਜਲਾ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਬੇਅੰਤ ਸੰਧੂ ਜੀ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਸਾਡੀ ਤੇਰੇ ਨਾਲ ਤੇਰੇ ਪਿੰਡ ਸਾਂਝ, ਹੁਣ ਉੱਥੇ ਕੀ ਰੱਖਿਆ, ਸ਼ਾਇਦ ਮੁਕੱਦਰ ਜੀ ਨੂੰ ਕਹਿੰਦੇ ਸੀ ਇਹ ਸੁਣਾਓ ਜੀ। ਤੇ ਬੇਅੰਤ ਸੰਧੂ ਜੀ ਕਹਿੰਦੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੂੰ ਸਤਿ ਸ੍ਰੀ ਅਕਾਲ, ਤੇ ਮੁਹੰਮਦ ਜੀ ਬਖਸ਼ੀ ਜੀ ਗ੍ਰੇਟ ਜੀ, ਰਾਜਨ ਸੈਣੀ ਸਾਹਿਬ ਨੇ ਅੰਗੂਠੇ ਖੜੇ ਕਰ ਦਿੱਤੇ ਆ ਬਾਕਮਾਲ ਗੀਤ, ਤੇ ਮੁਹੰਮਦ ਜੀ ਨੇ ਸ਼ੁਕਰੀਆ ਕੀਤਾ, ਤੇ ਥੈਂਕ ਯੂ ਟੂ ਆਲ ਜੀ ਕਹਿੰਦੇ ਆ। ਤੇ ਔਜਲਾ ਸਾਹਿਬ ਕਹਿੰਦੇ ਬਖਸ਼ੀ ਜੀ ਵਾਹ ਕਮਾਲ ਹੋ ਗਏ ਜੀ, ਕਹਿੰਦੇ ਗ੍ਰੇਟ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਵੀਰ ਸਿਕੰਦਰ ਜੀ, ਤੇ ਮੁਕੱਦਰ ਜੀ ਲਿਖਦੇ ਆ ਸੈਣੀ ਬਾਈ ਜੀ ਸੌਂ ਗਏ ਜੀ, ਤੇ ਸੈਣੀ ਜੀ ਮੈਂ ਸੁਣਾ ਦਈਏ ਤੁਹਾਡੀ ਗੱਲ ਕੀ ਸੌਂ ਜਾਈਏ ਜੀ, ਤੇ ਸੁਣਾ ਦਈਏ ਦੇ ਵਿਚਾਰ ਹੀ ਕਰ ਰਹੇ ਨੇ ਜੀ ਉਹ ਆਪਣੇ ਮੁਕੱਦਰ ਜੀ ਕਿ ਸੁਣਾ ਦਈਏ ਕਿ ਰਹਿਣ ਦਈਏ ਜੀ। ਤੇ ਅੱਗੇ ਲਿਖਦੇ ਨੇ ਕਹਿੰਦੇ ਗੁੱਡ ਨਾਈਟ ਵਾਲੇ ਸੱਜਣਾਂ ਨੂੰ ਗੁੱਡ ਮੋਰਨਿੰਗ ਜੀ, ਤੇ ਸੋਰੀ ਗੁੱਡ ਮੋਰਨਿੰਗ ਵਾਲੇ ਸੱਜਣਾਂ ਨੂੰ ਗੁੱਡ ਮੋਰਨਿੰਗ ਜੀ, ਤੇ ਗੁੱਡ ਨਾਈਟ ਵਾਲਿਆਂ ਨੂੰ ਸੱਜਣਾਂ ਨੂੰ ਗੁੱਡ ਨਾਈਟ ਜੀ। ਤੇ ਮੁਹੰਮਦ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ। ਸੁਰਿੰਦਰ ਮਾਲ ਜੀ ਕਹਿੰਦੇ ਇਸ ਸਮੇਂ ਤਾਂ ਭੈਣ ਜੀ ਉਹ ਸਭ ਗੱਲਾਂ ਹੁਣ ਪਰੀ ਕਹਾਣੀ ਵਰਗੀਆਂ ਲੱਗਦੀਆਂ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਪੰਜਾਬ ਨੂੰ ਕੀ ਬਚਾਉਣਗੇ, ਇਹ ਤਾਂ ਆਪ ਹੀ ਲੁੱਟੀ ਜਾ ਰਹੇ ਨੇ ਜੀ। ਮੁਹੰਮਦ ਜੀ ਆਖਰ ਚ ਕਹਿੰਦੇ ਆ ਸਿਸਟਰ ਹਰਵਿੰਦਰ ਜੋਲ ਜੀ ਨਾਈਸ ਗੱਲਬਾਤ ਕਰਕੇ ਗਏ ਨੇ, ਸ਼ੁਕਰੀਆ ਕਰਦੇ ਨੇ, ਤੇ ਐਕਸੀਲੈਂਟ ਪ੍ਰੋਗਰਾਮ ਟੂਡੇ ਜੀ, ਸ਼ੁਕਰੀਆ ਜੀ। ਤੇ ਲੋ ਦੋਸਤੋ ਇਹ ਸਨ ਦੋਸਤਾਂ ਦੇ ਸੁਨੇਹੇ, ਤੇ ਆਖਰ ਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਕਰਦੇ ਆ, ਦੋਸਤਾਂ ਮਿੱਤਰਾਂ ਦਾ ਸੱਜਣਾਂ ਦਾ ਬੇਲੀਆਂ ਦਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ, ਜਿਸ ਦੇ ਵਿੱਚ ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਹਰਵਿੰਦਰ ਜੋਲ ਭੈਣ ਜੀ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਕੱਲ ਨੂੰ ਲੈ ਕੇ ਨਵਾਂ ਨਵੇਲਾ ਪ੍ਰੋਗਰਾਮ ਦੋਸਤੋ, ਬੁੱਧਵਾਰ ਵਾਲਾ ਦਿਨ ਹੈ, ਬੁੱਧ ਕੰਮ ਕਰਾਂਗੇ ਸ਼ੁੱਧ, ਕੁਝ ਨਾ ਕੁਝ ਫਿਰ ਲੈ ਕੇ ਨਵਾਂ ਆਵਾਂਗੇ। ਤੇ ਹੁਣ ਤੱਕ ਮੈਨੂੰ ਦਿਓ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼, ਤੇ ਮਿਲ ਵਰਤ ਕੇ ਰਹਿਣਾ ਆਪਾਂ, ਪਿਆਰ ਮੁਹੱਬਤ ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ, ਤੇ ਗੱਲਾਂ ਬਾਤਾਂ ਕਰਦੇ ਹਾਂ ਫਿਰ ਤੋਂ ਨਵੀਆਂ ਕੁਝ ਨਾ ਕੁਝ, ਤੇ ਅਪਡੇਟ ਲੈ ਕੇ ਆਵਾਂਗੇ, ਤੇ ਨਾਲ ਦੀ ਨਾਲ ਕੁਝ ਜ਼ਿੰਦਗੀ ਦੇ ਬਾਰੇ ਵੀ ਗੱਲਾਂ ਤੁਹਾਨੂੰ ਸੁਣਾਵਾਂਗੇ, ਚਾਹੇ ਅੱਜ ਰਹਿ ਗਈਆਂ ਨੇ। ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ, ਸਤਿ ਸ੍ਰੀ ਅਕਾਲ ਦੋਸਤੋ। ਚੰਗਾ ਲੱਗਿਆ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਜੋ ਤੁਸੀਂ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ, ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨੇ।

ਚੱਲੇਗਾ। ਜਿਹਨਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ, ਕਰ ਲਓ, ਕੋਈ ਪੈਸਾ ਧੇਲਾ ਨਹੀਂ ਲੱਗਦਾ। ਫੇਸਬੁੱਕ ਨੂੰ ਫੋਲੋ ਕਰ ਲਓ ਯੂਟਿਊਬ ਦੇ ਵਿੱਚ ਜਾ ਕੇ ਤੇ ਫੇਸਬੁੱਕ ਦੇ ਉੱਤੇ ਜਾ ਕੇ, ਤੇ ਇਸੇ ਤਰ੍ਹਾਂ ਟੈਲੀਗ੍ਰਾਮ ਨੂੰ ਫੋਲੋ ਕਰ ਸਕਦੇ ਹੋ। ਆਪਣਾ ਆਡੀਓ ਵੀਡੀਓ ਦੋਵੇਂ ਪ੍ਰੋਗਰਾਮ ਹੁੰਦੇ ਹੈ। ਦੁਆਬਾ ਰੇਡੀਓ ਦੀ ਓਫੀਸ਼ੀਅਲ ਵੈਬਸਾਈਟ ਹੈ, ਆਪਣਾ ਨੈਟ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਲਿਖ ਦਿਓ ਤੇ ਤੁਹਾਨੂੰ ਵੈਬਸਾਈਟ ਦੇ ਉੱਤੇ ਪਹੁੰਚਾ ਦੇਗਾ। ਤੇ ਐਂਡਰੋਇਡ ਐਪ ਜਿਹੜਾ ਉਹਦੇ ਨੂੰ ਵੀ ਜਿਹੜਾ ਤੁਸੀਂ ਆਡੀਓ ਦੇ ਰੂਪ ਦੇ ਵਿੱਚ ਜੇ ਮੰਨਣਾ ਚਾਹੁੰਦੇ ਹੋ ਪ੍ਰੋਗਰਾਮ ਨੂੰ ਤਾਂ ਉਹਦੇ ਉੱਤੇ ਵੀ ਸੁਣ ਸਕਦੇ ਹੋ। ਤੇ ਉਹਦੇ ਉੱਤੇ ਸਾਰੇ ਹੀ ਤੁਹਾਡੇ ਲਈ ਲਿੰਕ ਵੀ ਅਵੇਲੇਬਲ ਹੈ, ਚਾਹੇ ਤੁਸੀਂ ਯੂਟਿਊਬ ਦੇ ਉੱਤੇ ਜਾਣਾ, ਚਾਹੇ ਤੁਸੀਂ ਆਪਣਾ ਵੈਬਸਾਈਟ ਦੇ ਉੱਤੇ ਵਿਜ਼ਿਟ ਕਰਨਾ ਤੇ ਉਹਨੂੰ ਕਲਿੱਕ ਕਰੋ ਤੇ ਸਿੱਧਾ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਲੈ ਜਾਂਦਾ ਹੈ। ਐਪ ਜਿਹੜਾ ਐਂਡਰੋਇਡ ਵਾਲੇ ਦੋਸਤ ਜਿਹੜੇ ਨੇ ਫੋਨ ਰੱਖਦੇ ਨੇ ਉਹ ਡਾਊਨਲੋਡ ਕਰ ਸਕਦੇ ਆ ਤੇ ਦੋਸਤਾਂ ਮਿੱਤਰਾਂ ਨੂੰ ਵੀ 10 ਜਿਹੜੀ ਆ ਪਾ ਸਕਦੇ ਆ। ਲਓ ਦੋਸਤੋ, ਮੈਨੂੰ ਦਿਓ ਆ ਗਿਆ ਤੇ ਸਾਰੇ ਦੋਸਤਾਂ ਨੂੰ ਭੁਪਿੰਦਰ ਭਾਰਤ ਵੱਲੋਂ, ਦੁਆਬਾ ਰੇਡੀਓ ਵੱਲੋਂ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਤੇ ਸਤਿ ਸ੍ਰੀ ਅਕਾਲ ਜੀ।

0: ద్వాప రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ ਤੇ ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ, ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ ਹੈ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਹੀਆਂ ਨੇ ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

जेड़ा कपड़े करे करोड़ा बिच बस ओनू लीडर मन देने पेन डिंक च

ਇੱਕ ਅੱਗੇ ਪੂਛ ਹਲਾਉਂਦਾ ਲੱਖ ਸੱਚਾ ਹੋਵੇ ਬਿਨ ਪੈਸੇ ਬਸ ਉਸ ਨੂੰ ਥੱਲੇ ਲਾਉਂਦਾ ਏ ਕਿਹੜੇ ਉਹ ਵੀ ਬਸਣ ਪਦੌੜ ਸਦਾ ਇੱਕ ਉਹ ਵੀ ਬਸਣ ਪਦੌੜ ਸਦਾ ਜਿਨ੍ਹਾਂ ਰੱਖੀਆਂ ਸੋਚਾਂ ਉੱਚੀਆਂ ਨੇ ਯਾਰੋ ਮੈਂ ਉਸ

0: ਦਰਬਾਰ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵਿ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜ੍ਹਾ ਜ਼ਹਿਰ ਜਾਵੀਂ,

ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਉਸ ਦੀ ਬਾਂਹ ਪਹਿਲਾਂ ਫੜ ਲਈ

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੂ ਕੀ। ਕੁਲਵੰਤ ਸਿੰਘ ਸਿੱਧੂ ਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੂ ਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੂ ਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮਿਕਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੂ ਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰ ਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

ਅਸੀਂ ਆਂਦਰਾਂ ਇਕੱਠੀਆਂ ਕਰਦੇ ਹਾਂ, ਸਾਡੀ ਦੋਨੋਂ ਹੱਥੀਂ ਲੁੱਟ ਹੁੰਦੀ ਏ।

0: दिन रात मेहनत कर दे मजदूर पक्की सरकारा होन जे फिर खुदकुशियां क्यों कर दे कुलवंत हक्कां नूं समझे ना कोई कुलवंत हक्कां नूं समझे ना कोई ताइयों हक्कां दे लई लड़दे ऐ जिंदगी असी मजदूर तेरे ज्यौण लई मेहनत करदे ज्यौण लई मेहनत करदे
1: ਪਿਆਰੇ ਸਰੋਤਿਓ, ਤੁਸੀਂ ਹੁਣੇ ਹੀ ਕੁਲਵੰਤ ਸਿੰਘ ਸੈਦੋ ਜੀ ਦੀ ਕਵਿਤਾ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ ਸੁਣ ਕੇ ਹਟੇ ਹੋ। ਅਤੇ ਹੁਣ ਮੈਂ ਤੁਹਾਡੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਜਿਹੜੇ ਪੰਜਾਬੀ ਦੇ ਨਵੇਂ ਉਭਰਦੇ ਗਾਇਕ ਹਨ, ਅਤੇ ਉਹ ਬਹੁਤ ਵਧੀਆ ਸੁਰੀਲੀ ਆਵਾਜ਼ ਦੇ ਵਿੱਚ ਆਪਣੇ ਗੀਤ ਜਿਹੜੇ ਪੇਸ਼ ਕਰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਕਰਕੇ ਮੈਨੂੰ ਯਾਦ ਰੋਇਆ ਕਰੇਂਗੀ। ਆਸ ਕਰਦੇ ਹਾਂ ਕਿ ਇਸ ਰਚਨਾ ਨੂੰ ਤੁਸੀਂ ਪੂਰਾ ਮਾਣੋਗੇ, ਅਤੇ ਜਿਨ੍ਹਾਂ ਦੇ ਦਿਲਾਂ ਦੀ ਗੱਲ ਉਹਨਾਂ ਨੇ ਕੀਤੀ ਆ ਉਹ ਗੱਲ ਵੀ ਉਹਨਾਂ ਤੱਕ ਪਹੁੰਚ ਜਾਏਗੀ। ਅਤੇ ਕਿਉਂਕਿ ਰੋਇਆ ਕਿਸੇ ਨੂੰ ਦਿਲ ਤੋਂ ਹੀ ਜਾ ਸਕਦਾ ਹੈ, ਹੱਸਣ ਵੇਲੇ ਤਾਂ ਬੰਦਾ ਉਪਰਾ ਵੀ ਹੱਸ ਸਕਦਾ ਹੈ, ਪਰ ਰੋਣ ਵੇਲੇ ਉਪਰੋਂ ਨਹੀਂ ਰੋਇਆ ਜਾ ਸਕਦਾ, ਸਿਰਫ ਦਿਲੋਂ ਰੋਇਆ ਜਾਂਦਾ ਹੈ। ਜਦੋਂ ਹਾਏ ਕਹੀ ਜਾਂਦੀ ਹੈ ਜਾਂ ਰੋਇਆ ਜਾਂਦਾ ਹੈ, ਉਹ ਸਿਰਫ ਰੂਹ ਤੋਂ, ਦਿਲ ਤੋਂ ਅਤੇ ਦਿਮਾਗ ਤੋਂ ਰੋਇਆ ਜਾਂਦਾ ਹੈ। ਅਤੇ ਦਿਲਸ਼ਾਦ ਅਲੀ ਜੀ ਸਾਡੇ ਸਰੋਤਿਆਂ ਲਈ ਆਪਣਾ ਕਲਾਮ ਲੈ ਕੇ ਹਾਜ਼ਰ ਨੇ। ਦਿਲਸ਼ਾਦ ਅਲੀ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਰਚਨਾ ਗਜ਼ਲ ਕੁਛ ਇਸ ਪ੍ਰਕਾਰ ਹੈ ਦੋਸਤੋ। ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਗੀ ਤੂੰ, ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਹਾਏ ਕਰੀ ਕਰੀ ਕੇ ਮੈਨੂੰ ਯਾਦ, ਬੱਦਲਾਂ ਦੇ ਵਿੱਚ ਬੱਦਲਾਂ ਦੇ ਵਿੱਚ ਚੰਨੀ ਜਦੋਂ ਮੁਸਕੁਰਾਏਗਾ, ਬੱਦਲਾਂ ਦੇ ਵਿੱਚ ਚੰਨੀ ਜਦੋਂ ਮੁਸਕੁਰਾਏਗਾ, ਚਿਹਰਾ ਮੇਰਾ ਫੇਰ ਤੈਨੂੰ

ਕਿੱਦਾਂ ਹਿਜਰ ਦੇ ਦਾਗ, ਕਿੱਦਾਂ ਹਿਜਰ ਦੇ ਦਾਗ ਤੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ।

ਕਰ ਕਰਕੇ ਮੈਨੂੰ ਯਾਦ, ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ।

0: ਜਦੋਂ ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗਣੀ ਹੈ ਤੇਰੀ ਖੈਰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਲਮ ਨੂੰ ਦਵਾਤ ਵਿੱਚ ਜਦੋਂ ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਕਦੋਂ ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਮਲ ਮਲ ਕੇ ਜਿਸਮ ਨੂੰ ਜਦੋਂ ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ ਯਾਦ।
1: ਪਿਆਰੇ ਸਰੋਤਿਓ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ, ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਜੀ ਆਇਆਂ ਕਹਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਜਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿਓ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪੱਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਕੜੀ ਦੋ ਕੜੀ ਦੇ ਇਸ਼ਕ ਨੇ ਤਾਂ, ਇਸ਼ਕ ਨੇ ਤਾਂ ਹਾਏ ਇਸ਼ਕ ਨੇ ਤਾਂ, ਇਸ ਕੜੀ ਦੋ ਕੜੀ ਦੇ ਇਸ਼ਕ ਨੇ ਤਾਂ ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ, ਕਿਸੇ ਚੜ੍ਹ ਕੇ

0: ਸੁਖਿੰਦਰ ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ। ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਬੋਲਾ ਧੰਨਵਾਦ ਜੀ।
1: ਸਾਰੇ ਸਰੋਤਿਓ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਾਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ਼ ਕਰਦੇ ਨੇ ਅਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਅਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ। ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਅਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ।

ਜਸਵੀਰ ਸ਼ਰਮਾ ਦਾਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

0: ਲੀਨਾ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀ ਦੀ ਸਾਰੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ. ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ. ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ. ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ. ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ. ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ. ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ. ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ. ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ. ਬਬਲੀ ਸੋਹਤਾ,
2: ਮੈਂ ਰੋਹਨ ਸੁਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ. ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਂਵਲੀ ਰੰਗ ਗਰੀਬ ਘਰ ਦੀ ਕੁੜੀ, ਸਾਂਵਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ. ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ. ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ. ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ. ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਧੰਨਵਾਦ ਧੰਨਵਾਦ।
1: ਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨਰਲ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ। ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ, ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ, ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ, ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਅਸੀਂ ਟੰਨਾਂ ਦੇ ਟਨ ਪੈਦਾ ਕਰਦੇ ਕਪਾਹਾਂ ਦੇ, ਫਿਰ ਵੀ ਰਹਿੰਦੇ ਕਰਜਾਈ ਸ਼ਾਹਾਂ ਦੇ, ਦੇ ਕੇ ਧਰਵਾਸੇ ਦਿਲ ਨੂੰ

0: ਕਾਮਾਵੇ ਤੈਨੂੰ ਕਿੱਥੋਂ ਚੂੜੀਆਂ ਪਾਵਾਂਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ। ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ। ਇੱਥੋਂ ਉੱਡ ਜਾ ਕਾਲਿਆ ਕਾਮਾਵੇ, ਤੈਨੂੰ ਕਿੱਥੋਂ ਚੂੜੀਆਂ ਪਾਵਾਂਵੇ, ਤੈਨੂੰ ਕਿੱਥੋਂ ਚੂੜੀਆਂ ਪਾਵਾਂਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ। ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ, ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਆਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਆਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਫ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮੁਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮੁਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਬਹੁਤ ਉਦਾਸ ਹੈ। ਧੰਨਵਾਦ।
1: ਸ਼ਾਇਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਹੈ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ, ਅਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
3: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ।

0: ਧੰਨਵਾਦ ਜੀ।
1: ਦੀਪ ਰਾਜਗੇ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨਿਊ ਮਹਿਕ ਜੀ ਨੂੰ। ਖੈਰਨਿਊ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨਿਊ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਚ ਲੈਂਪ। ਦ ਪੋਇਮ ਗੋਜ਼ ਐਜ਼, ਦ ਲੈਂਡ ਵੇਅਰ ਆਈ ਸਪੈਂਡ ਹੈਪੀ ਆਵਰਸ ਵਿਜ਼ਿਟਡ ਦੋ ਕੀਪ ਹੌਂਟਿੰਗ ਵਿਦ ਹੈਪੀ ਮੈਮਰੀਜ਼ ਆਫ ਹਾਊ ਆਈ ਰੈਨ ਐਂਡ ਹਾਈਡ ਆਫ ਹਾਊ ਆਈ ਸੈਟ ਇਨ ਅ ਕੋਰਨਰ ਐਂਡ ਸੈਂਗ ਮੈਰਲੀ ਹੈਪੀ ਸੌਂਗ ਆਫ ਹਾਊ ਦ ਫੋਕ ਟੇਲਸ ਆਰ ਰੀਟੋਲਡ ਇੰਡਿਊਸ ਐਕਸਾਈਟਮੈਂਟ ਐਂਡ ਐਵਰ ਡਿਜ਼ਾਇਰ to know more of the folklers beneath the arch lamp that lightened the whole vicinity, neither I nor my comradery were in a hurry to head home. Stumble and regain consciousness, make me ponder, had I been young, would anything change? I wonder, still and still, with the same sweetness of infantile mindset, do not hold any more. Thank you.
1: ਖੈਰਨਿਊ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸਤੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ। जी आयन।
3: दो आवा रेडियो के सभी श्रोताओं को दिया शर्मा का प्यार भरा नमस्कार। आप सभी श्रोताओं को दीपावली की अग्रिम हार्दिक शुभकामनाएं। एक बार फिर से उपस्थित हूँ आप सबके सामने अपनी एक रचना लेकर जो दीपावली से ही संबंधित है। आशा करती हूँ आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना, खोए बचपन के लिए दिया जलाकर, खोए बचपन के लिए दिया जलाकर भाव सुगंधित कर लेना, खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना, माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना, श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना, जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
1: दिया शर्मा तो बाद हुण मैं थोड़े सन्मुख दुबई वसदे साडे शायर सुखराज सिकंदर जी नूं गुजारिश करांगा कि वो अपनी रचना लेके हाजिर हो। सुखराज सिकंदर जी जिहड़ी इस बार अपनी रचना लेके हाजिर हो रहे ने, वो जदों मनुख इस संसार चों कूच कर जांदा है ते उस समय उस नाल किस तरह कोई हित प्यार जिहड़े आ सांझे हुंदे ने, इस जिहड़ा आ पलां नूं सुखराज सिकंदर ने फड़न की कोशिश की है। सुखराज सिकंदर जी थोड़ा स्वागत है।
4: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ ਹਰ ਵਾਰ ਦੀ ਤਰ੍ਹਾਂ ਦੁਆਬਾ ਰੇਡੀਓ ਅਤੇ ਹਰਬੰਸ ਸਿੰਘ ਸਾਹਿਬ ਜੀ ਨੇ ਇਸ ਨਿਮਾਣੇ ਨੂੰ ਫਿਰ ਮਾਣ ਬਖਸ਼ਿਆ। ਮੈਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ। ਜਦੋਂ ਮੇਰੀ ਮੌਤ ਹੋਈ, ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ। ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ। ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ। ਇੱਕ ਮੈਂ ਹੀ ਇਕੱਲਾ ਸੀ ਹਰੇਕ ਨੂੰ ਪਿਆਰਾ ਸੀ। ਇੱਕ ਮੈਂ ਹੀ ਇਕੱਲਾ ਸੀ ਹਰੇਕ ਨੂੰ ਪਿਆਰਾ ਸੀ। ਦੁਸ਼ਮਣ ਵੀ ਕੋਲ ਆਏ ਬੜੇ ਅੱਥਰੂ ਵਹਾਉਂਦੇ ਸੀ। ਲੱਗਦਾ ਸੀ ਇੰਝ ਮੈਨੂੰ ਕੀਤੀ 'ਤੇ ਪਛਤਾਉਂਦੇ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਇਸ ਚੰਦਰੇ ਜੱਗ ਦਾ ਮੈਂ ਜਿਵੇਂ ਮੋਹ ਸਾਰਾ ਠੱਗਿਆ। ਮਰਿਆ ਬੰਦਾ ਕਿੰਨਾ ਚੰਗਾ ਉਹ ਮੈਨੂੰ ਮਰਿਆ ਪਤਾ ਲੱਗਿਆ। ਉਹ ਮਰਿਆ ਬੰਦਾ ਕਿੰਨਾ ਚੰਗਾ ਮੈਨੂੰ ਮਰਿਆ ਪਤਾ ਲੱਗਿਆ। ਐਵੇਂ ਜਿਉਂ ਕੇ ਲੰਘਾਈ ਜੰਮਦੇ ਮਰ ਜਾਂਦੇ ਚੰਗਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ ਇੱਕ ਮੈਂ ਹੀ ਬੋਲਦਾ ਮੰਦਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ ਇੱਕ ਮੈਂ ਹੀ ਬੋਲਦਾ ਮੰਦਾ ਸੀ। ਐਵੇਂ ਗੁੱਸਾ ਕਰਦਾ ਰਿਹਾ ਮੈਂ ਤਾਕੇ ਜਹਾਨ ਨੂੰ। ਦਸਕਾ ਤੋਂ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਐਵੇਂ ਗੁੱਸਾ ਕਰਦਾ ਰਿਹਾ ਮੈਂ ਤਾਕੇ ਜਹਾਨ ਨੂੰ। ਦਸਕਾ ਤੋਂ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਜੋ ਮੱਥੇ ਤੂੜੀ ਪਾਉਂਦੀ ਰਹੀ ਬੁਰਾ ਹਾਲ ਵਹਿਣ ਪਾਉਂਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
1: ਰਾਜ ਸਿਕੰਦਰ ਦੀ ਕਵਿਤਾ ਤੋਂ ਬਾਅਦ ਹੁਣ ਮੈਂ ਲੁਧਿਆਣਾ ਵਸਦੀ ਸ਼ਾਇਰਾ ਬਲਜੀਤ ਘੋਲੀਆ ਜੀ ਨੂੰ ਸੱਦਾ ਦਿਆਂਗਾ। ਬਲਜੀਤ ਘੋਲੀਆ ਜੀ ਆਪਣੀ ਰਚਨਾ ਦੇ ਵਿੱਚ ਕਹਿ ਰਹੇ ਨੇ, ਮੈਂ ਕੋਰੇ ਕਾਗਜ਼ ਵਰਗੀ ਸੀ। ਦੇਖੀਏ ਇਹ ਕੋਰਾ ਕਾਗਜ਼ ਕਿਹੋ ਜਿਹਾ ਹੈ ਤੇ ਕੋਰੇ ਕਾਗਜ਼ ਦੇ ਉੱਤੇ ਕੌਣ ਕੋਈ ਰੰਗ ਵਖੇਰ ਰਿਹਾ ਹੈ ਤੇ ਕਿਵੇਂ ਇਸ ਰੰਗਾਂ ਦੇ ਖੇਡ ਨੂੰ ਸਾਡੀ ਸ਼ਾਇਰਾ ਜਿਹੜੀ ਆ ਪੇਸ਼ ਕਰਦੀ ਆ। ਬਲਜੀਤ ਘੋਲੀਆ ਜੀ ਤੁਹਾਡਾ ਸਵਾਗਤ ਹੈ।
5: ਮੈਂ ਕੋਰੇ ਕਾਗਜ਼ ਵਰਗੀ ਸੀ ਤੇ ਉਹ ਰੰਗਾਂ ਨਾਲ ਭਰਦਾ ਗਿਆ ਅਚਾਨਕ ਐਸਾ ਤੂਫਾਨ ਆਇਆ ਤੇ ਮੈਨੂੰ ਬੇਰੰਗੀ ਉਹ ਕਰ ਗਿਆ ਮੈਂ ਕੋਰੇ ਕਾਗਜ਼ ਵਰਗੀ ਸੀ। ਉਹ ਸਾਹਮਣਾ ਸਕਿਆ ਜਜ਼ਬਾਤਾਂ ਨੂੰ ਉਹ ਸਾਂਭ ਨਾ ਸਕਿਆ ਜੇ ਜਵਾਤਾਂ ਨੂੰ ਵੀ ਉਹਤੇ ਪਿਆਰ ਹਾਵੀ ਹੋ ਗਿਆ, ਉਹਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸੁਮਾਰ ਸੁਪਨੇ ਮੇਰੇ ਅੱਖਾਂ ਦੇ, ਬੇ
1: ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹੈ ਜੀ। ਸਾਡੀਆਂ ਕਾਮੇ ਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ ਗੁਰਪ੍ਰੀਤ ਸਫਰੀ ਜੀ। ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
6: ਸਤਿ ਸ੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਅਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦਿੱਖ 'ਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ। ਅਮਰਜੀਤ ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
7: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ। ਜਲਾ ਨਾ ਦੇਣ ਇਹ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ। ਖੁਦਾ ਤੂੰ ਹੀ ਸਲਾਮਤ ਸਭ ਨਗਰ ਕਰ ਬਸਤੀਆਂ ਰੱਖੀ। ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਕਿ ਹੋਵੇ ਨੇੜ ਤਾਂ ਬੇਸ਼ੱਕ ਜ਼ਰਾ ਕੁ ਦੂਰੀਆਂ ਰੱਖੀ। ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ, ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ। ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ। ਔਰ ਸ਼ੇਅਰ ਦੇਖਣਾ, ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ, ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ, ਗਮਾਂ ਦੇ ਭਾਵ ਵਧਾ ਦੇ ਤੂੰ ਅਤੇ ਖੁਸ਼ੀਆਂ ਸਸਤੀਆਂ ਰੱਖੀ। ਔਰ ਗਜ਼ਲ ਦਾ ਮਗਤਾ ਹੈ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ, ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਬਹੁਤ ਸ਼ੁਕਰੀਆ, ਮਿਹਰਬਾਨੀ ਜੀਓ।
1: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ। ਅੱਜ ਕੱਲ੍ਹ ਕਿਸਾਨ ਕੋਲ ਚੱਲ ਰਿਹਾ, ਕਿਸਾਨ ਕੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ। ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ। ਹਰਪ੍ਰੀਤ ਪਤੋ ਜੀ, ਤੁਹਾਡਾ ਸਵਾਗਤ ਹੈ।
8: ਹਾਂਜੀ, ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ, ਅੰਨਦਾਤਾ।

ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ। ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੋ ਕਿਸਾਨਾਂ ਨੂੰ।

0: ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ। ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ। ਜੇ ਨਾ ਬੈਠੇ ਸੜਕਾਂ 'ਤੇ, ਜੇ ਨਾ ਬੈਠੇ ਸੜਕਾਂ 'ਤੇ, ਦੱਸੋ ਕੀ ਹੋਰ ਵਜਾਵੇ ਸ਼ੈਣਾ। ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ, ਘਾਟਾ ਦੇਸ਼ ਸਾਡੇ ਨੂੰ ਪੈਣਾ। ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ। ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ। ਤੁਸੀਂ ਰੱਖ ਲਓ ਇਹਨਾਂ ਨੂੰ ਪੱਤੋ ਵਾਲੇ ਦਾ ਸੱਚ ਕਹਿਣਾ। ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ, ਘਾਟਾ ਦੇਸ਼ ਸਾਡੇ ਨੂੰ ਪੈਣਾ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਹੀ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ। ਠੱਲ ਪਾ ਨਾ ਸਕੀ ਦਰਿੰਦਿਆਂ ਤੇ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ। ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ। ਮਿਲਦਾ ਦਿਸਦਾ ਨਹੀਂ ਇਨਸਾਫ ਕੋਈ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ। ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ। ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ। ਤੈਨੂੰ ਪਤਾ ਇਹ ਮੈਂ ਕੀ ਆਖਾਂ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ। ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ। ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ, ਨਹੀਂ ਤਾਂ ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ। ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ। ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ। ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ, ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਹੀ, ਬਸਨੀਕ, ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ 'ਤੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ, ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦੀ ਹਾਂ, ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ। ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਓ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦਿਓ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਓ। ਯਾਰ ਦੇ ਸਜਾਏ ਲਾਰਿਆਂ ਦੇ ਸਿਵੇ 'ਤੇ, ਲਿਟ ਜਾਂਗੇ ਯਾਰਾ ਹੁਣ ਹੰਝੂ ਗਿਰੇ 'ਚ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦਿਓ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਓ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ ਤੋਂ, ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ, ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ। ਮੇਰੇ ਬਚਪਨ ਮੋੜ

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾਂ ਵਿੱਚ ਨਾ ਭੱਜਿਆ ਜਾਵੇਂ। ਨਾ ਤੇਰਾ ਨਾ ਮੇਰਾ ਲੋੜੇ, ਨਾ ਫੈਸ਼ਨ ਅੰਦਰ ਕੱਜਿਆ ਜਾਵੇਂ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ, ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਜ਼ਾਤ

हंस दे निक्के बुल्ला कोलों दूर सदा ही निराशा होई।

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ ਮੇਰੇ।

0: ਸਾਡੀ ਕਾਮੇ ਫਲ ਦੇ ਵਿਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ ਉਹਨਾਂ ਦਾ ਨਿੱਘਾ ਸਵਾਗਤ ਹੈ ਹਰਦੀਪ ਦੀਪ ਜੀ ਜੀ ਆਇਆਂ ਨੂੰ
1: ਦੋਸਤੋ ਅੱਜ ਦੇ ਦੁਆਬੇ ਦੇ ਕਵੀ ਦਰਬਾਰ ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸੋ ਪੇਸ਼ ਕਰ ਰਿਹਾ ਗਜ਼ਲ ਜੀ ਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ ਲਾਈਨਾਂ ਪੇਸ਼ ਨੇ ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ ਜੇ ਅੱਕ ਪੰਜਾਬ ਨੂੰ ਝੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ ਜੇ ਅੱਕ ਪੰਜਾਬ ਨੂੰ ਝੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
0: ਕਾਮ ਮਹਿਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸੱਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ। ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ। ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
2: ਜੇ ਦਾ ਹਰ ਇਕਰਾਰ ਹੀ ਝੂਠਾ, ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ, ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਹੋ ਜਿੱਥੇ ਲੁੱਟ ਤੇ ਕੁੱਟ ਦਾ ਰਾਜ ਹੋਵੇ, ਅਸੀਂ ਉਸ ਸਰਕਾਰ ਤੋਂ ਕੀ ਲੈਣਾ। ਹੋ ਜੇ ਦਾ ਫੁੱਲ ਵੀ ਕੰਢਿਓ।

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਅਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਅਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ
1: ਬਿਲਕੁਲ
2: ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਡਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ,
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਹ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ। ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ ਆਰ
1: ਹਾਂਜੀ
2: ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ, ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ, ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ, ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ, ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ, ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ, ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ, ਜਾਂ ਕੋਈ ਪੋਲੀਟੀਸ਼ੀਅਨ ਹੈ, ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ, ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ, ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ, ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਏ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ, ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ ਆ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ, ठीक है, अपनी कोई भी क्रिएटिविटी, अगर उसमें कोई पेंटिंग आंदी है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं, तो उसनों लाइक्स आंदे हैं, तो उस दे नाल उसनों उसदी इनकम दा सोर्स भी वो एक तरह नाल जो सोशल मीडिया है उसनों बना सकता है।
1: बिल्कुल हाँ जी, जिस तरह कोई जिहड़ी हैगी आपणे आले दुआले बहुत सारीआं इहो जिहीआं गल्लां हुंदीआं ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दे वीडियो
2: बिल्कुल,
1: बणा के जां असीं
2: हाँ
1: होर
2: जी
1: जानकारी प्राप्त करके उहनां बारे
2: हाँ जी
1: वीडियो बणा के वी पा सकदे हां।
2: बिल्कुल
1: ते
2: बिल्कुल,
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ियां उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल,
1: हाँ जी, इहदे बारे वी जे तुसीं थोड़ा ही विस्तार च गल करो तो वधिया होगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उसनू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जा जो भी है, तां
1: जहाँ
2: उहनां
1: उन्हें
2: नू,
1: व्यू ज्यादा होंगे हैं।
2: हाँ जी व्यूज ज्यादा होंगे हैं, तां वो उहनां नू हायर भी, मतलब उहनां नू एडवरटाइजमेंट लई यूज भी करते हैं।
1: हाँ जी
2: हाँ जी, ओदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां ओ एडवरटाइजमेंट पाउण वाला तुहानू पेमेंट करेगा और अपनी एडवरटाइजमेंट उहनां दी वीडियो दे वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने उह आपस दे विच इक दूजे नाल विवाद छेड़दे, इस तरह दीआं गल्लां करदे है, इक दो कलाकार जिहड़े इक दूजे दे विरुद्ध बोलदे ने ते नौजवान उहनां दी हां च हां मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्होंने देखते हैं उन्हों के व्यू भी वधते हैं ते वो कमाई कर रहे हैं, ये अपना जो है एनर्जी समा पैसा वो इधर
2: सब, हाँ
1: व्यस्त
2: जी
1: करते हैं।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम ते, जो एक नौजवान पीढ़ी है साडी, उन्हां नू सब तो ज्यादा उन्हां दे लिए प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओदा एक तरह नाल अपना फ्यूचर करियर सब कुछ बना के सेट नहीं ऑलरेडी, उना ओना दे पिछे अपना टाइम वेस्ट करन तो अच्छा है ओना दे पिछे अपने अपने रिलेशंस, अपने फ्रेंड्स नाल लड़ाई झगड़े करके झगड़े करके मतलब
1: हाँ
2: दूरियां
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है, तुसी एक एंटरटेनमेंट पर्पस दे लिए देखो उन्हों उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हां नू उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहीदी है, तुहाडे करियर लई होने चाहीदी है, तुहानू जो तुहाडा प्राइम मेन फोकस होना चाहीदा वो तुहाडा करियर होना चाहीदा है।
1: बिल्कुल
2: अपने
1: जी
2: करियर दा एक गोल, एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसीं बहुत वधिया विचार मीडिया दे खेतर संबंधी पेश कीते, नौजवानों ने एक वधिया दिशा दित्ती, असीं तुहाडा धन्नवाद करते हैं। ते अखीर दे विच मैं चाहांगा भी जे कोई होर तुसीं गल खास गल इस खेतर बारे करनी चाहो तां जरूर सांझी करो एक मिनट दे विच।
2: थैंक यू, मैं भी बहुत धन्नवाद करदी हाँ जी दुआबा रेडियो दा कि तुहानू तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई यही एक लाइक एक मैं तो उहनां नू सिर्फ एक यही ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: महापावर रेडियो।
1: जी दोस्तों, सारे दोस्तों का दुआबा रेडियो के मंच उत्ते निघा स्वागत है ते लैके हाजिर हां तुहाडी कचहरी च नवा नवेला प्रोग्राम जिंदगी नवा हाले दुनिया। आप सब नूं आदाब सलाम नमस्ते ते प्यार भरी निकी सत श्री अकाल। दोस्तों उम्मीद करदे हां सब राजी खुशी होणगे ते गल्लां बातां लैके फिर तों सोमवार दा दिन है तुहाडे नाल शामिल हो चुके हां लाइव प्रोग्राम लैके ते उम्मीद करदे हां तुहाडे तक आवाज़ ते अंदाज़ वधिया तरीके दे नाल पहुंच रही होवेगी। ते बहुत समय तों परमिंदर जी वेट भी कर रहे हैं पर समा अजे होया नहीं सी ते ओ कहिंदे लाइक नंबर 1 ते आजो कहिंदे जी प्यारियो ते आ गए जी तुहाडी कचहरी दे विच हाजिर हां जी परमिंदर जी ते फगवाड़े तो अपने नाल जुड़े हुए ने ते सब दोस्तां नूं भी सत श्री अकाल जड़ी है दुआबा रेडियो सुनण वालियां नूं भेज रहे ने दोस्तां नूं लाइक नंबर 2 मान सिंह अपने मान जी जुड़े हुए ने जी ते 2 नंबर लाइक ते सब दोस्तां नूं प्यार भरी निक्की सत श्री अकाल कहिंदे ने हेलसिंकी तों। इस तरह माल सुरेंद्र जी US तों सत श्री अकाल भेज रहे ने जीआं नूं जी निक्का स्वागत है। ते लो दोस्तो हुण तों लैके 2.25 घंटे तुहाडा मेरा राबता इस तरह बरकरार रहेगा ते गल्लां बातां दी शुरुआत तुहाडे नाल करदे आं ते कुछ ही पलां दे विच ते होर सारा सिलसिला नाल दी नाल चलदा रहेगा गल्लां बातां दा वी। ते इसे तरह अज दिहाड़ा सोमवार दा है ते समां ते स्थिति 5 अक्तूबर 2026 दा दिहाड़ा है ते इस वक्त घड़ियां दे उत्ते शाम दे 7:05 दा समां फिनलैंड दे मुताबक ते भारत दे विच इस वक्त जिहड़े ने रात दे समें दे मुताबक 9:35 हो गए ने। कैलिफोर्निया ते वैंकूवर दे विच इस वक्त सवेर दे 9:05 दा समां है ते सवेर दा ते इसे तरह न्यूयॉर्क ते टोरंटो दीआं घड़ियां दे उत्ते दुपहर दे 5:12 हो गए ने। यूके दे विच शाम दे 5:05 ते यूरोपियन कंट्रियां मुताबक समां ते स्थिति इस वक्त शाम दे घड़ियां दे 6:05 ने। ते लो फिर करदे आं शुरुआत तुहाडे नाल अज दे विचारां दी ते गल्लां बातां दी शुरुआत ते समां ना ज्यादा खराब करदे होए ते करदे आं फिर कुछ आर्टिकल भी तुहाडे नाल सांझे करांगे होर सारियां गल्लां बातां इक दो रिपोर्टां ने ते सब तो पहला नाल नाल अज दे विचार दी गल करांगे ते उस तो बाद अपने नाल एडवोकेट राजन सैनी जी जुड़नगे उन्हां दे नाल गल्लां बातां दा सिलसिला जिहड़ा शुरुआत करांगे। अज दे विचार दी गल करिए ते दोस्तो कहिंदे जेकर तुसीं चंगे इंसान हो तां तुहानूं धार्मिक होण दी लोड़ नहीं पर जेकर तुसीं धार्मिक हो तां चंगे इंसान जरूर बणिओ। ते 5 तरीक ते अक्तूबर दा महीना ते 1864 दा समां जदों कलकत्ते दे विच भारी तूफान दे नाल 60,000 तों वध मौतां होईयां सी भारत दे विच वड्डी तबाही जिहड़ी इह आई सी भारी तबाही होई सी उहनां समयां दे विच 1864 दे विच कलकत्ते विखे ते 1940 दे विच लेखक सतिंदर सिंह नूर होणा दा जन्म हुंदा है। 1947 च पाकिस्तान दे विच आरजी सरकार दा ऐलान हो जांदा है ते इसे तरह ही 1972 दे विच मोगा रीगल सिनेमा जड़ा कांड होया सी 1972 दे विच ते 2011 दे विच विज्ञानी स्टीव जॉबस दी कैंसर दे नाल मौत हुंदी है। भारत दे बारे थोड़ी जी गल करदे आं छोटे सप्पां दी। सब तो छोटा सप्प जड़ा भारत दे विच पाया जांदा है वैसे सप्पां दी गल आई है सारे खड़प्पे ही बैठे आ जी जिसनों किरम सप जाने की वर्म स्नेक जड़ा वर्म स्नेक कहा जाता है भारत दे विच मिलन वाले सब तो छोटे सप्पां दे विच आउंदा है। भारत दे विच इन्हां दीआं कुल 14 प्रजातियां मिल जांदियां ने पर भारत दे विच मिलन वाला सब तो छोटा सप जड़ा ब्राह्मीना प्रजाति का सप है ते सप तुसी अक्सर ही वेख्या भी होवेगा पर पछाणन दे विच हमेशा धोखा जड़ा बंदा खा जांदा है क्योंकि ये जड़ा इस दी बनतर ते आकार दे विच बिल्कुल गंडोए वर्गे हुंदे ने ते वैसे वो सप हुंदे है गंडोए वर्गे ही पर उन्हों सानू लगदा है कि गंडोए है। इन्हां दी लंबाई लगभग 6 इंच 15.2 सेंटीमीटर जड़ी है 15 सेंटीमीटर ते 2 मिलीमीटर हुंदी है हो सकती है। ये बाग बगीचियां गिले पत्तियां ते गली सड़ी जड़ी है बसन बनस्पति है उहदे विच मिल सकदा है। ਇਹ ਅਕਸਰ ਧਰਤੀ ਦੇ ਅੰਦਰ ਹੀ ਰਹਿੰਦੇ ਨੇ ਤੇ ਉੱਥੇ ਹੀ ਆਪਣੇ ਭੋਜਨ ਦੇ ਲਈ ਗੰਡੋਇਆਂ ਸਿਉਂਕ ਕੀਟ ਪਤੰਗਿਆਂ ਉੱਤੇ ਜਿਹੜਾ ਨਿਰਭਰ ਰਹਿੰਦੇ ਆ ਤੇ ਇਹਨਾਂ ਦੇ ਵਿੱਚ ਅੱਖਾਂ ਪੂਰੀ ਤਰ੍ਹਾਂ ਵਿਕਸਿਤ ਨਾ ਹੋ ਕੇ ਸਿਰਫ 2 ਛੇਕ ਜਿਹੜੇ ਨੇ ਸਾਨੂੰ ਦਿਖਦੇ ਆ ਸਿਰਫ ਚਾਨਣ ਤੇ ਹਨੇਰੇ ਦਾ ਫਰਕ ਕਰ ਸਕਦੇ ਨੇ ਇਹ ਜਾਂ ਇੰਝ ਆਖ ਲਈਏ ਕਿ ਇਹਨੂੰ ਅੱਖਾਂ ਦੀ ਜ਼ਰੂਰਤ ਨਾ ਹੋਣ ਕਾਰਨ ਉਹ ਇਸ ਅਨੁਸਾਰ ਹੀ ਜਿਹੜਾ ਵਿਕਸਿਤ ਹੋਏ ਨੇ ਇਹ ਪੰਛੀਆਂ ਤੋਂ ਬਚਣ ਦੇ ਲਈ ਸਿਰਫ ਰਾਤ ਨੂੰ ਧਰਤੀ ਤੋਂ ਜਿਹੜਾ ਬਾਹਰ ਨਿਕਲਦੇ ਆ ਤੇ ਅਨੁਕੂਲਣ ਨੇ ਜਿਹੜਾ ਇਹਨਾਂ ਦੀਆਂ ਅੱਖਾਂ ਨੂੰ ਇਸ ਤਰ੍ਹਾਂ ਹੀ ਜਿਹੜਾ ਵਿਕਸਿਤ ਕੀਤਾ ਹੋਇਆ ਹੈ। ਇਹ ਅੱਖਾਂ ਤੁਸੀਂ ਦੋ ਕਾਲੇ ਧੱਬਿਆਂ ਦੇ ਰੂਪ ਦੇ ਵਿੱਚ ਜਿਹੜਾ ਵੱਡੇ ਜਾਣੀ ਕਿ ਲੈਂਸ ਦੇ ਤਰ੍ਹਾਂ ਹੁੰਦੀਆਂ ਨੇ ਨਾਲ ਵੇਖ ਸਕਦੇ ਹੋ, ਜੋ ਕਿ ਆਪਾਂ ਕਲੋਜ਼ ਕਰਕੇ ਦੇਖ ਸਕਦੇ ਹਾਂ, ਉਦਾਂ ਅੱਖ ਦੇ ਨਾਲ ਨਹੀਂ ਦਿਖਦੀਆਂ। ਵੱਡਦਰਸ਼ੀ ਲੈਂਜ ਜਿਹੜਾ ਵੱਡਾ ਆਕਾਰੀ ਲੈਂਜ ਹੁੰਦਾ ਜਿਹੜਾ, ਉਹਦੀ ਮਦਦ ਦੇ ਨਾਲ ਇਹਨਾਂ ਦੇ ਸਕੇਲਸ ਵੀ ਜਿਹੜੇ ਦੇਖੇ ਜਾ ਸਕਦੇ ਆ ਤੇ ਇਹਨੂੰ ਗੰਡੋਇਆਂ ਤੋਂ ਵੱਖ ਕਰਦੇ ਨੇ, ਕਿਉਂਕਿ ਸਕੇਲਸ ਜਿਹੜੇ ਨੇ ਰਿੰਗਣ ਵਾਲੇ ਜੀਵਾਂ ਦਾ ਖਾਸ ਜਿਹੜਾ ਗੁਣ ਨੇ। ਸਾਰੇ ਕਿਰਮ ਸੱਪ ਹੀ ਜਿਹੜਾ ਮਾਦਾ ਹੁੰਦੇ ਆ ਤੇ ਅਸਲ ਦੇ ਵਿੱਚ ਸਾਰੇ ਕਿਰਮ ਸੱਪ ਜਿਹੜੇ ਨੇ ਹਰਮਾ ਫੈਰੋਡੈਟਸ ਹੁੰਦੇ ਨੇ ਤੇ ਭਾਵ ਇਹਨਾਂ ਦੇ ਵਿੱਚ ਦੋਵੇਂ ਲਿੰਗ ਮੌਜੂਦ ਹੁੰਦੇ ਆ, ਜਿਸ ਦੇ ਕਾਰਨ ਹਰ ਜੀਵ ਆਪਣੇ ਅੰਡਿਆਂ ਦਾ ਜਿਹੜਾ ਨਿਸ਼ਚਨ ਕਰਨ ਦੇ ਸਮਰੱਥ ਹੈ। ਇਸ ਦੇ ਲਈ ਮਿਲਣ ਵਾਲੇ ਸਾਰੇ ਸੱਪ ਭਾਵੇਂ ਮਾਦਾ ਹੁੰਦੇ ਨੇ ਪਰ ਉਹ ਪ੍ਰਜਨਨ ਜਿਹੜਾ ਉਹਦੇ ਲਈ ਪੂਰੀ ਤਰ੍ਹਾਂ ਲੈਸ ਨੇ। ਸਭ ਤੋਂ ਜ਼ਰੂਰੀ ਗੱਲ ਇਹ ਇਹਦੇ ਵਿੱਚ ਇਹ ਹੁੰਦੀ ਹੈ ਕਿ ਜ਼ਹਿਰ ਮਨੁੱਖਾਂ ਦੇ ਲਈ ਘਾਤਕ ਨਹੀਂ ਹੈ ਤੇ ਨਾ ਹੀ ਇਹ ਤੁਹਾਨੂੰ ਕੱਟ ਸਕਦੇ ਹੈ, ਪਰ ਇਹ ਆਪਣੇ ਬਚਾਅ ਦੇ ਲਈ ਇੱਕ ਬਹੁਤ ਭੈੜੀ ਦੁਰਗੰਧ ਜਿਹੜੀ ਹੈ ਉਹ ਪੈਦਾ ਕਰਦੇ ਹੈ। ਸੋ ਲੋੜ ਹੈ ਕਿ ਅਸੀਂ ਇਹਨਾਂ ਨੂੰ ਜਿਹੜਾ ਬਿਨਾਂ ਸੋਚੇ ਸਮਝੇ ਨਾ ਮਾਰ ਕੇ ਕੁਦਰਤ ਦੀਆਂ ਅਜੀਬ ਜਿਹੜੀਆਂ ਰਚਨਾਵਾਂ ਨੇ ਉਹਨਾਂ ਦਾ ਜਿਹੜਾ ਸਤਿਕਾਰ ਵੀ ਕਰੀਏ। ਤੇ ਇਸੇ ਤਰ੍ਹਾਂ ਦੋਸਤੋ ਭੇਡ ਚਾਲ ਦੀ ਗੱਲ ਆਈ ਹੈ। ਅੱਜ ਕੱਲ੍ਹ ਭੇਡ ਚਾਲ ਦਾ ਜਮਾਨਾ ਜਿਹੜਾ ਚੱਲ ਰਿਹਾ, ਜੁਰਮਾਨਾ ਤਾਂ ਚਲੋ ਹੁੰਦਾ ਹੀ ਹੈ, ਭੇਡਾਂ ਬਹੁਤ ਨੇ, ਕੀ ਕਰੀਏ। ਭੇਡ ਚਾਲ ਤੇ ਆਪਣੇ ਲੋਕ, ਕਦੀ ਆਪਣੇ ਬਜ਼ੁਰਗ ਨੂੰ ਪੁੱਛ ਲਓ ਕਿ ਉਹ ਹਰੀ ਮਿਰਚ ਖਾਂਦੇ ਸਨ, ਇਹ ਸਵਾਲ ਕਰਨਾ ਉਹਨਾਂ ਨੂੰ। ਤੇ ਸਾਡੀ ਸਵੇਰ ਦੀ ਰੋਟੀ ਦੇ ਵਿੱਚ ਲਾਲ ਮਿਰਚਾਂ ਦਾ ਅਚਾਰ ਤੇ ਅੰਬ ਦਾ ਅਚਾਰ ਹੁੰਦਾ ਸੀ, ਜਾਂ ਵੱਧ ਤੋਂ ਵੱਧ ਦਹੀਂ ਲੱਸੀ ਤੇ ਮੱਖਣੀ ਜਿਹੜੀ ਨਾਲ ਹੁੰਦੀ ਸੀ। ਫਿਰ ਦੁਪਹਿਰ ਦੀ ਰੋਟੀ ਦਾਲ ਜਾਂ ਸਬਜ਼ੀ ਦੇ ਨਾਲ ਆਉਂਦੀ, ਤੀਜੇ ਪੈਰ ਮਿੱਸੀਆਂ ਰੋਟੀਆਂ ਦੇ ਨਾਲ ਲਾਲ ਮਿਰਚਾਂ ਭੁੱਕ ਕੇ ਤੇ ਮੱਖਣੀ ਦੇ ਨਾਲ ਚੋਪੜ ਕੇ ਖਾਂਦੇ ਸਨ। ਬੜੀ ਸਵਾਦ ਲੱਗਦੀ ਹੈ ਵੈਸੇ ਦਹੀਂ ਦੇ ਨਾਲ ਸਵੇਰ ਨੂੰ ਜਦੋਂ ਖਾਓ, ਮੱਕੀ ਦੀ ਰੋਟੀ ਤੇ ਉੱਤੇ ਲੂਣ ਮਿਰਚਾਂ ਭੁੱਕੀਆਂ ਹੋਣ, ਮਸਾਲੇ ਵਾਲੀ, ਨਜ਼ਾਰਾ ਆ ਜਾਂਦਾ ਹੈ। ਤੇ ਨਾਲ ਫਰੈਸ਼ ਜਿਹੜਾ ਮੱਖਣ ਹੋਵੇ ਘਰ ਦਾ ਕੱਢਿਆ। ਹਰੀ ਮਿਰਚ ਕਦੀ ਕਦਾਈ ਉਂਝ ਤੋੜ ਕੇ ਰੋਟੀ ਨਾਲ ਚੱਬ ਜਾਣੀ। ਸਾਡਾ ਅੰਬ ਦਾ ਅਚਾਰ ਕਿਸੇ ਦਵਾਈ ਤੋਂ ਘੱਟ ਨਹੀਂ ਸੀ ਹੁੰਦਾ। ਕਲੌਂਜੀ, ਮੇਥੀ, ਰਾਈ, ਸੌਂਫ ਤੇ ਕਾਲੀ ਮਿਰਚ ਵਰਗੇ ਨਿਆਬ ਜਿਹੜੇ ਤੋਹਫਿਆਂ ਦੇ ਨਾਲ ਇਹ ਲੈਸ ਹੁੰਦਾ ਸੀ। ਤੇ ਸਾਡਾ ਦੇਸੀ ਘਿਓ ਤੇ ਸਰੋਂ ਦਾ ਤੇਲ ਖਾਣੇ ਪਕਾਉਣ ਦੇ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ। ਪਰ ਬਾਅਦ ਦੇ ਵਿੱਚ ਡਾਲਡੇ ਆ ਗਏ, ਰਿਫਾਇੰਡ ਆ ਗਏ, ਹੋਰ ਸਾਰਾ ਸਿਲਸਿਲਾ ਆ ਗਿਆ, ਬਹੁਤ ਸਾਰੀਆਂ ਗਰੀਸਾਂ ਆ ਗਈਆਂ। ਫਿਰ ਆਏ ਡਾਲਡੇ, ਰਿਫਾਇੰਡ ਤੇ ਬੇਕਰੀਆਂ, ਉਪਰੋਂ ਡਾਕਟਰੀ ਧੰਦਾ ਬਣ ਗਿਆ। ਉਹਨਾਂ ਨੇ ਪੰਜਾਬੀਆਂ ਦੀ ਖੁਰਾਕ ਹੀ ਬਦਲ ਕੇ ਰੱਖ ਦਿੱਤੀ। ਜਿਹੜੇ ਘਰਾਂ ਦੇ ਵਿੱਚ ਕਦੇ ਦਵਾਈ ਨਹੀਂ ਸੀ ਬੜੀ, ਅੱਜ ਉਹੀ ਘਰ ਜਿਹੜਾ ਬੱਚੇ ਵੀ ਦਵਾਈਆਂ ਦੇ ਉੱਤੇ ਪਲ ਰਹੇ ਨੇ। ਅਸੀਂ ਕਦੀ ਨਹੀਂ ਸੋਚਿਆ ਕਿ ਸਾਡੇ ਬਜ਼ੁਰਗ ਤਿਲ ਹੈ ਜਾਂ ਅਲਸੀ ਦਾ ਤੇਲ ਵੀ ਜਿਹੜੇ ਪਸ਼ੂਆਂ ਨੂੰ ਵੀ ਦਿੰਦੇ ਹੁੰਦੇ, ਅਲਸੀ ਦੀ ਜਿਹੜੀ ਪੀਠੀ ਬਣਾ ਕੇ ਪੀਠ ਬਣਾ ਲੈਂਦੇ ਸੀ ਤੇ ਉਹਦੀ ਹੀ ਆਪਣੇ ਲਈ ਘਰ ਦੇ ਲਈ ਪਿੰਨੀਆਂ ਬਣਾ ਲੈਂਦੇ ਸੀ ਤੇ ਉਹ ਜਿਹੜਾ ਤੇਲ ਹੁੰਦਾ ਸੀ ਉਹ ਵਿੱਚ ਪਾ ਦਿੱਤਾ ਜਾਂਦਾ ਸੀ। ਮਾੜਾ ਮੋਟਾ ਹੀ ਨਿਕਲਦਾ ਸੀ, ਕੋਈ ਇੰਨਾ ਵੱਡਾ ਤੇ ਜ਼ਿਆਦਾ ਨਹੀਂ ਹੁੰਦਾ ਸੀ, ਕਿਉਂਕਿ ਪੀਠ ਬਣਦੀ ਹੁੰਦੀ ਸੀ ਜਿਵੇਂ ਡਲੀਆ ਬਣਦਾ ਚੱਕੀ ਦੇ ਵਿੱਚ, ਤੇ ਕੋਹਲੂ ਦੇ ਵਿੱਚ ਪਾ ਕੇ ਬਸ ਇੱਕ ਅੱਧੀ ਵਾਰੀ ਕੱਢਣੀ, ਦੋ ਵਾਰੀ ਕੱਢ ਦਿੰਦੇ ਹੁੰਦੇ ਸੀਗੇ ਤੇ ਪੀਠ ਬਣ ਜਾਂਦੀ ਹੈ, ਉਹ ਪਸ਼ੂਆਂ ਨੂੰ ਦਿੱਤੀ ਜਾਂਦੀ ਸੀ, ਖਾਸ ਕਰਕੇ ਜਦੋਂ ਉਹ ਆਪਣੇ ਬੱਚਾ ਜਾਂ ਬੱਚੀ ਨੂੰ ਜਨਮ ਦਿੰਦੇ, ਉਸ ਤੋਂ ਬਾਅਦ ਦਿੱਤੀ ਜਾਂਦੀ ਸੀ। ਅਸੀਂ ਕਦੀ ਨਹੀਂ ਸੋਚਿਆ ਕਿ ਸਾਡੇ ਬਜ਼ੁਰਗ ਤਿਲ ਅਤੇ ਅਲਸੀ ਕਿਉਂ ਖਾਂਦੇ ਸਨ। ਕਲੌਂਜੀ ਦੇ ਕੀ ਫਾਇਦੇ ਨੇ, ਇਹ ਕਹਿ ਲਓ ਕਿ ਸੁਪਰ ਫੂਡ ਜਿਹੜੇ ਹੈਗੇ ਆ, ਪਰ ਉਹਨਾਂ ਨੂੰ ਅਸੀਂ ਨਕਾਰ ਦਿੱਤਾ ਹੈ। ਕਲੌਂਜੀ ਦੇ ਕਈ ਫਾਇਦੇ ਸਨ। ਗੂਗਲ ਦੇ ਉੱਤੇ ਫਲੈਕਸ ਸੀਡ ਜਿਹੜੇ ਨੇ, ਜਿਹਨੂੰ ਆਪਾਂ ਅਲਸੀ ਕਹਿੰਦੇ ਹਾਂ, ਬਲੈਕ ਸੀਡ ਪਾ ਕੇ ਦੇਖ ਲਿਓ ਕਿ ਪੂਰੀ ਦੁਨੀਆਂ ਹੁਣ ਇਹਨਾਂ ਦੀ ਚਾਹਵਾਨ ਹੈ, ਕਿਉਂਕਿ ਉਹ ਸੈਲਡ ਦੇ ਉੱਤੇ ਪਾ ਕੇ ਇੱਥੇ ਖਾਧੇ ਜਾਂਦੇ ਆ ਤੇ ਨਾਲ ਉਹਦਾ ਚੂਰ ਭੂਰ ਜਿੱਦਾਂ ਆਟਾ ਵੀ ਮਿਲ ਜਾਂਦਾ, ਹੋਰ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਐਸੇ ਪ੍ਰੋਟੀਨ ਨੇ, ਐਸੇ ਵਿਟਾਮਿਨ ਹੈ ਜੋ ਸਾਨੂੰ ਤੇਲ ਤੋਂ ਮਿਲਦੇ ਆ। ਮੱਛੀ ਖਾ ਲਓ, ਜਿਹੜੇ ਲੋਕ ਮੱਛੀ ਨਹੀਂ ਖਾ ਸਕਦੇ ਉਹ ਜਿਹੜੇ ਨੇ ਅਲਸੀ ਦਾ ਤੇਲ ਜਾਂ ਅਲਸੀ ਖਾਓ ਤਾਂ ਉਹਦਾ ਨਜ਼ਾਰਾ ਹੀ ਵੱਖਰਾ ਆ ਜੀ, ਤੇ ਉਹਦੇ ਵਿੱਚ ਉਹ ਚੀਜ਼ਾਂ ਪੂਰੀਆਂ ਕਰ ਸਕਦੇ ਆ। ਪਰ ਉਹਨਾਂ ਨੂੰ ਪਤਾ ਨਹੀਂ ਕਿ ਇਹ ਖਾਣੇ ਕਿਵੇਂ ਨੇ। ਦੇਖਾ ਦੇਖੀ ਆਪਣੇ ਦਵਾਈਆਂ ਵਰਗੇ ਖਾਣੇ ਨਾ ਛੱਡ ਦਿਓ ਤੇ ਆਪ ਤੇ ਆਪਣੇ ਪਰਿਵਾਰ ਨੂੰ ਬਾਜ਼ਾਰ ਦੇ ਉੱਤੇ ਖਾਣੇ ਦੇ ਉੱਤੇ ਨਾ ਲਾਵੋ ਤੇ ਉਹਨਾਂ ਨੂੰ ਬਚਾਵੋ। ਤੇ ਇਹ ਵੀ ਇੱਕ ਜਿਹੜੀ ਆ ਖਾਣ ਪੀਣ ਦੇ ਸੰਬੰਧ ਦੇ ਵਿੱਚ ਜਿਹੜੀ ਆ ਭੇਡ ਚਾਲ ਜਿਹੜੀ ਆ ਚੱਲ ਰਹੀ ਹੈ। ਦੂਸਰੇ ਪਾਸੇ ਸਟੀਵਨ ਪੌਲ ਦੀ ਗੱਲ ਕਰਕੇ ਫਿਰ ਆਪਾਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਸਟੀਵ ਜੌਬਸ 24 ਫਰਵਰੀ 1955 ਨੂੰ ਅਕਤੂਬਰ 2011 ਦੇ ਵਿੱਚ, ਸਟੀਵਨ ਪੌਲ ਸਟੀਵ ਜੌਬਜ ਇੱਕ ਅਮਰੀਕੀ ਉਦਯੋਗੀ ਤੇ ਖੋਜੀ ਸੀ। ਇਹਨੂੰ ਐਪਲ ਤੇ ਸੀਈਓ ਦੇ ਵਜੋਂ ਵੀ ਜਿਹੜਾ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਜਾਣਿਆ ਜਾਂਦਾ। ਅਗਸਤ 2011 ਦੇ ਵਿੱਚ ਉਹਨਾਂ ਨੇ ਇਸ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦਿੱਤਾ ਤੇ ਜਾਬਸ ਪਿਕਸਰ ਐਨੀਮੇਸ਼ਨ ਸਟੂਡੀਓਜ਼ ਦੇ ਜਿਹੜਾ ਮੁੱਖ ਕਾਰਜਕਾਰੀ ਅਧਿਕਾਰੀ ਵੀ ਰਹੇ ਨੇ। ਐਨੀਮੇਸ਼ਨ ਜਿਹੜੀਆਂ ਬਣਦੀਆਂ ਨੇ 2006 ਦੇ ਵਿੱਚ ਉਹ ਦਾ ਵਾਲਟ ਡਿਜ਼ਨੀ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਮੈਂਬਰ ਵੀ ਰਹੇ, ਜਿਸ ਦੇ ਬਾਅਦ ਡਿਜ਼ਨੀ ਨੇ ਪਿਕਸਰ ਦਾ ਜਿਹੜਾ ਸੀ ਅਧਿਗ੍ਰਹਿਣ ਕਰ ਲਿਆ ਸੀ ਤੇ 1995 ਦੇ ਵਿੱਚ ਆਈ ਫਿਲਮ ਟੁਆਏ ਸਟੋਰੀ ਵਿੱਚ ਉਹਨਾਂ ਨੇ ਬਤੌਰ ਕਾਰਜਕਾਰੀ ਨਿਰਮਾਤਾ ਵੀ ਜਿਹੜਾ ਕੰਮ ਕੀਤਾ। ਜੌਬਜ਼ ਜਿਹੜਾ ਸੀ ਦੇ ਅਧਿਕਾਰਤ ਜੀਵਨੀਕਾਰ ਵਾਲਟਰ ਆਈਜੈਕਸਨ ਨੇ ਜਿਹੜਾ ਉਸਨੂੰ ਰਚਨਾਤਮਕ ਉਦਯੋਗਪਤੀ ਦੱਸਿਆ, ਜਿਸਦੇ ਸੰਪੂਰਨਤਾ ਜਿਹੜਾ ਲਈ ਜਨੂੰਨ ਅਤੇ ਉਸਦੀ ਜ਼ੋਰਦਾਰ ਡਰਾਈਵ ਨੇ 6 ਉਦਯੋਗੀ ਨਿੱਜੀ ਕੰਪਿਊਟਰ ਐਨੀਮੇਟਿਡ ਫਿਲਮ ਸੰਗੀਤ ਫੋਨ ਟੈਬਲੇਟ ਕੰਪਿਊਟਿੰਗ ਤੇ ਡਿਜੀਟਲ ਪ੍ਰਕਾਸ਼ਨ ਦੇ ਵਿੱਚ ਇਨਕਲਾਬ ਲਿਆ ਕੇ ਰੱਖ ਦਿੱਤਾ। 5 ਅਕਤੂਬਰ 2011 ਦੇ ਵਿੱਚ 56 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਉਹਨਾਂ ਦੀ ਕੈਂਸਰ ਦੇ ਨਾਲ ਮੌਤ ਹੋ ਜਾਂਦੀ ਹੈ। ਲੋ ਦੋਸਤੋ, ਇਹ ਸੀ ਕੁਝ ਸ਼ਖਸੀਅਤਾਂ ਦਾ ਜ਼ਿਕਰ ਤੇ ਕੁਝ ਭੇਡ ਚਾਲਾਂ ਦਾ ਤੇ ਕੁਝ ਆਪਣੇ ਪਿਛੋਕੜ ਦੇ ਬਾਰੇ ਗੱਲਬਾਤ ਕੀਤੀ ਤੁਹਾਡੇ ਨਾਲ। ਸੱਪਾਂ ਜਾਂ ਜੀਵ ਵਿਗਿਆਨ ਦੀ ਗੱਲ ਕਰ ਲਓ ਤੇ ਹੁਣ ਚੱਲਦੇ ਆ ਭਾਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਤੇ ਕੀ ਜਿਹੜਾ ਚੱਲ ਰਿਹਾ ਹੈ ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਦੀ ਸਥਿਤੀ ਜਿਹੜੀ ਛਾਣਦੇ ਆ ਕੀ ਕੁਝ ਜਿਹੜਾ ਹੁੰਦਾ ਹੈ। ਪੈ ਗਿਆ ਘੇਰਾ, CBI ਦਾ ਫੇਰਾ ਤੇ ਜ਼ਖਮ ਗਹਿਰਾ, ਮੁਸ਼ਕਲ ਚ ਖਹਿਰਾ, ਪ੍ਰਗਟ ਦੇ ਚਰਚੇ ਤੇ ਰੂਪ ਕੌਰ ਦੱਸੇ ਖਰਚੇ ਤੇ ਦੇਖਦੇ ਆ ਕੀ ਕੁਝ ਜਿਹੜਾ ਵਿੱਚੋਂ ਨਿਕਲ ਕੇ ਆਉਂਦੇ ਆ। ਕੁਝ ਹੀ ਪਲਾਂ ਦੇ ਵਿੱਚ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜਨਗੇ ਤੇ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਾਂਗੇ। ਪੰਜਾਬ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਦੇ ਵਿੱਚ ਕੀ ਕੁਝ ਜਿਹੜਾ ਸੱਚਮੁੱਚ ਮੁੱਦਿਆਂ ਦੀ ਰਾਜਨੀਤੀ ਹੋ ਰਹੀ ਹੈ ਕਿ ਸਿਰਫ ਇੱਕ ਭੇਡ ਚਾਲ ਜਿਹੜੀ ਚੱਲ ਰਹੀ ਹੈ। ਅਧਿਆਪਕ ਆਗੂਆਂ ਦੀ ਹਿਰਾਸਤ, ਬਦਲਦੀਆਂ ਪੋਸਟਿੰਗਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ CBI ਜਾਂਚ, DA ਮਾਮਲੇ ਦੇ ਵਿੱਚ ਹਾਈਕੋਰਟ ਦੀ ਸਖ਼ਤੀ ਤੇ ਚੋਣ ਪ੍ਰਣਾਲੀ ਦੇ ਉੱਤੇ ਉੱਠ ਰਹੇ ਨਵੇਂ ਸਵਾਲ, ਸਿੱਖ ਸੰਸਥਾਵਾਂ ਦੇ ਨਾਲ ਜੁੜੇ ਵਿਵਾਦ, ਇਨ੍ਹਾਂ ਸਭ ਦੇ ਵਿਚਕਾਰ ਆਮ ਪੰਜਾਬੀ ਦੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਹੈ, ਸੱਤਾ ਬਦਲਣੀ ਹੈ ਜਾਂ ਸਿਆਸਤ ਦਾ ਤਰੀਕਾ ਬਦਲਣਾ ਹੈ। ਦੇਸ਼ ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ ਦੇ ਵੱਲ ਝਾਤ ਮਾਰੀਏ ਤਾਂ ਕੇਂਦਰ ਦੇ ਵਿੱਚ ਜੋ ਕੁਝ ਪੱਕ ਰਿਹਾ, ਸੰਜੇ ਦੱਤ ਦੇ ਵਿਵਾਦਤ ਬਿਆਨਾਂ ਤੇ ਸਫਾਈ ਤੋਂ ਲੈ ਕੇ ਰੂਸ ਯੁਕਰੇਨ ਜੰਗ ਤੱਕ ਦਾ ਸਿਲਸਿਲਾ ਛੇੜਾਂਗੇ। ਜਰਮਨੀ ਦੀ ਯੁਕਰੇਨ ਨੂੰ ਮਦਦ, ਫਰਾਂਸ ਦੇ ਵਿੱਚ ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨ, ਜ਼ੈਨਜ਼ੀ ਉੱਥੇ ਵੀ ਉੱਠ ਖੜੀ ਹੋਈ ਹੈ। ਭਾਰਤ ਦੇ ਵਿੱਚ ਪਲਾਸਟਿਕ ਕਰੰਸੀ ਦੀ ਸੰਭਾਵਨਾ ਉੱਤੇ ਜਿਹੜਾ ਵੱਡਾ ਖਰਚਾ, ਵਿਗਿਆਨ ਦੀ ਉਹ ਖੋਜ ਜੋ ਭਵਿੱਖ ਦੇ ਵਿੱਚ ਯਾਦਾਂ ਨੂੰ ਬਦਲਣ ਦੀ ਸੰਭਾਵਨਾ ਬਾਰੇ ਸਵਾਲ ਖੜੇ ਕਰਦੀ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਨੇ ਜੋ ਬੁਰੀਆਂ ਤੁਹਾਡੇ ਦਿਮਾਗ ਦੇ ਵਿੱਚ ਯਾਦਾਂ ਜਿਹੜੀਆਂ ਨੇ ਡਾਊਨਲੋਡ ਨੇ ਉਹਨਾਂ ਨੂੰ ਹੁਣ ਰਿਮੂਵ ਕੀਤਾ ਜਾ ਸਕੇਗਾ। ਇਸ ਤਰ੍ਹਾਂ ਦੀ ਇੱਕ ਖੋਜ ਆਈ ਹੈ, ਉਹਦਾ ਅੱਗੇ ਜਾ ਕੇ ਜ਼ਿਕਰ ਕਰਾਂਗੇ। ਲਓ ਫਿਰ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਸ਼ਾਂਤੀ ਮਹਿਸੂਸ ਨਹੀਂ ਹੁੰਦੀ ਵਾਲੇ ਬਿਆਨ ਦੇ ਉੱਤੇ ਸੰਜੇ ਦੱਤ ਨੇ ਸਫਾਈ ਦੇ ਦਿੱਤੀ ਹੈ, ਪਰ ਉਹ ਕਹਿੰਦੇ ਆ ਸਭ ਕੁਝ ਸਕ੍ਰਿਪਟਡ ਸੀਗਾ। ਮੁੰਨਾਬਾਈ ਅਵਤਾਰ ਦੇ ਵਿੱਚ ਜਿਹੜਾ ਕੀਤੀ ਟਿੱਪਣੀ ਤੇ ਵਿਵਾਦ ਵਧਣ ਦੇ ਮਗਰੋਂ ਅਦਾਕਾਰ ਨੇ ਅਫਸੋਸ ਜਿਹੜਾ ਜ਼ਾਹਰ ਕੀਤਾ ਹੈ। ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਸ਼ੇਖਰ ਟੂ ਨਾਈਟ ਸ਼ੋਅ ਦੇ ਦੌਰਾਨ ਦਿੱਤੇ ਆਪਣੇ ਬਿਆਨ, ਮੈਨੂੰ ਭਾਰਤ ਦੇ ਵਿੱਚ ਹੁਣ ਉਹ ਸ਼ਾਂਤੀ ਮਹਿਸੂਸ ਨਹੀਂ ਹੁੰਦੀ ਤੇ ਸਫਾਈ ਦਿੱਤੀ ਹੈ। ਅਦਾਕਾਰਾ ਅਨੁਸਾਰ ਜਿਹੜਾ ਉਹਨਾਂ ਦੀਆਂ ਗੱਲਾਂ ਇੱਕ ਸਕ੍ਰਿਪਟਿਡ ਜਿਹੜਾ ਲਿਖੇ ਹੋਏ ਗੱਲਬਾਤ ਦਾ ਹਿੱਸਾ ਸਨ ਤੇ ਉਹਨਾਂ ਦਾ ਮਕਸਦ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਕਹਿੰਦੇ ਨਹੀਂ ਸੀ। ਸ਼ੇਖਰ ਸੁਮਨ ਦੇ ਇਸ ਸ਼ੋਅ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ 67 ਸਾਲਾਂ ਅਦਾਕਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਿਵਾਦ ਵਧਦਾ ਦੇਖ ਕੇ ਸੰਜੇ ਦੱਤ ਨੇ ਐਤਵਾਰ ਨੂੰ ਕੱਲ੍ਹ ਬੀਤੇ 'ਚ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਮੇਰਾ ਮਕਸਦ ਕਿਸੇ ਵੀ ਵਿਅਕਤੀ, ਭਾਈਚਾਰੇ ਜਾਂ ਸੰਸਥਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੇਰੀਆਂ ਗੱਲਾਂ ਇੱਕ ਸਕ੍ਰਿਪਟਿਡ ਜੜੀਆਂ ਤੇ ਹਲਕੀ ਫੁਲਕੀ ਗੱਲਬਾਤ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਇਸ ਗੱਲਬਾਤ ਦਾ ਮਕਸਦ ਮੁੰਨਾਬਾਈ ਫਿਲਮ ਦੇ ਗਾਂਧੀਗਿਰੀ ਵਾਲੇ ਅੰਦਾਜ਼ ਵਾਂਗ ਪਿਆਰ, ਸਦਭਾਵਨਾ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦੇਣਾ ਸੀ। ਅਫਸੋਸ ਦੀ ਗੱਲ ਇਹ ਹੈ ਕਿ ਮੇਰੇ ਬੋਲਾਂ ਨੂੰ ਗਲਤ ਸੰਦਰਭ ਦੇ ਵਿੱਚ ਲਿਆ ਗਿਆ। ਸ਼ੋਅ ਦੇ ਦੌਰਾਨ ਸੰਜੇ ਦੱਤ ਨੇ ਆਪਣੀ ਫਿਲਮ ਜਿਹੜਾ ਕਿਰਦਾਰ ਮੁੰਨਾ ਬਾਈ ਦੇ ਰੂਪ ਦੇ ਵਿੱਚ ਗੱਲ ਕਰਦਿਆਂ ਕਿਹਾ ਸੀ ਕਿ ਜੇਕਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣ ਤਾਂ ਉਹ ਜ਼ਿਆਦਾਤਰ ਸਮਾਂ ਦੇਸ਼ ਤੋਂ ਬਾਹਰ ਨਹੀਂ ਬਿਤਾਉਣਗੇ, ਭਾਈਚਾਰੇ ਨੂੰ ਉਤਸ਼ਾਹਿਤ ਕਰਨਗੇ ਤੇ ਆਪਣੀਆਂ ਤਸਵੀਰਾਂ ਦੀ ਜਗ੍ਹਾ ਹਰ ਪਾਸੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਉਣਗੇ। ਇਸ ਤੋਂ ਜਿਹੜਾ ਵਿਵਾਦ ਛਿੜਿਆ। ਦੂਸਰੇ ਪਾਸੇ ਰਾਜਸਥਾਨ ਪੁਲਿਸ ਦੀ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਕਹਿੰਦੇ ਤੇ ਐਡਵੋਕੇਟ ਧਾਮੀ ਹੁਣਾਂ ਨੇ ਇਹਦੇ ਉੱਤੇ ਬਿਆਨ ਦਿੱਤਾ ਤੇ ਕੁਝ ਕੱਲ੍ਹ ਨੂੰ 12 ਵਜੇ ਉਹ ਖੁਲਾਸੇ ਵੀ ਕਰਨ ਜਾ ਰਹੇ ਨੇ। ਕਮੇਟੀ ਨੇ ਰਿਪੋਰਟ ਦੇ ਦਿੱਤੀ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਜੋ ਕੁਝ ਵਾਪਰਿਆ ਚਾਵਲਾ ਹੁਣਾਂ ਦੇ ਬਾਰੇ ਤੇ ਕੱਲ੍ਹ ਨੂੰ ਉਹ ਵੀ ਜਿਹੜੇ ਨੇ ਜਿਹੜਾ ਲੈਟਰ ਖੋਲਣਗੇ। ਪਰ ਰਾਜਸਥਾਨ ਦੀ ਗੱਲ ਕਰੀਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਗੰਗਾਨਗਰ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਪੁਲਿਸ ਕਾਰਵਾਈ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਜਸਥਾਨ ਪੁਲਿਸ ਨੇ

ਪੱਖਪਾਤੀ ਰਵੱਈਏ ਦਾ ਪ੍ਰਗਟਾਵਾ ਹੈ। SGPC ਪ੍ਰਧਾਨ ਨੇ ਰਾਜਸਥਾਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਰੱਖੀ ਹੈ ਕਿ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਮਰਿਆਦਾ ਤੇ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਰਨ ਵਾਲੇ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਭਾਈ ਟਿੰਮਾ ਦੇ ਵਿਰੁੱਧ ਦਰਜ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਤਾੜਨਾ ਕੀਤੀ ਹੈ ਕਿ ਦੇਸ਼ ਦੇ ਵਿਚ ਕਿਸੇ ਵੀ ਧਾਰਮਿਕ ਭਾਈਚਾਰੇ ਦੇ ਨਾਲ ਵਿਤਕਰਾ ਸੰਵਿਧਾਨ ਅਤੇ ਲੋਕਤੰਤਰੀ ਮੁੱਲਾਂ ਦੇ ਖਿਲਾਫ਼ ਹੈ ਤੇ ਇਸ ਘਟਨਾ ਦੇ ਕਾਰਨ ਸਿੱਖ ਸੰਗਤਾਂ ਦੇ ਵਿਚ ਭਾਰੀ ਰੋਸ ਹੈ। ਇਸ ਦੇ ਲਈ ਸਰਕਾਰ ਸਥਿਤੀ ਦਾ ਗੰਭੀਰਤਾ ਨੂੰ ਜਿਹੜਾ ਸਮਝਦਿਆਂ ਹੋਇਆਂ ਤੁਰੰਤ ਇਹਦੇ ਉੱਤੇ ਕਦਮ ਜਿਹੜੇ ਚੁੱਕੇ। ਅਮਰਜੀਤ ਸਿੰਘ ਚਾਵਲਾ ਮਾਮਲਾ। ਸ੍ਰੀ ਅਨੰਦਪੁਰ ਸਾਹਿਬ ਮਾਮਲੇ ਦੀ ਜਾਂਚ ਰਿਪੋਰਟ ਭਲਕੇ ਜਿਹੜੀ ਹੈ 12 ਵਜੇ ਹੋਵੇਗੀ ਜਨਤਕ। ਹੁਣ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਸੰਬੰਧਿਤ ਮਾਮਲੇ ਦੀ ਪੜਤਾਲ ਦੇ ਲਈ ਬਣਾਈ ਗਈ 4 ਮੈਂਬਰੀ ਜਿਹੜੀ ਹੈ ਜਾਂਚ ਕਮੇਟੀ ਦੀ ਰਿਪੋਰਟ ਮਿਲਣ ਮਗਰੋਂ ਭਲਕੇ ਕੱਲ੍ਹ ਨੂੰ ਦੁਪਹਿਰ 12 ਵਜੇ ਜਨਤਕ ਕੀਤੀ ਜਾਵੇਗੀ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦਫ਼ਤਰ ਤੋਂ ਸਾਂਝੀ ਕੀਤੀ ਹੈ। ਐਡਵੋਕੇਟ ਧਾਮੀ ਹੁਣਾਂ ਦਾ ਕਹਿਣਾ ਹੈ ਕਿ ਇਹ ਬੇਹੱਦ ਗੰਭੀਰ ਤੇ ਸੰਜੀਦਾ ਮਾਮਲਾ ਹੈ, ਇਸ ਕਰਕੇ ਜਾਂਚ ਕਮੇਟੀ ਨੂੰ ਸਮਾਂਬੰਧ ਜਿਹੜਾ ਸੀ ਤਰੀਕੇ ਨਾਲ ਕੰਮ ਕਰਦਿਆਂ 15 ਦਿਨਾਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਦੇਣ ਦੇ ਲਈ ਕਿਹਾ ਗਿਆ ਸੀ ਤੇ ਉਨ੍ਹਾਂ ਕਿਹਾ ਕਿ ਕਮੇਟੀ ਨੇ ਮਾਮਲੇ ਦੇ ਨਾਲ ਜੁੜੇ ਵੱਖ ਵੱਖ ਪਹਿਲੂਆਂ ਦੀ ਘੋਖ ਕਰਨ ਤੋਂ ਬਾਅਦ ਆਪਣੀ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਦੇ ਆਧਾਰ ਦੇ ਉੱਤੇ ਹੀ ਜੋ ਵੀ ਤੱਥ ਅਤੇ ਜਾਣਕਾਰੀ ਸਾਹਮਣੇ ਆਵੇਗੀ ਉਸ ਨੂੰ ਲੋਕਾਂ ਤੇ ਮੀਡੀਆ ਸਾਹਮਣੇ ਜਿਹੜਾ ਰੱਖ ਦਿੱਤਾ ਜਾਵੇਗਾ। ਇਹ ਮਾਮਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਾਪਰੀ ਘਟਨਾ ਤੇ ਬਹਿਰੀਨ ਤੋਂ ਆਈ ਇੱਕ ਬੇਬੀ ਵੱਲੋਂ ਲਾਏ ਗਏ ਦੋਸ਼ਾਂ ਦੇ ਨਾਲ ਸੰਬੰਧਿਤ ਹੈ ਤੇ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਕਮੇਟੀ ਬਣਾਈ ਸੀ ਤੇ ਉਸ ਨੂੰ 15 ਦਿਨਾਂ ਦੇ ਵਿਚ ਰਿਪੋਰਟ ਦੇਣ ਦੇ ਲਈ ਕਿਹਾ ਗਿਆ ਸੀ। ਉਸ ਸਮੇਂ ਸ਼੍ਰੋਮਣੀ ਕਮੇਟੀ ਨੇ ਗਿਆਨੀ ਮਲਕੀਤ ਸਿੰਘ ਦੀਆਂ ਸੇਵਾਵਾਂ ਵੀ ਖਤਮ ਕਰ ਦਿੱਤੀਆਂ ਸਨ ਤੇ ਕਮੇਟੀ ਦੇ ਵਿਚ ਬਲਦੇਵ ਸਿੰਘ ਕਾਇਮਪੁਰ, ਗੁਰਮੀਤ ਸਿੰਘ ਬੂਹ ਤੇ ਗੁਰਿੰਦਰ ਕੌਰ ਭੋਲੂਵਾਲ ਤੇ ਗੁਰਬਖਸ਼ ਸਿੰਘ ਖਾਲਸਾ ਨੂੰ ਸ਼ਾਮਲ ਕੀਤਾ ਗਿਆ ਸੀ, ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਲਵਾ ਨੂੰ ਵੀ ਕੋਆਰਡੀਨੇਟਰ ਜਿਹੜਾ ਉੱਥੇ ਬਣਾਇਆ ਗਿਆ ਸੀ। ਦੂਸਰੇ ਪਾਸੇ CM ਮਾਨ ਸਾਹਿਬ ਦੀਆਂ ਜਿਹੜੀਆਂ ਨੇ ਮੁਸ਼ਕਲਾਂ ਹੋਰ ਵੀ ਵੱਧਦੀਆਂ ਨਜ਼ਰ ਆਉਂਦੀਆਂ ਨੇ। ਘਟਨੀਆਂ ਤਾਂ ਕੀ ਨੇ ਪਰ ਜਵਾਬ ਉਹ ਵੀ ਨਹੀਂ ਦਿੰਦੇ, ਅੜੀਅਲ ਸੁਭਾਅ ਦੇ ਨੇ ਤੇ ਉਹ ਕਹਿੰਦੇ ਮੈਂ ਨਾ ਬਦਲੂ ਸੀ ਤੇ ਇਸ ਤਰ੍ਹਾਂ ਦੇ ਮੁੱਦਿਆਂ ਦੇ ਵਿਚ ਹੁਣ CBI ਦੀ ਜਾਂਚ ਜਾਂ ਹੋਰ ਸਾਰੇ ਸਿਲਸਿਲਿਆਂ ਦੇ ਵਿਚ ਜਿਹੜਾ ਘਿਰਦੇ ਨਜ਼ਰ ਆਉਂਦੇ ਆ। CM ਮਾਨ ਦੀ ਮਾਨਸਾ ਫੇਰੀ ਤੋਂ ਪਹਿਲਾਂ ਜਿਹੜਾ ਪੁਲਿਸ ਨੇ ਘਰ ਦੇ ਵਿੱਚੋਂ ਅਧਿਆਪਕ ਵੀ ਚੁੱਕ ਲਏ ਤੇ ਕਈ ਸਕੂਲਾਂ ਦੇ ਵਿੱਚ ਅਧਿਆਪਕਾਂ ਨੂੰ ਉਡੀਕਦੇ ਰਹੇ ਨੇ ਵਿਦਿਆਰਥੀ। CBI ਜਾਂਚ ਮਾਮਲਾ ਜਿਹੜਾ ਹੈ ਹਾਈਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ ਪੰਜਾਬ ਸਰਕਾਰ, ਇਹ ਵੀ ਦਾਅਵਾ ਕਰ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਵਿਖੇ ਫੇਰੀ ਦੇ ਮੱਦੇਨਜ਼ਰ ਅੱਜ ਤੜਕਸਾਰ ਜਿਹੜਾ ਪੁਲਿਸ ਦੇ ਵੱਲੋਂ ਵੱਖ ਵੱਖ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਹੀ ਹਿਰਾਸਤ ਦੇ ਵਿਚ ਲਏ ਜਾਣ ਦੀਆਂ ਸੂਚਨਾਵਾਂ ਮਿਲ ਗਈਆਂ। ਜਾਣਕਾਰੀ ਦੇ ਮੁਤਾਬਕ ਹਿਰਾਸਤ ਦੇ ਵਿਚ ਲਏ ਗਏ ਆਗੂਆਂ ਦੇ ਵਿਚ ETT ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰੈਸ ਸਕੱਤਰ ਰਾਜੇਸ਼ ਬੁਟਲਾਡਾ, ਡੈਮੋਕਰੇਟਿਕ ਟੀਚਰਸ ਫਰੰਟ ਜਿਹੜਾ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ, ਮੀਤ ਪ੍ਰਧਾਨ ਨਵਨੀਤ ਬੋਹਾ, ਪੁਰਾਣੀ ਪੈਨਸ਼ਨ ਬਹਾਲੀ ਦੇ ਨਾਲ ਸੰਬੰਧਿਤ ਜ਼ਿਲ੍ਹਾ ਕਨਵੀਨਰ ਦਰਸ਼ਨ ਅਲੀਸ਼ੇਰ ਅਤੇ CPF ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ ਸ਼ਾਮਲ ਨੇ। ਵੱਖ ਵੱਖ ਥਾਵਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਕਰੀਬ 1 ਦਰਜਨ ਆਗੂਆਂ ਨੂੰ ਮਾਨਸਾ, ਬੁਟਲਾਡਾ ਅਤੇ ਹੋਰ ਪੁਲਿਸ ਥਾਣਿਆਂ ਦੇ ਵਿਚ ਲਿਜਾਇਆ ਗਿਆ। ਅਧਿਆਪਕ ਜਥੇਬੰਦੀਆਂ ਨਾਲ ਜੁੜੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਤੜਕਸਾਰ ਸ਼ੁਰੂ ਹੋਈ ਇਸ ਕਾਰਵਾਈ ਦੇ ਮਗਰੋਂ ਕਈ ਅਧਿਆਪਕ ਆਗੂ ਘਰਾਂ ਤੋਂ ਇਧਰ ਉਧਰ ਹੋਏ, ਇਸ ਕਾਰਨ ਕੁਝ ਸਕੂਲਾਂ ਦੇ ਵਿਚ ਅਧਿਆਪਕਾਂ ਦੀ ਗੈਰ ਹਾਜ਼ਰੀ ਦੀਆਂ ਸੂਚਨਾਵਾਂ ਵੀ ਮਿਲੀਆਂ। ਵਿਦਿਆਰਥੀ ਆਪਣੇ ਅਧਿਆਪਕਾਂ ਦੀ ਉਡੀਕ ਕਰਦੇ ਰਹੇ ਪਰ ਅਧਿਆਪਕ ਨਾ ਬੋਲ ਸਕੇ। ਪੁਲਿਸ ਦੇ ਵੱਲੋਂ ਇਨ੍ਹਾਂ ਆਗੂਆਂ ਨੂੰ ਹਿਰਾਸਤ ਦੇ ਵਿਚ ਲੈਣ ਦੇ ਕਾਰਨਾਂ ਤੇ ਕੁੱਲ ਹਿਰਾਸਤਾਂ ਦੀ ਗਿਣਤੀ ਦੇ ਬਾਰੇ ਅਧਿਕਾਰਤ ਜਾਣਕਾਰੀ ਮਿਲਣੀ ਬਾਕੀ ਅਜੇ ਹੈ। ਇਸੇ ਦੌਰਾਨ ਪੁਲਿਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਲੋਕ ਮਿਲਣੀ ਪ੍ਰੋਗਰਾਮ ਚ ਲੋਕ ਹੀ ਪਰੇ ਨੇ ਜੀ, ਲੋਕ ਮਿਲਣੀ ਪ੍ਰੋਗਰਾਮ ਦੇ ਵਿਚ ਸੁਖਾਵੇਂ ਮਾਹੌਲ ਦੇ ਲਈ ਪੁਲਿਸ ਦੇ ਵੱਲੋਂ 1-2 ਅਧਿਆਪਕਾਂ ਨੂੰ ਹਿਰਾਸਤ ਦੇ ਵਿਚ ਲਿਆ ਗਿਆ। ਦੂਸਰੇ ਪਾਸੇ ਬਹਿਰੀਨ ਮਾਮਲਾ ਜਿਹੜਾ ਚੱਲ ਰਿਹਾ, ਅਕਾਲ ਤਖ਼ਤ ਸਾਹਿਬ ਦੇ ਸਕੱਤਰ ਵੱਲੋਂ ਵਾਇਰਲ ਖ਼ਬਰਾਂ ਦਾ ਖੰਡਨ ਕੀਤਾ ਗਿਆ ਤੇ ਸਤਬੀਰ ਸਿੰਘ ਨਾਮ ਦਾ ਕੋਈ ਜਿਹੜਾ ਆਪਣਾ ਮੁਲਾਜ਼ਮ ਕਹਿੰਦੇ ਆ ਉਹ ਹੈ ਹੀ ਨਹੀਂ ਹੈ। ਝੂਠੀਆਂ ਖ਼ਬਰਾਂ ਪ੍ਰਸਾਰਿਤ ਕਰਨ ਵਾਲੇ ਚੈਨਲਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰ ਵੱਲੋਂ ਸਪਸ਼ਟ ਕੀਤਾ ਗਿਆ ਕਿ ਉਨ੍ਹਾਂ ਦਾ ਅਜਿਹਾ ਕੋਈ ਵੀ ਕਰਮਚਾਰੀ ਨਹੀਂ ਹੈ ਜਿਨ੍ਹਾਂ ਨੂੰ ਬਹਿਰੀਨ ਵਾਲੀ ਬੀਬੀ ਦੇ ਮਾਮਲੇ ਦੇ ਵਿਚ ਪੁਲਿਸ ਦੇ ਵੱਲੋਂ ਪੁੱਛਗਿੱਛ ਦੇ ਵਾਸਤੇ ਜਿਹੜਾ ਸਮਨ ਕੀਤਾ ਗਿਆ ਹੋਵੇ। ਸਕੱਤਰ ਦੇ ਅਧਿਕਾਰੀਆਂ ਨੇ ਆਖਿਆ ਕਿ ਪੰਜਾਬੀ ਮੀਡੀਆ ਚੈਨਲਾਂ ਦੇ ਵੱਲੋਂ ਇਹ ਗਲਤ ਖ਼ਬਰ ਪ੍ਰਸਾਰਿਤ ਕੀਤੀ ਜਾ ਰਹੀ ਹੈ ਕਿ

0: ਕਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁਲਾਜ਼ਮ ਸਤਬੀਰ ਸਿੰਘ ਅਮਰਜੀਤ ਸਿੰਘ ਚਾਵਲਾ ਦੇ ਨਾਲ ਸੰਬੰਧਿਤ ਕਥਿਤ ਜਬਰ ਜਨਾਹ ਦੇ ਮਾਮਲੇ ਦੇ ਵਿਚ ਪੰਜਾਬ ਪੁਲਿਸ ਦੇ ਵੱਲੋਂ ਤਲਬ ਕੀਤਾ ਗਿਆ। ਉਨ੍ਹਾਂ ਨੇ ਇਸ ਕਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਬਿਨਾਂ ਕਿਸੇ ਤਸਦੀਕ ਦੇ ਅਜਿਹੀ ਖ਼ਬਰ ਪ੍ਰਸਾਰਿਤ ਕਰਨ ਦੀ ਸਖ਼ਤ ਨਿਖੇਧੀ ਵੀ ਕੀਤੀ ਹੈ। ਇਸ ਕਤਰਤ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਸੰਬੰਧਿਤ ਇਸ ਦੇ ਸਮੇਂ ਦੇ ਦੌਰਾਨ ਕਤਰਤ ਵਿਖੇ ਸਤਬੀਰ ਸਿੰਘ ਨਾਮ ਦਾ ਨਾ ਤਾਂ ਕੋਈ ਜਿਹੜਾ ਆਪਣਾ ਮੁਲਾਜ਼ਮ ਹੈ ਤੇ ਨਾ ਹੀ ਕਦੇ ਇੱਥੇ ਸੀਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਉਣ ਵਾਲੇ ਮੀਡੀਆ ਚੈਨਲਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਵਿੱਚ ਚੇਤਾਵਨੀ ਦਿੱਤੀ ਹੈ। ਦੂਸਰੇ ਪਾਸੇ ਜਿਹੜਾ ਅੱਜ ਵੱਡਾ ਮੁੱਦਾ ਰਿਹਾ, ਹਾਈਕੋਰਟ ਦੇ ਵੱਲੋਂ ਪੰਜਾਬ ਸਰਕਾਰ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ CBI ਦੇ ਹਵਾਲੇ ਅੱਜ ਕਰ ਦਿੱਤੀ ਗਈ ਹੈ ਤੇ ਹੁਣ ਕਈਆਂ ਦੀ ਨੀਂਦ ਉੱਡ ਚੁੱਕੀ ਹੈ। ਬਦਲੀਆਂ ਤੇ ਪੋਸਟਿੰਗਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਪੁਲਿਸ ਕਾਰਵਾਈ ਅਸੰਤੁਸ਼ਟ ਜਿਹੜੀ ਹੈ ਤੇ ਭਾਈ ਜਿਹੜੀ ਹਾਈਕੋਰਟ ਨੇ 2 ਮਹੀਨਿਆਂ ਦੇ ਵਿੱਚ ਇਹਦੀ ਰਿਪੋਰਟ ਮੰਗ ਲਈ ਹੈ, ਜਾਣੀ ਕਿ ਇਹਨੂੰ ਟਾਈਮ ਬਾਉਂਡ ਕੀਤਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਪੰਜਾਬ ਦੇ ਵਿੱਚ ਸਰਕਾਰੀ ਬਦਲੀਆਂ ਨੇ, ਪੋਸਟਿੰਗਾਂ ਨੇ, ਉਹਦੇ ਵਿੱਚ ਲੈਣ ਦੇਣ ਆਦਿ ਦੇ ਦੋਸ਼ਾਂ ਦੀ ਜਾਂਚ CBI ਨੂੰ ਜਿਹੜੀ ਸੌਂਪ ਦਿੱਤੀ ਹੈ। ਪਟੀਸ਼ਨ ਕਰਤਾ ਨਿਖਿਲ ਸਰਾਫ ਨੇ ਜਿਹੜਾ ਹਾਈਕੋਰਟ ਦੇ ਵਿੱਚ ਦਾਇਰ ਪਟੀਸ਼ਨ ਦੇ ਵਿੱਚ ਸਰਕਾਰੀ ਅਹੁਦਿਆਂ ਦੇ ਉੱਤੇ ਤੈਨਾਤ ਵਿਅਕਤੀਆਂ, ਸਰਕਾਰੀ ਉੱਚ ਅਧਿਕਾਰੀਆਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਸਨ ਤੇ ਮੁੱਖ ਮੰਤਰੀ ਦਫ਼ਤਰ ਦੇ ਕੁਝ ਵਿਅਕਤੀਆਂ ਤੇ ਵੀ ਉਂਗਲ ਜਿਹੜੀ ਉਠਾਈ ਗਈ ਸੀ। ED ਵੱਲੋਂ ਇਸ ਤੋਂ ਪਹਿਲਾਂ ਪੰਜਾਬ ਦੇ DGP ਨੂੰ ਜਿਹੜਾ 3 ਪੱਤਰ ਲਿਖ ਕੇ ਸਰਕਾਰੀ ਬਦਲੀਆਂ, ਤੈਨਾਤੀਆਂ ਤੇ ਹੋਰ ਲੈਣ ਦੇਣ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ ਸਨ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਇਸ ਮਾਮਲੇ ਦੇ ਉੱਤੇ ਸਾਰੀਆਂ ਧਿਰਾਂ ਦੇ ਵਿਸਤਾਰਤ ਪੱਖ ਦੇ ਉੱਤੇ ਦਲੀਲਾਂ ਸੁਣਨ ਮਗਰੋਂ ਫੈਸਲਾ ਰਾਖਵਾਂ ਰੱਖ ਲਿਆ ਸੀ ਤੇ ਅੱਜ ਬੈਂਚ ਨੇ ਇਸ ਪਟੀਸ਼ਨ ਦੇ ਉੱਤੇ ਫੈਸਲਾ ਆਪਣਾ ਸੁਣਾਇਆ। ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਜਿਹੜੀ ਹੈ ਸੰਤੁਸ਼ਟੀਜਨਕ ਨਹੀਂ ਹੈ। ਬੈਂਚ ਨੇ ਇਸ ਮਾਮਲੇ ਦੀ ਜਾਂਚ CBI ਨੂੰ ਸੌਂਪਣ ਦੇ ਹੁਕਮ ਸੁਣਾਏ ਨੇ ਜੋ ਇਸ ਮਾਮਲੇ 'ਚ FIR ਦਰਜ ਕਰਕੇ ਤੁਰੰਤ ਜਾਂਚ ਸ਼ੁਰੂ ਕਰੇਗੀ। ਬੈਂਚ ਨੇ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਰਿਪੋਰਟ 2 ਮਹੀਨਿਆਂ ਦੇ ਅੰਦਰ ਅੰਦਰ ਦੇਣ ਦੇ ਲਈ ਕਹਿ ਦਿੱਤਾ ਹੈ। ਬੈਂਚ ਨੇ ਨਿਰਪੱਖ ਜਾਂਚ ਲਈ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਨੂੰ CBI ਦੇ ਨਾਲ ਪੂਰਾ ਸਹਿਯੋਗ ਕਰਨ ਦੇ ਲਈ ਵੀ ਕਿਹਾ ਤੇ ਪਟੀਸ਼ਨ ਦੇ ਵਿੱਚ ਕਿਹਾ ਗਿਆ ਸੀ ਕਿ ED ਦੇ ਵੱਲੋਂ DGP ਨੂੰ ਪੱਤਰ ਲਿਖਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਹੈ। ਇਸੇ ਤਰ੍ਹਾਂ DA ਦਾ ਮਾਮਲਾ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਉਹਦੇ ਵਿੱਚ ਵੀ ਕਾਫ਼ੀ ਜਿਹੜੀ ਹੈ ਖਿੱਚੋਤਾਣ ਹੋਈ ਹੈ। ਪੰਜਾਬ ਸਰਕਾਰ ਨੂੰ ਹਾਈਕੋਰਟ ਦੀ ਫਟਕਾਰ ਪਈ ਹੈ ਤੇ ਮੁੱਖ ਸਕੱਤਰ ਜਿਹੜਾ ਤਲਬ ਕੀਤਾ ਗਿਆ। ਅਦਾਲਤ ਨੇ ਕਿਹਾ ਕਿ 1 ਸਤੰਬਰ ਤੋਂ SLP ਦੇ ਵਿੱਚ ਖਾਮੀਆਂ ਨਹੀਂ ਕੀਤੀਆਂ, ਦੂਰ ਤੁਸਾਂ ਸਿਰਫ਼ ਸਮਾਂ ਬਿਤਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੋਮਵਾਰ ਅੱਜ ਪੰਜਾਬ ਸਰਕਾਰ ਨੂੰ ਮਹਿੰਗਾਈ ਭੱਤੇ ਜਿਹੜੇ ਨੇ DA ਮਾਮਲੇ 'ਚ ਲੁਕਣ ਮਿੱਟੀ ਦਾ ਖੇਡ ਖੇਡਣ ਦੇ ਲਈ ਫਟਕਾਰ ਲਗਾਈ ਹੈ। ਅਦਾਲਤ ਨੇ ਸਰਕਾਰ ਦੇ ਇਸ ਦਾਅਵੇ ਦੇ ਉੱਤੇ ਸਵਾਲ ਉਠਾਏ ਕਿ ਸੁਪਰੀਮ ਕੋਰਟ ਦੇ ਵਿੱਚ ਕੀਤੀ ਗਈ ਅਪੀਲ ਦੇ ਵਿੱਚ ਖਾਮੀਆਂ ਨੂੰ ਦੂਰ ਕਰ ਦਿੱਤਾ ਗਿਆ। ਬੈਂਚ ਨੇ ਹਾਈਕੋਰਟ ਰਜਿਸਟਰੀ ਨੂੰ ਜਿਹੜਾ ਅਪੀਲ ਦੀ ਜਿਹੜੀ ਸੀ ਸਥਿਤੀ ਦੇ ਬਾਰੇ ਸੁਪਰੀਮ ਕੋਰਟ ਤੋਂ ਤੁਰੰਤ ਸਟੇਟਸ ਰਿਪੋਰਟ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਤੇ ਮੁੱਖ ਸਕੱਤਰ ਨੂੰ ਮੰਗਲਵਾਰ ਸਵੇਰੇ ਅਦਾਲਤ ਦੇ ਵਿੱਚ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦਾ ਹੁਕਮ ਦਿੱਤਾ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਕਿਹਾ ਕਿ ਅਸੀਂ ਇਹ ਸਮਝਣ ਤੋਂ ਅਸਮਰਥ ਹਾਂ ਭਾਈ ਕਿ ਪੰਜਾਬ ਸਰਕਾਰ ਲੁਕਣ ਮੀਟੀ ਖੇਡ ਕੇ ਅਸਲ ਦੇ ਵਿੱਚ ਕੀ ਕਰਨਾ ਚਾਹੁੰਦੀ ਹੈ। ਜੇਕਰ ਅਪੀਲ 1 ਸਤੰਬਰ ਨੂੰ ਦਾਇਰ ਕੀਤੀ ਹੁੰਦੀ ਤਾਂ ਇਸ ਦੀ ਸੁਣਵਾਈ ਹੁਣ ਤੱਕ ਹੋ ਚੁੱਕੀ ਹੁੰਦੀ। ਖੁੱਲ੍ਹੀ ਅਦਾਲਤ ਦੇ ਵਿੱਚ ਆਪਣਾ ਹੁਕਮ ਸੁਣਾਉਂਦੇ ਹੋਏ ਬੈਂਚ ਨੇ ਕਿਹਾ ਇਹ ਸਪਸ਼ਟ ਹੈ ਕਿ ਕੋਈ ਰਾਜ ਅਦਾਲਤ ਦੇ ਸਾਹਮਣੇ ਤੱਥਾਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਦੇ ਲਈ ਕਿਸ ਹੱਦ ਤੱਕ ਜਾ ਸਕਦਾ ਹੈ। ਅਦਾਲਤ ਨੇ ਨੋਟ ਕੀਤਾ ਕਿ ਉਹਨੇ ਪਿਛਲੀ ਸੁਣਵਾਈ ਦੀ ਮਿਤੀ ਤੇ ਮੁੱਖ ਸਕੱਤਰ ਨੂੰ ਤਲਬ ਕੀਤਾ ਸੀ ਤੇ ਉਹ ਸੁਣਵਾਈ ਦੇ ਦੌਰਾਨ ਅਦਾਲਤ ਦੇ ਵਿੱਚ ਮੌਜੂਦ ਸਨ ਤੇ ਇੱਕ ਹਲਫ਼ਨਾਮਾ ਦਾਇਰ ਕੀਤਾ ਸੀ। ਹਲਫ਼ਨਾਮੇ ਨੂੰ ਪੜ੍ਹਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਸਰਕਾਰ ਨੇ 1 ਸਤੰਬਰ ਨੂੰ ਆਪਣੀ SLP ਦਾਇਰ ਕੀਤੀ ਸੀ ਤੇ ਅੱਜ 5 ਅਕਤੂਬਰ ਹੈ। 1 ਮਹੀਨੇ ਤੋਂ ਵੱਧ ਸਮੇਂ ਬਾਅਦ ਵੀ ਅਪੀਲ ਦੇ ਵਿੱਚ ਦੱਸੀਆਂ ਗਈਆਂ ਖਾਮੀਆਂ ਨੂੰ ਦੂਰ ਨਹੀਂ ਕੀਤਾ ਗਿਆ। ਅਸੀਂ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਆਪਣਾ ਕੇਸ ਪੇਸ਼ ਕਰਨ ਦਾ ਮੌਕਾ ਦੇਣ ਦੇ ਲਈ ਕੇਸ ਨੂੰ 3 ਵਾਰ ਮੁਲਤਵੀ ਕਰ ਦਿੱਤਾ। ਅਜਿਹਾ ਇਸ ਦੇ ਲਈ ਕੀਤਾ ਗਿਆ ਕਿਉਂਕਿ ਅਦਾਲਤ ਨੇ ਪਹਿਲਾਂ ਕਿਹਾ ਸੀ ਕਿ ਸੂਬੇ ਨੂੰ ਇਸ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਦਾ ਅਧਿਕਾਰ ਹੈ ਤੇ ਅਜਿਹਾ ਕਰਨ ਦਾ ਇੱਕ ਉਚਿਤ ਮੌਕਾ ਦਿੱਤਾ ਜਾਣਾ ਚਾਹੀਦਾ। ਬੈਂਚ ਨੇ ਕਿਹਾ ਕਿ ਸਰਕਾਰ ਦੀ ਅਪੀਲ ਨੂੰ ਅਲਾਟ ਕੀਤੇ ਗਏ ਡਾਇਰੀ ਨੰਬਰ ਦੇ ਹਵਾਲੇ ਨਾਲ ਸੁਪਰੀਮ ਕੋਰਟ ਦੀ ਵੈਬਸਾਈਟ ਸਪਸ਼ਟ ਤੌਰ ਦੇ ਉੱਤੇ ਦਰਸਾਉਂਦੀ ਹੈ ਕਿ ਕੇਸ ਦੇ ਵਿੱਚ ਅਜੇ ਵੀ ਜਿਹੜੀਆਂ ਖਾਮੀਆਂ ਨੇ। ਬੈਂਚ ਨੇ ਇਹਦੇ ਵਿੱਚ ਵੀ ਕਿਹਾ ਪੀ ਐਸ ਪੀ ਸੀ ਐਲ ਵੱਲੋਂ ਦਾਇਰ ਕੀਤੇ ਗਏ ਅਗਲੇ ਕੇਸ ਦੇ ਵਿੱਚ ਵੀ ਖਾਮੀਆਂ ਪਾਈਆਂ ਨੇ। ਅਜਿਹਾ ਲੱਗਦਾ ਕਿ ਸੁਪਰੀਮ ਕੋਰਟ ਦੇ ਵਿੱਚ ਕਾਨੂੰਨੀ ਚਾਰਾਜੋਈ ਦੇ ਬਹਾਨੇ ਸਿਰਫ ਸਮਾਂ ਬਿਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਣੇ ਆਦੇਸ਼ ਦੇ ਵਿੱਚ ਅਦਾਲਤ ਨੇ ਐਡਵੋਕੇਟ ਜਨਰਲ ਦੀ ਦਲੀਲ ਨੂੰ ਨੋਟ ਕੀਤਾ ਕਿ ਖਾਮੀਆਂ ਨੂੰ ਦੂਰ ਕਰ ਦਿੱਤਾ ਗਿਆ ਤੇ ਸੁਪਰੀਮ ਕੋਰਟ ਦੇ ਵਿੱਚ ਲੰਬਿਤ ਅਪੀਲ ਹੁਣ ਸਾਰੀ ਸਥਿਤੀ ਦੇ ਵਿੱਚ ਹੈ, ਸਹੀ ਸਥਿਤੀ 'ਚ ਹੈ। ਹਾਲਾਂਕਿ ਦੂਜੇ ਪੱਖ ਦੇ ਵੱਲੋਂ ਇਸ ਬਿਆਨ ਦਾ ਜ਼ੋਰਦਾਰ ਖੰਡਨ ਕੀਤਾ ਗਿਆ। ਬੈਂਚ ਨੇ ਕਿਹਾ ਕਿ ਜੇਕਰ ਅਦਾਲਤ ਦੇ ਸਾਹਮਣੇ ਕੋਈ ਗਲਤ ਬਿਆਨ ਦਿੱਤਾ ਜਾਂਦਾ ਹੈ ਤਾਂ ਅਜਿਹਾ ਬਿਆਨ ਦੇਣ ਵਾਲੀ ਧਿਰ ਨੂੰ ਨਤੀਜੇ ਭੁਗਤਣੇ ਪੈ ਸਕਦੇ ਨੇ ਜਾਂ ਪੈਣਗੇ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਮੰਗਲਵਾਰ ਨੂੰ ਨਿਰਧਾਰਿਤ ਜਿਹੜੀ ਕਰ ਦਿੱਤੀ ਹੈ। ਬੈਂਚ ਨੇ ਕਿਹਾ ਕਿ ਆਖਰ 'ਚ ਕਿ ਰਜਿਸਟਰੀ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਪੰਜਾਬ ਰਾਜ ਦੇ ਵੱਲੋਂ ਦਾਇਰ ਕੀਤੀ ਗਈ ਅਪੀਲ ਦੀ ਸਥਿਤੀ ਦੇ ਬਾਰੇ ਭਾਰਤ ਦੀ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਤੁਰੰਤ ਇੱਕ ਸਟੇਟਸ ਰਿਪੋਰਟ ਪ੍ਰਾਪਤ ਕਰੇ, ਜਿਹਦਾ ਜ਼ਿਕਰ ਅੱਜ ਦਾਇਰ ਕੀਤੇ ਗਏ ਜਿਹੜਾ ਹਲਫ਼ਨਾਮੇ ਦੇ ਵਿੱਚ ਕੀਤਾ ਗਿਆ। ਦੂਸਰੇ ਪਾਸੇ ਜਿਹੜਾ ਗਾਇਨੇਸ਼ ਕੁਮਾਰ ਹੁਣੀ ਜਿਹੜੇ ਨੇ ਸੀਈਸੀ ਹੁਣ ਦੇਸ਼ ਦੇ ਲਈ ਬੋਝ ਤੇ ਕਾਂਗਰਸ ਨੇ ਇਹਦੇ ਉੱਤੇ ਮੰਗ ਲਿਆ ਮੁੱਖ ਚੋਣ ਕਮਿਸ਼ਨ ਦਾ ਅਸਤੀਫਾ ਤੇ ਗਿਆਨੇਸ਼ ਕੁਮਾਰ G2 ਦੇ ਗੈਰ ਕਾਨੂੰਨੀ ਹੁਕਮਾਂ ਨੂੰ ਲਾਗੂ ਕਰ ਰਹੇ ਨੇ, ਕਾਂਗਰਸ ਨੇ ਇਹ ਦਾਅਵੇ ਕੀਤੇ ਹੈ। ਉਹਨਾਂ ਦੇ ਬਾਰੇ ਇੱਕ ਦੋ ਖਬਰਾਂ ਹੋਰ ਨੇ ਇਹਦੇ ਨਾਲ ਲੱਗਦੀਆਂ, ਉਹ ਵੀ ਸਾਂਝੀਆਂ ਕਰਦੇ ਹਾਂ। ਕਾਂਗਰਸ ਨੇ ਅੱਜ ਸੋਮਵਾਰ ਨੂੰ ਮੁੱਖ ਚੋਣ ਕਮਿਸ਼ਨਰ ਸੀਈਸੀ ਗਿਆਨੇਸ਼ ਕੁਮਾਰ ਦੇ ਉੱਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਤੇ ਪਾਰਟੀ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਜਿਨ੍ਹਾਂ ਨੂੰ ਕਾਂਗਰਸ G2 ਕਹਿੰਦੀ ਹੈ, ਦੇ ਗੈਰ ਕਾਨੂੰਨੀ ਹੁਕਮਾਂ ਨੂੰ ਲਾਗੂ ਕਰਨ ਦੀ ਸਮਰੱਥਾ ਦੇ ਕਾਰਨ ਗਿਆਨੇਸ਼ ਕੁਮਾਰ ਹੁਣ ਦੇਸ਼ ਦੇ ਲਈ ਇੱਕ ਬੋਝ ਬਣ ਚੁੱਕੇ ਨੇ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦਾ ਇਹ ਬਿਆਨ ਸੁਪਰੀਮ ਕੋਰਟ ਦੇ ਜੱਜ ਜਸਟਿਸ ਉੱਜਲ ਭੁਆਨ ਦੇ ਜਿਹੜਾ ਉਸ ਬਿਆਨ ਤੋਂ ਬਾਅਦ ਆਇਆ ਜਿਸ ਦੇ ਵਿੱਚ ਉਨ੍ਹਾਂ ਕਿਹਾ ਸੀ ਕਿ ਕਰੋੜਾਂ ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨ ਵਾਲੀ ਕੋਈ ਵੀ ਪ੍ਰਕਿਰਿਆ ਸੰਵਿਧਾਨਕ ਵਿਵਸਥਾ ਦਾ ਅਪਮਾਨ ਹੈ ਤੇ ਜਸਟਿਸ ਜਿਹੜੇ ਨੇ ਉਨ੍ਹਾਂ ਦੇ ਭਾਸ਼ਣ ਦੀ ਵੀਡੀਓ ਸਾਂਝੀ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ ਜੱਜ ਨੇ ਸੀਈਸੀ ਦਾ ਜਿਹੜਾ ਪੂਰੀ ਤਰ੍ਹਾਂ ਨਕਾਬ ਜਿਹੜਾ ਉਤਾਰ ਕੇ ਰੱਖ ਦਿੱਤਾ ਹੈ। ਜੇਕਰ ਮੁੱਖ ਚੋਣ ਕਮਿਸ਼ਨਰ ਵਿੱਚ ਥੋੜੀ ਵੀ ਨੈਤਿਕਤਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਪਦ ਤੋਂ ਆਪਣੇ ਜਾਣੀ ਕਿ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਜਸਟਿਸ ਭੁਆਨ ਨੇ ਜਿਹੜਾ ਹੈਦਰਾਬਾਦ ਦੀ ਨਾਲਸਾਰ ਯੂਨੀਵਰਸਿਟੀ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਕਿਹਾ ਸੀਗਾ ਕਿ ਭਾਰਤੀ ਸੰਵਿਧਾਨ ਦੋ ਤਰ੍ਹਾਂ ਦੇ ਨਾਗਰਿਕਾਂ ਦੀ ਇਜਾਜ਼ਤ ਨਹੀਂ ਦਿੰਦਾ, ਇੱਕ ਵੋਟ ਦੇ ਅਧਿਕਾਰ ਵਾਲੇ ਤੇ ਦੂਜੇ ਇਸ ਤੋਂ ਬਿਨਾਂ। ਵੋਟ ਦਾ ਅਧਿਕਾਰ ਸੰਵਿਧਾਨ ਦੇ ਬੁਨਿਆਦੀ ਢਾਂਚੇ ਦਾ ਹਿੱਸਾ ਤੇ ਆਰਟੀਕਲ 326 ਦੇ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਜਾ ਸਕਦੀ ਹੈ। ਕੋਈ ਵੀ ਅਥਾਰਟੀ ਜਾਂ ਅਦਾਲਤ ਇਸ ਦੀ ਉਲੰਘਣਾ ਨੂੰ ਜਾਇਜ਼ ਨਹੀਂ ਠਹਿਰਾ ਸਕਦੀ ਹੈ ਕਿਉਂਕਿ ਸੰਵਿਧਾਨ ਤੋਂ ਉੱਪਰ ਕੋਈ ਨਹੀਂ ਹੈ। ਦੂਜੇ ਪਾਸੇ ਚੋਣ ਕਮਿਸ਼ਨ ਵਿੱਚ ਵੀ ਅੰਦਰੂਨੀ ਮਤਭੇਦ ਸਾਹਮਣੇ ਆਏ ਨੇ। ਇੱਕ ਰਿਪੋਰਟ ਦੇ ਅਨੁਸਾਰ ਚੋਣ ਕਮਿਸ਼ਨਰ ਜਿਹੜੇ ਸੰਧੂ ਤੇ ਜੋਸ਼ੀ ਨੇ ਪਿਛਲੇ 10 ਮਹੀਨਿਆਂ ਦੇ ਦੌਰਾਨ ਵਿਸ਼ੇਸ਼ ਸੁਧਾਰ ਪ੍ਰਕਿਰਿਆ ਦੇ ਨਾਲ ਸੰਬੰਧਿਤ ਘੱਟੋ ਘੱਟ 14 ਫੈਸਲਿਆਂ ਦੇ ਉੱਤੇ ਆਪਣਾ ਵਿਰੋਧ ਦਰਜ ਕਰਵਾਇਆ ਜੋ ਉਨ੍ਹਾਂ ਦੀ ਸਲਾਹ ਤੋਂ ਬਿਨਾਂ ਲਏ ਗਏ। ਹਾਲਾਂਕਿ ਚੋਣ ਕਮਿਸ਼ਨ ਨੇ ਜਿਹੜਾ ਸੀ ਸਪਸ਼ਟ ਕੀਤਾ ਕਿ ਕਿਸੇ ਵੀ ਸੰਸਥਾ ਦੇ ਵਿੱਚ ਵੱਖ ਵੱਖ ਵਿਚਾਰ ਹੋਣਾ ਸੁਭਾਵਿਕ ਹੈ ਤੇ ਉਨ੍ਹਾਂ ਦੇ ਸਾਰੇ ਹੁਕਮ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਹੀ ਕਹਿੰਦੇ ਨੇ ਜਾਰੀ ਕੀਤੇ ਜਿਹੜੇ ਗਏ ਨੇ। ਇਸੇ ਤਰ੍ਹਾਂ ਇਲੈਕਸ਼ਨ ਕਮਿਸ਼ਨ ਨੂੰ ਲੈ ਕੇ ਹੁਣ SIR ਦਾ ਮੁੱਦਾ ਜਿਹੜਾ ਫਾਰਮ 6 ਦੇ ਕਿਸੇ ਵੀ ਸੋਧੇ ਹੋਏ ਰੂਪ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਸੁਪਰੀਮ ਕੋਰਟ ਨੇ ਜਿਹੜੀ ਹੈ ਇਹ ਵੀ ਗੱਲ ਕਹਿ ਦਿੱਤੀ ਹੈ ਤੇ ਖਬਰ ਆ ਚੁੱਕੀ ਹੈ। ਸੁਪਰੀਮ ਕੋਰਟ ਨੇ ਅੱਜ ਸੋਮਵਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਜਾਂ ਮੁਅੱਤਲ ਕਰਨ ਦੀ ਮੰਗ ਵਾਲੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ। ਪਟੀਸ਼ਨ ਦੇ ਵਿੱਚ ਦੋਸ਼ ਲਾਇਆ ਗਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ SIR ਦੇ ਨਾਲ ਸੰਬੰਧਿਤ ਕਰੀਬ 14 ਅਹਿਮ ਫੈਸਲੇ ਦੂਜੇ ਦੋ ਚੋਣ ਕਮਿਸ਼ਨਰਾਂ ਦੀ ਸਹਿਮਤੀ ਤੋਂ ਬਿਨਾਂ ਲਏ ਗਏ ਨੇ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਹਾਲਾਂਕਿ ਗਿਆਨੇਸ਼ ਕੁਮਾਰ ਨੂੰ ਤੁਰੰਤ ਮੁਅੱਤਲ ਕਰਨ ਦਾ ਅੰਤਰਿਮ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬੈਂਚ ਨੇ ਕਿਹਾ ਕਿ ਪਹਿਲਾਂ ਚੋਣ ਕਮਿਸ਼ਨ ਤੇ ਹੋਰ ਸੰਬੰਧਿਤ ਧਿਰਾਂ ਦਾ ਪੱਖ ਸੁਣਿਆ ਜਾਵੇਗਾ ਤੇ ਰਿਕਾਰਡ ਦੀ ਜਾਂਚ ਕੀਤੀ ਜਾਊਗੀ। ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਰਿਕਾਰਡ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਫੈਸਲੇ ਕਾਨੂੰਨ ਦੇ ਮੁਤਾਬਕ ਲੋੜੀਂਦੀ ਸਹਿਮਤੀ ਜਾਂ ਬਹੁਮਤ ਤੋਂ ਬਿਨਾਂ ਲਏ ਗਏ ਨੇ ਤਾਂ ਉਨ੍ਹਾਂ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਅੱਗੇ ਵਧਦਿਆਂ ਦੋਸਤੋ ਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਚੱਲਾਂਗੇ, ਪਰ ਇੱਕ ਭਾਰਤ ਦੀ ਜ਼ਰੂਰ ਖਬਰ ਲੈ ਲਈਏ ਜੋ ਕਾਫੀ ਅਹਿਮ ਹੈ, ਪਰ ਇਹ ਗੱਲਬਾਤ ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇ। ਹਵਾਈ ਫੌਜ ਦੇ ਕੋਲ ਲੜਾਕੂ ਜਹਾਜ਼ਾਂ ਦੀ ਕਮੀ ਹੈ। ਹਰ ਸਾਲ ਚਾਹੀਦੇ ਨੇ 35 ਤੋਂ 40 ਜਹਾਜ਼। ਏਅਰ ਚੀਫ ਮਾਰਸ਼ਲ ਏਪੀ ਸਿੰਘ ਉਹਨਾਂ ਨੇ ਇਹ ਜਿਹੜੀ ਹੈ ਬਿਆਨ ਦਿੱਤਾ ਹੈ, ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ। ਹਵਾਈ ਫੌਜ ਦੇ ਮੁਖੀ ਜਿਹੜੇ ਨੇ ਏਅਰ ਚੀਫ ਮਾਰਸ਼ਲ, ਇੱਕ ਪਾਸੇ ਕਹਿੰਦੇ ਨੇ ਦੇਸ਼ ਬੜੀ ਤਰੱਕੀ ਕਰ ਰਿਹਾ, ਪਰ ਦੂਸਰੇ ਪਾਸੇ ਜਿਹੜੇ ਨੇ ਅੰਦਰੂਨੀ ਮਸਲਿਆਂ ਦੇ ਨਾਲ ਘੁਲ ਰਿਹਾ। ਸਾਡੇ ਕੋਲ ਜੋ ਚੀਜ਼ਾਂ ਚਾਹੀਦੀਆਂ ਨੇ ਉਹ ਪੂਰੀਆਂ ਨਹੀਂ ਨੇ। ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਏ ਪੀ ਸਿੰਘ ਉਹਨਾਂ ਨੇ ਮੰਨਿਆ ਕਿ ਹਵਾਈ ਫੌਜ ਦੇ ਕੋਲ ਲੜਾਕੂ ਜਹਾਜ਼ਾਂ ਦੀ ਕਮੀ ਹੈ। ਉਸਨੂੰ ਹਰ ਸਾਲ 35 ਤੋਂ 40 ਜਹਾਜ਼ ਜਿਹੜੇ ਨੇ ਚਾਹੀਦੇ ਨੇ। 8 ਅਕਤੂਬਰ ਨੂੰ ਹਵਾਈ ਸੈਨਾ ਦਿਵਸ ਤੋਂ ਪਹਿਲਾਂ ਸ਼ਨੀਵਾਰ ਬੀਤੇ ਦੇ ਵਿਚ ਇੱਥੇ ਸਾਲਾਨਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਕਹਿ ਦਿੱਤਾ ਕਿ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਹਵਾਈ ਫੌਜ ਨੂੰ ਅਧਿਕਾਰੀਆਂ ਅਤੇ ਹਵਾਈ ਫੌਜੀਆਂ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ, ਪਰ ਇਹ ਚਿੰਤਾ ਦਾ ਜਿਹੜਾ ਵਿਸ਼ਾ ਨਹੀਂ ਹੈ। ਜੇ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਦੇ ਲਈ ਵਿਕਸਿਤ ਕੀਤੀਆਂ ਗਈਆਂ ਰਣਨੀਤੀਆਂ ਤੇ ਯੋਜਨਾਵਾਂ ਸਮੇਂ ਸਿਰ ਜਿਹੜੀਆਂ ਤੇ ਮਿੱਥੇ ਸਮੇਂ ਦੇ ਅਨੁਸਾਰ ਪੂਰੀਆਂ ਹੋ ਜਾਂਦੀਆਂ ਨੇ ਤਾਂ ਸਥਿਤੀ ਦੇ ਵਿਚ ਕਾਫ਼ੀ ਸੁਧਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਥਿਤੀ ਜਹਾਜ਼ਾਂ ਦੇ ਲਈ ਨਿਰਧਾਰਿਤ ਡਿਲੀਵਰੀ ਸ਼ਡਿਊਲ ਜਿਹੜਾ ਉਹਦੇ ਵਿਚ ਲਗਾਤਾਰ ਦੇਰੀ ਦੇ ਕਾਰਨ ਪੈਦਾ ਹੋਈ ਹੈ। ਸਵਦੇਸ਼ੀ ਲੜਾਕੂ ਜਹਾਜ਼ਾਂ ਨੂੰ ਵਿਕਸਿਤ ਕਰਨ ਦੇ ਲਈ ਵੱਖ ਵੱਖ ਪ੍ਰੋਗਰਾਮਾਂ ਦੇ ਵਿਚ ਦੇਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਵਾਈ ਫੌਜ ਨੂੰ ਸਾਲਾਨਾ ਘੱਟੋ ਘੱਟ 35 ਤੋਂ 40 ਲੜਾਕੂ ਜਹਾਜ਼ਾਂ ਦੀ ਜ਼ਰੂਰਤ ਹੈ। ਜੇ ਅਜਿਹਾ ਹੁੰਦਾ ਹੈ ਤਾਂ ਸਥਿਤੀ ਦੇ ਵਿਚ ਕਾਫ਼ੀ ਸੁਧਾਰ ਹੋ ਸਕਦਾ ਹੈ। ਏ ਪੀ ਸਿੰਘ ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਜਹਾਜ਼ਾਂ ਨੂੰ ਹਾਸਲ ਕਰਨ ਦੇ ਲਈ ਸਾਰੇ ਹਿੱਸੇਦਾਰਾਂ ਨੂੰ ਮਿਲ ਕੇ ਜਿਹੜਾ ਕੰਮ ਕਰਨਾ ਚਾਹੀਦਾ ਹੈ। ਲੜਾਕੂ ਜਹਾਜ਼ਾਂ ਦੇ ਸੌਦਿਆਂ ਦੇ ਵਿਚ ਦੇਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿਨ੍ਹਾਂ ਜਹਾਜ਼ਾਂ ਦੀ ਸਮੇਂ ਸਿਰ ਡਿਲੀਵਰੀ ਹੋਣ ਦੀ ਉਮੀਦ ਸੀਗੀ ਉਹ ਨਹੀਂ ਹੋ ਪਾਈ। ਲੜਾਕੂ ਜਹਾਜ਼ਾਂ ਦੇ ਇੰਜਣਾਂ ਦੇ ਲਈ ਵਿਦੇਸ਼ੀ ਸੋਮਿਆਂ ਤੇ ਨਿਰਭਰਤਾ ਜਿਹੜੀ ਹੈ ਘਟਾਉਣ ਦੇ ਲਈ ਠੋਸ ਫੈਸਲੇ ਲੈਣੇ ਚਾਹੀਦੇ ਨੇ। ਫਰਾਂਸ ਦੇ ਨਾਲ ਮਲਟੀ ਰੋਲ ਕੰਬੈਟ ਏਅਰਕ੍ਰਾਫਟ ਸੌਦੇ ਦੇ ਬਾਰੇ ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਨੂੰ ਮੌਜੂਦਾ ਵਿੱਤੀ ਸਾਲ ਦੇ ਵਿਚ ਅੰਤਮ ਰੂਪ ਦਿੱਤਾ ਜਾ ਸਕਦਾ ਤੇ ਚੀਨ ਦੇ ਵੱਲੋਂ ਪਾਕਿਸਤਾਨ ਨੂੰ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੀ ਸਪਲਾਈ ਨੂੰ ਚਿੰਤਾ ਦਾ ਜਿਹੜਾ ਵਿਸ਼ਾ ਦੱਸਿਆ ਤੇ ਕਿਹਾ ਕਿ ਜੇ ਸਵਦੇਸ਼ੀ ਤੌਰ ਦੇ ਉੱਤੇ ਵਿਕਸਿਤ ਐਡਵਾਂਸਡ ਜਿਹੜੀ ਹੈ ਮੀਡੀਅਮ ਕੰਬੈਟ ਏਅਰਕ੍ਰਾਫਟ ਪ੍ਰੋਗਰਾਮ ਦੇ ਵਿਚ ਦੇਰੀ ਹੁੰਦੀ ਹੈ ਤਾਂ ਹੋਰ ਬਦਲਾ ਜਿਹੜਾ ਤੇ ਵਿਚਾਰ ਜਿਹੜਾ ਬਦਲਾਵਾਂ ਦੇ ਉੱਤੇ ਜਾਣੀ ਕਿ ਵਿਚਾਰ ਕੀਤਾ ਜਾਣਾ ਚਾਹੀਦਾ, ਕਿਉਂਕਿ ਭਾਈ ਦੂਸਰੇ ਜਿਹੜੇ ਨੇ ਸਾਡੇ ਵਾਲੇ ਜਨਰੇਸ਼ਨ ਜਿਹੜੀ ਹੋਰ ਲੈ ਰਹੇ ਨੇ ਤੇ ਅਗਲੇ ਜਿਹੜੀ ਆ ਉਹ ਉੱਪਰਲੀ ਰਹਿ ਰਹੇ ਨੇ ਤੇ ਫਿਕਰ ਤਾਂ ਭਾਈ ਫਿਰ ਫੌਜਾਂ ਦੇ ਵਿੱਚ ਪੈਣਾ ਹੀ ਹੈ। ਤੇ ਲੋ ਦੋਸਤੋ, ਇਹ ਸੀ ਜੀ ਗੱਲਾਂ ਬਾਤਾਂ ਤੇ ਵਿਦੇਸ਼ ਦੀਆਂ ਗੱਲਾਂ ਬਾਤਾਂ ਵੀ ਕਰਦੇ ਹਾਂ। ਫਰਾਂਸ ਦੀਆਂ ਸੜਕਾਂ ਦੇ ਉੱਤੇ ਜੈਨ ਜੀ ਵੀ ਉੱਤਰ ਆਏ ਨੇ ਤੇ ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ ਦੇ ਉੱਤੇ ਅੱਗਾਂ ਲਾਈਆਂ ਨੇ, ਸਕੂਲ ਵੀ ਬੰਦ ਕੀਤੇ ਆ ਤੇ ਕੱਲ੍ਹ ਤੱਕ ਇਹ ਪ੍ਰਦਰਸ਼ਨ ਜਿਹੜੇ ਨੇ ਚੱਲਦੇ ਰਹਿਣਗੇ। ਤੇ ਉਸ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਭਾਰਤ ਦੇ ਉੱਤੇ ਇੰਡੀਆ ਦੀ ਪੰਜਾਬ ਦੀ ਗੱਲਬਾਤ ਕਰਦੇ ਹਾਂ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਚੁੱਕੇ ਨੇ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਵਧੀਆ ਜੀ।
0: ਜੀ
1: ਕਹਿੰਦੇ ਕਬੀਰ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ, ਨਾ ਕਾਹੂ ਸੇ ਦੋਸਤੀ ਤੇ ਨਾ ਕਾਹੂ ਸੇ ਬੈਰ।
0: ਹਾਂਜੀ,
1: ਸਾਡੀ ਤਾਂ ਨਾ ਕਾਹੂ ਸੇ ਦੋਸਤੀ ਤੇ ਨਾ ਕਾਹੂ ਸੇ ਬੈਰ।
0: ਜੀ
1: ਜਿੱਥੇ ਤੱਕ ਭਾਰਤ ਸਾਹਿਬ ਤੁਸੀਂ ਗੱਲ ਦੀ ਸ਼ੁਰੂਆਤ ਕੀਤੀ ਨਾ ਸੰਜੇ ਦੱਤ ਵਾਲੀ,
0: ਹਾਂਜੀ,
1: ਤੇ ਉਹ ਸਰ ਵੀਡੀਓ ਮੈਂ ਵੀ ਦੇਖੀ ਔਰ ਮੈਨੂੰ ਬਹੁਤ ਇੰਪ੍ਰੈਸਿਵ ਲੱਗੀ।
0: ਜੀ
1: ਨੋ ਡਾਊਟ ਕਿ ਉਹ ਤਾਂ ਇਹ ਸੀਗਾ ਵੀ ਉਹਨੂੰ ਕੁਐਸਚਨ ਜਿਹਾ ਕੀਤਾ ਗਿਆ ਵੀ ਜੇ ਤੈਨੂੰ ਇੱਕ ਮਹੀਨੇ ਲਈ ਇੱਕ ਦਿਨ ਲਈ ਪ੍ਰਧਾਨ ਮੰਤਰੀ ਬਣਾਇਆ ਜਾਵੇ ਤੇ ਫਿਰ ਤੂੰ ਕੀ ਕਰੇਗਾ ਜੀ।
0: ਜੀ
1: ਤੇ ਉਹ ਉਹਦਾ ਆਂਸਰ ਦੇ ਰਿਹਾ ਸੀ ਪਰ ਉਹਨੇ ਜੋ ਜੋ ਮਤਲਬ ਗੱਲ ਕਹੀ ਨਾ ਜੀ, ਦੈਟ ਵਾਜ ਅਪੀਲਿੰਗ।
0: ਜੀ
1: ਬਹੁਤ ਵਧੀਆ ਗੱਲ ਕਹੀ ਤੁਸੀਂ, ਜੋ ਜੋ ਆਪਾਂ ਮਤਲਬ ਐਕਸਪੈਕਟ ਕਰਦੇ ਆ ਵੀ ਇੱਕ ਜਿਹੜਾ ਆ ਵੋਟਰ ਜਾਂ ਇੱਕ ਨਾਗਰਿਕ ਕੀ ਐਕਸਪੈਕਟ ਕਰਦਾ ਆ, ਉਹ ਉਹਨਾਂ ਗੱਲ ਕਹੀ ਸੀ।
0: ਜੀ
1: ਤੇ ਐਕਚੁਅਲੀ ਗੱਲ ਇਹ ਤਾਂ ਹੁੰਦੀ ਆ ਕਈ ਵਾਰੀ ਬੰਦਾ ਬੋਲਦਾ ਸੱਚ ਆ ਤੇ ਉਹ ਲੱਗ ਜਾਂਦੀ ਆ ਗਿੱਟੇ।
0: ਹਾਂਜੀ ਗਿੱਟੇ ਗੋਡੇ ਲੱਗ ਜਾਂਦੇ
1: ਹੁਣ ਸਾਡੇ ਏਦਾਂ ਮਤਲਬ ਕਰਦੇ ਆ ਇਹ ਜੀ ਜੋ ਉਹਨੇ ਕਿਹਾ ਸੀ। ਇੱਥੇ ਵੀ ਤਾਂ ਸਾਡੇ ਤੁਸੀਂ ਦੇਖੋ ਨਾ ਬੋਰਡ ਕਿੱਦਾਂ ਲੱਗੇ ਹੈਗੇ ਆ ਜੀ, ਮਾਨ ਸਾਹਿਬ ਦੇ ਪੋਸਟਰ ਜਿਹੜੇ ਹੈਗੇ ਆ ਥਾਂ ਥਾਂ ਤੇ ਲੱਗੇ ਆ ਜੀ। ਉਹਨੇ ਕਿਹਾ ਕਿ ਮੈਂ ਮਤਲਬ ਜਿਹੜਾ ਆ ਆਪਣੀ ਫੋਟੋ ਨਾ ਲਾ ਕੇ ਤੇ ਗਾਂਧੀ ਜੀ ਦੀ ਫੋਟੋ ਲਾਊਂਗਾ। ਹਾਂਜੀ ਉਹ ਇੱਕ ਦੋ ਚੀਜ਼ਾਂ ਏਦਾਂ ਦੀਆਂ ਬੋਲ ਗਿਆ ਸੀ ਜਿਹੜੀਆਂ ਕਿ ਸਿੱਧੀਆਂ ਜਿਹੜੀਆਂ ਆ ਉਹ
0: ਮੋਦੀ ਸਾਹਿਬ ਨੂੰ
1: ਕਰਦੀਆਂ ਸੀ, ਕਾਂਗਰਸ ਨੂੰ ਨਹੀਂ, ਉਹ ਮੋਦੀ ਸਾਹਿਬ ਨੂੰ ਕਰ ਰਹੀਆਂ ਸੀ ਵੀ ਉਹਨਾਂ ਦਾ ਐਕਚੁਅਲ ਕੰਡਕਟ। ਹਾਂਜੀ ਉਹਦੇ ਹਿਸਾਬ ਨਾਲ ਜਿਹੜਾ ਆ ਵਿਦੇਸ਼ ਨੇ ਜਾਊਗਾ ਬਾਕੀ ਤਾਂ ਉਹਨੇ ਤਾਂ ਟਰੰਪ ਬਾਰੇ ਵੀ ਗੱਲ ਕੀਤੀ ਵੀ ਟਰੰਪ ਨੂੰ ਵੀ ਜਾ ਕੇ ਕਹਿਣਾ ਹੈ ਵੀ ਭਾਈ ਏਦਾਂ ਕਰਕੇ ਲੜਾਈ ਝਗੜਾ ਛੱਡ ਜਾਦੂ ਕੀ ਜੱਪੀ ਦੇ ਹਾਂਜੀ ਉਹਦੇ ਨਾਲ ਜਿਹੜਾ ਹੈਗਾ ਆ ਕੀ ਤੂੰ ਰੋਜ ਟੈਰਫ ਟੈਰਫ ਕਰਦਾ ਰਹਿੰਦਾ ਹੈਗਾ ਬਹੁਤ ਉਹਨੇ ਸਾਰੇ ਮੁੱਦਿਆਂ ਤੇ ਜਿਹੜਾ ਇਹ ਗੱਲ ਕੀਤੀ ਨੋ ਡਾਊਟ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹੈਗਾ ਨਾ ਪਤਾ ਨੀ ਕੀ ਗੱਲ ਆ ਹੁਣ ਲੋਕੀ ਬਰਦਾਸ਼ਤ ਨੀ ਕਰਦੇ ਜੀ
0: ਜਾਂ
1: ਤਾਂ ਗੱਲ ਤਾਂ ਉਹ ਸੱਚ ਤੁਸੀਂ ਜਿਹੜਾ ਹੈਗਾ ਕਿਉਂ ਉਹਨਾਂ ਜਿਹੜਾ ਇਹ ਕੰਪੈਰੀਜ਼ਨ ਕਰਨ ਲੱਗ ਪਏ ਤੁਸੀਂ ਉਹਦੀ ਗੱਲ ਦੇਖੋ ਤੁਹਾਨੂੰ ਗੱਲ ਫੀਲ ਕਰੂਗੀ ਤੁਸੀਂ ਜਿਹੜਾ ਹੈਗਾ ਆਮ ਬੰਦਾ ਓਹੋ ਹੀ ਐਕਸਪੈਕਟ ਕਰਦਾ ਆ ਜੋ ਉਹ ਬੋਲ ਰਿਹਾ ਸੀਗਾ
0: ਨਾਲੇ ਦੇਖੋ ਸੈਣੀ ਸਾਹਿਬ ਜੋ ਹਾਲਾਤ ਚਾਹੇ ਉਹ ਪੰਜਾਬ ਦੇ ਵਿਚ ਗੈਂਗਸਟਰ ਦੇ ਨੇ ਚਲੋ ਸੰਜੇ ਦੱਤ ਉਹਨਾਂ ਨੇ ਤਾਂ ਆਪ ਆਪਣੇ ਪਿੰਡੇ ਤੇ ਹਟਾਏ ਨੇ ਸਾਰਾ ਕੁਝ ਜੋ ਕੁਝ ਉਹਨਾਂ ਦੇ ਉੱਤੇ ਕੇਸ ਚੱਲੇ ਹੋਰ ਸਾਰੀਆਂ ਚੀਜ਼ਾਂ ਚੱਲੀਆਂ ਤੇ ਉਹਨਾਂ ਦੇ ਵਿਚ ਜਦੋਂ ਦੇਖਦੇ ਆ ਨਾ ਉੱਥੇ ਤਾਂ ਬੰਬਈ ਦੇ ਵਿਚ ਚਲੋ ਇੱਕ ਦੋ ਵਾਰੀ ਜਾਣ ਦਾ ਸਮਾਂ ਮਿਲਿਆ ਤੇ ਉੱਥੇ ਤਾਂ ਤੁਸੀਂ ਜਿਸ ਹਿਸਾਬ ਨਾਲ ਆਪਾਂ ਹਰ ਕਿਸੇ ਨੂੰ ਇੱਥੇ ਮਜ਼ਾਕ ਕਰ ਲੈਂਦੇ ਹਾਂ ਤੇ ਬਹੁਤ ਸਾਰੇ ਐਸੇ ਭਾਈਚਾਰੇ ਨੇ ਉੱਥੇ ਜਿਹੜਾ ਮੈਂ ਨਾ ਗਲਤੀ ਦੇ ਨਾਲ ਹੀ ਆਪਣੇ ਬਈਆ ਕਹਿ ਦਿੰਦੇ ਨਾ ਜਾਂ ਭਈਆ ਕਹਿ ਦੋ ਆਪਣੇ ਕਈ ਵਾਰੀ ਭੱਬਾ ਤੇ ਬੱਬੇ ਦੇ ਨਾਲ ਫਰਕ ਪੈ ਜਾਂਦਾ ਕਈ ਵਾਰੀ ਆਪਣੇ ਖਾਸ ਕਰ ਦੁਆਬੇ ਵਾਲੇ ਵਾਹਵਾ ਤੇ ਆਪਣਾ ਬੱਬਾ ਤੇ ਉਹ ਮੈਂ ਨਾ ਉੱਥੇ ਆਪਣੀ ਹਿੰਦੀ ਤਾਂ ਤੁਹਾਨੂੰ ਪਤਾ ਹੀ ਆ ਕਿੰਨੀ ਕੁ ਪਕੜ ਹੈ ਜੀ ਤੇ ਉਹ ਬੰਬਈ ਦੇ ਵਿਚ ਮੈਂ ਪਤਾ ਨੀ ਕੁਝ ਲੈਣ ਲੱਗਾ ਤੇ ਮੈਂ ਕਿਹਾ ਬਈਆ ਤੇ ਉਹ ਕਹਿੰਦਾ ਉਹ ਬਈਆ ਨੀ ਕਹਿਣਾ ਮੋਇੰਟ ਲਾਉਂਦੇ ਆ ਜੀ ਬਹੁਤ ਕਰਦੇ ਆ ਇਸ ਤਰ੍ਹਾਂ ਮਤਲਬ ਕਿ ਸੁਣਦੇ ਨੀ ਕੁਛ ਵੀ ਇਹ ਚੀਜ਼ਾਂ ਜੀ ਤੇ ਵੈਸੇ ਉਹ ਇਹਨਾਂ ਨੇ ਦੇਖੋ ਬਾਲੀਵੁੱਡ ਹਾਲੀਵੁੱਡ ਦੇ ਵਿਚ ਸੋਰੀ ਹਾਲੀਵੁੱਡ ਚਲੇ ਗਏ ਬਾਲੀਵੁੱਡ ਦੇ ਵਿਚ ਕਿੰਨਾ ਜਿਹੜਾ ਚਾਹੇ ਉਹ ਸਲਮਾਨ ਖਾਨ ਹੈ ਚਾਹੇ ਵੱਡੇ ਵੱਡੇ ਹੈਗੇ ਨੇ ਲੋਕ ਉਹਨਾਂ ਦੇ ਉੱਤੇ ਕਾਫੀ ਇਹ ਤਾਂ ਆਮ ਜਨਤਾ ਦੇ ਵਿਚ ਵੀ ਘੁੰਮਣਾ ਜਿੱਦਾਂ ਬਹੁਤ ਮੁਸ਼ਕਲ ਹੈ ਜੀ ਇਹਨਾਂ ਦਾ ਤੇ ਉਹ ਹਾਲਾਤਾਂ ਨਾਲ ਘੁਲਦੇ ਨੇ ਜੀ
1: ਹਾਂਜੀ ਬਿਲਕੁਲ ਠੀਕ ਹੈ ਜੀ ਪਰ ਉਹ ਜਿਹੜੀ ਹੈਗੀ ਰਿਫਲੈਕਸ਼ਨ ਜਿਹੜੀ ਸੀ ਨਾ ਉਹਨਾਂ ਦੀ ਸਟੇਟਮੈਂਟ ਦੀ ਸੰਜੇ ਦੱਤ ਦੀ ਉਹ ਇੱਕ ਜਿਹੜਾ ਆਮ ਨਾਗਰਿਕ ਉਹਨੂੰ ਰਿਫਲੈਕਟ ਕਰਦੀ ਸੀ
0: ਬਿਲਕੁਲ
1: ਆਮ ਆਦਮੀ ਕੀ ਚਾਹੁੰਦਾ ਆ ਜੀ
0: ਤੇ
1: ਪਰ ਉਹ ਦੇਖੋ ਨਾ ਉਹਦਾ ਵੀ ਕ੍ਰਿਟਿਸਿਜ਼ਮ ਆਉਣ ਲੱਗ ਪਿਆ ਜੀ ਸੋਸ਼ਲ ਮੀਡੀਆ ਤੇ
0: ਤੇ ਰਾਹੁਲ ਗਾਂਧੀ ਵੀ ਬੜੇ ਸਮੇਂ ਤੋਂ ਜ਼ੋਰ ਲਾ ਰਿਹਾ ਕਿਤੇ ਨਾ ਕਿਤੇ ਉਹ ਕਾਮਯਾਬੀ ਵੀ ਉਹਨਾਂ ਨੂੰ ਮਿਲ ਰਹੀ ਹੈ ਇਹਨਾਂ ਚੀਜ਼ਾਂ ਦੇ ਵਿਚ ਜਿਹੜੀ ਆਵਾਜ਼ ਉਠਾ ਰਹੇ ਨੇ ਚੰਗੇ ਲੋਕ ਜਿਹੜੇ ਨੇ ਇੱਕ ਮੁੱਠ ਹੋਣੇ ਚਾਹੀਦੇ ਤਾਂ ਹੀ ਸੁਧਾਰ ਹੋਵੇਗਾ ਨਹੀਂ ਤਾਂ ਫਿਰ ਉਹ ਜਿਹੜਾ ਜ਼ੋਰ ਦਾ ਜਾਂ ਡੰਡਾ ਰਾਜ ਦਾ ਜਿਹੜਾ ਚੱਲੀ ਜਾਂਦਾ ਜੀ ਦੱਬੀ ਜਾਂਦੇ ਇੱਕ ਦੂਸਰੇ ਨੂੰ
1: ਪਰ ਜਦੋਂ ਨਾ ਰਾਹੁਲ ਗਾਂਧੀ ਦੀ ਤੁਸੀਂ ਗੱਲ ਕਰਦੇ ਆ ਨਾ ਜੀ ਉਹ ਬਹੁਤ ਵਧੀਆ ਠੀਕ ਹੈ ਜੀ ਜੋ ਮੁੱਦੇ ਚੱਕ ਰਿਹਾ ਹੈਗਾ ਜਦੋਂ ਉਹਨੂੰ ਕਾਮਯਾਬੀ ਨਾ ਮਿਲੀ ਇਹ ਜਿਹੜੇ ਬੰਦੇ ਤਾਰੀਫ ਕਰਦੇ ਆ ਨਾ ਇਹ ਉਹ ਤੋਂ ਬਾਅਦ ਜਿਹੜੀ ਕੈਸਟ ਚਲਾਉਣਗੇ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਇਹਨਾਂ ਨੇ ਕਹਿਣਾ ਵੀ ਵੋਟ ਚੋਰੀ ਦਾ ਮੁੱਦਾ ਚੱਕਦਾ ਆ ਜੀ ਉਹ ਏਦਾਂ ਕਰਕੇ ਵੋਟਾਂ ਦਾ ਮੁੱਦਾ ਚੱਕਿਆ ਜੀ ਉਹਦੇ ਨਾਲ ਸਰਕਾਰਾਂ ਬਣਦੀਆਂ ਹੈਗੀਆਂ ਆਮ ਲੋਕਾਂ ਨੂੰ ਕੋਈ ਫਰਕ ਨੀ ਪੈਂਦਾ ਹੈਗਾ ਇਹ ਆਮ ਲੋਕਾਂ ਦੀ ਪਬਲਿਕ ਦਾ ਮੁੱਦਾ ਨਹੀਂ ਗਾ ਜੀ ਆਮ ਲੋਕਾਂ ਦਾ ਮੁੱਦਾ ਹੈਗਾ ਆ ਮਹਿੰਗਾਈ
0: ਹੈਜੀ
1: ਹਾਂ ਬੇਰੁਜ਼ਗਾਰੀ ਉਹ ਚੀਜ਼ਾਂ ਜਿਹੜੀਆਂ ਆ ਪਰ ਇਹਨਾਂ ਨੇ ਜ਼ਿਆਦਾ ਜ਼ੋਰ ਇਸ ਚੀਜ਼ ਉੱਤੇ ਦਿੱਤਾ ਆ ਵੀ ਹਾਂ ਜੀ ਸਾਡੀ ਸਰਕਾਰ ਕਿੱਦਾਂ ਬਣਨੀ ਹੈ ਜੀ ਤੋ ਇਸ ਕਰਕੇ ਇਹ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਚੱਲ ਜਾਵੇ ਵੀ ਇਹ ਸਰਕਾਰ ਜਾਲੀ ਵੋਟਾਂ ਨਾਲ ਬਣੀ ਆ ਜਦਕਿ ਐਸ ਆਈ ਆਰ ਦਾ ਜਿਹੜਾ ਹੈਗਾ ਆ ਉਹ ਬੰਗਾਲ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਸ਼ੁਰੂ ਹੋਇਆ ਆ ਮੇਨ ਇਲੈਕਸ਼ਨ ਜਿਹੜੇ ਹੈਗੇ ਆ ਉਹ ਤਾਂ ਪਹਿਲਾਂ ਹੋ ਚੁੱਕੇ ਸੀ ਉੱਥੇ ਵੋਟ ਚੋਰੀ ਦਾ ਇਲਜ਼ਾਮ ਲਾਈ ਜਾਂਦੇ ਸੀਗੇ ਜੀ ਤੋ ਇਸ ਕਰਕੇ ਇਹ ਜਦੋਂ ਨਾ ਜਦੋਂ ਬੰਦਾ ਜਿਹੜਾ ਹੈਗਾ ਉਭਾਰ ਦੇਖਦੇ ਹੈਗੇ ਆ ਤੇ ਫਿਰ ਲੋਕੀ ਉਸ ਤਰ੍ਹਾਂ ਦੀ ਟਿਊਨ ਕੱਢਣ ਲੱਗ ਪੈਂਦੇ ਹੈਗੇ ਜਦੋਂ ਡਿਕਲਾਈਨ ਦੇਖਦੇ ਹੈਗੇ ਆ ਗ੍ਰਾਫ ਭਾਈ ਥੱਲੇ ਨੂੰ ਜਾਂਦਾ ਹੈਗਾ ਹੈ ਜੀ ਉਹ ਤੋਂ ਬਾਅਦ ਜਿਹੜਾ ਆ ਉਹਦੇ ਹਿਸਾਬ ਨਾਲ ਆਪਣੇ ਬਿਆਨ ਬਦਲ ਲੈਂਦੇ ਆ ਜੀ ਲੋਕੀ
0: ਬਿਲਕੁਲ ਹੈ ਜੀ
1: ਬਾਕੀ ਆਈ ਹੈ ਜੀ ਅੱਜ ਪੰਜਾਬ ਦੀ ਮੇਨ ਖਬਰ ਤੇ
0: ਜੀ
1: ਪਰ ਇਹ ਸਭ ਏਦਾਂ ਸੀਗਾ ਵੀ ਈਡੀ ਨੇ ਚਾਰ ਲੈਟਰ ਲਿਖੇ ਸੀ ਇਹਨਾਂ ਨੂੰ ਜਦੋਂ ਈਡੀ ਦੇ ਛਾਪੇ ਤੋਂ ਬਾਅਦ ਜਦੋਂ ਦੇਖਿਆ ਸੀਗਾ ਜੀ ਵੀ ਲੋਕਾਂ ਨੇ ਵੀ ਨੋਟਾਂ ਦੇ ਜਿਹੜੇ ਆ ਟੈਚੀ ਬੈਗ ਜਿਹੜੇ ਆ ਉਹ ਉਪਰੋਂ ਡਿੱਗਦੇ ਸੀਗੇ ਕੋਠੀ ਤੋਂ ਜਿੱਥੇ ਛਾਪਾ ਪਿਆ ਸੀਗਾ ਜੀ ਜਿਹੜੇ ਬੰਦਿਆਂ ਦਾ ਵਿੱਚ ਨਾਲ ਇਨਵੋਲਵਮੈਂਟ ਹੋਈ ਸੀਗੀ ਮੁੱਖ ਮੰਤਰੀ ਸਾਹਿਬ ਦੇ ਓਐਸਡੀ ਸਾਹਿਬ ਦਾ ਵੀ ਨਾਂ ਆਇਆ ਸੀਗਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਅਲਾਈ ਸੀ
0: ਬਿਲਕੁਲ
1: ਉਹਨਾਂ ਦੇ ਜਿਹੜੇ ਫਰੈਂਡ ਸੀਗੇ ਜਾਂ ਉਹਨਾਂ ਦੇ ਜਿਹੜੇ ਜਾ ਹੈਗੇ ਸੀ ਨੋਨ ਸੀਗੇ ਜੀ ਬੰਦੇ ਤੇ ਉਦੋਂ ਪਤਾ ਲੱਗ ਗਿਆ ਸੀ ਕਿ ਮਨੀ ਟ੍ਰੇਲ ਕੀ ਆ ਜੀ ਕਿੱਥੋਂ ਪੈਸਾ ਆਉਂਦਾ ਉਹਨਾਂ ਨੇ ਪਤਾ ਕਰ ਲਿਆ ਸੀ ਵੀ ਪੈਸਾ ਜਿਹੜਾ ਹੈਗਾ ਆ ਵੀ ਬਦਲੀਆਂ ਤੋਂ ਪੋਸਟਿੰਗ ਤੋਂ ਹੈ ਜੀ ਇਹਨਾਂ ਜਗ੍ਹਾ ਤੋਂ ਪੈਸੇ ਆਉਂਦੇ ਹੈਗੇ ਆ ਤੇ ਉਹ ਪੈਸਾ ਜਿਹੜਾ ਹੈਗਾ ਫਿਰ ਇਕੱਠਾ ਹੁੰਦਾ ਆ ਜੀ ਤੇ ਉਹ ਤੋਂ ਇਲਾਵਾ ਉਹਨਾਂ ਨੂੰ ਪਤਾ ਲੱਗਿਆ ਵੀ ਕੋਈ ਜਿਹੜੀਆਂ ਲੈਂਡ ਦੇ ਸੀ ਐਲ ਯੂ ਚੇਂਜ ਕਰਨੇ ਉਹਨਾਂ ਚੀਜ਼ਾਂ ਦੇ ਵਿੱਚ ਵੀ ਜਿਹੜਾ ਆ ਪੈਸਾ ਬਣਦਾ ਸੀ, ਇਸੇ ਕਰਕੇ ਬਾਅਦ ਦੇ ਵਿੱਚ ਉਹਨਾਂ ਨੇ ਗਮਾਡਾ ਦੇ ਵਿੱਚ 50 ਘੰਟੇ ਦਾ ਛਾਪਾ ਮਾਰ ਕੇ ਗਏ ਸੀ ਜੀ।
0: ਬਿਲਕੁਲ ਹੈ ਜੀ,
1: ਉਹ ਉੱਥੋਂ ਰਿਕਾਰਡ ਵੀ ਲੈ ਗਏ ਜੀ।
0: ਜੀ
1: ਸੋ ਇਸ ਕਰਕੇ ਉਹਨਾਂ ਨੇ ਈਡੀ ਨੇ ਜਿਹੜਾ ਆ ਭਾਈ 4 ਲੈਟਰ ਲਿਖੇ DGP ਨੂੰ ਵੀ FIR ਦਰਜ ਕਰੋ, ਦੇਰ ਆਰ ਸਫੀਸ਼ੀਐਂਟ ਐਵੀਡੈਂਸ ਅਗੇਂਸਟ ਦੀਜ਼ ਅਕਿਊਜ਼ਡ।
0: ਜੀ
1: ਤੇ ਤੁਸੀਂ FIR ਦਰਜ ਕਰੋਗੇ ਤੇ ਤਾਂ ਹੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਤੁਹਾਡੇ ਉਹਨੂੰ ਕਰੋਗੇ, ਅੱਗੇ ਫਰਦਰ ਇਨਵੈਸਟੀਗੇਸ਼ਨ ਕਰੋਗੇ ਜੀ।
0: ਜੀ
1: FIR ਦਰਜ ਕਰਨ ਵਾਸਤੇ ਜਿੰਨਾ ਕੁ ਮਟੀਰੀਅਲ ਚਾਹੀਦਾ ਸੀ ਉਹ ED ਲੈ ਗਈ ਸੀ ਤੇ ਉਹਨੇ ਉਸ ਮਟੀਰੀਅਲ ਦੇ ਆਧਾਰ ਤੇ ਕਿਹਾ ਸੀ ਜੀ।
0: ਜੀ
1: ਇਹ ਮਤਲਬ ਜਿਹੜਾ ਹੈਗਾ ਆ ਵੀ ਪੰਜਾਬ ਪੁਲਿਸ ਦੀ ਵਿਚਾਰਿਆਂ ਦੀ ਕਿੱਥੇ ਇੰਨੀ ਜ਼ੁਰਤ, ਉਹਦਾ ਕਾਰਨ ਇਹ ਸੀਗਾ ਜੀ ਕਿ DGP ਸਾਹਿਬ ਤੁਹਾਨੂੰ ਪਤਾ ਹੀ ਆ ਕੱਚੇ ਆ
0: ਜੀ,
1: ਉਹ ਇੰਨੇ ਕੁ ਕੱਚੇ ਹੈਗੇ ਆ ਕਿ ਉਹ ਨਹੀਂ ਸੀ ਏਦਾਂ ਦਾ ਕੋਈ ਵੀ ਸਟੈਪ ਲੈ ਸਕਦੇ। ਉਹਨਾਂ ਨੇ ਟਾਲ ਮਟੋਲ ਦੀ ਨੀਤੀ ਅਪਣਾਈ
0: ਜੀ
1: ਤੇ ਵਕੀਲ ਜਿਹੜੇ ਹੈਗੇ ਸੀ ਨਿਤਿਨ ਸ਼ਰਾਫ ਉਹਨਾਂ ਨੇ ਜਿਹੜੀ ਇਹ ਕੀਤੀ ਸੀ PIL, ਸਰਕਾਰ ਉਸ ਚੀਜ਼ ਦੇ ਉੱਤੇ ਬਹਿਸ ਦੀ ਰਹੀ ਇਸ ਗੱਲ ਤੇ, ਉਹਨਾਂ ਨੇ ਐਲੀਗੇਸ਼ਨ ਨੀ ਡਿਨਾਈ ਕੀਤੇ ਵੀ ਹਾਂ ਜੀ ਇਹਦੇ ਐਲੀਗੇਸ਼ਨ ਗਲਤ ਆ, ਉਹ ਇਹ ਕਹੀ ਜਾਂਦੇ ਸੀ ਜੀ ਵੀ ਇਹਨੂੰ ਕੀ ਹੱਕ ਆ
0: ਜੀ,
1: ਹਾਂਜੀ ਵੀ ਇਹਦਾ ਕੀ ਇਹ ਜਿਹੜਾ ਇਹ ਇੰਟਰਸਟਿਡ ਪਾਰਟੀ ਕਿੱਦਾਂ ਆ ਜੀ।
0: ਜੀ
1: ਹੁਣ ਸਵਾਲ ਇਹ ਹੈਗਾ ਆ ਵੀ ਜਦੋਂ ਸਟੇਟ ਲੋਟਰੀ ਹੋਵੇ ਤੇ ਟੈਕਸ ਪੇਅਰ ਦਾ ਪੈਸਾ ਹੋਵੇ, ਸਟੇਟ ਦੇ ਵਿੱਚੋਂ ਪੈਸਾ ਲੁੱਟਿਆ ਜਾ ਰਿਹਾ ਹੋਵੇ ਤੇ ਸਟੇਟ ਦਾ ਹਰ ਇੱਕ ਬਛਿੰਦਾ ਜਿਹੜਾ ਹੈਗਾ ਆ ਉਹ ਇੰਟਰਸਟਿਡ ਪਾਰਟੀ ਹੁੰਦਾ ਜੀ।
0: ਜੀ
1: ਕ੍ਰਿਮੀਨਲ ਦੇ ਵਿੱਚ ਤਾਂ ਕ੍ਰਿਮੀਨਲ ਲਾ ਦੇ ਵਿੱਚ ਤਾਂ ਹੈਗਾ ਆ ਜੀ ਐਨੀਵਨ ਕੈਨ ਸੈਟ ਲਾ ਇਨਟੂ ਮੋਸ਼ਨ, ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਮੈਨੂੰ ਵੀ ਇਸ ਚੀਜ਼ ਦਾ ਖਤਰਾ ਸੀ ਕਿ ਲੋਕਲ ਸਟੈਂਡੀ ਦੇ ਡਰ ਤੋਂ ਜਿਹੜਾ ਆ ਇਹ ਮਤਲਬ ਜਿਹੜੀ ਆ PIL ਡਿਸਮਿਸ ਨਾ ਹੋ ਜਾਏ
0: ਜੀ,
1: ਤੇ ਮੈਂ ਤੁਹਾਨੂੰ ਬੇਨਤੀ ਵੀ ਕੀਤੀ ਸੀ ਕਿ ਇਹ ਜਿਹੜਾ ਕਰਨਾ ਸੀਗਾ ਚਾਹੀਦਾ ਹੈਗਾ ਸੀਗਾ, ਜਿੱਦਾਂ ਜਦੋਂ ਇਹਨਾਂ ਨੇ ਦਾਇਰ ਕੀਤਾ ਸੀਗਾ ਜੀ ਆਹ ਮਾਵਾਂ ਧੀਆਂ ਸਤਿਕਾਰ ਯੋਜਨਾ ਜਿਹੜੀ ਆ ਉਹਦੇ ਤੇ ਜਦੋਂ ਕੁਐਸਚਨ ਕੀਤਾ ਸੀ ਤੇ ਮੈਂ ਤੁਹਾਨੂੰ ਕਿਹਾ ਸੀਗਾ ਵੀ ਇਹ ਜਿਹੜਾ ਹੈ ਇੰਡੀਵਿਜੁਅਲ ਦੀ PIL ਨਾਲੋਂ ਨਾ ਇਹ ਜਿਹੜੇ ਇੰਪਲਾਈਜ਼ ਆ ਜਿਹਨਾਂ ਦਾ DA ਰਹਿੰਦਾ ਆ ਉਹ ਆ ਕੇ ਕਰਨ ਤੇ ਉਹ ਜ਼ਿਆਦਾ ਕਾਮਯਾਬ ਹੋਣਗੇ। ਤੇ ਭਾਈ ਸਾਡਾ DA ਤਾਂ ਇਹਨਾਂ ਕੋਲੋਂ ਦਿੱਤਾ ਨੀ ਜਾਂਦਾ ਤੇ ਇਹ 1000-1000 2000 ਜਿਹੜਾ ਹੈਗਾ ਆ ਖਾਤਿਆਂ ਚ ਪਾਉਂਦੇ ਪਏ ਆ ਵੀ ਇਹਨਾਂ ਨੂੰ ਜਿਹੜੀ ਫ੍ਰੀ ਬੀਜ ਦੇ ਕੇ ਤੇ ਆਪਣੀਆਂ ਵੋਟਾਂ ਇਕੱਠੀਆਂ ਕਰ ਰਹੇ ਹੈਗੇ ਆ, ਪਰ ਜਿਹੜੀ ਇਹਨਾਂ ਦੀ ਲੀਗਲ ਲਾਇਬਿਲਟੀ ਆ
0: ਜੀ
1: ਹਾਂਜੀ ਮੁਲਾਜ਼ਮਾਂ ਦਾ DA ਉਹ ਦੇਣ ਤੋਂ ਇਹ ਇਨਕਾਰੀ ਹੈਗੇ ਆ ਜੀ।
0: ਇੱਕ ਚੀਜ਼ ਇਸ ਕਰਕੇ ਜਿਹੜਾ ਦੇਖ ਰਿਹਾ ਸੀਗਾ ਇੱਕ ਫਾਰਮ ਜਿਹਾ ਔਰਤਾਂ ਲਈ ਫਿਰਦੀਆਂ ਨੇ ਤੇ ਉਹ ਕਹਿੰਦੇ ਇਹਦੇ ਉੱਤੇ ਤੁਸੀਂ ਸਾਈਨ ਕਰਵਾਓ ਘਰ ਵਾਲਿਆਂ ਤੋਂ ਭਈ ਤੁਸੀਂ ਵੋਟ ਸਾਨੂੰ ਹੀ ਪਾਓਗੇ ਜੀ, ਕੀ ਇਹ ਸੱਚੀ ਆ ਜੀ?
1: ਹਾਂਜੀ ਬਿਲਕੁਲ ਜੀ, ਉਹ ਸਖੀ ਜਿਹੜਾ ਹੈਗਾ ਆ ਉੱਥੇ ਸੌਂਹ ਖਿਲਾਈ ਜਾਂਦੀ ਹੈਗੀ ਆ ਜੀ ਵੀ ਅਸੀਂ ਜਿਹੜਾ ਆ ਸਖੀ ਸਕੀਮ ਜਿਹੜੀ ਆ ਉਹ ਘਰ ਘਰ ਜਿਹੜੇ ਆ ਇਹਨਾਂ ਦੇ ਵਰਕਰ ਜਾਣਗੇ ਉਹ ਜਾ ਕੇ ਤੇ ਉੱਥੇ ਜਿਹੜਾ ਆ ਨਾਲੇ ਤਾਂ ਉਸ ਬੰਦੇ ਦੀ ਫੋਟੋ ਲੈਣਗੇ ਨਾਲੇ ਉਹਦੇ ਕੋਲੋਂ ਇੱਕ ਜਿਹੜਾ ਹਲਫਨਾਮਾ ਲੈਣਗੇ। ਮੈਂ ਸੌਂਹ ਖਾ ਕੇ ਕਹਿੰਦਾ ਕਿ ਮੈਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਊਂਗਾ ਜੀ,
0: ਕੀ ਬਾਤ ਹੈ।
1: ਸੋ ਹਾਂਜੀ ਸਰ ਗੱਲ ਇਹ ਤਾਂ ਹੈਗੀ ਆ ਇਹ ਇਹਨਾਂ ਦਾ ਆਪਣਾ ਤਾਂ ਦਿਮਾਗ ਹੈ ਨੀ ਗਾ, ਇਟ ਇਜ ਦੀ ਕ੍ਰੀਏਸ਼ਨ ਆਫ ਚਾਇਲਡ ਬ੍ਰੇਨ ਆਫ ਦਿੱਲੀ ਵਾਲੇ, ਹਾਂਜੀ ਇਹ ਦਿੱਲੀ ਵਾਲਿਆਂ ਦੇ ਦਿਮਾਗ ਦੀ ਉਪਜ ਆ
0: ਜੀ,
1: ਉਹ ਮਤਲਬ ਇਹੋ ਜਿਹੇ ਕੰਮ ਕਰਦੇ ਹੈਗੇ ਆ ਜੀ ਵੀ ਚਾਹੇ ਬੰਦੇ ਨੇ ਜਿਹੜਾ ਇਹ ਕੋਈ ਹਲਫਨਾਮਾ ਦਿੱਤਾ ਆ ਹੋਵੇ ਨਹੀਂ ਵੋਟ ਪਾਉਂਦਾ ਆ ਤੇ ਫੇਰ ਉਹਨੂੰ ਡਰ ਲੱਗਾ ਰਹੂਗਾ ਯਾਰ ਮੈਂ ਇੱਕ ਲਿਖ ਕੇ ਦਿੱਤਾ ਆ ਸੀਗਾ ਉਹਦਾ ਕੋਈ ਐਕਸ਼ਨ ਤਾਂ ਨੀ ਹੋਜੂਗਾ
0: ਜੀ।
1: ਤੋ ਇਸ ਕਰਕੇ ਉਹ ਸਾਮ ਦਾਮ ਡੰਡ ਵੇਦ ਅਗਲਿਆਂ ਨੇ ਜੋ ਕਿਹਾ ਆ ਜੀ ਉਹ ਕਰ ਰਹੇ ਆ ਜੀ, ਉਹਦੇ ਵਿੱਚ ਤਾਂ ਕੋਈ ਸ਼ੱਕ ਨੀ।
0: ਪਰ ਸਹੀ ਸਾਹਿਬ ਜੋ CBI ਦਾ ਜੋ ਮਸਲਾ ਹੈ CBI ਨੇ ਜੋ ਜਿੱਦਾਂ ਤੁਸੀਂ ਵਿਸਤਾਰ ਦੇ ਵਿੱਚ ਦੱਸਿਆ ਕਿ ਰੇਡ ਕੀਤੀ ਸਾਰਾ ਕੁਝ ਹੋਇਆ, ਉਹ ਆਪਣਾ ਮਟੀਰੀਅਲ ਵੀ ਨਾਲ ਲੈ ਗਏ ਹੋਰ ਬਹੁਤ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀ, ਪਰ ਪੰਜਾਬ ਸਰਕਾਰ ਕੀ ਚਾਹੁੰਦੀ ਹੈ ਕਿ ਉਹ ਮਟੀਰੀਅਲ ਵਾਪਸ ਕਰਾਉਣਾ ਚਾਹੁੰਦੀ ਹੈ, ਇਹ ਰੋਕ ਲਵਾਉਣਾ ਚਾਹੁੰਦੇ ਨੇ ਜਾਂ ਹੁਣ ਸੱਚੀ ਹੀ ਇਹ ਜਵਾਬ ਦੇਣਾ ਚਾਹੁੰਦੇ ਆ? ਸੁਪਰੀਮ ਕੋਰਟ ਦਾ ਦਰਵਾਜ਼ਾ ਕਹਿੰਦੇ, ਚੀਮਾ ਸਾਹਿਬ ਕਹਿੰਦੇ ਅਸੀਂ ਖੜਕਾਵਾਂਗੇ ਹੁਣ ਜਾ ਕੇ ਜੀ।
1: ਓਏ ਖੜਕਾਣ ਜੀ ਜਿਹੜਾ ਮਰਜ਼ੀ ਦਰਵਾਜ਼ਾ ਖੜਕਾਣ, ਗੱਲ ਤਾਂ ਇਹ ਆ ਕਿ ਉਹਨਾਂ ਨੇ ਅੱਜ ਦੀ ਡੇਟ ਦੇ ਵਿੱਚ CBI ਨੂੰ ਇਨਕੁਆਇਰੀ ਮਾਰਕ ਕਰ ਦਿੱਤੀ ਆ, ਔਰ ਵੱਡੀ ਗੱਲ ਆ ਕਿ ਟਾਈਮ ਬਾਉਂਡ ਇਨਕੁਆਇਰੀ ਆ ਵੀ 2 ਮਹੀਨੇ ਦੇ ਅੰਦਰ ਜਿਹੜਾ ਆ ਵੀ ਇਹਦੀ ਸਟੇਟਸ ਰਿਪੋਰਟ ਪੇਸ਼ ਕਰੋ, ਯਾਨੀ ਕਿ ਉਹਨਾਂ ਨੇ ਕੇਸ ਨੂੰ ਡਿਸਪੋਜ਼ ਆਫ ਨਹੀਂ ਕੀਤਾ ਵੀ ਇਸ ਇਨਕੁਆਇਰੀ ਦੇ ਉੱਤੇ ਜਿਹੜੀ ਹੈਗੀ ਆ ਉਹ ਲੱਗੀ ਹੋਏਗੀ, ਚੈੱਕ ਲਗਾਇਆ ਹੋਏਗਾ ਹਾਈ ਕੋਰਟ ਦਾ, ਹਾਈ ਕੋਰਟ ਨੂੰ ਰਿਪੋਰਟ ਪੇਸ਼ ਕੀਤੀ ਜਾਏਗੀ ਵੀ ਕੀ ਡਿਵੈਲਪਮੈਂਟ ਹੋਈ ਹੈ ਤੇ ਕਿਹਦੀ ਅਰੈਸਟ ਪਈ ਤੇ ਕਿਹਦੀ, ਮਤਲਬ ਇਹ ਹੈਗਾ ਵੀ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਆ ਵੀ ਬਹੁਤ ਕੁਛ ਏਦਾਂ ਦਾ ਹੋਏਗਾ ਵੀ ਜਿਹੜਾ ਅਨਐਕਸਪੈਕਟਡ ਹੋਵੇਗਾ ਜੀ।
0: ਜੀ ਬਿਲਕੁਲ,
1: ਸੋ ਇਸ ਕਰਕੇ ਇਹ ਸੀਬੀਆਈ ਵਾਲਾ ਤਾਂ ਜਿਹੜਾ ਆ ਵੀ ਜੋ ਲੋਕੀ ਕਹਿੰਦੇ ਸੀ ਜੋ ਮਤਲਬ ਜਿਹੜਾ ਹੈਗਾ ਚੱਲਦਾ ਸੀ ਉਹਨੂੰ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਜੀ।
0: ਜੀ
1: ਇਸੇ
0: ਜੀ
1: ਤਰ੍ਹਾਂ ਅੱਜ ਹਾਈ ਕੋਰਟ ਦੇ ਵਿੱਚ ਡੀਏ ਦਾ ਕੇਸ ਵੀ ਲਗਾਇਆ ਸੀ
0: ਲੱਗਿਆ
1: ਜੀ।
0: ਹੋਇਆ ਸੀ ਖਿੱਚ ਧੂ
1: ਡੀਏ
0: ਹਾਂਜੀ।
1: ਵਾਲੇ ਕੇਸ ਦੇ ਵਿੱਚ ਇਹਨਾਂ ਨੇ 2 ਵਾਰੀ ਤਾਂ ਕੇਸ ਇੱਦਾਂ ਹੀ ਮੁਲਤਵੀ ਕਰਾ ਲਿਆ ਸੀ ਵੀ ਸਾਡਾ ਸੁਪਰੀਮ ਕੋਰਟ ਦੇ ਵਿੱਚ ਕੇਸ ਲਗਾਇਆ ਜੀ।
0: ਜੀ
1: ਅੱਜ ਹਾਈ ਕੋਰਟ ਨੇ ਕੀ ਕੀਤਾ ਜੀ,
0: ਜੀ
1: ਇਹ ਕੰਮ ਵੈਸੇ ਹਾਈ ਕੋਰਟਾਂ ਕਰਦੀਆਂ ਨੀ ਹੁੰਦੀਆਂ, ਉਹਨਾਂ ਨੇ ਨਾ ਜੀ ਸੂਗੋ ਮੋਟੋ ਹੀ ਮੰਗਾ ਲਿਆ ਉੱਥੋਂ
0: ਜੀ
1: ਡਿਊਟੀ ਉੱਥੇ ਰਜਿਸਟਰ ਮੰਗਾ ਲਿਆ ਵੀ ਇਹਨਾਂ ਦੀ ਜਿਹੜੇ ਕੌਜ਼ ਲਿਸਟ ਆ ਉਹ ਮੰਗਾ ਲਈ।
0: ਜੀ
1: ਉਹ ਕੌਜ਼ ਲਿਸਟ ਦੇ ਵਿੱਚ ਜਿਹੜਾ ਆ ਇਹਨਾਂ ਦਾ ਕੇਸ ਦੇ ਉੱਤੇ ਤਾਂ ਅਜੇ ਨੰਬਰਿੰਗ ਵੀ ਨਹੀਂ ਹੋਈ, ਇਹਨਾਂ ਨੇ ਰਜਿਸਟਰੀ ਨੂੰ ਦਿੱਤਾ ਆ ਹੈਗਾ ਆ ਜੀ। ਉਹਦੇ
0: ਜੀ
1: ਵਿੱਚ ਓਬਜੈਕਸ਼ਨ ਲੱਗੇ, ਜਦੋਂ ਓਬਜੈਕਸ਼ਨ ਰਿਮੂਵ ਹੋ ਕੇ ਕੇਸ ਪਾਸ ਹੋ ਜਾਂਦਾ ਹੈ ਦੈਨ ਕੇਸ ਨੂੰ ਨੰਬਰ ਲੱਗਦਾ ਜੀ।
0: ਜੀ
1: ਉਹ ਤੋਂ ਹਾਈ ਕੋਰਟ ਜਿਹੜੀ ਹੈਗੀ ਆ ਫੇਰ ਉਹ ਗੁੱਸੇ ਚ ਆਈ ਵੀ 1 ਮਹੀਨਾ 4 ਦਿਨ ਹੋ ਗਏ ਤੁਹਾਨੂੰ,
0: ਜੀ
1: ਅਸੀਂ ਤੁਹਾਡਾ ਜਿਹੜਾ ਆ ਵੀ ਰਾਈਟ ਨੂੰ ਪ੍ਰੋਟੈਕਟ ਕਰਦੇ ਹੋਏ ਵੀ ਹਾਂ ਜੀ ਤੁਹਾਡੇ ਕੋਲ ਅਪੀਲ ਦਾ ਰਾਈਟ ਹੈਗਾ ਆ,
0: ਜੀ
1: ਤੇ ਤੁਸੀਂ ਤਾਂ ਇਹ ਮੈਟਰ ਨੂੰ ਜਾਣ ਬੁੱਝ ਕੇ ਲਿੰਗਰ ਆਉਣ ਤੇ ਲਿੰਗਰ ਆਉਣ ਕਰਨਾ ਚਾਹੁੰਦੇ ਆ,
0: ਜੀ
1: ਤੋ ਇਸ ਕਰਕੇ ਉਹਨਾਂ ਨੇ ਕੱਲ ਦੀ ਹਦਾਇਤ ਦੇ ਦਿੱਤੀ ਵੀ ਚੀਫ ਇਹਨਾਂ ਨੇ ਕਹਿੰਦੇ ਵੀ ਸਾਨੂੰ ਜਿਹੜੀਆਂ ਪਿਛਲੀਆਂ 2 ਤਰੀਕਾਂ ਸੀਗੀਆਂ ਉਹਦੇ ਉੱਤੇ ਇਹ ਇਹਨਾਂ ਨੇ ਕਿਹਾ ਵੀ ਹਾਂ ਜੀ ਅਸੀਂ ਅਪੀਲ ਦਾਇਰ ਕਰ ਚੁੱਕੇ ਹਾਂ।
0: ਜੀ
1: ਅਪੀਲ ਦਾਇਰ ਕਰਨ ਦਾ ਕਾਨੂੰਨੀ ਮਤਲਬ ਜਿਹੜੀ ਇਹ ਗੱਲ ਕਹਿਣ ਦਾ ਉਦੋਂ ਮਤਲਬ ਬੰਦੇ ਨੂੰ ਮਿਲਦਾ ਮੌਕਾ
0: ਜੀ
1: ਜਦੋਂ ਉੱਥੇ ਕੇਸ ਦਾ ਨੰਬਰ ਲੱਗ ਗਿਆ ਹੋਵੇ ਸਰ,
0: ਜੀ
1: ਤੋ ਨੰਬਰ ਤਾਂ ਲੱਗਿਆ ਨੀ, ਇਹਨਾਂ ਨੇ ਫਾਈਲ ਜਰੂਰ ਕੀਤੀ ਉੱਤੇ ਓਬਜੈਕਸ਼ਨ ਲੱਗਾ ਹੈਗੇ, ਓਬਜੈਕਸ਼ਨ ਰਿਮੂਵ ਕਰਨ ਲਈ ਇਹਨਾਂ ਨੇ ਕੀਤਾ ਕੁਛ ਨੀ ਜੀ,
0: ਜੀ
1: ਇਹਨਾਂ ਨੂੰ ਇਸ ਕਰਕੇ ਇੱਥੇ ਬਹਾਨੇ ਮਾਰੀ ਜਾਵਾਂਗੇ ਜੀ ਵੀ ਸਾਡਾ
0: ਸਰ
1: ਕੇਸ
0: ਜਿੱਦਾਂ
1: ਲੱਗਾ ਆ ਉੱਥੇ।
0: ਪਿਛਲੇ ਦਿਨ ਛਾਪੇਮਾਰੀ ਹੋਈ, ਸਾਰਾ ਕੁਝ ਹੋਇਆ ਰਾਤੋ ਰਾਤ ਹੀ, ਮਤਲਬ ਕਿ ਇਹਨਾਂ ਦਾ ਵਕੀਲ ਜਿਹੜਾ ਸੀਗਾ ਉਹ ਪਹੁੰਚ ਗਿਆ ਸੀ ਆਪਣੇ ਜੱਜ ਸਾਹਿਬ ਦੇ ਕੋਲ ਤੇ ਸਟੇ ਲੈਣ ਦੇ ਲਈ ਵੀ ਆਹ ਚੀਜ਼ਾਂ ਰੁਕਾਓ ਸਾਡੇ ਨਾਲ ਧੱਕਾ ਹੋ ਰਿਹਾ, ਤੇ ਰਿਪੋਰਟ ਵੀ ਪੇਸ਼ ਕੀਤੀ ਗਈ ਮੁੜ ਕੇ ਤਾਂ, ਪਰ ਉਹਦੇ ਵਿੱਚੋਂ ਨਿਕਲਿਆ ਕੁਛ ਨਹੀਂ। ਪਰ ਇਹਦੇ ਉੱਤੇ ਇੰਨੇ ਐਕਟਿਵ ਕਿਉਂ ਨਹੀਂ ਗਏ ਜੀ, ਜਿੱਥੇ ਕੋਰਟ ਕਹਿ ਰਹੀ ਹੈ ਕਿ ਸਾਨੂੰ ਆਹ ਚੀਜ਼ਾਂ ਪੇਸ਼ ਕਰੋ ਭਾਈ?
1: ਮਹਾਰਾਜ ਸਾਹਿਬ ਦੇਖੋ ਵਕੀਲ ਨੂੰ ਤਾਂ ਰਾਤੋ ਰਾਤ ਲੈ ਜਾਓ ਚਾਹੇ ਦਿਨੋ ਦਿਨ ਲੈ ਜਾਓ, ਪੈਸੇ ਤੇ ਉਹ ਤਾਂ ਜਿੱਥੇ ਮਰਜ਼ੀ ਲੈ ਜਾਓ ਜੀ, ਹਾਂਜੀ ਵਕੀਲ ਨੇ ਲੈਣੇ ਆ ਪੈਸੇ,
0: ਜੀ
1: ਉਹ ਰਾਤੋ ਰਾਤ ਵੀ ਜਾ ਸਕਦਾ ਜੀ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਰਾਤ ਨੂੰ ਲਾਈਟਾਂ ਜਗਾ ਲੈਂਦੇ ਅਗਲੇ।
0: ਜੀ
1: ਤੋ ਇਸ ਕਰਕੇ ਡੀਏ ਦੇ ਮਾਮਲੇ ਦੇ ਵਿੱਚ ਵੀ ਜਿਹੜੀ ਆ ਸਰਕਾਰ ਅਨੋਇਡ ਹੋਈ ਆ ਜੀ,
0: ਜੀ
1: ਤੇ ਉਹਨਾਂ ਨੇ ਜਿਹੜਾ ਆ ਚੀਫ ਸੈਕਟਰੀ ਨੂੰ ਕਿਹਾ ਵੀ ਸਾਨੂੰ ਮਿਸਲੈਡ ਕੀਤਾ 2 ਡੇਟਾਂ ਦੇ ਉੱਤੇ, ਤੇ
0: ਜੀ
1: ਤੂੰ ਕੱਲ ਨੂੰ ਪੇਸ਼ ਹੋ ਇਨ ਪਰਸਨ ਤੇ ਦੱਸ ਭਾਈ ਨਾ
0: ਜੀ,
1: ਤਾਂ ਤੁਸੀਂ ਫੈਸਲਾ ਮੰਨਦੇ ਆ ਜੀ।
0: ਜੀ
1: ਵੈਸੇ ਇਹ ਪਹਿਲੀ ਸਰਕਾਰ ਆ ਜੀ ਜਿਹਨੇ ਇੰਨਾ ਓਪਨਲੀ ਜਿਹੜਾ ਆ ਵੀ ਹਰ ਇੰਸਟੀਟਿਊਸ਼ਨ ਦੇ ਨਾਲ ਜਿਹੜਾ ਆ ਪੰਗਾ ਲੈ ਲਿਆ ਜੀ,
0: ਜੀ
1: ਹਾਈ ਕੋਰਟ ਜਾਂ ਸੁਪਰੀਮ ਕੋਰਟ ਇਹਨਾਂ ਦੇ ਡਿਸੀਜਨ ਤੋਂ ਹਰ ਇੱਕ ਵੱਡੇ ਵੱਡੇ ਮੁੱਖ ਮੰਤਰੀ ਵੀ ਜਿਹੜੇ ਹੈਗੇ ਆ ਨਾ ਉਹ ਖੌਫ ਖਾਂਦੇ ਸੀ ਜੀ,
0: ਜੀ
1: ਪਰ ਇਹ ਨੀ ਪ੍ਰਭਾਵ ਮਾਰਦੇ,
0: ਜੀ ਇਹਨਾਂ ਤਾਂ
1: ਤੋ ਇਸ
0: ਸੀਬੀਆਈ ਨੂੰ
1: ਕਰਕੇ
0: ਨਹੀਂ ਕੋਈ
1: ਜੀ।
0: ਸਮਝਦੇ ਜੀ, ਇਹ ਕਹਿੰਦੇ ਮੋਰੇ ਲਈ ਰੱਖਦੇ ਅਗਲਿਆਂ ਨੇ ਹੁਣ
1: ਹਾਂ
0: ਪਾਲਿਆ
1: ਜੀ
0: ਜੀ
1: ਮਹਾਰਾਜ ਸਾਹਿਬ
0: ਬੰਦਾ ਹੁਣ।
1: ਬਿਲਕੁਲ ਜੀ ਬਿਲਕੁਲ, ਇਸ ਕਰਕੇ ਹੁਣ ਕੱਲ ਨੂੰ ਦੇਖਦੇ ਹੈਗੇ ਆ ਵੀ ਉਹਦੇ ਵਿੱਚ ਕੀ ਹੁੰਦਾ ਜੀ। ਜਿਹੜੀ ਤੁਸੀਂ ਅਗਲੀ ਗੱਲ ਕੀਤੀ ਸੀ ਵੀ ਇਹ ਕਹਿੰਦੇ ਹੈਗੇ ਵੀ ਸਾਡੇ ਕਾਗਜ਼ ਵਾਪਸ ਕਰੋ ਜੀ ਰਿੱਟ, ਉਹ ਰਿੱਟ ਜਿਹੜੀ ਆ ਕੱਲ ਨੂੰ ਲੱਗੀ ਆ ਜੀ, ਦੇਖਦੇ ਆ ਹਾਈ ਕੋਰਟ ਉਹਦੇ ਵਿੱਚ ਕੀ ਵਿਊ ਲੈਂਦਾ ਹੈਗਾ ਕਿ ਕਿੱਡੀ ਤੁਹਾਡੀ ਡਿਵੈਲਪਮੈਂਟ ਰੁਕੀ ਆ, 4.5 ਸਾਲ ਤੱਕ ਤੁਸੀਂ ਡਿਵੈਲਪਮੈਂਟ ਹੀ ਕੀਤੀ ਆ ਜੀ,
0: ਜੀ
1: ਉਹਦੇ ਵਿੱਚ ਲਿਖਿਆ ਇਹੀ ਆ ਜੀ, ਕਿਉਂਕਿ ਹੁਣ ਸੀਬੀਆਈ ਆ ਜਾਣੀ ਹੈਗੀ ਆ, ਸਾਰਾ ਕੁਛ ਜਿਹੜਾ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ
0: ਜੀ,
1: ਜੇ ਉਹ ਕਰਨ ਤੇ ਆਉਣ ਨਾ ਜੀ ਉਹ ਬਾਲ ਦੀ ਖਾਲ ਤੱਕ ਲਾਲ ਜਾਂਦੇ
0: ਹੈਗੇ
1: ਆ
0: ਜੀ, ਬਿਲਕੁਲ
1: ਤੇ ਮੈਨੂੰ ਲੱਗਦਾ ਹੈਗਾ ਆ ਕਿ ਕਿਉਂਕਿ ਇਲੈਕਸ਼ਨ ਦਾ ਨੇੜੇ ਹੈਗਾ ਆ ਜੀ, ਤੇ ਜਿੱਦਾਂ ਅੱਗੇ ਤਾਂ ਮਾਨ ਸਾਹਿਬ ਦਾ ਸੌਫਟ ਕਾਰਨਰ ਹਰਿਆਣੇ ਵਾਲਿਆਂ ਨੇ ਦਿਖਾਤਾ ਸੀਗਾ
0: ਜੀ,
1: ਉਹ ਜਿਹੜੀ ਉਹ ਲੈਬ ਵਾਲਿਆਂ ਦੇ ਉੱਤੇ ਪਰਚਾ ਦਰਜ ਕੀਤਾ ਆ ਸੀ ਜੀ,
0: ਜੀ
1: ਤੇ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਤੱਕ ਸੂਈ ਬੈਨੀਫਿਸ਼ਰੀ ਤਾਂ ਇਹੀ ਸੀਗੇ ਜੀ,
0: ਬਿਲਕੁਲ
1: ਉੱਥੇ ਤੱਕ ਆਉਂਦੀ ਸੀ, ਤੋ ਉੱਥੋਂ ਤਾਂ ਦੱਬ ਲਿਆ ਕੇਸ ਨੂੰ ਇਹਨਾਂ ਨੇ ਕਹਿ ਕੁਹਾ ਕੇ ਦਬਾ ਲਿਆ ਸੀਗਾ ਜੀ,
0: ਜੀ ਪਰ
1: ਤੇ ਇੱਥੇ ਜਿਹੜਾ ਹੁਣ ਦੇਖਦੇ
0: ਜਿਵੇਂ ਕਿ ਸੀਐਮ ਮਾਨ ਸਾਹਿਬ ਦਾ OSD ਹੈ ਆਪਣਾ ਰਾਜਵੀਰ ਘੁੰਮਣ, ਜੇ ਇੰਨੇ ਨਜ਼ਦੀਕ ਵਾਲੇ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਸ਼ੱਕ ਦੇ ਘੇਰੇ ਦੇ ਵਿੱਚ ਨੇ, ਤਾਂ ਕਹਿ ਸਕਦੇ ਆ ਕਿਤੇ ਨਾ ਕਿਤੇ ਮਹਿਸੂਸ ਇਕੱਲਾਪਣ ਜਾਂ ਲੋਨ ਲਈ ਲੈ ਸਕਦਾ ਕਿਤੇ ਨਾ ਕਿਤੇ ਫੀਲ ਹੁੰਦੀ ਹੋਏਗੀ ਹੁਣ?
1: ਨਹੀਂ ਜੀ ਏਦਾਂ ਦੀ ਗੱਲ ਨੀ ਹੈਗੀ, ਉਹਦਾ ਕਾਰਨ ਇਹ ਹੈਗਾ ਆ ਕਿ ਇੰਟਰਸਟ ਹੀ ਇੰਨੇ ਕੁ ਜ਼ਿਆਦਾ ਜੁੜੇ ਹੁੰਦੇ ਆ ਨਾ ਜੀ,
0: ਜੀ
1: ਉਹ ਹੁਣ ਨਾਲ ਹੀ ਭੁਗਤਣਾ ਪੈਣਾ ਆ ਜੀ,
0: ਜੀ ਜੀ
1: ਤੋ ਇਸ ਕਰਕੇ ਜਿਹੜਾ ਆ ਉਧਰੋਂ ਅੱਜ ਦੇਖੋ ਇਹਨਾਂ ਦੇ ਕੰਮ ਦੇਖੋ ਇਹਨਾਂ ਦੇ ਸਰਕਾਰ ਦੇ ਕੀ, ਉਹ ਜਿਹੜੇ ਖਹਿਰਾ ਸਾਹਿਬ ਨੇ ਕੀਤਾ ਸੀਗਾ ਜੀ ਡਿਸਕਲੋਜ਼ ਵੀ ਉਹ ਲੇਡੀ ਜਿਹੜੀ ਆ ਉਹ ਉੱਥੇ ਕੋਠੀ ਚ ਰਹਿ ਰਹੀ ਆ, ਉਹਦੇ ਜਿਹੜੇ ਵੀਡੀਓ ਸੀ ਜਿਹਦੇ ਵਿੱਚ ਗਾਲਾਂ ਕੱਢਦੀ ਨਿਕਲੀ ਸੀ ਜੀ,
0: ਜੀ ਜੀ
1: ਉਹ ਸਾਰੇ ਜਿਹੜੇ ਵੀਡੀਓ ਹੈਗੇ ਸੀਗੇ ਜੀ ਉਹ ਬਹੁਤ ਵਧੀਆ ਐਵੀਡੈਂਸ ਸੀਗਾ ਜੀ ਇੱਥੇ
0: ਹਟਾ ਦਿੱਤੇ ਜੀ।
1: ਆਪੋਜੀਸ਼ਨ ਪਾਰਟੀਆਂ ਨੂੰ ਪ੍ਰਚਾਰ ਕਰਨ ਨੂੰ ਵੀ ਜੀ,
0: ਜੀ
1: ਇਹਨਾਂ ਨੇ ਜਿਹੜਾ ਸਰਕਾਰ ਨੇ ਫੇਸਬੁੱਕ ਨੂੰ ਦਬਕਾ ਮਾਰ ਕੇ
0: ਜੀ,
1: ਤੇ ਹੁਣ ਇੰਡੀਅਨ ਐਕਸਪ੍ਰੈਸ ਦੇ ਵਿੱਚ ਜਿਹੜੀ ਆ ਖਬਰ ਜਿਹੜੀ ਛਪੀ ਆ ਜੀ, ਉਹਦੇ ਵਿੱਚ ਤਾਂ ਰੈਫਰੈਂਸ ਜਿਹੜਾ ਆ FIR ਦਾ ਨੰਬਰ ਨੀ ਦਿੱਤਾ ਆ ਜੀ, ਓਦਾਂ ਹੀ ਲਿਖਿਆ ਹੈਗਾ ਜੀ ਵੀ FIR ਇਹਨਾਂ ਸੈਕਸ਼ਨਾਂ ਥੱਲੇ ਦਰਜ ਹੈਗੀ ਆ ਤੇ ਇਹਨੂੰ ਰਿਮੂਵ ਕੀਤਾ ਜਾਵੇ ਜੀ, ਤੇ ਉਹ ਕੰਟੈਂਟ ਇਹਨਾਂ ਨੇ ਰਿਮੂਵ ਕਰਾ ਲਿਆ ਜੀ
0: ਜੀ ਕੰਪਲੇਂਟ ਕਰਕੇ
1: ਇਹਨਾਂ ਨੇ ਐਕਸ, ਹਾਂ ਜੀ ਇਹਨਾਂ ਨੇ ਐਕਸ ਨੂੰ ਵੀ ਲਿਖਿਆ ਸੀਗਾ, ਐਕਸ ਨੇ ਜਿਹੜਾ ਆ ਉਹ ਅਜੇ ਤੱਕ ਜਿਹੜਾ ਆ ਉਹ ਨਹੀਂ ਰਿਮੂਵ ਕੀਤਾ ਜੀ,
0: ਜੀ
1: ਕਿਉਂਕਿ ਉਹ Elon Musk ਦਾ ਹੈਗਾ ਆ ਜੀ, ਅਗਲਾ ਬੰਦਾ ਕਹਿੰਦਾ ਕੋਈ ਗੱਲ ਨੀ ਪਹਿਲਾਂ ਦੱਸੋ ਸਹੀ ਰੀਜ਼ਨਿੰਗ ਤਾਂ ਦਿਓ ਤੁਸੀਂ
0: ਜੀ
1: ਵੀ ਕਿੱਥੇ FIR, ਔਰ ਇਹਨਾਂ ਨੇ ਏਦਾਂ ਦੀ FIR ਕੋਈ ਜਿਹੜੀ ਹੈਗੀ ਹੈ ਫ੍ਰੀਵਲਸ ਜੀ, ਉਹਦੇ ਵਿੱਚ ਦੇਖੋ ਖਹਿਰਾ ਸਾਹਿਬ ਤੇ ਮਤਲਬ ਦੋਸ਼ ਕੀ ਲਾਏ ਹੈਗੇ, ਸੈਕਸੁਅਲ ਹਰਾਸਮੈਂਟ ਦੇ ਐਲੀਗੇਸ਼ਨ ਲਾਏ ਆ ਜੀ ਵੀ ਉਸ ਲੜਕੀ ਦੇ ਨਾਲ ਵੀ ਸੈਕਸੁਅਲ ਹਰਾਸਮੈਂਟ ਹੋਈ ਇਹਦੀ, ਜਦੋਂ ਜਿਹੜਾ ਉਹਨਾਂ ਨੇ ਉਸ ਲੜਕੀ ਨੂੰ ਮਨੀਸ਼ ਸਿਸੋਦੀਆ ਦੇ ਨਾਲ ਬਾਰੇ ਦੱਸਿਆ ਜੀ ਵੀ ਇਹਨਾਂ ਨੇ ਦੋ ਕੋਠੀਆਂ ਦੇ ਵਿੱਚ ਜਿਹੜਾ ਆ ਵੀ ਇੱਕ ਦਰਵਾਜ਼ਾ ਕੱਢਿਆ ਹੈਗਾ ਵਿੱਚੋਂ ਦੀ, ਉਹ ਸਾਰੀ ਗੱਲ ਜਿਹੜੀ ਹੈਗੀ ਸੀ ਉਹਨੂੰ ਤੇ ਕੰਸਿਡਰ ਕਰਦੇ ਹੋਏ ਉੱਥੇ ਜਿਹੜਾ ਆ ਉਹ ਉਹਨਾਂ ਨੇ ਵੀਡੀਓ ਰਿਮੂਵ ਕਰਾ ਦਿੱਤੀਆਂ ਜੀ, ਪਰ ਸਵਾਲ ਤਾਂ ਇਹ ਹੈਗਾ ਜੀ ਕਿ ਜੋ ਡੈਮੇਜ ਹੋਣਾ ਸੀ ਉਹ ਤਾਂ ਹੋ ਗਿਆ,
0: ਪਰ ਸਹੀ ਸਾਹਿਬ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਗੱਲਾਂ ਕਿੱਦਾਂ ਡਿਲੀਟ ਕਰਾਉਣਗੇ, ਸਵਾਲ ਤਾਂ ਇਹ ਖੜਾ ਹੁੰਦਾ।
1: ਬਿਲਕੁਲ ਜੀ, ਗੱਲ ਤਾਂ ਇਹ ਹੈ ਨਾ ਜੀ ਕਿ ਅੱਗੇ ਤਾਂ ਜਿਹੜਾ ਆ ਇੱਕ ਅੱਧੇ ਦਾ ਪਤਾ ਸੀਗਾ ਤੇ ਕਹਿ ਦਿੰਦੇ ਸੀ ਤੇ ਗੱਲ ਹੋ ਪਰੇ ਹੋ ਜਾਂਦੀ ਸੀ, ਹੁਣ ਦੇ ਬਾਹਰ ਆਉਣ ਨਾਲ ਸਾਰਾ ਪਤਾ ਲੱਗ ਗਿਆ ਜੀ ਕਿਹਦੀ ਕੋਠੀ ਚ ਕੌਣ ਬੈਠਾ।
0: ਬਿਲਕੁਲ
1: ਜੀ, ਨਾਲ ਵਿਧਾਇਕਾਂ ਦਾ ਵੀ ਪਤਾ ਲੱਗ ਗਿਆ ਵੀ ਇਹ ਤਾਂ ਵਿਚਾਰੇ ਜਿਹੜੇ ਹੈਗੇ ਆ ਟਾਈਮ ਪਾਸ ਕਰਦੇ ਫਿਰਦੇ ਆ ਜੀ, ਉਹਨਾਂ ਨੇ ਕਿੰਨੀ ਡੋਮੀਨੇਸ਼ਨ ਜਿਹੜੀ ਹੈਗੀ ਉੱਤੇ ਆਪਣੀ ਲੈਣ ਦੀ, ਇਹਨਾਂ ਦੇ ਕੋਈ ਬੋਲ ਹੀ ਕੁਛ ਨਹੀਂ ਸਕਦਾ ਜੀ।
0: ਬਿਲਕੁਲ, ਪਰ ਸੈਣੀ ਸਾਹਿਬ ਦੇਖੋ ਹੈਰਾਨਗੀ ਹੁੰਦੀ ਹੈ, 4.5 ਸਾਲ ਕਿਸੇ ਨੂੰ ਕੋਈ ਨੌਕਰੀ ਜਾਂ ਚਲੋ ਦਾਅਵੇ ਕਰਦੇ ਰਹੇ, 64,000-65,000 ਨੌਕਰੀਆਂ ਦੇ ਦਿੱਤੀਆਂ, ਪਰ ਹੁਣ ਧੜਾ ਧੜੀ ਜਿਹੜੀਆਂ ਗ੍ਰਾਂਟਾਂ ਵੰਡ ਰਹੇ ਨੇ, ਪੈਸਾ ਧੇਲਾ ਹੱਲੇ ਹੈ ਨਹੀਂ ਕਹਿੰਦੇ, ਪਰ ਵਿੱਚ ਕਹਿੰਦੇ ਪੀਪਾ ਖਾਲੀ ਰਹਿੰਦਾ ਹੈ। ਤੇ ਦੂਸਰੇ ਪਾਸੇ ਅੱਜ ਪੰਜਾਬ ਕੈਬਨਿਟ ਦੇ ਵੱਲੋਂ ਪਿਕਟਸ ਅਧੀਨ ਕੰਮ ਕਰ ਰਹੇ ਜਿਹੜੇ ਨਾਨ ਟੀਚਿੰਗ ਸਟਾਫ ਦੀਆਂ ਸੇਵਾਵਾਂ ਰੈਗੂਲਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੀ, ਤੇ ਇਸੇ ਤਰ੍ਹਾਂ ਧੜਾ ਧੜ ਜਿਹੜੀਆਂ ਪ੍ਰਵਾਨਗੀਆਂ ਦਿੱਤੀਆਂ ਜਾ ਰਹੀਆਂ, ਹੁਣ ਕਿੱਥੋਂ ਹੋ ਗਿਆ ਜੀ ਸਾਰਾ ਕੁਝ ਆਖਰੀ 6 ਮਹੀਨਿਆਂ ਦੇ ਵਿੱਚ, ਹੁਣ ਕੀ ਮੁਲਾਜ਼ਮਾਂ ਨੂੰ ਹੁਣ ਆਪਣੇ ਵੱਲ ਨੂੰ ਜਾਂ ਮਨਾਉਣ ਦੀ ਤਿਆਰੀ ਕਰ ਰਹੇ ਨੇ ਜੀ, ਮੁਲਾਜ਼ਮ ਮੰਨ ਜਾਣਗੇ ਇੱਦਾਂ?
1: ਇਹ ਸਾਰੇ ਕਰਨਾ ਕੀ ਆ, ਇਹਨਾਂ ਦਾ ਸਾਰਾ ਕੁਝ ਕਰ ਲੈਣਾ
0: ਜੀ,
1: ਇਹਨਾਂ ਨੂੰ ਜੁਆਇਨਿੰਗ ਨਹੀਂ ਦੇਣੀ।
0: ਪਰ ਇਹਨਾਂ ਇਹ ਸਰਕਾਰਾਂ ਦੇ ਵਿੱਚ ਤੇ ਸੈਣੀ ਸਾਹਿਬ ਪੁਰਾਣੀਆਂ ਸਰਕਾਰਾਂ ਚ ਫਰਕ ਕੀ ਰਿਹਾ ਜੀ, ਆਖਰੀ 6 ਮਹੀਨੇ 3 ਮਹੀਨੇ ਚ ਜੋ
1: ਕੋਈ ਫਰਕ ਨਹੀਂ ਜੀ, ਕੋਈ ਫਰਕ ਨਹੀਂ, ਕੋਈ ਫਰਕ ਨਹੀਂ
0: ਜੀ,
1: ਸਗੋਂ ਦੂਰਤੀਆਂ ਵਾਧੀ ਹੈਗੇ ਸੀਗੇ ਜੀ
0: ਜੀ,
1: ਤੇ ਇਸ ਕਰਕੇ ਉਹ ਤਾਂ ਇਹਨਾਂ ਨੇ ਕੀ ਕਰਨਾ, ਫੇਰ ਬੰਦੇ ਨੂੰ ਨਾ ਕਰਿਓਸਟੀ ਹੋ ਜਾਂਦੀ ਜੀ, ਉਹ ਜਿਹੜੇ ਬੰਦਿਆਂ ਦੇ ਨਾਂ ਦੇ ਨਿਕਲਿਆ ਜੇ ਹੋਣਗੇ ਨਾ ਵੀ ਜੁਆਇਨਿੰਗ ਲੈਟਰ ਮਿਲਣਾ ਜੀ ਸਾਨੂੰ, ਉਹ ਮਜਬੂਰੀ ਵਾਸ਼ ਜਿਹੜਾ ਹੈਗਾ ਉਹਨਾਂ ਦੇ ਮਨ ਚ ਵੀ ਜੇ ਸਰਕਾਰ ਬਦਲ ਗਈ ਤੇ ਸਾਡੀ ਸਿਲੈਕਸ਼ਨ ਹੋਈ ਹੋਈ ਰਹਿ ਜਾਣੀ ਆ, ਤੇ ਇਹਦੇ ਨਾਲ ਸਰਕਾਰ ਇਹੀ ਆ ਜਾਏ ਤੇ ਚੰਗਾ ਜੀ। ਉਹ ਵੀ ਬੰਦੇ ਜਿਹੜੇ ਹੈਗੇ ਜਿਹਨਾਂ ਦੇ ਨਾਂ ਆਏ ਹੋਣਗੇ ਨੌਕਰੀ ਦੇ ਮਾਮਲੇ ਦੇ ਵਿੱਚ, ਉਹ ਵੀ ਵੋਟ ਪਾਉਣਗੇ, ਉਹਨਾਂ ਦਾ ਪਰਿਵਾਰ ਵੀ ਵੋਟ ਪਾਊਗਾ, ਉਹਨਾਂ ਦੇ ਸਹੁਰਾ ਪਰਿਵਾਰ ਵੀ ਵੋਟ ਪਾਊਗਾ ਤੇ ਰਿਸ਼ਤੇਦਾਰੀ ਵੀ ਵੋਟ ਪਾਊਗੀ ਮੁੰਡੇ ਦਾ ਜਿਹੜਾ ਹੈਗਾ। ਇਹ ਇੱਕ ਤਰੀਕਾ ਹੁੰਦਾ ਜੀ, ਸਰਕਾਰਾਂ ਪਹਿਲੀਆਂ ਵੀ ਇੱਦਾਂ ਕਰਦੀਆਂ ਰਹੀਆਂ ਜੀ,
0: ਬਿਲਕੁਲ
1: ਇਸ ਕਰਕੇ ਉਹਨਾਂ ਕਦਮਾਂ ਤੇ ਇਹ ਚੱਲ ਰਹੇ ਜੀ,
0: ਚੱਲ ਰਹੇ ਨੇ ਜੀ।
1: ਅਮਰਿੰਦਰ ਸਿੰਘ ਨੇ ਵੀ ਆਪਣੇ ਟਾਈਮ ਚ ਇੱਦਾਂ ਹੀ ਕੀਤੀ ਸੀ ਜੀ।
0: ਜੀ ਬਿਲਕੁਲ, ਸੈਣੀ ਸਾਹਿਬ ਮੁਕੱਦਰ ਸਾਹਿਬ ਇੱਕ ਸਵਾਲ ਪੁੱਛ ਰਹੇ ਨੇ ਕਿ CBI ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦੀ ਹੈ ਸੈਣੀ ਸਾਹਿਬ ਜੀ ਇਹ, ਤੇ ਸੁਪਰੀਮ ਕੋਰਟ ਨੇ ਤੇ ਪਿੰਜਰੇ ਦਾ ਤੋਤਾ ਕਿਹਾ ਸੀ ਜੀ, ਜਾਂ ਫਿਰ ਜਦੋਂ ਵਿਰਦੀ ਦੇ ਖਿਲਾਫ ਕਾਰਵਾਈ ਕਰਦੀ ਹੈ ਤੇ ਉਦੋਂ ਠੀਕ ਹੁੰਦੀ ਹੈ ਜੀ, ਪਰ ਮੇਰਾ ਮੰਨਣਾ ਚਲੋ ਕੋਈ ਵੀ ਆਧਾਰ ਹੈ ਸੈਣੀ ਸਾਹਿਬ ਤੁਸੀਂ ਜ਼ਰੂਰ ਇਹਦੇ ਉੱਤੇ ਟਿੱਪਣੀ ਕਰਿਓ ਜੇ ਕਰਨੀ ਚਾਹੁੰਦੇ ਹੋ ਤਾਂ ਆਨਸਰ ਕਰ ਦਿਓ, ਪਰ ਜੇ ਅਸੀਂ ਬਹੁਤ ਸਾਰੇ ਐਸੇ ਅਧਾਰੇ ਨੇ, ਚਲੋ ਇਹ ਨਹੀਂ ਕਹਿੰਦੇ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਉਹਨਾਂ ਦੇ ਉੱਤੇ ਐਕਸ਼ਨ ਹੁੰਦਾ ਹੈ ਜਾਂ ਸਰਕਾਰਾਂ ਬਣਾਉਣ ਦਾ ਜਾਂ ਸਾਰੀਆਂ ਸਿਲਸਿਲਾ ਚੱਲਦਾ, ਕਿਤੇ ਨਾ ਕਿਤੇ ਕੋਈ ਚੰਗੇ ਜਿਹੜੇ ਨੇ ਆਫਿਸਰ ਵੀ ਹਰ ਮਹਿਕਮੇ ਦੇ ਵਿੱਚ ਹੁੰਦੇ ਆ, ਜੇ ਐਕਸ਼ਨ ਕਰਦੇ ਆ ਤਾਂ ਉਹਦੇ ਨਾਲ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਮੈਨੂੰ ਲੱਗਦਾ, ਪਰ ਜੇ ਉਹ ਨਹੀਂ ਕਰਦੇ ਫਿਰ ਉਦਾਂ ਲੋਕ ਕਹਿੰਦੇ ਆ ਵੀ ਕੁਝ ਕਰਦੇ ਨੀ ਗੇ ਜੀ ਇਹ।
1: ਪਰ ਸਭ ਦੇਖੋ ਉਸ ਏਜੰਸੀ ਚ ਅਬਿਲਟੀ ਤਾਂ ਹੈ
0: ਜੀ,
1: ਠੀਕ ਹੈ ਜੀ, ਉਹਦੇ ਵਿੱਚ ਅਬਿਲਟੀ ਹੈ, ਬਾਕੀ ਵੱਖਰੀ ਗੱਲ ਹੈਗੀ ਆ ਕਿ ਉਹਦੇ ਤੇ ਪੋਲੀਟੀਕਲ ਲੀਡਰ ਜਿਹੜੇ ਹੈਗੇ ਆ ਆਪਣੀ ਕਮਾਂਡ ਰੱਖ ਲੈਂਦੇ ਹੈਗੇ ਆ। ਆਖਿਰ ਤਾਂ ਜਿਹੜਾ ਆ ਹੋਮ ਮਿਨਿਸਟਰ ਬੌਸ ਆ ਨਾ ਜੀ,
0: ਬਿਲਕੁਲ
1: ਉਹਨਾਂ ਏਜੰਸੀਜ਼ ਦਾ ਬੌਸ ਤਾਂ ਹੋਮ ਮਿਨਿਸਟਰ ਆ ਜੀ,
0: ਬਿਲਕੁਲ,
1: ਜਾਂ CBI ਜਿਹੜੀ ਡਾਇਰੈਕਟ PM ਦੇ ਥੱਲੇ ਆਉਂਦੀ ਹੈਗੀ ਆ ਜੀ। ਸੋ ਇਸ ਕਰਕੇ ਇਹ ਇਹਨਾਂ ਏਜੰਸੀਆਂ ਦੀ ਕੈਪੇਬਿਲਿਟੀ ਤੇ ਸ਼ੱਕ ਨਹੀਂ, ਪਰ ਕਿਉਂਕਿ ਸਾਡਾ ਪੋਲੀਟੀਕਲ ਢਾਂਚਾ ਇਸ ਤਰੀਕੇ ਦਾ ਹੈਗਾ ਆ ਜੀ ਲੀਡਰ ਜਿਹੜੇ ਆ ਉਹ ਜਿੱਦਾਂ ਦੀ ਮਰਜ਼ੀ ਏਜੰਸੀ ਹੋਵੇ ਜੀ ਉਹਦੀ ਜਿਹੜੀ ਆ ਐਫੀਸ਼ੈਂਸੀ ਜ਼ੀਰੋ ਕਰ ਦਿੰਦੇ ਆ ਜੀ, ਉਹ ਆਪਣੇ ਮਨ ਮਰਜ਼ੀ ਮੁਤਾਬਕ ਜਿਹੜਾ ਆ ਉਹਨੂੰ ਯੂਜ਼ ਕਰਦੇ ਆ ਜੀ। ਇਹ ਐਲੀਗੇਸ਼ਨ ਪਿੱਛੇ ਵੀ ਲੱਗੇ ਸੀ ਤੇ ਇਹ ਐਲੀਗੇਸ਼ਨ ਹੁਣ ਵੀ ਲੱਗਦੇ ਹੈਗੇ ਆ ਜੀ, ਪਰ ਜਿੱਥੇ ਤੱਕ ਹੈਗਾ ਆ ਜੀ ਉਸ ਏਜੰਸੀ ਦਾ ਸਵਾਲ ਆ
0: ਕਮੇਟੀ ਬਣਾਈ ਗਈ ਸੀਗੀ ਆਪਣੇ ਧਾਮੀ ਸਾਹਿਬ ਹੁਣਾਂ ਦੇ ਵੱਲੋਂ, ਤੇ ਉਹਦੇ ਵਿਚ ਕੱਲ ਨੂੰ ਜਿਹੜਾ ਉਹ ਵੀ ਚਿੱਠੀ ਖੋਲਣ ਜਾ ਰਹੇ ਆ ਕਿ ਕੀ ਰਿਪੋਰਟ ਉਹਦੇ ਵਿਚ ਆਈ ਹੈ, ਕਿਵੇਂ ਦੇਖਦੇ ਹੋ ਕੀ ਕੁਝ ਵਾਪਰ ਸਕਦਾ ਹੈ ਕੱਲ ਨੂੰ ਜੀ?
1: ਦੇਖੋ ਰਿਪੋਰਟ ਜਨਤਾ ਕਰਨੀ ਹੈ ਉਹਨਾਂ ਨੇ, ਮੈਨੂੰ ਲੱਗਦਾ ਹੈਗਾ ਆ ਕਿ ਰਿਪੋਰਟ ਦੇ ਉੱਤੇ ਵਿੱਚ ਜਿਹੜਾ ਹੈ ਨਾ ਜੀ ਜੋ ਵਿਰਸਾ ਸਿੰਘ ਵਲਟੋਹਾ ਤੱਥ ਲਈ ਫਿਰਦੇ ਪੈ ਗਏ ਜੀ, ਉਹ ਵੀ ਮੇਰਾ ਖਿਆਲ ਆ ਵੀ ਉਸ ਇਨਕੁਆਇਰੀ ਦਾ ਪਾਰਟ ਹੋਣਗੇ ਜੀ।
0: ਜੀ
1: ਜੇ ਦੇਖੋ ਇੱਕ ਰੇਪ ਦੇ ਐਲੀਗੇਸ਼ਨ ਤਾਂ ਏਦਾਂ ਦੇ ਹੈਗੇ ਆ ਜੀ ਵੀ ਇਹਦਾ ਕੋਈ ਵਿਟਨੈਸ ਤਾਂ ਹੁੰਦਾ ਨੀ ਜੀ,
0: ਜੀ
1: ਇਹਦਾ ਗਵਾਹ ਹੁੰਦਾ ਆ ਮੈਡੀਕਲ ਜਾਂ ਸਾਇੰਟਿਫਿਕ ਐਵੀਡੈਂਸ ਹੁੰਦਾ ਆ ਜੀ।
0: ਜੀ
1: ਸੋ ਇਸ ਕਰਕੇ ਇਹ ਹੁਣ ਦੇਖਦੇ ਹੈਗੇ ਆ ਜੀ ਕਿ ਉਸ ਪਾਸੇ ਨੂੰ ਕਿਸ ਤਰੀਕੇ ਨਾਲ ਜਿਹੜਾ ਹੈਗਾ, ਬਟ ਇਹ ਸ਼੍ਰੋਮਣੀ ਕਮੇਟੀ ਕੋਲੋਂ ਤਾਂ ਜਿਹੜਾ ਆ ਇਹਨਾਂ ਨੇ ਤਾਂ ਆਪਣੇ ਜਿਹੜੇ ਆ ਕੰਡਕਟ ਦੀ ਜਿਹੜੀ ਆ ਉਹ ਕਰਨੀ ਸੀ ਜਾਂਚ ਜੀ ਵੀ ਕਿਹੜਾ ਕਿਹੜਾ ਬੰਦਾ ਆ ਉਹਨੇ ਆਊਟ ਆਫ ਦਾ ਵੇ ਜਾ ਕੇ ਹੈਲਪ ਕੀਤੀ ਆ ਤੇ ਕਿੱਦਾਂ ਮਤਲਬ ਉਹਨਾਂ ਨੇ ਬਾਈਪਾਸ ਕੀਤਾ ਹੈਗਾ ਆ ਜੀ, ਤੇ ਆਇਆ ਜੋ ਐਲੀਗੇਸ਼ਨ ਲੱਗਦੇ ਆ ਕਿ ਪੈਸੇ ਦਿੱਤੇ ਗਏ ਜਾਂ ਨਹੀਂ ਦਿੱਤੇ ਗਏ ਉਹ ਦੇਖੋ। ਵੈਸੇ ਧਾਮੀ ਸਾਹਿਬ ਕਿਹੜਾ ਇਹਨਾਂ ਤੋਂ ਬਾਹਰ ਹੈਗੇ ਆ, ਜੋ ਮਤਲਬ ਅਕਾਲੀ ਦਲ ਨੇ ਡਿਸਾਈਡ ਕੀਤਾ ਹੋਊਗਾ ਜੀ ਉਦਾਂ ਦੀ ਕਮੇਟੀ ਦੀ ਰਿਪੋਰਟ ਹੋਣੀ ਆ ਜੀ, ਲੋਕੀ ਤਾਂ ਹੁਣ ਇਹੀ ਕਹਿੰਦੇ ਹੈਗੇ ਆ।
0: ਬਿਲਕੁਲ ਆ ਜੀ, ਬਾਕੀ ਦੇਖਦੇ ਆ ਕੱਲ ਤੱਕ ਕੀ ਵਾਪਰਦਾ ਜੀ। ਤੇ ਸੈਂਸ ਸਾਹਿਬ SIR ਦਾ ਮੁੱਦਾ ਰਾਹੁਲ ਗਾਂਧੀ ਦੀ ਗੱਲ ਚੱਲੀ ਸੀ ਜਾਂ ਜੈਨ ਜੀ ਦੀ ਗੱਲ ਕਰ ਲਈਏ, ਕਾਫੀ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨ ਚਾਹੇ ਦਿੱਲੀ ਆ ਚਾਹੇ ਬੰਬੇ ਆ ਹੋਰ ਸਾਰੀਆਂ ਜਗ੍ਹਾਵਾਂ ਦੇ ਉੱਤੇ ਵਾਪਰ ਰਹੇ ਨੇ, ਹੋ ਰਹੇ ਨੇ, ਅਰੈਸਟ ਵੀ ਹੋ ਰਹੀਆਂ ਨੇ, ਪਰ ਸੁਪਰੀਮ ਕੋਰਟ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਐਕਸ਼ਨ ਲੈਣ ਲੱਗੀ ਹੈ। ਫਾਰਮ 6 ਦਾ ਮਾਮਲਾ ਜਿਹੜਾ ਸੀ ਉਹ ਕਿਸੇ ਵੀ ਸੋਧੇ ਹੋਏ ਰੂਪ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਸੁਪਰੀਮ ਕੋਰਟ ਨੇ, ਤੇ ਆਉਣ ਵਾਲੇ ਸਮੇਂ ਦੇ ਉੱਤੇ ਗਿਆਨੇਸ਼ ਕੁਮਾਰ ਹੋਣਾ ਦੇ ਉੱਤੇ ਐਕਸ਼ਨ ਹੋ ਸਕਦਾ ਕਿ ਨਹੀਂ ਹੋ ਸਕਦਾ, ਕਿਵੇਂ ਦੇਖਦੇ ਹੋ ਜੇ ਪ੍ਰੂਫ ਮਿਲ ਜਾਂਦੇ ਨੇ ਜੀ?
1: ਦੇਖੋ ਸੁਪਰੀਮ ਕੋਰਟ ਵੀ ਹੁਣ ਅਬਜ਼ਰਵ ਕਰ ਰਹੀ ਹੈਗੀ ਆ
0: ਜੀ
1: ਕਿ ਇਦਾਂ ਦੇ ਸੰਵਿਧਾਨ ਦੇ ਵਿੱਚ ਇੱਦਾਂ ਦੀ ਤਾਂ ਕੋਈ ਪਰਮਿਸ਼ਨ ਨਹੀਂ ਸੀ ਵੀ ਦੋ ਤਰ੍ਹਾਂ ਦੇ ਨਾਗਰਿਕ ਹੋਣਗੇ, ਇੱਕ ਵੋਟ ਵਾਲਾ ਨਾਗਰਿਕ ਤੇ ਇੱਕ ਬਿਨਾਂ ਵੋਟ ਤੋਂ
0: ਹੈ ਜੀ।
1: ਉਹ ਸਿਰਫ ਉਹਦੇ ਕੋਲ ਬੰਦੇ ਕੋਲ ਰਿਕਾਰਡ ਦੇ ਵਿੱਚ ਉਹਦਾ ਪਿਛਲਾ ਨਹੀਂ ਮਿਲਿਆ ਤੇ ਉਹਦਾ ਮਤਲਬ ਇਹ ਥੋੜਾ ਕਿ ਉਹ ਵੋਟਰ ਨਹੀਂ ਰਿਹਾ ਜੀ, ਪਰ ਹੁਣ ਇਹ ਲੱਗਦਾ ਆ ਵੀ ਜੈਨ ਜੀ ਦੇ ਪ੍ਰੈਸ਼ਰ ਕਰਕੇ ਇਹਨਾਂ ਨੇ ਉਹ ਪਿਛਲੀ ਵੋਟਰ ਲਿਸਟ ਜਿਹੜੀ ਹੈਗੀ ਆ ਉਹਨੂੰ ਹੀ ਉਹਦੇ ਵਿੱਚ ਸਵਾਏ ਮਰਿਆ ਨੂੰ, ਜੋ ਕਿ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਵੀ ਇਹ ਗੱਲ ਕਹੀ ਆ ਜੀ,
0: ਕਿਉਂਕਿ ਉਹਨਾਂ ਦਾ ਨਾਮ ਵੀ ਤਾਂ ਯੂਜ਼ ਕਰਨ ਲੱਗ ਗਿਆ ਨਾ ਕਿ ਸਾਨੂੰ ਉਹਨਾਂ ਦੀ ਆਗਿਆ ਹੈਗੀ ਜਾਂ ਕਿੱਦਾਂ, ਫਿਰ ਉਹਨਾਂ ਨੇ ਆਪਣਾ ਤਾਂ ਵੀ ਸਪਸ਼ਟੀਕਰਨ ਜਾਂ ਆਪਣੀ ਵੀ ਤਾਂ ਬੁਨਿਆਦ ਰੱਖਣੀ ਆ ਕਿਤੇ ਨਾ ਕਿਤੇ, ਭਾਈ ਤੁਸੀਂ ਸਾਡਾ ਨਾਂ ਯੂਜ਼ ਕਰੀ ਜਾਂਦੇ ਹੋ, ਕੁਛ ਇਸ ਕਾਰਨ ਵੀ ਹੋਇਆ ਜੀ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਸਰ
0: ਜੀ,
1: ਇਹਦੇ ਵਿੱਚ ਵੀ ਚੱਲਦਾ ਹੈ ਜੀ
0: ਜੀ
1: ਭਰਾ ਸਾਹਿਬ
0: ਜੀ। ਤੇ ਸੈਣੀ ਸਾਹਿਬ ਕੁਝ ਜਾਂਦੇ ਜਾਂਦੇ
1: ਰੂਪ ਕੌਰ ਦੀ ਹੈਗੀ ਆ ਜੀ, ਵੀ ਉਹਨੇ ਰੂਪ ਕੌਰ ਨੇ ਜਿਹੜਾ ਆ ਵਿਰਸਾ ਸਿੰਘ ਵਲਟੋਏ ਤੇ ਜਿਹੜੀ ਆ ਗੱਲ ਦਾ ਜਵਾਬ ਦਿੱਤਾ ਸੀਗਾ ਜੀ, ਹੁਣ ਲੱਗਦਾ ਹੈਗਾ ਆ ਵੀ ਅਕਾਲੀ ਦਲ ਜਿਹੜਾ ਆ ਨਾ ਜੀ ਉਹ ਥੋੜਾ ਜਿਹਾ ਖਲਾਰਾ ਜ਼ਿਆਦਾ ਪਏਗਾ ਜੀ ਇਹਦੇ ਵਿੱਚ
0: ਜੀ।
1: ਹੁਣ ਇਹ ਨੀ ਦੇਖੋ ਉਸ ਲੇਡੀ ਨੇ ਕੀ ਕੀਤਾ, ਉਹ ਵਿਰਸਾ ਸਿੰਘ ਵਲਟੋਆ ਨੇ ਕਹਿ ਦਿੱਤੀ ਇੰਨੀ ਗੱਲ ਆਪੇ ਭਾਈ ਉਹ ਧਮਕੀਆਂ ਦਿੰਦੀ ਆ ਤੇ ਉਹ ਗੁੱਗਾ ਪੂਜਣਾ ਉਹਨੇ ਜੀ ਤੇ ਜੋ ਹੈਗਾ ਕੱਢ ਕੇ ਦੱਸਦਾ ਜੀ। ਉਹਨੇ ਸਭ ਤੋਂ ਪਹਿਲਾਂ ਵੀ ਉਸ ਲੇਡੀ ਦੀ ਜਦੋਂ ਮਦਦ ਕੀਤੀ ਹੋਣੀ ਨਾ ਉਹਨੂੰ ਕਿਹਾ ਹੋਣਾ ਕਿ ਮੈਨੂੰ ਕਹਾਣੀ ਸੁਣਾ ਸਾਰੀ ਕਿੱਦਾਂ ਕਿੱਦਾਂ ਹੋਈ ਆ ਜੀ, ਤੇ ਆਪਣੇ ਮੋਬਾਈਲ ਚ ਕਰ ਲਈ ਰਿਕਾਰਡ ਜੀ।
0: ਕਿਆ ਬਾਤ ਹੈ,
1: ਉਹ ਉਹਨੇ ਜਿਹੜੀ ਹੈਗੀ ਆ ਰਿਕਾਰਡਿੰਗ ਜਿਹੜੀ ਆ ਦੱਸੀ ਜੀ ਵੀ 50 ਲੱਖ ਰੁਪਏ ਦੇ ਉੱਤੇ ਸੌਦਾ ਹੋਇਆ ਸੀ ਜੀ ਮੇਰਾ ਜੇ ਉਹ। ਇਹ ਜਿਹੜੀ ਚੀਜ਼ ਸੁਣਾ ਕੇ ਨਾ ਮੈਂ ਮਤਲਬ ਮੈਂ ਇੱਕ ਵਕੀਲ ਦੇ ਐਂਗਲ ਨਾਲ ਸੋਚਦਾ ਜੀ, ਇਹ ਚੀਜ਼ ਸੁਣਾ ਕੇ ਤੇ ਚਾਵਲੇ ਹੋਣਾ ਦਾ ਕੰਮ ਸੌਖਾ ਹੋ ਗਿਆ ਜੀ
0: ਜੀ।
1: ਮੀਨਿੰਗ ਦੇਅਰ ਬਾਈ ਕਿ ਉਹ ਲੇਡੀ ਜਿਹੜੀ ਹੈਗੀ ਆ ਉਹਦਾ ਕਰੈਕਟਰ ਜਿਹੜਾ ਆ ਉਹ ਉਹਦੇ ਤੇ ਜਿਹੜਾ ਆ ਕੁਐਸਚਨ ਕੀਤਾ ਜਾ ਸਕਦਾ
0: ਜੀ ਬਿਲਕੁਲ
1: ਪਰ ਸਾਹਿਬ ਤੁਸੀਂ ਜਿਹੜਾ ਹੈਗਾ ਜਦੋਂ ਆਪਾਂ ਕੋਰਟ ਦੇ ਵਿੱਚ ਕਾਨੂੰਨ ਇਹ ਆ ਕਿ ਆਪਾਂ ਕਿਸੇ ਬੰਦੇ ਤੇ ਕਰੈਕਟਰ ਤੇ ਕੋਈ ਸਵਾਲ ਨਹੀਂ ਕਰ ਸਕਦੇ
0: ਜੀ
1: ਅਨਟਿਲ ਐਂਡ ਅਨਲੈਸ ਕਿ ਜਿਹੜਾ ਅਕਿਊਜ਼ਡ ਆ ਉਹਦੇ ਤੇ ਵੀ ਮੋਰਲ ਟਰਪੀਟਿਊਡ ਦਾ ਦੋਸ਼ ਲੱਗਾ ਹੋਵੇ।
0: ਜੀ
1: ਹੁਣ ਕਿਉਂਕਿ ਚਾਵਲੇ ਤੇ ਜਿਹੜਾ ਆ ਦੋਸ਼ ਲੱਗਾ ਰੇਪ ਦਾ,
0: ਜੀ
1: ਜਦੋਂ ਰੇਪ ਦਾ ਦੋਸ਼ ਲੱਗਾ ਆ ਤੇ ਫਿਰ ਉਹਦੇ ਕੋ ਵੀ ਇਹ ਰਾਈਟ ਹੈਗਾ ਆ ਕਿ ਇਹਦਾ ਪਿਛਲਾ ਪਿਛੋਕੜ ਜਿਹੜਾ ਆ ਉਹਨੂੰ ਕੁਐਸਚਨ ਕਰ ਸਕਦੇ ਆ।
0: ਐਵੀਡੈਂਸਾਂ ਦੇ ਨਾਲ ਕਰ ਸਕਦੇ ਆ।
1: ਹਾਂਜੀ,
0: ਜੀ
1: ਜੋ ਰੂਪ ਕੌਰ ਨੇ ਇਹ ਗੱਲ ਕਹੀ ਹੈਗੀ ਆ ਮੀਨਿੰਗ ਦੇਰ ਬਾਈ ਕਿ ਉਹ ਲੇਡੀ ਜਿਹੜੀ ਆ ਚਾਹੇ ਕੌਨਸਪੀਰੇਸੀ ਕਿਸੇ ਦੀ ਵੀ ਸੀ,
0: ਜੀ
1: ਠੀਕ ਹੈ ਜੀ, ਫੇਰ ਉਹਦੀ ਜਿਹੜੀ ਆ ਅਵਾਰਤ ਜਿਹੜੀ FIR ਦੀ ਉਹ ਦੱਸਦੀ ਆ ਜੀ ਵੀ ਮੈਂ ਉੱਥੋਂ ਉਹਦੇ ਕੋਲੋਂ ਚੱਲ ਗਈ, ਚੰਡੀਗੜ੍ਹ ਚੱਲ ਗਈ, ਮੈਨੂੰ ਇੰਨੇ ਮਹੀਨੇ ਤੱਕ ਆਹ ਕੁਛ ਹੁੰਦਾ ਰਿਹਾ ਜੀ, ਮੈਂ ਉੱਥੇ ਗਈ, ਮੈਂ ਉੱਥੇ ਦਵਾਈ ਲੈਣ ਗਈ, ਇਹ ਮੈਨੂੰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਸੀ ਆਉਂਦਾ,
0: ਜੀ
1: ਮੈਂ ਉਹਦੇ ਕੋਲ ਗਈ ਜੀ, ਹਾਂਜੀ ਫਲਾਨੇ ਕੋ ਗਈ, ਢਿਮਗੜੇ ਕੋ ਗਈ। ਤੂੰ ਗੱਲ ਤਾਂ ਇਹ ਹੈ ਕਿ ਆਈਸੋਲੇਟਡ ਇੰਸੀਡੈਂਟ ਦੇ ਉੱਤੇ ਜਿਹੜਾ ਆ ਕੋਈ ਤੇ ਬੰਦਾ ਪੁਲਿਸ ਕੋਲ ਜਾਂਦਾ,
0: ਜੀ
1: ਤੂੰ ਕਈ ਵਾਰੀ ਉਹਨੇ ਤੇਰਾ ਰੇਪ ਕੀਤਾ ਤੇ ਤੂੰ
0: ਜੀ
1: ਕਈ ਵਾਰੀ ਜਿਹੜਾ ਹੈਗਾ ਆ ਘੁੰਮਦੀ ਫਿਰਦੀ ਰਹੀ ਤੇ ਕਦੀ ਕਿਸੇ ਨੂੰ ਦੱਸਣ ਚਲ ਗਈ ਕਦੀ ਕਿਸੇ ਨੂੰ। ਮੀਨਿੰਗ ਦੇਰ ਬਾਈ ਕਿ ਜੋ ਐਕਟ ਐਂਡ ਕੰਡਕਟ ਲੱਗਦਾ ਉਹ ਕਹਿੰਦੀ ਸੀ ਵੀ ਭਾਈ ਤੁਹਾਡਾ ਕੰਮ ਹੋਇਆ ਕਿ ਨਹੀਂ ਹੋਇਆ, ਮੈਂ ਤਾਂ ਮੁਸੀਬਤ ਚ ਪੈ ਗਈ, ਮੇਰੇ ਪੈਸੇ ਫੜਾਓ।
0: ਜੀ
1: ਹੈਂਜੀ,
0: ਜੀ
1: ਉਹ ਗੱਲ ਲੈਣ ਦੇਣ ਤੋਂ ਹੀ ਕੰਮ ਉਹਨੇ ਹੋ ਗਿਆ ਆ ਜੀ, ਹੋਰ ਤਾਂ ਕੋਈ ਗੱਲ ਨਹੀਂ ਜੀ।
0: ਬਿਲਕੁਲ ਹੈ ਜੀ, ਜੀ
1: ਹਾਂਜੀ।
0: ਤੇ ਸੈਂਟ ਸਾਹਿਬ ਆਖਰ ਦੇ ਵਿੱਚ ਕਾਫੀ ਚਰਚੇ ਨੇ ਪ੍ਰਗਟ ਸਿੰਘ ਉਹਨਾਂ ਦੇ ਜਦੋਂ ਤੋਂ ਪ੍ਰਧਾਨਗੀ ਜਿਹੜੀ ਆ ਸੌਂਪੀ ਗਈ ਅੱਜ।
1: ਉਹ ਵਧਾਈ ਦੇ ਪਾਤਰ,
0: ਹਾਂਜੀ
1: ਪ੍ਰਗਟ ਸਿੰਘ ਵਧਾਈ ਦੇ ਪਾਤਰ ਆ ਜੀ, ਉਹਨਾਂ ਦੇ ਉੱਤੇ ਗੁਣਾ ਪਿਆ ਤੇ ਉਹ ਕਹਿੰਦੇ ਨੀ ਸਾਹਿਬ ਹੱਥ ਵਡਿਆਈਆਂ ਜਿਸ ਭਾਏ ਤਿਸ ਤੇ,
0: ਜੀ
1: ਹਾਂਜੀ, ਸੋ ਇਸ ਕਰਕੇ ਪ੍ਰਗਟ ਸਿੰਘ ਹੋਣਾ ਦੇ ਸਿਰ ਤੇ ਤਾਜ ਜਿਹੜਾ ਆ ਉਹ ਰੱਖਿਆ ਗਿਆ ਜੀ ਪ੍ਰਧਾਨਗੀ ਦਾ।
0: ਕੱਲ ਮੈਂ ਉਹਨਾਂ ਦੀ ਸ਼ਾਇਦ ਕੋਈ ਪ੍ਰੋਗਰਾਮ ਕਰਾਇਆ ਗਿਆ ਸੀ, ਉਹਨਾਂ ਦੇ ਨਾਲ ਡਾਕਟਰ ਦਲਜੀਤ ਸਿੰਘ ਅਕਾਲੀ ਦਲ ਤੋਂ ਬੈਠੇ ਸੀ ਚੇਅਰ ਦੇ ਉੱਤੇ, ਤੇ ਕੁਝ ਸ਼ਾਇਦ ਸਵਾਲ ਜਵਾਬ ਆਪਸ ਦੇ ਵਿੱਚ ਫੰਕਸ਼ਨ ਸੀਗਾ ਕੋਈ ਉੱਥੇ, ਤੇ ਕਾਫੀ ਚਰਚਾ ਉਹਦੇ ਵਿੱਚ ਹੋਈ ਹੈ ਤੇ ਪ੍ਰਗਟ ਸਿੰਘ
1: ਉਹਨਾਂ ਦੇ ਕਰਾਇਆ ਸੀ ਜੀ, ਉਹਦੇ ਵਿੱਚ ਪੰਜਾਬ ਬਾਰੇ ਪੁੱਛ ਰਹੇ ਸੀ ਜੀ,
0: ਹਾਂਜੀ ਲਾਜਵਾਬ ਉਹਨਾਂ ਦੇ ਜਵਾਬ ਸੀ ਜੀ ਪ੍ਰਗਟ ਸਿੰਘ ਉਹਨਾਂ ਦੀ ਸਪੀਚ ਜਿਹੜੀ
1: ਬਹੁਤ ਲਾਜਵਾਬ ਜੀ, ਬਹੁਤ ਲਾਜਵਾਬ, ਬਹੁਤ ਲਾਜਵਾਬ ਜੀ। ਤੇ ਉਹਨਾਂ ਨੇ ਤਾਂ ਇਹ ਗੱਲ ਕਹੀ ਕਿ ਭਾਈ ਆਪਾਂ ਮਤਲਬ ਜਿਹੜਾ ਹੈਗਾ ਆ ਇਹ ਸੋਚਦੇ ਵੋਟਰ ਜਿਹੜਾ ਆ ਸਾਨੂੰ ਭੇਦ ਨਹੀਂ ਦਿੰਦਾ ਪਿਆ
0: ਜੀ,
1: ਅਸਲ ਅਸਲ ਆਪਾਂ ਮਤਲਬ ਜਿਹੜੇ ਹੈਗੇ ਪੋਲੀਟੀਕਲ ਲੀਡਰ ਜਿਹੜੇ ਆ ਉਹਨਾਂ ਨੇ ਵੋਟਰਾਂ ਲਈ ਕੀ ਕੀਤਾ
0: ਜੀ,
1: ਕਿਸ ਐਂਗਲ ਨਾਲ ਸੋਚਿਆ ਜੀ,
0: ਜੀ
1: ਉਹਨਾਂ ਨੇ ਮਾਝੇ ਨੂੰ ਖਾਸ ਕਰਕੇ ਫੋਕਸ ਕਰਕੇ ਬਹੁਤ ਕੁਛ ਦੱਸਿਆ ਜੀ। ਪਰ ਇੱਕ ਗੱਲ ਜਿਹੜੀ ਹੈਗੀ ਆ ਪ੍ਰਗਟ ਸਿੰਘ ਆਪਣੇ ਗੁਣਾਂ ਦੇ ਨਾਲ ਹੀ ਜਿਹੜਾ ਆ ਪ੍ਰਗਟ ਬਣਦਾ, ਕਿਉਂਕਿ ਉਹਨਾਂ ਨੇ ਜਿਹੜੀ ਉੱਥੇ ਗੱਲ ਕਹੀ ਨਾ ਜੀ, ਉਹਨਾਂ ਨੇ ਜਿਹੜਾ ਆ ਭੇਜੇ ਬੀਜੇਪੀ ਨੂੰ ਕਿਹਾ ਤੇ ਨਾਲ ਉਹ ਕਹਿੰਦੇ ਵਿੱਚੇ ਬੀਜੇਪੀ ਕਾਂਗਰਸ ਸਾਰੀਆਂ ਪਾਰਟੀਆਂ ਦਾ ਇੱਕੋ ਹੀ ਹਾਲ ਹੈਗਾ ਜੀ, ਵਿੱਚੇ ਅਕਾਲੀ ਦਲ,
0: ਦਰੁਸਤ ਹੈ ਜੀ।
1: ਔਰ ਉਹਨਾਂ ਦਾ ਉਹਨਾਂ ਦੀਆਂ ਭਾਸ਼ਣ ਜਿਹੜਾ ਹੈਗਾ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਗਿਆ, ਔਰ ਗਰਾਊਂਡ ਰਿਐਲਿਟੀ ਸੀ ਕਿ ਅਸੀਂ ਲੋਕਾਂ ਜਿਹੜੇ ਲੀਡਰ ਲੋਕ ਆ ਉਹਨਾਂ ਦਾ ਜਨਤਾ ਨਾਲ ਗੈਪ ਹੀ ਇੰਨਾ ਆ ਗਿਆ ਆ ਕਿ ਅਸੀਂ ਮੁੱਦਿਆਂ ਤੇ ਧਿਆਨ ਨਹੀਂ ਦਿੰਦੇ ਹੈਗੇ ਤੇ ਜਨਤਾ ਨਾਲ ਸਾਡਾ ਫਿਰ ਟੋਟਲ ਗੈਪ ਪੈ ਗਿਆ ਜੀ, ਤੇ ਗਰਾਊਂਡ ਰਿਐਲਿਟੀ ਇਹ ਆ ਕਿ ਅਸੀਂ ਗਰਾਊਂਡ ਤੇ ਕੰਮ ਹੀ ਕੋਈ ਨਹੀਂ ਕੀਤਾ
0: ਜੀ। ਬਿਲਕੁਲ
1: ਹਾਂਜੀ ਸਰ
0: ਜੀ,
1: ਮੇਰੇ ਖਿਆਲ ਬਾਰੇ
0: ਹਾਂਜੀ ਹਾਂਜੀ
1: ਦੱਸੋ ਜੀ ਕਿਹੜੀ ਖਬਰ ਹੈਗੀ ਆ।
0: ਨਹੀਂ ਆਪਾਂ ਕਰ ਲਈਆਂ ਕੰਪਲੀਟ, ਜੇ ਤੁਹਾਡੇ ਵੱਲੋਂ ਕੋਈ ਹੈ ਤਾਂ ਜਰੂਰ ਸਾਂਝੀ ਕਰ ਦਿਓ, ਕੋਈ ਨਵੀਂ ਹੈ ਤਾਂ।
1: SIR ਤੇ ਦੱਸ ਦਿੰਨੇ ਹੈਗੇ ਸਰ, SIR ਤੇ ਜਿਹੜਾ ਹੈਗਾ ਨਾ ਜੀ ਮੈਨੂੰ ਲੱਗਦਾ ਹੈਗਾ ਆ ਕਿ ਹੁਣ ਕੋਈ ਪ੍ਰੋਸੈਸ ਜਿਹੜੀ ਹੈਗੀ ਆ ਜਾਂ ਤਾਂ ਇਹਦੇ ਤੇ ਰੋਕ ਲੱਗੂਗੀ ਜੀ, ਤੇ ਜਾਂ ਜਿਹੜੀ ਹੈਗੀ ਕੋਈ ਅਲਟਰਨੇਟਿਵ ਜਿਹੜੀ ਹੈਗੀ ਆ ਉਹ ਦੇਣਗੇ ਜੀ,
0: ਜੀ
1: ਰਸਤਾ ਜਿਹੜਾ ਹੈਗਾ ਆਖਰ ਤਾਂ। ਪਰ ਹੁਣ ਜਿਹੜਾ ਆ ਅੱਜ ਜਿਹੜਾ ਆ ਸਟੇ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਵੀ ਉਹਦੀ ਸਰਵਿਸ ਤੇ ਸਟੇ ਜਾਂ ਉਹਦੇ ਤੇ ਖਿਲਾਫ਼ ਕਾਰਵਾਈ ਦਾ ਜਿਹੜੇ ਇੰਟਰਮ ਆਰਡਰ ਮੰਗਦੇ ਸੀ ਜੀ ਉਹ ਤਾਂ ਸੁਪਰੀਮ ਕੋਰਟ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਜੀ, ਬਾਕੀ ਹੁਣ ਦੇਖਦੇ ਹੈਗੇ ਜੀ ਵੀ ਉੱਥੇ ਜਿਹੜਾ ਆ ਵੀ ਇਲੈਕਸ਼ਨ ਕਮਿਸ਼ਨ ਜਿਹੜਾ ਆ ਉਹ ਸੁਪਰੀਮ ਕੋਰਟ ਨੂੰ ਕਿੱਦਾਂ ਸੈਟੀਸਫਾਈ ਕਰਕੇ ਜਾਂਦਾ ਹੈਗਾ ਹੈ।
0: ਬਿਲਕੁਲ ਹੈ ਜੀ, ਤੇ ਸੈਂਟ ਸਾਹਿਬ ਆਖਰ ਦੇ ਵਿੱਚ ਇੱਕ ਟਿੱਪਣੀ ਹੋਰ ਲਵਾਂਗਾ ਜਾਂਦੇ ਜਾਂਦੇ, ਜਿਵੇਂ ਕਿ ਮੈਂ ਖਬਰ ਕੀਤੀ ਸੀ ਤੁਹਾਨੂੰ ਲੈਣ ਤੋਂ ਪਹਿਲਾਂ, ਏਅਰ ਮਾਰਸ਼ਲ ਸੋਰੀ ਏਅਰ ਚੀਫ ਜਿਹੜੇ ਮਾਰਸ਼ਲ ਨੇ AP ਸਿੰਘ, ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਚਲੋ 8 ਅਕਤੂਬਰ ਨੂੰ ਹਵਾਈ ਸੈਨਾ ਦਾ ਦਿਵਸ ਹੁੰਦਾ ਹੈ, ਉਹ ਵੱਡੇ ਪੱਧਰ ਦੇ ਉੱਤੇ ਮਨਾਇਆ ਜਾਣਾ ਹੈ, ਤੇ ਉਹਦੇ ਵਿੱਚ ਉਸ ਤੋਂ ਪਹਿਲਾਂ ਉਹਨਾਂ ਨੇ ਵਾਈਟ ਦਿੱਤੀ ਹੈ ਕਿ ਘੱਟੋ ਘੱਟ ਨਹੀਂ ਦੇਸ਼ ਨੂੰ ਹਰ ਸਾਲ 35 ਤੋਂ 40 ਜਹਾਜ਼ ਜਿਹੜੇ ਚਾਹੀਦੇ ਨੇ, ਤੇ ਵੈਸੇ ਇਹ ਖਬਰਾਂ ਦੇ ਵਿੱਚ ਤਾਂ ਚਲੋ ਫਿਕਰ ਨਹੀਂ ਜਿਤਾਇਆ ਉਹਨਾਂ ਨੇ ਉਸ ਹਿਸਾਬ ਦੇ ਨਾਲ, ਚਲੋ ਇੱਕ ਪੋਸਟ ਦੇ ਉੱਤੇ ਨੇ ਉਦਾਂ ਉਹ ਆਪਣਾ ਬਿਆਨ ਵੀ ਨਹੀਂ ਦੇ ਸਕਦੇ, ਪਰ ਸਮਝਣ ਦੀ ਇਹਦੇ ਵਿੱਚ ਜ਼ਰੂਰਤ ਜ਼ਰੂਰ ਹੈ। ਜਿਵੇਂ ਕਿ ਪਾਕਿਸਤਾਨ ਵੀ ਚਾਈਨਾ ਤੋਂ ਜਿਹੜਾ ਐਡਵਾਂਸ ਟੈਕਨੋਲੋਜੀ ਲੈ ਰਿਹਾ, ਭਾਰਤ ਵੀ ਆਪਣੀ ਜਿਹੜੀ ਚਲੋ ਕੋਸ਼ਿਸ਼ ਕਰਦਾ ਹੈ, ਜਿਹੜੀਆਂ ਚਾਹੇ ਉਹ ਫਰਾਂਸ ਹੈ, ਚਾਹੇ ਉਹ ਰੂਸ ਹੈ ਤੇ ਚਾਹੇ ਅਮਰੀਕਾ ਜਿਨ੍ਹਾਂ ਦੇ ਨਾਲ ਇੰਗਲੈਂਡ ਹੈ ਉਹਨਾਂ ਦੀ ਡੀਲ ਹੈ, ਤੇ ਉਹ ਤਾਂ ਚਲੋ ਜਿਹੜੀਆਂ ਆਪਣੀਆਂ ਟੈਕਨੋਲੋਜੀ ਜਿਹੜੀ ਵਰਤ ਲਈ ਹੈ ਉਹ ਆਪਣੇ ਕੋਲ ਨਵੀਂ ਟੈਕਨੋਲੋਜੀ ਰੱਖਦੇ ਆ ਤੇ ਪੁਰਾਣੀ ਟੈਕਨੋਲੋਜੀ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਆ, ਲੋਕਾਂ ਨੂੰ ਵੰਡਦੇ ਆ ਭਾਈ ਤੁਸੀਂ ਹੁਣ ਸਾਂਭੋ ਤੇ ਸਾਡੇ ਅਸੀਂ ਉਹਦੇ ਤੋਂ ਉੱਪਰਲੀ ਚੀਜ਼ ਰੱਖ ਲਈ ਹੈ। ਤੇ ਇਸ ਤਰ੍ਹਾਂ ਫਿਰ ਭਾਰਤ ਦੇ ਵਿੱਚ ਵੀ ਜਿਹੜੀ ਚੀਜ਼ ਹੈ ਜੀ ਉਹ ਕਿਵੇਂ ਦੇਖਦੇ ਹੋ ਸੈਣੀ ਸਾਹਿਬ? 35 ਤੋਂ 40 ਲੜਾਕੂ ਜਹਾਜ਼ ਹਰ ਸਾਲ ਦੇ ਵਿੱਚ ਚਾਹੀਦੇ ਆ, ਪਰ ਮੋਦੀ ਸਾਹਿਬ ਜਾਂ ਸ਼ਾਹ ਹੁਣੀ ਤਾਂ ਦਾਅਵੇ ਵੱਡੇ ਵੱਡੇ ਕਰੀ ਜਾਂਦੇ ਆ।
1: ਭਾਰਤ ਸਾਹਿਬ ਇਹਦੇ ਤੇ ਤਾਂ ਕਮੇਟੀ ਬਣਨੀ ਚਾਹੀਦੀ ਹੈਗੀ ਆ, ਜਹਾਜ਼ ਇਹਨਾਂ ਨੇ ਕਰਨੇ ਕੀ ਆ ਜੀ?
0: ਜੀ
1: ਗੱਲ ਤਾਂ ਇਹ ਹੈਗੀ ਆ ਕਿ ਹੁਣ ਤਾਂ ਜਿਹੜਾ ਆ ਰੁੱਖ ਬਦਲ ਗਿਆ ਜੰਗ ਦਾ।
0: ਪਰ ਜਦੋਂ ਦਾ ਸੈਣੀ ਸਾਹਿਬ ਵਰਲਡ ਵਾਰ 2 ਹੋਈ ਆ ਉਸ ਤੋਂ ਬਾਅਦ ਦੇਖੋ ਹਰ ਮੁਲਕ ਨੇ ਉਹ ਚੀਜ਼ ਤੋਂ ਸਿੱਖਿਆ ਕਿ ਸਾਡੇ ਕੋਲ ਵੱਧ ਤੋਂ ਵੱਧ ਅਸਲਾ ਜਾਂ ਉਹਦੇ ਉੱਤੇ ਪੈਸਾ ਜਿਹੜਾ ਵੱਧ ਤੋਂ ਵੱਧ ਇਨਵੈਸਟ ਕਰ ਰਹੇ ਆ ਪਿਛਲੇ ਸਮਿਆਂ ਦੇ ਵਿੱਚ ਜਦੋਂ ਦੀਆਂ ਜੰਗਾਂ ਹੋਰ ਮੁਹਾਰ ਚੱਲੀ ਹੈ ਉਸ ਤੋਂ ਬਾਅਦ ਵੀ ਬਹੁਤ ਸਾਰੇ ਦੇਸ਼ਾਂ ਨੇ ਆਪਣੀ ਜਿਹੜੀ ਸਿਕਿਉਰਿਟੀ ਹੈ ਉਹਦੇ ਉੱਤੇ ਬਹੁਤ ਪੈਸਾ ਅਰਬਾਂ ਖਰਬਾਂ ਜਿਹੜਾ ਡਾਲਰਾਂ ਦੇ ਹਿਸਾਬ ਦੇ ਨਾਲ ਲਾ ਰਹੇ ਨੇ ਜੀ ਵੱਖਰੇ ਵੱਖਰੇ ਮੁਲਕ, ਤੇ ਉਹਨੂੰ ਕਿਵੇਂ ਦੇਖਦੇ ਹੋ?
1: ਭਾਰਤ ਸਾਹਿਬ ਮੇਰੀ ਬੇਨਤੀ ਇਹ ਹੈ, ਮੈਂ ਇਹ ਤੇ ਹੀ ਆਣ ਰਿਹਾ ਸੀਗਾ, ਇੱਕ ਨਾ ਚਾਂਦਨੀ ਚੌਂਕ ਚੌਂਕ ਟੂ ਚਾਈਨਾ ਇੱਕ ਫਿਲਮ ਸੀ ਜੀ ਅਕਸ਼ੇ ਕੁਮਾਰ ਦੀ, ਉਹਦਾ ਇੱਕ ਡਾਇਲੋਗ ਬੜਾ ਵਧੀਆ ਜੀ। ਉਹ ਕਹਿੰਦਾ ਜੀ ਕਿ ਮੈਨੂੰ ਉਸ 1000 ਮੂਵ ਤੋਂ ਖਤਰਾ ਨਹੀਂ ਗਾ ਜਿਹਦੀ ਪ੍ਰੈਕਟਿਸ ਤੂੰ ਇੱਕ ਵਾਰੀ ਕੀਤੀ ਆ।
0: ਕਿਆ ਬਾਤ ਹੈ!
1: ਮੈਨੂੰ ਉਸ ਇੱਕ ਮੂਵ ਤੋਂ ਖਤਰਾ ਆ ਜਿਹਦੀ ਪ੍ਰੈਕਟਿਸ ਤੂੰ 1000 ਵਾਰ ਕੀਤੀ ਆ ਜੀ।
0: ਵਾਹ ਜੀ ਵਾਹ!
1: ਇਰਾਨ ਨੇ ਆਪਣੀ ਸਟਰੈਂਥ ਕਿੱਥੇ ਜਿਹੜੀ ਆ ਜੀ ਮਿਜ਼ਾਈਲ ਟੈਕਨੋਲੋਜੀ ਤੇ ਕੰਮ ਕੀਤਾ, ਮਿਜ਼ਾਈਲ ਇਦਾਂ ਦੀਆਂ ਬਣਾ ਲਈਆਂ ਜੀ ਕਿ ਮਿਜ਼ਾਈਲ ਦੇ ਨਾਲ ਹੀ ਜਿਹੜਾ ਹੈਗਾ ਆ ਕਿ ਉਹ ਫਟੇ ਚੱਕੀ ਜਾਂਦਾ ਜੀ।
0: ਬਿਲਕੁਲ ਹੈ ਜੀ।
1: ਇਸੇ ਤਰੀਕੇ ਨਾਲ ਤੁਸੀਂ ਯੂਕਰੇਨ ਨੇ ਜਿਹੜਾ ਆ ਡਰੋਨ ਦੇ ਉੱਤੇ ਕਿੰਨਾ ਕੰਮ ਕਰ ਲਿਆ ਕਿ ਉਹਨੇ ਰਸ਼ੀਆ ਦੇ ਨਾਲ ਜਿਹੜਾ ਹੈਗਾ ਤੋਬਾ ਤੋਬਾ ਕਰਾਈ ਹੈ।
0: ਬਿਲਕੁਲ, ਉਹਨਾਂ ਦਾ ਤੋੜ ਹੈਗਾ ਉਹਨਾਂ ਕੋਲ ਜੀ
1: ਇੱਕ। ਹਾਂਜੀ, ਇੱਕ ਏਅਰਪਲੇਨ ਦਾ ਜਿਹੜਾ ਹੈਗਾ ਖਰਚਾ ਤੇ ਇੱਕ ਡਰੋਨ ਦਾ ਖਰਚਾ ਜਿਹੜਾ ਹੈਗਾ ਆ ਵੀ 10,000 ਗੁਣਾ ਦਾ ਫਰਕ ਹੋਏਗਾ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਇਹਦੇ ਤੇ ਬਕਾਇਦਾ ਤੌਰ ਤੇ ਜਹਾਜ਼ ਜਿਹੜੇ ਹੈਗੇ ਆ ਅੱਗੇ ਜਿਹੜਾ ਮੈਂ ਮਤਲਬ ਇਹ ਗੱਲ ਕਿਉਂ ਕਹਿ ਰਿਹਾ
0: ਜੀ,
1: ਇਹ ਇਸ ਕਰਕੇ ਕਹਿ ਰਿਹਾ ਕਿ ਆਪਰੇਸ਼ਨ ਸੰਧੂਰ ਦੇ ਵਿੱਚ ਸਾਡੇ ਜਹਾਜ਼ ਜਿਹੜੇ ਹੈਗੇ ਆ ਉਹਦੇ ਬਾਰੇ ਚਰਚੇ ਹੁੰਦੇ ਰਹੇ ਆ, ਸਾਨੂੰ ਨੀ ਪਤਾ ਕੀ ਸੱਚ ਕੀ ਝੂਠ ਨਾ ਸਾਡੀ ਸਰਕਾਰ ਨੇ ਦੱਸਿਆ ਜੀ। ਪਾਕਿਸਤਾਨੀ ਦਾਅਵੇ ਕਈ ਜਿਹੜੇ ਹੈਗੇ ਆ ਉਹਨਾਂ ਦੀ ਮੰਨੀਏ ਜਾਂ ਇੰਟਰਨੈਸ਼ਨਲ ਮਾਰਕੀਟ ਨੂੰ ਦੇਖੀਏ ਕਿ ਉਹ ਤਾਂ ਕਹਿੰਦੇ ਜੀ ਵੀ ਅਸੀਂ ਰਫੇਲ ਜਿਹੜਾ ਆ ਉਹਨੂੰ ਵੀ ਹਿੱਟ ਕੀਤਾ
0: ਜੀ,
1: ਜਦ ਕਿ ਰਫੇਲ ਦੀ ਜਿਹੜੀ ਆ ਕੁਆਲਿਟੀ 2500 ਕਰੋੜ ਦਾ ਜਹਾਜ਼ ਜਿਹਦੀ ਕੁਆਲਿਟੀ ਇਹ ਸੀ ਵੀ ਉਹਦੇ ਤੇ ਜਿਹੜਾ ਆ ਕੋਈ ਉਹ ਰਡਾਰ ਤੇ ਆਉਂਦਾ ਨਹੀਂ ਜੀ, ਕੋਈ ਕਿਸੇ ਤਰੀਕੇ ਨਾਲ ਹੈ ਤੇ ਉਹਨੂੰ ਕੋਈ ਵੈਪਨ ਹਿੱਟ ਨਹੀਂ ਕਰ ਸਕਦਾ, ਉਹ ਇੰਨਾ ਜ਼ਿਆਦਾ ਜ਼ਬਰਦਸਤ ਸੀ ਜੀ, ਉਹ ਵੀ ਹਿੱਟ ਹੋ ਗਿਆ ਜੀ ਤੇ ਦੈਟ ਉਹ ਕਿਉਂਕਿ ਆਪਾਂ ਸਰਕਾਰ ਨੇ ਤਾਂ ਨੀ ਮੰਨੀ ਨਾ ਦੱਸਿਆ ਹੀ ਨੀ ਉਹਨਾਂ ਨੇ ਕੁਛ, ਪਰ ਉਹ ਤੋਂ ਜਦੋਂ ਪਾਕਿਸਤਾਨ ਦੀ ਸਟੇਟਮੈਂਟ ਆਈ ਉਹ ਤੋਂ ਬਾਅਦ ਰਫੇਲ ਕੰਪਨੀ ਦੇ ਸ਼ੇਅਰ ਜਿਸ ਤਰੀਕੇ ਨਾਲ ਡਿੱਗੇ ਸੀ ਉਹ ਤੋਂ ਲੱਗਦਾ ਵੀ ਗੱਲ ਦੇ ਵਿੱਚ ਕੋਈ ਮਾੜੀ ਮੋਟੀ ਸੱਚਾਈ ਜ਼ਰੂਰ ਹੈਗੀ ਆ ਜੀ। ਬੜੇ ਮਹੀਨਿਆਂ ਬਾਅਦ ਜਿਹੜਾ ਹੈਗਾ ਆ ਜਾ ਕੇ ਇਹਨਾਂ ਨੇ ਇੰਨੀ ਗੱਲ ਜ਼ਰੂਰ ਮੰਨੀ ਸੀ ਕਿ ਭਾਈ ਕੋਲੇਟਰਲ ਡੈਮੇਜ ਹੁੰਦੇ ਆ ਬਈ ਲੜਾਈ ਦੇ ਵਿੱਚ, ਇਹ ਹੈਗਾ ਬਈ ਜੇ 4 ਅਸੀਂ ਉਹਨਾਂ ਦੇ ਮਾਰੇ 2 ਸਾਡੇ ਵੀ ਮਰ ਰਹੇ ਆ ਇਹ ਤੈਅ ਆ
0: ਜੀ,
1: ਉਹ ਬੜੀ ਵੱਡੀ ਸਕਸੈਸ ਹੋਊਗੀ ਜੇ ਅਸੀਂ ਆਪਣੇ ਨੁਕਸਾਨ ਨੂੰ
0: ਨੁਕਸਾਨ ਕੀ ਜਾਂ ਇਹ ਚੰਗੀ ਤਰ੍ਹਾਂ ਕੰਮ ਕਰਦਾ ਉਹ ਵੀ ਚੀਜ਼ਾਂ ਨਾਲ ਨਾਲ ਪਰਖਦੇ ਨੇ ਜੀ, ਕਿੱਥੇ ਤੱਕ ਵਧੀਆ ਰਿਹਾ ਜੀ।
1: ਦੇਖੋ ਟੈਕਨੋਲੋਜੀ ਤਾਂ ਜਿਹੜਾ ਆ ਕਿੱਥੇ ਤੱਕ ਹੈਗੀ ਆ ਜੀ, ਉਹਨਾਂ ਨੇ ਤਾਂ ਚਾਈਨਾ ਨੇ ਜਿਹੜਾ ਆ ਇਰਾਨ ਨੂੰ ਇਹੀ ਗੱਲ ਕਹੀ ਸੀ ਰਸ਼ੀਆ ਨੇ ਤੁਹਾਨੂੰ ਸਪੇਸ ਦੇ ਵਿੱਚ ਹੀ ਜਿਹੜਾ ਆ ਇੱਕ ਏਦਾਂ ਦਾ ਜਿਹੜਾ ਆ ਉਹ ਬਣਾ ਦੇਗੇ ਮੈਗਨੈਟਿਕ ਫੀਲਡ ਜਿਹੜਾ ਆ ਉਹ ਬਣ ਜਾਏਗਾ ਵੀ ਜੇ ਕੋਈ ਜਹਾਜ਼ ਵਗੈਰਾ ਆਉਂਦਾ ਹੈਗਾ ਆ ਉਹ ਆਪਣੇ ਆਪ ਹੀ ਜਿਹੜਾ ਆ ਖਤਮ ਹੋ ਜਾਏਗਾ ਜੀ, ਵੀ ਉਹਨਾਂ ਦਾ ਸਪੇਸ ਜਿਹੜਾ ਆ ਉਹ ਫ੍ਰੀ ਟੂ ਡੇਂਜਰ ਕਰ ਦੇਣਾ ਸੀ ਅਗਲਿਆਂ ਨੇ ਜੀ। ਕਿੰਨੀ ਟੈਕਨੋਲੋਜੀ ਐਡਵਾਂਸ ਆ ਗਈ ਹੈ ਜੀ ਕਿ ਧਰਤੀ ਦੇ ਉੱਪਰ ਵੀ ਜਿਹੜਾ ਹੈਗਾ ਸਪੇਸ ਦੇ ਵਿੱਚ ਆਪਾਂ ਜਿਹੜਾ ਮੈਗਨੈਟਿਕ ਫੀਲਡ ਜਿਹੜਾ ਆ ਬਣਾ ਦੇ ਵਿੱਚ ਕਾਮਯਾਬ ਹੋ ਗਏ।
0: ਬਿਲਕੁਲ,
1: ਕਿ ਉਹਦੇ ਨਾਲ ਜਿਹੜਾ ਆ ਆਪਣੀ ਸੁਰੱਖਿਆ ਕੀਤੀ ਜਾ ਸਕਦੀ ਆ। ਸਵਾਲ ਫੇਰ ਉੱਥੇ ਆਉਂਦਾ ਹੈਗਾ ਆ ਜੀ ਕਿ ਤੁਹਾਡੇ ਦੇਸ਼ ਦੀ ਸਟਰੈਂਥ ਕੀ ਆ, ਤੁਸੀਂ ਕਿੱਥੇ ਫੋਕਸ ਕਰਨਾ ਆ, ਤੁਸੀਂ ਉਹ ਕਿਹੜਾ ਮੂਵ ਆ ਜਿਹੜਾ ਇੱਕ ਮੂਵ ਜਿਹਦੇ ਨਾਲ 1000 ਵਾਰ ਪ੍ਰੈਕਟਿਸ ਕਰਕੇ ਤੇ ਉਹਦੇ ਨਾਲ ਕਿਲਿੰਗ ਮੂਵ ਬਣਾਉਣਾ ਉਹਨੂੰ ਜੀ। ਸੋ ਇਸ ਕਰਕੇ ਹਾਂਜੀ ਤੁਸੀਂ ਅੱਜਕਲ ਲੜਾਈ ਦੀ ਕੋਸਟ ਵੀ ਤਾਂ ਦੇਖਣੀ ਹੈ ਨਾ, ਵੈਪਨ ਦੀ ਕੋਸਟ ਵੀ ਦੇਖਣੀ ਆ, ਵੈਪਨ ਦਾ ਅਲਟਰਨੇਟਿਵ ਵੀ ਤਾਂ ਦੇਖਣਾ ਜੀ, ਵੀ ਇਹਦਾ ਅਲਟਰਨੇਟਿਵ ਹੋਰ ਕੀ ਹੋ ਸਕਦਾ ਹੈਗਾ ਆ ਜੀ, ਇੱਕ 10,000 ਦੀ ਚੀਜ਼ ਆਪਾਂ ਖਰਚ ਕਰਕੇ ਉਹ ਕੰਮ ਕਰਾ ਰਹੇ ਹੈਗੇ ਆ, ਤੇ ਜੇ ਉਹ ਡੈਮੇਜ ਹੋ ਜਾਂਦੀ 10,000 ਦਾ ਨੁਕਸਾਨ ਹੁੰਦਾ ਆ, ਜੇ 100 ਰੁਪਏ ਵਾਲੀ ਚੀਜ਼ ਜਿਹੜੀ ਉਹੀ ਕੰਮ ਕਰੇ ਆਉਂਦੀ ਆ ਜੀ, ਤੇ ਫਿਰ ਆਪਾਂ ਕਿਉਂ ਨਾ ਉੱਤੇ ਜਿਹੜਾ ਜ਼ੋਰ ਦਈਏ ਜੀ, ਤੇ ਆਪਾਂ ਦੇਖਿਆ ਹੀ ਆ ਜੀ ਓਪਰੇਸ਼ਨ ਸੰਧੂਰ ਦੇ ਵਿੱਚ ਸਾਨੂੰ ਕਈ ਦਿਨ ਜਿਹੜਾ ਹੈਗਾ ਸੁਪਨੇ ਪਾਈ ਰੱਖਿਆ ਉਹਨਾਂ ਦੇ ਡਰੋਨ ਤੇ ਡਰੋਨ ਡਰੋਨ ਤੇ ਡਰੋਨ ਆਉਂਦੇ ਰਹੇ ਜੀ, ਉਹ ਡਰੋਨ ਦੇਖੋ ਉੱਥੇ ਰਿਸਕ ਫੈਕਟਰ ਵੀ ਹੈਗਾ ਹੈ ਜੀ, ਜਹਾਜ਼ ਲੈ ਕੇ ਬੰਦਾ ਜਾਊਗਾ, ਮੈਨ ਪਾਵਰ ਜਿਹੜੀ ਹੁੰਦੀ ਉਹ ਵੀ ਲੱਗਦੀ ਹੈ ਜੀ,
0: ਤੇ
1: ਡੈਮੇਜ ਜਿਹੜਾ ਹੁੰਦਾ ਆ ਉਹ ਹਾਂਜੀ ਮੈਨੂਅਲ ਡੈਮੇਜ ਜਿਹੜਾ ਉਹਦੀ ਸੰਭਾਵਨਾ ਵਧੀ ਰਹਿੰਦੀ ਹੈ ਜੀ, ਸੋ ਕੋਈ ਇਹੋ ਜਿਹਾ ਕੰਮ ਕਰਨਾ ਚਾਹੀਦਾ ਆ ਜੀ, ਇੱਥੇ ਕਮੇਟੀ ਬਣੇ ਜੀ ਇੱਕ ਆਈਸੋਲੇਟਡ ਸਟੇਟਮੈਂਟ ਦੇ ਉੱਤੇ ਆਪਾਂ ਜਿਹੜਾ ਆ ਫੋਕਸ ਕਰਕੇ ਆਪਣੀ ਟਿੱਪਣੀ ਨਾ ਹੀ ਦਈਏ, ਕਿਉਂਕਿ ਆਪਾਂ ਏਡੇ ਵੱਡੇ ਐਕਸਪਰਟ ਤਾਂ ਹੈ ਨਹੀਂਗੇ ਜੀ ਡਿਫੈਂਸ ਦੇ ਮਾਮਲੇ ਚ ਜੀ।
0: ਜੀ ਭਾਰਤ ਸਾਹਿਬ ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ
1: ਲਈ। ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਸਾਰਿਆਂ ਦਾ, ਧੰਨਵਾਦ ਜੀ, ਗ੍ਰੇਟਫੁਲ ਸਰ, ਸ਼ੁਕਰੀਆ
0: ਜੀ। ਦੋਸਤੋ ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕੁਝ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਵੱਧਦੇ ਹਾਂ, ਤੇ ਜੇ ਤੁਸੀਂ ਮਨ ਦੇ ਵਿੱਚ ਕੋਈ ਗੱਲਬਾਤ ਆਉਂਦੀ ਹੈ ਤਾਂ ਜ਼ਰੂਰ ਕਰ ਸਕਦੇ ਹੋ, ਇਸੇ ਕਰਕੇ ਆਪਣੇ ਲਾਈਨਾਂ ਜਿਹੜੀਆਂ ਨੇ ਓਪਨ ਨੇ ਜੀ ਤੁਹਾਡੇ ਲਈ, +358 44 976 19 ਬਟ ਸਟੂਡੀਓ ਦਾ ਨੰਬਰ ਹੈ, ਤੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਤੇ ਚੰਦ ਦੀ ਗੱਲ ਹੋਈ ਹੈ ਉੱਥੋਂ ਵੀ ਜਿਹੜੀ ਕਾਲ ਕਰਕੇ ਮਿਲਾ ਕੇ ਤੇ ਆਪਣੀ ਗੱਲਬਾਤ ਜਿਹੜੀ ਹੈ ਆਪਣੇ ਜਜ਼ਬਾਤ ਜਿਹੜੇ ਨੇ ਸਾਂਝੇ ਕਰ ਸਕਦੇ ਹੋ ਜੀ। ਤੇ ਲੋ ਤਦ ਤੱਕ ਦੋਸਤੋ ਮੈਂ ਚੱਲਦਾ ਤੁਹਾਡੇ ਨਾਲ ਹੌਲੀ ਹੌਲੀ, ਆਪਾਂ ਮਜ਼ੇ ਮਜ਼ੇ ਨਾਲ ਹੋਰ ਗੱਲਾਂ ਬਾਤਾਂ ਕਰਦੇ ਹਾਂ ਨਾਲ, ਤੇ ਸਮਾਂ ਇਜਾਜ਼ਤ ਦੇਵੇਗਾ ਤੇ ਨਾਲ ਹਜੇ ਕਾਫੀ ਸਮਾਂ ਆਪਣੇ ਕੋਲ ਵੈਸੇ ਪਿਆ ਹੈ, ਤਕਰੀਬਨ 45 ਮਿੰਟ ਪਏ ਨੇ, 45 ਮਿੰਟ ਆਪਾਂ ਹੋਰ ਲਾਵਾਂਗੇ, ਗੱਲਬਾਤ ਤੁਹਾਨੂੰ ਨਵੀਂ ਵੀ ਸੁਣਾਵਾਂਗੇ ਕੋਈ ਨਾ ਕੋਈ। ਤੇ ਲੋ ਫਿਰ ਬਾਤ ਪਾਉਂਦੇ ਹਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ, ਥੋੜਾ ਜਿਹਾ ਚੱਲਦੇ ਹਾਂ ਫਰਾਂਸ ਦੀ ਗੱਲ ਚੱਲਦੇ ਹਾਂ, ਯੂਰਪ ਦੇ ਵਿੱਚ ਕੀ ਕੁਝ ਵਾਪਰ ਰਿਹਾ। ਫਰਾਂਸ ਦੀਆਂ ਸੜਕਾਂ ਦੇ ਉੱਤੇ ਜਿਹੜਾ ਉੱਤਰੇ ਨੇ ਜੈਨ ਜੀ ਜਿਹੜੀ ਹੈ, ਪ੍ਰਦਰਸ਼ਨਕਾਰੀਆਂ ਨੇ ਕਈ ਥਾਈਂ ਜਿਹੜੀ ਹੈ ਅੱਗ ਲਾਈ ਹੈ ਤੇ ਸਕੂਲ ਵੀ ਅੱਜ ਬੰਦ ਰਹੇ ਨੇ। ਫਰਾਂਸ ਦੇ ਵਿੱਚ ਸਿੱਖਿਆ ਪ੍ਰਣਾਲੀ ਦੇ ਵਿੱਚ ਸੁਧਾਰ, ਅਧਿਆਪਕਾਂ ਦੀ ਘਾਟ ਤੇ ਬਜਟ ਕਟੌਤੀ ਖਿਲਾਫ਼ ਸ਼ੁਰੂ ਹੋਇਆ ਜਿਹੜਾ ਸਕੂਲੀ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕਿਆ ਤੇ ਹਿੰਸਕ ਰੂਪ ਧਾਰਨ ਕਰਨ ਲੱਗ ਪਿਆ। ਰਾਸ਼ਟਰਪਤੀ ਇਮੈਨੁਅਲ ਮੈਕਰੋ ਜਿਹੜੇ ਨੇ ਉਹਨਾਂ ਦੀ ਸਰਕਾਰ ਦੇ ਲਈ ਜਿਹੜਾ ਪ੍ਰਦਰਸ਼ਨ ਹੈ ਵੱਡੀ ਚੁਣੌਤੀ ਬਣ ਰਿਹਾ। ਇਨ੍ਹਾਂ ਪ੍ਰਦਰਸ਼ਨਾਂ ਦੇ ਵਿੱਚ 3 ਲੱਖ ਤੋਂ ਵੱਧ ਲੋਕ ਜਿਹੜੇ ਨੇ ਸੜਕਾਂ ਦੇ ਉੱਤੇ ਉਤਰੇ ਹੈ ਤੇ ਦੇਸ਼ ਭਰ ਦੇ ਵਿੱਚ 500 ਤੋਂ ਵੱਧ ਹਾਈ ਸਕੂਲਾਂ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਰੱਖਿਆ। ਵਿਦਿਆਰਥੀਆਂ ਨੇ ਜਿਹੜਾ ਡਸਟਬੀਨ ਤੇ ਬੈਰੀਕੇਡਾਂ ਨੂੰ ਅੱਗ ਲਗਾਤੀ ਤੇ ਰਸਤੇ ਬੰਦ ਕਰ ਦਿੱਤੇ ਤੇ ਪੈਰਿਸ, ਮਾਰਸਈ, ਲੀਲ ਅਤੇ ਲਿਓਨ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਫਰੈਂਚ ਗ੍ਰਹਿ ਮੰਤਰਾਲੇ ਦੇ ਅਨੁਸਾਰ ਜਿਹੜਾ ਇਨ੍ਹਾਂ ਪ੍ਰਦਰਸ਼ਨਾਂ ਦੇ ਅਨੁਸਾਰ ਹਿੰਸਾ ਭੜਕਾਉਣ ਤੋਂ ਬਾਅਦ ਹੁਣ ਤੱਕ 5,000 ਦੇ ਲਗਭਗ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਨਾਬਾਲਗ ਨੇ ਤੇ ਝੜਪਾਂ ਦੇ ਦੌਰਾਨ 600 ਤੋਂ ਵੱਧ ਪੁਲਿਸ ਅਧਿਕਾਰੀ ਤੇ ਕਈ ਵਿਦਿਆਰਥੀ ਜ਼ਖਮੀ ਹੋਏ ਹੈ। ਪੁਲਿਸ ਦੇ ਦੁਆਰਾ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਲਈ ਅਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਗਿਆ ਤੇ ਇਸੇ ਤੋਂ ਇਲਾਵਾ ਮਾਰਸਈ ਸ਼ਹਿਰ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਤੇ ਪੈਟਰੋਲ ਸੁੱਟਣ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਅੱਗ ਲਗਾਉਣ ਜਿਹੜਾ ਵਰਗੀਆਂ ਹਿੰਸਕ ਘਟਨਾਵਾਂ ਵੀ ਸਾਹਮਣੇ ਆਈਆਂ ਨੇ। ਇਨ੍ਹਾਂ ਪ੍ਰਦਰਸ਼ਨਾਂ ਦਾ ਮੁੱਖ ਕਾਰਨ ਮੈਕਰੋ ਜਿਹੜੀ ਸਰਕਾਰ ਹੈ ਦੁਆਰਾ ਪ੍ਰਸਤਾਵਿਤ 54 ਅਰਬ ਯੂਰੋ ਦੀ ਸਰਕਾਰੀ ਬਜਟ ਕਟੌਤੀ ਦੱਸਿਆ ਜਾ ਰਿਹਾ। ਵਿਦਿਆਰਥੀ ਚਾਹੁੰਦੇ ਨੇ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਬਜਟ ਦੇ ਵਿੱਚ ਹੋਈ ਇਸ ਕਟੌਤੀ ਨੂੰ ਵਾਪਸ ਲਿਆ ਜਾਵੇ ਤੇ ਐਜੂਕੇਸ਼ਨ ਸਿਸਟਮ ਨੂੰ ਸੁਧਾਰਿਆ ਜਾਵੇ। ਇਹ ਨੇ ਜੀ ਲੋਕ ਆਪਣੇ ਲਈ ਜਿਹੜਾ ਹੱਕਾਂ ਦੇ ਪ੍ਰਤੀ ਜਾਗਰੂਕ ਨੇ। ਦੇਖ ਲਓ 54 ਅਰਬ ਯੂਰੋ ਦਾ ਕੱਟ ਲਾਇਆ ਮੈਕਰੋ ਹੁਣਾਂ ਨੇ ਤੇ ਅਗਲੇ ਕਹਿੰਦੇ ਭਾਈ ਆਓ ਤੁਸੀਂ ਸਾਡਾ ਹੱਕ ਕਿੱਦਾਂ ਖੋ ਸਕਦੇ ਹੋ। ਛੋਟੇ ਬੱਚੇ ਜਿਹੜੇ ਨੇ ਸਟੂਡੈਂਟਸ ਨੇ ਹਾਈ ਸਕੂਲਾਂ ਦੇ ਉਹ ਜਿਹੜੇ ਨੇ ਆਪਣੀਆਂ ਮੁਹਿੰਮਾਂ ਚਲਾ ਰਹੇ ਨੇ। ਇਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਜਲਦ ਤੋਂ ਜਲਦ ਭਰਨਾ ਤੇ ਓਵਰ ਕਰਾਊਡਿਡ ਕਲਾਸ ਰੂਮਾਂ ਦੀ ਸਮੱਸਿਆ ਹੱਲ ਕਰਨਾ ਵੀ ਵਿਦਿਆਰਥੀਆਂ ਦੀਆਂ ਅਹਿਮ ਮੰਗਾਂ ਰਹੀਆਂ ਨੇ। ਉਹ ਸਕੂਲੀ ਇਮਾਰਤਾਂ ਦੀ ਮੁਰੰਮਤ ਤੇ ਪੜ੍ਹਾਈ ਦੇ ਉੱਤੇ ਜਿਹੜਾ ਸ਼ਡਿਊਲ ਦੇ ਵਿੱਚ ਸੁਧਾਰ ਦੀ ਵੀ ਮੰਗ ਕਰ ਰਹੇ ਹੈ। ਫਰਾਂਸ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਸਬੈਸਟੀਅਨ ਲੇਕੋਰ ਨੂੰ ਨੇ ਮੰਤਰੀਆਂ ਦੀ ਐਮਰਜੈਂਸੀ ਮੀਟਿੰਗ ਬੁਲਾਈ ਹੈ ਤੇ ਮੰਤਰੀਆਂ ਦੇ ਸਰਕਾਰੀ ਦੌਰੇ ਦੇ ਰੱਦ ਕਰਨ ਦੇ ਹੁਕਮ ਵੀ ਦਿੱਤੇ ਹੈ। ਸਿੱਖਿਆ ਮੰਤਰਾਲੇ ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਦੇ ਲਈ ਇੱਕ ਮੰਚ ਤਿਆਰ ਕਰਨ ਦੀ ਪੇਸ਼ਕਸ਼ ਕੀਤੀ ਹੈ ਪਰ ਪ੍ਰਦਰਸ਼ਨਕਾਰੀ ਵਿਦਿਆਰਥੀ ਮੰਗਾਂ ਮੰਨੇ ਜਾਣ ਦਾ ਭਰੋਸਾ ਦਿਵਾਏ ਜਾਣ ਤੱਕ ਪ੍ਰਦਰਸ਼ਨ ਜਾਰੀ ਰੱਖਣ ਦੇ ਉੱਤੇ ਅੜੇ ਹੋਏ ਜਿਹੜੇ ਨਜ਼ਰ ਆਏ ਨੇ। ਹੁਣ ਦੇਖਣਾ ਇਹ ਵੀ ਹੋਵੇਗਾ ਕਿ ਮੈਕਰੋ ਪ੍ਰਸ਼ਾਸਨ ਜਿਹੜਾ ਵਿਦਿਆਰਥੀਆਂ ਦੇ ਇਹਨਾਂ ਪ੍ਰਦਰਸ਼ਨਾਂ ਦੇ ਨਾਲ ਜਿਹੜਾ ਕਿਵੇਂ ਨਜਿੱਠਦੀ ਹੈ। ਤੇ ਇਸੇ ਤਰ੍ਹਾਂ ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰਥਾ ਨੂੰ ਪ੍ਰਭਾਵਿਤ ਕੀਤਾ। ਇਹ ਖ਼ਬਰ ਲੈ ਕੇ ਆਪਾਂ ਮੁਹੰਮਦ ਜੀ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਯੂਕਰੇਨ ਨੇ ਕਿਹਾ ਕਿ ਲੰਬੀ ਦੂਰੀ ਦੇ ਹਵਾਈ ਹਮਲਿਆਂ ਨੇ ਰੂਸ ਦੀ ਅੱਧੇ ਤੋਂ ਵੱਧ ਤੇਲ ਸੋਧਕ ਸਮਰਥਾ ਨੂੰ ਪ੍ਰਭਾਵਿਤ ਕਰਤਾ ਹੈ। ਯੂਕਰੇਨ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਦੇ ਨਾਲ ਰੂਸ ਦੀ ਰੂਸੀ ਫੌਜ ਨੂੰ ਤੇਲ ਸਪਲਾਈ ਕਰਨ ਦੀ ਸਮਰੱਥਾ ਪ੍ਰਭਾਵਿਤ ਹੋਈ ਹੈ। ਤੇ ਰੱਖਿਆ ਮੰਤਰਾਲੇ ਨੇ ਕੱਲ ਬੀਤੇ ਦੇ ਵਿਚ ਕਿਹਾ ਕਿ ਮਾਸਕੋ ਯਾਰੋਸ ਲਾਵਲ ਉਸਤ ਲੂਗਾ ਪਰਮ ਸਰਾਤੋਵ ਅਤੇ ਸਿਜ਼ਰਾਨ ਸਮੇਤ ਕਈ ਸ਼ਹਿਰਾਂ ਦੇ ਵਿਚ ਤੇਲ ਸੋਧਕ ਕਾਰਖਾਨਿਆਂ ਦੇ ਉੱਤੇ ਹਾਲ ਹੀ ਦੇ ਵਿਚ ਹੋਇਆ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਦਾ ਜਿਹੜਾ

0: ਜਿਹੜਾ ਹੋਣਾ ਪਿਆ ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੀਤੇ ਵੀਰਵਾਰ ਨੂੰ ਜਿਹੜਾ ਦੱਬੀ ਆਵਾਜ਼ ਦੇ ਵਿਚ ਸਵੀਕਾਰ ਕੀਤਾ ਕਿ ਹਮਲਿਆਂ ਦੇ ਕਾਰਨ ਰੂਸ ਦੇ ਕੁੱਲ ਘਰੇਲੂ ਉਤਪਾਦਨ ਜਿਹੜਾ ਉਹਦਾ ਜੀ ਡੀ ਪੀ ਵਿਚ ਲਗਭਗ 1% ਦੀ ਗਿਰਾਵਟ ਜਿਹੜੀ ਹੈ ਆਈ ਹੈ। ਪੁਤਿਨ ਨੇ ਅੰਤਰਰਾਸ਼ਟਰੀ ਵਿਦੇਸ਼ੀ ਜਿਹੜੀ ਨੀਤੀ ਹੈ ਮਾਹਰਾਂ ਦੇ ਵਾਲਦਾਈ ਕਲੱਬ ਫੋਰਮ ਦੀ ਇਕ ਮੀਟਿੰਗ ਦੇ ਵਿਚ ਕਿਹਾ ਕਿ ਉਨ੍ਹਾਂ ਨੇ ਯੁਕਰੇਨ ਨੇ ਜਿਹੜਾ ਤੇਲ ਰਿਫਾਇਨਰੀਆਂ ਦੇ ਉੱਤੇ ਹਮਲੇ ਕੀਤੇ ਆ ਤੇ ਉਨ੍ਹਾਂ ਨੇ ਖੁੱਲੇ ਆਮ ਸਾਡੀ ਆਰਥਿਕਤਾ ਨੂੰ ਨੁਕਸਾਨ ਜਿਹੜਾ ਪਹੁੰਚਾਉਣ ਦਾ ਟੀਚਾ ਰੱਖਿਆ ਕਿ ਉਹ ਆਪਣੇ ਟੀਚੇ ਦੇ ਵਿਚ ਸਫਲ ਹੋਏ ਨੇ, ਇਹ ਕੁਐਸਚਨ ਕੀਤਾ। ਅੰਸ਼ਕ ਤੌਰ ਦੇ ਉੱਤੇ ਯੁਕਰੇਨ ਦੇ ਰੱਖਿਆ ਮੰਤਰੀ ਯਵੀਨੀ ਖਮਾਰਾ ਨੇ ਕਿਹਾ ਕਿ ਯੁਕਰੇਨੀ ਖੁਫੀਆ ਏਜੰਸੀਆਂ, ਜਨਰਲ ਸਟਾਫ ਅਤੇ ਰੱਖਿਆ ਮੰਤਰਾਲੇ ਦੇ ਵਿਸ਼ਲੇਸ਼ਕਾਂ ਨੇ ਹਮਲਿਆਂ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਤੇ ਉਨ੍ਹਾਂ ਜਿਹੜਾ ਕਿਹਾ ਕਿ ਸਾਡੇ ਦੁਆਰਾ ਨਿਸ਼ਾਨਾ ਬਣਾਈ ਗਈ ਤੇਲ ਰਿਫਾਇਨਰੀ ਸਮਰੱਥਾ ਦੇ 51% ਦਾ ਵਿਨਾਸ਼, ਦੁਸ਼ਮਣ ਦੀ ਆਰਥਿਕਤਾ, ਹਮਲਾਵਰ ਕਾਰਵਾਈਆਂ ਜਾਰੀ ਰੱਖਣ ਤੇ ਫੌਜਾਂ ਦੀ ਸਪਲਾਈ ਕਰਨ ਦੀ ਸਮਰੱਥਾ ਦੇ ਲਈ ਇਕ ਜਿਹੜਾ ਵੱਡਾ ਝਟਕਾ ਦੱਸਿਆ ਗਿਆ ਹੈ। ਜੀ ਦੋਸਤੋ, ਇਹ ਅੱਗੇ ਜਾ ਕੇ ਖਬਰਾਂ ਹੋਰ ਕਰਦੇ, ਇੱਕ ਦੋ ਹੋਰ ਖਬਰਾਂ ਨੇ ਤੇ ਉਸ ਤੋਂ ਪਹਿਲਾਂ ਆਪਾਂ ਮੁਹੰਮਦ ਜੀ ਦੀ ਗੱਲਬਾਤ ਸੁਣ ਕੇ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਜੀ ਥੈਂਕ ਯੂ ਸੋ ਮਚ ਵੀ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੀ ਸੁਰਤੇ ਵੀ ਜਿਹੜੇ ਹੈਗੇ ਇਸ ਵਕਤ ਤੁਸੀਂ ਫਰਮਾ ਹੋਈ ਜਿੰਦੇ ਵਾਸਤੇ ਰਹਿਣ, ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ, ਦਿਲੀ ਦੁਆਵਾਂ।
0: ਥੈਂਕ ਯੂ ਜੀ, ਜੀ
1: ਜੀ ਵੈਲਕਮ ਤੇ ਬਹੁਤ ਵਧੀਆ ਸੁਣਾ ਰਾਜਨ ਸੈਣੀ ਸਾਹਿਬ ਦੀ ਗੱਲਬਾਤ ਚੱਲ ਰਹੀ ਸੀ
0: ਜੀ,
1: ਗੁਫ਼ਤਗੂ ਜੁਸਤਜੂ ਰੂਬਰੂ ਤੇ ਬਹੁਤ ਬਾ ਕਮਾਲ ਤੇ ਬੜਾ ਕੁਛ ਜਿਹੜਾ ਹੈਗਾ ਸਾਹਮਣੇ ਆਉਂਦਾ। ਬਿਲਕੁਲ ਗੱਲਾਂ ਕਰਦੇ ਹਾਂ ਤੇ ਸਾਹਮਣੇ ਵੀਰ ਭੁਪਿੰਦਰ ਜੀ ਆਉਂਦਾ। ਹੁਣ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ, ਖਬਰਾਂ ਵੀ ਚੱਲ ਰਹੀਆਂ ਨਾ ਇੰਟਰਨੈਸ਼ਨਲ ਤੇ ਇਹਦੇ ਵਿੱਚ ਜਿਹੜਾ ਹੈਗਾ ਜਦੋਂ ਅਸੀਂ ਨਿਗਾਹ ਮਾਰਦੇ, ਦੇਖੋ ਇੱਕ ਜਦੋਂ ਇੱਕ ਇਨਸਾਨ ਜਿਹੜਾ ਹੈਗਾ ਭੇਜਿਆ ਗਿਆ ਹੈਗਾ, ਇਹ ਆਪ ਆਇਆ ਨੀ ਗਾ, ਇਹਨੂੰ ਭੇਜਿਆ ਗਿਆ, ਲੇਕਿਨ ਇਹ ਭੁੱਲ ਗਿਆ ਹੋਇਆ, ਇਸ ਗੱਲ ਨੂੰ ਇਹ ਭੁੱਲ ਚੁੱਕਾ ਹੈ। ਮੈਨੂੰ ਤਾਂ ਕਿਸੇ ਨੇ ਭੇਜਿਆ।
0: ਦੇਖੋ ਇਹ ਤਾਂ ਇੱਥੇ ਤੱਕ ਵੀ ਕਿਹਾ ਜਾਂਦਾ ਕਿ ਆਪਾਂ ਇਸ ਧਰਤੀ ਦੇ ਉੱਤੇ ਏਲੀਅਨਸ ਹੈਗੇ ਆ ਆਪ ਹੀ, ਆਪਾਂ ਕਹਿੰਦੇ ਤਾਂ ਹੈ ਕਿ ਜਿਹੜਾ ਅਨ ਆਈਡੈਂਟੀਫਾਈ ਜਿਹੜੇ ਆਪਾਂ ਸਮਝ ਨਹੀਂ ਸਕਦੇ ਹਜੇ ਤਾਈ, ਜਿਹੜੇ ਹੋਰ ਕਹਿੰਦੇ ਨੇ ਕੋਈ ਸ਼ਿਪ ਆਉਂਦੇ ਨੇ ਜਾਂ ਹੋਰ ਆਉਂਦੇ ਨੇ ਦੇਖੇ ਜਾਂਦੇ ਆ, ਪਤਾ ਨੀ ਹੈ ਕਿ ਨਹੀਂ ਹੈ ਤੇ, ਪਰ ਕੁਝ ਲੋਕ ਇਹ ਵੀ ਮੰਨਦੇ ਨੇ, ਬਲੀਵ ਕਰਦੇ ਆ ਕਿ ਇਸ ਧਰਤੀ ਦੇ ਉੱਤੇ ਸਾਨੂੰ ਮਤਲਬ ਕਿ ਏਲੀਅਨਸ ਦੇ ਤੌਰ ਦੇ ਉੱਤੇ ਭੇਜਿਆ ਗਿਆ ਇੱਥੇ ਸਾਰਾ ਕੁਝ ਕਰਨ ਦੇ ਲਈ ਜੀ, ਤੇ ਉਹ ਸਾਨੂੰ ਕੰਟਰੋਲ ਕਰ ਰਹੇ ਨੇ, ਇਹ ਵੀ ਮੰਨਦੇ ਨੇ ਜੀ ਲੋਕ।
1: ਜੀ ਜੀ ਬਿਲਕੁਲ ਬਿਲਕੁਲ, ਕਿਉਂਕਿ ਐਵੇਂ ਬਿਨਾਂ ਮਕਸਦ ਤੋਂ ਕੁਛ ਨੀ ਹੁੰਦਾ ਨਾ ਇਸ ਦੁਨੀਆਂ ਚ, ਵਾਕਈ ਜਿਹੜਾ ਹੈਗਾ ਬਿਨਾਂ ਮਕਸਦ ਤੋਂ ਨੀ, ਆਪਾਂ ਇਹਦੇ ਪਿੱਛੇ ਮਕਸਦ ਹੈਗਾ, ਲੇਕਿਨ ਅਸੀਂ ਭੁੱਲ ਗਏ ਹੈਗੇ ਆ ਆਣ ਕੇ। ਜਿਵੇਂ ਜਿਵੇਂ ਕੋਈ ਕਿਸੇ ਨੂੰ ਆਪਾਂ ਚੀਜ਼ ਲੈਣ ਭੇਜੀਏ ਬਾਜ਼ਾਰ ਤੇ, ਹਨਾ, ਮਤਲਬ ਤੂੰ ਫਲਾਨੀ ਚੀਜ਼ ਲੈਣ ਜਾ ਤੇ ਉਹ ਉੱਥੇ ਦੀ ਰੰਗਤ ਦੇ ਵਿੱਚ ਚਕਾ ਚੌਣ ਦੇ ਵਿੱਚ ਗੁੰਮ ਹੋ ਜਾਵੇ ਤੇ ਬਾਅਦ ਚ ਅਸੀਂ ਦੇਖਦੇ।
0: ਹੁਣ ਦੇਖੋ ਜਿੱਦਾਂ ਆਪਣੇ ਇੱਥੋਂ ਜਿੱਦਾਂ ਕਿ ਪ੍ਰਿਥਵੀ ਤੋਂ ਹੁਣ ਸਪੇਸ ਦੇ ਵਿਚ ਜੋ ਕੁਝ ਕੀਤਾ ਜਾ ਰਿਹਾ ਹੈ ਉਹ ਆਪਣੇ ਦੁਆਰਾ ਕੀਤਾ ਜਾ ਰਿਹਾ ਜੀ, ਉਹਨੂੰ ਥੋੜੀ ਆਪਾਂ ਇਨਕਾਰ ਕਰ ਸਕਦੇ ਹਾਂ। ਏਦਾਂ ਹੀ ਹੋ ਸਕਦਾ ਕਿ ਕਿਤੇ ਸਮਿਆਂ ਦੇ ਵਿਚ ਕਿਸੇ ਹੋਰ ਜਿਹੜਾ ਪਲੈਨਟ ਤੋਂ ਇੱਥੇ ਲੋਕ ਭੇਜੇ ਗਏ ਹੋਣਗੇ ਜੀ, ਜਾਂ ਕੁਝ ਇਸ ਤਰ੍ਹਾਂ ਦੇ ਏਲੀਅਨਸ ਭੇਜੇ ਹੋਣਗੇ ਜੀ, ਪਤਾ ਨੀ ਕਿੱਦਾਂ ਦੀਆਂ ਪ੍ਰਜਾਤੀਆਂ ਜਾਂ ਜਾਤੀਆਂ ਹੋਰ ਵੀ ਪਲੈਨਟ ਦੇ ਉੱਤੇ ਰਹਿੰਦੀਆਂ ਹੋਣਗੀਆਂ ਜੀ, ਜਿੱਥੇ ਆਪਾਂ ਸਾਡੀ ਨਿਗਾਹ ਨਹੀਂ ਜਾਂਦੀ।
1: ਕਿਆਮਤ ਦੇ ਅਲਾਮਤ ਹੈਗੇ ਆ ਨਾ
0: ਜੀ,
1: ਜਿਹਨੂੰ ਆਪਾਂ ਸਿਮਟਮਸ ਵੀ ਕਹਿੰਦੇ ਨੇ ਜਾਂ ਅਲਾਮਤ ਕਹਿੰਦੇ ਨੇ, ਕਿਆਮਤ ਦੇ ਅਲਾਮਤ ਦੇ ਵਿੱਚ ਜ਼ਿਕਰ ਆਇਆ ਹੋਇਆ, ਯਾਨੀ ਸਟੈਪਾਂ ਆਉਣੀਆਂ ਹੈਗੀਆਂ ਆ, ਫਿਰ ਇਸ ਤੋਂ ਬਾਅਦ ਆਹ ਸਟੈਪ ਆਉਣੀ, ਇਸ ਤੋਂ ਬਾਅਦ ਆਹ ਆਉਣੀਆਂ, ਉਹ ਸਟੈਪਾਂ ਸਾਰੀਆਂ ਦੱਸੀਆਂ ਹੋਈਆਂ ਬਿਲਕੁਲ ਲਿਖਤ ਦੇ ਵਿੱਚ ਵੀ ਆਇਆ ਹੋਇਆ, ਲੇਕਿਨ ਅਸੀਂ ਲਗਾਤਾਰ ਉਸੇ ਵੱਲ ਨੂੰ ਜਿਹੜਾ ਵੱਧਦੇ ਜਾ ਰਹੇ ਹੈਗੇ ਆ
0: ਜੀ,
1: ਤੇ ਉਹ ਇਸ ਤਰ੍ਹਾਂ ਦਾ ਵੱਧਦੇ ਜਾ ਰਹੇ ਵੀ ਸਾਡੇ ਚਾਹੁਣ ਜਾਂ ਨਾ ਚਾਹੁਣ ਦੇ ਨਾਲ ਵੀ ਆਪਾਂ ਫਿਰ ਵੀ ਉਦੋਂ ਨੂੰ ਜਾ ਰਹੇ ਹੈਗੇ,
0: ਬਿਲਕੁਲ
1: ਤੇ ਇਸ ਤਰ੍ਹਾਂ ਕਰਕੇ ਹੋ ਰਿਹਾ ਹੈਗਾ। ਅੱਗੇ ਨਿਸ਼ਾਨੀਆਂ ਕੁਛ ਪੂਰੀਆਂ ਹੋ ਗਈਆਂ ਹੈਗੀਆਂ, ਲੇਕਿਨ ਕੁਛ ਨਿਸ਼ਾਨੀਆਂ ਅਜੇ ਬਾਕੀ ਹੈਗੀਆਂ ਵੱਡੀਆਂ ਵੱਡੀਆਂ, ਤੇ ਉਹ ਜਦੋਂ ਪੂਰੀਆਂ ਹੋਣੀਆਂ ਉਹ ਸਾਰੀਆਂ ਨਿਸ਼ਾਨੀਆਂ ਤੋਂ ਬਾਅਦ ਜਿਹੜੀ ਹੈਗੀ ਆ ਫਿਰ ਕਿਆਮਤ ਬਰਪਾ ਹੋਣੀ ਹੈਗੀ ਆ, ਅਜੇ ਵਕਤ ਹੈਗਾ, ਅਜੇ ਕਾਫੀ ਟਾਈਮ ਲੱਗ ਜਾਣਾ
0: ਜੀ,
1: ਤੇ ਬਾਕੀ ਗੱਲਾਂ ਕਰਦੇ ਹੈਗੇ ਆ। ਤੇ ਹੁਣ ਮੈਂ ਉਹੀ ਗੱਲ ਕਰਦਾ ਪਿਆ ਸੀ, ਦੇਖੋ ਏਡੇ ਏਡੇ ਬਾਦਸ਼ਾਹ ਜਿਹੜੇ ਰੋਲ ਮਾਡਲ ਜਿਹਨਾਂ ਨੂੰ ਅਸੀਂ ਕਹਿ ਰਹੇ, ਹੁਣ ਉਹਨਾਂ ਨੂੰ ਦੇਖੋ ਕੀ ਜਿਹੜਾ ਕਿਹੜੀ ਪੱਗ ਨੂੰ ਪਏ ਹੋਏ
0: ਹਨਾ,
1: ਦੱਸੋ ਤੁਸੀਂ ਕਿਹੜੀ ਪੱਗ ਨੂੰ ਪੈ ਗਏ, ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਭਲੇ ਦੀ ਭਾਵਨਾ ਲੈ ਕੇ ਚੱਲੋ, ਹੈ ਲੋਕਾਂ ਦੀ ਭਲਾਈ ਦੇ ਬਾਰੇ ਚੱਲ, ਇਹ ਨਾ ਸੁੱਟੋ ਤਾਂ ਫਲਾਣੇ ਨੂੰ ਵੀ ਫਿਨਿਸ਼ ਕਰ ਦੋ, ਠਮਕਾਨੇ ਨੂੰ ਵੀ ਫਿਨਿਸ਼,
0: ਬਿਲਕੁਲ
1: ਮਾਮੇ ਜਿਹੜਾ ਹੈਗਾ ਤੁਸੀਂ ਸਾਰਿਆਂ ਨੂੰ ਫਿਨਿਸ਼ ਕਰਕੇ ਤੇ ਬਾਅਦ ਚ ਰਾਜ ਕਿਤੇ ਕਰਨਾ ਹਨਾ, ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ, ਭਲੇ ਦੀ ਭਾਵਨਾ ਲੈ ਕੇ ਚੱਲੋ, ਸਾਰਿਆਂ ਦੇ ਨਾਲ ਜਿਹੜਾ ਹੈਗਾ ਸੋਹਣਾ ਪੇਸ਼ ਆਓ, ਆਵਾਮ ਦੇ ਬਾਰੇ ਚ ਸੋਚੋ ਹਨਾ
0: ਜੀ,
1: ਤੇ ਇਹ ਚੀਜ਼ਾਂ ਹੈਗੀਆਂ। ਬਾਕੀ ਅੱਗੇ ਅਸੀਂ ਤਾਂ ਦੁਆ ਕਰਦੇ ਬਈ ਅੱਲਾ ਸੁਣਾ ਜਾਂ ਅਕਾਲ ਪੁਰਖ ਵਾਹਿਗੁਰੂ ਇਹਨਾਂ ਨੂੰ ਸਮਾਤ ਦੇਵੇ ਜਿਹੜਾ ਹੈਗਾ ਸੋਹਣੇ ਪਾਸੇ ਨੂੰ ਚੱਲਣ ਜਿਹੜਾ ਹੈਗਾ,
0: ਬਿਲਕੁਲ।
1: ਤੇ ਲਓ ਜੀ, ਜੇ ਹੁਣ ਥੋੜੀ ਜਿਹਾ ਰੂਹਦਾਰੀ ਕਰ ਲਈਏ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ
0: ਥੋੜੀ
1: ਮਿਕਸ ਸੌਂਗ ਆ ਹਿੰਦੀ
0: ਜਰੂਰ ਜੀ
1: ਜੀ ਜੀ।

0: Fastfood Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestfood@gmail.com or call Big Parage 604-377-1092, British Columbia. Bestfood Kitchen Cabinets, LDD.
1: Washington Freight Service. ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378-3555-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਫਿਰ ਤੋਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਫਿਰ ਤੋਂ ਨਵੀਆਂ ਨਵੇਲੀਆਂ ਤੇ ਕਰਾਂਗੇ ਤੁਹਾਡੇ ਨਾਲ। 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬੜੇ ਦਿਨਾਂ ਬਾਅਦ ਸ਼ੈਲੀ ਬਾਈ ਜੀ ਜੁੜੇ ਆ, ਸ਼ੈਲੀ ਸੰਧੂ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ ਤੇ ਗ੍ਰੇਟ ਕਹਿੰਦੇ ਨੇ, ਤੇ ਮਨਦੀਪ ਜੱਸੀ ਬਾਈ ਜੀ ਨਾਲ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਭੇਜ ਰਹੇ ਨੇ। ਤੇ ਲਓ ਦੋਸਤੋ, ਕਰਦੇ ਹਾਂ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੇ ਨਾਲ, ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਨਾਲ ਨਾਲ ਅੱਜ ਦੇ ਵਿਚਾਰ ਦੀ ਗੱਲਬਾਤ ਹੋਏਗੀ ਤੇ ਬਹੁਤ ਸਾਰੀਆਂ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਨ ਦੀ ਵੀ ਅੱਜ ਕੋਸ਼ਿਸ਼ ਨਾਲ ਨਾਲ ਕਰਾਂਗੇ ਤੇ ਪੰਜਾਬ ਦੇ ਵਿੱਚ ਸਵੇਰ ਤੋਂ ਲੈ ਕੇ ਜੋ ਮੁੱਦੇ ਜਿਹੜੇ ਉੱਠ ਰਹੇ ਆ ਉਹਦੇ ਉੱਤੇ ਵਾਰਤਾਲਾਪ ਤੇ ਤੁਹਾਡੇ ਵਿਚਾਰਾਂ ਦੀ ਵੀ ਉਡੀਕ ਰਹੇਗੀ। ਹਰ ਪੱਖ ਤੋਂ ਇਸ ਮੁੱਦੇ ਨੂੰ ਜਿਹੜਾ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਕਿ ਐਡਾ ਵੱਡਾ ਮੁੱਦਾ ਕਿਉਂ ਬਣਦਾ ਜਾ ਰਿਹਾ ਤੇ ਜਿਵੇਂ ਕਿ ਪੁੱਤ ਮੁੱਕ ਗਏ ਨੇ ਪਰ ਨਸ਼ੇ ਮੁੱਕੇ ਨਾਹੀਂ, ਸਿਆਸਤ ਹੋਈ ਹੈ ਭਾਰੂ ਤੇ CBI ਜਾਂਚ ਜਿਹੜੀ ਹੈ ਕਿਉਂ ਜ਼ਰੂਰੀ ਹੈ ਤੇ ਕਿੱਥੇ ਨੇ ਜੀ 500 ਕਰੋੜ ਰੁਪਏ। ਇਸ ਤਰ੍ਹਾਂ ਦੇ ਮੁੱਦੇ ਜਿਹੜੇ ਨੇ ਸਿਆਸਤ ਦੇ ਵਿੱਚ, ਵਿਰਾਸਤ ਦੇ ਵਿੱਚ ਤੇ ਸਾਡੇ ਖਿੱਤੇ ਦੇ ਵਿੱਚ ਜਿਹੜੇ ਗੂੰਜ ਰਹੇ ਆ ਤੇ ਹਰ ਦਿਨ ਕੁਝ ਨਾ ਕੁਝ ਨਵਾਂ ਮੁੱਦਾ ਛੋਟਾ ਮੁੱਦੇ ਨੂੰ ਚੱਲਦੇ ਸਮੇਂ ਦੇ ਵਿੱਚ ਮੁੱਦੇ ਨੂੰ ਜਿਹੜਾ ਛੋਟਾ ਕਰਨ ਦੇ ਲਈ ਬਹੁਤ ਸਾਰੀਆਂ ਹੋਰ ਸਾਰੀਆਂ ਚੀਜ਼ਾਂ ਨਾਲ ਚੱਲਦੀਆਂ ਨੇ, ਕੁਝ ਨਵੀਂ ਲਕੀਰ ਖਿੱਚਣੀ ਪੈਂਦੀ ਹੈ ਤੇ ਸਿਆਸਤਦਾਨ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਉਹਨਾਂ ਤੋਂ ਵਾਕਫ ਨੇ। ਇਸੇ ਤਰ੍ਹਾਂ ਲੋ ਫਿਰ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਨਾਲ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਵੀ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਅੱਜ ਦੇ ਖਾਸ ਮੁੱਦਿਆਂ ਦੇ ਉੱਤੇ। ਤੇ ਹੁਣ ਤੋਂ ਲੈ ਕੇ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਫਿਲਰ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:09 ਦੇ ਉੱਤੇ 9 ਮਿੰਟ ਦਾ ਸਮਾਂ ਹੈ ਤੇ ਭਾਰਤ ਦੇ ਵਿੱਚ ਰਾਤ ਦੇ 9:39 ਹੋ ਗਏ ਨੇ। ਇਸ ਤਰ੍ਹਾਂ ਹੀ ਜਿਹੜਾ UK ਦੇ ਵਿੱਚ ਸ਼ਾਮ ਦੇ 5:09 ਤੇ ਯੂਰੋਪੀਅਨ ਕੰਟਰੀਆਂ ਮੁਤਾਬਕ ਸਮਾਂ ਜਿਹੜਾ ਸ਼ਾਮ ਦਾ ਹੈ, ਤਾਰੇ ਟਿਮਟਮਾ ਰਹੇ ਨੇ ਤੇ ਠੰਡ ਦਾ ਮਾਹੌਲ ਬਣ ਰਿਹਾ ਹੈ। ਫਿਨਲੈਂਡ ਦੇ ਵਿੱਚ -5 ਤਕਰੀਬਨ ਰਾਤ ਨੂੰ ਹੋ ਜਾਂਦਾ ਨੌਰਥ ਦੇ ਵਿੱਚ, ਤੇ ਥੋੜ੍ਹਾ ਉੱਤੇ ਚਲੇ ਜਾਈਏ ਤੇ ਹੋਰ ਵੀ ਜਿਹੜਾ ਮਾਈਨਸ ਦੇ ਵਿੱਚ ਜਿਹੜਾ ਪਾਰਾ ਡਿੱਗਣ ਲੱਗ ਗਿਆ ਤੇ ਪਤਝੜ ਦੀ ਜਿਹੜੀ ਹੈ ਮੌਸਮ ਹੈ ਉਹ ਜਿਹੜਾ ਸਮਾਪਤ ਹੈ ਤੇ ਛੁੱਟੀਆਂ ਦਾ ਮਾਹੌਲ ਜਿਹੜਾ ਚੱਲ ਰਿਹਾ ਹੈ ਇਹਨਾਂ ਮੁਲਕਾਂ ਦੇ ਵਿੱਚ। ਤੇ ਆਉਣ ਵਾਲੇ ਵੀਕ ਦੇ ਵਿੱਚ ਜਿਹੜੀਆਂ ਨੇ ਨੌਰਥ ਦੇ ਵਿੱਚ ਵੀ ਛੁੱਟੀਆਂ ਸਕੂਲਾਂ ਦੇ ਵਿੱਚ ਹੋਣੀਆਂ ਨੇ ਇੱਕ ਵੀਕ ਦੇ ਲਈ, ਜਿਹੜੀਆਂ ਪਤਝੜ ਦੀਆਂ ਛੁੱਟੀਆਂ ਕਹਿ ਲਓ, ਤੇ ਨਾਲ ਘੜੀਆਂ ਦਾ ਸਮਾਂ ਵੀ ਤਬਦੀਲ ਹੋਣਾ ਫਿਰ ਆਖਰ ਦੇ ਵਿੱਚ। ਤੇ ਇਸੇ ਤਰ੍ਹਾਂ ਜਿਹੜਾ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਇਸ ਵਕਤ 12:10 ਦਾ ਸਮਾਂ ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:10 ਹੋ ਗਏ ਨੇ। ਤੇ ਜ਼ਰੂਰ ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਕਿਵੇਂ ਪਹੁੰਚ ਰਹੀ ਹੈ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਜਿਹੜਾ ਤਸੱਲੀ ਬਖਸ਼ ਹੋ ਜਾਂਦੀ ਹੈ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਨਾਲ ਨਾਲ ਅੰਦਾਜ਼ ਵੀ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅੱਜ ਦਾ ਵਿਚਾਰ ਹੈਗਾ 13 ਅਕਤੂਬਰ 2026 ਦਾ ਦਿਹਾੜਾ ਹੈ ਤੇ ਕਹਿੰਦੇ ਨੇ ਕਿ ਰਿਸ਼ਤੇਦਾਰ ਇਤਫਾਕ ਦੇ ਨਾਲ ਮਿਲਦੇ ਨੇ ਪਰ ਦੋਸਤ ਜਿਹੜੇ ਨੇ ਅਸੀਂ ਆਪਣੀ ਖੁਸ਼ੀ ਦੇ ਨਾਲ ਚੁਣਦੇ ਹਾਂ। ਡੈਲਨ ਹੁਣਾਂ ਦੀ ਜਿਹੜੀ ਹੈ ਲਿਖਤ ਦੇ ਵਿੱਚੋਂ ਗੱਲਬਾਤ ਤੁਹਾਡੀ ਸਾਂਝੀ ਕਰ ਰਿਹਾ ਤੁਹਾਡੇ ਨਾਲ ਨਾਲ ਨਾਲ ਅੱਜ ਦੇ ਦਿਹਾੜੇ ਦੇ ਉੱਤੇ ਹੀ 13 ਅਕਤੂਬਰ 1240 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਭਾਰਤ ਦੀ ਪਹਿਲੀ ਔਰਤ ਸ਼ਾਸਕ ਜਿਹੜੀ ਸੀ ਰਜ਼ੀਆ ਸੁਲਤਾਨਾ ਦਾ ਕਤਲ ਹੁੰਦਾ ਹੈ ਤੇ 1917-1710 ਦੇ ਵਿੱਚ ਸਰਹਿੰਦ ਦੀ ਲੜਾਈ ਦੇ ਵਿੱਚ ਸੈਂਕੜੇ ਸਿੱਖ ਸ਼ਹੀਦ ਹੁੰਦੇ ਹੈ। 1948 ਦੇ ਵਿੱਚ ਪਹਿਲੀ ਸਿੱਖ ਰੈਜੀਮੈਂਟ ਦੇ ਲਾਸਟ ਨਾਇਕ ਕਰਮ ਸਿੰਘ ਉਹਨਾਂ ਨੂੰ ਪਰਮਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ 1987 ਦੇ ਵਿੱਚ ਪ੍ਰਸਿੱਧ ਹਿੰਦੀ ਗਾਇਕ ਕਿਸ਼ੋਰ ਕੁਮਾਰ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ। ਅੱਜ ਇੰਟਰਨੈਸ਼ਨਲ ਡੇ ਫੋਰ ਨੈਚੁਰਲ ਡਿਆਸਟਰ ਜਿਹੜਾ ਰੈਡਿਊਸ਼ਨ ਜਿਹੜਾ ਡੇ ਵੀ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਦੇ ਉੱਤੇ। ਅਤੇ ਇਸੇ ਤਰ੍ਹਾਂ ਲੈਂਬਰਗਿਨੀ ਦਾ ਜ਼ਿਕਰ ਜਦੋਂ ਕਰਦੇ ਹਾਂ ਉਹਨਾਂ ਦੀ ਸ਼ੁਰੂਆਤ ਦੀ ਗੱਲ ਕਰਦੇ ਹਾਂ ਇੱਕ ਜਿਹੜੇ ਆਮ ਲੋਕਾਂ ਤੋਂ ਅੱਜ ਦੀ ਦੁਨੀਆ ਦੀ ਮਸ਼ਹੂਰ ਗੱਡੀਆਂ ਦੇ ਵਿੱਚ ਨਾਮ ਜਿਹੜਾ ਸ਼ੁਮਾਰ ਹੈ ਅਤੇ ਕਿੱਦਾਂ ਉਹਨਾਂ ਦੀ ਜ਼ਿੰਦਗੀ ਲਾਈਫ ਜਿਹੜੀ ਸ਼ੁਰੂ ਹੁੰਦੀ ਹੈ ਉਹ ਚਾਹੇ ਫਰਾਰੀ ਹੋਵੇ ਅਤੇ ਚਾਹੇ ਉਹ ਲੈਂਬਰਗਿਨੀ ਹੋਵੇ। ਖੇਤੀਬਾੜੀ ਤੋਂ ਸੁਪਰ ਲਗਜ਼ਰੀ ਕਾਰ ਬਣਾਉਣ ਤੱਕ ਦਾ ਸਫ਼ਰ ਜਿਹੜਾ ਇਸ ਵੇਲੇ ਦੁਨੀਆ ਦੀ ਲੈਂਬਰਗਿਨੀ ਸੁਪਰ ਲਗਜ਼ਰੀ ਕਾਰਾਂ ਬਣਾਉਣ ਵਾਲੇ ਸ਼ਖਸ ਦਾ ਜਿਹੜਾ ਨਾਮ ਹੈ ਫਿਰਸ਼ੂ ਲੈਂਬਰਗਿਨੀ ਸੀਗਾ ਜੋ ਕਿ ਅਸਲ ਦੇ ਵਿੱਚ ਇੱਕ ਕਿਸਾਨ ਦਾ ਪੁੱਤ ਸੀ। ਫਿਰਸ਼ੂ ਲੈਂਬਰਗਿਨੀ ਦਾ ਜਨਮ ਜਿਹੜਾ ਸੀ 28 ਅਪ੍ਰੈਲ 1916 ਨੂੰ ਇਟਲੀ ਦੇ ਫੇਰਾਰਾ ਸੂਬੇ ਦੇ ਜਿਹੜਾ ਸੈਂਟੋ ਦੇ ਵਿੱਚ ਹੁੰਦਾ ਹੈ ਅਤੇ ਇੱਕ ਕਿਸਾਨ ਪਰਿਵਾਰ ਦੇ ਵਿੱਚ ਉਹ ਜਨਮ ਲੈਂਦਾ ਹੈ। ਫਿਰੋਸ਼ੀਓ ਦੇ ਜਿਹੜੇ ਪਿਤਾ ਦਾ ਨਾਮ ਐਂਟੋਨੀਓ ਲੈਂਬਰਗਿਨੀ ਅਤੇ ਮਾਤਾ ਦਾ ਨਾਮ ਜਿਹੜਾ ਸੀ ਐਵਲੀਨਾ ਲੈਂਬਰਗਿਨੀ ਜਿਹੜਾ ਸੀਗਾ। ਫਿਰਸ਼ੀਓ ਲੈਂਬਰਗਿਨ ਜਿਹੜਾ ਸੀ ਪਿਤਾ ਇੱਕ ਕਿਸਾਨ ਸਨ, ਉਹਦੇ ਖੇਤੀਬਾੜੀ ਕਰਦੇ ਸੀ ਅਤੇ ਫਿਰੋਸ਼ੀਓ ਨੂੰ ਜਿਹੜਾ ਮਸ਼ੀਨਾਂ ਦੇ ਨਾਲ ਨਾਲ ਮਕੈਨਿਕੀ ਕਰਨ ਦਾ ਜ਼ਿਆਦਾ ਜਿਹੜਾ ਸ਼ੌਂਕ ਸੀ ਅਤੇ ਪਸੰਦ ਕਰਦਾ ਸੀ। ਆਪਣੇ ਬੇਟੇ ਦੀ ਦਿਲਚਸਪੀ ਨੂੰ ਦੇਖਦੇ ਹੋਏ ਫਿਰੋਸ਼ੀਓ ਦੇ ਜਿਹੜਾ ਪਿਤਾ ਸਨ ਉਹਨੇ ਉਸਨੂੰ ਮਕੈਨਿਕ ਦੀ ਪੜ੍ਹਾਈ ਦੇ ਲਈ ਇਟਲੀ ਦੇ ਹੋਰ ਸ਼ਹਿਰ ਦੇ ਵਿੱਚ ਜਿਹੜਾ ਇੱਕ ਟੈਕਨੀਕਲ ਇੰਸਟੀਟਿਊਟ ਦੇ ਵਿੱਚ ਪੜ੍ਹਨ ਦੇ ਲਈ ਜਿਹੜਾ ਭੇਜ ਦਿੱਤਾ ਸੀ। ਪੜ੍ਹਾਈ ਤੋਂ ਬਾਅਦ ਜਿਹੜਾ ਸੀ ਫਿਰੋਸ਼ੀਓ 1940 ਦੇ ਵਿੱਚ ਇਟਾਲੀਅਨ ਰਾਇਲ ਏਅਰਫੋਰਸ ਦੇ ਵਿੱਚ ਭਰਤੀ ਹੋ ਜਾਂਦਾ ਜਿੱਥੇ ਉਹ ਇੱਕ ਮਕੈਨਿਕ ਦੇ ਤੌਰ ਦੇ ਉੱਤੇ ਕੰਮ ਕਰਨ ਲੱਗ ਪਿਆ ਅਤੇ ਇਟਲੀ ਅਤੇ ਤੁਰਕੀ ਦੀ ਲੜਾਈ ਤੋਂ ਬਾਅਦ ਫਿਰੋਸ਼ੀਓ ਕਾਰਾਂ ਠੀਕ ਕਰਨ ਵਾਲੇ ਡਿਪਾਰਟਮੈਂਟ ਦਾ ਜਿਹੜਾ ਸੁਪਰਵਾਈਜ਼ਰ ਬਣ ਜਾਂਦਾ ਹੈ। ਪਰ ਦੂਜੀ ਵਿਸ਼ਵ ਜੰਗ ਦੇ ਦੌਰਾਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਵੀ ਮੋੜ ਆ ਜਾਂਦਾ ਹੈ। ਇਸ ਲੜਾਈ ਤੋਂ ਬਾਅਦ 1945 ਦੇ ਵਿੱਚ ਇਹ ਇਲਾਕਾ ਬ੍ਰਿਟਿਸ਼ ਦੇ ਅਧੀਨ ਆ ਜਾਂਦਾ ਹੈ ਅਤੇ ਉਸਨੂੰ ਕੈਦੀ ਬਣਾ ਲਿਆ ਗਿਆ। ਫਿਰੋਸ਼ੀਓ ਲੈਂਬਰਗਿਨੀ ਨੂੰ ਜਿਹੜਾ ਸੀ ਆਪਣੇ ਮੋਟਰਿੰਗ ਵਿਭਾਗ ਦੇ ਵਿੱਚ ਜਿਹੜਾ ਸੀ ਕੰਮ ਕਰਨ ਲਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਫਿਰੋਸ਼ੀਓ ਨੂੰ ਜਿਹੜਾ ਸੀ ਆਪਣਾ ਤਜ਼ਰਬਾ ਪੂਰਾ ਕਰਨ ਦਾ ਮੌਕਾ ਮਿਲਿਆ। ਹੌਲੀ ਹੌਲੀ ਉਹ ਵਾਹਨ ਮੈਂਟੀਨੈਂਸ ਯੂਨਿਟ ਦੇ ਸੁਪਰਵਾਈਜ਼ਰ ਜਿਹੜਾ ਬਣ ਗਿਆ ਅਤੇ 1946 ਦੇ ਵਿੱਚ ਉਹਦਾ ਵਿਆਹ ਜਿਹੜਾ ਹੋ ਜਾਂਦਾ ਹੈ ਅਤੇ ਉਹਦੇ ਪਹਿਲੇ ਬੇਟੇ ਟੋਨੀਨੋ ਦੇ ਜਨਮ ਦੇ ਦੌਰਾਨ ਇਸ ਉਹਦੀ ਜਿਹੜੀ ਪਤਨੀ ਦਾ ਦੇਹਾਂਤ ਹੋ ਗਿਆ। ਫਿਰੋਸ਼ੀਓ ਲੈਂਬਰਗਿਨੀ ਨੇ ਜਿਹੜਾ ਸੀ ਸੈਂਟੋ ਦੇ ਵਿੱਚ ਇੱਕ ਗੈਰਾਜ ਖੋਲ੍ਹ ਲਿਆ ਜਿੱਥੇ ਉਹਨੇ ਜਿਹੜੀ ਆਪਣੀ ਸਮਰੱਥਾ ਦੇ ਦਮ ਦੇ ਉੱਤੇ ਸਪੇਅਰ ਪਾਰਟਸ ਅਤੇ ਬਚੇ ਹੋਏ ਫੌਜੀ ਵਾਹਨਾਂ ਤੋਂ ਟਰੈਕਟਰ ਨਿਰਮਾਣ ਦਾ ਵਪਾਰ ਜਿਹੜਾ ਸੀ ਉਹਦੇ ਵਿੱਚ ਪ੍ਰਵੇਸ਼ ਕਰ ਲਿਆ। 1947 ਦੇ ਵਿੱਚ ਉਹਨੇ ਦੇਖਿਆ ਕਿ ਇਟਲੀ ਦੇ ਵਿੱਚ ਖੇਤੀ ਅਤੇ ਉਦਯੋਗਿਕ ਕ੍ਰਾਂਤੀ ਤੇਜ਼ੀ ਦੇ ਨਾਲ ਵੱਧ ਰਹੀ ਹੈ। ਇਸ ਨੂੰ ਦੇਖਦੇ ਹੋਏ ਲੈਂਬਰਗਿਨੀ ਨੇ ਖੁਦ ਆਪਣਾ ਪਹਿਲਾ ਟਰੈਕਟਰ ਜਿਹੜਾ ਸੀ ਕੈਰੀਓਕਾ ਤਿਆਰ ਕਰ ਲਿਆ ਅਤੇ ਇਸ ਟਰੈਕਟਰ ਦੀ ਸਫਲਤਾ ਤੋਂ ਬਾਅਦ ਉਹ ਜਿਹੜਾ ਸੀ ਲੈਂਬਰਗਿਨੀ ਟਰੈਟੋਰੀ ਨਾਮ ਦੀ ਕੰਪਨੀ ਖੜ੍ਹੀ ਕੀਤੀ। ਉਹਨੇ ਟਰੈਕਟਰਾਂ ਦਾ ਨਿਰਮਾਣ ਸ਼ੁਰੂ ਹੋ ਗਿਆ। ਟਰੈਕਟਰਾਂ ਦੇ ਕਾਰੋਬਾਰ ਨੇ ਉਹਨੂੰ ਜਿਹੜਾ ਬਹੁਤ ਅਮੀਰ ਆਦਮੀ ਬਣਾ ਰੱਖਿਆ। ਇਸ ਦੇ ਦੌਰਾਨ ਉਹਨੇ ਜਿਹੜਾ ਸੀ ਕਈ ਕਾਰਾਂ ਖਰੀਦੀਆਂ ਪਰ ਉਸਦੀ ਪਸੰਦੀਦਾ ਕਾਰ ਜਿਹੜੀ ਸੀ ਫੈਰਾਰੀ ਦੀ ਖਰਾਬੀ ਨੇ ਲੈਂਬੋਰਗਿਨੀ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਲਿਆ ਕੇ ਰੱਖ ਦਿੱਤਾ। 1960 ਦੇ ਦਹਾਕੇ ਦੇ ਵਿੱਚ ਫੇਰੂਸ਼ੀਓ ਨੇ ਲਗਜ਼ਰੀ ਕਾਰ ਲੈਂਬੋਰਗਿਨੀ ਬਣਾਉਣ ਦੀ ਸ਼ੁਰੂਆਤ ਕੀਤੀ। ਬੇਸ਼ੱਕ 20 ਫਰਵਰੀ 1993 ਨੂੰ 76 ਸਾਲਾਂ ਦੀ ਉਮਰ ਦੇ ਵਿੱਚ ਫੇਰੂਸ਼ੀਓ ਲੈਂਬੋਰਗਿਨੀ ਦੇਹਾਂਤ ਹੋ ਗਿਆ, ਪਰ ਲੈਂਬੋਰਗਿਨੀ ਕਾਰਾਂ ਅੱਜ ਵੀ ਬਣ ਰਹੀਆਂ ਨੇ ਅਤੇ ਦੁਨੀਆ ਦੀਆਂ ਮਹਿੰਗੀਆਂ ਸੁਪਰ ਲਗਜ਼ਰੀ ਕਾਰਾਂ ਦੇ ਵਿੱਚੋਂ ਇੱਕ ਲੈਂਬੋਰਗਿਨੀ ਦਾ ਜਿਹੜਾ ਨਾਮ ਸਿਖਰ ਦੇ ਉੱਤੇ ਆਉਂਦਾ ਹੈ। ਲੈਂਬੋਰਗਿਨੀ ਨੇ ਰੇਸਿੰਗ ਪ੍ਰਤੀ ਆਪਣੇ ਸ਼ੌਕ ਨੂੰ ਦੇਖਦੇ ਹੋਏ 1958 ਦੇ ਵਿੱਚ ਫਰਾਰੀ 250 GT ਖਰੀਦੀ। ਇੱਕ ਮਕੈਨਿਕ ਹੋਣ ਦੇ ਨਾਤੇ ਉਹਨਾਂ ਨੇ ਦੇਖਿਆ ਕਿ ਫਰਾਰੀ ਦੀ ਕਾਰ ਚੰਗੀ ਤਾਂ ਹੈ, ਪਰ ਇਸ ਦੇ ਵਿੱਚ ਆਵਾਜ਼ ਜ਼ਿਆਦਾ ਆਉਂਦੀ ਹੈ ਅਤੇ ਸੜਕ ਦੇ ਉੱਤੇ ਬਹੁਤੀ ਵਧੀਆ ਨਹੀਂ ਹੈ। ਇਸ ਦੇ ਇਲਾਵਾ ਉਹਨਾਂ ਨੇ ਦੇਖਿਆ ਕਿ ਕਾਰ ਦੇ ਕਲੱਚ ਨੂੰ ਜਿਹੜਾ ਦਰੁਸਤ ਕਰਨਾ ਵੀ ਜਿਹੜਾ ਜ਼ਰੂਰੀ ਹੈ। 1960 ਦੇ ਦਹਾਕੇ ਦੇ ਵਿੱਚ ਈਜ਼ੋ ਫਰਾਰੀ ਦੁਨੀਆ ਦੀ ਸਭ ਤੋਂ ਬਿਹਤਰ ਲਗਜ਼ਰੀ ਸਪੋਰਟਸ ਕਾਰਾਂ ਨੂੰ ਬਣਾਉਣ ਵਾਲਿਆਂ ਦੇ ਵਿੱਚੋਂ ਇੱਕ ਸੀਗੀ। ਲੈਂਬੋਰਗਿਨੀ ਨੇ ਸੋਚਿਆ ਸੀ ਕਿ ਉਹ ਫਰਾਰੀ ਨੂੰ ਕਾਰ ਦੀਆਂ ਕਮੀਆਂ ਦੇ ਬਾਰੇ ਦੱਸਣ ਜੋ ਉਹਨਾਂ ਨੂੰ ਆਪਣੀ ਕਾਰ ਦੇ ਵਿੱਚ ਮਿਲੀਆਂ, ਪਰ ਫਰਾਰੀ ਇੱਕ ਵੱਡਾ ਨਾਮ ਸੀ ਅਤੇ ਉਹਨਾਂ ਨੇ ਇੱਕ ਨੌਜਵਾਨ ਟਰੈਕਟਰ ਮਕੈਨਿਕ ਦੀ ਗੱਲ ਨੂੰ ਨਜ਼ਰ ਅੰਦਾਜ਼ ਕਰ ਛੱਡਿਆ। ਇੰਨਾ ਹੀ ਨਹੀਂ, ਈਜ਼ੋ ਫਰਾਰੀ ਨੇ ਜਿਹੜਾ ਸੀਗਾ ਫੇਰੂਸ਼ੀਓ ਲੈਂਬੋਰਗਿਨੀ ਨੂੰ ਜਿਹੜਾ ਸੀ ਜਵਾਬ ਦਿੰਦੇ ਹੋਏ ਕਿਹਾ ਕਿ ਖਰਾਬੀ ਕਾਰ ਦੇ ਵਿੱਚ ਨਹੀਂ ਡਰਾਈਵਰ ਦੇ ਵਿੱਚ ਹੈ, ਅਤੇ ਉਹਨਾਂ ਨੇ ਲੈਂਬੋਰਗਿਨੀ ਦੀ ਬੇਇੱਜ਼ਤੀ ਕਰਦੇ ਹੋਏ ਕਿਹਾ, ਲੈਂਬੋਰਗਿਨੀ ਸ਼ਾਇਦ ਤੂੰ ਇੱਕ ਟਰੈਕਟਰ ਸਹੀ ਢੰਗ ਦੇ ਨਾਲ ਚਲਾਉਣ ਦੇ ਵਿੱਚ ਸਮਰੱਥ ਹੈ, ਪਰ ਇੱਕ ਫਰਾਰੀ ਨੂੰ ਤੂੰ ਕਦੇ ਵੀ ਠੀਕ ਦੇ ਨਾਲ ਜਿਹੜਾ ਸੰਭਾਲ ਨਹੀਂ ਸਕੇਗਾ। ਈਜ਼ੋ ਫਰਾਰੀ ਦੀ ਲੈਂਬੋਰਗਿਨੀ ਦੇ ਬਾਰੇ ਅਪਮਾਨਜਨਕ ਟਿੱਪਣੀ ਦੇ ਉੱਤੇ ਨਤੀਜੇ ਉੱਤੇ ਗੰਭੀਰ ਹੋ ਗਿਆ। ਫਰਾਰੀ ਦਾ ਜਵਾਬ ਸੁਣ ਕੇ ਲੈਂਬੋਰਗਿਨੀ ਨੂੰ ਕਾਫ਼ੀ ਜਿਹੜੀ ਠੇਸ ਪਹੁੰਚੀ ਸੀ ਅਤੇ ਉਹਨਾਂ ਨੇ ਮਹਿਸੂਸ ਕੀਤਾ ਕਿਉਂ ਨਹੀਂ ਉਹ ਫਰਾਰੀ ਤੋਂ ਵਧੀਆ ਕਾਰ ਬਣਾ ਸਕਦੇ ਹੈ। ਲੈਂਬੋਰਗਿਨੀ ਨੇ ਆਪਣੇ ਗੈਰਾਜ ਦੇ ਵਿੱਚ ਵਾਪਸ ਆ ਕੇ ਆਪਣੇ ਵਰਕਰਾਂ ਦੇ ਨਾਲ ਮਿਲ ਕੇ ਇੱਕ ਪੁਰਾਣਾ ਜਿਹੜਾ ਮਾਡਲ ਨੂੰ ਖੋਲ੍ਹਿਆ ਅਤੇ ਉਸਦੇ ਉੱਤੇ ਕੰਮ ਕਰਨਾ ਸ਼ੁਰੂ ਕਰਤਾ। ਇਹ ਇੱਕ ਇਤਿਹਾਸਿਕ ਕਦਮ ਸੀਗਾ, ਉਹਦੀ ਸ਼ੁਰੂਆਤ ਸੀ। ਅਕਤੂਬਰ 1963 ਦੇ ਵਿੱਚ ਉਹਨਾਂ ਨੇ ਆਪਣੀ ਕਾਰ ਬਣਾ ਕੇ ਟੁਰਨੀ ਮੋਟਰ ਸ਼ੋਅ ਦੇ ਵਿੱਚ ਲੈਂਬੋਰਗਿਨੀ 350 GTV ਨੂੰ ਪੇਸ਼ ਕਰ ਦਿੱਤਾ। 1964 ਦੇ ਵਿੱਚ ਉਹਨਾਂ ਦੀ ਕੰਪਨੀ ਨੇ 350 GT ਮਾਡਲ ਪੇਸ਼ ਕੀਤਾ ਅਤੇ ਇਸ ਕਾਰ ਨੂੰ ਵੱਡੀ ਸਫਲਤਾ ਮਿਲ ਗਈ ਅਤੇ ਫਰਾਰੀ ਨੂੰ ਟੱਕਰ ਮਿਲਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉਹਨਾਂ ਨੇ ਇੰਜਨ ਦੀ ਸਮਰੱਥਾ ਵਧਾਉਂਦੇ ਹੋਏ 400 GT ਨੂੰ ਪੇਸ਼ ਕਰ ਦਿੱਤਾ ਅਤੇ ਅੱਜ ਲਗਜ਼ਰੀ ਸਪੋਰਟਸ ਕਾਰ ਬਾਜ਼ਾਰ ਦੇ ਵਿੱਚ ਲੈਂਬੋਰਗਿਨੀ ਦੀ ਆਪਣੀ ਹੀ ਖਾਸ ਜਿਹੜੀ ਜਗ੍ਹਾ ਹੈ, ਜਿਸ ਨੂੰ ਦੁਨੀਆ ਦੇ ਅਰਬਪਤੀ ਜਿਹੜੇ ਨੇ ਖਰੀਦਦੇ ਨੇ। ਲਓ ਦੋਸਤੋ, ਇਹ ਸੀ ਜੀ ਇੱਕ ਛੋਟੇ ਕਿਸਾਨ ਤੋਂ ਜਿਹੜੇ ਹੈ ਸੁਪਰ ਅਮੀਰਾਂ ਤੱਕ ਦੀ ਪਹੁੰਚ ਦਾ ਸਿਲਸਿਲਾ ਲੈਂਬੋਰਗਿਨੀ ਦਾ। ਅਤੇ ਅੱਗੇ ਦੋਸਤੋ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਜੋ ਦੁਨੀਆ ਦੇ ਉੱਤੇ ਹਾਲਾਤ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਅਤੇ ਅੱਗੇ ਤੋਂ ਅੱਗੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਪ੍ਰੋਗਰਾਮ ਨੂੰ ਸਾਂਝਾ ਕਰ ਦਿਆ ਕਰੋ। ਅਤੇ ਸਟੂਡੀਓ ਦਾ ਨੰਬਰ +358 44 976 19 ਬਾਟ ਹੈ ਅਤੇ ਅੱਜ ਬਹੁਤ ਸਾਰੇ ਦੋਸਤਾਂ ਦਾ ਜਨਮ ਦਿਨ ਵੀ ਹੈ ਜੀ, ਉਹਨਾਂ ਨੂੰ ਮੁਬਾਰਕਬਾਦ ਹੈ, ਜਿਸ ਦੇ ਵਿੱਚ ਆਪਣੇ UK ਤੋਂ ਅਮਰਜੀਤ ਕੌਰ ਉਹਨਾਂ ਦਾ ਵੀ ਬਰਥਡੇ ਹੈ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ। ਅਤੇ ਹੋਰ ਵੀ ਜਿਹੜੇ ਦੋਸਤ ਨੇ ਜਿਨ੍ਹਾਂ ਦਾ ਵੀ ਜਨਮ ਦਿਨ ਹੈ ਉਹਨਾਂ ਨੂੰ ਮੁਬਾਰਕਬਾਦ ਹੈ ਜੀ। ਅਤੇ ਦੋਸਤੋ ਗੱਲ ਕਰਦੇ ਹਾਂ, ਪੁੱਤ ਮੁੱਕ ਗਏ ਨਸ਼ੇ ਮੁੱਕੇ ਨਾਹੀਂ, ਸਿਆਸਤ ਹੋਈ ਭਾਰੂ ਅਤੇ CBI ਜਾਂਚ ਕਿਉਂ ਜ਼ਰੂਰੀ ਹੈ, ਕਿੱਥੇ 500 ਕਰੋੜ ਜਿਹੜੇ ਨੇ ਹੈਗੇ ਨੇ। ਦੇਸ਼ ਦੀ ਸਿਆਸਤ ਦੇ ਵਿੱਚ ਰਾਹੁਲ ਗਾਂਧੀ ਦੇ ਸਮੇਤ ਵਿਰੋਧੀ ਆਗੂਆਂ ਦੇ ਖਿਲਾਫ਼ ਦਰਜ FIR, ਕਿਸਾਨਾਂ ਦੇ ਆਉਣ ਵਾਲੇ ਵਿਰੋਧ ਪ੍ਰਦਰਸ਼ਨ, ਕੈਨੇਡਾ ਅਮੈਰੀਕਾ ਦੇ ਵਪਾਰਕ ਤਣਾਅ, ਅਮਰੀਕੀ ਰਾਜਦੂਤ ਦੇ ਨਾਲ ਜੁੜੇ ਵਿਵਾਦ ਅਤੇ ਯੂਰਪ ਦੇ ਵਿੱਚ ਬੇਰੁਜ਼ਗਾਰੀ ਦੀ ਬਦਲਦੀ ਤਸਵੀਰ ਵੀ ਜਿਹੜੀ ਅੱਜ ਦੇ ਮੁੱਦਿਆਂ ਦਾ ਹਿੱਸਾ ਹੋਵੇਗੀ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਸੀਂ ਸਿਰਫ ਖਬਰਾਂ ਸੁਣ ਰਹੇ ਹਾਂ ਜਾਂ ਉਹਨਾਂ ਪਿੱਛੇ ਛੁਪੇ ਸਵਾਲਾਂ ਦੇ ਜਵਾਬ ਵੀ ਜਿਹੜੇ ਨੇ ਸਮਝ ਰਹੇ ਹਾਂ, ਮੰਗ ਰਹੇ ਹਾਂ। ਤੁਹਾਡੀ ਰਾਏ ਕੀ ਹੈ ਇਹਦੇ ਬਾਰੇ ਕਮੈਂਟ ਕਰਕੇ ਜ਼ਰੂਰ ਤੁਸੀਂ ਸਾਂਝਾ ਕਰ ਸਕਦੇ ਹੋ ਅਤੇ ਨਾਲ ਫੋਨ ਲਾਈਨ ਮਿਲਾ ਕੇ ਵੀ ਕਾਲ ਕਰ ਸਕਦੇ ਹੋ। ਅਤੇ ਲਓ ਫਿਰ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ਭਰ ਦੀਆਂ ਖਬਰਾਂ ਦੇ ਨਾਲ। ਸਭ ਤੋਂ ਪਹਿਲਾਂ ਗੱਲ ਸ਼ੁਰੂਆਤ ਕਰਦੇ ਹਾਂ ਜਗਤਾਰ ਸਿੰਘ ਹਵਾਰਾ ਹੋਣਾ ਦੀ, ਜਿਸ ਦੇ ਵਿੱਚ ਜ਼ਿਕਰ ਆਉਂਦਾ ਹੈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੇ ਨਾਲ ਅਮਨ ਕਾਨੂੰਨ ਨੂੰ ਖਤਰਾ ਨਹੀਂ ਆ, ਭਗਵੰਤ ਮਾਨ ਹੋਣਾ ਨੇ ਫਿਰ ਤੋਂ ਇਹ ਬਿਆਨ ਦਿੱਤਾ ਹੈ। ਹਵਾਰਾ ਦੀ ਪੈਰੋਲ ਦਾ ਮਾਮਲਾ ਕੇਂਦਰ ਦੇ ਕੋਲ ਲਟਕਿਆ ਜਿਹੜਾ ਹੈਗਾ ਅਤੇ ਭਿਓਰਾ ਅਤੇ ਤਾਰਾ ਦੇ ਮਾਮਲੇ ਵੀ ਰਾਜਪਾਲ ਦੇ ਕੋਲ ਉਠਾਉਣਗੇ, ਮੁੱਖ ਮੰਤਰੀ ਹੋਣਾ ਨੇ ਇਹ ਗੱਲਬਾਤ ਕਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੇ ਨਾਲ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ 'ਤੇ ਕੋਈ ਮਾੜਾ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਉਣ ਦੇ ਲਈ ਹਰ ਕਾਨੂੰਨੀ ਤੇ ਸੰਵਿਧਾਨਕ ਰਾਹ ਅਪਣਾਏਗੀ ਤੇ ਇਨਸਾਫ਼ ਨੂੰ ਅਣਮਿੱਥੇ ਸਮੇਂ ਦੇ ਲਈ ਲਟਕਾਇਆ ਨਹੀਂ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲਗਾਤਾਰ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਂ ਨੂੰ ਮਿਲਣ ਦੇ ਲਈ ਪੈਰੋਲ ਦੇਣ ਦੀ ਸੂਰਤ ਦੇ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਦਾ ਭਰੋਸਾ ਦਿੱਤਾ ਹੈ ਤੇ ਕੇਂਦਰ ਸਰਕਾਰ ਤੇ ਰਾਜਪਾਲ ਨੂੰ ਇਹ ਗੱਲਬਾਤ ਕਹੀ ਗਈ ਹੈ। ਇਸ ਦੇ ਬਾਵਜੂਦ ਵੀ ਕੇਂਦਰ ਨੇ ਹਾਲੇ ਤੱਕ ਪੈਰੋਲ ਨੂੰ ਮਨਜ਼ੂਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਭਿਓਰਾ ਤੇ ਜਗਤਾਰ ਸਿੰਘ ਤਾਰਾ ਦੇ ਪੈਰੋਲ ਮਾਮਲੇ ਵੀ ਪੰਜਾਬ ਦੇ ਰਾਜਪਾਲ ਦੇ ਕੋਲ ਉਠਾਏ ਜਾਣਗੇ। ਮਾਨ ਨੇ ਅੱਜ ਕੌਮੀ ਇਨਸਾਫ਼ ਮੋਰਚੇ ਦੇ ਨੁਮਾਇੰਦਿਆਂ, ਸਿੱਖ ਜਥੇਬੰਦੀਆਂ, ਕਿਸਾਨ ਯੂਨੀਅਨਾਂ ਅਤੇ ਹੋਰ ਧਿਰਾਂ ਦੇ ਨਾਲ ਮੀਟਿੰਗ ਵੀ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਸਰਕਾਰ ਬੰਦੀ ਸਿੰਘਾਂ ਦੀ ਜਲਦੀ ਤੋਂ ਜਲਦੀ ਰਿਹਾਈ ਲਈ ਲਗਾਤਾਰ ਤੇ ਸੁਹਿਰਦ ਯਤਨ ਕਰ ਰਹੀ ਹੈ ਤੇ ਐਡਵੋਕੇਟ ਜਿਹੜੇ ਨੇ ਉਨ੍ਹਾਂ ਦੇ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਸਾਰੇ ਮਾਮਲਿਆਂ ਦੀ ਜਿਹੜੀ ਹੈ ਕਾਨੂੰਨੀ ਘੋਖ ਕਰਨ ਦੇ ਲਈ ਵੀ ਕਿਹਾ ਗਿਆ ਹੈ ਤਾਂ ਜੋ ਸਹਿਮਤੀ ਦੇ ਨਾਲ ਜਿਹੜਾ ਇਸਦਾ ਹੱਲ ਲੱਭਿਆ ਜਾ ਸਕੇ, ਜਿਸ ਦੇ ਵਿੱਚ ਅੱਜ ਫਿਰ ਤੋਂ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੇ ਨਾਲ ਅਮਨ ਕਾਨੂੰਨ ਨੂੰ ਖਤਰਾ ਨਹੀਂ ਭਗਵੰਤ ਮਾਨ ਹੁਣਾਂ ਨੇ ਦੁਹਰਾਇਆ। ਇਸੇ ਤਰ੍ਹਾਂ ਰਾਹੁਲ ਗਾਂਧੀ ਦਾ ਮਾਮਲਾ ਜਿਹੜਾ ਸਮੇਤ ਕਈ ਆਗੂਆਂ ਦੇ ਖਿਲਾਫ਼ ਕੱਲ੍ਹ ਜਿਹੜਾ ਧਰਨਾ ਲਾਇਆ ਗਿਆ ਜਾਂ ਮਾਰਚ ਕੀਤਾ ਗਿਆ, ਦੋ FIR ਦਰਜ ਹੋ ਗਈਆਂ। ਬਿਨਾਂ ਮਨਜ਼ੂਰੀ ਦੇ ਮਾਰਚ ਕੱਢਣ, ਬੈਰੀਕੇਡ ਤੋੜਨ ਤੇ ਸੁਪਰੀਮ ਕੋਰਟ ਦੇ ਅੰਦਰ ਦਾਖਲ ਜਿਹੜਾ ਹੋਣ ਦੇ ਦੋਸ਼ ਲੱਗੇ ਨੇ ਤੇ ਅੱਜ ਵੀ CJP ਜਿਹੜੀ ਆ ਪ੍ਰੋਟੈਸਟ ਜਾਂ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਕਰਨ ਜਾ ਰਹੇ ਸੀ ਤੇ CJP ਆਗੂ ਸੌਰਵ ਦਾਸ ਤੇ ਆਸ਼ੂਤੋਸ਼ ਰਾਕਾ ਹਿਰਾਸਤ ਦੇ ਵਿੱਚ ਲਏ ਗਏ। ਕਹਿੰਦੇ ਕਿ ਤੁਸੀਂ ਵਿਰੋਧੀਆਂ ਦੀ ਆਵਾਜ਼ ਨੂੰ ਨਹੀਂ ਦਬਾ ਸਕਦੇ, ਅਭਿਜੀਤ ਦੀਪਕੇ ਨੇ ਇਹ ਗੱਲ ਕਹੀ। ਪੁਲਿਸ ਜਿਹੜੀ ਆ ਦਿੱਲੀ ਪੁਲਿਸ ਨੇ ਇੰਡੀਆ ਗੱਠਜੋੜ ਵੱਲੋਂ ਸੁਪਰੀਮ ਕੋਰਟ ਦੇ ਵੱਲ ਕੱਢੇ ਗਏ ਵਿਰੋਧ ਮਾਰਚ ਦੇ ਸੰਬੰਧ 'ਚ ਦੋ ਵੱਖ ਵੱਖ FIR ਜਿਹੜੀਆਂ ਨੇ ਦਰਜ ਕੀਤੀਆਂ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਰਚ ਬਿਨਾਂ ਕਿਸੇ ਇਜਾਜ਼ਤ ਦੇ ਕੱਢਿਆ ਗਿਆ ਸੀ ਤੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਪੁਲਿਸ ਬੈਰੀਕੇਡ ਤੋੜਨ ਦੇ ਗੰਭੀਰ ਦੋਸ਼ ਨੇ। ਇਹ FIR 12 ਖੰਬਾ ਰੋਡ ਅਤੇ ਤਿਲਕ ਮਾਰਗ ਪੁਲਿਸ ਸਟੇਸ਼ਨਾਂ ਵਿੱਚ ਦਰਜ ਕੀਤੀਆਂ ਗਈਆਂ ਤੇ ਪੁਲਿਸ ਦੇ ਅਨੁਸਾਰ ਪ੍ਰਦਰਸ਼ਨ ਦੇ ਦੌਰਾਨ ਬੈਰੀਕੇਡ ਤੋੜਨ ਦੇ ਲਈ ਇੱਕ ਜਿਹੜਾ ਮਿੰਨੀ ਟਰੱਕ ਦੀ ਵਰਤੋਂ ਕੀਤੀ ਗਈ। ਇਸ ਤੋਂ ਇਲਾਵਾ ਤਿਲਕ ਮਾਰਗ ਵਾਲੀ FIR ਉਹਨਾਂ ਪ੍ਰਦਰਸ਼ਨਕਾਰੀਆਂ ਨਾਲ ਸੰਬੰਧਿਤ ਹੈ ਜੋ ਸੁਪਰੀਮ ਕੋਰਟ ਦੇ ਅਹਾਤੇ ਵਿੱਚ ਦਾਖਲ ਹੋ ਗਏ ਤੇ ਇਸ ਦੇ ਵਿੱਚ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਜਿਹੜੇ ਨੇ ਆਪਣੇ ਆਗੂ LOP ਰਾਹੁਲ ਗਾਂਧੀ ਸਮੇਤ ਕਈ ਹੋਰ ਪ੍ਰਮੁੱਖ ਇੰਡੀਆ ਗੱਠਜੋੜ ਦੇ ਆਗੂਆਂ ਦੇ ਨਾਮ ਸ਼ਾਮਲ ਕੀਤੇ ਗਏ। ਸੋਮਵਾਰ ਨੂੰ ਹਜ਼ਾਰਾਂ ਇੰਡੀਆ ਗੱਠਜੋੜ ਦੇ ਸਮਰਥਕਾਂ ਨੇ ਚੋਣ ਸੂਚੀਆਂ ਦੇ ਵਿੱਚ ਕਥਿਤ ਧੋਖਾਧੜੀ ਦੇ ਮਾਮਲੇ 'ਚ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਨਾਟ ਪਲੇਸ ਤੋਂ ਸੁਪਰੀਮ ਕੋਰਟ ਦੇ ਵੱਲ ਰੋਸ ਮਾਰਚ ਕੱਢਿਆ ਸੀ ਤੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਰਾਹੁਲ ਗਾਂਧੀ ਤੇ ਹੋਰ ਵਿਰੋਧੀ ਆਗੂਆਂ ਇੱਕ ਬੱਸ ਦੇ ਵਿੱਚ ਸਵਾਰ ਹੋ ਕੇ 12 ਖੰਬਾ ਰੋਡ ਤੋਂ ਜਿਹੜਾ ਸੁਪਰੀਮ ਕੋਰਟ ਦੇ ਵੱਲ ਗਏ ਸਨ। ਮੰਡੀ ਹਾਊਸ ਵਿਖੇ ਮਾਰਚ ਦੇ ਦੌਰਾਨ ਰਾਹੁਲ ਗਾਂਧੀ ਤੇ ਕੁਝ ਹੋਰ ਆਗੂ ਬੱਸ ਦੀ ਛੱਤ ਦੇ ਉੱਤੇ ਚੜ੍ਹੇ ਤੇ ਸੜਕ ਦੇ ਉੱਤੇ ਮੌਜੂਦ ਹਜ਼ਾਰਾਂ ਸਮਰਥਕਾਂ ਦਾ ਅਭਿਵਾਦਨ ਕੀਤਾ ਗਿਆ ਤੇ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਤੇ ਝੰਡੇ ਲਹਿਰਾਉਂਦਿਆਂ ਸਰਕਾਰ ਦੇ ਵਿਰੁੱਧ ਜਿਹੜਾ ਸੀ ਰੋਸ ਪ੍ਰਗਟ ਕੀਤਾ ਸੀਗਾ ਤੇ ਉਸ ਦੇ ਮੁਤਾਬਕ ਜਿਹੜਾ FIR ਦਰਜ ਜਿਹੜੀਆਂ ਨੇ ਹੋਈਆਂ ਨੇ। ਦੂਸਰੇ ਪਾਸੇ ਫਾਰਮਰਸ ਜਿਹੜੇ ਨੇ ਪ੍ਰੋਟੈਸਟ 26 ਨਵੰਬਰ ਨੂੰ ਨਵੀਂ ਦਿੱਲੀ ਤੇ ਪੂਰੇ ਭਾਰਤ ਦੇ ਵਿੱਚ ਵਿਸ਼ਾਲ ਵਿਰੋਧ ਪ੍ਰਦਰਸ਼ਨ ਦਾ ਐਲਾਨ ਹੋ ਗਿਆ। SIR ਦੇ ਮੁੱਦੇ ਦੇ ਉੱਤੇ 23 ਅਕਤੂਬਰ ਨੂੰ ਦੇਸ਼ ਵਿਆਪੀ ਵਿਰੋਧ ਜਿਹੜੇ ਪ੍ਰਦਰਸ਼ਨ ਹੋਣਗੇ। ਹਰਿਆਣਾ ਦੇ ਕਰਨਾਲ ਵਿਖੇ ਜਾਟ ਭਵਨ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਕੌਂਸਲ ਆਮ ਸਭਾ ਦੀ ਮੀਟਿੰਗ ਦੇ ਵਿੱਚ 26 ਨਵੰਬਰ ਨੂੰ ਨਵੀਂ ਦਿੱਲੀ ਸਮੇਤ ਪੂਰੇ ਭਾਰਤ ਦੇ ਵਿੱਚ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਲੈ ਲਿਆ ਗਿਆ। ਪ੍ਰਦਰਸ਼ਨਾਂ ਦੇ ਸਥਾਨਾਂ ਦੇ ਬਾਰੇ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੀਆਂ ਸੂਬਾਈ ਇਕਾਈਆਂ ਕਰਨਗੀਆਂ ਤੇ ਮੀਟਿੰਗ ਪ੍ਰਧਾਨਗੀ 7 ਮੈਂਬਰੀ ਪ੍ਰਧਾਨਗੀ ਮੰਡਲ ਨੇ ਕੀਤੀ ਹੈ, ਜਿਸ ਦੇ ਵਿੱਚ ਅਸ਼ੋਕ ਦਵਲੇ, ਜੋਗਿੰਦਰ ਸਿੰਘ ਉਗਰਾਹਾਂ ਤੇ ਰਾਕੇਸ਼ ਟਕੈਤ, ਰਾਜਨ ਕਸ਼ੀਰ ਸਾਗਰ, ਡਾਕਟਰ ਸੁਨੀਲਮ, ਜਗਤਾਰ ਸਿੰਘ ਬਾਜਵਾ ਤੇ ਜੋਗਿੰਦਰ ਸਿੰਘ ਨੈਣ ਜਿਹੜੇ ਨੇ ਸ਼ਾਮਲ ਰਹੇ ਨੇ। ਦੂਸਰੇ ਪਾਸੇ BBM ਦਾ ਮੁੱਦਾ, BBMB ਦੇ ਵਿੱਚ BBMB ਦੇ ਵਿੱਚ ISF ਦੀ ਜਿਹੜੀ ਹੈ ਤੈਨਾਤੀ ਹੈ ਉਹਦੇ ਉੱਤੇ ਵਿਵਾਦ ਜਿਹੜਾ ਭਖ ਗਿਆ। ਬੈਂਸ ਨੇ ਜਿਹੜੇ ਨੇ ਸਿਵਲ ਖੇਤਰਾਂ ਦੇ ਵਿੱਚ ਕੇਂਦਰੀ ਬਲ ਦੀ ਭੂਮਿਕਾ ਨੂੰ ਲੈ ਕੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ ਜਿਹੜਾ ਹੈ BBMP ਦੇ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਜਿਹੜਾ ਹੈ CISF ਦੀ ਤੈਨਾਤੀ ਨੂੰ ਲੈ ਕੇ ਪਿਛਲੇ ਹਫ਼ਤੇ ਨੰਗਲ ਦੇ ਵਿੱਚ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਜਿਹੜੀ ਹੈ ਉਹਦੇ ਵਿੱਚ ਬਲ ਦੀ ਭਾਗੀਦਾਰੀ ਮਗਰੋਂ ਪੰਜਾਬ ਦੇ ਵਿੱਚ ਨਵਾਂ ਖੇਤਰੀ ਅਧਿਕਾਰ ਖੇਤਰ ਦਾ ਵਿਵਾਦ ਭਖ ਗਿਆ। ਪੰਜਾਬ ਦੇ ਸਿੱਖਿਆ ਤੇ ਸਥਾਨਕ ਸਰਕਾਰਾਂ ਦੇ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਰਿਹਾਇਸ਼ੀ ਸਿਵਲ ਖੇਤਰਾਂ ਦੇ ਵਿੱਚ CISF ਦੇ ਜਵਾਨਾਂ ਦੀਆਂ ਗਤੀਵਿਧੀਆਂ ਦੇ ਉੱਤੇ ਸਖ਼ਤ ਇਤਰਾਜ਼ ਜਿਹੜਾ ਦਾਇਰ ਕਰਦਿਆਂ ਜ਼ੋਰ ਦਿੱਤਾ ਕਿ ਉਹਨਾਂ ਦਾ ਅਧਿਕਾਰ ਖੇਤਰ ਸਿਰਫ BBMB ਦੀਆਂ ਜਿਹੜੀਆਂ ਮਹੱਤਵਪੂਰਨ ਜਾਇਦਾਦਾਂ ਟਿਕਾਣਿਆਂ ਦੀ ਸੁਰੱਖਿਆ ਤੱਕ ਹੀ ਸੀਮਤ ਹੈ। ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਨਾਲ ਗੱਲਬਾਤ ਦੇ ਦੌਰਾਨ ਬੈਂਸ ਨੇ ਇਸ ਕਾਰਵਾਈ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਤੇ ਉਹਨਾਂ ਕਿਹਾ ਕਿ ਇਸ ਬਲ ਨੂੰ ਭਾਖੜਾ ਡੈਮ ਦੀ ਸੁਰੱਖਿਆ ਦੇ ਲਈ ਤੈਨਾਤ ਕੀਤਾ ਗਿਆ ਸੀਗਾ ਤੇ ਇਹ ਪੰਜਾਬ ਪੁਲਿਸ ਦੇ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਦਾ ਹੈ। ਜੇਕਰ BBMB ਕੋਈ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਸਥਾਨਕ ਪ੍ਰਸ਼ਾਸਨ ਤੇ ਸਥਾਨਕ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ ਤੇ ਉਹਨਾਂ ਚੇਤਾਵਨੀ ਦਿੱਤੀ ਹੈ ਕਿ CISF ਦੇ ਜਵਾਨਾਂ ਨੂੰ ਪੰਜਾਬ ਪੁਲਿਸ ਦੇ ਅਧਿਕਾਰ ਖੇਤਰ ਦੇ ਵਿੱਚ ਦਾਖਲ ਨਾ ਹੋਣ ਦੀ ਜਿਹੜੀ ਹੈ ਤਾਕੀਦ ਕੀਤੀ ਗਈ ਹੈ ਤੇ ਜੇਕਰ ਉਹ ਭਵਿੱਖ ਦੇ ਵਿੱਚ ਸਿਵਲ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਨੇ ਤਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਨਸਾ ਦੇ ਨਸ਼ਾ ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੀ ਜਿਹੜੀ ਗੋਲੀਆਂ ਮਾਰ ਕੇ ਅੱਜ ਸਵੇਰੇ ਹੱਤਿਆ ਕਰ ਦਿੱਤੀ ਗਈ ਤੇ ਫੇਸਬੁੱਕ ਦੇ ਉੱਤੇ ਸਭ ਨੇ ਵੀਡੀਓ ਦੇਖ ਲਈ ਹੋਣੀ ਹੈ। ਇਹ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਉਸ ਦੇ ਨਾਲ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਇੱਕ ਦੋ ਜਿਹੜੇ ਨੇ ਇਹਨਾਂ ਖ਼ਬਰਾਂ ਨੂੰ ਜ਼ਰੂਰ ਸਾਂਝਾ ਕਰ ਲਈਏ ਨਾਲ। ਪੰਜਾਬ ਦੇ ਮਾਨਸਾ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਦੇ ਅਨੁਸਾਰ ਇਹ ਖੌਫਨਾਕ ਕਾਂਡ ਜਿਹੜਾ ਇੱਕ ਮੈਡੀਕਲ ਸਟੋਰ ਦੇ ਮਾਲਕ ਦੇ ਵੱਲੋਂ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ। ਮੈਡੀਕਲ ਸਟੋਰ ਮਾਲਕ ਨੇ ਮੰਗਲਵਾਰ ਸਵੇਰੇ ਤਾਂਬੜ ਤੋੜ ਕਹਿੰਦੇ ਗੋਲੀਆਂ ਮਾਰੀਆਂ ਤੇ ਗੋਲੀਆਂ ਇੰਨੇ ਕਰੀਬੋਂ ਵੱਜੀਆਂ ਕਿ ਝੋਟਾ ਜਿਹੜਾ ਸੀ ਉਹਦੀ ਸਰੀਰ ਦੇ ਆਰ ਪਾਰ ਹੋ ਗਈਆਂ। ਘਟਨਾ ਦੇ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਫੇਸਬੁੱਕ ਪੇਜ ਦੇ ਉੱਤੇ 5 ਮਿੰਟ 48 ਸੈਕਿੰਡ ਦੀ ਜਿਹੜੀ ਲਾਈਵ ਵੀਡੀਓ ਬਣਾਈ ਗਈ ਸੀ ਜਿਸ ਦੇ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਵੀਡੀਓ ਦੇ ਵਿੱਚ ਝੋਟਾ ਤੇ ਉਹਨਾਂ ਦੇ ਸਾਥੀ ਨਸ਼ਿਆਂ ਦੇ ਨਾਲ ਜੁੜੇ ਮੁੱਦੇ ਦੇ ਉੱਤੇ ਦਵਾਈਆਂ ਦੀ ਦੁਕਾਨ ਦੇ ਮਾਲਕ ਦੇ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਨੇ। ਇਸੇ ਦੌਰਾਨ ਗੋਲੀਬਾਰੀ ਹੋਈ ਤੇ ਪਰਵਿੰਦਰ ਸਿੰਘ ਝੋਟਾ ਮਾਨਸਾ ਦੇ ਵਿੱਚ ਲੰਮੇ ਸਮੇਂ ਤੋਂ ਨਸ਼ੇ ਦਾ ਵਿਰੋਧ ਕਰ ਰਹੇ ਸਨ ਤੇ ਉਹ ਕੇਵਲ ਨਸ਼ਾ ਵੇਚਣ ਤੋਂ ਰੋਕਦੇ ਸਨ ਬਲਕਿ ਨਸ਼ਾ ਵੇਚਣ ਵਾਲਿਆਂ ਨੂੰ ਵੀ ਫੜਦੇ ਸੀ। ਇਸ ਨੂੰ ਲੈ ਕੇ ਕਈ ਵਾਰ ਉਹਨਾਂ ਦਾ ਝਗੜਾ ਜਿਹੜਾ ਹੋਇਆ ਤੇ ਉਹਨਾਂ ਕਹਿਣਾ ਹੈ ਕਿ ਉਹਨਾਂ ਦਾ ਪੰਚਾਇਤਾਂ ਨੇ ਨਸ਼ੇ ਦੇ ਖਿਲਾਫ਼ ਮਤੇ ਤੱਕ ਪਾਸ ਕੀਤੇ। ਪਰਵਿੰਦਰ ਸਿੰਘ ਝੋਟਾ ਨੂੰ ਸੋਸ਼ਲ ਮੀਡੀਆ ਦੇ ਉੱਤੇ ਝੋਟਾ ਦਾ ਨਾਂ ਜਿਹੜਾ ਸੀ ਦਿੱਤਾ ਗਿਆ ਸੀ ਉਹਦੇ ਨਾਲ ਨਾਲ ਜਾਣਦੇ ਸਨ ਤੇ ਉਹਨਾਂ ਨੇ ਮਾਨਸਾ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਕੁਝ ਮੈਡੀਕਲ ਸਟੋਰਾਂ ਦੇ ਉੱਤੇ ਪਾਬੰਦੀ ਸ਼ੁਦਾ ਕੈਪਸੂਲ ਵੇਚਣ ਦੇ ਦੋਸ਼ ਲਗਾਉਂਦਿਆਂ ਮੁਹਿੰਮ ਚਲਾਈ ਤੇ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਦਵਾਈਆਂ ਦੀ ਵਿਕਰੀ ਕਾਰਨ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਤੇ ਮਾਨਸਾ ਦੀ ਇੱਕ ਦਵਾਈਆਂ ਵੇਚਣ ਵਾਲੇ ਦੁਕਾਨਦਾਰ ਨੂੰ ਜੁੱਤੀਆਂ ਦੀ ਮਾਲਾ ਪਾ ਕੇ ਸ਼ਹਿਰ ਦੇ ਵਿੱਚ ਘੁਮਾਉਂਦੇ ਹੋਏ ਥਾਣੇ ਬੰਦ ਕਰਵਾਇਆ ਸੀਗਾ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਆਂ ਉਸੇ ਦੁਕਾਨਦਾਰ ਦੇ ਵੱਲੋਂ ਹੀ ਚਲਾਈਆਂ ਗਈਆਂ ਨੇ। ਤੇ ਹੋਰ ਮਾਮਲੇ ਇਹਨਾਂ ਨੂੰ ਖੰਗੋਲਦੇ ਹਾਂ, ਸੈਣੀ ਸਾਹਿਬ ਦੇ ਨਾਲ ਵੱਖਰੇ ਵੱਖਰੇ ਐਂਗਲ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਕੀ ਖਬਰਾਂ ਆਪਾਂ ਨਾਲ ਦੀ ਨਾਲ ਲੈਂਦੇ ਜਾਵਾਂਗੇ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਠੀਕ ਹੈ ਜੀ।
1: ਜੀ
3: ਭਾਰਤ ਸਾਹਿਬ, ਇੱਕ ਨਾ ਕੁਆਲੀ ਦੇ ਬੋਲ ਸੀ
1: ਜੀ,
3: ਉਹਨੇ ਨਾ ਮਤਲਬ ਇਸਲਾਮਿਕ ਕੁਆਲੀ ਸੀ ਤੇ ਉਹਦੇ ਇੱਕ ਪੈਰਾ ਵਿੱਚ ਸਿੱਖਾਂ ਦਾ ਵੀ ਰੱਖਿਆ ਸੀ। ਕਹਿੰਦਾ ਪੱਗਾਂ ਚਿੱਟੀਆਂ ਤੇ ਲੰਬੀਆਂ ਨੇ ਦਾੜੀਆਂ
1: ਜੀ,
3: ਇਹਨਾਂ ਨਫਸ ਦੀਆਂ ਆਦਤਾਂ ਵਿਗਾੜੀਆਂ।
1: ਵਾਹ ਜੀ, ਕਿਆ ਬਾਤ ਹੈ ਜੀ।
3: ਗੋਲ ਮੋਲ ਹੋ ਕੇ ਬੰਨ ਲੈ ਲੰਗੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭੰਨ ਸਿੱਟ ਲੋਟਾ, ਐਵੇਂ ਨੀ ਤੈਨੂੰ ਰੱਬ
1: ਲੱਭਣਾ। ਬਿਲਕੁਲ ਹੈ ਜੀ।
3: ਹੁਣ ਮੈਂ ਇਹ ਗੱਲ ਇੱਥੋਂ ਕਿਉਂ ਸ਼ੁਰੂ ਕੀਤੀ ਆ ਜੀ,
1: ਜੀ
3: ਕਿ ਅੱਜ ਬਹਿਰੀਨ ਵਾਲੀ ਬੀਬੀ ਨੇ ਵੀ ਬਿਆਨ ਦੇਤੇ ਆ ਜੀ।
1: ਬਿਲਕੁਲ ਹੈ ਜੀ, ਅੱਜ ਉਹ ਵੀ ਖਬਰ ਹੈਗੀ ਆਪਣੇ ਕੋਲ,
3: ਉਹਦੇ ਵੀ ਬਿਆਨ। ਹਾਂ ਜੀ, ਉਹ ਬਿਆਨ ਉਹਨੇ ਦੇਤੇ ਆ ਔਰ ਕਿ ਉਹ ਬੜੀ ਡਿਟੇਲ ਦੇ ਵਿੱਚ ਉਹਨੇ ਬਿਆਨ ਦਿੱਤੇ ਆ ਜੀ।
1: ਜੀ
3: ਉਹਨੇ ਸੂਈ ਜਿਹੜੀ ਚਾਵਲਾ ਤੇ ਰੱਖੀ ਆ ਵੀ ਮੈਨੂੰ ਚਾਵਲਾ ਇੱਦਾਂ ਕਰਕੇ ਗੱਡੀਆਂ ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਜਿਹੜੀਆਂ ਹੈਗੀਆਂ ਉੱਥੇ ਅਨੰਦਪੁਰ ਸਾਹਿਬ ਤੋਂ ਲੁਧਿਆਣੇ ਤੱਕ ਸ਼੍ਰੋਮਣੀ SGPC ਦੀ ਗੱਡੀ ਦੇ ਵਿੱਚ ਲੈ ਕੇ ਜਾਂਦਾ ਸੀ, ਉਥੋਂ ਫਿਰ ਜਿਹੜਾ ਹੈਗਾ ਲੁਧਿਆਣੇ ਤੋਂ ਗੱਡੀ ਚੇਂਜ ਹੋ ਜਾਂਦੀ ਸੀ, ਉਹ ਗੱਡੀ ਮੁੜ ਜਾਂਦੀ ਸੀ ਤੇ ਅੱਗੇ ਉਹ ਮੈਨੂੰ ਆਪਣੀ ਪਰਸਨਲ ਗੱਡੀ ਦੇ ਵਿੱਚ ਜਿਹੜਾ ਆ ਅੰਮ੍ਰਿਤਸਰ ਲੈ ਜਾਂਦਾ ਸੀ
1: ਜੀ।
3: ਸੋ ਇੱਥੇ 2 ਵਾਰੀ ਤਾਂ ਉਹ ਕਹਿੰਦੀ ਵੀ ਮੇਰੇ ਨਾਲ ਜਬਰ ਜਨਾਹ ਹੋਇਆ
1: ਜੀ,
3: ਤੇ ਪਰ ਇਹੋ ਜਿਹੜੇ ਐਲੀਗੇਸ਼ਨ ਲੱਗੇ ਆ ਉਹ ਬਹੁਤ ਮਾੜੇ ਆ ਜੀ।
1: ਜੀ
3: ਪਰ ਕੀ ਕਰਨਾ ਹੈਗਾ ਆ ਜੀ, ਵੀ ਹੁਣ ਜਿਹੜਾ ਆ ਜਦੋਂ ਧਰਮ ਦਾ ਜਿਹੜਾ ਆ ਚੋਲਾ ਪਾ ਕੇ
1: ਜੀ
3: ਤੇ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਜਿਹਨਾਂ ਕੋਲ ਜ਼ਿੰਮੇਵਾਰੀ ਹੋਵੇ
1: ਜੀ
3: ਉਹ ਜਦੋਂ ਇਹੋ ਜਿਹੇ ਕੰਮ ਕਰਨ
1: ਜੀ,
3: ਤੇ ਫਿਰ ਮਨ ਤਾਂ ਟੁੱਟਦਾ ਜੀ। ਮੈਂ
1: ਤਖਤਾਂ
3: ਇਸ
1: ਦੇ ਉੱਤੇ
3: ਕਰਕੇ
1: ਜਿਹੜਾ
3: ਇਹ
1: ਪੁਲਿਸ ਪ੍ਰਸ਼ਾਸਨ ਆਵੇ ਜੀ, 3 ਸਰਾਵਾਂ ਦਾ ਜਾਇਜ਼ਾ ਲਵੇ ਜੀ, ਸਵਾਲ ਖੜੇ ਹੋਣ
3: ਬਿਲਕੁਲ ਜੀ,
1: ਜੀ।
3: ਇਹ ਸਾਰਾ ਗੱਲ ਬਿਲਕੁਲ, ਕਿਉਂਕਿ ਸੀਨ ਆਫ ਕ੍ਰਾਈਮ ਜਿਹੜਾ ਆ ਉਹਨਾਂ ਨੇ ਦੇਖਣਾ ਹੁੰਦਾ ਹੈਗਾ ਜੀ। ਹੁਣ
1: ਜੀ
3: ਪੁਲਿਸ ਆ ਕੇ ਤੇ ਉੱਥੇ ਉਹ ਕਮਰਿਆਂ ਨੂੰ ਦੇਖ ਕੇ ਗਈ ਹੈਗੀ ਹੈ ਜੀ,
1: ਬਿਲਕੁਲ
3: ਜਿੱਥੇ
1: ਹੈ ਜੀ,
3: ਜਿੱਥੇ ਉਹ ਰਹਿੰਦੀ ਰਹੀ ਹੈ
1: ਬੇਬੀ
3: ਸਾਰਾ
1: ਵੀ
3: ਕੁਝ
1: ਨਾਲ ਹੀ
3: ਹੈਗਾ
1: ਸੀ
3: ਆ
1: ਜੀ,
3: ਜੀ
1: ਬਿਲਕੁਲ ਹੈ ਜੀ।
3: ਹੁਣ ਬਟ ਨੈਚੁਰਲ ਆ ਉਹ ਸਰਾਵਾਂ ਤੇ ਵੀ ਆਈ ਹੋਊਗੀ ਪੁਲਿਸ ਤੇ ਉਹਨੇ ਬੂਟ ਤਾਂ ਪਾਏ ਹੀ ਹੋਣਗੇ ਜੀ,
1: ਨਹੀਂ ਉਹ ਨਾਲ ਹੀ ਸੀ, ਬੀਬੀ ਵੀ ਨਾਲ ਲੈ ਕੇ ਆਏ ਨੇ ਜੀ, ਉਹ ਵੀ ਕਿਤੇ ਹੋਰ ਨਹੀਂ ਸੀ,
3: ਬੀਬੀ ਨੂੰ ਵੀ
1: ਨਾਲ
3: ਆਵੋ ਤੇ ਬੀਬੀ ਨੇ ਤਾਂ ਨਿਸ਼ਾਨਦੇਹੀ ਕਰਨੀ ਸੀ ਜੀ। ਮੇਰੀ
1: ਬਿਲਕੁਲ
3: ਤਾਂ ਬੇਨਤੀ ਹੈ ਵੀ ਕੱਲ ਆਪਾਂ ਜਿਹੜਾ ਆ ਡਿਸਕਸ਼ਨ ਕਰਦੇ ਸੀ ਵੀ ਉਹ ਜਿਹੜਾ ਆ ਭਈ ਜੁੱਤੀਆਂ ਲੈ ਕੇ ਚੱਲ ਗਿਆ ਜੀ ਅੰਦਰ ਬੰਗਲਾ
1: ਹਾਂਜੀ
3: ਸਾਹਿਬ ਦੇ ਪੁਲਿਸ ਵਾਲੇ ਜੀ,
1: ਦਿੱਲੀ ਤੋਂ
3: ਕਹਿੰਦੀ
1: ਕਾਕਰੋਚ
3: ਵਾਲੇ ਉੱਥੇ ਆ ਜੀ, ਉੱਥੇ ਬੇਅਦਬੀ ਹੋ ਗਈ ਜੀ।
1: ਜੀ
3: ਇਹ ਜਿਹੜੀਆਂ ਬੇਅਦਬੀਆਂ ਅਸੀਂ ਆਪ ਕਰਵਾ ਰਹੇ ਹੈਗੇ ਇਹਦਾ ਕੌਣ ਜ਼ਿੰਮੇਵਾਰ ਆ ਜੀ?
1: ਬਿਲਕੁਲ ਹੈ ਜੀ, ਦਰੁਸਤ ਹੈ ਜੀ।
3: ਸੋ ਇਸ ਕਰਕੇ ਆ ਇੰਟਰੋਸਪੈਕਸ਼ਨ ਦੀ ਲੋੜ ਆ ਇਹਨਾਂ ਨੂੰ ਬਹੁਤ ਜ਼ਿਆਦਾ, ਇਹ ਆਪਣੇ ਆਪ ਦੇ ਵਿੱਚ ਸੋਚਣ
1: ਜੀ
3: ਭਈ ਗੁਰੂ ਨੂੰ ਕਿੰਨਾ, ਇਹਨਾਂ ਗੁਰੂ ਨੇ ਤਾਂ ਇਹਨਾਂ ਨੂੰ ਬਹੁਤ ਕੁਛ ਬਖਸ਼ਿਆ,
1: ਬਿਲਕੁਲ ਹੈ,
3: ਸਤਿਕਾਰ ਵੀ ਬਖਸ਼ਿਆ, ਸਾਰਾ ਕੁਛ ਬਖਸ਼ਿਆ,
1: ਦੌਲਤ ਸ਼ੋਹਰਤ
3: ਇਹਨਾਂ
1: ਸਭ
3: ਨੇ
1: ਕੁਝ
3: ਗੁਰੂ
1: ਬਖਸ਼ਿਆ।
3: ਇਹਨਾਂ ਇਹਨਾਂ ਇਹਨਾਂ ਨੇ ਗੁਰੂ ਪ੍ਰਤੀ ਜਿਹੜਾ ਹੈਗਾ ਆ ਇਹਨਾਂ ਨੇ ਕੀ ਆਪਣਾ ਫਰਜ਼ ਨਿਭਾਇਆ ਆ ਇਹਨਾਂ ਤੇ, ਹਰ ਇੱਕ ਬੰਦੇ ਨੂੰ ਮੇਰੇ ਵਿੱਚ ਇਨਕਲੂਡਿੰਗ ਮੀ
1: ਜੀ,
3: ਮੈਨੂੰ ਵੀ ਇਹ ਸੋਚਣਾ ਚਾਹੀਦਾ ਹੈਗਾ ਕਿ ਜੇ ਮੈਂ ਜਿਸ ਪਰਿਵਾਰ ਦੇ ਵਿੱਚ ਜਨਮ ਲਿਆ ਆ ਜੀ, ਜੇ ਉਸ ਪਰਿਵਾਰ ਦੇ ਇਹ ਆਪਣੇ ਸੰਸਕਾਰ ਜਿਹੜੇ ਆ ਉਹ ਸਿੱਖੀ ਪਰਿਵਾਰ ਸੀ, ਜੇ ਮੈਂ ਇਸਲਾਮਿਕ ਪਰਿਵਾਰ ਚ ਪੈਦਾ ਹੁੰਦਾ ਤੇ ਮੈਂ ਉਹਨੂੰ ਫੋਲੋ ਕਰਦਾ,
1: ਬਿਲਕੁਲ ਹੈ ਜੀ,
3: ਪਰ ਜੇ ਮੈਂ ਸਿੱਖ ਪਰਿਵਾਰ ਚ ਪੈਦਾ ਹੋਇਆ ਜਾਂ ਹਿੰਦੂ ਪਰਿਵਾਰ ਚ ਕੋਈ ਪੈਦਾ ਹੋਇਆ ਉਸ ਬੰਦਾ ਉਸ ਸਾਡੀ ਕੰਟਰੀਬਿਊਸ਼ਨ ਕੀ ਆ ਇਹ ਜ਼ਰੂਰ ਦੇਖਣਾ ਚਾਹੀਦਾ ਹੈਗਾ ਜੀ ਉਸ ਪ੍ਰਤੀ। ਤੇ ਇਹਨਾਂ ਨੂੰ ਤਾਂ ਇਹ ਬਾਲਕ ਨੇ ਅਹੁਦੇ ਬਖਸ਼ੇ, ਇੱਜ਼ਤ ਬਖਸ਼ੀ, ਹਾਂਜੀ, ਤੇ ਉਹਦੇ ਬਾਵਜੂਦ ਜਿਹੜਾ ਹੈਗਾ ਆ ਇਹਨਾਂ ਅਹੁਦਿਆਂ ਦੀ ਆੜ ਦੇ ਵਿੱਚ ਇਹਨਾਂ ਨੇ ਸਮਾਜ ਦੇ ਵਿੱਚ ਆਪਣਾ ਉੱਚਾ ਸਥਾਨ ਬਣਾਇਆ
1: ਜੀ,
3: ਤੇ ਅੱਜ ਜਿਹੜਾ ਆ ਇਹਨਾਂ ਇਹ ਵਜ੍ਹਾ ਬਣਨ ਉਸ ਧਰਮ ਨੂੰ ਡੀਗ੍ਰੇਡ ਕਰਨ ਦੇ, ਤੇ ਵੈਸੇ ਹੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈਗੀ ਆ ਜੀ।
1: ਨਾਲੇ ਸਾਈਂ ਸਾਹਿਬ ਜੋ ਸਾਡੇ ਵੱਡੇ ਪੀਰ ਪੈਗੰਬਰ ਨੇ ਨਾ ਜਿਨ੍ਹਾਂ ਨੂੰ ਆਪਾਂ ਮੰਨਦੇ ਹਾਂ ਜਾਂ ਜਿਨ੍ਹਾਂ ਨੇ ਇਸ ਧਰਤੀ ਦੇ ਬਾਰੇ ਜਾਂ ਮਨੁੱਖਾਂ ਦੇ ਬਾਰੇ ਜਾਂ ਜੰਗਾਂ ਯੁੱਧਾਂ ਲੜੀਆਂ ਨੇ ਸਾਰਾ ਕੁਝ ਕੀਤਾ, ਹਰ ਹਕੂਮਤਾਂ ਦੇ ਨਾਲ ਮੱਥੇ ਲਾਏ ਨੇ, ਉਹਨਾਂ ਦੇ ਇਤਿਹਾਸ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਹੀਂ ਮਿਲਦੀਆਂ, ਪਰ ਜਿਹੜੇ ਉਹਨਾਂ ਦੇ ਅੱਗੇ ਨਾ ਦੇਖ ਰੇਖ ਕਰ ਰਹੇ ਨੇ, ਚਾਹੇ ਉਹ ਕਿਸੇ ਵੀ ਧਰਮ ਦੀ ਗੱਲ ਕਰ ਲਈਏ, ਚਾਹੇ ਕ੍ਰਿਸਚਨ ਪੋਪ ਪਤਾ ਕਵੀ ਗੱਲ ਕਰ ਲਈਏ ਕ੍ਰਿਸਚਨ ਧਰਮ ਦੀ, ਤਾਂ ਉਹਨਾਂ ਨੇ ਵੀ ਮਾਫੀਆਂ ਮੰਗੀਆਂ ਚਰਚਾਂ ਦੇ ਵਿੱਚ ਕੀ ਕੁਝ ਵਾਪਰਦਾ ਰਿਹਾ ਹੈ।
3: ਦੂਜਾ ਭਰਾਈ ਸਾਹਿਬ, ਕਿਉਂਕਿ ਪਹਿਲਾਂ ਵੀ ਇਸ ਲੇਡੀ ਦੇ ਬਾਰੇ ਜੋ ਕਿਹਾ ਜਾਂਦਾ ਹੈਗਾ ਆ ਜੀ, ਵਿਰਸਾ ਸਿੰਘ ਬਲਡੋਗਾ ਕਹਿੰਦਾ ਰਿਕਾਰਡ ਕੱਢ ਕੇ ਲਿਆਂਦਾ ਸੀ ਵੀ ਰੇਪ ਦੇ ਐਲੀਗੇਸ਼ਨ ਪਹਿਲਾਂ ਵੀ ਕਿਸੇ ਤੇ ਗਲਤ ਲਾਏ ਸੀ, ਤੇ ਉਹ ਫਿਰ ਬਾਅਦ ਦੇ ਵਿੱਚ ਜਿਹੜਾ ਆ ਝੂਠੇ ਪਾਏ ਜਾਣ ਤੇ 182 ਦੀ ਕਾਰਵਾਈ ਫੇਸ ਕਰ ਰਹੀ ਹੈ ਬੀਬੀ। ਤੇ ਆਪਾਂ ਇਸ ਚੀਜ਼ ਨੂੰ ਰੂਲ ਆਊਟ ਨਹੀਂ ਕਰ ਸਕਦੇ ਕਿ ਵੈਦਰ ਸ਼ੀ ਹੈਡ ਮੇਡ ਦੀ ਟਰੂ ਸਟੇਟਮੈਂਟ ਔਰ ਫਾਲਸ, ਅਸੀਂ ਨਹੀਂ ਕਹਿ ਸਕਦੇ ਕਿ ਉਹਨੇ ਸੱਚ ਬੋਲਿਆ ਆ ਕਿ ਝੂਠ, ਤੇ ਪਰ ਜੋ ਉਹਨੇ ਬੋਲਿਆ ਹੈਗਾ ਆ ਵੀ ਜੋ ਉਹਨੇ ਅੱਜ ਕਹਿਤਾ ਆ ਪਬਲਿਕ ਡੋਮੇਨ ਚ ਆ
1: ਜੀ,
3: ਉਹਦੇ ਨਾਲ ਜਿਹੜਾ ਹੈਗਾ ਆ ਸਿੱਖੀ ਸੈਂਟੀਮੈਂਟਸ ਨੂੰ ਬਹੁਤ ਵੱਡੀ ਠੇਸ ਲੱਗੀ ਹੈ ਜੀ,
1: ਬਿਲਕੁਲ ਦਰੁਸਤ ਹੈ।
3: ਹਾਂਜੀ, ਦੂਜੀ ਆ ਜੀ ਹੈ ਜੀ, ਅੱਜ ਤਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਆ ਸਾਰੀਆਂ ਖਬਰਾਂ ਦਬ ਗਈਆਂ ਪਰਮਿੰਦਰ ਝੋਟੇ ਦੀ ਖਬਰ ਕਰਕੇ,
1: ਬਿਲਕੁਲ ਹੈ। ਸੈਂਟ ਸਾਹਿਬ ਕਿਵੇਂ ਲੱਗਦਾ ਇਸ ਦੇ ਵਿੱਚ ਕਿ ਇੱਕ ਪਾਸੇ ਕਹਿ ਸਕਦੇ ਇੱਕ ਮਾਮਲਾ ਜਿਹੜਾ ਹੈ ਉਹ ਇੰਨਾ ਗੰਭੀਰ ਬਣ ਜਾਏਗਾ, ਜਾਂ ਕਹਿ ਲਓ ਕਿ ਚਲੋ ਹਰ ਕਿਸੇ ਦੇ ਆਪਣੇ ਵੱਖਰੇ ਵਿਚਾਰ ਨੇ, ਪਰ ਜੋ ਮੈਂ ਘਟਨਾ ਦੇ ਹਿਸਾਬ ਦੇ ਨਾਲ ਉਸਨੂੰ ਚੀਜ਼ ਨੂੰ ਦੇਖਦਾ ਹੈ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਬਹੁਤ ਸਾਰੇ ਦੋਸਤ ਜਿਹੜੇ ਨੇ ਮੇਰੇ ਨਾਲ ਸਹਿਮਤ ਵੀ ਹੋਣਗੇ ਨਹੀਂ ਵੀ ਹੋਣਗੇ, ਉਹਨਾਂ ਦਾ ਆਪਣੀ ਮਰਜ਼ੀ ਹੈ, ਪਰ ਇੱਕ ਛੋਟਾ ਜਿਹਾ ਮਾਮਲਾ ਜਿਹੜਾ ਸੀ ਉਹ ਐਡਾ ਵੱਡਾ ਬਣ ਜਾਣਾ, ਸਰਕਾਰ ਦੇ ਅਸਤੀਫੇ ਤੱਕ ਦੀ ਗੱਲ ਚਲੇ ਜਾਣੀ, DGP ਦਾ ਅਸਤੀਫੇ ਦੀ ਗੱਲ ਚਲੇ ਜਾਣੀ, ਪਰ ਕੀ ਇੱਦਾਂ ਵੇਗ ਦੇ ਵਿੱਚ ਆ ਕੇ ਕਿ ਆਪਾਂ ਨੂੰ ਲੱਗਦਾ ਹੈ ਕਿ ਜਾਂ ਇਹ ਸਾਰੀ ਕਾਰਵਾਈ ਉਹਦੇ ਉੱਤੇ ਹੋਊਗੀ, ਇਹਨੂੰ ਇੰਨਾ ਗੰਭੀਰ ਚੀਜ਼ਾਂ ਜਾਂ ਬਹੁਤ ਮਲਗੋਬਾ ਬਣਾ ਦੇਣਾ, ਫਿਰ ਉਹਦੇ ਵਿੱਚ ਉਹ ਕੁਝ ਵੀ ਸਿੱਟੇ ਸਾਹਮਣੇ ਨਹੀਂ ਆਉਣਗੇ। ਕਿਵੇਂ ਲੱਗਦਾ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੇਖ ਕੇ, ਅਸਲ ਕੇਸ ਜਿਹੜਾ ਜੋ ਬਣਿਆ ਜੋ ਵੀਡੀਓ ਸਾਰਾ ਕੁਛ ਨਸ਼ਰ ਕਰ ਰਹੀ ਹੈ ਉਹ ਤੋਂ ਮੁਨਕਰ ਹੋਇਆ ਜਾ ਸਕਦਾ ਹੈ? ਗਲਤੀ ਕਿਸ ਦੀ ਹੈ ਜਾਂ ਕਿਸ ਦੀ ਜਗ੍ਹਾ ਸੀ ਤੇ ਕਿੱਥੇ ਗਏ ਸੀ?
3: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਕਿਸੇ ਵੀ ਚੀਜ਼ ਨੂੰ ਜੇ ਇਹ ਨਿਊਟਰਲ ਵਿਚਾਰਨਾ ਹੋਵੇ ਨਾ ਜੀ, ਤੇ ਆਲਵੇਜ਼ ਸਟੈਪ ਇਨਟੂ ਦੀ ਸ਼ੂ ਆਫ ਅਦਰ ਪਰਸਨ,
1: ਜੀ
3: ਆਪਾਂ ਇਹ ਆਪਾਂ ਤਿੰਨ ਪੱਖਾਂ ਤੋਂ ਵਿਚਾਰਾਂਗੇ, ਤਿੰਨ
1: ਜ਼ਰੂਰ
3: ਪੱਖਾਂ ਤੋਂ ਕਿੱਦਾਂ ਵਿਚਾਰਾਂਗੇ ਇਸ ਘਟਨਾ ਨੂੰ।
1: ਜੀ
3: ਇੱਕ ਵਾਰੀ ਆਪਾਂ ਪਰਮਿੰਦਰ ਝੋਟੇ ਵਾਲੀ ਸਾਈਡ ਤੇ ਖੜੇ ਹੋ ਕੇ ਵਿਚਾਰਾਂਗੇ,
1: ਜ਼ਰੂਰ
3: ਜੋ ਅੱਜ ਪੰਜਾਬ ਦਾ ਸੈਂਟੀਮੈਂਟ ਆ।
1: ਜੀ
3: ਇੱਕ ਆਪਾਂ ਉਸ ਦੁਕਾਨਦਾਰ ਤੇ ਜਿਹੜਾ ਹੈਗਾ ਆ ਪੱਖ ਦੇ ਵਿੱਚ ਖੜੇ ਹੋ ਕੇ ਵਿਚਾਰਾਂਗੇ ਵੀ ਉਹ
1: ਜੀ
3: ਉਸ ਵੇਲੇ ਉਹਦੀ ਮੈਂਟਲ ਸਟੇਜ ਕੀ ਸੀ।
1: ਬਿਲਕੁਲ
3: ਹੈ ਜੀ, ਉਹ ਇੱਕ ਆਊਟਡੋਰ ਹੀ ਬੰਦਾ ਉਸ ਸਿਚੁਏਸ਼ਨ ਦੇ ਵਿੱਚ ਫਸਿਆ ਆ, ਕਿੱਦਾਂ ਰਿਐਕਟ ਕਰਦਾ ਹੈਗਾ ਆ ਜੀ,
1: ਜੀ
3: ਉਸ ਢੰਗ ਨਾਲ ਵਿਚਾਰ ਲਾਂਗੇ ਜੀ।
1: ਜ਼ਰੂਰ
3: ਤੇ ਤੀਜਾ ਇੱਕ ਕਾਨੂੰਨ ਪੱਖ ਵੀ
1: ਕਾਨੂੰਨ ਦੇ ਪੱਖ
3: ਵਿਚਾਰ
1: ਨੂੰ,
3: ਲਾਂਗੇ, ਤੇ ਚੌਥਾ ਜਿਹੜਾ ਹੈਗਾ ਆ ਨਾ ਇੱਕ ਸਮਾਜਿਕ ਪੱਖ ਵੀ ਵਿਚਾਰ ਲਾਂਗੇ ਜੀ।
1: ਜ਼ਰੂਰ ਜੀ
3: ਪਹਿਲਾਂ ਤਾਂ ਆ ਜਾਓ ਜੀ ਸਮਾਜਿਕ ਪੱਖ ਤੋਂ ਆਪਾਂ ਸ਼ੁਰੂ ਕਰਦੇ ਹਾਂ ਜੀ।
1: ਜੀ
3: ਸਮਾਜਿਕ ਪੱਖ ਇਹ ਹੈਗਾ ਆ, ਸੋਸ਼ਲ ਸੈਟਅਪ ਸਾਡਾ ਇਹ ਹੋ ਗਿਆ ਜੀ ਕਿ ਅੱਜ ਜੇ ਕਿਸੇ ਨੇ ਟਰੈਵਲ ਏਜੰਟ ਤੋਂ ਪੈਸੇ ਲੈਣੇ ਹੈਗੇ ਆ ਜੀ, ਟਰੈਵਲ ਏਜੰਟ ਨੇ ਆਪਣਾ ਪ੍ਰੋਮਿਸ ਜਿਹੜਾ ਆ ਉਹ ਪੂਰਾ ਨਹੀਂ ਕੀਤਾ
1: ਜੀ,
3: ਤੇ ਲੋਕੀ ਪੁਲਿਸ ਕੋਲ ਨਹੀਂ ਜਾਂਦੇ,
1: ਜੀ
3: ਕੇਸ ਜਾਂਦਾ ਹੈਗਾ ਆ ਜੀ ਭਾਨਾ ਸਿੱਧੂ
1: ਜੱਥੇਬੰਦੀਆਂ
3: ਕੋ, ਨਾ ਜੀ ਭਾਨਾ ਸਿੱਧੂ ਕੋ,
1: ਅੱਛਾ ਜੀ
3: ਜਥੇਬੰਦੀਆਂ ਬਾਅਦ ਚ ਆਉਂਦੀਆਂ ਹੈਗੀਆਂ ਜੀ, ਜਥੇਬੰਦੀਆਂ ਤੇ ਹਾਂਜੀ
1: ਜਦੋਂ ਪਾਣੀ ਟੱਪ ਜਾਂਦਾ ਹੈ ਜੀ। ਹਾਂਜੀ
3: ਹਾਂਜੀ ਜਥੇਬੰਦੀਆਂ ਵੀ ਆਉਂਦੀਆਂ ਹੈਗੀਆਂ ਵਿੱਚ ਕਿਤੇ ਕਿਤੇ, ਜਿਹੜਾ ਆ ਅਦਰਵਾਈਜ਼ ਜਿਹੜਾ ਆ ਭਾਨਾ ਸਿੱਧੂ
1: ਜੀ
3: ਉਹ ਜਿਹੜਾ ਹੈਗਾ ਟਰੈਵਲ ਏਜੰਟ ਜਿਹੜਾ ਹੈਗਾ ਆ ਰਿਕਵਰੀ ਏਜੰਟ
1: ਜੀ।
3: ਹਾਂਜੀ ਜੇ ਕਿਸੇ ਦਾ ਮੈਟਰੀਮੋਨੀਅਲ ਡਿਸਪਿਊਟ ਹੈਗਾ ਆ ਜੀ,
1: ਜੀ
3: ਤੇ ਉਹ ਕਹਿੰਦੇ ਹੈਗੇ ਆ ਜੀ ਕੁੜੀ ਵਾਲੇ ਪਹੁੰਚਦੇ ਹੈਗੇ ਆ ਲੱਖੇ ਸਿਧਾਣੇ ਕੋ, ਤੇ
1: ਬਿਲਕੁਲ
3: ਲੱਖਾ ਸਿਧਾਣਾ ਦਾਲ ਤਲਾਉਂਦਾ ਕਹਿੰਦੇ
1: ਜਾਂ ਪੰਜਾਬੀ
3: ਹਾਂਜੀ,
1: ਮਾਂ ਬੋਲੀ ਦਾ ਰੌਲਾ ਹੋਵੇ
3: ਉੱਥੇ ਮੁੰਡੇ ਨੂੰ ਬੁਲਾਇਆ ਜਾਂਦਾ ਹੈਗਾ ਆ ਜੀ ਵੀ ਭਾਈ ਤੂੰ ਇੰਨੇ ਪੈਸੇ ਦੇ ਤੇ ਇੱਦਾਂ ਕਰ ਲਾ, ਉੱਥੇ ਰਾਜੀਨਾਮਾ ਉਹ ਲੱਖਾ ਸਿਧਾਣਾ ਕਰਾਉਂਦਾ ਹੈ ਜੀ।
1: ਜਾਂ ਪੰਜਾਬੀ ਮਾਂ ਬੋਲੀ ਦਾ ਰੌਲਾ
3: ਤੇ
1: ਹੋਵੇ ਜਾਂ ਫਿਰ ਪ੍ਰਵਾਸੀਆਂ ਦਾ ਰੌਲਾ ਹੋਵੇ।
3: ਬਿਲਕੁਲ ਜੀ
1: ਜੀ
3: ਗੱਲ ਤਾਂ ਇਹ ਹੈ ਨਾ ਜੀ। ਤੀਜਾ ਆ ਜਾਓ ਜੀ ਹੁਣ ਜਿਵੇਂ ਜੇ ਨਸ਼ੇ ਦਾ ਮੁੱਦਾ ਹੈਗਾ ਸੀਗਾ ਜੀ ਤੇ ਪਰਮਿੰਦਰ ਝੋਟਾ ਬ੍ਰਾਂਡ ਦੇ ਬਣ ਗਿਆ ਸੀ ਜੀ,
1: ਜੀ
3: ਪੁਲਿਸ ਕਿੱਥੇ ਆ
1: ਜੀ?
3: ਇਹ ਤਿੰਨਾਂ ਦੇ ਕਰਨ ਵਾਲਾ ਕੰਮ ਹੈ ਨੀ ਜੀ, ਇਹਨਾਂ ਦਾ
1: ਅਥੋਰਟੀ ਨਹੀਂ ਆਉਂਦੀ ਕੋਈ ਵੀ
3: ਕੰਮ ਹੈਗੇ ਇਹ ਪੁਲਿਸ ਦੇ ਕਰਨ ਵਾਲੇ
1: ਜੀ
3: ਜਾਂ ਅਦਾਲਤਾਂ ਦੇ ਕਰਨ ਵਾਲੇ
1: ਜੀ,
3: ਉਹ ਅਦਾਲਤਾਂ ਉਹ ਪੁਲਿਸ ਕਿੱਥੇ ਹੈਗੀ ਆ ਜੀ?
1: ਜੀ
3: ਕੀ ਲੋਕਾਂ ਦਾ ਫੇਥ ਇਸ ਸਿਸਟਮ ਦੇ ਵਿੱਚ ਵਿਸ਼ਵਾਸ ਰਿਹਾ ਹੀ ਨਹੀਂ
1: ਜੀ?
3: ਤੇ ਜੇ ਨਹੀਂ ਤੇ ਫਿਰ ਜਿਹੜਾ ਹੈਗਾ ਆ ਨਹੀਂ ਰਿਹਾ ਹੈਗਾ ਆ ਤੇ ਫਿਰ ਇਹਦਾ ਕੌਣ ਰਿਸਪੋਂਸੀਬਲ ਆ
1: ਜੀ?
3: ਕੀ ਪੁਲਿਸ ਆਪ ਰਿਸਪੋਂਸੀਬਲ ਨਹੀਂ
1: ਜੀ?
3: ਕਿ ਉਹਨਾਂ ਨੇ ਜੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਕੀਤੀ ਹੁੰਦੀ ਤੇ ਲੋਕ ਜਿਹੜਾ ਆ ਸੈਕਿੰਡ ਆਪਸ਼ਨ ਕਿਉਂ ਲੱਭਦੇ?
1: ਬਿਲਕੁਲ
3: ਠੀਕ ਹੈ ਜੀ। ਹੁਣ ਆ ਜੀ ਇਹ ਜਿਹੜਾ ਹੈਗਾ ਆ ਇਹਦਾ ਵਿਸ਼ਲੇਸ਼ਣ ਜਿਹੜਾ ਆ ਉਸ ਬੰਦੇ ਦੇ ਐਂਗਲ ਤੋਂ ਕਰਨ ਨੂੰ ਜਿਹਨੇ ਮਤਲਬ ਗੋਲੀ ਚਲਾਈ ਆ ਜੀ।
1: ਜੀ
3: ਸਰ ਉਹਨੇ ਬੰਦੇ ਨੇ ਜੁਲਾਈ 2023 ਦੇ ਵਿੱਚ ਪਹਿਲਾਂ ਇਸੇ ਬੰਦੇ ਦੇ ਕੋਲੋਂ ਕੋਈ ਨਸ਼ਾ ਨੁਸ਼ਾ ਵੇਚਿਆ ਹੋਣਾ ਜਾਂ ਪਤਾ ਲੱਗਾ
1: ਜੀ,
3: ਇਹੀ ਪਰਮਿੰਦਰ ਝੋਟੇ ਨੇ ਜਿਹੜਾ ਆ ਬੰਦੇ ਨਾਲ ਲੈ ਕੇ ਤੇ ਉਹ ਮੋਬ ਨਾਲ ਲੈ ਕੇ ਤੇ ਇਹਦੀ ਦੁਕਾਨ ਦੇ ਉੱਤੇ ਜਿਹੜਾ ਆ ਇਹਨੂੰ ਫੜ ਕੇ ਲੈ ਗਏ
1: ਜੀ,
3: ਤੇ ਇਹਦੇ ਗਲ ਦੇ ਵਿੱਚ ਜਿਹੜਾ ਆ ਤੇ ਜੁੱਤੀਆਂ ਦਾ ਹਾਰ ਪਾ ਕੇ ਤੇ ਇਹਨੂੰ ਸ਼ਹਿਰ ਚ ਘੁਮਾਇਆ ਸੀ ਵੀ ਇਹ ਨਸ਼ੇ ਵੇਚਦਾ
1: ਜੀ।
3: ਉਸ ਚੀਜ਼ ਦਾ ਜਿਹੜਾ ਹੈਗਾ ਆ ਵੀ ਕ੍ਰਿਟਿਸਿਜ਼ਮ ਵੀ ਹੋਇਆ ਸੀ ਇਸ ਕਰਕੇ ਕਿ ਭਾਈ ਤੁਸੀਂ ਇਹ ਬੈਨ ਹੈਂਡਿੰਗ ਨਹੀਂ ਕਰ ਸਕਦੇ, ਤੁਸੀਂ ਇੱਦਾਂ ਕਿਸੇ ਬੰਦੇ ਨੂੰ ਜਲੀਲ ਨਹੀਂ ਕਰ ਸਕਦੇ, ਤੁਸੀਂ ਕਾਨੂੰਨ ਕਾਰਵਾਈ ਕਰ ਲੈਂਦੇ, ਆਹ ਕੰਮ ਨਹੀਂ ਸੀ ਕਰਨਾ
1: ਜੀ।
3: ਠੀਕ ਹੈ ਜੀ,
1: ਉਸ ਕਰਕੇ ਫਿਰ ਉਹ ਸਜ਼ਾ ਵੀ ਭੁਗਤ ਗਿਆ
3: ਉਸ ਕਰਕੇ। ਹਾਂਜੀ ਇਹ ਤੇ ਪਰਮਿੰਦਰ ਝੋਟੇ ਤੇ FIR ਦਰਜ ਕਰ ਦਿੱਤੀ ਪੁਲਿਸ ਨੇ
1: ਜੀ,
3: ਤੇ ਇੱਕਦਮ ਜਿਹੜਾ ਇੱਕ ਰੋਹ ਭੜਕਿਆ ਤੇ ਸਾਰਿਆਂ ਜਥੇਬੰਦੀਆਂ ਪਿੱਛੇ ਹੋ ਕੇ ਤੇ ਇਹਨੂੰ ਜਿਹੜਾ ਆ ਪਰਮਿੰਦਰ ਝੋਟੇ ਨੂੰ ਬਚਾਇਆ
1: ਜੀ।
3: ਉਦੋਂ ਉਹ ਕਹਿੰਦੇ ਵੀ ਦੇਖੋ ਨਸ਼ਾ ਜਿਹੜਾ ਆ ਵੇਚਣ ਵਾਲਾ ਆ ਉਹ ਤਾਂ ਫ੍ਰੀ ਆਫ ਸਕਾਟ ਘੁੰਮ ਰਿਹਾ ਆ
1: ਜੀ,
3: ਤੇ ਜਿਹੜਾ ਨਸ਼ਾ ਰੋਕ ਰਿਹਾ ਸੀ ਤੇ ਉਹ ਬੰਦੇ ਨੂੰ ਉਹਤੇ ਬੰਦੇ ਤੇ ਪੁਲਿਸ ਨੇ ਕਾਰਵਾਈ ਕਰ ਦਿੱਤੀ ਆ
1: ਜੀ।
3: ਐਨੀਵੇ ਉਦੋਂ ਵੀ ਜਿਹੜਾ ਆ ਵੀ ਦੋ ਵਿਊ ਆਏ ਸੀਗੇ ਤੇ ਨਾਲ ਇਹ ਵੀ ਆਇਆ ਸੀ ਪਤਾ ਲੱਗਾ ਸੀ ਵੀ ਝੋਟਾ ਪਹਿਲਾਂ ਪਲੇਅਰ ਹੈਗਾ ਸੀਗਾ, ਫਿਰ ਇਹਦਾ ਆਪਣਾ ਇਤਿਹਾਸ ਵੀ ਇੱਦਾਂ ਦਾ ਹੈਗਾ ਸੀ ਕਿ ਇਹ ਆਪ ਹੀ ਉਹ ਅਡਿਕਟ ਰਿਹਾ ਹੈਗਾ ਆ ਜੀ।
1: ਜੀ
3: ਹੁਣ ਕਿਸੇ ਚੀਜ਼ ਦੀ ਅਡਿਕਸ਼ਨ ਹੈਗੀ ਸੀ ਜਾਂ ਨਹੀਂ ਹੈਗੀ ਸੀ ਗੋਡ ਨੋਜ਼, ਅਸੀਂ ਨਹੀਂ ਜਾਣਦੇ
1: ਜੀ।
3: ਹਾਂਜੀ ਪਰ ਉਹ ਇਸ ਚੀਜ਼ ਦਾ ਪੱਕਾ ਪਤਾ ਹੈਗਾ ਆ ਜੀ ਵੀ ਉਹ ਮੈਡੀਕਲ ਨਸ਼ਾ ਜਿਹੜਾ ਹੈਗਾ ਆ ਉਹਦੇ ਬਹੁਤ ਖਿਲਾਫ਼ ਸੀ
1: ਜੀ।
3: ਉਹ ਕਹਿੰਦਾ ਸੀ ਵੀ ਇਹਦੇ ਨਾਲ ਜਵਾਨੀ ਦਾ ਨੁਕਸਾਨ ਹੁੰਦਾ ਹੈਗਾ
1: ਜੀ,
3: ਵੀ ਬੰਦੇ ਜਿਹੜੇ ਆ ਉਹ ਇਸ ਮੈਡੀਕਲ ਨਸ਼ੇ ਦੇ ਜਿਹੜੇ ਅਧੀਨ ਹੋ ਜਾਂਦੇ ਹੈਗੇ ਆ, ਤੇ ਇਹ ਮਰਜ਼ੀ ਦੇ ਪੈਸੇ ਲੈਂਦੇ ਆ
1: ਜੀ
3: ਤੇ ਮੁੜ ਕੇ ਜਿਹੜਾ ਆ ਇਹ ਲੋਕਾਂ ਦੇ ਸਰੀਰ ਦੇ ਨਾਲ ਖੇਡਦੇ ਆ ਜੀ।
1: ਜੀ
3: ਹੁਣ ਜਿਹੜਾ ਹੈਗਾ ਆ ਵੀ ਪਰਮਿੰਦਰ ਝੋਟੇ ਦੀ ਨਜ਼ਰ ਦੇ ਉੱਤੇ ਤਾਂ ਆਪਾਂ ਦੇਖਦੇ ਹੈਗੇ ਆ ਕਿ ਹੁਣ ਉਹ ਬੰਦਾ ਜਿਹੜਾ ਆ ਉਹਦਾ ਜੁਲਾਈ ਦੇ ਵਿੱਚ ਜਦੋਂ ਇਹ ਇੰਸੀਡੈਂਟ ਵਾਪਰ ਜਾਂਦਾ ਜੀ,
1: ਜੀ
3: ਉਹ ਤੋਂ ਬਾਅਦ ਬੰਦਾ ਉਹ ਆਪਣੀ ਦੁਕਾਨ ਰਨ ਕਰਦਾ ਆ ਤੇ ਅੱਜ ਦੀ ਸਿਚੁਏਸ਼ਨ ਦੇ ਵਿੱਚ ਹੋ ਸਕਦਾ ਆ ਕਿ ਉਸ ਬੰਦੇ ਕੋਲ ਵੈਪਨ ਪਹਿਲਾਂ ਵੀ ਹੋਵੇ ਤਾਂ ਜਾਂ ਉਹਨੇ ਵੈਪਨ ਬਾਅਦ ਚ ਲਿਆ ਹੋਵੇ ਜੀ।
1: ਬਿਲਕੁਲ ਹੈ ਜੀ
3: ਜਦੋਂ ਉਹਨੇ ਇਹਨਾਂ ਨੂੰ ਆਉਂਦੇ ਦੇਖਿਆ ਹੈਂਜੀ,
1: ਜੀ
3: ਉਹ ਤਾਂ ਉਸੇ ਚੀਜ਼ ਨੂੰ ਇਮੈਜਿਨ ਕਰ ਰਿਹਾ ਹੋਊਗਾ ਨਾ ਜੀ ਵੀ 23 ਚ ਜਿੱਦਾਂ ਮੇਰੇ ਨਾਲ ਇਹਨਾਂ ਨੇ ਸਲੂਕ ਕੀਤਾ ਸੀ ਅੱਜ ਵੀ ਉਦਾਂ ਹੀ ਸਲੂਕ ਕਰਨਗੇ।
1: ਬਿਲਕੁਲ ਹੈ ਜੀ
3: ਦੇਖੋ ਕੰਮ ਤਾਂ ਜਿਹੜਾ ਹੈਗਾ ਜੇ ਜਿਹਨੂੰ 2 ਨੰਬਰ ਦਾ ਕੰਮ ਕਰਨ ਦੀ ਆਦਤ ਪੈ ਜੇ ਨਾ ਜੀ ਉਹ ਉਹਨੂੰ ਏਦਾਂ ਲੱਗਦਾ ਜੇ ਉਹ 1 ਨੰਬਰ ਦਾ ਕੰਮ ਕਰੇਗਾ ਤਾਂ ਮੇਰੇ ਕੰਮ 'ਚ ਬਰਕਤ ਹੀ ਨਹੀਂ ਰਹਿਣੀ,
1: ਜੀ
3: ਰੋਟੀ ਕਿੱਥੋਂ ਖਾਵਾਂਗੇ ਅਗਲੇ ਇਹ ਕਹਿੰਦੇ ਆ ਜੀ।
1: ਜੀ
3: ਉਹਨੇ ਜਿਹੜਾ ਆ ਚੀਜ਼ ਵੇਚੀ ਵੀ ਹੋਊਗੀ, ਗੋਲੀਆਂ ਵੇਚੀਆਂ ਹੋਣਗੀਆਂ ਜੀ, ਉਹਨਾਂ ਨੇ ਬੰਦਾ ਉਹ ਬਜ਼ੁਰਗ ਨਾਲ ਲਿਆਂਦਾ ਆ ਅਸੀਂ ਵੀ ਭਾਈ ਆ ਤੇਰੇ ਕੋਲੋਂ ਲੈ ਕੇ ਗਿਆ, ਉਹ ਕਹਿੰਦਾ ਹਾਂ ਮੈਂ ਇਹਦੇ ਕੋਲ ਲੈ ਗਿਆ, ਇਟ ਮੀਨਸ ਜੇ ਉਹ ਬੰਦਾ ਇਹਨਾਂ ਕੋਲ ਗਿਆ ਤੇ ਇਹਨਾਂ ਨੂੰ ਨਾਲ ਲੈ ਕੇ ਆਇਆ ਹੈਗਾ ਆ ਇਟ ਮੀਨਸ ਇਹ ਉਹਨੂੰ ਟ੍ਰੈਪ ਕੀਤਾ ਗਿਆ ਬੰਦੇ ਨੂੰ ਤੇ
1: ਬਿਲਕੁਲ ਹੈ
3: ਦੇਖੀਏ ਵੀ ਇਹ ਵੇਚਦਾ ਕਿ ਨਹੀਂ ਵੇਚਦਾ
1: ਜੀ ਦੁਬਾਰਾ ਫਿਰ।
3: ਤੇ ਹਾਂਜੀ ਜੇ ਤਾਂ ਉਹ ਬਜ਼ੁਰਗ ਜ਼ਰੂਰਤਮੰਦ ਹੁੰਦਾ ਤੇ ਉਦੋਂ ਉਹਦੀ ਆਪਣੀ ਜ਼ਰੂਰਤ ਪੂਰੀ ਹੋ ਗਈ ਸੀ ਤੇ ਉਹਨੂੰ ਕੀ
1: ਜੀ
3: ਲੈਣਾ ਦੇਣਾ ਸੀ,
1: ਜੀ
3: ਜੇ ਝੋਟੇ ਕੋਲ ਜਾ ਕੇ ਬੰਦਾ ਦੱਸ ਰਿਹਾ ਆ ਵੀ ਆਹ ਗੋਲੀਆਂ ਨਸ਼ੇ ਦੀਆਂ ਤੇ ਮੈਂ ਲੈ ਕੇ ਆਇਆ ਹੈਗਾ ਆ ਜਾਂ ਉਹਨੇ ਭੇਜਿਆ ਝੋਟੇ ਨੇ ਵੀ ਜਾ ਉਹਦੇ ਕੋਲੋਂ ਲੈ ਕੇ ਆ ਦੇਖਦੇ ਆ
1: ਦੱਸਦਾ
3: ਵੇਚਦਾ ਹੁਣ
1: ਹੋਣਾ
3: ਕਿ
1: ਜੀ
3: ਨਹੀਂ।
1: ਇੰਨਾ ਬਿਲਕੁਲ ਹੈ ਇੰਨਾ ਕੁਝ ਚੱਲਦਾ ਹੈ ਕੌਣ
3: ਹਾਂ ਜੀ
1: ਦੱਸਦਾ ਹੈ ਜੀ।
3: ਹਾਂ ਬਿਲਕੁਲ ਸੋ ਇਸ ਕਰਕੇ ਇਹ ਜ਼ਮੀਨ ਤੁਸੀਂ ਟ੍ਰੈਪ ਲਾਇਆ
1: ਜੀ
3: ਜਾਂਦਿਆਂ ਤੁਸੀਂ ਦੇਖਿਆ ਕਿ ਉਸ ਬੰਦੇ ਨੇ ਜਿੱਦਾਂ ਹੀ ਹੈਗਾ ਆ ਹੋ ਸਕਦਾ ਵੈਪਨ ਹੁਣ ਕੱਢ ਲਿਆ ਹੋਵੇ ਇਸ ਕਰਕੇ ਕਿ ਭਾਈ ਮੇਰੇ ਗਲ ਨਾ ਪੈ ਜਾਣ।
1: ਕਾਫੀ ਸਮੇਂ ਮੈਂ ਵੀਡੀਓ ਦੇਖੀ ਸੈਣੀ ਸਾਹਿਬ, ਕਾਫੀ ਸਮੇਂ ਤੱਕ ਉਹਨੇ ਵੈਪਨ ਜਿਹੜਾ ਸੀ ਆਪਣੀ ਪਿੱਠ ਦੇ ਪਿੱਛੇ ਰੱਖਿਆ, ਹੱਥ ਵੀ ਪਿੱਛੇ ਹੀ ਰੱਖੇ ਨੇ, ਪਰ ਉਹਨਾਂ ਨੂੰ ਬਾਰ ਬਾਰ ਅਕਸਾਉਣਾ ਵੀ ਜਾਂ ਤਾਂ ਸਾਡਾ ਕੰਮ ਕਰਦੇ ਜਾਂ ਅਸੀਂ ਤੇਰਾ ਕਰ ਦਾਂਗੇ, ਸਿਆਪਾ ਨਵੇੜ ਇੱਦਾਂ ਉਹਨੂੰ ਇੱਕ ਤਰ੍ਹਾਂ ਦਾ ਉਕਸਾਇਆ ਜਾ ਰਿਹਾ ਜੀ। ਇੱਕ ਪਾਸੇ 20-25 ਜਾਣੇ ਨੇ, ਇੱਕ ਪਾਸੇ ਉਹ 2 ਜਾਣੇ, ਚਲੋ ਇੱਕ ਤਾਂ ਬਾਅਦ ਚੋਂ ਆ ਇਕੱਲਾ ਹੀ ਸੀਗਾ ਤੇ ਉਹ ਫੋਨ ਦੇ ਉੱਤੇ ਗੱਲਬਾਤ ਕਰਦਾ ਹੈ, ਸ਼ਾਇਦ ਉਹਦਾ ਵੀ ਕਾਫੀ ਜਿਹੜੇ ਨੇ ਮੰਤਰੀ ਵੀ ਜਾਂ ਰਾਜਨੀਤੀ ਦੇ ਵਿੱਚ ਵੀ ਰੌਲਾ ਪੈ ਰਿਹਾ ਕਿਹਦੇ ਨਾਲ ਗੱਲ ਕਰ ਰਿਹਾ ਸੀ, ਉਹ ਪੁਲਿਸ ਵਾਲਾ ਸੀ ਜਾਂ ਕਿੱਦਾਂ ਸੀ, ਇਹ ਵੀ ਦੋਸ਼ ਜਿਹੜੇ ਨੇ ਕਿੱਦਾਂ ਲਾ ਸਕਦੇ ਹਾਂ ਆਪਣੇ। ਹੁਣ ਆਪਾਂ ਵੀ ਜੇ ਕੋਈ ਹਬੀ ਨਬੀ ਹੋਈ ਹੋਵੇ ਜਾਂ ਮੁਸੀਬਤ ਕੋਈ ਆਈ ਹੋਵੇ ਤਾਂ ਜ਼ਰੂਰ ਪਹਿਲਾਂ ਆਪਣੇ ਕੋਈ ਵੀ ਸਾਹਮਣੇ ਨੰਬਰ ਆਉਂਦਾ ਆ ਜਾਂ ਕੋਈ ਫਰੈਂਡ ਸਰਕਲ ਹੈ ਵੀ ਆਓ ਭਾਈ ਬੰਦੇ ਆਏ ਹੋਏ ਆ ਥੋੜ੍ਹੀ ਬਹੁਤੀ ਆਪਣੀ ਸਪੋਰਟ ਦੇ ਲਈ ਕੁਝ ਨਾ ਕੁਝ ਤਾਂ ਹੱਥ ਪੈਰ ਮਾਰਦਾ ਹੀ ਹੈ।
3: ਬਿਲਕੁਲ ਜੀ
1: ਜੀ
3: ਸਵਾਲ ਇਹ ਹੈਗਾ ਆ ਕਿ ਜਦੋਂ ਕਿਸੇ ਬੰਦੇ ਦੇ ਹੱਥ ਚ ਵੈਪਨ ਆ
1: ਜੀ
3: ਔਰ ਉਹ ਉਸ ਵੇਲੇ ਡਰਿਆ ਆ ਕੰਡੀਸ਼ਨ ਚ ਇਸ ਕਰਕੇ ਕਿ ਇਹ ਬੰਦੇ ਮੇਰੇ ਤੇ ਅਟੈਕ ਕਰ ਸਕਦੇ ਆ ਜੀ,
1: ਜੀ
3: ਉਸ ਵੇਲੇ ਤਾਂ ਆਪਣਾ ਉਹਨੂੰ ਪ੍ਰਵੋਕ ਕਰਨਾ ਕੋਈ ਅਕਲਮੰਦੀ ਨਹੀਂ ਸੀ
1: ਜੀ।
3: ਅੱਜ ਦੀ ਜੋ ਸਿਚੁਏਸ਼ਨ ਹੈਗੀ ਸੀ ਗੋਲੀ ਚੱਲਣ ਤੱਕ ਦੀ, ਜਿੱਦਾਂ ਜਦੋਂ ਮੂਸੇ ਵਾਲੇ ਦਾ ਕਾਂਡ ਹੋਇਆ ਸੀ ਤੇ DSP ਸ਼ੇਖਵਾ ਨਾ ਜੀ,
1: ਹਾਂ ਜੀ
3: ਉਹਨੇ ਇੱਕ ਇੰਟਰਵਿਊ ਚ ਕਿਹਾ ਵੀ ਇਸ ਮੁੰਡੇ ਨੂੰ ਪਹਿਲਾਂ ਨਹੀਂ ਸੀ ਜਾਣਦਾ ਮੈਂ, ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਇੰਸੀਡੈਂਟ ਤੋਂ ਬਾਅਦ ਇਹਦੀ ਗੱਲਬਾਤ ਸੁਣੀ ਸਾਰੇ ਬਾਰੇ ਇਹਦੇ ਬਾਰੇ
1: ਜੀ,
3: ਪਰ ਇਸ ਮੁੰਡੇ ਨੇ ਵੀ ਉਹ ਜੋ ਸਿਚੁਏਸ਼ਨ ਹੋਈ ਆ ਉਹਨੂੰ ਇਨਵਾਈਟ ਆਪ ਹੀ ਕੀਤਾ ਸੀ
1: ਜੀ,
3: ਜੋ ਹਾਲਾਤ ਹੈਗੇ
1: ਜੀ
3: ਏਦਾਂ ਹੀ ਇਹਨਾਂ ਨੇ ਉਹਨੂੰ ਪ੍ਰਵੋਕ ਕਰ ਕਰਕੇ ਉਹ ਇਨਵਾਈਟ ਉਹਨੂੰ ਕੀਤਾ, ਉਹਨੂੰ ਜਿਹੜਾ ਹੈਗਾ ਆ ਗੋਲੀ ਚਲਾਉਣ ਲਈ ਮਜਬੂਰ ਕਰਤਾ
1: ਸਿਚੁਏਸ਼ਨ ਬਣਾਈ ਆ ਜੀ।
3: ਦੇਖੋ ਹਰ ਇੱਕ ਬੰਦੇ ਦਾ ਪੇਸ਼ੈਂਸ ਲੈਵਲ ਵੱਖਰਾ ਵੱਖਰਾ
1: ਹੁੰਦਾ,
3: ਕੋਈ ਬੰਦਾ ਤਾਂ ਹੁੰਦਾ ਵਿਚਾਰ ਕਰ ਲੈਂਦਾ ਵੀ ਆ ਲੈ ਪਾ ਤੂੰ ਰੱਖ ਲਾ ਵੈਪਨ, ਜਿਹੜੀ ਗੱਲ ਹੈਗੀ ਆ ਲੈ ਫੜ ਤੂੰ ਲੈ ਤੂੰ ਮੇਰੇ ਗੋਲੀ ਮਾਰ ਦੇ, ਠੀਕ ਹੈ ਜੀ ਚੱਲ ਉਹਦੇ ਨਾਲ ਡਾਊਟ ਖਤਮ ਹੋ ਜਾਂਦਾ, ਹਾਂ ਦੱਸੋ ਤੁਸੀਂ ਕਾਨੂੰਨੀ ਕਾਰਵਾਈ ਕਰਨੀ ਹੈ ਕੀ ਕਰਨਾ ਹੈਗਾ, ਚਲੋ ਆਓ ਚੱਲੀਏ ਆਪਾਂ ਥਾਣੇ ਚੱਲ ਚੱਲਦੇ ਹਾਂ, ਤੁਸੀਂ ਜਿਹੜਾ ਪਰਚਾ ਕਰਾਉਣਾ ਕਰਾ ਲਓ ਮੈਂ ਆਪਾਂ ਜਿਹੜਾ ਹੈਗਾ ਕਾਨੂੰਨੀ ਰੈਮਡੀ ਲੈ ਲਊਂਗਾ।
1: ਬਿਲਕੁਲ
3: ਠੀਕ ਹੈ ਜੀ ਇੱਕ ਚੀਜ਼, ਦੂਜੀ ਇਹ ਹੈਗੀ ਆ ਕਿ ਪੁਲਿਸ ਵਾਲੇ ਹੁਣ ਦੇਖੋ ਕਿੱਦਾਂ ਦਾ ਵਰਸ਼ਨ ਦਿੰਦੇ ਪਏ ਹੈਗੇ ਆ, ਉਹ ਕਹਿੰਦੇ ਅਸੀਂ ਤਾਂ ਮੈਡੀਕਲ ਨਸ਼ੇ ਦਾ ਸਾਨੂੰ ਕੀ ਪਤਾ ਵੀ ਨਸ਼ੇ ਦੀ ਗੋਲੀ ਹੈਗੀ ਆ ਕਿ ਨਹੀਂ ਹੈਗੀ
1: ਜੀ।
3: ਹਾਂਜੀ
1: ਉਹ ਨਾਲੇ ਕਹਿੰਦੇ ਅੱਜ ਡੀਜੀ ਆਪਣੇ AGDP ਜਿਹੜੇ ਨੇ ADGP ਜਿਹੜੇ ਨੇ ਉਹਨਾਂ ਦਾ ਬਿਆਨ ਬਕਾਇਦਾ ਮੈਂ ਸੁਣ ਰਿਹਾ ਸੀਗਾ, ਉਹ ਕਹਿੰਦੇ
3: ਡਰੱਗ ਇੰਸਪੈਕਟਰ ਲੈ ਕੇ ਜਾਂਦੇ ਜੀ।
1: ਹਾਂਜੀ ਹਾਂਜੀ
3: ਪੁਲਿਸ, ਪਰ ਮੈਂ ਸੌਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਉਹ ਨਾ ਜੀ ਇਹੋ ਜਿਹੇ ਕੇਸਾਂ ਦੇ ਵਿੱਚ ਸਰ ਉਹ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਆਉਂਦੇ ਆ ਜਿਹੜਾ ਕਿ ਆਈਡੈਂਟੀਫਾਈ ਕਰਦਾ ਹੈ ਕਿ ਸੱਚ ਹੈ ਸਬਸਟੈਂਸ ਇਜ਼ ਇੰਟੌਕਸੀਕੈਂਟ ਵੀ ਆਹ ਨਸ਼ੇ ਵਾਲੀ ਗੋਲੀ ਆ ਤੇ ਆਹ ਨਹੀਂ ਹੈ
1: ਜੀ,
3: ਸੋ ਇਸ ਕਰਕੇ ਜਿਹੜਾ ਆ ਉਹ ਕੱਲੇ ਕੱਲਾ ਸਾਲਟ ਪੜ੍ਹ ਕੇ ਦੇਖ ਕੇ ਦੱਸਦਾ ਹੈਗਾ ਆ ਤੇ ਉੱਥੋਂ ਅੱਗੇ ਪੁਲਿਸ ਜਿਹੜੀ ਇਨਫਰੈਂਸ ਕਰਦੀ ਆ
1: ਜੀ।
3: ਹਾਂਜੀ ਸੋ ਇਸ ਕਰਕੇ ਜਿਹੜਾ ਹੈ ਉਹ ਪੁਲਿਸ ਦਾ ਤਾਂ ਆਪਣੇ ਉਹਨਾਂ ਕੋਲ ਐਕਸਕਿਊਜ਼ ਹੈਗਾ ਹੀ ਸੀਗਾ ਜੀ ਕਿ ਅਸੀਂ ਕਿੱਦਾਂ ਆੜਾ ਸੀਗਾ ਜੀ, ਸਾਨੂੰ ਜਾਂ ਤਾਂ ਪਹਿਲਾਂ ਡਰੱਗ ਇੰਸਪੈਕਟਰ ਨਾਲ ਟਾਈ ਅਪ ਕਰਦੇ ਸੀ ਆਉਂਦੇ ਜੀ,
1: ਲਿਖਤੀ ਦਿੰਦੇ
3: ਪਰ ਜਦੋਂ ਤੁਹਾਨੂੰ ਅਗਲਾ ਫੋਨ ਕਰਕੇ ਕਹਿ ਰਿਹਾ ਆ ਤੇ ਉਦੋਂ ਹੀ ਉਹਨੂੰ ਕਹਿ ਦਿਓ
1: ਜੀ,
3: ਜਦੋਂ ਅਗਲਾ ਫੋਨ ਕਰਕੇ ਕਹਿ ਰਿਹਾ ਆ ਉਦੋਂ ਹੀ ਤੁਸੀਂ ਕਹਿ ਦਿਓ ਵੀ ਭਾਈ ਰੁਕ ਜਾ, ਸਾਡੇ ਸਾਨੂੰ ਪਹਿਲਾਂ ਡਰੱਗ ਇੰਸਪੈਕਟਰ ਨਾਲ ਸੰਪਰਕ ਕਰ ਲੈਂਦੇ, ਪਹਿਲਾਂ ਅਸੀਂ ਟੀਮ ਬਣਾ ਕੇ ਤੇ ਫੇਰ ਆਉਂਦੇ ਹੈਗੇ ਆ, ਫੇਰ ਨਾਲ ਚੱਲ ਚੱਲਿਓ ਤੁਸੀਂ ਕਨਫਰਮ ਕਰ ਲਿਓ ਜੋ ਵੀ ਕਰਨਾ
1: ਜੀ।
3: ਸੋ ਇਸ ਕਰਕੇ ਉਸ ਬੰਦੇ ਦੇ ਨਜ਼ਰੀਏ ਨਾਲ ਤੁਸੀਂ ਇਸ ਚੀਜ਼ ਨੂੰ ਵਿਚਾਰੋਗੇ ਤੇ ਤੁਹਾਡਾ ਜਿਹੜਾ ਦਿਮਾਗ ਕਿਸੇ ਹੋਰ ਰਿਜ਼ਲਟ ਤੇ ਪਹੁੰਚੂਗਾ
1: ਜੀ।
3: ਹੁਣ ਪਰਮਿੰਦਰ ਝੋਟੇ ਦੇ ਨਜ਼ਰੀਏ ਤੋਂ ਦੇਖੀਏ ਕਿ ਸਮਾਜ ਦੇ ਵਿੱਚ ਜਦੋਂ ਕੋਈ ਬੰਦਾ ਏਦਾਂ ਦਾ ਕੰਮ ਕਰਦਾ ਆ, ਜਦੋਂ ਫਿਰ ਫੇਮ ਮਿਲਦੀ ਆ, ਪ੍ਰਸਿੱਧੀ ਮਿਲਦੀ ਆ, ਐਪਰੀਸੀਏਸ਼ਨ ਮਿਲਦੀ ਆ, ਫਿਰ ਉਸ ਚੀਜ਼ ਦੇ ਨਾਲ ਬੰਦਾ ਕਹਿੰਦਾ ਹੈਗਾ ਆ ਵੀ ਮੇਰੀ ਤਾਂ ਪਹਿਚਾਣ ਇਹ ਆ, ਉਹ ਫਿਰ ਜਿਹੜਾ ਆ ਕੋਈ ਨਾ ਕੋਈ ਜਿਹੜਾ ਆ ਉਹਨੂੰ ਲਾਈਮ ਲਾਈਟ ਦੇ ਵਿੱਚ ਰਹਿਣ ਵਾਸਤੇ ਲਗਾਤਾਰ ਏਦਾਂ ਦਾ ਕੋਈ ਕੰਮ ਕਰਦੇ ਰਹਿਣਾ ਪੈਂਦਾ।
1: ਬਿਲਕੁਲ ਆ ਜੀ, ਉਹ ਲੱਖਾਂ ਸਿਧਾਣਾ ਵੀ ਤਾਂ ਦੇਖੋ ਹੁਣ ਕਿੱਥੋਂ ਦੇ ਕਿੱਥੇ ਪਹੁੰਚ ਗਏ ਆ, ਤੇ ਸੁਣਨ ਤੇ ਇਹ ਵੀ ਸੈਣੀ ਸਾਹਿਬ ਆਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਾਰਸ ਪੰਜਾਬ ਵਾਲੇ ਜਿਹੜੇ ਨੇ ਇਹਨਾਂ ਨੂੰ ਮਿਲ ਕੇ ਗਏ ਨੇ, ਘਰੇ ਵਾਰਤਾਲਾਪ ਹੋਈ ਆ ਉਹਦੇ ਵਿੱਚ ਸ਼ਾਮਲ ਹੋਣ ਜਾ ਰਹੇ ਸੀ। ਗੱਲ ਤਾਂ ਉੱਥੇ ਵੀ ਤਾਂ ਕੁਰਸੀ ਦੀ ਜਾਂ ਸਿਆਸਤ ਦੀ ਆ ਨਾ,
3: ਸਿਆਸਤ ਸੀ ਤੇ ਏਦਾਂ ਕਰਕੇ ਇਹਨਾਂ ਨੇ ਟਰੈਪ ਲਾਇਆ ਲਾਈਮ ਲਾਈਟ ਦੇ ਵਿੱਚ ਆਉਣ ਵਾਸਤੇ, ਤੇ ਤਾਂ ਕਰਕੇ ਜਿਹੜੀ ਹੈਗੀ ਆ ਪਤਾ ਨੀ ਕੀ ਮਨ ਚ ਚੱਲਦਾ ਹੋਊਗਾ ਕਿ ਟਿਕਟ ਪੱਕੀ ਹੋ ਜਾਊਗੀ ਜਾਂ ਏਦਾਂ ਕਰਕੇ ਹੋ ਜਾਊਗਾ, ਠੀਕ ਹੈ ਜੀ, ਤੇ ਹੋਰ ਪਾਰਟੀਆਂ ਦੇ ਵਿੱਚ ਵੀ ਜਿਹੜਾ ਆ ਵੀ ਪਤਾ ਲੱਗ ਜਾਊਗਾ ਵੀ ਹਾਂ ਜੀ ਉੱਥੇ ਸਟਰੋਂਗ ਕੈਂਡੀਡੇਟ ਆ, ਉਹ ਤਾਂ ਕਰਕੇ ਉਹ ਸੋਫਟ ਟਾਰਗੇਟ ਸੀਗਾ ਕਿਉਂਕਿ ਉਹ ਵੇਚਦਾ ਸੀਗਾ, ਪਹਿਲਾਂ ਵੀ ਵੇਚਦਾ ਸੀ ਤੇ ਬਾਅਦ ਚ ਵੀ ਵੇਚਦਾ, ਹੁਣ ਉਹਨੇ ਵੇਚਣੋਂ ਹਟਣਾ ਨੀ ਸੀ, ਤਾਂ ਕਰਕੇ ਇਹਨਾਂ ਨੇ ਆਪਾਂ ਹੀ ਬੁੱਢਾ ਭੇਜਿਆ ਤੇ ਆਪੇ ਹੀ ਬੁੱਢੇ ਕੋਲੋਂ ਮੰਗਵਾਈ ਤੇ ਆਪ ਹੀ ਉੱਥੇ ਚੱਲ ਗਏ ਜੀ। ਸੋ ਇਸ ਕਰਕੇ ਇਹਨਾਂ ਘਟਨਾਵਾਂ ਨੂੰ ਜਿਹੜਾ ਹੈਗਾ ਨਾ ਜੀ ਸਾਰੇ ਐਂਗਲ ਦੇ ਨਾਲ ਤੁਸੀਂ ਵਿਚਾਰੋਗੇ ਤੇ ਫਿਰ ਰਿਜ਼ਲਟ ਤੇ ਪਹੁੰਚ ਸਕਦੇ ਹੈਗੇ ਆ ਜੀ। ਹੁਣ ਆ ਜਾਂਦਾ ਵੀ ਉਹ ਘਟਨਾ ਵਾਪਰ ਗਈ
1: ਜੀ,
3: ਉਹ ਤੋਂ ਅੱਗੇ ਦੋ ਪੱਖ ਆ ਗਏ ਜੀ ਫਿਰ
1: ਜੀ,
3: ਪਹਿਲਾ ਵੀ ਇਸ ਘਟਨਾ ਦੀ ਲਾਈਵ ਵੀਡੀਓ ਮੌਜੂਦ ਹੈਗੀ ਆ,
1: ਹੈਗੀ
3: ਲਾਈਵ ਵੀਡੀਓ ਮੌਜੂਦ ਹੈਗੀ ਆ, ਕੋਈ ਬਹੁਤੇ ਐਵੀਡੈਂਸ ਦੀ ਲੋੜ ਨੀ ਪੈਣੀ, ਮਰਡਰ ਇਜ਼ ਮਰਡਰ ਦੇ ਵਿੱਚ ਜਿਹੜੀ ਹੈਗੀ ਆ ਵੀ ਪਹਿਲਾਂ ਜਿਹੜਾ ਇਨੀਸ਼ੀਅਲ ਸਟੇਜ ਦੇ ਉੱਤੇ ਤਾਂ ਜਿਹੜਾ ਆ ਜੋ ਹੁਣ ਆਇਆ ਉਹ ਸਾਰਾ ਕੁਛ ਅੰਦਰ ਵੀ ਜਾਣਾ ਪਊ, ਸਾਰਾ ਕੁਛ ਕਰਨਾ ਪਊਗਾ ਜੀ।
1: ਬਿਲਕੁਲ ਆ ਜੀ,
3: ਜਦੋਂ ਟ੍ਰਾਇਲ ਚੱਲੇਗਾ, ਅੱਜ ਦੇਖੋ ਅੱਜ ਜਨਤਾ ਦਾ ਸੈਂਟੀਮੈਂਟ ਕੁਛ ਹੋ ਰਿਹਾ, ਜਦੋਂ ਟ੍ਰਾਇਲ ਚੱਲੇਗਾ ਘਟਨਾ ਜਿਹੜੀ ਹੈਗੀ ਹੈ ਤੋਂ ਕੋਈ ਵੱਡੀ ਘਟਨਾ ਹੋਰ ਹੋ ਗਈ ਤੇ ਲੋਕਾਂ ਦਾ ਉਧਰ ਨੂੰ ਚੱਲ ਜਾਣਾ ਧਿਆਨ, ਇਧਰ ਪਾਸੇ ਜਿਹੜਾ ਹੈਗਾ ਆ ਕਿੱਥੇ ਉਹ ਕਬੱਡੀ ਨੰਗਲ ਅੰਬੀਆਂ ਕਿੱਥੇ ਚਲਾ ਗਿਆ ਜੀ
1: ਜੀ,
3: ਹਾਂਜੀ ਕਿੰਨਾ ਕੁ ਮੂਸੇ ਵਾਲੇ ਨੂੰ ਚੇਤੇ ਕਰਦੇ ਹੈਗੇ, ਉਹਦਾ ਕੇਸ ਵੀ ਏਦਾਂ ਹੀ ਚੱਲ ਰਿਹਾ ਜੀ।
1: ਬਿਲਕੁਲ ਆ ਜੀ,
3: ਬਾਕੀ ਹੋਰ ਜਿਹੜੇ ਹੈਗੇ ਆ ਬਥੇਰੇ ਇੱਥੇ ਸਮਾਜ ਸੇਵਕ ਆਏ ਜੀ
1: ਜੀ,
3: ਸਵਾਲ ਇਹ ਹੈਗਾ ਆ ਜੀ ਕਿ ਉਸ ਵੇਲੇ ਜਿਹੜਾ ਆ ਕਿਉਂਕਿ ਉਹਦੀ ਦੁਕਾਨ ਤੇ ਆਪਾਂ ਚੱਲ ਕੇ ਗਏ ਆ
1: ਜੀ, ਉਹਦੀ
3: ਪ੍ਰਾਪਰਟੀ ਔਰ ਆਪਾਂ ਜਿਆਦਾ ਆਪਾਂ ਗਿਣਤੀ ਚ ਜਾਵੇ ਆ
1: ਜੀ,
3: ਠੀਕ ਹੈ ਜੀ, ਆਪਾਂ ਉਹਨੂੰ ਪ੍ਰਵੋਕ ਵੀ ਕਰਦੇ ਹੈਗੇ ਆ
1: ਜੀ,
3: ਤੇ ਰਾਈਟ ਟੂ ਸੈਲਫ ਡਿਫੈਂਸ ਜਿਹੜਾ ਹੈਗਾ ਆ ਹਰ ਇੱਕ ਨੂੰ ਅਵੇਲੇਬਲ ਆ ਜੀ
1: ਜੀ।
3: ਪਿਛਲਾ ਕਾਂਡ ਇਹ ਦੱਸਦਾ ਆ ਕਿ ਛਿੱਤਰਾਂ ਦਾ ਹਾਰ ਪਾਇਆ ਸੀ ਤੁਸੀਂ ਉਹਦੇ
1: ਜੀ,
3: ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਸ ਬੰਦੇ ਦੇ ਫੇਵਰ ਚ ਜਾਣਗੀਆਂ,
1: ਝੋਟੇ ਦੇ ਖਿਲਾਫ
3: ਉਹਦੇ ਹੱਕ ਚ ਜਾਣੀਆਂ, ਹਾਂ ਜੀ ਬਿਲਕੁਲ, ਕਿਉਂਕਿ ਪ੍ਰਵੋਕ ਵੀ ਕਰ ਰਹੇ ਆ ਤੁਸੀਂ, ਉਹ ਬੰਦਾ ਜਿਹੜਾ ਹੈ ਲੈ ਕੇ ਦੱਸਦਾ ਪਿਆ ਜਾ ਕੇ ਵੀ ਇਹਦੇ ਕੋਲੋਂ ਹੀ ਲੈ ਕੇ ਗਿਆ ਆ, ਇਟ ਮੀਨਸ ਤੁਸੀਂ ਬੰਦਾ ਵੀ ਤੁਸੀਂ ਭੇਜਿਆ ਹੈਗਾ ਆ, ਇਹ ਇੱਕ ਕੌਨਸਪੀਰੇਸੀ ਤੁਸੀਂ ਰਚੀ ਹੈਗੀ ਆ ਸੋਫਟ ਟਾਰਗੇਟ ਦੇ ਉੱਤੇ ਹੈਗਾ ਆ ਜੀ, ਆ ਜੋ ਕੁਛ ਹੋ ਰਿਹਾ ਹੈਗਾ ਆ, ਤੇ ਜੇ ਕੋਈ ਸਿਆਣਾ ਵਕੀਲ ਹੋਇਆ ਉਸ ਬੰਦੇ ਦਾ ਜੀ ਤੇ ਉਹ ਇਹ ਚੀਜ਼ਾਂ ਵੀ ਲਿਆਊਗਾ ਵੀ ਵਾਰਸ ਪੰਜਾਬ ਚ ਜਾਣਾ ਚਾਹੁੰਦੇ ਸੀ ਜੀ, ਜਾਂ ਇਹਨਾਂ ਦੀ ਇੰਟੈਂਸ਼ਨ ਜਿਹੜੀ ਹੈਗੀ ਆ ਉਹ ਵੀ ਨਾਲ ਜਿਹੜੀ ਉਹ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ ਜੀ
1: ਸਿਆਸਤ ਦੇ ਵਿੱਚ,
3: ਤੇ ਜੱਜ ਜਿਹੜਾ ਤੇ ਜੱਜ ਜਿਹੜਾ ਆ ਉਹ ਉਸ ਚੀਜ਼ ਨੂੰ ਆਪਣੇ ਦਿਮਾਗ ਨਾਲ ਵਿਚਾਰੇਗਾ ਤੇ ਹੋ ਸਕਦਾ ਜਿੱਦਾਂ ਦਾ ਤੁਸੀਂ ਕਹਿੰਦੇ ਹੈਗੇ ਨਾ ਜੀ ਜੋ ਸਮਾਜ ਕਹਿ ਰਿਹਾ ਇਹਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ, ਇਹਨੂੰ ਆਹ ਹੋ ਜਾਣਾ ਚਾਹੀਦਾ, ਹੈ ਜੀ ਉਹੋ ਜਿਹਾ ਸਜ਼ਾ ਬਿਲਕੁਲ ਨਹੀਂ ਹੋਏਗੀ, ਜੇ ਇੱਕ ਮਰਡਰ ਦੀ ਕੇਸ ਦੀ ਸਜ਼ਾ ਹੋਏਗੀ ਤੇ ਉਮਰ ਕੈਦ ਹੋਏਗੀ ਜੀ, ਨਹੀਂ ਤਾਂ ਕਲਪੇਬਲ ਹੋਮੇਸਾਈਡ ਨੋਟ ਅਮਾਊਂਟਿੰਗ ਟੂ ਮਰਡਰ ਦੇ ਵਿੱਚ ਸਜ਼ਾ ਹੋਊਗੀ ਜੀ, ਵੀ ਉਹ 5-10 ਸਾਲ ਜਿਹੜੀ ਕੱਟਣੀ ਪੈਣੀ ਹੈਗੀ ਆ ਜੀ, ਉਹ ਇਸ ਕਰਕੇ ਕਿ ਉਸ ਬੰਦੇ ਦੀ ਇੰਟੈਂਸ਼ਨ ਪਹਿਲਾਂ ਇਹਨੂੰ ਮਾਰਨ ਦੀ ਨਹੀਂ ਸੀ ਜੀ, ਇਹਦੀ ਪ੍ਰੋਵੋਕੇਸ਼ਨ ਦੇ ਉੱਤੇ ਉਹਨੇ ਗੋਲੀ ਚਲਾਈ ਆ ਜੀ, ਤੇ ਇਸ ਕਰਕੇ ਜਿਹੜਾ ਆ ਉਹ ਕਲਪੇਬਲ ਹੋਮੇਸਾਈਡ ਦੇ ਵਿੱਚ ਜਾਊਗਾ ਕੇਸ, ਤੇ ਇਸ ਕਰਕੇ ਇਹਦਾ ਕਾਨੂੰਨਲ ਵਿਸ਼ਲੇਸ਼ਣ ਜਿਹੜਾ ਆ ਇਸ ਘਟਨਾ ਦਾ ਇਹ ਆ ਜੀ।
1: ਬਿਲਕੁਲ ਆ ਜੀ
3: ਜੀ ਭਾਰਤ ਸਾਹਿਬ।
1: ਸਾਈਂ ਸਾਹਿਬ, ਬਹੁਤ ਸਾਰੇ ਦੋਸਤ ਇਹ ਸੋਚਦੇ ਹੋਣੇ ਆ ਵੀ ਅਸੀਂ ਕਿਹੜੀ ਲਾਈਨ ਦੇ ਉੱਤੇ ਚੱਲ ਪਏ। ਮੈਂ ਸਵੇਰ ਤੋਂ ਇਹੀ ਚੀਜ਼ਾਂ ਸੋਚ ਰਿਹਾ ਸੀਗਾ। ਚਲੋ ਡਿਸਕਸ ਤਾਂ ਆਪਣੀ ਨਹੀਂ ਹੋਈ ਆਪਸ ਦੇ ਵਿੱਚ, ਪਰ ਮੀਡੀਆ ਦੇ ਵਿੱਚ ਵੀ ਇਹੀ ਸਾਰਾ ਕੁਝ ਚੱਲ ਰਿਹਾ ਸੀਗਾ। ਤੇ ਪਰ ਜੇ ਅਸੀਂ ਇੱਕ ਤਰ੍ਹਾਂ ਸਾਹਮਣੇ ਉਸ ਘਟਨਾ ਨੂੰ ਰੱਖ ਕੇ ਦੇਖੀਏ ਨਾ, ਤਾਂ ਉਹਦੇ ਵਿੱਚ ਗਲਤ ਕੌਣ ਆ ਤੇ ਸਹੀ ਕੌਣ ਆ ਉਹ ਚੀਜ਼ਾਂ ਸਪਸ਼ਟ ਹੋ ਜਾਂਦੀਆਂ ਨੇ। ਪਰ ਸਿਆਸਤਦਾਨਾਂ ਨੇ ਜਿਹੜੀ ਆ ਆਪਣੀ ਖੇਡ ਜਿਹੜੀ ਆ ਹੋਰ ਵਧਾਉਣ ਦੇ ਲਈ, ਉਹ ਚਾਹੇ ਕਹਿ ਰਹੇ ਨੇ ਕਿ ਇਹਨਾਂ ਨੇ ਰਾਤੋ ਰਾਤ, ਜਿੱਦਾਂ ਪਹਿਲਾਂ ਵੀ ਇੱਕ ਨੌਜਵਾਨ ਜਿਹੜਾ ਸੀਗਾ ਨਸ਼ਿਆਂ ਖਿਲਾਫ਼ ਬੋਲਿਆ ਸੀ ਤੇ ਉਹਦੀ ਪੁਲਿਸ ਕਸਟਡੀ ਦੇ ਵਿੱਚ ਉਹਦਾ ਸੰਸਕਾਰ ਕਰ ਦਿੱਤਾ, ਸਾਰਾ ਕੁਝ ਕਰ ਦਿੱਤਾ, ਤੇ ਹੁਣ ਸ਼ਾਮ ਤੱਕ ਦਾ ਜਿਹੜਾ ਰੋਲਾ ਇਹੀ ਪਿਆ ਰਿਹਾ ਕਿ ਉਹਦੀ ਜਿਹੜੀ ਹੈ ਮੋਰਚੀ ਦੇ ਵਿੱਚ ਜਿਹੜੀ ਰੱਖ ਦਿੱਤੀ ਸੀ ਬੋਡੀ, ਤੇ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਪੁਲਿਸ ਜਿਹੜੀ ਹੈ ਤੈਨਾਤ ਕੀਤੀ ਹੋਈ ਹੈ ਤੇ ਲੋਕ ਵੀ ਉੱਥੇ ਨੇ, ਤੇ ਉਹਦੀ ਦੁਕਾਨ ਵੀ ਭੰਨੀ ਹੈ, ਸਾਰਾ ਕੁਝ ਹੋਇਆ ਆ, ਉਹ ਸਾਰੀਆਂ ਚੀਜ਼ਾਂ ਵੀ ਨਾਲ ਚੱਲੀਆਂ ਨੇ। ਸ਼ਾਮ ਤੱਕ ਜੋ ਕੁਝ ਵੀ ਲੋਕ ਇਕੱਠੇ ਹੁੰਦੇ ਰਹੇ ਆ, ਸਕੂਲਾਂ ਦੇ ਵਿੱਚ ਛੁੱਟੀ ਵੀ ਕਰ ਦਿੱਤੀ ਗਈ ਹੈ, ਤੇ ਲਾਈਨ ਆਰਡਰ ਨੂੰ ਦੇਖਦੇ ਹੋਏ ਜੋ ਸਥਿਤੀ ਬਣੀ ਹੈ, ਤੇ ਇਹਦੇ ਵਿੱਚ ਕੀ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਚਾਹੇ ਉਹ CBI ਦੀ ਜਾਂਚ ਮੰਗੀ ਜਾ ਰਹੀ ਹੈ ਤੇ ਚਾਹੇ ਉਹ ਭਗਵੰਤ ਮਾਨ ਹੁਣਾਂ ਦਾ, ਮੁੱਖ ਮੰਤਰੀ ਸਾਹਿਬ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ, ਨਵੇਂ ਨਵੇਂ DGP ਪੱਕੇ ਹੋਏ ਨੇ 4.5 ਸਾਲ ਬਾਅਦ ਉਹਨਾਂ ਦਾ ਅਸਤੀਫਾ ਮੰਗਿਆ ਜਾ ਰਿਹਾ ਜੀ, ਇਹ ਕਹਾਣੀ ਕਿੱਥੇ ਕੁ ਤੱਕ ਜਾਂਦੀ ਨਜ਼ਰ ਆ ਰਹੀ ਹੈ ਜੀ?
3: ਭਾਰਤ ਸਾਹਿਬ ਦੇਖੋ, ਪਹਿਲਾਂ ਤਾਂ ਕਤਲ ਕਿਸੇ ਦਾ ਵੀ ਹੋਵੇ ਉਹਦੀ ਨਿੰਦਿਆ ਤਾਂ ਕਰਨੀ ਚਾਹੀਦੀ ਹੈਗੀ ਆ ਕਿਸੇ ਰੂਪ ਚ, ਠੀਕ ਹੈ ਜੀ। ਹਾਂ, ਵਾਇਲੈਂਸ ਦੇ ਤਾਂ ਆਪਾਂ ਟੋਟਲੀ ਖਿਲਾਫ਼ ਹਾਂ, ਇਸ ਚੀਜ਼ ਦੀ ਕਲੈਰਿਟੀ ਪਹਿਲਾਂ ਜ਼ਰੂਰੀ ਆ। ਦੂਜਾ ਜੀ, ਕਿ ਜਿਹੜਾ ਉਹਦੀ ਦੁਕਾਨ ਭੰਨ ਦਿੱਤੀ ਉਹ ਕੋਈ ਠੀਕ ਨਹੀਂ ਕੀਤਾ, ਉਹ ਮਾੜਾ ਕੀਤਾ। ਕਿਉਂ ਜੀ? ਸੀਨ ਆਫ ਕ੍ਰਾਈਮ ਤੁਸੀਂ ਡਿਸਟਰਬ ਕਰ ਦਿੱਤਾ
1: ਜੀ।
3: ਹਾਂਜੀ, ਚਾਹੀਦਾ ਤਾਂ ਇਹ ਸੀ ਉਹਦੀ ਦੁਕਾਨ ਤੇ ਪਹਿਰਾ ਲਾ ਦਿੰਦੇ, ਉਹਦੀ ਦੁਕਾਨ ਪੁਲਿਸ ਦੀ ਹਾਜ਼ਰੀ ਦੇ ਵਿੱਚ ਸਾਰੇ ਜਾਣੇ ਖੋਲਦੇ, ਉਹਦੀ ਦੁਕਾਨ ਦੀ ਤਲਾਸ਼ੀ ਲੈਂਦੇ, ਅੰਦਰੋਂ ਨਸ਼ੀਲੇ ਪਦਾਰਥ ਜਿਹੜੀਆਂ ਵੀ ਕੋਈ ਗੋਲੀਆਂ ਠੱਗੀਆਂ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਆਉਂਦੇ, ਉਹ ਬਰਾਮਦ ਕਰਾਉਂਦੇ
1: ਜੀ।
3: ਹਾਂਜੀ, ਕੇਸ ਮਜ਼ਬੂਤ ਹੋਣਾ ਸੀ
1: ਜੀ,
3: ਪਰ ਮਚੋਟ ਉਹਦੀ ਦੁਕਾਨ ਦਾ ਕੀ ਮਤਲਬ ਹੋਇਆ? ਉਹਦੀ ਦੁਕਾਨ ਢਾ ਦਿਓਗੇ, ਜੋ ਮਰਜ਼ੀ ਕਰ ਦਿਓਗੇ, ਅੱਗ ਲਾ ਦਿਓਗੇ, ਜੋ ਮਰਜ਼ੀ ਕਰ ਦਿਓਗੇ, ਲੱਤਾਂ ਮਾਰੀ ਜਾਂਦਾ ਆ ਉਹ ਲੱਗਾ ਆਪਣਾ ਜਿਹੜਾ ਭਾਨਾ ਸਿੱਧੂ ਆ, ਹੈਂਜੀ, ਉਹ ਸ਼ਟਰ ਤੇ ਹੀ ਲੱਤਾਂ ਮਾਰੀ ਜਾਂਦਾ ਹੈਗਾ ਆ, ਵੀ ਦੱਸ ਮੈਨੂੰ ਤਾਂ ਸਮਝ ਨੀ ਆਈ ਇਹਨਾਂ ਦੀ, ਪਤਾ ਨੀ ਕੀ ਰਿਐਕਸ਼ਨ ਆ
1: ਜੀ।
3: ਸਗੋਂ ਇਹ ਚੀਜ਼ ਜਿਹੜੀ ਹੈਗੀ, ਸੀਨ ਆਫ ਕ੍ਰਾਈਮ ਜਿਹੜਾ ਆ ਇੰਟੈਕਟ ਰਹਿਣਾ ਚਾਹੀਦਾ ਆ, ਉਹ ਦੋਸ਼ੀ ਨੂੰ ਸਜ਼ਾ ਦਿਵਾਉਣ ਦੇ ਵਿੱਚ ਬਹੁਤ ਸਾਰਾ ਮਦਦ ਕਰਦਾ ਜੀ।
1: ਬਿਲਕੁਲ ਆ ਜੀ, ਪ੍ਰੂਫ ਤਾਂ ਜਿਹੜੇ ਨੇ ਉਹ ਸਾਰੇ ਅਸੀਂ ਡਿਸਟਰੋਏ ਕਰ ਦਿੰਦੇ ਆ ਜੀ।
3: ਦੇਖੋ, ਅੱਜ ਦੀ ਡੇਟ ਦੇ ਵਿੱਚ ਪਬਲਿਕ ਪ੍ਰੈਸ਼ਰ ਹੈਗਾ ਆ ਜੀ, ਲੋਕੀ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਉਧਰ ਨੂੰ, ਮਤਲਬ ਪਰਮਿੰਦਰ ਝੋਟੇ ਨੂੰ ਮਤਲਬ ਹੀਰੋ ਬਣਦੇ ਸੀ, ਤੇ ਹੈਗਾ ਵੀ ਸੀਗਾ ਜੀ, ਵੀ ਜਦੋਂ ਹੁਣ ਪੁਲਿਸ ਜਾਂ ਬਾਕੀ ਏਜੰਸੀਆਂ ਆਪਣਾ ਕੰਮ ਨਹੀਂ ਕਰ ਰਹੀਆਂ, ਇੱਕ ਬੰਦਾ ਅੱਗੇ ਹੋ ਕੇ ਤੇ ਲੋਕਾਂ ਨਾਲ ਪੰਗੇ ਲੈ ਰਿਹਾ ਆ ਜੀ, ਵੀ ਇਹ ਕੰਮ ਨਾ ਕਰੋ, ਵਾਕਈ ਪੰਜਾਬ ਨਸ਼ਿਆਂ ਦੇ ਵਿੱਚ ਗ੍ਰਸਤ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ, ਤੇ ਜੇ ਉਹ ਮੈਡੀਕਲ ਨਸ਼ੇ ਦੇ ਅਗੇਂਸਟ ਹੈਗਾ ਸੀ ਤੇ ਉਹ ਕਰਦਾ ਸੀ ਇਸ ਚੀਜ਼ ਦਾ, ਤੇ ਉਹ ਉਹਨੂੰ ਜਸਟਿਸ ਵੀ ਤਾਂ ਮਿਲਣਾ ਚਾਹੀਦਾ ਹੈਗਾ ਨਾ, ਜਾਨ ਗਈ ਆ ਆਖਰ।
1: ਬਿਲਕੁਲ ਜੀ,
3: ਹਾਂਜੀ, ਹਾਲਾਤ ਕੁਛ ਵੀ ਹੁਣ ਜਾਨ ਗਈ ਆ, ਆਪਾਂ ਇਹੋ ਜਿਹਾ ਕੰਮ ਕਿਉਂ ਕਰੀਏ ਜਿਹਦੇ ਨਾਲ ਉਹਨੂੰ ਜਸਟਿਸ ਮਿਲਣ ਦੇ ਵਿੱਚ ਜਿਹੜਾ ਆ ਡਿਲੇ ਹੋਵੇ ਜਾਂ ਕਿਸੇ ਹੋਰ ਕਾਰਨ ਕਰਕੇ ਪੂਰਾ ਜਸਟਿਸ ਨਾ ਮਿਲ ਸਕੇ
1: ਜੀ,
3: ਔਰ ਸਾਡੇ ਕੀਤੇ ਹੋਏ ਕੰਮ ਦਾ ਫਾਇਦਾ ਦੂਜੀ ਪਾਰਟੀ ਨੂੰ ਮਿਲ ਜਾਏ, ਤੇ ਫੇਰ ਇਹੋ ਜਿਹੇ ਕੰਮ ਦੀ ਲਾਹਨਤ ਆ, ਆਪਾਂ ਗਏ ਤਾਂ ਅਗਲੇ ਦੀ ਫੇਵਰ ਚ ਆ, ਹਾਂਜੀ, ਤੇ ਕੰਮ ਇਹ ਕਰਕੇ ਆਏ ਹੈਗੇ, ਇੱਕ ਦੂਜੇ ਬੰਦੇ ਦਾ ਫੇਵਰ ਕਰੇ ਆਏ ਹੈਗੇ ਆ, ਤੇ ਫੇਰ ਤਾਂ ਜਿਹੜੀ ਹੈਗੀ ਆ ਸਾਡਾ ਕਿੰਨਾ ਕੁ ਆਪਾਂ ਇੰਟੈਲੀਜੈਂਟ ਆ ਜੀ।
1: ਨਾਲੇ ਦੇਖੋ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਤਾਂ ਕਹਿੰਦੇ ਕਿ ਸ਼ਹੀਦ ਚਾਹੀਦਾ ਦਰਜਾ, ਤੇ ਵਿਦਵਾਨ ਵੀ ਜਿਹੜੇ ਨੇ ਕਹਿ ਸਕਦੇ ਆ ਮੰਨੇ ਜਾਂਦੇ ਨੇ ਜਾਂ ਚਰਚਾਵਾਂ ਕਰਦੇ ਨੇ, ਉਹ ਆਪਣੇ ਮੂੰਹੋਂ ਜ਼ੁਬਾਨੀ ਕਹੀ ਜਾਂਦੇ ਆ ਕਿ ਹਾਂ ਸ਼ਹੀਦ ਹੈ ਜੀ, ਇਹ ਸਮਾਜ ਦਾ ਸ਼ਹੀਦ ਹੈ ਜੀ।
3: ਠੀਕ ਗੱਲ ਹੈਗੀ ਹੈ ਜੀ।

0: ਦਾ ਆਪਣਾ ਹੈਗਾ ਆ ਜੀ।
1: ਜੀ
0: ਮੇਰੀ ਤਾਂ ਬੇਨਤੀ ਇਹ ਸੀ ਵੀ ਸੀਨ ਆਫ ਕ੍ਰਾਈਮ ਨੂੰ ਇੰਟੈਕਟ ਰੱਖਣਾ ਚਾਹੀਦਾ ਸੀਗਾ
1: ਬਿਲਕੁਲ
0: ਜੀ।
1: ਹੈ ਜੀ
0: ਦੂਜਾ ਜਿਹੜਾ ਹੈਗਾ ਆ ਉਹ ਉਹਨੂੰ ਦੋਸ਼ੀ ਨੂੰ ਸਜ਼ਾ ਦਿਵਾਉਣ ਦੇ ਵਿੱਚ ਸਹਾਇਕ ਹੁੰਦਾ ਹੈ ਜੀ।
1: ਜੀ
0: ਦੂਜਾ ਇਹ ਆ ਕਿ ਅੰਦਰੋਂ ਜਿਹੜੀ ਹੈਗੀ ਆ ਡਰੱਗ ਇੰਸਪੈਕਟਰ ਨੂੰ ਲਿਆ ਕੇ ਜੇ ਦਵਾਈ ਜਿਹੜੀ ਹੈਗੀ ਆ ਕੋਈ ਨਸ਼ੀਲਾ ਪਦਾਰਥ ਬਰਾਮਦ ਕਰਾ ਲੈਂਦੇ ਤੇ
1: ਜੀ
0: ਉਹ ਬੰਦਾ ਜਿਹੜਾ ਹੈਗਾ ਆ ਸਾਈਮਲਟੇਨੀਅਸਲੀ ਉਹਦੇ ਤੇ ਵੀ ਪਰਚਾ ਨਾਲ ਹੋ ਜਾਂਦਾ ਤੇ ਨਾਲ ਜਿਹੜਾ ਹੈਗਾ ਆ ਵੀ ਜਿਹੜੇ ਪੁਲਿਸ ਵਾਲੇ ਐਕਸ਼ਨ ਨਹੀਂ ਸੀ ਲੈ ਰਹੇ ਜਾਂ ਡਿਲੇ ਰਹਿ ਰਹੇ ਸੀ, ਜਿਹੜਾ ਡਰੱਗ ਇੰਸਪੈਕਟਰ ਇਲਾਕੇ ਦਾ ਹੈਗਾ ਆ ਉਹ
1: ਜੀ
0: ਵੀ ਰਿਸਪੋਂਸੀਬਲ ਹੈਲਡ ਕੀਤਾ ਜਾਂਦਾ ਕਿ
1: ਜੀ
0: ਤੂੰ ਜਿਹੜਾ ਆ ਉਹਨੂੰ ਤਾਂ ਪਤਾ ਆ, ਝੋਟੇ ਨੂੰ ਤਾਂ ਪਤਾ ਆ ਵੀ ਇਹਦੇ
1: ਜੀ
0: ਕੋਲ ਨਸ਼ੇ ਵਾਲੀਆਂ ਗੋਲੀਆਂ ਵਿਕਦੀਆਂ ਪਈਆਂ ਤੇ ਤੂੰ ਉੱਥੇ ਬੈਠਾ ਕਾਹਦੀ ਤਨਖਾਹ ਲੈਣਾ ਬਈ।
1: ਬਿਲਕੁਲ ਹੈ ਜੀ। ਉੱਥੇ ਦੇ
0: ਸੋ
1: ਜਿਹੜੇ
0: ਸੋ ਇਸ
1: ਸੈਕਟਰ
0: ਕਰ
1: ਸੈਣੀ ਸਾਹਿਬ ਡੀਸੀ ਹੈਗਾ ਜਾਂ ਜਿੰਨੇ ਵੀ ਜਿਹੜਾ ਫੂਡ ਸਿਕਿਉਰਿਟੀ ਹੈਗੇ ਨੇ ਜਾਂ ਹੋਰ ਜਿਹੜੇ ਮੈਡੀਕਲ ਲਾਇਸੈਂਸ ਇਸ਼ੂ ਕਰਦੇ ਨੇ ਜਾਂ ਉਹਨਾਂ ਦਾ ਸਮੇਂ-ਸਮੇਂ ਦੇ ਉੱਤੇ ਚੈੱਕਅਪ ਦੇ। ਦੂਸਰੀ ਗੱਲ ਇਹ ਵੀ ਹੈ ਨਾ, ਇਕੱਲਾ ਇੰਡੀਆ ਦੇ ਵਿੱਚ ਹੀ ਨਹੀਂ, ਮੈਂ ਕਈ ਵਾਰੀ ਕਈ ਰਿਪੋਰਟਾਂ ਕੀਤੀਆਂ ਨੇ, ਦੁਨੀਆ ਭਰ ਦੇ ਵਿੱਚ ਜਿਹੜਾ ਮੈਡੀਸਨ ਜਿਹੜਾ ਮਾਫੀਆ ਵੱਡੇ ਪੱਧਰ ਦੇ ਉੱਤੇ ਕਾਬਜ਼ ਹੈ ਜੀ, ਬਹੁਤ ਸਾਰਾ ਪੈਸਾ। ਕੱਲ੍ਹ ਪਰਸੋਂ ਦੀ ਖਬਰ ਕੱਲ੍ਹ ਹੀ ਕੀਤੀ ਸੀ ਸ਼ਾਮੀ ਮੈਂ ਕਿ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਸਪੈਸ਼ਲ, ਜੇਕਰ ਜਿਹੜੀਆਂ ਆਪਣੀਆਂ ਕੈਂਸਰ ਦੀਆਂ ਮੈਡੀਸਨ ਦੀਆਂ ਜਿਹੜਾ ਹੈਗਾ ਰੇਟ ਨਿਰਧਾਰਿਤ ਕੀਤਾ ਜਾ ਸਕਦਾ ਹੈ ਤੇ ਜਿਹੜੀ ਸਰਿੰਜ ਤੁਹਾਡੇ ਕੋਲ 5 ਰੁਪਏ ਦੀ ਬਣਦੀ ਹੈ ਤੇ ਤੁਸੀਂ ਉਹ 50 ਰੁਪਏ ਦੀ ਵੇਚਦੇ ਹੋ ਜਾਂ 500 ਦੇ ਵਿੱਚ ਕੋਈ ਦਵਾਈ ਵੇਚਦੇ ਹੋ ਜਿਹੜੀ 3 ਰੁਪਏ ਜਾਂ 5 ਰੁਪਏ ਦੇ ਵਿੱਚ ਤੁਹਾਨੂੰ ਕੋਸਟ ਪੈਂਦੀ ਹੈ ਤੇ ਉਹਨਾਂ ਦੀ ਵੀ ਰੇਟ ਜਿਹੜਾ ਪ੍ਰਾਈਜ਼ ਤੇ ਉਹਨਾਂ ਨੇ ਡੇਟ ਵੀ ਫਿਕਸ ਕੀਤੀ ਹੈ ਕਿ ਉਸ ਤਰ੍ਹਾਂ ਉਸ ਸਮੇਂ ਤੱਕ ਜਿਹੜਾ ਤੁਸੀਂ ਇਹਦੇ ਉੱਤੇ ਕੋਈ ਨੀਤੀ ਬਣਾ ਕੇ ਤੇ ਸਾਨੂੰ ਪੇਸ਼ ਕਰੋ ਜੀ।
0: ਪਰ ਇਹ ਸਭ ਜਿਹੜੇ ਨਾ ਸਾਡੇ ਪੰਜਾਬ ਦੇ ਵਿੱਚ ਕਿਸੇ ਟਾਈਮ ਤੇ ਹਰਬਲ ਨਸ਼ੇ ਜਿਹੜੇ ਆ ਉਹਨਾਂ ਦੇ
1: ਜੀ
0: ਠੇਕੇ ਵੀ ਹੁੰਦੇ ਸੀਗੇ, ਮਿਲਦੇ ਸੀ। ਹਾਂਜੀ
1: ਬਿਲਕੁਲ ਹੈ ਜੀ
0: ਇਹ, ਹਾਂਜੀ ਉਹ ਨਾਰਕੋਟਿਕ ਐਕਟ ਜਿਹੜਾ ਆ
1: ਹਾਂਜੀ
0: ਉਹ ਆਇਆ ਹੀ ਇਹਨਾਂ ਦੇ ਕਰਕੇ ਆ ਜੀ।
1: ਕਰਕੇ ਆ ਜੀ
0: ਇਹ ਲੋਬੀ ਏਡੀ ਜ਼ਬਰਦਸਤ ਆ ਨਾ, ਜਿਹੜੀ ਡਰੱਗ ਲੋਬੀ ਆ ਇਹ
1: ਬਿਲਕੁਲ ਹੈ
0: ਏਡੀ
1: ਜੀ
0: ਜ਼ਬਰਦਸਤ ਆ, ਇਹ ਆਪਣੇ ਇਹਨਾਂ ਨੂੰ ਆਪਣੇ ਮੁਨਾਫੇ ਨਾਲ ਮਤਲਬ ਹੁੰਦਾ, ਇਹਨਾਂ ਨੂੰ ਨਹੀਂ ਮਤਲਬ।
1: ਨਾ
0: ਸਾਡੇ
1: ਜੀ ਨਾ
0: ਜਿਹੜੇ
1: ਜੀ
0: ਹੈਗੇ ਆ ਪ੍ਰਾਚੀਨ ਨਸ਼ੇ ਜਿਹੜੇ ਹੈਗੇ ਸੀ ਹਰਬਲ ਨਸ਼ੇ ਸੀ, ਉਹਨਾਂ ਨੂੰ ਰੂਪ ਮਤਲਬ ਬੰਦ ਕਰਵਾ ਕੇ
1: ਜੀ
0: ਸਮਾਜ ਦੇ ਵਿੱਚ ਜਿਹੜਾ ਆ ਇਹ ਜਿਹੜਾ ਕੈਮੀਕਲ ਨਸ਼ਾ ਸਿੱਟਣਾ ਉਹ ਇਹਨਾਂ ਦੀ ਪਾਲਿਸੀ ਦਾ ਹੀ ਹਿੱਸਾ ਹੈਗਾ ਸੀ।
1: ਜੀ ਬਿਲਕੁਲ
0: ਸਾਵੇਂ ਜਿਹੜਾ ਆ ਉਹਦੇ ਨਾਲ ਇੱਕ ਵਾਰੀ ਤੁਸੀਂ ਇਹੋ ਜਿਹੀ ਚੀਜ਼ ਲੈਣ ਲੱਗ ਪਏ ਨਾ ਸਰ, ਤੇ
1: ਜੀ
0: ਤੁਸੀਂ ਜਿਹੜਾ ਤੁਹਾਡਾ ਸਰੀਰ ਨੋਰਮਲ ਰਹਿਣਾ ਹੀ ਨਹੀਂ ਹੈਗਾ, ਤੁਹਾਨੂੰ ਕਿਸੇ ਨਾ ਕਿਸੇ ਭਾਵਾਂ ਤੁਸੀਂ ਨਾ ਲਓਗੇ ਨਸ਼ੇ ਦੀ, ਨਾ ਲਓਗੇ ਤਾਂ ਦਰਦਾਂ ਦੀ ਦਵਾਈ ਖਾਓਗੇ,
1: ਲੈ
0: ਕੋਈ ਹੋਰ
1: ਲੋਗੇ ਜੀ
0: ਦਵਾਈ ਖਾਓਗੇ ਜੀ, ਹੈ ਜੀ
1: ਬਿਲਕੁਲ ਹੈ ਜੀ
0: ਤੁਹਾਡਾ ਪੇਟ ਅਪਸੈਟ ਰਹੂਗਾ, ਤੁਸੀਂ ਪੇਟ ਦੀਆਂ ਹੀ ਖਾਂਦੇ ਰਹੋਗੇ ਸਾਰੀ ਉਮਰ।
1: ਜੀ
0: ਸੋ ਇਸ ਕਰਕੇ ਜਿਹੜਾ ਇੱਕ ਵਾਰੀ ਰਗਾਂ ਦੇ ਥੱਲੇ ਦੀ ਜਿਹੜਾ ਆ
1: ਜੀ
0: ਤੇ ਇਹ ਨਸ਼ਾ ਚੱਲ ਜਾਂਦਾ ਹੈਗਾ ਉਹ ਮੁੜ ਕੇ ਜਿਹੜਾ,
1: ਕੱਢਣਾ ਔਖਾ
0: ਸਾਡੇ
1: ਜੀ।
0: ਪ੍ਰਧਾਨ ਮੰਤਰੀ ਹੋਏ ਜੀ ਮੋਰਾਰਜੀ ਦੇਸਾਈ,
1: ਹਾਂਜੀ
0: ਉਹਨਾਂ ਨੇ ਸਾਰੀ ਉਮਰ ਜਿਹੜਾ ਆ ਵੀ ਇੰਗਲਿਸ਼ ਦਵਾਈ ਜਿਹੜੀ ਆ ਉਹ ਖਾਧੀ ਨਹੀਂ,
1: ਜੀ
0: ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਇਹਦਾ ਕੀ ਕਾਰਨ, ਕਹਿੰਦੇ ਮਹਾਤਮਾ ਗਾਂਧੀ ਨੇ ਕਿਹਾ ਸੀ ਵੀ ਅੰਗਰੇਜ਼ੀ ਦਵਾਈ ਇੱਕ ਵਾਰੀ ਕਿਸੇ ਦੇ ਘਰ 'ਚ ਵੜ ਜਾਏ ਤੇ ਮੁੜ ਕੇ ਬਾਅਦ 'ਚ ਨਿਕਲਦੀ ਨਹੀਂ।
1: ਜੀ
0: ਉਹ ਕਹਿੰਦੇ ਜੀ ਉਹ ਕਿਉਂ, ਕਹਿੰਦੇ ਉਹ ਇੱਕ ਬਿਮਾਰੀ ਠੀਕ ਕਰਕੇ ਆਉਂਦੀ ਦੂਜੀ ਨਾਲ ਲਾ ਆਉਂਦੀ ਹੈਗੀ ਆ, ਬੰਦਾ ਉਸ ਬਿਮਾਰੀ ਦੀ ਨਹੀਂ ਖਾਂਦਾ ਫਿਰ ਉਸ ਦੀ ਖਾਂਦਾ ਰਹਿੰਦਾ ਹੈਗਾ, ਉਹ
1: ਜੀ
0: ਅੱਗੇ ਜਿਹੜੀ ਆ ਉਹ ਠੀਕ ਹੁੰਦੀ ਆ ਤੇ ਉਹ ਨਾਲ ਤੀਜੀ ਬਿਮਾਰੀ ਲਾ ਜਾਂਦੀ ਹੈ ਜੀ।
1: ਜੀ
0: ਇਸ
1: ਬਿਲਕੁਲ
0: ਕਰਕੇ
1: ਹੈ
0: ਇੱਕ ਵਾਰੀ ਜਦੋਂ ਇੰਗਲਿਸ਼ ਮੈਡੀਸਨ ਘਰ 'ਚ ਪਹੁੰਚ ਗਈ ਹੈਗੀ ਆ ਤੇ ਫਿਰ ਇਹ ਆਈ ਜਾਣੀ ਹੈਗੀ ਆ ਜੀ।
1: ਬਿਲਕੁਲ ਹੈ ਜੀ
0: ਸੋ ਏਦਾਂ ਹੀ ਕਰਕੇ ਇਹ ਜਿਹੜਾ ਹੈਗਾ ਇਹ ਨਾ ਨਸ਼ਿਆਂ ਦਾ ਹੈਗਾ ਆ ਜੀ।
1: ਜੀ
0: ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵਿਚਾਰਨੀਆਂ ਚਾਹੀਦੀਆਂ, ਹੁਣ ਉੱਥੇ ਹੋ ਰਹੀ ਆ ਸਿਆਸਤ ਜੀ।
1: ਸਿਆਸਤ ਹੈ ਜੀ।
0: ਹਰ ਇੱਕ ਪਾਰਟੀ ਆਪਣੇ ਆਪ ਨੂੰ ਪੰਜਾਬ ਦਾ ਤੈਸ਼ੀ ਦੱਸਣ ਵਾਸਤੇ ਤੇ ਜਾਂ ਇੰਡੀਵਿਜੁਅਲਸ ਜਿਹੜੇ
1: ਜੀ
0: ਹੈਗੇ ਆ ਜਿੱਦਾਂ ਉੱਥੇ ਰਿਐਕਟ ਕਰਦਾ ਭਾਨਾ ਸਿੱਧੂ ਦੇਖਿਆ, ਜਿੱਦਾਂ ਲੱਖਾ
1: ਲੱਖਾ
0: ਸਿਧਾਣਾ ਦੇਖਿਆ
1: ਸਿਧਾਣਾ ਜੀ,
0: ਜੀ ਮੁੱਖ ਮੰਤਰੀ ਦਾ ਅਸਤੀਫਾ ਦੇ ਦਿਓ ਜੀ,
1: ਸੁਖਬੀਰ ਬਾਦਲ
0: ਹੈ
1: ਹੋ
0: ਜੀ
1: ਗਏ, ਸਾਰੇ ਹਰਸਿਮਰਤ ਕੌਰ ਬਾਦਲ ਹੋ ਗਏ, ਚੰਨੀ ਜੀ ਹੋ ਗਏ, ਆਪਣੇ ਨਵੇਂ
0: ਸਰ
1: ਨਵੇਂ
0: ਪਹਿਲਾਂ
1: ਪ੍ਰਧਾਨ
0: ਦੋ
1: ਬਣੇ ਨੇ ਜੀ, ਆਪਣੇ ਪ੍ਰਗਟ ਸਿੰਘ ਜੀ ਹੋ ਗਏ, ਸਾਰਿਆਂ ਦੇ ਬਿਆਨ ਆ ਰਹੇ ਨੇ ਜੀ।
0: ਦੇਖੋ ਆਪੋਜੀਸ਼ਨ ਪਾਰਟੀਆਂ ਦਾ ਤਾਂ ਮਤਲਬ ਇਹ ਆ ਵੀ ਸਰਕਾਰ ਨੂੰ ਅਨਸਟੇਬਲ ਕਰਨਗੇ ਜੀ ਅਗਲੇ,
1: ਜੀ
0: ਜੇ
1: ਰਾਸ਼ਟਰਪਤੀ ਰਾਜ
0: ਸਰਕਾਰ
1: ਤੱਕ ਦੀ ਖਹਿਰਾ ਸਾਹਿਬ
0: ਇਨਸਟੇਬਲ
1: ਨੇ
0: ਹੁੰਦੀ
1: ਤਾਂ
0: ਆ
1: ਕਰ ਦਿੱਤੀ ਹੈ ਕਿ ਰਾਸ਼ਟਰਪਤੀ ਰਾਜ ਲੱਗ ਜਾਵੇ ਤੇ ਚੋਣਾਂ ਵਧੀਆ ਤਰੀਕੇ ਨਾਲ ਕਹਿੰਦੇ ਹੋ ਜਾਣਗੀਆਂ ਜੀ।
0: ਰੋਣਾ ਦਾ ਚੋਣਾ ਦਾ ਹੀ ਆ ਸਾਰਾ,
1: ਬਿਲਕੁਲ
0: ਪਰਮਿੰਦਰ
1: ਜੀ
0: ਝੂਟੇ ਨੂੰ ਕੌਣ ਰੋਂਦਾ,
1: ਬਿਲਕੁਲ
0: ਪਰਮਿੰਦਰ ਝੂਟੇ ਨੂੰ ਕੋਈ ਨਹੀਂ ਰੋਂਦਾ, ਸਾਰੇ ਚੋਣਾਂ ਨੂੰ ਹੀ ਰੋਂਦੇ ਪਏ ਆ ਜੀ।
1: ਜੀ
0: ਇਹ ਤਾਂ
1: ਬਿਲਕੁਲ
0: ਤੁਸੀਂ ਗੱਲ ਹੀ ਬਹੁਤ ਨੇੜੇ ਲਿਆਤੀ ਹੈਗੀ, ਮੈਨੂੰ
1: ਜੀ
0: ਸ਼ਬਦ ਨਹੀਂ ਸੀ ਮਿਲ ਰਿਹਾ,
1: ਜੀ
0: ਇਹ ਰੋਣਾ ਹੀ ਚੋਣਾ ਦਾ ਹੈਗਾ ਜੀ।
1: ਰੋਣਾ ਹੀ ਚੋਣਾ ਦਾ
0: ਤੇ ਹਾਂਜੀ ਹਰ ਇੱਕ ਬੰਦੇ ਨੂੰ ਆਪਣੇ ਇਲੈਕਸ਼ਨ ਦਾ ਮਤਲਬ ਹੈਗਾ ਹੈ ਜੀ,
1: ਜੀ
0: ਬਟ ਇਹ ਆ ਕਿ ਇਹੋ ਜਿਹੇ ਕੰਮਾਂ ਦੇ ਵਿੱਚ ਜਿਹੜਾ ਆ ਸਰ ਕਿਸਾਨ ਜਥੇਬੰਦੀਆਂ ਕਿਤੇ ਵਿੱਚ ਆ ਜਾਣ ਨਾ, ਆ
1: ਜੀ
0: ਸ਼ੈਲੀ ਵੀਰ ਜੀ ਹੋਣੀ ਇਸ ਗੱਲ ਨਾਲ ਸਹਿਮਤ ਹੋਣਗੇ,
1: ਜੀ
0: ਇਹ ਇਹਨਾਂ ਦਾ ਇੱਕ ਚੀਜ਼

0: ਹੁੰਦੀ ਆ ਕਿ ਫੇਰ ਕੋਈ ਜਥੇਬੰਦੀ ਹੋਵੇ ਤੇ ਉਹਦਾ ਆਗੂ ਹੁੰਦਾ,
1: ਜੀ
0: ਇਸ ਭੀੜ ਦਾ ਆਗੂ ਕੋਈ ਨਹੀਂ ਗਾ।
1: ਬਿਲਕੁਲ ਹੈ ਜੀ,
0: ਠੀਕ ਹੈ ਜੀ, ਇਹ ਹੁਣ ਜਿਹੜਾ ਆ ਵੀ ਜੇ ਗੌਰਮੈਂਟ ਨੇ ਵੀ ਕੋਈ ਨੈਗੋਸ਼ੀਏਸ਼ਨ ਕਰਨੀ ਹੋਵੇ ਘਰਦਿਆਂ ਨਾ ਕਰੇ, ਇਹਨਾਂ ਲੀਡਰਾਂ ਨਾ ਕਰੇ, ਭਾਨੇ ਸਿੱਧੂ ਨਾ ਕਰੇ ਜਿਹੜਾ ਸ਼ਟਰ ਚ ਲੱਤਾਂ ਮਾਰਦਾ, ਤੇ
1: ਜੀ
0: ਲੱਖੇ ਸਿਧਾਣੇ ਨਾ ਕਰੇ ਜਿਹਨੇ ਝੰਡਾ ਚੱਕਿਆ ਵੀ ਮੁੱਖ ਮੰਤਰੀ ਅਸਤੀਫਾ ਦੇਵੇ, ਹੈ
1: ਜੀ
0: ਜੀ। ਤੋ ਜਾਂ ਤਾਂ ਇੱਥੇ ਜਿਹੜਾ ਹੈਗਾ ਜੇ ਵੀ ਜਿਹੜੇ ਕੋਈ ਚਾਰ ਸਿਆਣੇ ਬੋਤੇ ਹੈਗੇ ਉਹ ਲੋਕਾਂ ਨੂੰ ਕਨਵਿੰਸ ਕਰਕੇ ਵੀ ਇੱਕ ਕਮੇਟੀ ਬਣਾ ਲਓ ਪਿੰਡ ਵਾਲਿਆਂ ਦੀ,
1: ਜੀ
0: ਠੀਕ ਹੈ ਜੀ, ਉਹ ਹੀ ਹਰ ਇੱਕ ਬੰਦੇ ਨਾਲ ਗੱਲਬਾਤ ਕਰੇਗੀ ਤੇ ਉਹਨਾਂ ਦਾ ਦਿੱਤਾ ਆ ਐਕਸ਼ਨ ਜਿਹੜਾ ਆ ਚੱਲੇਗਾ, ਉਹਨਾਂ ਦੀ ਸਹਿਮਤੀ ਸਾਰਿਆਂ ਨੂੰ ਮਨਜ਼ੂਰ ਹੋਊਗੀ, ਏਦਾਂ ਦਾ ਕੰਮ ਕਰ ਲੈਣ ਜੀ
1: ਬਿਲਕੁਲ ਹੈ ਜੀ, ਦਰੁਸਤ ਹੈ ਜੀ। ਤੇ ਸੈਂਟ ਸਾਹਿਬ ਇਹਦੇ
0: ਫੋਰ
1: ਉੱਤੇ,
0: ਲੌਂਗ ਟਾਈਮ ਤਾਂ,
1: ਹਾਂਜੀ ਹਾਂਜੀ
0: ਫੋਰ ਲੌਂਗ ਟਾਈਮ ਤਾਂ ਨਹੀਂ ਨਾ ਆਪਾਂ ਬੋਡੀ ਰੱਖ
1: ਨਹੀਂ
0: ਸਕਾਂਗੇ ਜੀ,
1: ਸਕਦੇ
0: ਕਿਸੇ ਨਾ ਕਿਸੇ
1: ਬਿਲਕੁਲ
0: ਤਰੀਕੇ ਤਾਂ ਉਹਦਾ ਕਰਮੇਸ਼ਨ ਕਰਨਾ ਹੀ ਆ ਨਾ ਜੀ,
1: ਬਿਲਕੁਲ ਹੈ ਜੀ
0: ਬਾਕੀ ਪਰਿਵਾਰ ਵਾਸਤੇ ਕੋਈ ਹੋ ਜਾ ਬੱਚਾ ਉਹਦੇ ਛੋਟਾ ਹੈ ਜੀ, ਤੇ
1: ਜੀ
0: ਉਹਦਾ ਕੋਈ ਫਿਊਚਰ ਹੀ ਸਿਕਿਓਰ ਕਰ ਦੇਣ ਜੀ ਜੇ ਇੰਨੇ ਇਕੱਠੇ ਹੋਏ ਆ ਤੇ,
1: ਜੀ
0: ਕਿਉਂਕਿ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਸਰਕਾਰ ਮੰਗ ਖੇਤੀ ਮੰਨ ਲੈਂਦੀ ਹੁੰਦੀ ਆ ਜੀ, ਤੇ
1: ਜੀ
0: ਤੁਸੀਂ ਤੁਹਾਡੇ ਆਇਆਂ ਦਾ ਕੋਈ ਫਾਇਦਾ ਹੀ ਹੋ ਜਾ ਕਿ ਤੁਸੀਂ ਜਿਹੜਾ ਆ ਫਾਈਨੈਂਸ਼ੀਅਲੀ ਉਸ ਬੱਚੇ ਨੂੰ ਜਾਂ
1: ਨਹੀਂ ਉਹ
0: ਪਰਿਵਾਰ
1: ਤਾਂ
0: ਨੂੰ ਇਦਾਂ ਦਾ
1: ਲੱਖਾ
0: ਕਰ ਦਿਓ।
1: ਸਿਧਾਣਾ ਹੋਣੀ ਤਾਂ ਸਟੇਜ ਦੇ ਉੱਤੋਂ ਇਹ ਕਹਿ ਰਹੇ ਸੀ ਮਾਈਕ ਦੇ ਵਿੱਚ, ਚਲੋ ਗਰਾਊਂਡ ਤੇ ਹੀ ਖੜੇ ਸੀਗੇ, ਭਈ ਸਮਝੌਤਾ ਨਹੀਂ ਕਰਨਾ, ਤੇ ਇਸੇ ਤਰ੍ਹਾਂ ਖਹਿਰਾ ਸਾਹਿਬ ਵੀ ਕਹਿੰਦੇ ਨੇ ਕਿ ਕੋਈ ਕਿਸੇ ਨਾ ਕਿਸੇ ਨੂੰ ਪੰਜਾਬ ਦੇ ਵਿੱਚੋਂ ਖੜਨਾ ਪੈਣਾ ਆ, ਉਹਨਾਂ ਦੇ ਫਾਦਰ ਫੌਜੀ ਨੇ
0: ਨਹੀਂ
1: ਤੇ,
0: ਸਮਝੌਤਾ ਨਹੀਂ
1: ਹਾਂਜੀ
0: ਕਰਨਾ ਫਿਰ ਕੀ ਕਰਨਾ ਹੈਗਾ, ਉਹਦੀ ਲਾਸ਼ ਰੱਖ ਕੇ ਜਿਹੜਾ ਹੈਗਾ ਏਦਾਂ ਹੀ ਕਰੀ ਜਾਣਾ ਹੈਗਾ, ਨਾਲੀ ਭਰੀ
1: ਜੀ
0: ਜਾਣੀ ਆ, ਕੀ ਕਰਨਾ ਕੀ ਆ,
1: ਜੀ
0: ਮੈਨੂੰ ਤਾਂ ਕੋਈ ਸਿਆਣਾ ਵੀ ਸਮਝੌਤਾ ਤਾਂ ਕਰਨਾ ਹੀ ਪੈਣਾ ਹੈਗਾ, ਅਲਟੀਮੇਟਲੀ ਉਹਨੂੰ ਕਰਮੇਸ਼ਨ ਵੀ ਉਹਦੀ ਕਰਨੀ ਪੈਣੀ ਆ, ਤੇ ਜੋ
1: ਜੀ
0: ਪਰਿਵਾਰ ਤੁਹਾਨੂੰ ਚਾਹੀਦਾ ਆ ਉਹ ਸਰਕਾਰ ਤੋਂ ਲੈਣਾ ਵੀ ਪੈਣਾ ਹੈਗਾ ਆ ਜੀ,
1: ਜੀ ਬਿਲਕੁਲ ਹੈ
0: ਭਗਵਾਨ ਭਗਵੰਤ ਮਾਨ ਰਿਜਾਇਨ ਕਰ ਦਿੰਦਾ ਆ, ਤੇ ਜਾਂ ਮਤਲਬ ਗੌਰਵ ਯਾਦਵ ਰਿਜਾਇਨ ਕਰ ਦਿੰਦਾ ਤੇ ਫੇਰ ਝੋਟਾ ਜੀਦਾ ਹੋ ਜਾਣਾ ਜੀ।
1: ਜੀ ਫਿਰ ਕਿਹੜਾ ਨਸ਼ੇ ਦਾ ਮੁੱਦਾ ਹਟ ਜਾਣਾ।
0: ਹਾਂ ਜੀ ਸਵਾਲ
1: ਜੀ
0: ਤਾਂ ਇਹ ਹੈਗਾ ਕਿ ਬਦਲ ਲਊਗਾ ਕੀ, ਤੁਸੀਂ ਅੱਜ
1: ਜੀ
0: ਹੁਣ ਜਿਸ ਜਿੱਥੇ ਖੜੇ ਆ ਆ ਕੇ ਵੀ 6 ਮਹੀਨੇ ਨੂੰ ਤੁਹਾਡਾ ਜਨਰਲ ਇਲੈਕਸ਼ਨ ਹੈਗਾ ਆ ਜੀ,
1: ਜੀ
0: ਤੁਸੀਂ ਆਪਣਾ ਜੋੜ ਦਿਖਾ ਲਿਆ ਉੱਥੇ, ਅੱਜ
1: ਜੀ
0: ਦੀ ਡੇਟ ਦੇ ਵਿੱਚ ਤਾਂ ਜਿਹੜਾ ਆ ਵੀ ਉਹਨਾਂ ਬੰਦਿਆਂ ਨੇ ਸਿਚੁਏਸ਼ਨ ਨੂੰ ਹੈਂਡਲ ਕਰਨ ਦੇ ਵਿੱਚ
1: ਜੀ
0: ਅਗਲੇ ਬੰਦਿਆਂ ਨੂੰ, ਜਿਹੜਾ ਪਰਿਵਾਰ ਹੈਗਾ ਆ ਪਰਿਵਾਰ ਨੂੰ ਵੀ ਜਿਹੜਾ ਆ ਉਹ ਇਸ ਟਰਾਮੇ ਦੇ ਵਿੱਚੋਂ ਨਿਕਲਣ ਵਾਸਤੇ ਤਾਂ ਮਦਦ ਕਰਨੀ ਚਾਹੀਦੀ ਆ ਜੀ।
1: ਜੀ ਨਹੀਂ ਪੱਕਾ ਧਰਨਾ ਸੈਣੀ ਸਾਹਿਬ
0: ਜੀ
1: ਲਾਤਾ ਉਹਨਾਂ ਨੇ, ਕਹਿੰਦੇ ਹੁਣ ਪੱਕਾ ਧਰਨਾ ਹੀ ਚੱਲੂਗਾ ਜੀ ਉੱਥੇ ਇਹ
0: ਚਲੋ
1: ਸੰਬੰਧ ਵਿੱਚ।
0: ਲੈਟਸ ਸੀ ਇਹ ਤਾਂ ਕਰਦੇ ਹੈਗੇ ਆ ਜੀ, ਹੁਣ ਸਾਨੂੰ
1: ਜੀ
0: ਹੋਰ ਆਉਂਦਾ ਕੀ ਹੈਗਾ ਧਰਨਾ ਲਾਉਣ ਤੋਂ ਸਵਾਲ,
1: ਬਿਲਕੁਲ
0: ਸਾਡੇ
1: ਹੈ
0: ਕੋਲ ਕੋਈ ਸਕਿੱਲ ਹੈ ਵੀ ਨਹੀਂ ਜੀ,
1: ਜੀ।
0: ਹੈ ਜੀ
1: ਤੇ ਸੈਣੀ ਸਾਹਿਬ
0: ਇਸ ਕਰਕੇ
1: ਮੁਕੱਦਰ ਜੀ ਜੁੜੇ ਆ, ਫਿਰ ਉਸ ਤੋਂ ਬਾਅਦ ਇੱਕ ਦੋ ਖਬਰਾਂ ਇੰਟਰਸਟਿੰਗ ਨੇ ਕਰ ਲਈਏ ਨਾਲ ਨਾਲ ਫਿਰ ਤੇ।
0: ਆਉਣ ਦਿਓ
1: ਹਾਂਜੀ
0: ਮੁਕੱਦਰ ਸਾਡਾ ਉਸਤਾਦ ਨਿਕਲਿਆ ਭਾਈ,
1: ਹਾਂਜੀ
0: ਮੈਂ ਤਾਂ ਪਹਿਲਾਂ ਕੱਲ ਵਾਲੀ ਗੱਲ ਤੇ ਪੱਛਾ ਬੈਕ
1: ਜੀ
0: ਆਊਟ ਕਰਾਂ, ਮੇਰੇ ਤਾਂ ਆਪਣੇ ਭਾਂਜੇ ਦੀ ਵੋਟ ਕੱਟੀ ਗਈ।
1: ਚਲੋ
0: ਹਾਂਜੀ
1: ਕੋਈ ਗੱਲ ਨਹੀਂ, ਬਣ ਜੂਗੀ ਉਹ ਵੀ ਬਣ ਜੂਗੀ, ਇੱਦਾਂ ਹੀ
0: ਆਉਣ
1: ਤਾਂ
0: ਦਿਓ
1: ਫਿਕਰ
0: ਜੀ।
1: ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਭਾਈ ਜੀ।
2: ਸਤਿ ਸ਼੍ਰੀ ਅਕਾਲ ਭਾਰਜ ਭਾਈ ਜੀ,
1: ਸਤਿ
2: ਸੈਨੀ ਭਾਈ ਜੀ,
1: ਅਕਾਲ
2: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਮੁਕੱਦਰ ਵੀਰ ਜੀ, ਸਤਿ ਸ਼੍ਰੀ ਅਕਾਲ।
2: ਨਹੀਂ ਭਾਰਜ ਭਾਈ ਜੀ, ਮੈਂ ਤਾਂ ਤੁਹਾਡੀ ਗੱਲ, ਆਪਣਾ ਪਿਆਰ ਵੱਖਰਾ ਤੇ ਜੇ ਕਿਤੇ ਵਿਚਾਰ ਤਕਰਾਰ ਹੈ ਵੱਖਰੀ ਹੈ।
1: ਬਿਲਕੁਲ
2: ਮੈਂ
1: ਬਿਲਕੁਲ,
2: ਤਾਂ
1: ਨਹੀਂ
2: ਅੱਗੇ
1: ਹੋਣੇ
2: ਵੀ ਕਿਹਾ
1: ਚਾਹੀਦੇ ਨੇ ਜੀ, ਹਰ ਪੱਖ ਤੋਂ ਹੋਣਾ ਚਾਹੀਦਾ, ਫਿਰ ਹੀ ਕੁਝ ਨਾ ਕੁਝ ਸਾਹਮਣੇ ਆਉਂਦਾ ਹੈ। ਬਿਲਕੁਲ ਹੈ ਜੀ
2: ਬਿਲਕੁਲ, ਤੇ ਪਰ ਮੈਂ
0: ਮੁਕੱਦਰ ਵੀਰ ਦੋ ਕੁ
2: ਅੱਜ
0: ਛੁੱਟੀਆਂ ਕਰ ਲਈਏ ਤਕਰਾਰ ਨੂੰ।
2: ਨਹੀਂ ਨਹੀਂ ਨਹੀਂ ਨਹੀਂ ਮੈਂ ਹੁਣ ਹੀ ਕਰਤੀ ਛੁੱਟੀ, ਮੈਂ ਕਹਿਣ ਹੀ ਲੱਗਾ ਸੀ ਤੁਸੀਂ ਉਦੋਂ ਬਾਅਦ ਪਹਿਲੇ ਹੀ ਬੋਲ ਪਏ
1: ਜੀ,
2: ਵੀ ਅੱਜ ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ, 100% ਸਹਿਮਤ ਹਾਂ
1: ਥੈਂਕ ਯੂ ਜੀ,
2: ਜਿਹੜੀ ਤੁਸੀਂ ਗੱਲ ਕਰਦੇ ਹੋ।
0: ਥੈਂਕ ਯੂ ਜੀ।
2: ਇਹ ਇਹ ਜਿਹੜਾ ਇਹ ਵਿਜੀਲੈਂਟਿਜ਼ਮ ਹੈਗਾ ਨਾ, ਵੀ ਆਪ ਹੀ ਉੱਠ ਕੇ ਤੁਰ ਪੋ ਕਿਸੇ ਨੂੰ, ਇਸ ਹਿਸਾਬ ਨਾਲ ਤਾਂ ਮੰਨ ਲਓ ਭਾਵੇਂ ਨਸ਼ੇ ਨੂੰ ਰੋਕਣ ਵਾਲੇ ਨੇ, ਭਾਵੇਂ ਮੈਂ ਤਾਂ ਅੱਗੇ ਵੀ ਗੱਲ ਕਰਦਾ ਪਿਆ ਸੀ ਗਰੁੱਪ ਚ ਵੀ
1: ਜੀ,
2: ਵੀ ਉਹ ਗਊ ਰਕਸ਼ਕ ਨੇ ਉਹ ਵੀ ਕਹਿੰਦੇ ਵੀ ਅਸੀਂ ਅਸੀਂ ਵੀ ਬਸ ਦੇਸ਼ ਬਚਾਉਣ ਤੁਰੇ ਆ,
1: ਬਿਲਕੁਲ
2: ਇਹ ਵੀ ਕਹਿੰਦੇ ਅਸੀਂ ਅਸੀਂ ਅਸੀਂ ਵੀ ਦੇਸ਼, ਮੈਂ ਤਾਂ ਅੱਗੇ ਵੀ ਕਿਹਾ ਬਹਾਦਰੀ ਤੇ ਦੇਸ਼ ਕੂਫੀ ਚ ਨਾ ਇੱਕ ਛੋਟੀ ਜਿਹੀ ਲਾਈਨ ਹੁੰਦੀ ਹੈ,
1: ਜੀ
2: ਇੱਕ ਬੰਦਾ ਪਿਸਤੌਲ ਲਈ ਖੜਾ ਹੈ,
1: ਜੀ
2: ਤੁਸੀਂ ਖੁਦ ਵੀਡੀਓ ਦੇ ਵਿੱਚ ਕਹਿਣ ਦੇ ਉਹਨੂੰ ਆ ਇਹਨੇ ਲੋਡ ਵੀ, ਉਹ ਆਪ ਕਹਿਣ ਦੇ ਨੇ ਝੋਟੇ ਹਰੀ ਇਹਨੇ
1: ਬਿਲਕੁਲ,
2: ਲੋਡ ਵੀ ਕਰਨੀ ਹੈ ਜੀ ਪਿਸਤੌਲ,
1: ਨਾਲੇ ਜੇ
2: ਤੇ
1: ਲੀਡਰ
2: ਫਿਰ
1: ਸੀਗਾ
2: ਤੁਸੀਂ
1: ਇਹਦਾ
2: ਅੱਗੇ
1: ਤਾਂ ਫਰਜ਼ ਬਣਦਾ ਮੁਕੱਦਰ ਬਾਈ ਜੀ ਕਿ ਚਲੋ ਛੱਡੋ ਯਾਰ ਗੁੱਸਾ ਛੱਡੋ, ਆਪਾਂ ਫਿਰ ਬੈਠ ਕੇ ਠੰਡੇ ਦਿਮਾਗ ਦੇ ਨਾਲ ਗੱਲ ਕਰਾਂਗੇ, ਚਲੋ ਸਮਾਂ ਕੇ ਨੈਲ ਲੈ ਕੇ ਤੁਰਦਾ ਸਾਰਿਆਂ ਨੂੰ ਵੀ ਚਲੋ ਛੱਡੋ ਯਾਰ, ਬਾਅਦ ਚੋਂ ਗੱਲ ਕਰਾਂਗੇ ਨਾ ਠੰਡਾ ਮਾਹੌਲ ਹੋ ਜਾਵੇ।
2: ਬਾਈ ਜੀ ਇੱਕ ਬੰਦੇ ਕੋਲ ਹਥਿਆਰ ਹੈ, ਉਹ ਤੁਸੀਂ ਖੁਦ ਕਹਿਣ ਦੇ ਵੀ ਉਹਨੇ ਲੋਡ ਵੀ ਕਰ ਲਿਆ,
1: ਜੀ
2: ਆਪ ਬੋਲ ਦੇ ਪਏ ਵੀਡੀਓ,
1: ਬਿਲਕੁਲ ਹੈ ਜੀ,
2: ਥੋੜੀ ਥੋੜੀ ਬਹੁਤੀ ਤਾਂ ਸਮਝ ਆਪ ਨੂੰ ਵੀ ਚਾਹੀਦੀ ਹੈ ਨਾ ਬਾਈ, ਜੇ ਤੁਸੀਂ
1: ਜੀ
2: ਵਾਕਈ ਸਮਾਜ ਨੂੰ ਕੁਝ ਦਿੰਦੇ ਪਏ ਹੋ ਤੇ ਤੁਸੀਂ ਆਪਣੀ ਜਾਨ ਇਹ ਇੰਨੀ ਛੋਟੀ ਜਿਹੀ ਗੱਲ ਵਾਸਤੇ ਕਦੇ ਵਾਸਤੇ ਗਵਾਣੀ ਹੈ, ਤੁਸੀਂ ਸਗੋਂ ਜੇ ਤੁਸੀਂ ਸਮਝਦੇ ਹੋ ਤੇ ਆਪਣੀ ਉਹਨੂੰ ਜਾਨ ਨੂੰ ਹੋਰ ਸਿਕਿਓਰ ਰੱਖੋ, ਅੱਗੇ ਆਪਣੇ ਸਮਾਜ ਵਾਸਤੇ ਹੋਰ ਕੰਮ ਕਰੋ,
1: ਜੀ ਬਿਲਕੁਲ,
2: ਤੇ ਤੁਸੀਂ ਅਗਲੇ ਸਾਹਮਣੇ ਖੜ ਕੇ ਉਹਨੂੰ ਜਿਵੇਂ ਇੱਕ ਤਾਂ ਅਗਲੇ ਦੀ ਦੁਕਾਨ ਅੱਗੇ ਜਾ ਕੇ ਖੜੇ ਹੋ,
1: ਬਿਲਕੁਲ ਹੈ
2: ਫਿਰ ਉਹਨੂੰ ਤੁਸੀਂ ਪ੍ਰੋਵੋਕ ਕਰਦੇ ਪਏ ਵੀ ਮਾਰ ਗੋਲੀ ਮਾਰ
1: ਜੀ
2: ਗੋਲੀ। ਇਹ ਜਿੱਦੇ ਬਾਈ ਜੀ ਫਿਰ ਜਿੱਦਾਂ ਕੇਸ ਅਦਾਲਤ ਚ ਗਿਆ ਨਾ, ਫਿਰ ਕਹਾਣੀ ਉਹੀ ਹੋਣੀ ਹੈ
1: ਹਾਂ
2: ਵੀ
1: ਬਿਲਕੁਲ
2: ਸਾਨੂੰ ਤਾਂ ਦੂਜੇ ਦਰਜੇ ਦੇ ਸ਼ਹਿਰੀ ਸਮਝਦੇ ਨੇ,
1: ਹਾਂ
2: ਇਹ ਤਾਂ
1: ਬਿਲਕੁਲ
2: ਬਰੀ ਹੋ ਗਏ ਜੀ, ਇਹ ਫਲਾਣਾ ਹੋ
1: ਬਿਲਕੁਲ
2: ਗਿਆ ਜੀ
1: ਘੱਟ ਗਿਣਤੀ ਦਾ
2: ਹੈ
1: ਮੁੱਦਾ ਧਰਮ ਦਾ ਮੁੱਦਾ ਫਿਰ ਆ ਜਾਂਦਾ ਜੀ।
2: ਤਾਂ ਤੇ ਪਰ ਉੱਥੇ ਜਿਹੜੇ ਜਿਹੜਾ ਕੋਰਟ ਨੇ ਆ, ਚਲੋ ਉਹ ਤਾਂ ਉਹ ਗੱਲ ਉਹਨੇ ਉਸੇ ਹਿਸਾਬ ਨਾਲ ਹੀ ਲੈਣਾ ਹੈ।
1: ਬਿਲਕੁਲ ਹੈ ਜੀ
2: ਤੁਸੀਂ ਉਹ ਜਾ ਇਹ ਹੁਣ ਇਹ ਮੈਂ ਤਾਂ ਅੱਗੇ ਵੀ ਕਿੰਨੇ ਵਾਰੀ ਕਹਿਣਾ ਵੀ ਜਿਹੜਾ ਇਹ ਇਸ ਤਰੀਕੇ ਨਾਲ ਸਮਾਜ ਸੁਧਾਰਕ ਸੁਧਾਰਨ ਦਾ ਮੁੱਦਾ ਹੈ ਨਾ, ਇਹ ਇੰਡੀਵਿਜੁਅਲ ਕੋਈ ਕਿਵੇਂ ਕਰ ਸਕਦਾ ਬਾਈ?
1: ਨਾਲੇ ਦੇਖੋ
2: ਮੈਂ
1: ਮੁਕੰਦਰ ਬਾਈ ਜੀ,
2: ਉੱਠ ਕੇ
1: ਸਮਾਜ ਸੁਧਾਰਦੇ ਇਹਨਾਂ ਨੇ ਆਪਣਾ ਆਪ ਕਿੰਨਾ ਸੁਧਾਰ ਲਿਆ ਜੀ। ਦੇਖੋ ਗੰਨਮੈਨ ਨਾਲ ਲਈ ਫਿਰਦੇ ਨੇ, ਸਾਰਾ ਕੁਝ ਹੈ ਜੀ, ਲੀਡਰ ਬਣੇ ਹੋਏ ਨੇ, MLA ਬਣਨ ਨੂੰ ਤਿਆਰ ਨੇ ਜੀ।
2: ਕਹਾਣੀਓ ਹੀ ਉਹੀ ਹੈ ਭਾਰਤ ਬਾਈ ਜੀ, ਕਹਾਣੀ ਉਹੀ ਹੈ ਅਸਲ ਚ। ਇਹ ਇਹ ਨਾ ਮੈਂ ਕਹਿੰਦਾ ਬੜਾ ਮਾੜਾ ਹੋਇਆ ਜੋ ਵੀ ਹੈ ਬਾਈ
1: ਜੀ। ਬਿਲਕੁਲ ਉਹ ਤਾਂ ਹਾਂ
2: ਬਿਲਕੁਲ
1: ਮਾੜਾ ਹੈ ਜੀ, ਜੋ
2: ਉਹਦੇ ਉਹਦੇ ਉਹਦੇ ਬੱਚੇ ਵੇਖੋ ਤੁਸੀਂ, ਜਿਵੇਂ ਸੈਣੀ ਬਾਈ ਜੀ ਵੀ ਗੱਲ ਕਰਦੇ ਪਏ ਸੀ ਨਾ,
1: ਜੀ
2: ਇਹ ਏਡੂ ਪਹਿਲਾਂ ਉਹ ਸਰਪੰਚ ਮਾਰਿਆ ਗਿਆ ਸਾਡੇ
1: ਹਾਂਜੀ
2: ਸੰਗਰੂਰ ਜ਼ਿਲ੍ਹੇ ਚ ਹੀ ਮਾਰਿਆ ਸੀ, ਬਾਹਰੋਂ ਆਇਆ ਸੀ
1: ਜੀ।
2: ਅੱਜ ਕਿਸੇ ਨੂੰ ਯਾਦ ਹੈ? ਤੁਸੀਂ
1: ਨਾ ਜੀ,
2: ਚਾਰ ਦਿਨ ਨੂੰ ਇੱਕ ਹੋਰ ਗੱਲ ਆਉਣੀ ਹੈ ਤੇ ਇਹ ਝੋਟਾ ਕਿਤੇ ਰਹਿ ਜਾਣਾ,
1: ਭੁੱਲ ਜਾਣਾ ਜੀ,
2: ਪਰ ਭੁਗਤਣਾ ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੇ
1: ਬੱਚਿਆਂ ਨੇ ਜੀ।
2: ਤੇ ਆਹ ਜਿਹੜੇ ਜਿਹੜੇ ਜਿਹੜੇ ਅੱਜ ਅੱਜ ਕਹਿਣਦੇ ਨੇ ਵੀ ਅਸੀਂ ਐਂ ਕਰਦੇ ਹਾਂ ਉਹ ਕਰਦੇ ਹਾਂ, ਇਹਦੇ ਚ ਕਿਸੇ ਵੀ ਖੜੇ ਨੀ ਲੱਭਣਾ ਹੈਗਾ।
1: ਤੁਸੀਂ ਦੇਖੋ, ਮੈਂ ਇੱਕ ਚੀਜ਼ ਉਹ ਸੋਚ ਰਿਹਾ ਸੀ, ਰਾਜਨ ਸੈਣੀ ਸਾਹਿਬ ਨੇ ਗੱਲ ਕੀਤੀ ਆਪਣੇ ਸਿੱਧੂ ਮੂਸੇ ਵਾਲੇ ਦੀ, ਠੀਕ ਹੈ ਜੀ, ਉਹਨਾਂ ਦੇ ਚਲੋ ਉਹਨਾਂ ਦਾ ਨਿੱਜ ਆ ਜੋ ਮਰਜ਼ੀ ਕਰਨ, ਉਹ ਜਿਹੜਾ ਛੋਟਾ ਸਿੱਧੂ ਦੇ ਨਾਂ ਦੇ ਨਾਲ ਪੁਕਾਰ ਰਹੇ ਨੇ, ਪਹਿਲਾਂ ਤਾਂ ਉਹਦੀ ਪਰਵਰਿਸ਼ ਜੋ ਹੋ ਰਹੀ ਹੈ ਕਿ ਉਹ ਸਹੀ ਢੰਗ ਦੇ ਨਾਲ ਹੋ ਰਹੀ ਹੈ, ਕਿ ਅਸੀਂ ਉਹਦੇ ਤੋਂ ਕੀ ਸਿੱਖਿਆ, ਸਾਡਾ ਇੱਕ ਪਰਿਵਾਰ ਦਾ ਜੀਅ ਜਿਹੜਾ ਗਿਆ ਹੈ।
2: ਨਹੀਂ ਹੋ ਨਹੀਂ ਹੋ ਰਹੀ ਬਾਈ ਜੀ, ਉਹ ਬੱਚੇ ਨੂੰ ਵੀ ਜਿਹੜੇ ਇਹ ਬੜੇ ਗਲਤ ਪਾਸੇ ਧੱਕਦੇ ਪਏ ਨੇ, ਜਿਵੇਂ ਉਹਨੂੰ ਸਟੇਜਾਂ ਤੇ ਖੜਾ ਕਰਕੇ ਜੋ ਕੁਝ ਕਰਦੇ ਪਏ ਨੇ, ਉਹ ਬੱਚੇ ਦੀ ਉਮਰ ਹੀ ਨਹੀਂ ਹੈਗੀ ਬਾਈ
1: ਨਾ ਜੀ, ਨਾ ਜੀ ਬਿਲਕੁਲ
2: ਉਹ ਫਿਰ ਉਹਨੂੰ ਹੁਣੇ ਹੀ ਜੋ ਕੁਛ ਇਹ ਸਿਖਾਉਂਦੇ ਪਏ ਨੇ, ਕੱਲ ਨੂੰ ਫਿਰ ਉਹਨੇ ਉਹ ਉਹੀ ਉੱਠ ਕੇ ਬੱਚਾ ਸਟੇਜ ਤੇ ਕਰੇਗਾ,
1: ਬਿਲਕੁਲ,
2: ਤੇ ਫਿਰ ਅਸੀਂ ਕਵਾਂਗੇ ਵੀ ਉਮਰ ਦੇ ਹਿਸਾਬ ਨਾਲ ਹੀ ਹੁੰਦੀ ਹੈ ਨਾ ਗੱਲ, ਉਹਨੂੰ ਤੁਸੀਂ ਛੋਟੇ ਜਿਹੇ ਨੂੰ ਸਟੇਜ ਤੇ ਖੜਾ ਕੇ
1: ਜੀ
2: ਤੁਸੀਂ ਥਾਪੀਆਂ ਮਰਵਾਉਂਦੇ ਪਏ, ਉਹਦੇ ਪ੍ਰੋਵੋਕ ਫਿਰ ਉਹੀ ਪ੍ਰੋਵੋਕ ਵਾਲੀ ਗੱਲ,
1: ਬਿਲਕੁਲ
2: ਅਗਲੇ ਨੂੰ ਤੁਸੀਂ ਪ੍ਰੋਵੋਕ ਕਰਦੇ,
1: ਬਿਲਕੁਲ ਹੈ ਜੀ,
2: ਤੇ ਫਿਰ ਕੱਲ ਨੂੰ ਕੋਈ ਹੋਗੀ ਘਟਨਾ ਤੇ ਫਿਰ ਕਹੋਗੇ ਵੀ ਸਾਡੇ ਨਾਲ ਆਏ ਹੋ,
1: ਬਿਲਕੁਲ ਹੈ
2: ਜੀ, ਕੋਈ ਇਹ ਕਾਰਨ ਥੋੜੀ ਬਣਦਾ। ਪਰ ਇਹ ਆਹ ਜੋ ਵੀ ਹੋਇਆ ਨਾ ਬਾਈ ਜੀ, ਮੈਂ ਬੜਾ ਅਫਸੋਸ ਇਸ ਘਟਨਾ ਦਾ, ਪਰ ਇਹਦੇ ਇਹਦੇ ਚ ਜ਼ਿੰਮੇਵਾਰੀ ਜਿਹੜੀ ਸੈਣੀ ਬਾਈ ਜੀ ਗੱਲ ਕਰਦੇ ਪਏ ਨਾ, ਜ਼ਿੰਮੇਵਾਰੀ ਉਹਨੂੰ ਝੋਟੇ ਨੂੰ ਵੀ ਸਮਝਣੀ ਚਾਹੀਦੀ ਸੀ
1: ਜੀ,
2: ਜੇ ਬੰਦਾ ਹਥਿਆਰ ਲੈ ਕੇ ਖੜਾ ਤੇ ਫਿਰ ਏਡੀ ਬੇਵਕੂਫੀ ਨੀ ਕਰਨੀ ਚਾਹੀਦੀ ਵੀ ਅਸੀਂ ਸਾਹਮਣੇ ਉਹਦੇ ਖੜ ਕੇ ਤੇ ਉਹਨੂੰ ਲਲਕਾਰੀ ਜਾਈਏ ਮਾਰ ਗੋਲੀ ਮਾਰ ਗੋਲੀ, ਫਿਰ ਅਗਲੇ ਨੇ ਮਾਰਤੀ ਫਿਰ
1: ਨਾਲੇ ਬਾਈ ਜੀ ਉਹ ਵੀ ਤਾਂ ਪੰਜਾਬੀ ਹੈ, ਉਹਦੇ ਵਿੱਚ ਵੀ ਤਾਂ ਉਹੀ ਖੂਨ ਹੈ ਪੰਜਾਬ ਦਾ, ਚਾਹੇ ਉਹ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈਗਾ ਤਾਂ ਪਹਿਲਾਂ ਪੰਜਾਬੀ ਹੈ ਨਾ।
2: ਬਿਲਕੁਲ
1: ਜੀ,
2: ਨਹੀਂ ਨਹੀਂ ਨਹੀਂ ਨਹੀਂ ਬੜਾ ਛੋਟਾ ਜਿਹਾ ਬਰੀਕ ਲਾਈਨ ਹੀ ਹੁੰਦੀ ਹੈ ਇਹਨੂੰ ਸਮਝਣਾ ਚਾਹੀਦਾ, ਤੇ ਨਾ ਹੀ ਨਾਲੇ ਏਦਾਂ ਸੁਧਾਰ ਵੀ ਨੀ, ਬਥੇਰੇ ਵੇਖੋ ਮਾਰੇ ਗਏ ਇਦੂ ਪਹਿਲਾਂ ਤੇ ਆਉਣ ਵਾਲੇ ਟਾਈਮ ਚ ਵੀ ਮਾਰ ਦੇਣਗੇ। ਇਹ ਐ ਜਿੰਨਾ ਚਿਰ ਇੱਕ ਮੈਜੋਰਿਟੀ ਦੇ ਹਿਸਾਬ ਨਾਲ ਇੱਕ ਮੁਹਿੰਮ ਨੀ ਬਣਦੀ ਉਨਾ ਚਿਰ ਕੋਈ ਸੁਧਾਰ ਨੀ ਹੁੰਦਾ, ਦੋ ਚਾਰ ਬੰਦੇ ਇੱਕ ਅੱਧਾ ਖੜ ਕੇ ਕੋਈ ਸੁਧਾਰ ਥੋੜੀ ਸਮਾਜ ਦਾ ਕਰਦਾ,
1: ਬਿਲਕੁਲ ਦਰੁਸਤ ਹੈ ਜੀ,
2: ਤੇ ਨਾ ਹੀ ਏਦਾਂ ਕਦੇ ਹੋਇਆ
1: ਜੀ।
2: ਇੰਨਾ ਚਿਰ ਪੂਰਾ ਸਮਾਜ ਜ਼ਿੰਮੇਵਾਰ ਨਹੀਂ ਹੁੰਦਾ, ਉਹ ਛੋਟੀ ਛੋਟੀ ਗੱਲ ਤੇ ਜਿਹੜਾ ਜਿਹੜਾ ਮੇਰਾ ਫਰਜ਼ ਬਣਦਾ ਮੈਂ ਉਸ ਗੱਲ ਤੇ ਜ਼ਿੰਮੇਵਾਰ ਨਹੀਂ ਹੁੰਦਾ
1: ਜੀ,
2: ਤੇ ਮੈਂ ਕੱਲਾ ਸਰਕਾਰ ਨੂੰ ਹੀ ਕਹੀ ਜਾਂ ਵੀ ਉਹ ਵੀ ਤੁਸੀਂ ਉਹ ਕਰੋ, ਪਰ ਪਹਿਲੀ ਜ਼ਿੰਮੇਵਾਰੀ ਆਪਣੀ ਉਹ, ਜਿਵੇਂ ਮੈਂ ਕੱਲ ਪਰਸੋਂ ਸੈਣੀ ਬਾਈ ਜੀ ਨੂੰ ਵੀ ਕਹਿਣ ਦਿਆ ਸੀ
1: ਜੀ,
2: ਵੀ ਪਹਿਲੀ ਉਂਗਲ ਅਸੀਂ ਤਾਂ ਅਕਸਰ ਹੀ ਆਪਣੇ ਤੋਂ ਖੜੀ ਕਰਕੇ ਫਿਰ ਚੱਲਦੀ, ਪਹਿਲੀ ਉਂਗਲ ਆਪਣੇ ਤੇ ਫਿਰ ਦੂਜੀ ਦੂਜੇ ਤੇ,
1: ਬਿਲਕੁਲ
2: ਜੇ ਅਸੀਂ ਸਹੀ ਹਾਂ ਤੇ ਅਸੀਂ ਵੀ ਸਮਾਜ ਚ ਹੀ ਆ ਨਾ, ਇਹ ਲੀਡਰ ਵੀ ਸਮਾਜ ਚ ਹੋਏ ਨੇ
1: ਜੀ,
2: ਤੇ ਜੇ ਅਸੀਂ ਸੁਧਰ ਜੀ ਤਾਂ ਸਮਾਜ ਸੁਧਰ ਜੇਗਾ
1: ਜੀ। ਥੈਂਕ ਯੂ ਬਾਈ,
2: ਮੈਂ ਮੇਰੇ ਅੱਜ ਅੱਜ ਮੇਰੀ ਸੈਣੀ ਬਾਈ ਜੀ ਨਾਲ ਪੂਰੀ ਸਹਿਮਤੀ ਹੈ
1: ਜੀ, ਥੈਂਕ
2: ਯੂ
1: ਥੈਂਕ
2: ਯੂ, ਕੱਲ ਨੂੰ ਨਾ ਹੋਏਗੀ ਤਾਂ ਫਿਰ
1: ਬਿਲਕੁਲ
2: ਫਿਰ ਅਸੀਂ
1: ਨਹੀਂ ਨਹੀਂ ਹੱਕ ਬਣਦਾ ਜੀ, ਹਰ ਕਿਸੇ ਦਾ ਬਣਦਾ ਜੀ।
2: ਨਹੀਂ ਨਹੀਂ ਮੈਂ ਸੈਣੀ ਬਾਈ ਜੀ ਨੂੰ ਸਵੇਰੇ ਕਹਿਣ ਵੀ ਦਿਆ ਸੀ, ਚਲੋ ਅੱਜ ਹੈ ਬੜਾ ਅਫਸੋਸਨਾਕ ਵਰਤਾਰਾ ਕਿਸੇ ਪਰਿਵਾਰ ਦਾ ਜੀ ਗਿਆ,
1: ਬਿਲਕੁਲ ਹੈ ਜੀ,
2: ਤੇ ਉਹ ਰਾਤ ਵਾਲੀ ਗੱਲ ਤੋਂ ਮੈਂ ਸੈਣੀ ਬਾਈ ਜੀ ਨੂੰ ਕਹਿਣ ਦਿਆ ਸੀ, ਮੈਂ ਵੀ ਉਹ ਗਾਣੇ ਚ ਕਹਿੰਦਾ ਵੀ ਅਸੀਂ ਤੜਕੇ ਲੜਕੇ ਤੇ ਆਥਣੇ ਇੱਕੋ ਜੇ
1: ਜੀ,
2: ਤੇ ਮੈਂ ਕਿਹਾ ਵੀ ਅਸੀਂ ਆਥਣੇ ਲੜਕੇ ਤੇ ਤੜਕੇ ਇੱਕੋ ਜੇ ਹੁੰਦੇ
1: ਜੀ, ਬਿਲਕੁਲ ਹੈ ਜੀ,
0: ਬਿਲਕੁਲ ਜੀ, ਸ਼ੁਕਰੀਆ,
2: ਠੀਕ ਹੈ ਸਾਜੀ ਭਾਜੀ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ ਜੀ, ਦੋਸਤੋ ਇਸਾਂ ਜੀ ਮੁਕੱਦਰ ਜੀ ਤੇ ਸੈਣੀ ਸਾਹਿਬ। ਗੱਲਬਾਤ ਇੱਕ ਦੋ ਹੋਰ ਕਰ ਲਈਏ ਤੁਹਾਡੇ ਨਾਲ। ਸੀਬੀਆਈ ਦੀ
0: ਹਾਂਜੀ
1: ਜਾਂਚ
0: ਹਾਂਜੀ
1: ਜਾਂ ਹੋਰ ਸਾਰਾ ਮੁੱਦਾ ਚੱਲਦਾ ਸੀਗਾ, ਤੇ ਮਨਜੀਤ ਸਿੰਘ ਸਿੱਧੂ ਪੁਰਾਣੇ ਪੱਤਰਕਾਰ ਜਿਹੜੇ ਨੇ ਜਾਂ ਮੰਤਰੀ ਭਗਵੰਤ ਮਾਨ ਦੇ ਬਚਪਨ ਦੇ ਜਿਹੜੇ ਦੋਸਤ ਨੇ, ਪਹਿਲਾਂ ਕਾਂਗਰਸ ਦੀ ਗੱਲ ਕਰ ਲਈਏ ਕਿ ਉਹਦੇ ਵਿੱਚ ਕਾਂਗਰਸ ਦੇ ਨਾਲ ਹੱਥ ਮਿਲਾ ਲਏ ਨੇ ਜੀ ਉਹਨਾਂ ਨੇ, OSD ਜਿਹੜੇ ਮਨਜੀਤ ਸਿੱਧੂ ਨੇ ਜੀ, ਮਾਨ ਸਾਹਿਬ ਦੇ ਬਹੁਤ
0: ਮੈਂ
1: ਕਰੀਬੀ।
0: ਤਾਂ ਸਮਝਦਾ ਜੀ, ਗੱਲ ਤਾਂ ਇਹ ਹੈਗਾ, ਮੈਂ ਤਾਂ ਇਹ ਸੋਚ ਰਿਹਾ ਜੀ ਤੁਸੀਂ ਜਿਸ ਹਿਸਾਬ ਨਾਲ ਭੂਮਿਕਾ ਬੰਨੀ ਹੈਗੀ ਆ ਜੀ, OSD ਜਿਹੜੇ ਆ ਬਚਪਨ ਦੇ ਦੋਸਤ ਹੈਗੇ ਸੀਗੇ ਤੇ ਸਰਕਾਰ ਤਾਂ ਬਣ ਗਈ 22 ਚ,
1: ਬਾਈ ਚ
0: ਤੇ
1: ਜੀ
0: ਲਿਲੜੀਆਂ ਕੱਢ ਕੇ ਉਹਨਾਂ ਨੂੰ 11 ਮਹੀਨੇ 12 ਮਹੀਨੇ ਬਾਅਦ ਜਿਹੜਾ ਹੈਗਾ ਆ ਉਹ 13 ਮਹੀਨੇ
1: OST ਲਾਇਆ
0: ਬਾਅਦ
1: ਜੀ
0: OST ਲਾਇਆ
1: ਜੀ,
0: ਤੇ ਉਹ ਵੀ 10 ਮਹੀਨੇ ਰੱਖਿਆ ਜੀ। ਇੰਨੀ ਨੇੜਤਾ ਤਾਂ ਹੈਗੀ ਸੀ ਤੇ ਫਿਰ ਤਾਂ ਬੰਦਾ ਛੱਡਦਾ ਹੀ ਨੀ ਜੀ,
1: ਨਹੀਂ ਤਾਂ ਉਹ ਤਾਂ
0: ਤੇ ਦਸ
1: ਮਜਬੂਰੀ ਸੀ ਨਾ,
0: ਮਹੀਨੇ
1: ਕੋਈ ਲਾਗਲਾ ਲੱਭਦਾ ਨਹੀਂ ਸੀ, ਹੁਣ ਲਾਗਲਾ ਲੱਭਿਆ ਤਾਂ ਉਹ ਦੂਰ ਭੱਜਿਆ ਫਿਰਦਾ ਜੀ।
0: ਪਤਾ ਨਹੀਂ ਜੀ ਕੀ ਗੱਲ ਹੈਗੀ ਆ, ਪਰ ਇਹ ਜਦੋਂ ਬੰਦਾ ਨਾ ਰਾਜਨੀਤੀ ਜਾ ਜਾਂਦਾ ਹੈਗਾ ਆ ਤੇ ਫਿਰ ਉਹਦੀਆਂ ਸਾਰਿਆਂ ਦੀਆਂ ਆਪਣੀਆਂ ਆਪਣੀਆਂ ਐਕਸਪੈਕਟੇਸ਼ਨ ਹੋ ਜਾਂਦੀਆਂ।
1: ਜੀ
0: ਜਿਹੜਾ ਨੇੜੇ ਦਾ ਸੱਜਣ ਹੁੰਦਾ ਆ ਨਾ ਤੇ ਉਹਨੂੰ ਤਾਂ ਪਤਾ ਹੀ ਹੁੰਦਾ ਆ ਨਾ ਵੀ ਆਹ ਦੇਖੋ ਇਹ ਇਹਦਾ ਤਾਂ ਟੋਲਰ ਲਾ ਗਿਆ, ਮੈਂ ਪਿੱਛੇ ਰਹਿ ਗਿਆ ਜੀ।
1: ਉਹ ਦੇਖੋ
0: ਹਾਂਜੀ,
1: ਮਾਨ ਸਾਹਿਬ ਦੇ
0: ਇਹ ਸਾਡੇ
1: ਪਰਿਵਾਰ ਦੇ
0: ਲੋਕਾਂ ਦੇ
1: ਵਿੱਚੋਂ ਵੀ
0: ਜ਼ਿਆਦਾ
1: ਤਾਂ
0: ਸਿਆਣਾ
1: ਬੀਜੇਪੀ
0: ਤਾਂ ਨਹੀਂ
1: ਦੇ
0: ਸੀ।
1: ਵਿੱਚ ਸੈਣੀ ਸਾਹਿਬ ਚਲੇ ਗਏ ਨੇ, ਉਹ ਤਾਂ ਬਹੁਤ ਪਰਿਵਾਰਕ ਮੈਂਬਰ ਨੇ ਜੀ।
0: ਹਾਂਜੀ
1: ਜੀ,
0: ਸਭ ਦੀਆਂ ਆਪਣੀਆਂ ਆਪਣੀਆਂ ਐਕਸਪੈਕਟੇਸ਼ਨ ਹੋ ਜਾਂਦੀਆਂ ਨਾ ਜੀ, ਸੋ ਇਸ ਕਰਕੇ ਹੁਣ ਦੇਖੋ ਅੱਜ ਇੱਕ ਸੀਨੀਅਰ ਜਰਨਲਿਸਟ ਅੱਜ ਗੱਲ ਕਰ ਰਹੇ ਸੀ ਕਿ ਭਾਈ ਇਹ ਜਿਹੜਾ ਬੰਦਾ ਗਿਆ ਆ ਇਹ ਗਿਆ ਕਿਤੇ ਇਹ ਚਣਕਿਆ ਨੀਤੀ ਨਾਲ ਤਾਂ ਨਹੀਂ ਭੇਜਿਆ ਗਿਆ, ਵੀ ਜੇ ਇੰਨੀ ਡੇਟ ਤਾਂ ਹੈਗੀ ਸੀ ਤੇ ਉਹਦਾ ਦੂਜੇ ਪਾਰਟੀ ਜਾਣ ਦਾ ਕੋਈ ਹੈ ਨਹੀਂ ਸੀ ਜੀ,
1: ਜੀ
0: ਤੇ
1: ਜੀ
0: ਇਹ ਮਤਲਬ ਗਏ ਹੈਗੇ ਆ ਤੇ ਉੱਥੇ
1: ਕੁਝ
0: ਕਾਂਗਰਸ ਦੇ ਵਿੱਚ ਜਿਹੜਾ ਆ ਉੱਥੇ ਤਾਂ ਅੱਗੇ ਇੱਕ ਸੀਟ ਦੇ ਉੱਤੇ 10-10 ਕੈਂਡੀਡੇਟ ਪਹਿਲਾਂ ਹੀ ਬੈਠੇ ਆ ਜੀ,
1: ਜੀ
0: ਤੇ ਨਵੇਂ ਆਏ ਨੂੰ ਕੀ ਮਿਲਣਾ।
1: ਬਿਲਕੁਲ ਆ ਜੀ,
0: ਸੋ ਇਸ ਕਰਕੇ ਜਿਹੜਾ ਆ ਜੀ ਲੱਗਦਾ ਆ ਵੀ ਇਹ ਆਪਣਾ ਹਰ ਇੱਕ ਬੰਦੇ ਨੂੰ ਫਿਊਚਰ ਤੈਅ ਕਰਨ ਦਾ ਹੱਕ ਆ ਜੀ, ਤੇ ਹੁਣ ਉਹਨਾਂ ਦਾ ਰਾਜਨੀਤੀ ਕਰਨ ਨੂੰ ਦਿਲ ਕਰਦਾ ਹੋਊਗਾ ਜੀ। ਅਦਰਵਾਈਜ਼ ਜਿਹੜੀ ਇਹ ਗੱਲ ਆ ਹੈ ਨਾ ਜੀ ਵੀ OSD ਹੈਗੇ ਸੀ ਤੇ ਬਹੁਤ ਨੇੜੇ ਹੈਗੇ ਸੀ ਤੇ ਬਚਪਨ ਦੇ ਦੋਸਤ ਹੈਗੇ ਸੀ, ਉਹ ਸਾਰੀਆਂ ਗੱਲਾਂ ਜਿਹੜੀਆਂ ਪਿੱਛੇ ਰਹਿ ਗਈਆਂ ਜਦੋਂ ਅਗਲੇ ਬੰਦੇ ਨੇ ਦਿੱਲੀ ਵਾਲਿਆਂ ਦੇ ਕਹਿਣ ਤੇ ਇਹਨੂੰ ਤੋਰਿਆ ਗਿਆ ਸੀਗਾ, ਤੇ ਭਗਵੰਤ ਮਾਨ ਹੋਣਾ ਨੇ ਜਦੋਂ ਸਟੈਂਡ ਹੀ ਨੀ ਲਿਆ ਸੀ ਆਪਣੇ ਯਾਰ ਮਿੱਤਰ ਲਈ, ਤੇ ਹੁਣ ਯਾਰ ਮਿੱਤਰ ਇਹ ਜਿਹੜਾ ਨਾ ਜੀ ਰਾਜਨੀਤੀ ਦੇ ਵਿੱਚ ਜਿਹੜਾ ਆ ਪਿਆਰ ਹੁੰਦਾ ਉਹ ਡਬਲ ਸਾਈਡ ਹੀ ਹੁੰਦਾ ਆ, ਵਨ
1: ਜੀ
0: ਸਾਈਡ ਨਹੀਂ ਹੁੰਦਾ।
1: ਬਿਲਕੁਲ ਹੈ ਜੀ,
0: ਹਾਂਜੀ
1: ਪਿਆਰ ਤਾਂ ਕੁਰਸੀ ਨਾਲ ਹੁੰਦਾ
0: ਇਹ
1: ਜੀ, ਸੱਚਾ
0: ਬਿਲਕੁਲ
1: ਜੀ,
0: ਕੁਰਸੀ ਨਾਲ ਕੁਰਸੀ ਨਾਲ ਜਿਹੜਾ ਮੇਰਾ ਖਿਆਲ ਰੱਖੂਗਾ ਮੇਰਾ, ਮੈਂ ਉਹਦਾ ਖਿਆਲ ਰੱਖੂਗਾ, ਜਿਹੜਾ ਮੇਰਾ ਖਿਆਲ ਨਹੀਂ ਰੱਖੂਗਾ ਆਪਾਂ ਉਹਦਾ ਅੱਗੇ ਅੱਗੇ ਤਾਂ ਰੱਖਾਂਗੇ, ਬਸ ਇਹ ਸਿੱਧੇ ਜਿਹੜਾ ਹੈਗਾ ਬੜਾ ਸਪਸ਼ਟ ਜਿਹਾ ਮਤਲਬ ਪ੍ਰਿੰਸੀਪਲ ਹੁੰਦੇ ਰਾਜਨੀਤੀ ਦੇ।
1: ਬਿਲਕੁਲ ਹੈ ਜੀ,
0: ਹਾਂਜੀ।
1: ਤੇ ਸੈਣੀ ਸਾਹਿਬ, ED ਮਾਮਲੇ ਦੇ ਵਿੱਚ ਮੁੱਖ ਮੰਤਰੀ ਦੇ ਜਿਹੜੇ ਨੇ ਪੰਜਾਬ ਦੇ OSD ਰਾਜਵੀਰ ਸਿੰਘ ਘੁਮਾਣ ਜਿਹੜੇ ਨੇ ਉਹਨਾਂ ਦੇ ਖਿਲਾਫ ਚਲੋ ਕੋਰਟ ਦੇ ਵਿੱਚ ਕੁਝ ਡਿਸੀਜਨ ਆਏ ਕਿ ਇਹਨਾਂ ਦੇ ਉੱਤੇ ਐਕਸ਼ਨ ਨਹੀਂ ਲੈਣਾ ਜ਼ਿਆਦਾ ਸਟਰੋਂਗ, ਪਰ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਉਹਨਾਂ ਦੇ ਉੱਤੇ ਕੇਸ ਦਰਜ ਕਰ ਲਿਆ ਜੀ ED ਨੇ।
0: ED ਨੇ ਕਰ ਰਿਹਾ ਜੀ, ਅਜੇ ਤਾਂ ਇੱਕ ਹੋਰ ਹੈਗਾ ਆ ਜਿਹੜਾ 500 ਕਰੋੜ ਦਾ ਘਪਲਾ ਦੱਸਦੇ ਹੈਗੇ ਆ ਜੀ, ਇਹਦੇ ਤੇ ਵੀ ਐਪਲੀਕੇਸ਼ਨ ਆਈ ਆ
1: ਜੀ,
0: ਪਹਿਲਾਂ ਮੈਂ ਇਹਦੇ ਤੇ ਦੱਸਦੇ ਆ ਜੀ।
1: CBI ਜਾਂਚ ਕਿਉਂ ਜੀ?
0: ਉਹ ਇਹ ਹੈਗਾ ਆ PWD ਦੀਆਂ ਸੜਕਾਂ ਹੈਗੀਆਂ ਸੀਗੀਆਂ ਤੇ ਮੰਡੀ ਬੋਰਡ ਦੀਆਂ ਸੜਕਾਂ
1: ਜੀ,
0: ਉਹ ਜਿਹੜਾ ਆ ਸੜਕਾਂ ਪਹਿਲਾਂ ਹੀ ਬਣੀਆਂ ਆਈਆਂ ਹੈਗੀਆਂ ਸੀਗੀਆਂ ਤੇ ਮੁੱਖ ਮੰਤਰੀ ਨੇ ਕਿਤੇ ਕਹਿਤਾ ਵੀ ਅਸੀਂ ਸੜਕਾਂ ਇਹ ਬਣਾ ਦੇਣੀਆਂ ਆ ਜੀ, ਤੇ ਇਹਨਾਂ ਦੇ ਮਤਲਬ ਦੁਬਾਰਾ ਟੈਂਡਰ ਕੱਢ ਦਿੱਤੇ
1: ਜੀ,
0: ਉਹ ਬਣੀਆਂ ਸੜਕਾਂ ਦੇ ਟੈਂਡਰ ਦੁਬਾਰਾ ਨਿਕਲਿਆ ਏ ਤੇ ਇਹ ਪੇਮੈਂਟਾਂ ਬਿਨਾਂ ਕੀ ਕੰਮ ਕੀਤੇ ਇਹ ਪੇਮੈਂਟਾਂ ਹੋ ਗਈਆਂ ਜੀ।
1: ਜੀ
0: ਹੁਣ ਪਤਾ ਨੀ ਸਰ ਇਹਦੇ ਵਿੱਚ ਜਿਹੜਾ ਆ ਕਿਹਨੇ ਚੈੱਕ ਕੀਤਾ ਹੋਊਗਾ, ਕਿੱਦਾਂ ਚੈੱਕ ਕੀਤਾ ਹੋਊਗਾ, ਤੇ ਪੇਮੈਂਟ 500 ਕਰੋੜ ਰੁਪਈਆ ਕੋਈ ਥੋੜੀ ਨੀ ਹੁੰਦੀ ਜੀ।
1: ਬਿਲਕੁਲ ਹੈ ਜੀ,
0: ਸੋ ਇਸ ਕਰਕੇ 500 ਕਰੋੜ ਰੁਪਏ ਦੀ ਪੇਮੈਂਟ ਜਿਹੜੀ ਆ ਉਹ ਗਈ ਆ ਜੀ, ਤੇ ਹਾਈ ਕੋਰਟ ਦੇ ਵਿੱਚ ਉਹਦੇ ਵਾਸਤੇ ਵੀ CBI ਜਾਂਚ ਦੀ ਮੰਗ ਹੋਣ ਲੱਗੀ ਆ ਜੀ, ਵੀ ਇੱਥੇ ਦੀ ਜਿਹੜੀ ਸਟੇਟ ਏਜੰਸੀ ਆ ਉਹਨੇ ਤਾਂ ਕੁਛ ਚੈੱਕ ਕਰਨਾ ਨੀ ਜੀ।
1: ਜੀ
0: ਤੇ ਰਾਜਵੀਰ ਘੁੰਮਣ ਦੇ ਉੱਤੇ ਜਿਹੜਾ ਹੈਗਾ ਆ ED ਨੇ ਮਨੀ ਲਾਂਡਰਿੰਗ ਦਾ ਪਰਚਾ ਦਰਜ ਕਰ ਲਿਆ ਆ ਜੀ। ਹੁਣ ਇਹ ਦੋਨੇ ਕੇਸ ਜਿਹੜੇ ਇੰਟਰ ਕਨੈਕਟਡ ਹੋ ਗਏ ਜੀ,
1: ਜੀ
0: ਇਹ ਜਿਹੜੇ ਕੱਲ ਤੱਕ ਡੀਗਾ ਮਾਰਦੇ ਸੀ ਨਾ ਉਹਨੂੰ ਰਾਹਤ ਮੰਗ ਮੰਨਦੇ ਸੀ, ਉਹ ਤਾਂ ਇਹਨਾਂ ਦਾ ਜਿਹੜਾ ਹੈਗਾ ਆ ਕੰਮ ਸਗੋਂ ਔਖਾ ਹੋ ਗਿਆ ਜੀ।
1: ਬਿਲਕੁਲ ਆ ਜੀ,
0: ਹਾਂਜੀ ਇਹ ਜਿਹੜਾ ਸੁਪਰੀਮ ਕੋਰਟ ਗਏ ਆ ਉਹਦੇ ਨਾਲ ਤਾਂ ਕੰਮ ਜ਼ਿਆਦਾ ਔਖਾ ਹੋਇਆ ਜੀ, ਕਿਉਂਕਿ ਹੁਣ ਤਾਂ ਸਰੈਂਡਰ ਵੀ ਕਰਨਾ ਪੈਣਾ ਹੈਗਾ ਆ ਜੀ, ਤੇ ਸਰੈਂਡਰ ਕਰਕੇ ਤੇ ਕਿਉਂਕਿ ਇਨਵੈਸਟੀਗੇਸ਼ਨ ਜੁਆਇਨ ਕਰਨੀ ਆ ਜੀ,
1: ਜੀ
0: ਤੇ ED ਦੇ ਜਾ ਕੇ ਤੇ ਜਾਂ CBI ਨੇ ਦੋਨਾਂ ਦੇ ਵਿੱਚੋਂ ਕਿਸੇ ਨੇ ਜਾ ਕੇ ਇਹ ਨੀ ਗੱਲ ਕਹਿਤੀ ਕਿ ਸਾਨੂੰ ਕਸਟੋਡੀਅਲ ਇੰਟਰੋਗੇਸ਼ਨ ਚਾਹੀਦੀ ਆ,
1: ਜੀ
0: ਤੇ ਸੁਪਰੀਮ ਕੋਰਟ ਡਿਨਾਈ ਥੋੜਾ ਕਰੂਗਾ,
1: ਨਹੀਂ ਕਰੂਗਾ ਜੀ। ईडी सैनी साहब पिछा छड़दी नहीं नजर आउंदी आ, देख लो हुणे उहने खबर आ गई है। ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਉੱਤੇ ਈਡੀ ਦੀ ਅੱਖ ਹੈ, ਨਿਸ਼ਾਨਾ ਬਣਾ ਲਿਆ ਉਹਨਾਂ ਨੇ ਪੱਕਾ, ਕਹਿੰਦੇ ਤੀਰ ਨਿਸ਼ਾਨੇ ਤੇ ਲਾਉਣਾ ਤੇ PCA ਪ੍ਰਧਾਨ ਅਮਰਜੀਤ ਮਹਿਤਾ ਦੇ ਨਾਮ ਦੀ ਗੂੰਜ ਜਿਹੜੀ ਹੈ ਪੈ ਰਹੀ ਹੈ ਜੀ।
0: ਬਿਲਕੁਲ ਜੀ, ਉਹਦੇ ਵਿੱਚ ਵੀ ਤਾਂ ਘਪਲਾ ਹੋਇਆ ਹੀ ਹੈਗਾ ਜੀ।
1: ਜੀ
0: ਸੋ ਇਸ ਕਰਕੇ ਸਰਕਾਰ ਹੀ ਜਿਹੜੀ ਇਮਾਨਦਾਰੀ ਦਾ ਟੈਗ ਲੈ ਕੇ, ਇਮਾਨਦਾਰੀ ਦਾ ਟੈਗ ਕਦੋਂ ਲਾਉਣਾ ਪੈਂਦਾ ਜੀ?
1: ਜੀ
0: ਉਹ ਉਸ ਵੇਲੇ ਲਾਉਣਾ ਪੈਂਦਾ ਹੈਗਾ ਆ ਕਿ ਜਦੋਂ ਆਪਾਂ ਇਮਾਨਦਾਰ ਨਾ ਹੋਈਏ, ਨਹੀਂ ਤਾਂ
1: ਜੀ
0: ਆਪਾਂ ਕਿੰਨੇ ਕੁ ਬੰਦੇ ਜਿਹੜੇ ਹੈਗੇ ਅਸੀਂ ਬੇਈਮਾਨ ਹੈ ਜੀ, ਪਰ ਅਸੀਂ ਤਾਂ ਮਤਲਬ ਜਿਹੜਾ ਹੈਗਾ ਜੇ ਅਸੀਂ ਇਮਾਨਦਾਰੀ ਦਾ ਟੈਗ ਨਹੀਂ ਲਾਇਆ,
1: ਜੀ
0: ਦੈਟ ਡਜ਼ ਨਾਟ ਮੀਨ ਕਿ ਅਸੀਂ ਬੇਈਮਾਨ ਆ।
1: ਬਿਲਕੁਲ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜਦੋਂ ਟੈਗ ਲਾਉਂਦਾ ਨਾ ਬੰਦਾ,
1: ਜੀ
0: ਉਹ ਇਸ ਕਰਕੇ ਲਾਉਂਦਾ ਹੈਗਾ ਆ, ਉਹ ਨਹੀਂ ਹੁੰਦਾ ਜਿਹੜਾ ਉਹ ਦਿਖਾਵਾ ਕਰ ਰਿਹਾ ਹੁੰਦਾ।
1: ਜੀ ਬਿਲਕੁਲ ਹੈ ਜੀ।
0: ਇਹ ਹਿਊਮਨ ਸਾਈਕੋਲੋਜੀ ਆ ਜੀ।
1: ਜੀ ਤੇ ਇਹਦੇ ਵਿੱਚ
0: ਹਾਂਜੀ
1: ਸੈਣੀ ਸਾਹਿਬ ਈਡੀ ਦੇ ਵੱਲੋਂ ਪਰਚਾ ਦਰਜ ਕਰਨ ਦੇ ਲਈ SSP ਨੂੰ ਫਿਰ ਪੱਤਰ ਲਿਖ ਦਿੱਤਾ, ਜੇ ਇੱਕ ਦੋ ਪੱਤਰਾਂ ਤੋਂ ਬਾਅਦ ਐਕਸ਼ਨ ਨਾ ਹੋਇਆ ਫਿਰ ਉਹੀ ਕੰਮ ਹੋਊ ਜੀ।
0: ਬਿਲਕੁਲ ਜੀ, ਏਦਾਂ ਹੀ ਚੱਲਣੀ ਪ੍ਰੋਸੈਸ ਜੀ।
1: ਜੀ
0: ਹੁਣ ਹੁਣ ਰਸਤੇ ਪੱਧਰੇ ਹੋ ਗਏ ਆ ਜੀ ਇਹਨਾਂ ਦੇ,
1: ਜੀ
0: ਤੇ ਉਹ ਮਿੱਤਰਾਂ ਦੇ ਦੋ ਹੀ ਟਿਕਾਣੇ ਜਾਂ ਠੇਕੇ ਜਾਂ ਠਾਣੇ ਵਾਲਾ ਕੰਮ ਆ,
1: ਬਿਲਕੁਲ
0: ਬਸ ਉਹੀ ਚੱਲਣਾ ਕੰਮ ਜੀ। ਸੋ ਇਸ
1: ਬਿਲਕੁਲ ਜੀ।
0: ਕਰਕੇ ਇਹਨਾਂ ਦਾ ਇਹ ਉਹ ਜਦੋਂ ਇੱਕ ਵਾਰੀ ਕਰਪਸ਼ਨ ਜਿਹੜੀ ਆ ਰਿਵੀਲ ਹੋ ਗਈ ਤੇ ਫਿਰ ਪਤਾ ਹੀ ਆ ਜੀ ਵੀ ਸਾਰੇ ਬੰਦੇ ਇਨਵੋਲਵ ਹੈਗੇ ਸੀਗੇ ਜੀ ਇੱਥੋਂ,
1: ਜੀ
0: ਪਰ ਲੁੱਟ ਥੋੜੀ ਥੋੜਾ ਹੋਈ ਆ ਸਰ।
1: ਬਿਲਕੁਲ ਆ ਜੀ ਬਿਲਕੁਲ।
0: ਹਾਂਜੀ
1: ਤੇ ਵੈਸੇ
0: ਲਗਭਗ ਜਿਹੜਾ ਆ ਵੀ 2.5 ਲੱਖ 3 ਲੱਖ ਕਰੋੜ ਰੁਪਈਆ ਜਿਹੜਾ ਆ ਆਇਆ ਕਿੱਥੇ ਲੱਗਿਆ? ਸਾਡੇ ਤਾਂ ਕਿਤੇ ਲੱਗਿਆ ਨੀ।
1: ਜੀ
0: ਸੋ ਇਸ ਕਰਕੇ ਇਨਫਰਾਸਟ੍ਰਕਚਰ ਤੇ ਤਾਂ ਕੋਈ ਲੱਗਿਆ ਨੀ ਜੀ,
1: ਜੀ
0: ਉਹ ਸਾਰੇ ਜਿਹੜੇ ਹੈਗੇ ਆ ਟਰੰਕ ਭਰ ਭਰ, ਝੋਲੇ ਭਰ ਭਰ, ਬੋਰੇ ਭਰ ਭਰ, ਏਦਾਂ ਹੀ ਗਏ ਜੀ।
1: ਜੀ ਵੈਸੇ ਸੈਣੀ ਸਾਹਿਬ ਔਜਲਾ ਸਾਹਿਬ ਕਹਿੰਦੇ ਨੇ ਲੋਕਾਂ ਦੀ ਸੇਵਾ ਕਰਦੇ ਹੋਏ ਖਰਚੇ ਕਿਹੜੇ ਘੱਟ ਹੁੰਦੇ ਨੇ ਜੀ, ਲੁੱਕ ਬਜਰੀ ਸੌਖੀ ਆ ਚੱਬਣੀ ਪੈਂਦੀ ਹੈ ਜੀ, ਉਹਨੂੰ ਵੀ ਤਾਂ ਜ਼ੋਰ ਲਾਉਣਾ ਪੈਂਦਾ ਹੀ ਆ ਜੀ।
0: ਬਿਲਕੁਲ ਜੀ ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਉਹਦੇ ਵਿੱਚ ਕੋਈ ਸ਼ੱਕ ਨਹੀਂ।
1: ਬਿਲਕੁਲ।
0: ਹਾਂਜੀ
1: ਤੇ ਸੈਣੀ ਸਾਹਿਬ
0: ਠੀਕ ਹੈ ਭਾਰਤ
1: ਥੋੜਾ
0: ਸਾਹਿਬ,
1: ਜਿਹਾ ਇੱਕ
0: ਖਰੀਦੀ ਕੋਈ?
1: ਹਾਂਜੀ ਇੱਕ ਗੱਲ ਕਰਕੇ ਫਿਰ ਮੈਂ ਆਗਿਆ ਲੈਣਾ ਤੁਹਾਡੇ ਤੋਂ। ਪਿਛਲੇ ਦਿਨਾਂ ਦਾ ਜੋ ਪ੍ਰੋਟੈਸਟ ਚੱਲ ਰਹੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹਦੇ ਵਿੱਚ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਉੱਪਰ ਜਿਹੜਾ ਅੱਜ ਚਾਕੂ ਦੇ ਨਾਲ ਹਮਲੇ ਦੀ ਜਿਹੜੀ ਹੈ ਕੋਸ਼ਿਸ਼ ਹੋਈ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ, ਜਦੋਂ ਆਪਾਂ ਕਹਿੰਦੇ ਹਾਂ ਨਾ ਬਹੁਤ ਵੱਡੇ ਪੱਧਰ ਦੇ ਉੱਤੇ ਹਜੂਮ ਇਕੱਠਾ ਹੁੰਦਾ ਹੈ ਅਤੇ ਉਹਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ, ਅਤੇ ਕੁਝ ਜਿਹੜੇ ਨੇ ਓਪੋਜੀਸ਼ਨ ਪਾਰਟੀਆਂ ਦੇ ਵੀ ਹੁੰਦੇ ਆ, ਅਤੇ ਕੁਝ ਹਮਾਇਤੀ ਅਤੇ ਕੁਝ ਦੁਸ਼ਮਣ ਵੀ ਨਾਲ ਹੀ ਹੁੰਦੇ ਆ, ਕਿਵੇਂ ਦੇਖਦੇ ਹੋ ਸਾਰਾ ਕੁਝ ਕੀ ਚੱਲ ਰਿਹਾ ਜੀ?
0: ਭਾਰੇ ਸਾਹਿਬ ਏਦਾਂ ਆ, ਉਹ ਇਹ ਸਰਕਾਰ ਦੇ ਸਮਰਥਕ ਵੀ ਹੋ ਸਕਦੇ ਹੈਗੇ ਆ ਤੇ ਸਰਕਾਰ ਦੇ ਵਿਰੋਧੀ ਵੀ ਹੋ ਸਕਦੇ ਆ, ਵੀ ਇਸ ਵੇਲੇ ਕੋਈ ਕਾਰਜ ਹੈ ਨਾ ਤਾਂ ਇਹਨਾਂ ਦਾ ਹੀ ਲੱਗਣਾ, ਇਹਨਾਂ ਦੇ ਸਮਰਥਕ ਸੀ।
1: ਜੀ
0: ਸੋ ਇਸ ਕਰਕੇ ਜਦੋਂ ਐਡੀ ਵੱਡੀ ਭੀੜ ਹੁੰਦੀ ਹੈ, ਭੀੜ ਦਾ ਦਿਮਾਗ ਨਹੀਂ ਹੁੰਦਾ, ਤੇ ਇਸ ਕਰਕੇ ਉਹ ਫਿਰ ਮੁੜ ਕੇ ਉਹਦੇ ਵਿੱਚ ਇਹੋ ਜਿਹੇ ਐਲੀਮੈਂਟ ਹੁੰਦੇ ਹੀ ਹੁੰਦੇ ਆ ਜੀ।
1: ਬਿਲਕੁਲ ਆ ਜੀ, ਦਰੁਸਤ ਹੈ।
0: ਸੋ ਸਿਆਣੇ ਬੰਦਿਆਂ ਦੀ ਤਦ ਹੀ ਕਹਿੰਦੇ ਭੀੜ ਨਹੀਂ ਹੁੰਦੀ,
1: ਜੀ
0: ਤੇ ਭੀੜ ਚ ਸਿਆਣਾ ਨੀ ਹੁੰਦਾ ਜੀ, ਤੇ ਇਸ ਕਰਕੇ ਆ ਰਾਹੁਲ ਗਾਂਧੀ ਹੁਣੀ ਤਾਂ ਭੀੜ ਚ ਤੁਰੇ ਫਿਰਦੇ ਆ ਜੀ, ਇਸੇ ਕਰਕੇ ਤੁਸੀਂ ਮੈਨੂੰ ਕਹਿੰਦੇ ਇਹ ਬੰਦਾ ਬੜਾ ਸਿਆਣਾ, ਮੈਂ ਨੀ ਮੰਨਦਾ। ਹਾਂਜੀ
1: ਕਿਆ ਬਾਤ ਹੈ, ਥੈਂਕ ਯੂ ਜੀ।
0: ਠੀਕ ਹੈ ਭਾਰੇ ਸਾਹਿਬ, ਉਹ ਤੁਹਾਡੀ ਗੱਲ ਹੀ ਆ, ਮੈਂ ਤਾਂ ਤੁਹਾਡੀ ਗੱਲ ਤੇ ਗੱਲ ਕੀਤੀ ਹੈਗੀ ਜੀ, ਤੁਸੀਂ ਬਾਅਦ ਚ ਕਹਿੰਦੇ ਨੇ ਉਹ ਬੰਦਾ ਬੜਾ ਸਿਆਣਾ ਤੇ ਮੇਰੇ ਕੋਲ ਨਹੀਂ ਰਹਿ ਹੁੰਦਾ ਜੀ। ਹਾਂਜੀ
1: ਠੀਕ ਹੈ ਜੀ, ਥੈਂਕ ਯੂ ਜੀ ਸੈਣੀ ਸਾਹਿਬ,
0: ਥੈਂਕ ਯੂ ਸਰ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ।
1: ਸ਼ੁਕਰੀਆ ਜੀ ਜੀ। ਦੋਸਤੋ ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਅਤੇ ਆਪਣੇ ਕੋਲ ਜੇ ਸਮਾਂ ਅੱਜ ਕਾਫੀ ਹੈ ਕਿਉਂਕਿ ਖਬਰਾਂ ਸਾਰੀਆਂ ਜਿਹੜੀਆਂ ਨੇ ਪੰਜਾਬ ਦੀਆਂ, ਅੱਜ ਸਵੇਰ ਦਾ ਜੋ ਮੁੱਦਾ ਪੰਜਾਬ ਦੇ ਵਿੱਚ ਚੱਲਿਆ ਕਿਤੇ ਨਾ ਕਿਤੇ ਉਹਦੇ ਥੱਲੇ ਹੀ ਦੱਬੀਆਂ ਗਈਆਂ ਨੇ, ਜ਼ਿਆਦਾ ਵੱਡਾ ਮੁੱਦਾ ਜਿਹੜਾ ਹੈ ਬਣ ਗਿਆ। ਅਤੇ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਵੀ ਝਾਤ ਮਾਰਦੇ ਹਾਂ ਅਤੇ ਨਾਲ ਨਾਲ ਇੱਕ ਦੋ ਖਬਰਾਂ ਜਿਹੜੀਆਂ ਨੇ ਪੰਜਾਬ ਦੀਆਂ ਉਹਨਾਂ ਨੂੰ ਵੀ ਲੈਂਦੇ ਹਾਂ, ਅਤੇ ਨਾਲ ਨਾਲ ਜ਼ਿੰਦਗੀ ਦੇ ਬਾਰੇ ਅੱਜ ਗੱਲਾਂ ਬਾਤਾਂ ਤੁਹਾਨੂੰ ਕਦੇ ਕਦੇ ਮੌਕਾ ਮਿਲ ਜਾਂਦਾ ਅਤੇ ਉਹਨਾਂ ਦੀ ਵੀ ਬਾਤ ਪਾਉਂਦੇ ਹਾਂ। ਅਤੇ ਨਾਲ ਨਾਲ ਤੁਹਾਡੇ ਬਹੁਤ ਸਾਰੇ ਸੁਨੇਹੇ ਆ ਰਹੇ ਨੇ, ਗੁਜਰਾਤ ਦੇ ਵਿੱਚ ਬੈਲਟ ਪੇਪਰ ਨਾਲ ਹੋਈ ਚੋਣ ਦੇ ਵਿੱਚ ਵੀ ਭਾਜਪਾ ਦੀ ਜਿੱਤ ਹੋ ਗਈ ਹੈ, ਅਤੇ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਹ ਹੁਣ ਦੇਖੋ ਚਾਹੇ ਚਲੋ ਲੋਕਾਂ ਦੇ ਵਿੱਚ ਵੀ ਇਹ ਗੱਲ ਬਣ ਰਹੀ ਹੈ ਕਿ EVM ਨੂੰ ਜਿਹੜਾ ਹਟਾਇਆ ਜਾਵੇ ਅਤੇ ਬੈਲਟ ਪੇਪਰ ਦੇ ਉੱਤੇ ਜਿਹੜੀ ਹੈ ਚੋਣ ਕਰਵਾਈ ਜਾਵੇ, ਪਰ ਗੁਜਰਾਤ ਦੇ ਵਿੱਚ ਹੁਣ ਦੇਖੋ ਫਿਰ ਅਗਲੇ ਬੈਲਟ ਪੇਪਰ ਦੇ ਉੱਤੇ ਹੀ ਚੋਣ ਕਰਾ ਕੇ ਫਿਰ ਜਿੱਤ ਗਏ ਨੇ, ਅਤੇ ਲੱਗਦਾ ਨਹੀਂ ਕਿ ਚਾਹੇ ਉਹ EVM ਹੋਵੇ ਅਤੇ ਚਾਹੇ ਉਹ ਬੈਲਟ ਪੇਪਰ ਹੋਣ, ਫਰਕ ਲੱਗਦਾ ਕੋਈ ਪੈਂਦਾ ਨਹੀਂ ਹੈ। ਅਤੇ ਇਸ ਤਰ੍ਹਾਂ ਹੀ ਜਿਹੜਾ ਆਪ MLA ਮਨਵਿੰਦਰ ਸਿੰਘ ਗਿਆਸਪੁਰਾ ਦੇ ਵਿਰੁੱਧ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਪ੍ਰਬੰਧਕਾਂ ਦੇ ਵੱਲੋਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਸਿੱਖ ਸੰਸਥਾਵਾਂ ਦੇ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਦਾ ਦੋਸ਼ ਜਿਹੜਾ ਉਹਦੇ ਉੱਤੇ ਲੱਗਿਆ। ਨਾਲ ਹੀ ਜਿਹੜਾ ਸਾਊਦੀ ਅਰਬ ਦੇ ਵਿੱਚ ਭਾਰਤੀਆਂ ਨੂੰ ਚੌਕਸ ਰਹਿਣ ਦੀ ਜਿਹੜੀ ਸਲਾਹ ਦੇ ਦਿੱਤੀ ਗਈ ਹੈ ਕਿਉਂਕਿ ਹਵਾਈ ਹਮਲੇ ਦੇ ਵੇਲੇ ਘਰਾਂ ਦੇ ਅੰਦਰ ਰਹਿਣ ਦੇ ਲਈ ਕਿਹਾ ਗਿਆ ਹੈ। ਰਿਆਦ ਹਵਾਈ ਅੱਡੇ ਦੇ ਉੱਤੇ ਹਮਲੇ ਦੇ ਵਿੱਚ ਇੱਕ ਭਾਰਤੀ ਦੀ ਮੌਤ ਜਿਹੜੀ ਹੋਈ ਦੱਸੀ ਜਾ ਰਹੀ ਹੈ। ਸਾਊਦੀ ਅਰਬ ਦੇ ਵਿੱਚ ਵਿਗੜ ਰਹੇ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਨੇ ਉੱਥੇ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਸ਼ਾਂਤ ਰਹਿਣ ਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਭਾਰਤੀ ਦੂਤਾਵਾਸ ਨੇ ਕਿਹਾ ਕਿ ਹਵਾਈ ਹਮਲੇ ਦੀ ਸਥਿਤੀ ਦੇ ਵਿੱਚ ਲੋਕ ਘਰਾਂ ਦੇ ਅੰਦਰ ਹੀ ਰਹਿਣ ਤੇ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਲੋਕਾਂ ਨੂੰ ਮੌਜੂਦਾ ਘਟਨਾਵਾਂ ਦੇ ਨਾਲ ਸੰਬੰਧਿਤ ਵੀਡੀਓ ਜਾਂ ਖਬਰਾਂ ਅੱਗੇ ਸਾਂਝੀਆਂ ਕਰਨ ਤੋਂ ਵੀ ਗੁਰੇਜ਼ ਕਰਨ ਦੇ ਲਈ ਕਿਹਾ ਗਿਆ ਹੈ। ਸਾਊਦੀ ਅਰਬ ਦੇ ਵਿੱਚ ਜਮਨ ਦੇ ਈਰਾਨ ਸਮਰਥਿਤ ਜਿਹੜੇ ਨੇ ਹੂਤੀ ਬਾਗੀਆਂ ਵੱਲੋਂ ਡਰੋਨਾਂ ਅਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਾ ਰਹੇ ਨੇ। 10 ਅਕਤੂਬਰ ਨੂੰ ਬੀਤੇ 'ਚ ਰਿਆਦ ਦੇ ਕਿੰਗ ਖਾਲਿਦ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਹੋਏ ਹਮਲੇ 'ਚ ਇੱਕ ਭਾਰਤੀ ਨਾਗਰਿਕ ਜਿਹੜਾ ਹੈ ਉਹ ਮੁਹੰਮਦ ਯੂਸਫ ਅਲੀ ਦੀ ਮੌਤ ਹੋਈ ਹੈ ਤੇ 11 ਭਾਰਤੀਆਂ ਦੇ ਸਮੇਤ ਕਈ ਲੋਕ ਉੱਥੇ ਜ਼ਖਮੀ ਵੀ ਹੋਏ ਦੱਸੇ ਗਏ ਨੇ। ਇਸੇ ਤਰ੍ਹਾਂ ਹੀ ਜਿਹੜਾ ਕੈਨੇਡਾ ਦੀ ਗੱਲ ਕਰ ਲਈਏ ਤੇ ਕੈਨੇਡਾ ਦੇ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਕਾਰਨ ਕੈਨੇਡਾ ਤੋਂ ਭਾਰਤ ਦੇ ਹਵਾਈ ਕਿਰਾਇਆਂ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ। ਚੋਣਾਂ ਦੇ ਰੰਗ ਢੰਗ ਵੇਖਣ ਦੇ ਲਈ ਪ੍ਰਵਾਸੀ ਜਿਹੜੇ ਨੇ ਭਾਰਤੀ ਜਨਵਰੀ ਦੀਆਂ ਟਿਕਟਾਂ ਕਟਾ ਰਹੇ ਨੇ ਤੇ ਬੁੱਕ ਕਰਵਾਉਣ ਦੇ ਵਿੱਚ ਲੱਗੇ ਹੋਏ ਨੇ। ਪੰਜਾਬ ਦੇ ਵਿੱਚ ਅਗਲੇ ਸਾਲ ਦੇ ਪਹਿਲੇ ਮਹੀਨੇ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਰੰਗ ਢੰਗ ਵੇਖਣ ਲਈ ਕੈਨੇਡਾ ਵਾਸੀ ਜਿਹੜੇ ਨੇ ਭਾਰਤੀਆਂ ਦੇ ਮਨਾਂ ਦੇ ਵਿੱਚ ਪੂਰਾ ਕਹਿੰਦੇ ਉਤਸ਼ਾਹ ਨਜ਼ਰ ਆ ਰਿਹਾ। ਸੰਕੇਤ ਉਹਨਾਂ ਦੇ ਮਨਾਂ ਦੇ ਮਿਲ ਰਹੇ ਨੇ। ਇਸ ਦਾ ਸਬੂਤ ਕੈਨੇਡਾ ਤੋਂ ਭਾਰਤ ਦੇ ਹਵਾਈ ਕਿਰਾਇਆਂ ਦੇ ਵਿੱਚ ਜਿਹੜਾ ਹੋਏ ਵੱਡੇ ਵਾਧੇ ਤੋਂ ਮਿਲਣ ਲੱਗ ਪਿਆ। ਚੋਣਾਂ ਦੇ ਵਿੱਚ ਹਿੱਸਾ ਲੈਣ ਜਾਂ ਰੰਗ ਢੰਗ ਵੇਖਣ ਦੇ ਸੰਕੇਤ ਦੀ ਗਵਾਹੀ ਦੇ ਵਿੱਚ ਇਹ ਤੱਥ ਭਰਦਾ ਹੈ ਕਿ ਬਹੁਤੀਆਂ ਏਅਰਲਾਈਨਾਂ ਦੇ ਕਿਰਾਏ ਦੇ ਵਿੱਚ ਵਾਧਾ 15 ਦਸੰਬਰ ਤੋਂ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਹੋਇਆ ਮਿਲਦਾ ਹੈ। ਟਿਕਟਾਂ ਬੁੱਕ ਕਰਦੇ ਕੁਝ ਏਜੰਟ ਇਹ ਦੱਸਣ ਤੋਂ ਨਹੀਂ ਝਿਜਕਦੇ ਨੇ ਕਿ ਇਸ ਵਾਧੇ ਦਾ ਕਾਰਨ ਪੰਜਾਬ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ। ਵੈਸੇ ਵੀ ਭਾਈ ਅੱਗ ਲੱਗੀ ਹੋਈ ਹੈ ਇੱਥੇ, ਫਿਊਲ ਜਾਂ ਮਹਿੰਗਾਈ ਇੰਨੀ ਵੱਡੇ ਪੱਧਰ 'ਤੇ ਵਧੀ ਹੋਈ ਹੈ ਅਤੇ ਜੋ ਕਹਿ ਲਓ ਕਿ ਕੰਮਾਂ ਕਾਰਾਂ ਦੇ ਹਾਲਾਤ ਨੇ ਉਹਦੇ ਕਰਕੇ ਹੈਗਾ ਹੀ ਆ। ਚਲੋ ਕਿਤੇ ਨਾ ਕਿਤੇ ਪਬਲਿਸਿਟੀ ਇਹਦੇ ਵਿੱਚ ਖਬਰ ਦੇ ਵਿੱਚ ਦਿਖ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਪਤਾ ਨਹੀਂ ਕਿਹੜਾ ਸੱਪ ਨਿਕਲਣਾ ਹੈ ਦੁਬਾਰਾ, ਕਿ ਲੋਕ ਇੰਨੇ ਉਤਸ਼ਾਹ ਨੇ ਆਪਣੇ ਕੰਮ ਕਾਰ ਛੱਡ ਕੇ ਅਤੇ ਪੰਜਾਬ ਦੀਆਂ ਚੋਣਾਂ ਦੇਖਣ ਜਾਣਗੇ, ਅਗਲੇ ਕਬੱਡੀ ਨਾ ਦੇਖਣਗੇ ਇੱਥੇ ਬੈਠੇ। ਬੇਸ਼ੱਕ ਕੁਝ ਏਅਰਲਾਈਨਾਂ ਨੇ ਜੈੱਟ ਫਿਊਲ ਦੀ ਕੀਮਤ ਦੇ ਵਿੱਚ ਹੋਏ ਵਾਧੇ ਦੇ ਕਾਰਨ ਫਿਊਲ ਸੈਸ ਲਾ ਕੇ ਕਿਰਾਏ ਵਧਾਏ ਨੇ, ਪਰ ਤਾਰੀਖ ਵਾਰ ਚੈੱਕ ਕੀਤਿਆਂ ਹੋਈ ਉਸਦਾ ਜਿਹੜਾ ਅਸਰ ਅੱਧ ਦਸੰਬਰ ਤੋਂ ਪਹਿਲਾਂ ਅਤੇ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਬਾਅਦ ਵੀ ਜਿਹੜਾ ਨਜ਼ਰ ਆਉਂਦਾ ਹੈ। ਪਰ ਚੋਣਾਂ ਦੀ ਖਿੱਚ ਦਾ ਅਸਰ ਹੈ ਕਿ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਦੀ ਕੈਨੇਡਾ ਤੋਂ ਦਿੱਲੀ ਤੱਕ ਪ੍ਰਤੀ ਜਿਹੜੀ ਯਾਤਰਾ ਹੈ $1700 ਤੋਂ ਲੈ ਕੇ $1800 ਦੀ ਜਿਹੜੀ ਮਿਲਣ ਵਾਲੀ ਟਿਕਟ ਹੈ, ਜਿਹੜੀ ਪਹਿਲਾਂ $900 ਤੱਕ ਹੁੰਦੀ ਸੀ, ਉਸ ਤੋਂ ਅਗਲੇ ਦਿਨਾਂ ਜਾਣੀ ਕਿ ਅੱਧ ਦਸੰਬਰ ਤੋਂ ਸ਼ੁਰੂ ਹੋ ਕੇ ਜਨਵਰੀ ਦੇ ਆਖਰ ਤੱਕ ਦੀਆਂ ਤਾਰੀਖਾਂ ਲਈ $3000 ਤੱਕ ਜਿਹੜੀ ਆ ਪਹੁੰਚ ਗਈ ਹੈ ਅਤੇ ਅੱਗੋਂ ਤੋਂ ਘਟਦੀਆਂ ਜਾਂਦੀਆਂ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ। ਕੈਨੇਡਾ US ਟ੍ਰੇਡ ਵਾਰ ਦੀ ਜਿਹੜੀ ਗੱਲ ਚੱਲ ਰਹੀ ਹੈ, ਨਾਲ ਨਾਲ ਵਪਾਰਕ ਤਣਾਅ ਦਰਮਿਆਨ ਕੈਨੇਡੀਅਨ AI ਕੰਪਨੀਆਂ ਨੇ ਅਮਰੀਕਾ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕੀ ਸਰਕਾਰੀ ਪ੍ਰੋਜੈਕਟ ਛੱਡ ਕੇ ਕੈਨੇਡੀਅਨ ਰੱਖਿਆ ਯੂਰਪ ਅਤੇ ਤਾਈਵਾਨ ਦੇ ਵੱਲ ਨੂੰ ਜਿਹੜਾ ਕਦਮ ਵਧਾ ਰਹੀ ਹੈ। ਕੈਨੇਡਾ ਅਤੇ ਅਮਰੀਕਾ ਦੇ ਦਰਮਿਆਨ ਵੱਧ ਰਹੇ ਵਪਾਰਕ ਤਣਾਅ ਅਤੇ ਸਿਆਸੀ ਖਿੱਚੋਤਾਣ ਦਾ ਅਸਰ ਹੁਣ ਦੋਵਾਂ ਦੇਸ਼ਾਂ ਦੇ ਤਕਨਾਲੋਜੀ ਖੇਤਰ ਦੇ ਉੱਤੇ ਵੀ ਸਪਸ਼ਟ ਜਿਹੜਾ ਦਿਸਣ ਲੱਗ ਪਿਆ। ਕੈਨੇਡਾ ਦੀ ਆਰਟੀਫਿਸ਼ਲ ਇੰਟੈਲੀਜੈਂਸੀ ਜਿਹੜੀ ਹੈ AI ਕੰਪਨੀ ਕੇਸਵੇ ਨੇ ਜਿਹੜਾ ਅਮਰੀਕੀ ਸਰਕਾਰ ਦੇ ਨਾਲ ਜੁੜੇ ਕੰਮਾਂ ਤੋਂ ਪਿੱਛੇ ਹਟਣ ਦਾ ਜਿਹੜਾ ਵੱਡਾ ਫੈਸਲਾ ਲਿਆ। ਕਾਨੂੰਨੀ ਅਤੇ ਰੱਖਿਆ ਖੇਤਰ ਦੇ ਲਈ AI ਔਜ਼ਾਰ ਤਿਆਰ ਕਰਨ ਵਾਲੀ ਇਸ ਓਟਾਵਾ ਸਥਿਤ ਕੰਪਨੀ ਨੇ ਹੁਣ ਆਪਣਾ ਜਿਹੜਾ ਧਿਆਨ ਕੈਨੇਡਾ ਦੇ ਘਰੇਲੂ ਰੱਖਿਆ ਖੇਤਰ ਅਤੇ ਯੂਰਪ ਅਤੇ ਤਾਈਵਾਨ ਦੇ ਵਰਗੇ ਵਿਦੇਸ਼ੀ ਬਾਜ਼ਾਰਾਂ ਦੇ ਵੱਲ ਨੂੰ ਮੋੜ ਲਿਆ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ CEO ਅਲ ਵਿਜੀਅਰ ਨੇ ਜਿਹੜਾ ਖੁਲਾਸਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਦੇ ਬਾਰੇ ਦਿੱਤੇ ਬਿਆਨਾਂ ਅਤੇ ਤਣਾਅਪੂਰਨ ਵਪਾਰ ਰਵੱਈਏ ਨੇ ਉਹਨਾਂ ਨੂੰ ਇਹ ਕਦਮ ਚੁੱਕਣ ਦੇ ਲਈ ਮਜਬੂਰ ਕੀਤਾ ਹੈ। ਵਿਜੀਅਰ ਨੇ ਕਿਹਾ ਕਿ ਜਦੋਂ ਇੱਕ ਪਾਸੇ ਅਮਰੀਕਾ ਸਾਨੂੰ ਧਮਕੀਆਂ ਦੇ ਰਿਹਾ ਹੈ ਤਾਂ ਅਜਿਹੇ ਮਾਹੌਲ ਦੇ ਵਿੱਚ ਅਸੀਂ ਉਹਨਾਂ ਦੀਆਂ AI ਲੋੜਾਂ ਪੂਰੀਆਂ ਕਰਨ ਦੇ ਲਈ ਅੱਗੇ ਵਧਣ ਦੇ ਵਿੱਚ ਸਹਿਜ ਮਹਿਸੂਸ ਨਹੀਂ ਕਰਦੇ ਹਾਂ। ਇਹ ਫੈਸਲਾ ਕੰਪਨੀ ਦੇ ਲਈ ਆਰਥਿਕ ਤੌਰ ਦੇ ਉੱਤੇ ਵੱਡਾ ਝਟਕਾ ਵੀ ਸਾਬਤ ਹੋ ਸਕਦਾ ਹੈ। ਕੰਪਨੀ ਨੇ ਇੱਕ ਪ੍ਰਮੁੱਖ ਅਮਰੀਕੀ ਉਦਯੋਗਿਕ ਸੰਮੇਲਨ 'ਚ ਪੇਸ਼ਕਾਰੀ ਦੇ ਲਈ ਚੁਣੀਆਂ ਗਈਆਂ 8 ਕੰਪਨੀਆਂ ਦੇ ਵਿੱਚ ਥਾਂ ਬਣਾਈ ਸੀਗੀ ਜਿੱਥੇ $50 ਤੋਂ $100 ਮਿਲੀਅਨ ਤੱਕ ਦਾ ਨਿਵੇਸ਼ ਮਿਲਣ ਦੀ ਸੰਭਾਵਨਾ ਸੀ। ਪਰ ਕੈਨੇਡੀਅਨ ਕੰਪਨੀਆਂ ਨੇ ਇਸ ਵੱਡੇ ਨਿਵੇਸ਼ ਦੀ ਪਰਵਾਹ ਨਾ ਕਰਦਿਆਂ ਹੋਇਆਂ ਅਮਰੀਕੀ ਬਾਜ਼ਾਰ ਨੂੰ ਨਾ ਕਰ ਦਿੱਤੀ ਹੈ। ਇਸ ਘਟਨਾਕ੍ਰਮ ਨੇ ਕੈਨੇਡਾ ਦੇ AI ਜਿਹੜਾ ਖੇਤਰ ਦੀ ਅਮਰੀਕੀ ਇਨਫਰਾਸਟ੍ਰਕਚਰ ਅਤੇ ਨਿਰਭਰਤਾ ਦੇ ਬਾਰੇ ਵੀ ਚਿੰਤਾਵਾਂ ਵਧਾ ਦਿੱਤੀਆਂ ਨੇ। ਟੋਰਾਂਟੋ ਯੂਨੀਵਰਸਿਟੀ ਦੇ ਤਕਨਾਲੋਜੀ ਨੀਤੀ ਮਾਹਰ ਸ਼ਾਨ ਮੁਲਿਨ ਨੇ ਜਿਹੜਾ ਸਵਾਲ ਉਠਾਇਆ ਕਿ ਸੰਵੇਦਨਸ਼ੀਲ ਸਰਕਾਰੀ ਅਤੇ ਰੱਖਿਆ ਡਾਟਾ ਅਜਿਹੇ ਕਲਾਊਡ ਜਾਂ ਮਾਡਲਾਂ ਦੇ ਰਾਹੀਂ ਕਿਉਂ ਚੱਲਣਾ ਚਾਹੀਦਾ ਹੈ ਜੋ ਦੇਸ਼ ਦੇ ਆਪਣੇ ਕੰਟਰੋਲ ਦੇ ਵਿੱਚ ਹੀ ਨਾ ਹੋਣ। ਇਹੀ ਮੁੱਦਾ ਹੁਣ ਭਾਰਤ ਦੇ ਵਿੱਚ ਚੱਲ ਰਿਹਾ। ਹਾਲਾਂਕਿ ਕੈਨੇਡਾ ਸਰਕਾਰ ਨੇ ਹੁਣ ਇੱਥੇ ਥੋੜ੍ਹੀ ਕੋਈ ਅਡਾਨੀ ਜਾਂ ਅਬਾਨੀ ਬੈਠਾ ਪਈ ਕੈਨੇਡਾ ਦੇ ਵਿੱਚ, ਅਤੇ ਉਹ ਵੀ ਤਾਂ ਆਪਣੀ ਜਿਹੜੀ ਹੈ ਸੁਰੱਖਿਆ ਦੇ ਬਾਰੇ ਸੋਚ ਰਿਹਾ, ਪਰ ਉੱਥੇ ਜਿਹੜਾ ਮੁੱਦਾ ਹੈ ਅਡਾਨੀ ਅਬਾਨੀ ਦਾ ਜਾਂ BJP ਦੇ ਨਾਲ ਬਣ ਜਾਂਦਾ, ਅਤੇ ਉਹ ਮੁੱਦਾ ਕਿਤੇ ਨਾ ਕਿਤੇ ਫਿਰ ਹੋਰ ਹੀ ਪਾਸੇ ਨੂੰ ਰੰਗ ਜਿਹੜੀ ਹੈ ਰੰਗਤ ਮਿਲ ਜਾਂਦੀ ਉਸ ਚੀਜ਼ ਨੂੰ। ਪਰ ਇਹ ਸਾਰੀਆਂ ਡਾਟਾ ਜਾਂ ਸੇਫਟੀ ਜਿਹੜੀ ਅੱਜ ਦੀ ਡਿਜੀਟਲ ਦੁਨੀਆ ਹੈ ਉਹਦੇ ਵਿੱਚ ਬਹੁਤ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਉੱਥੇ ਜੇ ਐਲਨ ਮਸਕ ਸਟਾਰਲਿੰਕ ਲੈ ਕੇ ਆਉਂਦਾ ਹੈ ਅਤੇ ਜਿਹੜਾ ਜੋ ਡਾਟਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਦਾ ਮੁੱਲ ਵੱਟਦੇ ਨੇ, ਉਹ ਬਹੁਤ ਵੱਡਾ ਵਪਾਰ ਕਰਦੇ ਆ, ਇੱਕ ਦੂਸਰੇ ਮੁਲਕਾਂ ਨੂੰ ਜਿਹੜਾ ਪ੍ਰੋਵਾਈਡ ਕਰਾਉਂਦੇ ਹੈ ਉਹਦੇ ਵਿੱਚ ਬਥੇਰਾ ਕੁਝ ਹੋ ਸਕਦਾ ਹੈ। ਇੱਥੇ ਤੱਕ ਕਿ ਤੁਹਾਡੇ ਸਟੋਰ ਵੀ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਕਹਿ ਸਕਦੇ ਹਾਂ ਕੈਪਚਰ ਕੀਤਾ ਜਾ ਸਕਦਾ। ਅੱਗੇ ਜਾ ਕੇ ਇੱਕ ਰਿਪੋਰਟ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਫਰਾਂਸ ਵਰਗੇ ਮੁਲਕਾਂ ਦੇ ਵਿੱਚ ਕੀ ਕੁਝ ਵਾਪਰ ਰਿਹਾ। ਇਸੇ ਤਰ੍ਹਾਂ ਹਾਲਾਂਕਿ ਕੈਨੇਡਾ ਸਰਕਾਰ ਨੇ ਡਾਟਾ ਸੈਂਟਰਾਂ ਅਤੇ ਸੁਪਰ ਕੰਪਿਊਟਿੰਗ ਦੇ ਵਿੱਚ ਨਿਵੇਸ਼ ਦੇ ਵਾਅਦੇ ਕੀਤੇ ਨੇ, ਪਰ ਇਸ ਸਮਰੱਥਾ ਨੂੰ ਬਣਾਉਣ ਦੇ ਵਿੱਚ ਅਜੇ ਕਾਫੀ ਸਮਾਂ ਅਤੇ ਅਰਬਾਂ ਡਾਲਰ ਲੱਗਣਗੇ। ਦੂਜੇ ਪਾਸੇ ਕੈਨੇਡਾ ਦੇ ਵਿੱਚ AI ਕੰਪਨੀਆਂ ਦੇ ਲਈ ਫੰਡ ਜਿਹੜਾ ਇਕੱਠਾ ਕਰਨਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ। ਸਰਕਾਰੀ ਬੁਲਾਰਿਆਂ ਦਾ ਕਹਿਣਾ ਹੈ ਕਿ ਕੈਨੇਡੀਅਨ ਉੱਦਮੀਆਂ ਨੂੰ ਦੇਸ਼ ਛੱਡਣ ਦੀ ਲੋੜ ਨਹੀਂ ਪਵੇਗੀ ਅਤੇ ਸਰਕਾਰ ਖੁਦ ਸਥਾਨਕ ਕੰਪਨੀਆਂ ਦੀ ਮੁੱਖ ਖਰੀਦਦਾਰ ਬਣ ਕੇ ਜਿਹੜਾ ਸਹੀ ਸਹਿਯੋਗ ਦੇਵੇਗੀ। ਫਿਲਹਾਲ ਕੈਨੇਡਾ ਦੇ ਰੱਖਿਆ ਬਜਟ ਦੇ ਵਿੱਚ ਵਾਧੇ ਅਤੇ ਤੇਜ਼ੀ ਦੇ ਨਾਲ ਹੋ ਰਹੀ ਸਰਕਾਰੀ ਖਰੀਦ ਪ੍ਰਕਿਰਿਆ ਨੂੰ ਦੇਸ਼ ਦੇ AI ਉਦਯੋਗ ਦੇ ਲਈ ਇੱਕ ਮਹੱਤਵਪੂਰਨ ਪ੍ਰੀਖਿਆ ਦੇ ਵਜੋਂ ਦੇਖਿਆ ਜਿਹੜਾ ਜਾ ਰਿਹਾ। ਦੂਸਰੇ ਪਾਸੇ ਟਰੰਪ ਸਾਹਿਬ ਜਿਹੜੇ ਨੇ ਅਤੇ ਉਹ ਤਾਂ ਸੀਗੇ ਸੀਗੇ, ਪਰ ਟਰੰਪ ਜੂਨੀਅਰ ਦੀ ਜਿਹੜੀ ਐਕਸ ਮੰਗੇਤਰ ਹੈ ਉਹਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਗ੍ਰੀਸ ਦੇ ਵਿੱਚ ਅਮਰੀਕੀ ਰਾਜਦੂਤ ਅਹੁਦੇ ਦੇ ਉੱਤੋਂ ਹਟਾਉਣਗੇ ਹੁਣ ਟਰੰਪ ਸਾਹਿਬ ਇਹਨਾਂ ਨੂੰ, ਮਹਿੰਗੇ ਤੋਹਫੇ ਲੈਣ ਦੇਣ ਦਾ ਜਿਹੜਾ ਮੁੱਦਾ ਦੋਸ਼ ਲੱਗਿਆ। ਟਰੰਪ ਜਿਹੜੇ ਨੇ ਦੁਰਵਿਹਾਰ ਦੀਆਂ ਕਈ ਰਿਪੋਰਟਾਂ ਤੋਂ ਬਾਅਦ ਗ੍ਰੀਸ ਦੇ ਵਿੱਚ ਅਮਰੀਕੀ ਰਾਜਦੂਤ ਕਿਬਰਲੀ ਗਿਲ ਫੋਇਲ ਨੂੰ ਜਿਹੜਾ ਹਟਾਉਣ ਦੇ ਉੱਤੇ ਵਿਚਾਰ ਕਰ ਰਹੇ ਨੇ। ਟਰੰਪ ਉਹਨਾਂ ਰਿਪੋਰਟਾਂ ਦੀ ਨਿਗਰਾਨੀ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਗਿਲ ਫੋਇਲ ਜੋ ਕਿ ਟਰੰਪ ਦੇ ਵੱਡੇ ਪੁੱਤਰ ਡੋਨਲਡ ਟਰੰਪ ਜੂਨੀਅਰ ਦੀ ਮੰਗੇਤਰ ਸੀਗੀ, ਉਹਨੇ 4 ਸਾਲਾਂ ਤੱਕ ਰਾਜਦੂਤ ਦੇ ਵਜੋਂ ਮਹਿੰਗੇ ਤੋਹਫੇ ਸਵੀਕਾਰ ਕੀਤੇ ਨੇ ਅਤੇ ਆਪਣੀ ਨਿਯੁਕਤੀ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਪ੍ਰਸ਼ਾਸਨ ਦੇ ਅੰਕੜਿਆਂ ਦੇ ਨਾਲ ਜਾਣ ਪਛਾਣ ਦੇ ਬਦਲੇ ਪੈਸੇ ਦੀ ਮੰਗ ਕੀਤੀ ਹੈ। ਗਿਲ ਫੋਇਲ ਦੇ ਵਕੀਲਾਂ ਨੇ ਪੈਸੇ ਮੰਗਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸਦੀ ਯਾਤਰਾ ਦੇ ਬਾਰੇ ਰਿਪੋਰਟਾਂ ਗੁੰਮਰਾਹਕੁਨ ਹਨ ਅਤੇ ਉਹਨਾਂ ਕਿਹਾ ਕਿ ਉਹਨੇ ਸੰਘੀ ਤੋਹਫੇ ਅਤੇ ਰਿਪੋਰਟਿੰਗ ਨਿਯਮਾਂ ਦੀ ਪਾਲਣਾ ਕੀਤੀ ਹੈ। ਇਹਨਾਂ ਰਿਪੋਰਟਾਂ ਨੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਰਾਜ਼ ਕੀਤਾ ਹੈ, ਖਾਸ ਕਰਕੇ ਕਿਉਂਕਿ ਇਹ ਉਸ ਸਮੇਂ ਆਈਆਂ ਨੇ ਜਦੋਂ ਵਿਦੇਸ਼ ਮੰਤਰੀ ਮਾਰਕੋ ਰੂਬੀਓ ਐਕਰੋਪੋਲਿਸ ਤੋਂ ਜਿਹੜਾ ਪੱਛਮੀ ਲੋਕਤੰਤਰ ਅਤੇ ਇੱਕ ਉੱਚ ਪ੍ਰੋਫਾਈਲ ਭਾਸ਼ਣ ਦੇਣ ਦੇ ਲਈ ਜਿਹੜਾ ਐਥਨਸ ਦੇ ਵਿੱਚ ਸਨ। ਉਸ ਵਿਅਕਤੀ ਨੇ ਕਿਹਾ ਕਿ ਟਰੰਪ ਤੋਂ ਜਲਦੀ ਗਿਲ ਫੋਇਲ ਨੂੰ ਹਟਾਉਣ ਦਾ ਫੈਸਲਾ ਲੈਣ ਦੀ ਉਮੀਦ ਹੈ ਅਤੇ ਸ਼ੁੱਕਰਵਾਰ ਬੀਤੇ 'ਚ ਜਦੋਂ CNN ਦੇ ਦੋਸ਼ਾਂ ਦੇ ਬਾਰੇ ਪੁੱਛਿਆ ਸੀਗਾ ਤਾਂ ਰਾਸ਼ਟਰਪਤੀ ਨੇ ਗਿਲ ਫੋਇਲ ਦਾ ਜਿਹੜਾ ਬਚਾਅ ਨਹੀਂ ਕੀਤਾ ਹੈ। ਆਖਰੀ ਖਬਰਾਂ ਦੇ ਵੱਲ ਨੂੰ ਵੱਧਦਿਆਂ ਜੋ ਯੂਰਪ ਦੇ ਹਾਲਾਤ ਨੇ, ਸਭ ਤੋਂ ਵੱਧ ਜਿੱਥੇ ਫਿਨਲੈਂਡ ਖੁਸ਼ਹਾਲੀ ਦੇ ਮੁਲਕਾਂ ਦੇ ਵਿੱਚ ਨੰਬਰ 1 ਆਉਂਦਾ ਹੈ ਅਤੇ ਹਾਲਾਤ ਅੱਜ ਇਹ ਨੇ ਕਿ ਇੱਥੇ ਕਾਰੋਬਾਰਾਂ ਦਾ ਜੋ ਹਾਲਾਤ ਬਣੇ ਹੋਏ ਨੇ ਅਤੇ ਉਹਦੇ ਵਿੱਚ 2026 ਦੇ ਵਿੱਚ ਪੂਰੇ ਯੂਰਪ ਦੇ ਵਿੱਚੋਂ ਬੇਰੋਜ਼ਗਾਰੀ ਦਰਾਂ ਜਿਹੜੀਆਂ ਮੁੱਖ ਨੁਕਤੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਅਤੇ ਫਿਨਲੈਂਡ ਜਿਹੜਾ ਨੰਬਰ 1 ਦੇ ਉੱਤੇ ਆ ਰਿਹਾ। ਫਿਨਲੈਂਡ ਦੇ ਵਿੱਚ 10.3% ਜਿਹੜਾ ਯੂਰਪ ਦੇ ਵਿੱਚ ਸਭ ਤੋਂ ਵੱਧ ਬੇਰੋਜ਼ਗਾਰੀ ਦਰ ਹੈ, ਜੋ ਸਪੇਨ ਦੇ ਵਿੱਚ 10.0 ਦੱਸੀ ਜਾਂਦੀ ਹੈ, 10% ਦੱਸੀ ਜਾਂਦੀ ਹੈ। ਇਸੇ ਤਰ੍ਹਾਂ ਫਿਨਲੈਂਡ ਦੇ ਵਿੱਚ 10.3 ਹੈ, ਪਹਿਲੇ ਨੰਬਰ ਦੇ ਉੱਤੇ ਹੈ ਅਤੇ ਸਪੇਨ ਦੂਜੇ ਨੰਬਰ 'ਤੇ ਆਉਂਦਾ। ਇਹ ਤਕਰੀਬਨ 32 ਤੋਂ ਜਿਹੜੇ ਨੇ ਮੁਲਕਾਂ ਤੋਂ ਉੱਪਰ ਦੀ ਰਿਪੋਰਟ ਹੈ, ਯੂਰਪੀਅਨ ਮੁਲਕ ਜਿਹੜੇ ਨੇ। ਅਤੇ ਥੋੜ੍ਹਾ ਜਿਹਾ ਅੱਗੇ ਜਾਂਦਾ ਜਰਮਨੀ ਅਤੇ ਨੀਦਰਲੈਂਡ ਦੋਵੇਂ ਜਿਹੜੇ ਨੇ 4.0% ਦੇ ਉੱਤੇ ਨੇ ਅਤੇ ਬੇਰੋਜ਼ਗਾਰੀ ਦੀ ਦਰ ਫਰਾਂਸ ਦੇ ਵਿੱਚ 8.2% ਦੇ ਨਾਲੋਂ ਅੱਧੇ ਤੋਂ ਵੀ ਘੱਟ ਹੈ। ਚੈੱਕਆਊਟ ਜਿਹੜੀ ਹੈ ਉਹਦੇ ਵਿੱਚ ਆਪਣੇ ਯੂਰਪੀਅਨ ਯੂਨੀਅਨ ਦੇ ਵਿੱਚ ਸਭ ਤੋਂ ਘੱਟ ਬੇਰੋਜ਼ਗਾਰੀ ਦਰ ਜਿਹੜੀ ਪਾਈ ਗਈ ਹੈ 3.2। ਯੂਰਪ ਦਾ ਬੇਰੋਜ਼ਗਾਰੀ ਦਾ ਦ੍ਰਿਸ਼ ਜਿਹੜਾ ਬਦਲ ਰਿਹਾ ਹੈ। ਸਪੇਨ ਲੰਮੇ ਸਮੇਂ ਤੋਂ ਉੱਚ ਬੇਰੋਜ਼ਗਾਰੀ ਦੇ ਨਾਲ ਜੁੜਿਆ ਹੋਇਆ ਹੈ ਤੇ ਪਰ ਹੁਣ ਇੱਕ ਨੋਰਡਿਕ ਦੇਸ਼ ਮਹਾਂਦੀਪ ਦੀ ਬੇਰੋਜ਼ਗਾਰੀ ਜਿਹੜੀ ਹੈ ਦਰਜਾਬੰਦੀ ਦੇ ਵਿੱਚ ਸਿਖਰ ਦੇ ਉੱਤੇ ਹੈ। ਇਹ ਮੈਪ ਜਿਹੜਾ ਹੈ ਯੂਰੋਸਟੈਟ ਜਿਹੜਾ ONS ਤੇ ਰੋਸ ਸਟੈਂਟ ਦੇ ਅੰਕੜਿਆਂ ਦੀ ਵਰਤੋਂ ਕਰਦੇ ਹੋਏ ਜਿਹੜਾ ਇਹ ਸਾਰਾ ਕੁਝ ਬਣਾਇਆ ਗਿਆ ਹੈ, ਅਪਡੇਟ ਕੀਤਾ ਹੈ। ਤੇ ਅਗਸਤ 2026 ਦੇ ਵਿੱਚ ਪੂਰੇ ਯੂਰਪ ਦੇ ਵਿੱਚ ਬੇਰੋਜ਼ਗਾਰੀ ਦਰਾਂ ਦੀ ਤੁਲਨਾ ਕਰਦਾ ਹੈ ਤੇ ਯੂਨਾਈਟਿਡ ਕਿੰਗਡਮ ਜਿਹੜਾ UK ਤੇ ਸਵਿਟਜ਼ਰਲੈਂਡ ਦੇ ਲਈ ਡਾਟਾ ਜੂਨ 2026 ਨੂੰ ਦਰਸਾਉਂਦਾ ਹੋਇਆ ਜੋ ਕਿ ਸਭ ਤੋਂ ਤਾਜ਼ਾ ਉਪਲਬਧ ਮਹੀਨਿਆਂ ਦੇ ਵਿੱਚ ਦਿੱਤਾ ਗਿਆ। ਯੂਰਪ ਦਾ ਬਦਲਦਾ ਬੇਰੋਜ਼ਗਾਰੀ ਪਾੜਾ ਜਿਹੜਾ ਉਹਦੇ ਵਿੱਚ ਫਿਨਲੈਂਡ ਦੀ ਸਥਿਤੀ ਯੂਰਪ ਦੀ ਬੇਰੋਜ਼ਗਾਰੀ ਦਰਜਾਬੰਦੀ ਦੇ ਵਿੱਚ ਇੱਕ ਮਹੱਤਵਪੂਰਨ ਬਦਲਾਅ ਨੂੰ ਦਰਸਾਉਂਦੀ ਹੈ। ਸਪੇਨ ਇੱਕ ਸਾਲ ਪਹਿਲਾਂ ਸਿਖਰਲੇ ਸਥਾਨ ਦੇ ਉੱਤੇ ਸੀਗਾ ਪਰ ਉਦੋਂ ਤੋਂ ਫਿਨਲੈਂਡ ਅੱਗੇ ਨਿਕਲ ਗਿਆ ਕੁਝ ਹੋਰ ਥਾਵਾਂ ਦੇ ਉੱਤੇ। ਗ੍ਰੀਸ ਜਿਹੜਾ ਹੈ ਉਹਦੀ ਬੇਰੋਜ਼ਗਾਰੀ ਦਰ ਸਾਲ ਦੌਰਾਨ 8.8 ਤੋਂ ਘਟਾ ਕੇ 7.4% ਹੋ ਗਈ ਜੋ ਇਸਦੇ ਕਿਰਤ ਬਾਜ਼ਾਰ ਜਿਹੜਾ ਲੇਬਰ ਮਾਰਕੀਟ ਹੈ ਉਹਦੇ ਸੁਧਾਰ ਨੂੰ ਜਾਰੀ ਰੱਖਦੀ ਹੈ। ਇਸਦੇ ਉਲਟ ਫਰਾਂਸ ਦੀ ਸਥਿਤੀ ਦੇ ਰਹੀ ਜੋ ਰਹਿ ਰਹੀ ਹੈ ਜਿੱਥੇ ਇਸਦਾ ਦਰ 7.8% ਤੋਂ ਵੱਧ ਕੇ 8.2 ਹੋ ਗਈ ਹੈ। ਅਤੇ ਫਿਨਲੈਂਡ ਦੇ ਵਿੱਚ ਮਜ਼ਬੂਤ ਨਿਰਯਾਤ ਜਿਹੜਾ ਹੈ ਐਕਸਪੋਰਟ ਹੁੰਦਾ ਹੈ ਅਤੇ ਨਿਵੇਸ਼ ਨੇ ਅਜੇ ਤੱਕ ਵਿਆਪਕ ਤੌਰ ਦੇ ਉੱਤੇ ਨੌਕਰੀਆਂ ਦੇਣ ਦੇ ਵਿੱਚ ਮਦਦ ਨਹੀਂ ਕੀਤੀ ਹੈ। ਹਾਲੇ ਕਿ ਟਰੰਪ ਨੇ ਵੀ ਥੋੜ੍ਹਾ ਮੱਥਾ ਲਾਇਆ ਸੀ ਕਿ ਭਾਈ ਕਿਤੇ ਨਾ ਕਿਤੇ ਜਿਹੜੇ ਸੀ ਪਹਿਲਾਂ ਆਈਸ ਬ੍ਰੇਕਰ ਜਿਹੜੇ ਨੇ ਫਿਨਲੈਂਡ ਤੋਂ ਬਣਵਾ ਰਿਹਾ ਹੈ ਅਤੇ ਦੂਸਰੇ ਪਾਸੇ ਜਿਹੜਾ ਇੱਥੇ ਹੁਣ ਡਾਟਾ ਸੈਂਟਰ ਬਣ ਰਹੇ ਨੇ ਅਤੇ ਉਹਦੇ ਵਿੱਚ ਜ਼ਰੂਰ ਟਰੰਪ ਨੇ ਕਿਹਾ ਸੀ ਕਿ ਭਾਈ ਤੁਸੀਂ ਇਹ ਨਹੀਂ ਕਰ ਸਕਦੇ ਅਤੇ ਤੁਸੀਂ ਇਜਾਜ਼ਤ ਨਹੀਂ ਮੰਗੀ ਮੇਰੇ ਤੋਂ, ਪਰ ਉਹ ਇਸ ਚੀਜ਼ ਦੇ ਵਿੱਚ ਵਾਧਾ ਆਪ ਕਰ ਰਹੇ ਨੇ। ਦੇਖਦੇ ਹਾਂ ਇਹ ਜਿਹੜੇ ਡਾਟਾ ਸੈਂਟਰ ਨੇ ਕਿੰਨੀਆਂ ਕੁ ਨੌਕਰੀਆਂ ਜਿਹੜੀਆਂ ਅੱਗੇ ਪੈਦਾ ਕਰਦੇ ਹੈ। ਅਤੇ ਕਾਮਿਆਂ ਦੀ ਮੰਗ ਕਮਜ਼ੋਰ ਬਣੀ ਹੋਈ ਹੈ ਫਿਨਲੈਂਡ ਦੇ ਵਿੱਚ ਜਿਸ ਦੇ ਕਾਰਨ ਬਹੁਤ ਸਾਰੇ ਨੌਕਰੀ ਲੱਭਣ ਵਾਲੇ ਆਰਥਿਕ ਸੁਧਾਰ ਦੇ ਲੇਬਰ ਮਾਰਕੀਟ ਤੱਕ ਪਹੁੰਚਣ ਦੀ ਜਿਹੜੀ ਉਡੀਕ ਕਰ ਰਹੇ ਨੇ। ਰੂਸ ਦੀ ਘੱਟ ਬੇਰੋਜ਼ਗਾਰੀ ਦਰ ਜਿੱਥੇ ਜੰਗ ਲੱਗੀ ਹੋਈ ਹੈ ਉੱਥੇ ਸਭ ਤੋਂ ਘੱਟ ਹੈ 2.2%, ਲੋਕਾਂ ਕੋਲ ਬਹੁਤ ਕੰਮ ਹੈ ਦਾ ਪਿਛੋਕੜ ਕੁਝ ਵੱਖਰਾ ਹੀ ਹੈ। ਕੰਮਕਾਜੀ ਉਮਰ ਦੇ ਵਿੱਚ ਦਾਖਲ ਹੋਣ ਵਾਲੀਆਂ ਛੋਟੀਆਂ ਪੀੜ੍ਹੀਆਂ, ਜੰਗ ਦੇ ਦੌਰਾਨ ਦੇਸ਼ ਛੱਡ ਕੇ ਜਾਣਾ, ਫੌਜੀ ਉਤਪਾਦਨ ਦੇ ਵੱਲ ਤਬਦੀਲੀ ਨੇ ਜਿਹੜਾ ਕਿਰਤ ਦੀ ਘਾਟ ਦੇ ਵਿੱਚ ਯੋਗਦਾਨ ਪਾਇਆ ਹੈ ਜਿਸਦੇ ਨਾਲ ਕਾਮਿਆਂ ਦੇ ਲਈ ਮੁਕਾਬਲਾ ਤੇਜ਼ ਹੋ ਗਿਆ। ਜਰਮਨੀ ਦੀ ਕਾਰ ਉਦਯੋਗ ਨੂੰ ਜਿਹੜਾ ਵੱਡਾ ਝਟਕਾ ਲੱਗਿਆ। ਜਰਮਨੀ ਦੀ ਪ੍ਰਮੁੱਖ ਜਿਹੜੀ ਹੈ ਯੂਰਪੀਅਨ ਅਰਥ ਵਿਵਸਥਾਵਾਂ ਦੇ ਵਿੱਚੋਂ ਸਭ ਤੋਂ ਘੱਟ ਬੇਰੋਜ਼ਗਾਰੀ ਦਰਾਂ ਦੇ ਵਿੱਚੋਂ ਇੱਕ ਹੈ, ਪਰ ਇਸਦਾ ਆਟੋਮੋਟਿਵ ਜਿਹੜਾ ਕਾਰਾਂ ਦਾ ਮਾਰਕੀਟ ਹੈ, ਬਾਜ਼ਾਰ ਹੈ ਜਾਂ ਵਪਾਰ ਹੈ ਜਿਹੜੇ ਉਹਦੇ ਵਿੱਚ ਕਾਮਿਆਂ ਦੀ ਜ਼ਰੂਰਤ ਹੈ। ਉਦਯੋਗ ਕੁਝ ਹੋਰ ਹੀ ਕਹਾਣੀ ਜਿਹੜੀ ਬਿਆਨ ਕਰਦਾ ਹੈ। ਜੂਨ 2026 ਤੱਕ ਦੇ ਇੱਕ ਸਾਲ ਦੇ ਵਿੱਚ ਇਸ ਸੈਕਟਰ ਦੇ ਵਿੱਚ 42,300 ਨੌਕਰੀਆਂ ਖਤਮ ਹੋ ਗਈਆਂ। ਲੋਕਾਂ ਕੋਲ ਪੈਸੇ ਹੋਣਗੇ ਤਾਂ ਭਾਈ ਕਾਰਾਂ ਖਰੀਦਣਗੇ, ਜਿਸ ਦੇ ਨਾਲ ਰੋਜ਼ਗਾਰ 2005 ਤੋਂ ਬਾਅਦ ਆਪਣੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਆ ਗਿਆ। ਇਹ ਅੰਤਰ ਦਰਸਾਉਂਦਾ ਹੈ ਕਿਵੇਂ ਕਿਸੇ ਪ੍ਰਮੁੱਖ ਉਦਯੋਗ ਦੇ ਵਿੱਚ ਕਮਜ਼ੋਰੀ ਵਿਆਪਕ ਆਰਥਿਕਤਾ ਦੇ ਵਿੱਚ ਮੁਕਾਬਲਤਨ ਘੱਟ ਬੇਰੁਜ਼ਗਾਰੀ ਦੇ ਨਾਲ ਮੌਜੂਦ ਹੋ ਸਕਦੀ ਹੈ। ਅਮਰੀਕੀ ਟੈਰਿਫ ਅਤੇ ਚੀਨੀ ਮੁਕਾਬਲਾ ਜਰਮਨ ਕਾਰ ਨਿਰਮਾਤਾਵਾਂ ਦੇ ਉੱਤੇ ਦਬਾਅ ਪਾ ਰਹੇ ਨੇ। ਵੋਲਕਸਵੈਗਨ ਜਾਣੀ ਕਿ ਵੋਕਸਵੈਗਨ ਜਿਹੜੀ ਹੈ ਆਪਣੀ ਕੰਪਨੀ ਹੈ ਵੋਕਸਵੈਗਨ, ਯੂਰਪ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ ਜੋ ਕਿ ਆਪਣੀ ਚਾਹੇ ਉਹ ਮਰਸਡੀ ਹੈ, BMW ਹੈ, BMW ਹੈ ਜਾਂ ਓਡੀ ਹੈ ਜਾਂ ਫਿਰ ਵੋਕਸਵੈਗਨ ਹੈ, ਤਿੰਨੇ ਚਾਰੇ ਕੰਪਨੀਆਂ ਜਿਹੜੀਆਂ ਨੇ ਜਰਮਨ ਦੇ ਵਿੱਚ ਹੀ ਕਾਰ ਤਿਆਰ ਕਰਦੀਆਂ ਨੇ। ਯੂਰਪ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ, ਉਹਨੇ ਚੇਤਾਵਨੀ ਦਿੱਤੀ ਹੈ ਕਿ ਚੀਨ ਦੇ ਅੰਦਰ ਜਿਹੜਾ ਅਤੇ ਚੀਨੀ ਸਕੋਡਾ ਵੀ ਇਹਨਾਂ ਨੇ ਲਈ ਹੋਈ ਹੈ, ਬ੍ਰਾਂਡਾਂ ਦੇ ਯੂਰਪ ਦੇ ਵਿੱਚ ਫੈਲਣ ਦੇ ਨਾਲ ਮੁਕਾਬਲਾ ਤੇਜ਼ ਹੋ ਰਿਹਾ ਹੈ ਜਿਹਦੇ ਨਾਲ ਪਹਿਲਾਂ ਯੋਜਨਾਬੰਦ ਕੀਤੇ ਗਏ ਲਾਗਤ ਘਟਾਉਣ ਦੇ ਉਪਾਅ ਨਾਕਾਫੀ ਹੋ ਗਏ ਨੇ। ਇਹ ਛਾਂਟੀ ਵੱਡੇ ਕਾਰ ਬ੍ਰਾਂਡਾਂ ਤੋਂ ਵੀ ਅੱਗੇ ਤੱਕ ਫੈਲੀ ਹੋਈ ਹੈ। ਜਰਮਨ ਪਾਰਟਸ ਜਿਹੜੇ ਨੇ ਜੋ ਜਿੱਦਾਂ ਕਿ ਕੈਨੇਡਾ ਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਅਮੈਰੀਕਾ ਨੂੰ ਜਿਹੜਾ ਟਰਾਂਸਪੋਰਟ ਜਾਂ ਟਰੱਕਿੰਗ ਦੇ ਜਾਂ ਬਹੁਤ ਸਾਰੇ ਪਾਰਟ ਡਿਲੀਵਰ ਕੀਤੇ ਜਾਂਦੇ ਹੈ, ਇਸੇ ਤਰ੍ਹਾਂ ਜਰਮਨ ਪਾਰਟਸ ਹੈ ਉਪਕਰਨ ਜਿਹੜੇ ਨੇ ਸਪਲਾਇਰਾਂ ਦੇ ਕੋਲ ਰੋਜ਼ਗਾਰ ਸਾਲ ਦੇ ਦੌਰਾਨ 7.6% ਘੱਟ ਗਿਆ, ਜਦੋਂ ਕਿ ਵਾਹਨ ਅਤੇ ਇੰਜਨ ਨਿਰਮਾਤਾਵਾਂ ਦੇ ਵਿੱਚ 6.1% ਦੀ ਗਿਰਾਵਟ ਆਈ ਹੈ। ਇਸ ਉਦਯੋਗ ਦੀਆਂ ਮੁਸ਼ਕਲਾਂ ਆਟੋਮੋਟਿਵ ਸਪਲਾਈ ਚੇਨ ਦੇ ਨਾਲ ਜੁੜੇ ਕਾਰੋਬਾਰਾਂ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਨੇ ਅਤੇ ਸਪੇਨ ਦਾ ਸੈਰ ਸਪਾਟਾ ਬੂਮ ਇਸ ਦੇ ਸੁਧਾਰ ਦਾ ਜਿਹੜਾ ਸਮਰਥਨ ਕਰਦਾ ਹੈ। ਸਪੇਨ ਦੇ ਵਿੱਚ ਅਜੇ ਵੀ 2 ਅੰਕੀ ਬੇਰੋਜ਼ਗਾਰੀ ਦਰ ਹੈ ਪਰ ਇਸ ਨੇ ਜਿਹੜਾ ਮਹੱਤਵਪੂਰਨ ਪ੍ਰਗਤੀ ਕੀਤੀ ਹੋਈ ਹੈ। 2013 ਦੇ ਵਿੱਚ ਦੇਸ਼ ਦੇ ਲੇਬਰ ਫੋਰਸ ਦੇ ਵਿੱਚ 4 ਦੇ ਵਿੱਚੋਂ 1 ਤੋਂ ਵੱਧ ਵਿਅਕਤੀ ਬੇਰੋਜ਼ਗਾਰ ਸਨ। ਸੈਰ ਸਪਾਟਾ ਜਿਹੜਾ ਟੂਰਿਜ਼ਮ ਹੈ ਇਸ ਸੁਧਾਰ ਦਾ ਸਮਰਥਨ ਜਿਹੜਾ ਕਰਨਾ ਜਾਰੀ ਰੱਖ ਰਿਹਾ ਹੈ। 2026 ਦੀ ਦੂਜੀ ਤਿਮਾਹੀ ਦੇ ਵਿੱਚ ਇਸ ਸੈਕਟਰ ਨੇ 3.18 ਮਿਲੀਅਨ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ, ਜੋ ਕਿ 1 ਸਾਲ ਪਹਿਲਾਂ ਨਾਲੋਂ 5.4% ਵੱਧ ਹੈ। ਰਿਹਾਇਸ਼, ਭੋਜਨ ਸੇਵਾਵਾਂ ਅਤੇ ਯਾਤਰੀ ਆਵਾਜਾਈ ਦੇ ਵਿੱਚ ਵਾਧੇ ਨੇ ਵਿਜ਼ਿਟਰ ਅਰਥਚਾਰੇ ਦੇ ਵਿੱਚ ਨੌਕਰੀਆਂ ਪੈਦਾ ਕਰਨ ਦੇ ਵਿੱਚ ਮਦਦ ਕੀਤੀ ਹੈ। ਸਪੇਨ ਦੀ ਅਰਥ ਵਿਵਸਥਾ 2026 ਦੇ ਵਿੱਚ 2% ਵਧਣ ਦਾ ਅਨੁਮਾਨ ਦੱਸਿਆ ਹੈ। ਫਿਰ ਵੀ ਨੌਕਰੀਆਂ ਦੀ ਸਿਰਜਣਾ ਨੇ ਵਰਕਰਾਂ ਦੇ ਹੁਨਰ ਜਿਹੜੇ ਨੇ ਮਾਲਕਾਂ ਦੀਆਂ ਜ਼ਰੂਰਤਾਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਪਾੜੇ ਨੂੰ ਖਤਮ ਨਹੀਂ ਕੀਤਾ ਹੈ। ਉੱਤਰੀ ਅਤੇ ਸਪੇਨ ਦੇ ਵਿੱਚ ਜਿਹੜਾ ਵਧੇਰੇ ਵਿਭਿੰਨ ਅਰਥਚਾਰੇ ਅਤੇ ਦੱਖਣੀ ਖੇਤਰਾਂ ਦੇ ਨਾਲੋਂ ਘੱਟ ਬੇਰੁਜ਼ਗਾਰੀ ਹੁੰਦੀ ਹੈ, ਜਿੱਥੇ ਸੈਰ ਸਪਾਟਾ ਅਤੇ ਆਪਣੀ ਹੋਸਪਿਟੈਲਿਟੀ ਵੱਡੀ ਭੂਮਿਕਾ ਨਿਭਾਉਂਦੇ ਨੇ। ਅਤੇ ਸੈਰ ਸਪਾਟਾ ਸਪੇਨ ਦੇ ਸੁਧਾਰ ਨੂੰ ਅੱਗੇ ਵਧਾਉਣ ਦੇ ਵਿੱਚ ਮਦਦ ਕਰ ਰਿਹਾ ਹੈ, ਪਰ ਮਹੱਤਵਪੂਰਨ ਖੇਤਰੀ ਅਤੇ ਢਾਂਚਾਗਤ ਚੁਣੌਤੀਆਂ ਅਜੇ ਵੀ ਜਿਹੜੀਆਂ ਨੇ ਬਾਕੀ ਜਿਹੜੀਆਂ ਨੇ ਹੈਗੀਆਂ ਨੇ, ਅਤੇ ਉਹਨਾਂ ਦੀਆਂ ਚੀਜ਼ਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਲਓ ਦੋਸਤੋ, ਇਹ ਸੀ ਜੀ ਯੂਰਪ ਦੇ ਹਾਲਾਤ ਮੋਟੇ ਮੋਟੇ ਤੌਰ ਦੇ ਉੱਤੇ। ਵੈਸੇ ਤਾਂ 32-34 ਜਿਹੜੀਆਂ ਕੰਟਰੀਆਂ ਦਾ ਜ਼ਿਕਰ ਸੀਗਾ, ਪਰ ਇਹਨੂੰ ਥੋੜ੍ਹਾ ਜਿਹਾ ਸੰਖੇਪ ਕਰਨ ਦੀ ਮੈਂ ਕੋਸ਼ਿਸ਼ ਕੀਤੀ ਹੈ। ਅਤੇ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਹੋਏ ਨੇ ਮੁਹੰਮਦ ਜੀ, ਅਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਜ਼ਿੰਦਗੀ ਦੇ ਨਾਲ ਕੁਝ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਸਤਿ ਸ਼੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਮੁਹੰਮਦ ਜੀ, ਸਵਾਗਤ ਹੈ ਜੀ। ਹਾਂਜੀ ਮੁਹੰਮਦ ਜੀ, ਤੁਹਾਡਾ ਰੇਡੀਓ ਚੱਲੀ ਜਾਂਦਾ ਜੀ ਸ਼ਾਇਦ। ਹਾਂਜੀ ਮੁਹੰਮਦ ਜੀ, ਲਓ ਜੀ ਮੈਨੂੰ ਵਾਪਸ ਮੇਰੀ ਆਵਾਜ਼ ਆਈ ਜਾਂਦੀ, ਦੱਸੋ ਹੈ। ਤੇ ਹਾਂਜੀ ਹਾਂਜੀ, ਹੁਣ ਦੇਖੋ ਜੀ।
2: ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਆਵਾਜ਼ ਨਹੀਂ ਆ ਰਹੀ?
1: ਆ ਗਈ ਜੀ, ਆ ਗਈ ਜੀ, ਆ ਗਈ। ਹਾਂਜੀ ਆਉਂ ਦਿਓ ਜੀ। ਜੀ ਮੁਹੰਮਦ ਜੀ, ਹਾਂਜੀ ਸ਼ਾਇਦ ਮੁਹੰਮਦ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਹਾਂਜੀ ਨਹੀਂ ਜੀ, ਕਹਿੰਦੇ ਆਵਾਜ਼ ਨਹੀਂ ਆ ਰਹੀ ਜੀ, ਇੱਦਾਂ ਕਿੱਦਾਂ ਹੋ ਸਕਦਾ ਜੀ? ਆਵਾਜ਼ ਸਾਰਾ ਕੁਝ ਤਾਂ ਸਿਸਟਮ ਲੱਗਿਆ ਹੋਇਆ ਜੀ, ਸੈੱਟ ਹੈ ਜੀ। ਹਾਂਜੀ ਹਾਂਜੀ ਮੁਹੰਮਦ ਜੀ, ਸਵਾਗਤ ਹੈ
2: ਜੀ। ਥੈਂਕ ਯੂ ਸੋ ਮਚ, ਆਵਾਜ਼ ਨਹੀਂ ਆ ਰਹੀ ਸੀ।
1: ਹਾਂਜੀ ਜੀ, ਅਨੂ ਜੀ ਕੀ ਹਾਲ ਚਾਲ ਨੇ?
2: ਹਾਂਜੀ ਮੋਸਟ ਵੈਲਕਮ ਜੀ, ਬਹੁਤ ਵਧੀਆ, ਠੀਕ ਹੈ, ਸ਼ੁਕਰ ਹੈ ਉਸਦਾ, ਅਕਾਲ ਪੁਰਖ ਵਾਹਿਗੁਰੂ ਦਾ
1: ਜੀ
2: ਸੁਣੇ ਦਾ ਜੀ। ਬਿਲਕੁਲ, ਮੈਂ ਖਬਰਾਂ ਸੁਣ ਰਹੀ, ਰਾਜਨ ਸਿੰਘ ਸਾਹਿਬ ਦੀ ਗੱਲਬਾਤ ਕਰ ਰਹੇ ਸੀ ਜਦੋਂ, ਜੋ ਵੀ ਸੁਣ ਰਿਹਾ ਸੀ
1: ਜੀ।
2: ਬਿਲਕੁਲ, ਹਾਲਾਤ ਜਿਹੜੇ ਹੈਗੇ ਆ ਨਾਜ਼ੁਕ ਵੀ ਹੈਗੇ ਆ, ਲੇਕਿਨ ਬਸ ਵਾਲਾ ਜ਼ਰੂਰਤ ਉਹੀ ਹੈ ਨਾ, ਵੀ ਕਹਿਣ ਦਾ ਮਤਲਬ ਇਸ ਇਹਨੂੰ ਜਿਹੜਾ ਹੈਗਾ ਕਹਿਣ ਦਾ ਮਤਲਬ ਹਾਲਾਤ ਨੂੰ ਸਹੀ ਕਮਾਂਡ ਦੇਣ ਵਾਸਤੇ ਲਾਜ਼ਮ ਇੱਕ ਜਿਹੜਾ ਹੈਗਾ ਕਮਾਂਡਰ ਜ਼ਰੂਰ ਅੱਗੇ ਅੱਗੇ ਆਵੇ
1: ਜੀ,
2: ਜਾਂ ਸ਼ਖਸੀਅਤ ਅੱਗੇ ਆਵੇ ਜਿਹੜਾ ਹੈਗਾ, ਜਿਹਦੇ ਨਾਲ ਸਾਰਾ ਆਮਨਾ ਮਾਨ ਹੋ ਜਾਵੇ। ਲੇਕਿਨ ਹਾਲਾਤ ਬਿਲਕੁਲ ਪੂਰੀ ਤਰ੍ਹਾਂ ਸਹੀ ਨਹੀਂ ਆ
1: ਬਿਲਕੁਲ,
2: ਤੇ ਚਲੋ ਦੇਖਦੇ ਹਾਂ, ਸਾਡੀਆਂ ਦੁਆਵਾਂ ਹਮੇਸ਼ਾ ਨਾਲ ਹੈਗਾ, ਲੇਕਿਨ ਲਾਜ਼ਮ ਚਾਹੀਦਾ ਹੈਗਾ
1: ਜੀ
2: ਆਪਣੇ ਵਤਨ ਦੇ ਵਿੱਚ ਜਿਹੜਾ ਹੈਗਾ ਅਮਨਾ ਮਾਨ ਹੋਵੇ
1: ਬਿਲਕੁਲ।
2: ਤੇ ਬਾਕੀ ਜਿਹੜਾ ਹੈਗਾ ਦੇਖੋ, ਕੋਈ ਵੀ ਚੀਜ਼ ਹੈਗੀ ਆ ਵੀਰ ਭਵਿੰਦਰ ਜੀ, ਹਮੇਸ਼ਾ ਇੱਕੋ ਜਿਹੀ ਨੀ ਰਹਿੰਦੀ ਹੁੰਦੀ। ਜੇ ਆਪਾਂ ਕਹਿੰਦੇ ਨਾ ਵੀ ਲਵੀ ਹੁਣ ਦਿਨ ਚੜ ਗਿਆ ਤੇ ਦਿਨ ਹੀ ਰਹਿਣਾ ਹੈਗਾ ਸਦਾ, ਇਹ ਨਿਜ਼ਾਮ ਹੈ ਕੁਦਰਤ ਦਾ। ਜੇ ਦਿਨ ਹੈ ਤਾਂ ਉਸ ਤੋਂ ਬਾਅਦ ਰਾਤ ਵੀ ਤਾਂ ਆਉਂਦੀ ਹੈਗੀ ਆ ਨਾ, ਹਰ ਇੱਕ ਚੀਜ਼ ਨੂੰ ਟਾਈਮ ਦਿੱਤਾ
1: ਜੀ।
2: ਜੋ ਚੀਜ਼ ਵੀ ਆਪਣਾ ਜਿਹੜਾ ਹੈਗਾ ਲਸਣ ਨੇ ਬਣਾਈ ਜਾਂ ਅਕਾਲ ਪੁਰਖ ਨੇ ਬਣਾਈ, ਉਹਨੂੰ ਟਾਈਮ ਵੀ ਦਿੱਤਾ ਹੋਇਆ
1: ਜੀ।
2: ਦਿਨ ਹੈ ਤਾਂ ਉਹਨੂੰ ਟਾਈਮ ਦਿੱਤਾ, ਰਾਤ ਹੈ ਤਾਂ ਉਹਨੂੰ ਸੂਰਜ ਦੀ ਡਿਊਟੀ ਲਾ ਦਿੱਤੀ, ਦੇਖ ਲਓ ਉਹਨੇ ਉਹ ਆਪਣੇ ਦਿਨ ਟਾਈਮ ਤੇ ਆਉਂਦਾ ਹੈਗਾ ਜਾਂਦਾ ਹੈਗਾ, ਤਾਂ ਰਾਤ ਨੂੰ ਜਿਹੜਾ ਹੈਗਾ ਆਪਣੀ ਹਨਾ ਡਿਊਟੀ ਨਿਭਾਉਂਦਾ ਹੈਗਾ। ਤੇ ਇਸੇ ਤਰ੍ਹਾਂ ਹਰ ਚੀਜ਼ ਦਾ ਨਿਜ਼ਾਮ ਹੈ ਇੱਕ ਚੱਲਦਾ ਪਿਆ
1: ਬਿਲਕੁਲ,
2: ਲੇਕਿਨ ਸਹੀ ਜਿਹੜਾ ਹੈਗਾ ਸਹੀ ਢੰਗ ਦੇ ਨਾਲ ਸਭ ਤੇ ਚੱਲੇ, ਦਿਲੀ ਦੁਆਵਾਂ ਹੈਗੀਆਂ ਸਾਡੀਆਂ
1: ਜੀ।
2: ਔਰ ਤੁਹਾਡਾ ਵੀ ਬਹੁਤ ਬਹੁਤ ਸਲੂਟ ਹੈ ਤੁਹਾਨੂੰ,
1: ਥੈਂਕ ਯੂ ਜੀ,
2: ਕਿ ਤੁਸੀਂ ਜਿਹੜਾ ਹੈਗਾ ਦੇਖੋ ਇਹਦੇ ਨਾਲ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਜਾਗ੍ਰਿਤੀ ਪੈਦਾ ਹੁੰਦੀ ਹੈਗੀ ਆ,
1: ਤੇ
2: ਸਾਰੇ ਜਿਹੜੇ ਹੈਗੇ ਆ ਕਹਿਣ ਦਾ ਮਤਲਬ ਪਤਾ ਲੱਗਦਾ ਹੈਗਾ ਸਾਰਾ ਜਿਹੜਾ ਹੈਗਾ, ਤੇ ਬਾਕੀ ਗੱਲਾਂ ਬਾਤਾਂ ਵੀ ਹੁੰਦੀਆਂ, ਟਾਕ ਸ਼ੋਅ ਵੀ ਆ, ਤਾਂ ਉਹਦੇ ਨਾਲ ਸਾਰਾ ਜਿਹੜਾ ਹੈਗਾ ਸਾਹਮਣੇ ਆ
1: ਜੀ।
2: ਤੇ ਮੈਂ ਇੱਕ ਸੌਂਗ ਲੈ ਕੇ ਆਇਆ ਅੱਜ, ਚਲੋ ਮਾਹੌਲ ਦੇ ਹਿਸਾਬ ਦੇ ਨਾਲ ਜੇ ਤੁਹਾਡੀ ਇਜਾਜ਼ਤ ਹੋਵੇ
1: ਜ਼ਰੂਰ ਜ਼ਰੂਰ ਜ਼ਰੂਰ ਸਾਂਝਾ ਕਰੋ ਜੀ, ਸਾਂਝਾ ਕਰੋ ਜ਼ਰੂਰ ਜੀ, ਵੈਲਕਮ ਹੈ ਜੀ।
2: ਹਿੰਦੀ ਦੇ ਵਿੱਚ ਸੌਂਗ ਹੈ ਜੀ, ਮੈਂ ਸ਼ੁਰੂ ਕਰਦਾ
1: ਜੀ।

किसे मत काटो, यही फसाना है।

0: वाह जी
1: थैंक यू
0: वाह जी,
1: सो मच।
0: बहुत खूब मोहम्मद जी, बहुत बहुत शुक्रिया इन्हें सोने की इतद लाई,
1: शुक्रिया
0: शुक्रिया,
1: शुक्रिया,
0: थैंक यू
1: हमेशा
0: सत श्री अकाल,
1: जिंदाबाद करो।
0: शुक्रिया जी। जी दोस्तों, ऐसा जी मोहम्मद जी ते किस्मत दी गल करके गए ने, ते किस्मत जड़ी है देखो फ्रांस दे मुल्कां दे विच किहो जिही लिखी जा रही है, जिवें कि डिजिटल दुनिया दा जमाना है, ते खाण पीन दे स्टोरां दे विच साइबर अटैक होया है, तकरीबन 400 स्टोर जड़े ने इस चीज़ दे नाल प्रभावित हुए ने। देश दे विच हैकरां ने जिहड़ा की हैक कीता, जिस करके लखां रुपए दा खाना जिहड़ा खराब हो गया। गलबात तुहाडे नाल सांझी कर रहे हां, इयान एकमैन ते ह्यू शोफील्ड होना दी कलम दे विचों जिहड़ी जानकारी है बीबीसी तों जी, ते मैं तुहाडा दोस्त भुपिंदर पारिज ते दुआबा रेड दा मंच। फ्रांस दे सैकड़े सुपर मार्केटां नूं साइबर हमले दा निशाना जिहड़ा बनाया गया, जिस दे कारण उन्हां दे फ्रिजां अते फ्रीजरां दा तापमान वध गया, ते खराब होए ताजे ते जमे हुए खाण पीन दे समान दी कीमत लखां यूरो होण दा अंदाजा दस्सिया जा रिहा है। प्रभावित स्टोरां दे विचों इक दे अनुसार हैकरां ने रेफ्रिजरेशन जिहड़े ने, जाने कि जिहड़ियां फ्रिजां ने, यूनिटां दे तापमान नूं कंट्रोल करन वाले सॉफ्टवेयर उत्ते जिहड़ा कब्जा कर लिया, ते रातों रात कुछ यूनिटां दा तापमान 50 डिग्री सैलसियस तक जिहड़ा पहुँचा दिता गया। कोआपरेटिव यू दे जिहड़ा मुखी जिहड़े ने कार्यकारी अधिकारी ने कहा है कि इस दे कई सुपर मार्केटां दे उत्ते एक बेहद गंभीर अते बेमिसाल हमला होया है। इस हमले दे विच उस चेन दे 100 तों वध सुपर मार्केटां नूं जिहड़ा निशाना बनाया गया। इस तों इलावा इंटर मारशे अते इस दे नैटो ब्रांड दे जिहड़े ने 180 स्टोर दी प्रभावित जिहड़े ने इहदे विच होए ने। इक बुलारे ने दस्सिया कि इस तरह की घटना नूं रोकण दे लई एमरजेंसी उपाऽ दे वजों होर 100 स्टोरां दा इंटरनेट दे नालों संपर्क जिहड़ा कट दिता गया। कैरेफोर, मोनोप्री अते ई लेक लर्क वर्गियां होर वड्डियां जिहड़ियां ने इह स्टोरां दियां चेनां ने, उन्हां वी इस हमले दे नाल प्रभावित जिहड़ियां ने होईयां दस्सियां ने, ते हमला डेनमार्क दी इंजीनियरिंग कंपनी डेनफोस दे सॉफ्टवेयर नूं निशाना बना के कीता गया। इह प्रोग्राम कारोबारां नूं अपने जिहड़े ने फ्रीजर ने उपकरणां दा दूरों ही प्रबंधन करन दी सहूलत जिहड़ियां दिंदियां ने। ਆਮ ਤੌਰ ਦੇ ਉੱਤੇ ਸੁਪਰ ਮਾਰਕਟਾਂ ਦੇ ਫਰੀਜ਼ਰਾਂ ਨੂੰ ਰਾਤ ਵੇਲੇ ਥੋੜੇ ਸਮੇਂ ਦੇ ਲਈ ਬਰਫ਼ ਹਟਾਉਣ ਦੀ ਪ੍ਰਕਿਰਿਆ ਦੇ ਵਿੱਚ ਲੰਘਾਇਆ ਜਾਂਦਾ ਹੈ, ਜਾਂ ਕਿ ਦਿਨ ਵੇਲੇ ਜਿਹੜਾ ਖੋਲ੍ਹਦੇ ਰਹਿੰਦੇ ਆ, ਕਈ ਵਾਰੀ ਮੋਟੀ ਪਰਤ ਜੰਮ ਜਾਂਦੀ ਹੈ, ਅਤੇ ਉਸ ਕਰਕੇ ਫਿਰ ਉਹ ਰਾਤ ਨੂੰ ਜ਼ਿਆਦਾ ਖੋਲ੍ਹਦੇ ਨਹੀਂ ਗਏ, ਸਾਫ਼ ਸਫਾਈ ਕਰਨੀ ਹੁੰਦੀ ਹੈ ਸਟੋਰਾਂ ਦੀ, ਹੋਰ ਤਾਂ ਕੁਛ ਨਹੀਂ, ਅਤੇ ਬਾਕੀ ਉਹ ਫਿਰ ਨੋਰਮਲ ਟੈਂਪਰੇਚਰ ਦੇ ਵਿੱਚ ਲਿਆ ਕੇ ਰੱਖੇ ਜਾਂਦੇ ਆ ਕਿ ਜ਼ਿਆਦਾ ਉਹ ਬਰਫ਼ ਵਗੈਰਾ ਜਿਹੜੀ ਆਲੇ ਦੁਆਲੇ ਹੈ ਜੰਮੀ ਹੋਈ ਆ ਉਹ ਪਿਘਲ ਜਾਵੇ। ਜਿਸ ਦੇ ਦੌਰਾਨ ਤਾਪਮਾਨ ਥੋੜਾ ਵੱਧ ਜਾਂਦਾ ਹੈ, ਪਰ ਹਮਲਾਵਾਰਾਂ ਨੇ ਉਪਕਰਨਾਂ ਨੂੰ ਗਰਮ ਹੋਣ ਅਤੇ ਗਰਮ ਹੀ ਰਹਿਣ ਦੇ ਹੁਕਮ ਦੇ ਦਿੱਤੇ। ਡੈਨਫੋਸ ਨੇ ਉਹਨਾਂ ਰਿਪੋਰਟਾਂ ਦੀ ਪੁਸ਼ਟੀ ਨਹੀਂ ਕੀਤੀ ਕਿ ਇਸ ਪ੍ਰਕਿਰਿਆ ਦੇ ਦੌਰਾਨ ਫਰੀਜ਼ਰਾਂ ਅਤੇ ਫਰੀਜਰਾਂ ਦਾ ਤਾਪਮਾਨ ਕਿੰਨਾ ਵਧਿਆ ਹੋ ਸਕਦਾ ਹੈ। ਡੈਨਫੋਸ ਨੇ ਕਿਹਾ ਕਿ ਪ੍ਰਭਾਵਿਤ ਉਪਕਰਨ ਪੁਰਾਣੇ ਮਾਡਲ ਸਨ, ਜਿਨ੍ਹਾਂ ਦੇ ਸੁਰੱਖਿਆ ਸਾਫਟਵੇਅਰ ਨੂੰ ਉਸ ਖਤਰੇ ਤੋਂ ਜਿਹੜਾ ਬਚਾਉਣ ਦੇ ਲਈ ਅਪਡੇਟ ਨਹੀਂ ਕੀਤਾ ਜਾ ਸਕਦਾ ਸੀਗਾ, ਜਿਸ ਦੀ ਪਛਾਣ ਕੰਪਨੀ ਪਹਿਲਾਂ ਹੀ ਕਰ ਚੁੱਕੀ ਸੀ। ਕੰਪਨੀ ਨੇ ਇੱਕ ਬਿਆਨ ਦੇ ਵਿੱਚ ਅੱਗੇ ਕਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਆਪਣੇ ਗਾਹਕਾਂ ਨੂੰ ਅਨੁਕੂਲ ਸਿਸਟਮਾਂ ਨੂੰ ਅਪ ਟੂ ਡੇਟ ਰੱਖਣ ਦੀ ਸਲਾਹ ਦਿੰਦੀ ਆ ਰਹੀ ਹੈ। ਕੰਪਨੀ ਨੇ ਕਿਹਾ ਕਿ ਭਰੋਸੇਯੋਗ ਜਿਹੜੀਆਂ ਫਰਿੱਜਾਂ ਨੇ ਸਾਡੇ ਗਾਹਕਾਂ ਦੇ ਕਾਰੋਬਾਰ ਦੇ ਲਈ ਬਹੁਤ ਜ਼ਰੂਰੀ ਹੈ, ਅਤੇ ਅਸੀਂ ਉਹਨਾਂ ਦੀ ਸਹਾਇਤਾ ਕਰਨ ਅਤੇ ਉਹਨਾਂ ਦੇ ਜਾਣੇ ਪਛਾਣੇ ਸੁਰੱਖਿਅਤ ਅਤੇ ਭਰੋਸੇਯੋਗ ਸਿਸਟਮ ਕਾਇਮ ਰੱਖਣ ਦੇ ਵਿੱਚ ਮਦਦ ਦੇਣ ਦੇ ਲਈ ਵਚਨਬੱਧ ਹਾਂ। ਇਸੇ ਤਰ੍ਹਾਂ ਹੀ ਲਗਭਗ 400 ਸਟੋਰ ਇਹਦੇ ਵਿੱਚ ਪ੍ਰਭਾਵਿਤ ਹੋਏ ਦੱਸੇ ਜਾ ਰਹੇ ਨੇ। ਹਮਲੇ ਦਾ ਪੂਰਾ ਦਾਇਰਾ ਅਜੇ ਪਤਾ ਨਹੀਂ ਕੀਤਾ ਜਾ ਸਕਿਆ, ਪਰ ਹਰੇਕ ਚੇਨ ਦੇ ਵੱਲੋਂ ਦਿੱਤੇ ਗਏ ਅੰਕੜਿਆਂ ਤੋਂ ਸੰਕੇਤ ਮਿਲਦਾ ਹੈ ਕਿ ਫਰਾਂਸ ਦੇ ਵਿੱਚ ਇਕੱਲੇ ਲਗਭਗ 15,000 ਸਟੋਰਾਂ ਦੇ ਵਿੱਚੋਂ ਕਰੀਬ 400 ਸਟੋਰ ਪ੍ਰਭਾਵਿਤ ਹੋਏ ਹੈ। ਕੈਰੇਫੋਰ ਨੇ ਦੱਸਿਆ ਕਿ 6,000 ਸਟੋਰਾਂ ਦੇ ਵਿੱਚੋਂ 80 ਸਟੋਰਾਂ ਦੇ ਫਰਿੱਜਾਂ ਦੇ ਉੱਤੇ ਹਮਲਾ ਹੋਇਆ, ਅਤੇ ਮੋਨੋਪਰੀ ਨੇ ਕਿਹਾ ਕਿ ਉਸਦੇ 400 ਤੋਂ ਵੱਧ ਸਟੋਰਾਂ ਦੇ ਵਿੱਚ 5% ਪ੍ਰਭਾਵਿਤ ਹੋਏ ਹੈ, ਅਤੇ ਉਸਨੇ ਉਹ ਖਾਣ ਪੀਣ ਦੀਆਂ ਵਸਤਾਂ ਵਿਕਰੀ ਤੋਂ ਹਟਾ ਦਿੱਤੀਆਂ ਨੇ ਜਿਨ੍ਹਾਂ ਦੀ ਸਹੀ ਹਾਲਤ ਦੀ ਗਰੰਟੀ ਨਹੀਂ ਦਿੱਤੀ ਜਾ ਸਕਦੀ ਸੀਗੀ। ਇਸੇ ਤਰ੍ਹਾਂ ਇੰਟਰ ਮਾਰਸ਼ੇ ਅਤੇ ਨੈਟੋ ਦੀ ਜਿਹੜੀ ਆ ਮਾਲਕ ਮੁਸਕੇਤੇਅਰ ਗਰੁੱਪ ਨੇ ਜਿਹੜਾ ਦੱਸਿਆ ਕਿ ਸੋਮਵਾਰ ਦੁਪਹਿਰ ਤੱਕ ਤਾਜ਼ੇ ਅਤੇ ਜੰਮੇ ਹੋਏ ਉਤਪਾਦਾਂ ਦੇ ਕੁਝ ਡਿਸਪਲੇ ਕਾਊਂਟਰ ਹਾਲੇ ਵੀ ਜਿਹੜੇ ਨੇ ਕੰਮ ਨਹੀਂ ਕਰ ਰਹੇ ਸਨ। ਗਰੁੱਪ ਨੇ ਕਿਹਾ ਕਿ ਸਟੋਰਾਂ ਨੇ ਇਹਨਾਂ ਯੂਨਿਟਾਂ ਦੇ ਵਿੱਚੋਂ ਉਤਪਾਦਾਂ ਨੂੰ ਹਟਾਉਣ ਦੇ ਲਈ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਨੇ ਅਤੇ ਇਸ ਦੇ ਅੱਗੇ ਕਿਹਾ ਕਿ ਕਰਮਚਾਰੀ ਸ਼ੈਲਫਾਂ ਨੂੰ ਜਿੰਨੀ ਜਲਦੀ ਹੋ ਸਕੇ ਮੁੜ ਸਮਾਨ ਦੇ ਨਾਲ ਭਰਨ ਦੇ ਲਈ ਜਿਹੜਾ ਕੰਮ ਕਰ ਰਹੇ ਨੇ। ਰੋਇਟਰਸ ਮੁਤਾਬਕ ਇੰਟਰ ਮਾਰਸ਼ੇ ਨੇ ਕਿਹਾ ਕਿ ਐਤਵਾਰ ਰਾਤ ਨੂੰ ਉਸਦੇ ਫਰਿੱਜਾਂ ਦਾ ਤਾਪਮਾਨ 6 ਘੰਟਿਆਂ ਤੱਕ 50 ਡਿਗਰੀ ਸੈਲਸੀਅਸ ਤੱਕ ਜਿਹੜਾ ਪਹੁੰਚ ਰਿਹਾ ਅਤੇ ਸਿਹਤ ਸੰਬੰਧੀ ਖਤਰਿਆਂ ਤੋਂ ਬਚਣ ਦੇ ਲਈ ਉਸਨੇ ਪ੍ਰਭਾਵਿਤ ਖਾਣ ਪੀਣ ਦੀਆਂ ਸਾਰੀਆਂ ਵਸਤਾਂ ਸੁੱਟ ਦਿੱਤੀਆਂ। ਇਸ ਹਮਲੇ ਦੇ ਨਤੀਜੇ ਵਜੋਂ ਸੋਮਵਾਰ ਸਵੇਰੇ ਕਈ ਚੇਨਾਂ ਦੀ ਸ਼ਾਖਾਵਾਂ ਦੇ ਵਿੱਚ ਪਹੁੰਚੇ ਪ੍ਰਬੰਧਕਾਂ ਦਾ ਸਾਹਮਣਾ ਫਰਿੱਜਰਾਂ ਦੇ ਵਿੱਚੋਂ ਜਿਹੜਾ ਨਿਕਲਣ ਵਾਲੀ ਗਰਮ ਹਵਾ ਦੇ ਨਾਲ ਹੋਇਆ ਅਤੇ ਕੁਝ ਥਾਵਾਂ ਦੇ ਉੱਤੇ ਤਾਂ ਛੋਟੀਆਂ ਅੱਗਾਂ ਵੀ ਲੱਗ ਗਈਆਂ ਦੱਸੀਆਂ ਗਈਆਂ ਨੇ। ਵੱਡੇ ਪੱਧਰ ਦੇ ਉੱਤੇ ਸਾਈਬਰ ਹਮਲਾ ਜੋ ਹੋਇਆ ਫਰਾਂਸੀਸੀ ਨਿਊਜ਼ ਨੈਟਵਰਕ ਹੈ BFM TV ਨੇ ਆਈਸਕ੍ਰੀਮਾਂ ਵਾਲੇ ਹਿੱਸੇ ਦੇ ਵਿੱਚ ਇੱਕ ਫਰੀਜ਼ਰ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਹੈ ਜਿਸਦਾ ਤਾਪਮਾਨ 26.5 ਡਿਗਰੀ ਸੈਲਸੀਅਸ ਸੀਗਾ। ਚੇਨ ਨੇ ਅੱਗੇ ਦੱਸਿਆ ਕਿ ਸਲਸਾਸ ਖੇਤਰ ਦੇ 2 ਸੁਪਰ ਮਾਰਕੀਟਾਂ ਨੂੰ ਕੁੱਲ 2,70,000 ਯੂਰੋ ਲਗਭਗ 3 ਲੱਖ ਅਮੈਰੀਕਨ ਡਾਲਰ ਦਾ ਨੁਕਸਾਨ ਹੋਣ ਦੀ ਰਿਪੋਰਟ ਹੈ। ਇਸ ਦੇ ਲਈ ਦੇਸ਼ ਭਰ ਦੇ ਵਿੱਚ ਕੁੱਲ ਨੁਕਸਾਨ ਲੱਖਾਂ ਯੂਰੋ ਤੱਕ ਜਿਹੜਾ ਪਹੁੰਚ ਸਕਦਾ ਹੈ। ਫਰਾਂਸ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਸਾਈਬਰ ਅਪਰਾਧ ਦੇ ਮਾਮਲੇ 'ਚ ਇੱਕ ਵਿਸ਼ੇਸ਼ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੈਰਿਸ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਇਸ ਘਟਨਾ ਨੂੰ ਫਰਾਂਸ ਦੀਆਂ ਕਈ ਵੱਡੀਆਂ ਸੁਪਰ ਮਾਰਕੀਟ ਚੇਨਾਂ ਦੇ ਫਰਿੱਜਾਂ ਦੇ ਵਿਰੁੱਧ ਵੱਡੇ ਪੱਧਰ ਦੇ ਉੱਤੇ ਕੀਤਾ ਗਿਆ ਸਾਈਬਰ ਹਮਲਾ ਦੱਸਿਆ। ਖੇਤੀਬਾੜੀ ਅਤੇ ਖੁਰਾਕ ਬਾਰੇ ਯੂਰਪੀ ਕਮਿਸ਼ਨ ਕ੍ਰਿਸਟੋਫ ਹੈਨਸਨ ਨੇ ਜਿਹੜਾ ਐਕਸ ਦੇ ਉੱਤੇ ਪ੍ਰਕਾਸ਼ਿਤ ਇੱਕ ਬਿਆਨ ਦੇ ਵਿੱਚ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਖੁਰਾਕ ਸੁਰੱਖਿਆ ਦੇ ਲਈ ਹਰ ਪੱਧਰ ਦੇ ਉੱਤੇ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਖਾਣ ਪੀਣ ਦੀਆਂ ਵਸਤਾਂ ਨੂੰ ਹਥਿਆਰ ਦੇ ਵਜੋਂ ਵਰਤਣਾ ਪਹਿਲਾਂ ਇੱਕ ਹਕੀਕਤ ਜਿਹੜਾ ਬਣ ਚੁੱਕਿਆ ਹੈ। ਐਕਸ ਦੇ ਉੱਤੇ ਇੱਕ ਹੋਰ ਪੋਸਟ ਦੇ ਵਿੱਚ ਕੋਆਪਰੇਟਿਵ ਯੂ ਦੇ ਜਿਹੜੇ ਮੁੱਖ ਕਾਰਜਕਾਰੀ ਅਧਿਕਾਰੀ ਡੋਮਿਨਿਕ ਸ਼ੇਲ ਸ਼ੇਰ ਨੇ ਜਿਹੜਾ ਕਿਹਾ ਕਿ ਕਰਮਚਾਰੀ ਜਿਹੜੇ ਨੇ ਫਰਿੱਜਰ ਮਾਹਰਾਂ ਦੇ ਨਾਲ ਤਾਲਮੇਲ ਕਰਦੇ ਹੋਏ ਸਥਿਤੀ ਨੂੰ ਜਿੰਨੀ ਜਲਦੀ ਹੋ ਸਕੇ ਆਮ ਵਾਂਗ ਕਰਨ ਦੇ ਵਿੱਚ ਜਿਹੜਾ ਜੁਟੇ ਹੋਏ ਨੇ ਅਤੇ ਉਹਨਾਂ ਨੇ ਇਸ ਹਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਕਿ ਫਰਾਂਸ ਦੀ ਖੁਰਾਕ ਸਪਲਾਈ ਲਈ ਜ਼ਰੂਰੀ ਉਪਕਰਨਾਂ ਦੇ ਉੱਤੇ ਹਮਲਾ ਕਰਨਾ ਅਸਵੀਕਾਰ ਕਰਨ ਯੋਗ ਜਿਹੜਾ ਦੱਸਿਆ ਕਰਾਰ ਦਿੱਤਾ ਹੈ। ਜੀ ਦੋਸਤੋ, ਇਹ ਨੇ ਜੀ ਵੱਡੀਆਂ ਸਿਰਦਰਦੀਆਂ ਦੇ ਕੰਮ ਵੱਡਿਆਂ ਲੋਕਾਂ ਦੇ ਵੱਡੀਆਂ ਸਿਰਦਰਦੀਆਂ ਅਤੇ ਔਜਲਾ ਸਾਹਿਬ ਨੇ ਪਤਾ ਨਹੀਂ ਕਿਹੜਾ ਸਿਸਟਮ ਰੱਖਿਆ ਹੈ ਭਾਈ, ਆਟੋਮੈਟਿਕ ਆ ਕਿ ਆਪ ਹੀ ਦੇਖਦੇ ਆ, ਬਾਕੀ ਦੱਸ ਸਕਦੇ ਨੇ। ਅਤੇ ਇਹਨਾਂ ਮੁਲਕਾਂ ਦੇ ਵਿੱਚ ਇਹ ਚੀਜ਼ ਦਾ ਖਤਰਾ ਬਣਿਆ ਰਹਿੰਦਾ ਹੈ ਕਿਉਂਕਿ ਜਦੋਂ ਟੈਂਪਰੇਚਰ, ਚਾਹੇ ਟਰਾਂਸਪੋਰਟ ਦੇ ਵਿੱਚ ਵੀ ਹੈ, ਜਦੋਂ ਤੁਸੀਂ ਸਮਾਨ ਮੰਗਾਉਂਦੇ ਹੋ ਅਤੇ ਬਕਾਇਦਾ ਜਿਹੜੇ ਹੈ ਟਰੱਕਾਂ ਦੇ ਵਿੱਚ ਵੀ ਉਹ ਜਿਹੜਾ ਟੈਂਪਰੇਚਰ ਦੇ ਵਿੱਚ ਰੱਖਣਾ ਪੈਂਦਾ ਹੈ, ਆਈਸ ਕਹਿ ਲਓ ਕਿ ਫਰਿੱਜਾਂ ਲੱਗੀਆਂ ਹੁੰਦੀਆਂ ਵਿੱਚ, ਅਤੇ ਉਸ ਪੱਧਰ ਤੋਂ ਜੇ ਥੱਲੇ ਡਿੱਗਦਾ ਜਾਂ ਜ਼ਿਆਦਾ ਉੱਪਰ ਹੁੰਦਾ ਤਾਂ ਉਹ ਖਤਰੇ ਦਾ ਕਾਰਨ, ਤਾਂ ਉਹਨਾਂ 'ਚ ਇੱਕ ਉਸ ਚੀਜ਼ ਨੂੰ ਵੇਚ ਨਹੀਂ ਸਕਦੇ, ਉਹਨੂੰ ਡਿਸਟਰੋਏ ਕਰਨਾ ਪੈਂਦਾ ਹੈ ਅਤੇ ਤੁਸੀਂ ਡਿਲੀਵਰ ਨਹੀਂ ਕਰ ਸਕਦੇ ਆ, ਬਹੁਤ ਵੱਡੇ ਖਮਿਆਜੇ ਭੁਗਤਣੇ ਪੈ ਸਕਦੇ ਆ। ਅਤੇ ਆਖਰ ਦੇ ਵਿੱਚ ਦੋਸਤੋ ਗੱਲ ਕਰਦੇ ਹਾਂ ਕੁਦਰਤ ਦੇ ਨਾਲ, ਮਧੂ ਮੱਖੀਆਂ ਦੀ ਗੱਲ ਕਰਨ ਲੱਗੇ ਹਾਂ ਤੁਹਾਡੇ ਨਾਲ। ਮਧੂ ਮੱਖੀਆਂ ਨੱਚਦੀਆਂ ਵੀ ਨੇ, ਕਿਵੇਂ ਨੱਚਦੀਆਂ ਨੇ ਅਮਰਜੀਤ ਟਾਂਡਾ ਹੁਣਾਂ ਤੋਂ ਜਾਣਦੇ ਹਾਂ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਦੁਆਬਾ ਰੇਡੀਓ ਦਾ ਮੰਚ। ਮਧੂ ਮੱਖੀਆਂ ਵੀ ਨੱਚਦੀਆਂ ਨੇ, ਕਿੱਦਾਂ ਨੱਚਦੀਆਂ ਨੇ, ਇੱਕ ਛੋਟੇ ਜਿਹੇ ਛੱਤੇ ਦੇ ਅੰਦਰ ਸਮੂਹਿਕ ਬੁੱਧੀ ਜਿਹੜੀ ਹੈ, ਸੰਚਾਰ ਅਤੇ ਸਹਿਯੋਗ ਦਾ ਉਹ ਵਿਗਿਆਨ ਵਸਦਾ ਹੈ ਜਿਸ ਤੋਂ ਮਨੁੱਖੀ ਸਮਾਜ ਅਜੇ ਵੀ ਬਹੁਤ ਕੁਝ ਸਿੱਖ ਸਕਦਾ ਹੈ। ਸਵੇਰ ਦੀ ਪਹਿਲੀ ਧੁੱਪ ਦੇ ਨਾਲ ਜਦੋਂ ਕਿਸੇ ਫੁੱਲ ਦੇ ਉੱਤੇ ਇੱਕ ਮਧੂ ਮੱਖੀ ਉਤਰਦੀ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਸਿਰਫ ਆਪਣਾ ਕੰਮ ਕਰ ਰਹੀ ਹੈ, ਰਸ ਲੈ ਰਹੀ ਹੈ, ਪਰਾਗ ਇਕੱਠਾ ਕਰ ਰਹੀ ਹੈ ਅਤੇ ਫਿਰ ਛੱਤੇ ਵੱਲ ਨੂੰ ਮੁੜ ਰਹੀ ਹੈ। ਪਰ ਵਿਗਿਆਨ ਦੀ ਅੱਖ ਦੇ ਨਾਲ ਵੇਖੀਏ ਨਾ ਤਾਂ ਕਹਾਣੀ ਇੱਥੇ ਖਤਮ ਹੀ ਨਹੀਂ ਹੋ ਜਾਂਦੀ। ਉਹ ਮੱਖੀ ਜੋ ਫੁੱਲ ਤੋਂ ਵਾਪਸ ਆਉਂਦੀ ਹੈ, ਆਈ ਹੈ, ਆਪਣੇ ਨਾਲ ਸਿਰਫ ਰਸ ਨਹੀਂ ਲਿਆਉਂਦੀ, ਉਹ ਜਾਣਕਾਰੀ ਵੀ ਲਿਆਉਂਦੀ ਹੈ, ਜਾਣੀ ਕਿ ਕਿੱਥੇ ਫੁੱਲ ਨੇ, ਕਿੰਨੀ ਦੂਰ ਨੇ, ਉੱਥੇ ਕਿੰਨਾ ਭੋਜਨ ਹੈ, ਕਿਹੜੀ ਦਿਸ਼ਾ ਦੇ ਵੱਲ ਜਾਣਾ ਹੈ, ਅਤੇ ਕੀ ਉਹ ਸਰੋਤ ਇੰਨਾ ਵਧੀਆ ਹੈ ਕਿ ਹੋਰ ਮੱਖੀਆਂ ਨੂੰ ਵੀ ਉੱਥੇ ਭੇਜਿਆ ਜਾਵੇ, ਇਨਵਾਈਟ ਕੀਤਾ ਜਾਵੇ ਵੀ ਤੁਸੀਂ ਵੀ ਉੱਥੋਂ ਜਾ ਕੇ ਲੈ ਕੇ ਆਓ। ਛੱਤੇ ਦੀ ਦੁਨੀਆ ਦੇ ਵਿੱਚ ਜਾਣਕਾਰੀ ਵੀ ਇੱਕ ਕਿਸਮ ਦਾ ਜਿਹੜਾ ਭੋਜਨ ਹੀ ਹੈ। ਇਸ ਜਾਣਕਾਰੀ ਨੂੰ ਵੰਡਣ ਦਾ ਇੱਕ ਅਦਭੁਤ ਢੰਗ ਹੈ ਮਧੂ ਮੱਖੀ ਦਾ ਨਾਚ। ਮਧੂ ਮੱਖੀ ਜਦੋਂ ਚੰਗੇ ਭੋਜਨ ਵਾਲੇ ਸਥਾਨ ਤੋਂ ਵਾਪਸ ਆਉਂਦੀ ਹੈ ਤਾਂ ਛੱਤੇ ਦੇ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਵੈਗਲ ਡਾਂਸ ਕਰਦੀ ਹੈ। ਇਹ ਸਿਰਫ ਡਾਂਸ ਨਹੀਂ, ਇਹ ਇੱਕ ਤਰ੍ਹਾਂ ਦਾ ਸਥਾਨਕ ਨਕਸ਼ਾ ਹੈ, ਸਮਝਾਉਂਦੀ ਹੈ ਵੀ ਕਿੱਦਾਂ ਕਿੱਦਾਂ ਕਿਹੜੇ ਰਸਤੇ 'ਤੇ ਜਾਣਾ ਹੈ। ਡਾਂਸ ਦੀ ਦਿਸ਼ਾ ਅਤੇ ਹਿਲਚਲ ਜਿਹੜੀ ਹੈ ਹਲਚਲ ਹੈ ਹਿਲਚਲ ਸੂਰਜ ਦੀ ਸਥਿਤੀ ਅਤੇ ਉਡਾਨ ਦੇ ਨਾਲ ਮਿਲੇ ਦ੍ਰਿਸ਼ਾਂ ਸੰਕੇਤਾਂ ਰਾਹੀਂ ਹੋਰ ਮੱਖੀਆਂ ਨੂੰ ਸਰੋਤ ਦੀ ਦਿਸ਼ਾ ਅਤੇ ਦੂਰੀ ਬਾਰੇ ਜਾਣਕਾਰੀ ਦੇਣ ਦੇ ਵਿੱਚ ਮਦਦ ਕਰਦੀ ਹੈ। ਜਾਣੀ ਕਿ ਉਹ ਆਪਣੇ ਹਿਸਾਬ ਦੇ ਨਾਲ ਬੋਲਦੀਆਂ ਨੇ, ਗੱਲਾਂ ਕਰਦੀਆਂ ਨੇ। ਖੋਜ ਦੱਸਦੀ ਹੈ ਕਿ ਇਹ ਸੰਚਾਰ ਕਾਫ਼ੀ ਜਟਿਲ ਹੈ ਅਤੇ ਇਸ ਦੇ ਵਿੱਚ ਸਰੋਤ ਦੀ ਗੁਣਵੱਤਾ ਬਾਰੇ ਵੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ। ਇੱਥੇ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਆਉਂਦੀ ਹੈ। ਨੌਜਵਾਨ ਜਿਹੜੀ ਮੱਖੀ ਹੈ ਸਿਰਫ ਜਨਮ ਤੋਂ ਹੀ ਇਹ ਭਾਸ਼ਾ ਜਿਹੜੀ ਪੂਰੀ ਤਰ੍ਹਾਂ ਨਹੀਂ ਜਾਣਦੀ ਹੈ। 2023 ਦੇ ਇੱਕ ਮਹੱਤਵਪੂਰਨ ਸਟੱਡੀ ਜਿਹੜੀ ਹੈ ਅਧਿਐਨ ਨੇ ਦੇਖਿਆ ਦਰਸਾਇਆ ਕਿ ਮੱਖੀਆਂ ਦੀ ਵੈਗਲ ਡਾਂਸ ਕਰਨ ਦੀ ਯੋਗਤਾ ਦੇ ਵਿੱਚ ਸਮਾਜਿਕ ਸਿੱਖਿਆ ਦੀ ਭੂਮਿਕਾ ਹੈ। ਜਿਹੜੀ ਆਪਾਂ ਛੱਡ ਦਿੱਤੀ ਹੈ, ਜਿਹੜੀਆਂ ਮੱਖੀਆਂ ਪਹਿਲਾਂ ਹੋਰ ਮੱਖੀਆਂ ਦਾ ਡਾਂਸ ਦੇਖਦੀਆਂ ਨੇ ਉਹਨਾਂ ਦੇ ਪਹਿਲੇ ਡਾਂਸ ਵਧੇਰੇ ਸਹੀ ਹੁੰਦੇ ਨੇ। ਅਰਥਾਤ ਛੱਤੇ ਦੇ ਵਿੱਚ ਸਿਰਫ ਜੈਨੈਟਿਕ ਜਾਣਕਾਰੀ ਨਹੀਂ ਚੱਲਦੀ, ਸਮਾਜਿਕ ਸਿੱਖਿਆ ਵੀ ਉੱਥੇ ਚੱਲਦੀ ਹੈ, ਉਹ ਪੜ੍ਹਾਉਂਦੀਆਂ ਨੇ। ਇਹ ਗੱਲ ਮਨੁੱਖੀ ਸਮਾਜ ਦੇ ਲਈ ਵੀ ਛੋਟੀ ਨਹੀਂ ਹੈ। ਛੱਤੇ ਕੋਈ ਕੇਂਦਰੀ ਜਿਹੜੇ ਨੇ ਛੱਤੇ ਦੇ ਵਿੱਚ ਕੋਈ ਜਿਹੜਾ ਮੈਨੇਜਰ ਨਹੀਂ ਹੁੰਦਾ ਹੈ, ਜਾਂ ਫਿਰ ਕਹਿ ਲਓ ਕਿ ਆਪਣਾ ਹਾਂਜੀ ਛੱਤੇ ਦੇ ਵਿੱਚ ਕੋਈ ਵੀ ਮੈਨੇਜਰ ਨਹੀਂ ਹੁੰਦੀ ਜਾਂ ਹੁੰਦਾ, ਫਿਰ ਕੰਮ ਕਿਵੇਂ ਚੱਲਦਾ ਹੈ? ਕਿਉਂਕਿ ਜਿਹੜੇ ਪਿਛਲੇ ਦਿਨਾਂ 'ਚ ਮੈਂ ਬੰਬਲੀ ਬੀ ਦੀ ਗੱਲ ਕੀਤੀ ਸੀ, ਆਰਟੀਕਲ ਉਹਦੇ ਵਿੱਚ ਸਾਂਝਾ ਕੀਤਾ ਸੀ, ਮੈਂ ਆਪ ਲਿਖਿਆ ਸੀ ਉਹਨਾਂ ਦੇ ਬਾਰੇ ਜਾਣਕਾਰੀ, ਅਤੇ ਤੁਹਾਡੇ ਨਾਲ ਵੀ ਸਾਂਝੀ ਕਰਾਂਗਾ ਅਤੇ ਅਖਬਾਰ ਨੂੰ ਵੀ ਭੇਜਣਾ ਉਹ ਵੀ ਭੇਜਾਂਗਾ। ਜਿਵੇਂ ਕਿ ਪਹਿਲਾਂ ਕਾਂ ਦੇ ਬਾਰੇ ਭੇਜਿਆ ਸੀ ਅਤੇ ਉਹਦੇ ਵਿੱਚ ਆਇਆ ਕਿ ਜਿਵੇਂ ਕਿ ਆਪਣੀ ਕੁਈਨ ਹੁੰਦੀ ਹੈ ਨਾ, ਆਪਣੀ ਬੰਬਲੀ ਬੀ ਦੇ ਵਿੱਚ ਜਿਹੜੇ ਆਪਣੇ ਭਵਰੇ ਹੁੰਦੇ ਆ ਉਹਨਾਂ ਦੀ ਗੱਲ ਹੈ, ਅਤੇ ਉਹ ਜੇ ਖਤਮ ਹੋ ਜਾਣ ਤਾਂ ਦੁਨੀਆ ਖਤਮ ਦੇ ਕਿਨਾਰੇ ਹੈ, ਕਿਉਂਕਿ ਨਾ ਕੋਈ ਫੁੱਲ ਲੱਗਣਾ ਨਾ ਫਲ ਲੱਗਣਾ ਅਤੇ ਉਹਨਾਂ ਦੇ ਨਾਲ ਨਾ ਕੋਈ ਫਸਲ, ਕਿਉਂਕਿ ਉਹ ਇੱਕ ਦੂਸਰੇ ਦੇ ਨਾਲ ਜਿਹੜਾ ਟਰੈਵਲ ਕਰਦੀਆਂ ਨੇ ਅਤੇ ਸੌਂਦੀਆਂ ਵੀ ਨੇ ਜਾਗਦੀਆਂ ਨਹੀਂ, ਵੇ ਇੰਨੀ ਠੰਡ ਦੇ ਵਿੱਚ ਸਰਵਾਈਵ ਵੀ ਕਰਦੀਆਂ ਨੇ, ਅਤੇ ਫਿਰ ਕੁਈਨ ਮੱਖੀ ਜਿਹੜੀ ਆਉਂਦੀ ਹੈ ਅਤੇ ਉਹ ਜਿਹੜਾ ਸਭ ਤੋਂ ਪਹਿਲਾਂ ਆਪਣਾ ਘਰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਅਤੇ ਕਿੱਥੇ ਘਰ ਵਸਾਉਣਾ ਉਹ ਸਾਰਾ ਕੁਝ ਕਰਦੀ ਹੈ ਅਤੇ ਉਹ ਫਿਰ ਅਗਲੀਆਂ ਮੱਖੀਆਂ ਨੂੰ ਜਨਮ ਦਿੰਦੀ ਹੈ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਪਰਿਵਾਰ ਫਿਰ ਤੋਂ ਜਿਹੜਾ ਗਰਮੀਆਂ ਦੀ ਰੁੱਤ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ। ਅਤੇ ਇਸੇ ਤਰ੍ਹਾਂ ਪਰ ਇਹਨਾਂ ਜਿਹੜੇ ਇਹ ਮੱਖੀਆਂ ਨੇ ਮਧੂ ਮੱਖੀਆਂ, ਇਹਨਾਂ ਦੇ ਵਿੱਚ ਕੋਈ ਕੁਈਨ ਨਹੀਂ ਹੁੰਦੀ, ਕੋਈ ਮੈਨੇਜਰ ਨਹੀਂ ਹੁੰਦਾ, ਪਰ ਫਿਰ ਇਹ ਕੰਮ ਕਿੱਦਾਂ ਕਰਦੀਆਂ ਨੇ? ਇਹ ਸ਼ਾਇਦ ਮਧੂ ਮੱਖੀਆਂ ਦੀ ਸਭ ਤੋਂ ਵੱਡੀ ਵਿਗਿਆਨਕ ਪਹੇਲੀ ਹੈ। ਛੱਤੇ ਦੇ ਵਿੱਚ ਕੋਈ ਕੇਂਦਰੀ ਬੌਸ ਹਰ ਮੱਖੀ ਨੂੰ ਹੁਕਮ ਨਹੀਂ

ਸਮਝਦਾ ਕਿ ਸਾਡਾ ਦੇਸ਼ ਹੈ, ਸਾਡਾ ਮੁਲਕ ਹੈ, ਇਹਨੂੰ ਅਸੀਂ ਸੁਧਾਰਨਾ, ਸਾਡੀ ਵੀ ਉਨੀ ਜ਼ਿੰਮੇਵਾਰੀ ਹੈ ਜਿੰਨੀ ਮਤਲਬ ਕਿ ਗੌਰਮੈਂਟਾਂ ਦੀ ਹੈ ਜਾਂ ਹੋਰ ਲੋਕਾਂ ਦੀ ਹੈ ਜਾਂ ਅਦਾਰਿਆਂ ਦੀ ਹੈ। ਜਿੰਨਾ ਚਿਰ ਉਹ ਨਹੀਂ ਅਸੀਂ ਸਮਝਾਂਗੇ ਤਾਂ ਅਸੀਂ ਜ਼ਿੰਮੇਵਾਰ ਬਣ ਹੀ ਨਹੀਂ ਸਕਦੇ, ਨਾ ਮੱਖੀਆਂ ਤੋਂ ਸਿੱਖਣ ਦੀ ਜ਼ਰੂਰਤ ਹੈ। ਇਸ ਨੂੰ ਵਿਗਿਆਨ ਦੇ ਵਿੱਚ ਸੈਲਫ ਆਰਗੇਨਾਈਜੇਸ਼ਨ ਕਿਹਾ ਜਾਂਦਾ ਹੈ, ਅਤੇ ਅਰਥਾਤ ਬਿਨਾਂ ਕਿਸੇ ਇੱਕ ਕੇਂਦਰੀ ਨਿਯੰਤਰਕ ਦੇ ਬਹੁਤ ਸਾਰੇ ਛੋਟੇ ਛੋਟੇ ਵਿਹਾਰਕ ਫੈਸਲੇ ਮਿਲ ਕੇ ਵੱਡੀ ਸਮੂਹਿਕ ਵਿਵਸਥਾ ਪੈਦਾ ਕਰ ਦਿੰਦੇ ਨੇ। ਇੱਕ ਮੱਖੀ ਨੂੰ ਪੂਰੇ ਛੱਤੇ ਦੀ ਯੋਜਨਾ ਪਤਾ ਹੋਣੀ ਜ਼ਰੂਰੀ ਨਹੀਂ ਹੈ, ਪਰ ਹਜ਼ਾਰਾਂ ਮੱਖੀਆਂ ਦੀਆਂ ਛੋਟੀਆਂ ਛੋਟੀਆਂ ਕਿਰਿਆਵਾਂ ਮਿਲ ਕੇ ਇੱਕ ਵੱਡੀ ਯੋਜਨਾ ਜਿਹਾ ਜਿਹੜਾ ਨਤੀਜਾ ਪੈਦਾ ਕਰ ਦਿੰਦੀਆਂ ਨੇ। ਇਹੀ ਹੈ ਸਮੂਹਿਕ ਬੁੱਧੀ, ਜਿਹੜੀ ਅੱਜ ਕਹਿ ਲਓ ਕਿ ਬਨੌਟੀ ਹੋ ਗਈ ਹੈ। ਮਧੂ ਮੱਖੀਆਂ ਦੀ ਮਿਹਨਤ ਦੇ ਵਿੱਚ ਵੀ ਇੱਕ ਅਦਭੁਤ ਵਿਗਿਆਨਕ ਵਿਵਸਥਾ ਹੈ। ਆਮ ਤੌਰ 'ਤੇ ਉੱਤੇ ਨੌਜਵਾਨ ਵਰਕਰ ਮੱਖੀ ਛੱਤੇ ਦੇ ਅੰਦਰਲੇ ਕੰਮਾਂ ਜਿਵੇਂ ਕਿ ਲਾਰਵੇ ਦੀ ਦੇਖਭਾਲ, ਛੱਤੇ ਦੀ ਸਾਂਭ ਸੰਭਾਲ, ਭੋਜਨ ਦੀ ਪ੍ਰਕਿਰਿਆ ਦੇ ਵਿੱਚ ਵੱਧ ਹਿੱਸਾ ਲੈਂਦੀਆਂ ਨੇ। ਉਮਰ ਵਧਣ ਦੇ ਨਾਲ ਕਈ ਮੱਖੀਆਂ ਬਾਹਰ ਜਾ ਕੇ ਭੋਜਨ ਇਕੱਠਾ ਕਰਨ ਵਾਲੀਆਂ ਬਣ ਜਾਂਦੀਆਂ ਨੇ, ਪਰ ਇਸ ਨੂੰ ਇੱਕ ਕਠੋਰ ਨੌਕਰੀ ਦੀ ਸੂਚੀ ਸਮਝਣਾ ਵੀ ਜਿਹੜਾ ਗਲਤ ਹੋਵੇਗਾ। ਜੇ ਛੱਤੇ ਦੀ ਲੋੜ ਬਦਲ ਜਾਵੇ ਨਾ ਤਾਂ ਮੱਖੀਆਂ ਆਪਣੇ ਕੰਮ ਬਦਲ ਸਕਦੀਆਂ ਨੇ। ਇਸ ਦੇ ਲਈ ਵਿਗਿਆਨੀਆਂ ਨੇ ਮਧੂ ਮੱਖੀਆਂ ਦੀ ਕੰਮ ਵੰਡ ਨੂੰ ਕੰਮ ਦੀ ਜਿਹੜੀ ਹੈ ਵੰਡ ਅਤੇ ਵਿਹਾਰਕ ਲਚਕਤਾ ਵਿਚਕਾਰ ਸਮਝੌਤਾ ਗਿਆ ਹੈ। ਇਹ ਗੱਲ ਬੜੀ ਡੂੰਘੀ ਹੈ ਜੋ ਅਸੀਂ ਨਹੀਂ ਕਰਦੇ, ਚਾਹੇ ਆਪਣੇ ਕੰਮਾਂ ਕਾਰਾਂ ਦੇ ਉੱਤੇ ਪੇ ਭਾਈ ਮੇਰਾ ਕੰਮ ਨਹੀਂ ਹੈ, ਮੇਰੀ ਡਿਊਟੀ ਨਹੀਂ ਹੈ, ਜੋ ਮੇਰੇ ਨਾਲ ਐਗਰੀਮੈਂਟ ਹੋਇਆ ਮੈਂ ਉਹੀ ਕਰਨਾ, ਵਾਧੂ ਦਾ ਨਹੀਂ ਕਰਨਾ, ਇਹ ਆਮ ਜਿਹੜਾ ਸਾਡੇ ਲੋਕਾਂ 'ਚ ਵੀ ਦੇਖਿਆ ਜਾਂਦਾ, ਪਰ ਮਧੂ ਮੱਖੀਆਂ ਦੇ ਵਿੱਚ ਇਹ ਨਹੀਂ ਹੈ ਕਿਉਂਕਿ ਉਹ ਜ਼ਿੰਮੇਵਾਰੀ ਸਮਝਦੀਆਂ ਨੇ। ਕੁਸ਼ਲ ਸਮਾਜ ਉਹ ਨਹੀਂ ਜਿਸ ਦੇ ਵਿੱਚ ਹਰ ਕੋਈ ਸਾਰੀ ਉਮਰ ਇੱਕੋ ਕੰਮ ਕਰੇ। ਕੁਸ਼ਲ ਸਮਾਜ ਉਹ ਹੈ ਜੋ ਲੋੜ ਬਦਲਣ ਦੇ ਉੱਤੇ ਆਪਣਾ ਕੰਮ ਵੰਡਣ ਦਾ ਜਿਹੜਾ ਢੰਗ ਵੀ ਬਦਲ ਸਕੇ। ਮਧੂ ਮੱਖੀਆਂ ਦੇ ਬਾਰੇ ਵਿਗਿਆਨ ਦੇ ਵਿੱਚ ਸੁਪਰ ਆਰਗਨਾਈਜ਼ਮ ਸ਼ਬਦ ਵਰਤਿਆ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਛੱਤਾ ਸੱਚਮੁੱਚ ਇੱਕ ਵੱਡਾ ਜੀਵ ਹੈ, ਭਾਵ ਇਹ ਹੈ ਕਿ ਹਜ਼ਾਰਾਂ ਵਿਅਕਤੀਗਤ ਮੱਖੀਆਂ ਦੀਆਂ ਕਿਰਿਆਵਾਂ ਮਿਲ ਕੇ ਐਸੀ ਸਮੂਹਿਕ ਪ੍ਰਣਾਲੀ ਬਣਾਉਂਦੀਆਂ ਨੇ ਜਿਹਦੇ ਵਿੱਚ ਛੱਤੇ ਦਾ ਵਿਹਾਰ ਕਿਸੇ ਇੱਕ ਮੱਖੀ ਦੇ ਵਿਹਾਰ ਦੇ ਨਾਲੋਂ ਕਿਤੇ ਵੱਡਾ ਹੁੰਦਾ ਹੈ। ਇਸ ਦੀ ਸਭ ਤੋਂ ਸੁੰਦਰ ਉਦਾਹਰਣ ਹੈ ਤਾਪਮਾਨ। ਮਧੂ ਮੱਖੀਆਂ ਦੇ ਬੱਚਿਆਂ ਦੇ ਵਿਕਾਸ ਦੇ ਲਈ ਛੱਤੇ ਦੇ ਅੰਦਰ ਤਾਪਮਾਨ ਨੂੰ ਬਹੁਤ ਸੰਕੋਚਿਤ ਜਿਹੜਾ ਹੱਦ ਦੇ ਵਿੱਚ ਕਾਇਮ ਰੱਖਣਾ ਪੈਂਦਾ ਹੈ। ਜਿਹੜੀਆਂ ਥਿਊਰੀਆਂ ਹੋਈਆਂ ਨੇ ਇਹਦੇ ਉੱਤੇ, ਅਧਿਐਨਾਂ ਦੇ ਵਿੱਚ ਲਗਭਗ 34 ਤੋਂ 36 ਡਿਗਰੀ ਸੈਲਸੀਅਸ ਦੇ ਆਸ ਪਾਸ ਦਾ ਤਾਪਮਾਨ ਕਾਇਮ ਰੱਖਣ ਵਾਲੇ ਸਮੂਹਿਕ ਵਿਹਾਰ ਦਰਜ ਕੀਤੇ ਗਏ ਨੇ। ਜਦੋਂ ਠੰਡ ਵੱਧਦੀ ਹੈ ਤਾਂ ਕੁਝ ਮੱਖੀਆਂ ਆਪਣੀ ਛਾਤੀ ਦੀਆਂ ਜਿਹੜੀਆਂ ਨੇ ਫਲਾਈਟ ਮਾਸਪੇਸ਼ੀਆਂ ਨੂੰ ਕੰਬਾ ਕੇ ਜਿਹੜਾ ਨੇ ਵਾਈਬ੍ਰੇਸ਼ਨ ਜਿਹੜੀ ਬਣਾ ਕੇ ਗਰਮੀ ਪੈਦਾ ਕਰਦੀਆਂ ਨੇ। ਜਦੋਂ ਗਰਮੀ ਵੱਧਦੀ ਹੈ ਤਾਂ ਛੱਤੇ ਦੇ ਵਿੱਚ ਹਵਾ ਦੇ ਸੰਚਾਰ ਅਤੇ ਠੰਡਕ ਵਿਹਾਰ ਦੇ ਵਿੱਚ ਬਦਲਾਅ ਆਉਣ ਲੱਗ ਪੈਂਦਾ। ਕਿਸੇ ਇੱਕ ਮੱਖੀ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਅੱਜ ਛੱਤੇ ਦਾ ਤਾਪਮਾਨ 35 ਡਿਗਰੀ ਰੱਖਣਾ ਹੈ, ਅਤੇ ਫਿਰ ਵੀ ਹਜ਼ਾਰਾਂ ਛੋਟੇ ਵਿਹਾਰ ਮਿਲ ਕੇ ਤਾਪਮਾਨ ਨੂੰ ਸੰਭਾਲਦੇ ਨੇ, ਇੱਕੋ ਰੂਪ ਦੇ ਵਿੱਚ ਕੰਮ ਕਰਦੇ ਆ। ਇਹ ਸਭ ਕੁਦਰਤੀ ਹੁੰਦਾ ਹੈ। ਇੱਥੇ ਮਧੂ ਮੱਖੀਆਂ ਸਾਨੂੰ ਸਮੂਹਿਕ ਬੁੱਧੀ ਦਾ ਇੱਕ ਹੋਰ ਸਬਕ ਜਿਹੜੀਆਂ ਦਿੰਦੀਆਂ ਨੇ। ਇੱਕ ਮੱਖੀ ਨੂੰ ਪੂਰੇ ਇਲਾਕੇ ਦਾ ਨਕਸ਼ਾ ਨਹੀਂ ਪਤਾ, ਦੂਜੀ ਨੂੰ ਸਿਰਫ ਇੱਕ ਫੁੱਲਾਂ ਦੇ ਵਾਲੀ ਥਾਂ ਦਾ ਪਤਾ ਹੈ, ਤੀਜੀ ਕਿਸੇ ਹੋਰ ਸਰੋਤ ਤੋਂ ਵਾਪਸ ਆਈ ਹੈ, ਚੌਥੀ ਨੂੰ ਛੱਤੇ ਦੇ ਅੰਦਰ ਬੱਚਿਆਂ ਦੀ ਲੋੜ ਦਾ ਅੰਦਾਜ਼ਾ ਹੈ, ਪਰ ਇਹ ਸਾਰੀਆਂ ਅਧੂਰੀਆਂ ਜਾਣਕਾਰੀਆਂ ਆਪਸ ਦੇ ਵਿੱਚ ਜੁੜ ਕੇ ਇੱਕ ਵੱਡੀ ਜਾਣਕਾਰੀ ਪ੍ਰਣਾਲੀ ਬਣਾ ਜਾਂਦੀਆਂ ਨੇ। ਵਿਗਿਆਨੀਆਂ ਨੇ ਮਧੂ ਮੱਖੀਆਂ ਦੀਆਂ ਕਲੋਨੀਆਂ ਨੂੰ ਜਾਣਕਾਰੀ ਇਕੱਠੀ ਕਰਨ ਵਾਲੀ ਵੰਡ ਪ੍ਰਣਾਲੀ ਵਜੋਂ ਅਧਿਐਨ ਕੀਤਾ ਹੈ, ਜਿੱਥੇ ਵੱਖ ਵੱਖ ਮੱਖੀਆਂ ਵਾਤਾਵਰਣ ਤੋਂ ਜਾਣਕਾਰੀ ਇਕੱਠੀ ਕਰਦੀਆਂ ਨੇ ਅਤੇ ਸਮਾਜਿਕ ਸੰਕੇਤਾਂ ਦੇ ਰਾਹੀਂ ਇਹ ਜਾਣਕਾਰੀ ਸਮੂਹਿਕ ਪੱਧਰ ਦੇ ਉੱਤੇ ਵਰਤੀ ਜਾਂਦੀ ਹੈ। ਇਸ ਦੇ ਲਈ ਛੱਤੇ ਦੀ ਬੁੱਧੀ ਕਿਸੇ ਇੱਕ ਮੱਖੀ ਦੇ ਦਿਮਾਗ ਦੇ ਵਿੱਚ ਨਹੀਂ, ਉਹ ਮੱਖੀਆਂ ਦੇ ਵਿਚਕਾਰ ਹੈ। ਜੀ ਦੋਸਤੋ, ਬਾਕਮਾਲ ਗੱਲਬਾਤ ਹੈ ਬੜੇ ਸਮੇਂ ਦੀ, ਮੈਂ ਸੰਭਾਲ ਕੇ ਰੱਖੀ ਸੀ। ਚਲੋ ਅੱਜ ਸਬੱਬ ਬਣਿਆ, ਸਮਾਂ ਬਣਿਆ, ਤੁਹਾਡੇ ਨਾਲ ਸਾਂਝੀ ਕੀਤੀ ਹੈ। ਮਧੂ ਮੱਖੀਆਂ ਨੱਚਦੀਆਂ ਵੀ ਨੇ, ਅਤੇ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਮਰਜੀਤ ਟਾਂਡਾ ਹੋਣਾ ਜੀ ਦੀ ਕਲਮ ਦੇ ਵਿੱਚੋਂ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡ ਦਮਾਂ 'ਚ। ਬਹੁਤ ਹੀ ਜਾਣਕਾਰੀ ਭਰਪੂਰ, ਮੈਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਸਿੱਖਣ ਨੂੰ ਮਿਲੀਆਂ ਨੇ, ਅਤੇ ਕੁਦਰਤ ਦੀ ਜਦੋਂ ਗੱਲ ਹੁੰਦੀ ਹੈ ਤਾਂ ਫਿਰ ਦਿਲ ਤਾਂ ਹਰ ਕਿਸੇ ਦਾ ਲੱਗਦਾ ਹੀ ਹੈ। ਅਤੇ ਲਓ ਦੋਸਤੋ, ਇਹ ਸੀ ਜੀ ਅੱਜ ਦੀ ਗੱਲਬਾਤ, ਅਤੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ, ਫਿਰ ਆਪਾਂ ਆਗਿਆ ਲੈਂਦੇ ਹਾਂ, ਅਤੇ ਕਾਲ ਕਰਨੀ ਹੈ ਤਾਂ ਤੁਹਾਡਾ ਨਿੱਘਾ ਸਵਾਗਤ ਹੈ ਦੋਸਤੋ। +358 44 976 1962 ਸਟੂਡੀਓ ਦਾ ਨੰਬਰ ਹੈ, ਅਤੇ ਤੁਹਾਡੇ ਸੁਨੇਹੇ ਕੀ ਕਹਿੰਦੇ ਨੇ ਉਹਨਾਂ ਦੀ ਝਾਤ ਪਾ ਕੇ ਅਤੇ ਤੁਹਾਨੂੰ ਨਾਲ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ।

ਸਭ ਤੋਂ ਪਹਿਲੇ ਸੁਨੇਹੇ ਜਿਹੜੇ ਆਏ ਸੀ, ਇੱਕ ਮਿੰਟ ਜੀ, ਇੱਧਰ ਹੋਰ ਦਿਖਾ ਰਹੇ ਨੇ ਅਤੇ ਦੂਸਰੇ ਪਾਸੇ ਹੋਰ ਦਿਖਾ ਰਹੇ ਨੇ, ਸੁਨੇਹਿਆਂ ਦੀ ਗੱਲ ਕਰ ਲਈਏ। ਸ਼ੈਲੀ ਬਾਈ ਜੀ ਨੇ ਬੜੇ ਦਿਨਾਂ ਬਾਅਦ ਸਤਿ ਸ਼੍ਰੀ ਅਕਾਲ ਫਤਿਹ ਸਾਂਝੀ ਕੀਤੀ ਹੈ ਸਾਰੇ ਦੋਸਤਾਂ ਦੇ ਨਾਲ, ਅਤੇ ਮਾਨ ਸਾਹਿਬ ਜਿਹੜੇ ਨੇ ਆਪਣੇ ਸੈਣੀ ਸਾਹਿਬ ਹੈਲਸਿੰਕੀ ਵਾਲੇ ਸਤਿ ਸ਼੍ਰੀ ਅਕਾਲ ਭੇਜਦੇ ਆ ਫਿਨਲੈਂਡ ਵਾਲੇ, ਅਤੇ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ। ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ, ਅਤੇ ਰਾਜਨ ਸੈਣੀ ਸਾਹਿਬ ਨੇ ਵੀ ਲਾਈਕ ਨੰਬਰ 5 ਭੇਜੇ ਨੇ ਅਤੇ ਸਤਿ ਸ਼੍ਰੀ ਅਕਾਲ ਕਿਹਾ ਜੀ ਸਾਰੇ ਪਰਿਵਾਰ ਨੂੰ ਅਤੇ ਪਿਆਰਿਆਂ ਨੂੰ। ਅਤੇ ਗੁਰੀਮਾਨ ਜੀ ਨੇ ਸ਼ੈਲੀ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ, ਅਤੇ ਮਾਨ ਸਿੰਘ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ, ਅਤੇ ਦਵਿੰਦਰ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਅਮਰਜੀਤ ਬਾਂਸਲ ਆਪਣੇ UK ਤੋਂ ਲਿਖ ਰਹੇ ਨੇ, ਉਹਨਾਂ ਦਾ ਸੁਨੇਹਾ ਆਇਆ ਸੀਗਾ, ਸਤਿ ਸ਼੍ਰੀ ਅਕਾਲ ਟੂ ਆਲ ਦੁਆਬਾ ਰੇਡੀਓ ਟੀਮ ਐਂਡ ਲਿਸਨਰਸ, ਥੈਂਕ ਯੂ ਸੋ ਮੱਚ ਫੋਰ ਦੀ ਵਾਰਮ ਵਿਸ਼ਿਜ਼। ਅੱਜ ਸ਼ੁਰੂ ਦੇ ਵਿੱਚ ਮੈਂ ਅਨਾਊਂਸ ਕੀਤਾ ਸੀ ਜੀ ਉਹਨਾਂ ਦਾ ਅੱਜ ਬਰਥਡੇ ਸੀਗਾ, ਅਤੇ ਬਹੁਤ ਬਹੁਤ ਮੁਬਾਰਕਬਾਦ ਹੈ, ਹੱਸਦੇ ਵੱਸਦੇ ਰਹੋ। ਅਤੇ ਅਮਰਜੀਤ ਕੌਰ ਉਹਨਾਂ ਦਾ UK ਤੋਂ, ਅਤੇ ਗੁਰੀਮਾਨ ਜੀ ਕਹਿੰਦੇ ਆ ਭੁਪਿੰਦਰ ਭਾਰਤ ਵੀਰ ਜੀ ਸਤਿ ਸ਼੍ਰੀ ਅਕਾਲ, ਅਤੇ ਰਾਜਨ ਸੈਣੀ ਸਾਹਿਬ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ, ਅਤੇ ਅਮਰਜੀਤ ਬਾਂਸਲ ਜੀ ਸਤਿ ਸ਼੍ਰੀ ਅਕਾਲ, ਅਤੇ ਗੁਰੀਮਾਨ ਜੀ ਕਹਿੰਦੇ ਆ ਸੈਣੀ ਬਾਈ ਜੀ ਇੱਕ ਪਾਸੇ ਪਰਵਿੰਦਰ ਝੋਟੇ ਨੂੰ ਲੈ ਕੇ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ, ਅਤੇ ਦੂਜੇ ਪਾਸੇ ਬੀਬੀ ਜੀ ਦੇ ਬਿਆਨ ਸੁਣ ਹੈਰਾਨੀ ਹੁੰਦੀ ਹੈ, ਅਕਾਲੀ ਵੀ ਬਦਨਾਮੀ ਬਹੁਤ ਕਰਵਾ ਗਏ ਕਹਿੰਦੇ ਜੀ। ਇਸੇ ਤਰ੍ਹਾਂ ਅਗਲਾ ਸੁਨੇਹਾ ਆਇਆ ਜੀ ਆਪਣੇ, ਲਿਖਦੇ ਨੇ ਗੁਰੀਮਾਨ ਹੀ, ਸੁਣ ਕੇ ਬੀਬੀ ਦੇ ਬਿਆਨ ਸੁਣ ਸ਼ਰਮ ਹੀ ਮਹਿਸੂਸ ਹੁੰਦੀ ਹੈ, ਅਤੇ ਸਾਰਾ ਕੁਝ ਪ੍ਰੀ ਪਲੈਨਡ ਲੱਗਦਾ ਮੈਨੂੰ ਕਹਿੰਦੇ। ਦੂਜੀ ਗੱਲ, ਜਦ ਇੱਕ ਦੁਕਾਨਦਾਰ ਨਸ਼ਾ ਵੇਚਦਾ ਪਹਿਲਾਂ ਹੀ ਫੜਿਆ ਗਿਆ ਸੀ, ਅਤੇ ਮੁੜ ਦੁਕਾਨਦਾਰ ਦਾ ਜਾਂਚ ਕਿਉਂ ਨਹੀਂ ਹੋਈ ਹੈ, ਟਾਈਮ ਟਾਈਮ ਦੇ ਉੱਤੇ ਕਿਉਂ ਨਹੀਂ ਹੁੰਦੀ। ਇਸੇ ਤਰ੍ਹਾਂ ਲਿਖਦੇ ਨੇ, ਚੰਗ ਬਿਲਕੁਲ ਜੀ ਹੋਣੀ ਚਾਹੀਦੀ ਹੈ, ਡਿਪਾਰਟਮੈਂਟਾਂ ਨੂੰ ਕਰਨਾ ਚਾਹੀਦਾ ਹੈ। ਅਤੇ ਗੁਰੀਮਾਨ ਜੀ ਕਹਿੰਦੇ ਇੱਕ ਗੱਲ ਤਾਂ ਪਤਾ ਕਿ ਨਸ਼ਾ ਵੇਚਣ ਵਾਲਿਆਂ ਦੇ ਕੋਲੋਂ ਪੁਲਿਸ ਅਤੇ ਸਰਕਾਰਾਂ ਪੈਸੇ ਖਾਂਦੀਆਂ ਨੇ, ਅਤੇ ਗੁਰੀ ਜੀ ਕਹਿੰਦੇ ਗੱਲ ਤਾਂ ਸਹੀ ਹੈ, ਪੁਲਿਸ ਇਹ ਸਾਰੇ ਕੰਮ ਕਰਨੇ ਵਿੱਚ ਫੇਲ ਹੋਈ ਹੈ, ਇਸ ਦੇ ਲਈ ਕਿਤੇ ਨਾ ਕਿਤੇ ਪੁਲਿਸ ਦਾ ਮੁਖੀ ਅਤੇ ਸਰਕਾਰ ਵੀ ਜ਼ਿੰਮੇਵਾਰ ਹੈ। ਗੁਰੀ ਜੀ ਕਹਿੰਦੇ ਕਿ ਇੰਨੀ ਬੇਇੱਜ਼ਤੀ ਕਰਵਾ ਕੇ ਫਿਰ ਕਿਹੜਾ ਸੈਣੀ ਸਾਹਿਬ ਕਿਹੜਾ ਸੁਧਰ ਗਿਆ ਜੀ ਸੀਗਾ, ਅਤੇ ਨਸ਼ਾ ਵੇਚਦਾ ਫਿਰ ਵੀ ਫੜਿਆ ਗਿਆ, ਇਹ 2 ਨੰਬਰ ਦੇ ਪੈਸੇ ਦਾ ਮੋਹ ਨਹੀਂ ਮੁੱਕਦਾ ਜੀ। ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ US ਤੋਂ ਭੇਜਦੇ ਨੇ, ਅਤੇ ਗੁਰੀਮਾਨ ਜੀ ਕਹਿੰਦੇ ਸਤਿ ਸ਼੍ਰੀ ਅਕਾਲ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਨੇ ਸਤਿ ਸ਼੍ਰੀ ਅਕਾਲ ਇੰਡੀਆ ਤੋਂ ਕਹਿੰਦੇ ਨੇ, ਅਤੇ ਸਤਨਾਮ ਸਿੰਘ ਜਾਣੀਆਂ ਚੱਲ ਜੀ ਨੂੰ ਸਤਿ ਸ਼੍ਰੀ ਅਕਾਲ ਗੁਰੀ ਜੀ ਨੇ ਭੇਜੀ ਹੈ, ਅਤੇ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਭੁਪਿੰਦਰ ਭਾਰਤ ਜੀ ਅਤੇ ਦੁਆਬਾ ਰੇਡ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ, ਜੀਰਾ ਸਾਹਿਬ ਸਵਾਗਤ ਹੈ। ਗੁਰੀਮਾਨ ਜੀ ਕਹਿੰਦੇ ਰਜਿੰਦਰ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਅਤੇ ਬਾਈ ਲੱਖਾਂ 'ਤੇ ਕਹਿੰਦੇ ਭਾਨਾ ਤਾਂ ਚਲੋ ਛੱਡੋ ਆਪਾਂ ਇੱਦਾਂ ਕਿਉਂ ਕਹਿਣਾ ਕਿਹਾ ਨੂੰ, ਸਭ ਭੁਗਤਣਗੇ ਜੀ, ਅਤੇ ਸਿਰੇ ਦੇ ਲੋਕ ਮਗਰ ਲਾਗੇ ਬੇਸ਼ੱਕ ਰਹਿਣ ਜੀ, ਲੱਗੇ ਰਹਿਣ ਕਹਿੰਦੇ ਜੀ। ਅਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਬਿਲਕੁਲ ਗੁਰੀ ਵੀਰ, ਸਰਕਾਰ ਜਾਂ ਪੁਲਿਸ ਦੀ ਮਰਜ਼ੀ ਵਗੈਰ ਨਸ਼ਾ ਨਹੀਂ ਵਿਕਦਾ ਜੀ, ਭਾਵੇਂ ਬਾਵੇ ਨੇ ਸਹੀ ਗਾਇਆ ਗੀਤ ਕਹਿੰਦੇ ਜੀ। ਅਤੇ ਅੱਗੇ ਲਿਖਦੇ ਨੇ ਰਜਿੰਦਰ ਜੀਰਾ ਜੀ, ਗੁਰੀਮਾਨ ਜੀ ਸਤਿ ਸ਼੍ਰੀ ਬਹੁਤ ਖੂਬ ਜੀ, ਅਤੇ ਗੁਰੀ ਜੀ ਕਹਿੰਦੇ ਗੱਲ ਇਹ ਵੀ ਕਿ ਕੋਰਟ ਦੇ ਵਿੱਚ ਬਣਾਈ ਜਾ ਸਕਦੀ ਹੈ, ਫੈਸਲਾ ਤਾਂ ਜੱਜ ਸਾਹਿਬ ਨੇ ਹੀ ਕਰਨਾ ਹੈ ਕਹਿੰਦੇ ਜੀ, ਗੱਲ ਇਹ ਵੀ ਹੈ ਕਿ ਕੋਰਟ ਦੇ ਵਿੱਚ ਬਣਾਈ ਜਾ ਸਕਦੀਆਂ ਨੇ। ਅਤੇ ਸੈਣੀ ਸਾਹਿਬ ਸੇਮ ਇਹੋ ਹੀ ਸੋਚ ਰਿਹਾ ਸੀ ਮੈਂ ਵੀ, ਕਹਿੰਦੇ ਕਿ ਲੋਕਾਂ ਨੇ ਗੁੱਸੇ ਦੇ ਵਿੱਚ ਮੂਰਖਤਾ ਹੀ ਕੀਤੀ ਹੈ ਕਹਿੰਦੇ। ਅਤੇ ਰਜਿੰਦਰ ਜੀਰਾ ਜੀ ਕਹਿੰਦੇ ਇੱਥੇ ਭੀੜ ਨੇ ਸਿਆਣਪ ਨਹੀਂ ਕੀਤੀ ਫਿਰ ਇਹ ਹਿਸਾਬ ਨਾਲ। ਅਤੇ ਗੁਰੀ ਜੀ ਕਹਿੰਦੇ ਆ ਲੋਕਾਂ ਨੇ ਸਬੂਤ ਸਾਰੇ ਆਪ ਹੀ ਖਤਮ ਕਰ ਦਿੱਤੇ ਹੈ, ਅਤੇ ਹੁਣ ਅਦਾਲਤ ਦੇ ਵਿੱਚ ਨਸ਼ਾ ਵੇਚਣੇ ਵਾਲੀ ਗੱਲ ਉੱਤੇ ਦੋਸ਼ੀ ਸਾਬਤ ਕਰਨਾ ਔਖਾ ਹੋ ਜਾਣਾ ਹੈ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਅਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਸਤਿ ਸ਼੍ਰੀ ਅਕਾਲ ਅੰਕਲ ਜੀ ਸਵਾਗਤ ਹੈ। ਅਤੇ ਗੁਰੀ ਜੀ ਕਹਿੰਦੇ ਆ ਲੋਕ ਮੂਰਖ ਨੇ, ਸ਼ਹੀਦ ਹੁੰਦੇ ਕੌਣ ਹੈ, ਕਿਹਨੂੰ ਸ਼ਹੀਦ ਕਿਹਾ ਜਾਂਦਾ ਹੈ, ਇਹ ਲੋਕਾਂ ਨੂੰ ਪਤਾ ਹੀ ਨਹੀਂ। ਸੈਣੀ ਸਾਹਿਬ ਸਹਿਮਤ ਹਾਂ ਤੁਹਾਡੇ ਨਾਲ, ਬਿਲਕੁਲ ਜੀ। ਗੁਰੀ ਜੀ ਕਹਿੰਦੇ ਆ ਬਲਰਾਜ ਵੀਰ, ਬਲਰਾਜ ਅੰਕਲ ਜੀ ਸਤਿ ਸ਼੍ਰੀ ਅਕਾਲ। ਨਵਦੀਪ ਜੀ ਜੁੜੇ ਨੇ ਦਿੱਲੀ ਤੋਂ, ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀਆਂ ਨੂੰ ਜੀ, ਸਵਾਗਤ ਹੈ ਦਿੱਲੀ ਵਾਲਿਓ। ਅਤੇ ਬਲਰਾਜ ਸਿੰਘ ਸੰਧੂ ਅੰਕਲ, ਗੁਰੀਮਾਨ ਵੀਰ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਅਤੇ ਗੁਰੀ ਜੀ ਕਹਿੰਦੇ ਆ ਭਾਰਤ ਵੀਰ ਜੀ, ਦਵਾਈਆਂ ਉੱਤੇ ਤਾਂ ਪਹਿਲਾਂ ਹੀ ਕਹਿੰਦੇ ਮਾਰਜਨ ਜਿਹੜਾ 80% ਤੱਕ ਹੈ, ਇੰਨਾ ਵੱਡਾ ਮਾਰਜਨ ਹੋਣ ਦੇ ਬਾਵਜੂਦ ਵੀ ਮੈਡੀਕਲ ਨੂੰ ਨਸ਼ਾ ਵੇਚਣਾ ਪੈ ਰਿਹਾ, ਸਮਝੋ ਇਸ ਗੱਲਾਂ ਨੂੰ ਜਿਹੜਾ
ਇਹ ਸਭ ਮੈਡੀਕਲ ਮਾਫੀਆ ਦੇ ਚੋਰਾਂ ਦਾ ਕਿੰਨਾ ਵੱਡਾ ਧੰਦਾ। ਬਿਲਕੁਲ ਹੈ ਜੀ, ਬਹੁਤ ਇਹਨਾਂ ਨਾਲ ਟੱਕਰ ਲੈਣੀ ਸੌਖੀ ਨਹੀਂ ਹੈ। ਤੁਸੀਂ ਮੈਡੀਕਲ ਉੱਤੇ ਜਿਹੜਾ ਨਾ ਕਿਤੇ ਨਾ ਕਿਤੇ ਕੋਈ ਪ੍ਰੋਗਰਾਮ ਕਰਕੇ ਦੇਖ ਲਿਓ, ਉਹਦੀ TRP ਥੱਲੇ ਡਿੱਗ ਜਾਂਦੀ ਹੈ ਜੀ, ਅਤੇ ਪ੍ਰੋਗਰਾਮ ਹੀ ਨਹੀਂ ਅੱਗੇ ਚੱਲਦੇ। ਗੁਰੀਮਾਨ ਜੀ ਕਹਿੰਦੇ ਨਵਦੀਪ ਵੀਰ ਜੀ ਸਤਿ ਸ਼੍ਰੀ ਅਕਾਲ, ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਤੇ ਜੀਰਾ ਜੀ ਕਹਿੰਦੇ ਬਲਰਾਜ ਸਿੰਘ ਸੰਧੂ ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ ਜੀ, ਅਤੇ ਜੀਰਾ ਜੀ ਨੂੰ ਵਾਪਸ ਸਤਿ ਸ਼੍ਰੀ ਅਕਾਲ ਅੰਕਲ ਜੀ ਨੇ ਭੇਜੀ ਹੈ। ਅਤੇ ਸੈਣੀ ਗੁਰੀ ਜੀ ਕਹਿੰਦੇ ਸੈਣੀ ਸਾਹਿਬ ਬਿਲਕੁਲ ਸਹੀ ਕਿਹਾ ਤੁਸੀਂ, ਕੋਈ ਸਿਆਣਾ ਬੰਦਾ ਇਹਨਾਂ ਦੇ ਨਾਲ ਅੱਗੇ ਖੜਾ ਹੋਵੇ ਜੋ ਸਰਕਾਰ ਅਤੇ ਪ੍ਰਸ਼ਾਸਨ ਦੇ ਨਾਲ ਗੱਲ ਕਰੇ। ਗੁਰੂ ਜੀ ਕਹਿੰਦੇ ਮੁਕੱਦਰ ਬਾਈ ਜੀ ਸਤਿ ਸ਼੍ਰੀ ਅਕਾਲ, ਅਤੇ ਲਵਜੂ, ਅਤੇ ਭੀੜ ਦੇ ਵਿੱਚ ਸਿਆਣੇ ਨਹੀਂ ਹੁੰਦੇ ਅਤੇ ਸਿਆਣਿਆਂ ਦੀ ਭੀੜ ਨਹੀਂ ਹੁੰਦੀ ਹੈ, ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਵੀ ਲਿਖੀ ਹੈ ਗੱਲ। ਅਤੇ ਗੁਰੂ ਜੀ ਕਹਿੰਦੇ ਬਾਈ ਜਦੋਂ ਆਈ ਹੁੰਦੀ ਹੈ ਫਿਰ ਬੇਵਕੂਫੀਆਂ ਆਪਣੇ ਆਪ ਹੋ ਜਾਂਦੀਆਂ ਨੇ। ਮਾਮਾ ਜੀ ਨੇ ਪਸੰਦ ਕੀਤਾ ਪ੍ਰੋਗਰਾਮ ਨੂੰ, ਸਤਿ ਸ਼੍ਰੀ ਅਕਾਲ ਸਾਹਿਬ ਨੂੰ ਲਿਖਦੇ ਨੇ। ਅਤੇ ਇਸੇ ਤਰ੍ਹਾਂ ਹੀ ਗੁਰੂ ਜੀ ਕਹਿੰਦੇ ਸਿੱਧੂ ਪਰਿਵਾਰ ਨੂੰ ਆਪਣੇ ਜਵਾਕ ਨੂੰ ਦੁਨੀਆ ਤੋਂ ਬਚਾ ਕੇ ਰੱਖਣਾ ਚਾਹੀਦਾ, ਪਰ ਪਰਿਵਾਰ ਉਲਟ ਕੰਮ ਕਰ ਰਿਹਾ ਅਤੇ ਨਤੀਜੇ ਚੰਗੇ ਨਹੀਂ ਪਰਿਵਾਰ ਦੇ ਲਈ ਇਹ। ਸੰਧੂ ਅੰਕਲ ਜੀ ਨੂੰ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਸੁਰਜੀਤ ਭਾਰਤ ਜੀ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਆ, ਅਤੇ ਗੁਰੂ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਨੂੰ ਭੇਜਦੇ ਆ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਜੀ, US ਤੋਂ, ਅਤੇ ਸਪੋਰਟ ਵੀ ਕਰਦੇ ਆ। ਅਤੇ ਗੁਰੂ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਔਜਲਾ ਸਾਹਿਬ ਨੂੰ ਵੀ। ਇਸੇ ਤਰ੍ਹਾਂ ਬਹੁਤ ਰੰਗ ਬਦਲਣਗੇ ਦਸਤਾਰਾਂ ਦੇ ਹੁਣ, ਕਹਿੰਦੇ ਜੀ ਔਜਲਾ ਸਾਹਿਬ ਲਿਖਦੇ ਨੇ, ਅਤੇ ਦੋਸਤ ਉਹ ਜੋ ਮੁਸੀਬਤ ਦੇ ਵਿੱਚ ਕੰਮ ਆਵੇ, ਅਤੇ ਕਹਿੰਦੇ ਨੇ ਲੋਕਾਂ ਦੀ ਸੇਵਾ ਕਰਦੇ ਹੋਏ ਖਰਚੇ ਕਿਹੜੇ ਘੱਟ ਹੁੰਦੇ ਨੇ, ਲੁੱਕ ਬਜਰੀ ਸੌਖੀ ਹੈਗੀ ਹੈ ਕਹਿੰਦੇ ਚੱਬਣੀ ਪੈਂਦੀ ਹੈ। ਅਤੇ ਗੁਰੀਮਾਨ ਜੀ ਬਾਈ ਜੀ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਕਹਿੰਦੇ ਹੈ ਔਜਲਾ ਸਾਹਿਬ ਕਹਿੰਦੇ ਇਮਾਨਦਾਰ ਹਾਂ ਕਿਉਂਕਿ ਸਾਡਾ ਹੱਥ ਨਹੀਂ ਪਿਆ ਕਹਿੰਦੇ ਜੀ ਆਪਣੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਕੁਰਸੀ ਉਹੀ ਨਾਮ ਬਦਲਦੇ ਆ ਜਾਂ ਪੱਗਾਂ ਦੇ ਜਾਂ ਰੰਗ ਬਦਲਦੇ ਨੇ। ਮੁਕੱਦਰ ਜੀ ਕਹਿੰਦੇ ਹਾਲੇ ਵੀ ਸੈਣੀ ਬਾਈ ਜੀ ਤੁਹਾਡੇ ਨਾਲ ਗੱਲ ਕਰਨੀ ਹੈਗੀ ਹੈ, ਐਵੇਂ ਨਾ ਤੁਸੀਂ ਵੇਲਣੇ ਤੋਂ ਡਰਦੇ ਜਾਇਆ ਕਰੋ, ਫੋਨ ਕੱਟਣ ਤੋਂ ਬਾਅਦ ਤੁਸੀਂ ਜਾਣਦੇ ਹੋ ਅਤੇ ਸਿਰਫ ਤੁਸੀਂ ਜਾਣਦੇ ਹੋ ਕੀ ਹੁੰਦਾ ਹੈ ਕਿਆ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਅਤੇ ਮਾਮਾ ਜੀ ਨੂੰ ਬਖਸ਼ੀ ਜੀ ਨੂੰ ਸਤਿ ਸ਼੍ਰੀ ਅਕਾਲ ਅਦਾਬ ਕਿਹਾ ਜੀ, ਅਤੇ ਕਮ ਔਨ ਸਰ ਕਹਿੰਦੇ ਨੇ ਰਾਜਨ ਸੈਣੀ ਸਾਹਿਬ, ਅਤੇ ਕਹਿੰਦੇ ਨੇ ਸੈਣੀ ਸਾਹਿਬ ਸਤਿਕਾਰਯੋਗ ਸੰਧੂ ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ ਜੀ, ਅਤੇ ਗੁਰੀ ਵੀਰ ਜੀ ਸਤਿ ਸ਼੍ਰੀ ਅਕਾਲ, ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ। ਅਤੇ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਰਾਜਨ ਜੀ ਨੂੰ, ਅਤੇ ਸੁਣਾ ਦਈਏ ਸੈਣੀ ਬਾਈ ਜੀ ਜਦੋਂ ਦੀ ਦੂਰ ਕੁਐਸਚਨ ਮਾਰਕ ਕੀਤਾ ਮੁਕੱਦਰ ਜੀ ਨੇ, ਅਤੇ ਬਲਰਾਜ ਸਿੰਘ ਸੰਧੂ ਅੰਕਲ ਜਾਣੀਆਂ ਚਾਲ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਇਸੇ ਤਰ੍ਹਾਂ ਆ ਜਾਓ ਮੁਕੱਦਰ ਵੀਰ ਜੀ, ਆ ਜਾਓ ਕਹਿੰਦੇ ਜੀ ਸੈਣੀ ਸਾਹਿਬ। ਅਤੇ ਰਾਜਨ ਜੀ ਲਿਖਦੇ ਆ ਕਿ ਭਾਰਤ ਸਾਹਿਬ ਤੁਹਾਨੂੰ ਤਾਂ ਦੁਆਬਾ ਰੇਡੀਓ ਨੇ ਵਜ਼ੀਫਾ ਲਾ ਹੀ ਦੇਣਾ ਜੀ, ਕਹਿੰਦੇ ਤੁਸੀਂ ਨਾ ਚਿੰਤਾ ਕਰੋ, ਕਿਆ ਬਾਤ ਹੈ ਜੀ ਸੈਣੀ ਸਾਹਿਬ। ਅਤੇ ਲਓ ਜੀ ਇਸੇ ਤਰ੍ਹਾਂ ਮੁਹੰਮਦ ਜੀ ਦੇ ਬਹੁਤ ਸਾਰੇ ਥੈਂਕ ਯੂ ਆਏ ਨੇ ਜੀ, ਬਹੁਤ ਸਾਰਾ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ। ਅਤੇ ਜਗਤਾਰ ਭਾਰਤ ਜੀ ਆਖਰ ਦੇ ਵਿੱਚ ਸਤਿ ਸ਼੍ਰੀ ਅਕਾਲ ਲਿਖਦੇ ਨੇ, ਦੋਸਤੋ ਲਓ ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਾਂਗਾ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਚੰਗਾ ਲੱਗਿਆ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ, ਸੋਚ ਸਾਡੀ ਥੋੜ੍ਹੀ ਵੱਖਰੀ ਹੋ ਸਕਦੀ ਹੈ, ਕਿਸੇ ਦਾ ਸਹਿਮਤ ਹੋਣਾ ਨਹੀਂ ਹੋਣਾ ਉਹ ਵੱਖਰੀ ਗੱਲ ਹੈ, ਅਤੇ ਹਰ ਕਿਸੇ ਦੇ ਆਪਣੇ ਵਿਚਾਰ ਨੇ ਜੀ, ਅਤੇ ਉਹਦਾ ਸਤਿਕਾਰ ਦੁਆਬਾ ਰੇਡੀਓ ਦੇ ਵੱਲੋਂ ਪਲੇਟਫਾਰਮ ਦੇ ਉੱਤੇ ਕੀਤਾ ਜਾਂਦਾ, ਉਹਨਾਂ ਸਹਿਮਤੀ ਜਿਤਾਉਣਾ ਨਹੀਂ ਜਿਤਾਉਣਾ ਹਰ ਕਿਸੇ ਦਾ ਆਪਣਾ ਹੱਕ ਹੈ, ਅਤੇ ਹਰ ਕਿਸੇ ਦੇ ਵਿਚਾਰ ਸੁਣੇ ਜਾਂਦੇ ਹੈ ਅਤੇ ਦੂਸਰਿਆਂ ਦੇ ਸੁਣਾਏ ਵੀ ਜਾਂਦੇ ਹੈ ਅਤੇ ਆਪਣੀ ਵੀ ਗੱਲ ਕੀਤੀ ਜਾਂਦੀ ਹੈ। ਲਓ ਜੀ ਵੱਧ ਘੱਟ ਬੋਲ ਗਿਆ, ਗੁਸਤਾਖੀ ਮਾਫ਼, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਬੁੱਧਵਾਰ ਵਾਲਾ ਦਿਨ ਹੈ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ, ਅਤੇ ਅੱਜ ਦੇ ਲਈ ਇੰਨਾ ਕੀ ਕਬੂਲ ਕਰਿਓ, ਅਤੇ ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਦੋਸਤੋ ਸਾਂਝਾ ਕਰ ਦਿਓ, ਇਹੋ ਹੀ ਜਾਂਦੇ ਜਾਂਦੇ ਬੇਨਤੀ ਹੈ। ਅਤੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ, ਅਤੇ ਜਿਨ੍ਹਾਂ ਨੇ ਐਪ ਦੇ ਉੱਤੇ ਵੈਬਸਾਈਟ ਯੂਟਿਊਬ ਫੇਸਬੁੱਕ ਜਿੱਥੋਂ ਕਿਤੋਂ ਵੀ ਜੁੜੇ ਹੋਏ ਨੇ ਸੁਣ ਰਹੇ ਨੇ, ਸ਼ੁਕਰੀਆ, ਧੰਨਵਾਦ ਹੈ। ਅਤੇ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਅਤੇ ਧੰਨਵਾਦ ਹੈ ਜੀ ਸਾਰੇ ਦੋਸਤਾਂ ਦਾ। ਇੱਥੇ ਦਿਓ ਮੈਨੂੰ ਆਗਿਆ, ਅਤੇ ਸਤਿ ਸ਼੍ਰੀ ਅਕਾਲ ਦੋਸਤੋ।

0: वाह जी,
1: थैंक यू सो मच,
0: थैंक यू जी,
1: शुक्रिया
0: मोहम्मद जी, बहुत बहुत शुक्रिया हर बार दी तरह जी, थैंक यू, शुक्रिया
1: शुक्रिया जनाब।
0: जी। दोस्तों इस जी अपने नाल मोहम्मद जी जुड़े सन ते गल्लां बातां करके गए ने ते नाल गीतां दी बहार ला के गए ने ते लो फिर आपां वापस चलदे आं अपने उस सिलसिले दे विच ते खबरां दी बात एक दो खबरां होर ने ते उस तों बाद एक दो बहुत ही इंटरेस्टिंग जिहड़ियां रिपोर्टां ने पैसिआं दे धेल्लिआं दे संबंध दे विच संखेप दे विच ते नाल नाल एक ऐसी जिहड़ी विज्ञानियां ने काढ कढ छड्डी है कि आउण वाले समें दे विच जिहड़े साडे दिमाग दे विच कुछ माड़ियां यादां जां कुछ चीजां असीं भुल नहीं सकदे कोई ट्रैजेडी होई होवे साडे परिवारां दे विच जां चीजां दे विच उहदे कारण तां उहनां चीजां नूं दूर करन दे लई एक नवां जिहड़ा उहनां ने प्रयोग कीता है ते आउण वाले समें दे विच उह जिहड़ा साडी मैमरी जिहड़ी है उहदे विच उह चीजां डिलीट कर सकदा है ਉਹਦੇ ਬਾਰੇ ਅੱਗੇ ਜਾ ਕੇ ਜ਼ਿਕਰ ਕਰਾਂਗੇ। ਇਸੇ ਤਰ੍ਹਾਂ ਰੂਸ ਦੇ ਹਮਲਿਆਂ ਦੇ ਵਿਚਾਲੇ ਜਰਮਨੀ ਨੇ ਯੂਕਰੇਨ ਨੂੰ $1.5 ਅਰਬ ਦੀ ਮਦਦ ਦੇਣ ਦਾ ਐਲਾਨ ਕਰਤਾ ਹੈ। ਜਰਮਨੀ ਦੇ ਚਾਂਸਲਰ ਜਿਹੜੇ ਨੇ ਫਰੈਡਰਿਕ ਮਰਜ਼ ਨੇ ਕੀਵ ਦੀ ਯਾਤਰਾ ਦੇ ਦੌਰਾਨ ਯੂਕਰੇਨ ਦੇ ਲਈ 1.3 ਅਰਬ ਯੂਰੋ ਯਾਨੀ ਕਿ 1.5 ਅਰਬ ਅਮੈਰੀਕਨ ਡਾਲਰ ਤੋਂ ਵੱਧ ਦੇ ਨਵੇਂ ਸਹਾਇਤਾ ਜਿਹੜਾ ਪੈਕੇਜ ਦਾ ਜਿਹੜਾ ਉਹਨੂੰ ਐਲਾਨ ਕੀਤਾ ਹੈ। ਇਹ ਐਲਾਨ ਰੂਸ ਦੇ ਵੱਲੋਂ ਯੂਕਰੇਨ ਦੇ ਸ਼ਹਿਰਾਂ ਦੇ ਉੱਤੇ ਹਮਲੇ ਤੇਜ਼ ਕੀਤੇ ਜਾਣ ਵਿਚਾਲੇ ਕੀਤਾ ਗਿਆ। ਰੂਸ ਨੇ ਹਵਾਈ ਹਮਲੇ ਤੇਜ਼ ਕਰਦੇ ਹੋਏ ਯੂਕਰੇਨ ਦੇ ਵੱਖ ਵੱਖ ਸ਼ਹਿਰਾਂ ਨੂੰ ਅਜਿਹੀਆਂ ਬਲੈਸਟਿਕ ਮਿਜ਼ਾਈਲਾਂ ਤੇ ਜੈੱਟ ਇੰਜਨ ਵਾਲੇ ਡਰੋਨਾਂ ਦੇ ਨਾਲ ਨਿਸ਼ਾਨਾ ਬਣਾਇਆ ਜਿਨ੍ਹਾਂ ਨੂੰ ਰੋਕਣਾ ਮੁਸ਼ਕਲ ਹੈ ਤੇ ਉੱਥੇ ਹੀ ਯੂਕਰੇਨ ਰੂਸ ਦੇ ਤੇਲ ਉਦਯੋਗ ਅਤੇ ਕਾਰਖਾਨਿਆਂ ਨੂੰ ਨਿਸ਼ਾਨਾ ਬਣਾ ਰਿਹਾ। ਮਰਜ਼ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿਚ ਕਿਹਾ ਹੈ ਕਿ ਇਸ ਸਹਾਇਤਾ ਪੈਕੇਜ ਦੇ ਵਿਚ ਕਰੀਬ 1 ਅਰਬ ਯੂਰੋ 1.1 ਅਰਬ ਅਮੈਰੀਕਨ ਡਾਲਰ ਦੀ ਫੌਜੀ ਸਹਾਇਤਾ ਸ਼ਾਮਲ ਹੈ। ਇਸ ਸਹਾਇਤਾ ਦੇ ਵਿਚ ਲੰਮੀ ਦੂਰੀ ਤੱਕ ਹਮਲਾ ਕਰਨ ਵਾਲੇ ਹਥਿਆਰ, ਲੜਾਕੂ ਡਰੋਨ ਤੇ ਸੈਟੇਲਾਈਟ ਤਕਨੀਕ ਸ਼ਾਮਲ ਹੈ ਤਾਂ ਜੋ ਯੂਕਰੇਨ ਰੂਸੀ ਮਿਜ਼ਾਇਲ ਲਾਂਚ ਕਰਦਾ ਜਿਹੜਾ ਕੇਂਦਰਾਂ ਨੂੰ ਵੀ ਨਿਸ਼ਾਨਾ ਬਣਾ ਸਕੇ। ਚਾਂਸਲਰ ਨੇ ਕਿਹਾ ਕਿ ਜਰਮਨੀ ਸਰਦੀਆਂ ਤੋਂ ਪਹਿਲਾਂ ਯੂਕਰੇਨ ਨੂੰ ਕਰੀਬ 35 ਕਰੋੜ ਯੂਰੋ ਜਿਹੜਾ ਅਮੈਰੀਕਨ ਡਾਲਰ ਤਕਰੀਬਨ 39.5 ਕਰੋੜ ਅਮੈਰੀਕਨ ਡਾਲਰ ਦੀ ਊਰਜਾ ਸਹਾਇਤਾ ਵੀ ਦੇ ਰਿਹਾ। ਇਸ ਦੇ ਵਿਚ ਜਨਰੇਟਰ, ਬਿਜਲੀ ਸਬ ਸਟੇਸ਼ਨ ਤੇ ਮੁਰੰਮਤ ਦੇ ਕੰਮਾਂ ਦੇ ਲਈ ਸਹਾਇਤਾ ਸ਼ਾਮਲ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮਿਰ ਜ਼ੇਲੈਂਸਕੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ 8.5 ਅਰਬ ਯੂਰੋ ਤੋਂ ਵੱਧ ਕੀਮਤ ਦੇ 15 ਸਮਝੌਤਿਆਂ ਦੇ ਉੱਤੇ ਵੀ ਦਸਤਖਤ ਕੀਤੇ ਹੈ ਤੇ ਇਨ੍ਹਾਂ ਦੇ ਵਿਚ ਜ਼ਿਆਦਾਤਰ ਸੁਰੱਖਿਆ ਸਹਿਯੋਗ, ਹਥਿਆਰਾਂ ਦੇ ਉਤਪਾਦਨ ਤੇ ਖਰੀਦ ਦੇ ਨਾਲ ਸੰਬੰਧਿਤ ਜਿਹੜੇ ਮੁੱਦੇ ਨੇ। ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਵਿਚ ਅੱਜ ਰਾਸ਼ਟਰਪਤੀ ਚੋਣਾਂ, ਟਵਿੱਟ ਕਾਰਨ ਜਿਹੜਾ ਟਰੰਪ ਟ੍ਰੋਲ ਹੋ ਰਹੇ ਨੇ, ਲੈਣਾ ਸੀ ਬ੍ਰਾਜ਼ਿਲ ਦਾ ਨਾਂ ਤੇ ਲੈ ਦਿੱਤਾ ਭਾਰਤ ਦਾ ਨਾਂ। ਟਰੰਪ ਨੇ ਦੱਖਣੀ ਅਮਰੀਕੀ ਦੇਸ਼ ਬ੍ਰਾਜ਼ਿਲ ਦੀਆਂ ਰਾਸ਼ਟਰਪਤੀ ਚੋਣਾਂ ਦੇ ਬਾਰੇ ਟਿੱਪਣੀ ਕਰਦੇ ਹੋਏ ਗਲਤੀ ਦੇ ਨਾਲ ਬ੍ਰਾਜ਼ਿਲ ਦੀ ਜਗ੍ਹਾ ਭਾਰਤ ਦਾ ਨਾਮ ਲਿਖ ਦਿੱਤਾ। ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਦੇ ਵਿਚ 12.5 ਕਰੋੜ ਲੋਕਾਂ ਨੇ ਵੋਟ ਪਾਈ ਹੈ, ਜਦਕਿ ਅੱਜ ਜਿਹੜੀਆਂ ਨੇ ਬ੍ਰਾਜ਼ਿਲ ਦੇ ਵਿਚ ਰਾਸ਼ਟਰਪਤੀ ਚੋਣਾਂ ਹੋਈਆਂ ਨੇ। ਟਰੰਪ ਨੇ ਇਹ ਵੀ ਜਿਹੜਾ ਟਿੱਪਣੀ ਬ੍ਰਾਜ਼ਿਲ ਦੇ ਵਿਚ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਤੋਂ ਤੁਰੰਤ ਬਾਅਦ ਆਪਣੀ ਟਰੁੱਥ ਸੋਸ਼ਲ ਪੋਸਟ ਦੇ ਵਿਚ ਕੀਤਾ, ਕਿਉਂਕਿ ਇਹਨੂੰ ਪਤਾ ਨਹੀਂ ਲੱਗਦਾ ਇਹ ਬੋਲਦਾ ਕੀ ਹੈ, ਕਹਿਣਾ ਕੀ ਚਾਹੁੰਦਾ ਹੈ। ਗੱਲ ਕੁਝ ਸਵੇਰ ਨੂੰ ਕੁਝ ਕਰਦਾ ਤੇ ਸ਼ਾਮ ਨੂੰ ਕੁਝ ਕਰ ਦਿੰਦਾ ਹੈ। ਆਪਣੀ ਪੋਸਟ ਦੇ ਵਿਚ ਉਨ੍ਹਾਂ ਲਿਖਿਆ ਕਿ ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਦੇ ਵਿਚ 12.5 ਕਰੋੜ ਲੋਕਾਂ ਨੇ ਵੋਟਾਂ ਪਾਈਆਂ ਤੇ ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਉਸੇ ਹੀ ਦਿਨ ਨਤੀਜੇ ਆ ਗਏ। ਇਸ ਦੇ ਨਾਲ ਹੀ ਉਨ੍ਹਾਂ ਅਮਰੀਕੀ ਸ਼ਹਿਰਾਂ ਡੈਟਰੋਇਟ, ਫਿਲਾਡੈਲਫੀਆ ਅਤੇ ਕੈਲੀਫੋਰਨੀਆ ਦੀ ਚੋਣ ਪ੍ਰਣਾਲੀ ਦੇ ਉੱਤੇ ਸਵਾਲ ਚੁੱਕਦਿਆਂ ਅਮਰੀਕਾ ਦੀ ਚੋਣ ਪ੍ਰਕਿਰਿਆ ਨੂੰ ਭ੍ਰਿਸ਼ਟ ਜਿਹੜਾ ਕਰਾਰ ਦੇ ਦਿੱਤਾ। ਟਰੰਪ ਦੀ ਇਸ ਪੋਸਟ ਨੂੰ ਵਾਈਟ ਹਾਊਸ ਜਿਹੜਾ ਰੈਪਿਡ ਰਿਸਪਾਂਸ ਅਕਾਊਂਟ ਦੇ ਦੁਆਰਾ ਵੀ ਰੀਪੋਸਟ ਜਿਹੜਾ ਕੀਤਾ ਗਿਆ। ਹਾਲਾਂਕਿ ਭਾਰਤ ਦੇ ਵਿਚ ਜਨਤਾ ਦੁਆਰਾ ਰਾਸ਼ਟਰਪਤੀ ਦੀ ਸਿੱਧੀ ਚੋਣ ਨਹੀਂ ਹੁੰਦੀ ਹੈ, ਜਿਸਦੇ ਕਾਰਨ ਸੋਸ਼ਲ ਮੀਡੀਆ ਯੂਜ਼ਰਸ ਜਿਹੜੇ ਨੇ ਉਨ੍ਹਾਂ ਨੇ ਕਮੈਂਟ ਸੈਕਸ਼ਨ ਦੇ ਵਿਚ ਟਰੰਪ ਦੀ ਗਲਤੀ ਸੁਧਾਰੀ ਹੈ। ਟਰੰਪ ਦੀ ਇਹ ਪੋਸਟ ਬ੍ਰਾਜ਼ਿਲ ਚੋਣਾਂ ਦੇ ਪਹਿਲੇ ਗੇੜ ਤੋਂ ਬਾਅਦ ਆਈ ਹੈ, ਜਿਸ ਦੇ ਵਿਚ ਸੱਜੇ ਪੱਖੀ ਉਮੀਦਵਾਰ ਜਿਹੜਾ ਫਲਾਈਵੀਓ ਬੋਲਸੋਨਾਰੋ ਨੇ ਮੌਜੂਦਾ ਰਾਸ਼ਟਰਪਤੀ ਲੂਇਜ਼ ਇਨਾਸੀਓ ਲੂਲਾ ਡਾ ਸਿਲਵਾ ਤੋਂ ਜਿਹੜਾ ਵੱਧ ਵੋਟਾਂ ਪ੍ਰਾਪਤ ਕੀਤੀਆਂ, ਪਰ ਉਹ ਜਿੱਤ ਦੇ ਲਈ ਲੋੜੀਂਦੀਆਂ 50% ਤੋਂ ਵੱਧ ਵੋਟਾਂ ਹਾਸਲ ਕਰਨ ਦੇ ਵਿਚ ਨਾਕਾਮ ਰਿਹਾ। 98.81% ਵੋਟਾਂ ਦੀ ਗਿਣਤੀ ਤੱਕ ਜਿਹੜਾ ਸੀ ਬੋਲਸੋਨਾਰੋ ਨੂੰ 47.24% ਵੋਟਾਂ ਤੇ ਲੂਲਾ ਨੂੰ 44.91% ਵੋਟਾਂ ਮਿਲੀਆਂ ਨੇ। ਹੁਣ ਦੋਵਾਂ ਵਿਚਕਾਰ 25 ਅਕਤੂਬਰ ਨੂੰ ਦੂਜੇ ਗੇੜ ਦੀ ਚੋਣ ਹੋਣੀ ਹੈ। ਫਲਾਵੀਓ ਬੋਲਸੋਨਾਰੋ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਪੁੱਤਰ ਨੇ ਤੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਫਿਲਹਾਲ ਫੌਜੀ ਤਖ਼ਤਾ ਪਲਟ ਰਾਹੀਂ ਚੋਣ ਨਤੀਜੇ ਬਦਲਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਦੇ ਵਿਚ 27 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਨੇ। ਦੂਜੇ ਪਾਸੇ ਰਾਸ਼ਟਰਪਤੀ ਲੂਲਾ ਲਈ ਜਿਹੜਾ ਦੂਜੇ ਗੇੜ ਦੇ ਵਿਚ ਸੱਜੇ ਪੱਖੀ ਧੜੇ ਨੂੰ ਸੱਤਾ ਦੇ ਵਿਚ ਲਿਆਉਣ ਤੋਂ ਰੋਕਣ ਦੀ ਜਿਹੜੀ ਵੱਡੀ ਚੁਣੌਤੀ ਜਿਹੜੀ ਪੇਸ਼ ਆ ਰਹੀ ਹੈ। ਇਸੇ ਤਰ੍ਹਾਂ ਭਾਰਤ ਦੀ ਗੱਲ ਕਰੀਏ ਤੇ ਪਲਾਸਟਿਕ ਦੇ 10 ਰੁਪਏ ਤੇ 20 ਰੁਪਏ ਦੇ ਨੋਟ ਜਿਹੜੇ ਨੇ ਬਣਾਉਣ ਦੇ ਲਈ ਅਮਰੀਕੀ ਕੰਪਨੀ ਨੇ ਬੋਲੀ ਲਾਤੀ ਹੈ। ਭਾਰਤ ਦੇ ਵਿਚ ਪਲਾਸਟਿਕ ਦੇ ਨੋਟਾਂ ਨੂੰ ਜਿਹੜਾ ਬਣਾਉਣ ਦੀ ਪ੍ਰਸਤਾਵਿਤ ਯੋਜਨਾ ਦੇ ਲਈ ਘਰੇਲੂ ਕੰਪਨੀ ਯੂਫਲੈਕਸ ਨੇ ਅਮਰੀਕਾ ਦੀ ਜਿਹੜੀ ਹੈ ਸਪੈਕਟਰਾ ਸਿਸਟਮਸ ਦੇ ਨਾਲ ਮਿਲ ਕੇ ਬੋਲੀ ਲਾਈ ਹੈ ਤੇ ਭਾਰਤੀ ਰਿਜ਼ਰਵ ਬੈਂਕ RBI ਇਹਨਾਂ ਨੋਟਾਂ ਦੇ ਲਈ ਪਲਾਸਟਿਕ ਸਮੱਗਰੀ ਤਿਆਰ ਕਰਨ ਵਾਲੇ ਸੰਭਾਵੀ ਸਪਲਾਇਰਾਂ ਦਾ ਜਿਹੜਾ ਮੁਲਾਂਕਣ ਕਰ ਰਿਹਾ ਹੈ। ਇਹ ਟੈਂਡਰ RBI ਦੀ ਜਿਹੜੀ ਹੈ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ਭਾਰਤੀ ਰਿਜ਼ਰਵ ਬੈਂਕ ਨੋਟ ਪ੍ਰਿੰਟਿੰਗ ਪ੍ਰਾਈਵੇਟ ਲਿਮਿਟਡ ਨੇ ਜਾਰੀ ਕੀਤਾ ਹੈ। ਇਸ ਦੇ ਤਹਿਤ 10 ਅਤੇ 20 ਰੁਪਏ ਦੇ ਨੋਟਾਂ ਦੇ ਲਈ ਕੁੱਲ 68,000 ਰਿਮ ਵਿਸ਼ੇਸ਼ ਪਲਾਸਟਿਕ ਫਿਲਮ ਜਿਹੜੀ ਹੈ ਉਹਦੀ ਜ਼ਰੂਰਤ ਹੋਏਗੀ। ਇਸ ਫਿਲਮ ਦੇ ਉੱਤੇ ਛਪਾਈ ਅਤੇ ਸਿਆਹੀ ਦੀ ਪਕੜ ਮਜ਼ਬੂਤ ਬਣਾਉਣ ਦੇ ਲਈ ਵਿਸ਼ੇਸ਼ ਕੋਟਿੰਗ ਦੀ ਵੀ ਜਿਹੜੀ ਜ਼ਰੂਰੀ ਹੋਵੇਗੀ। ਸਰਕਾਰ ਨੇ ਪ੍ਰੀਖਣ ਦੇ ਵਜੋਂ ਪਲਾਸਟਿਕ ਕਰੰਸੀ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ਤੋਂ ਬਾਅਦ ਇਹ ਟੈਂਡਰ ਜਾਰੀ ਕੀਤਾ ਸੀ। ਇਸ ਦੇ ਲਈ 17 ਜੁਲਾਈ ਨੂੰ ਟੈਂਡਰ ਕੱਢਿਆ ਗਿਆ ਤੇ ਰੁਚੀ ਪੱਤਰ ਜਮ੍ਹਾਂ ਕਰਵਾਉਣ ਦੀ ਅੰਤਮ ਤਰੀਕ ਜਿਹੜੀ ਹੈ 18 ਅਗਸਤ ਨਿਰਧਾਰਿਤ ਕੀਤੀ ਹੈ। ਯੂਫਲੈਕਸ ਅਤੇ ਸਪੈਕਟਰਾ ਸਿਸਟਮਜ਼ ਦੀ ਭਾਈਵਾਲੀ ਦੇ ਵਿਚ ਦੋਵਾਂ ਕੰਪਨੀਆਂ ਦੀ ਮਹਾਰਤਾ ਜਿਹੜੀ ਹੈ ਇਸਤੇਮਾਲ ਕੀਤੀ ਜਾਵੇਗੀ ਤੇ ਯੂਫਲੈਕਸ ਪਲਾਸਟਿਕ ਨਿਰਮਾਣ ਅਤੇ ਉਦਯੋਗਿਕ ਉਤਪਾਦਨ ਦੇ ਵਿਚ ਮਹਾਰਤਾ ਰੱਖਦੀ ਹੈ, ਜਦਕਿ ਸਪੈਕਟਰਾ ਸਿਸਟਮ ਦੇ ਕੋਲ ਬੈਂਕ ਨੋਟਾਂ ਦੀ ਪਛਾਣ ਅਤੇ ਸੁਰੱਖਿਆ ਤਕਨੀਕ ਦਾ ਜਿਹੜਾ ਤਜਰਬਾ ਹੈ। ਦੁਨੀਆਂ ਦੇ ਲਗਭਗ 60 ਦੇਸ਼ਾਂ ਦੇ ਵਿਚ ਪੂਰੀ ਤਰ੍ਹਾਂ ਜਨਸ਼ਕ ਰੂਪ ਦੇ ਵਿਚ ਪਲਾਸਟਿਕ ਕਰੰਸੀ ਦੀ ਵਰਤੋਂ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਸਾਲ 1988 ਦੇ ਵਿਚ ਪਲਾਸਟਿਕ ਨੋਟ ਜਾਰੀ ਕਰਨ ਵਾਲਾ ਪਹਿਲਾ ਦੇਸ਼ ਬਣਿਆ ਸੀ। ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ, ਸਿੰਗਾਪੁਰ, ਵੀਅਤਨਾਮ ਤੇ ਰੋਮਾਨੀਆ ਵੀ ਪਲਾਸਟਿਕ ਨੋਟਾਂ ਦੀ ਵਰਤੋਂ ਕਰਨ ਵਾਲੇ ਪ੍ਰਮੁੱਖ ਦੇਸ਼ਾਂ ਦੇ ਵਿਚ ਜਿਹੜੇ ਸ਼ਾਮਲ ਨੇ। ਇਸੇ ਤਰ੍ਹਾਂ ਇਕ ਰਿਪੋਰਟ ਹੈ ਦੋਸਤੋ ਸਾਡੇ ਦਿਮਾਗ ਦੇ ਨਾਲ ਜੁੜੀ ਹੋਈ। ਦੁਨੀਆਂ ਤੇ ਇਕ ਹੋਰ ਪਲੇਗ ਦਾ ਜਿਹੜਾ ਖਤਰਾ ਦੱਸਿਆ ਜਾ ਰਿਹਾ, ਪਰ ਇਹ ਦਿਮਾਗ ਦੀ ਨਹੀਂ, ਬਾਅਦ ਚ ਗੱਲ ਕਰਦੇ ਹਾਂ ਦਿਮਾਗ ਦੀ। ਜਿਵੇਂ ਕਿ ਕੋਰੋਨਾ ਦਾ ਦੌਰ ਚੱਲਿਆ, ਉਸੇ ਤਰ੍ਹਾਂ ਦਾ ਦੌਰ ਜਿਹੜਾ ਨਵਾਂ ਰੂਸ ਤੋਂ ਸ਼ੁਰੂ ਹੋ ਸਕਦਾ। ਦੁਨੀਆਂ ਤੇ ਇਕ ਹੋਰ ਜਿਹੜਾ ਪਲੇਗ ਦਾ ਖਤਰਾ ਮੰਡਰਾ ਰਿਹਾ, ਲੈਬ ਟੈਕਨੀਸ਼ੀਅਨ ਦੀ ਜਿਹੜੀ ਮੌਤ ਮਗਰੋਂ ਸੈਂਕੜੇ ਲੋਕ ਜਿਹੜੇ ਨੇ ਕੁਆਰੰਟੀਨ ਦੇ ਵਿਚ ਜਿਹੜੇ ਕੀਤੇ ਗਏ ਹੈ। 2019 ਦੇ ਵਿਚ ਚੀਨ ਦੇ ਵੁਹਾਨ ਦੇ ਵਿਚੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਦੇ ਵਿਚ ਕਹਿਰ ਮਚਾ ਕੇ ਰੱਖ ਦਿੱਤਾ ਸੀ। ਇਸ ਮਹਾਂਮਾਰੀ ਦੇ ਦੌਰਾਨ ਕਰੋੜਾਂ ਲੋਕਾਂ ਦੀ ਜਾਨ ਵੀ ਗਈ, ਜਦਕਿ ਕਰੋੜਾਂ ਹੀ ਲੋਕਾਂ ਨੂੰ ਘਰਾਂ ਦੇ ਵਿਚ ਡੱਕੇ ਰਹਿਣ ਦੇ ਲਈ ਮਜਬੂਰ ਵੀ ਹੋਣਾ ਪੈ ਗਿਆ। ਇਸੇ ਦੌਰਾਨ ਰੂਸ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਾਇਬੇਰੀਆ ਖੇਤਰ ਦੇ ਵਿਚ ਸਥਿਤ ਇਕ ਚੋਟੀ ਦੀ ਐਂਟੀ ਪਲੇਗ ਲੈਬਾਰਟਰੀ ਦੇ ਵਿਚ ਨਿਮੋਨੀਆ ਨਾਲ 28 ਸਾਲਾਂ ਮਹਿਲਾ ਜਿਹੜੀ ਹੈ ਲੈਬ ਟੈਕਨੀਸ਼ੀਅਨ ਜਿਹੜੀ ਹੈ ਉਹਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਿਹਤ ਸੰਬੰਧੀ ਚਿੰਤਾਵਾਂ ਵੱਧ ਗਈਆਂ ਨੇ। ਇਸ ਘਟਨਾ ਤੋਂ ਬਾਅਦ ਨਿਮੋਨਿਕ ਪਲੇਗ ਫੈਲਣ ਦੇ ਖਦਸ਼ੇ ਨੂੰ ਦੇਖਦਿਆਂ ਰੂਸੀ ਪ੍ਰਸ਼ਾਸਨ ਨੇ ਸੈਂਕੜੇ ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਹੋਇਆ, ਜਦਕਿ ਅਮਰੀਕੀ ਵਿਦੇਸ਼ ਮੰਤਰਾਲੇ ਨੇ ਪੂਰੀ ਸਥਿਤੀ ਦੇ ਉੱਤੇ ਨਜ਼ਰ ਰੱਖਦਿਆਂ ਮਾਸਕੋ ਤੋਂ ਪਾਰਦਰਸ਼ੀ ਜਾਣਕਾਰੀ ਦੀ ਮੰਗ ਕੀਤੀ ਹੈ। ਇਹ ਘਟਨਾ ਇਰਕੁਤਸਕ ਸ਼ਹਿਰ ਦੇ ਨੇੜੇ ਸ਼ੇਲੇਖੋਵ ਸਥਿਤ ਐਂਟੀ ਪਲੇਗ ਰਿਸਰਚ ਇੰਸਟੀਟਿਊਟ ਦੇ ਵਿਚ ਵਾਪਰੀ ਹੈ ਤੇ ਰੂਸ ਦੀ ਵਾਇਰਸ ਨਿਗਰਾਨੀ ਏਜੰਸੀ ਜਿਹੜੀ ਹੈ ਰੋਸ ਪੋਤਰੇ ਬਨਾਦ ਜ਼ੋਰ ਜਿਹੜੀ ਹੈ ਅਨੁਸਾਰ ਮਹਿਲਾ ਲੈਬ ਟੈਕਨੀਸ਼ੀਅਨ ਨੂੰ ਅਣਪਛਾਤੇ ਕਾਰਨਾਂ ਵਾਲਾ ਨਿਮੋਨੀਆ ਹੋਇਆ ਸੀ। ਗੁਆਂਢੀ ਬੁਰਿਆਤੀਆਂ ਗਣਰਾਜ ਦੇ ਜਿਹੜੇ ਨੇ ਨੇਤਾ ਅਲੈਕਸੀ ਤਸੀ ਦੇਨੋਵ ਨੇ ਕਿਹਾ ਕਿ ਮਹਿਲਾ ਦੀ ਮੌਤ ਪਲੇਗ ਦੇ ਨਾਲ ਹੋਈ ਹੋ ਸਕਦੀ ਹੈ, ਪਰ ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦੇ ਖੇਤਰ ਦੇ ਵਿਚ ਪਲੇਗ ਦਾ ਫਿਲਹਾਲ ਕੋਈ ਅਸਰ ਨਹੀਂ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸ਼ੇਲੇਖੋਵ ਦਾ ਹਸਪਤਾਲ ਦੇ ਵਿਚ ਲਗਭਗ 200 ਲੋਕਾਂ ਨੂੰ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ ਤੇ ਇਕ ਮੈਟਰਨਿਟੀ ਹਸਪਤਾਲ ਦੇ ਵਿਚ ਵੀ ਆਈਸੋਲੇਸ਼ਨ ਪ੍ਰੋਟੋਕੋਲ ਲਾਗੂ ਕੀਤੇ ਗਏ ਨੇ, ਜਦਕਿ ਨੇੜਲੇ ਐਲਮੀਨੀਅਮ ਪਲਾਂਟ ਦੇ ਕਰਮਚਾਰੀਆਂ ਨੂੰ ਫੇਸ ਮਾਸਕ ਪਹਿਨਣ ਦੇ ਨਿਰਦੇਸ਼ ਹੋਏ ਨੇ। ਇਰਕੁਤ ਸਕ ਦੇ ਜਿਹੜੇ ਗਵਰਨਰ ਨੇ ਇਗੋਰ ਕੋਬਜ਼ੇਵ ਤੇ ਸਾਬਕਾ ਜਿਹੜੇ ਨੇ ਇੱਥੇ ਦੇ ਚੀਫ ਗੇਨਾਡੀ ਉਨਿਸ਼ ਚੇਕੋ ਨੇ ਜਨਤਾ ਨੂੰ ਜਿਹੜਾ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਬਿਮਾਰੀ ਦੇ ਪਲੇਗ ਹੋਣ ਦੀ ਸੰਭਾਵਨਾ ਘੱਟ ਹੈ ਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਦੇ ਵਿਚ ਹੈ। ਇਸ ਮਾਮਲੇ ਦੇ ਵਿਚ ਅਮਰੀਕੀ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਉਹ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਜਿਹੜੀ ਹੈ CDC ਨਾਲ ਮਿਲ ਕੇ ਇਸ ਘਟਨਾ ਦੇ ਉੱਤੇ ਬਾਰੀਕੀ ਦੇ ਨਾਲ ਨਜ਼ਰ ਰੱਖ ਰਿਹਾ। ਅਮਰੀਕੀ ਅਧਿਕਾਰੀਆਂ ਨੇ ਰੂਸ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਘਟਨਾ ਦੇ ਬਾਰੇ ਸਹੀ ਅਤੇ ਪੂਰੀ ਜਾਣਕਾਰੀ ਜਨਤਕ ਕਰੇ। ਉੱਥੇ ਹੀ CIA ਦੇ ਸਾਬਕਾ ਅਧਿਕਾਰੀ ਡੈਨ ਹੋਫਮੈਨ ਦੇ ਅਨੁਸਾਰ ਅਮਰੀਕੀ ਖੁਫੀਆ ਏਜੰਸੀਆਂ ਵੱਖ ਵੱਖ ਸਰੋਤਾਂ ਤੋਂ ਜਾਣਕਾਰੀ ਇਕੱਠੀਆਂ ਕਰ ਰਹੀਆਂ ਨੇ ਤੇ ਮਾਸਕੋ ਸਥਿਤ ਅਮਰੀਕੀ ਦੂਤਾਵਾਸ ਵੀ ਰੂਸੀ ਅਧਿਕਾਰੀਆਂ ਦੇ ਸੰਪਰਕ ਦੇ ਵਿਚ ਹੈ। ਨਿਮੋਨਿਕ ਪਲੇਗ ਜਿਹੜੀ ਹੈ ਜਿਹਨੂੰ ਯਰਸੀਨੀਆ ਪੇਸਟਿਸ ਬੈਕਟੀਰੀਆ ਦੇ ਨਾਲ ਹੁੰਦੀ ਹੈ, ਇਹ ਪਲੇਗ ਦੀ ਸਭ ਤੋਂ ਗੰਭੀਰ ਕਿਸਮ ਹੈ ਜੋ ਸਿੱਧਾ ਸਾਹ ਪ੍ਰਣਾਲੀ ਦੇ ਉੱਤੇ ਹਮਲਾ ਕਰਦੀ ਹੈ। ਇਹ ਬਿਮਾਰੀ ਹਵਾ ਦੇ ਵਿੱਚ ਸਾਹ ਲੈਣ ਵਾਲੀ ਹਵਾ ਦੇ ਵਿੱਚ ਮੌਜੂਦ ਨਮੀ ਰਾਹੀਂ ਇੱਕ ਤੋਂ ਦੂਜੇ ਮਨੁੱਖ ਤੱਕ ਪਹੁੰਚ ਜਿਹੜੀ ਹੈ ਤੱਕ ਬਹੁਤ ਤੇਜ਼ੀ ਦੇ ਨਾਲ ਫੈਲ ਸਕਦੀ ਹੈ। ਇਸ ਦੇ ਲੱਛਣਾਂ ਦੇ ਵਿੱਚ ਤੇਜ਼ ਬੁਖਾਰ, ਸਿਰ ਦਰਦ, ਸਾਹ ਲੈਣ ਵਿੱਚ ਤਕਲੀਫ, ਛਾਤੀ ਦੇ ਵਿੱਚ ਦਰਦ ਤੇ ਖੰਘ ਦੇ ਨਾਲ ਖੂਨ ਆਉਣਾ ਸ਼ਾਮਲ ਹੈ। ਜੇਕਰ ਸ਼ੁਰੂਆਤੀ ਪੜਾਅ ਦੇ ਵਿੱਚ ਹੀ ਪਤਾ ਲੱਗ ਜਾਵੇ ਤਾਂ ਐਂਟੀਬਾਇਓਟਿਕਸ ਜਿਹੜੀਆਂ ਨੇ ਰਾਹੀਂ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਜੀ ਦੋਸਤੋ, ਇਹ ਸੀ ਜੀ ਜਿਹੜੀਆਂ ਗੰਭੀਰ ਬਿਮਾਰੀਆਂ ਨੇ ਉਹਨਾਂ ਦਾ। ਚਲੋ, ਬਹੁਤ ਜੇ ਚੰਗੀ ਗੱਲ ਹੈ ਇਹ ਚੀਜ਼ ਨਸ਼ਰ ਹੋਈ ਹੈ ਤਾਂ ਪੂਰੇ ਸੁਹਿਰਦ ਹੋ ਕੇ ਉਹਦੇ ਉੱਤੇ ਕੰਟਰੋਲ ਕੀਤਾ ਜਾ ਰਿਹਾ। ਇਸ ਦੇ ਧੰਨਵਾਦ ਕਰਨਾ ਬਣਦਾ, ਰਸ਼ੀਆ ਵਾਲਿਆਂ ਦੇ ਵੀ ਸੁਚੇਤ ਨੇ ਉਹਨਾਂ ਚੀਜ਼ਾਂ ਦੇ ਵਿੱਚ। ਦੂਸਰੀ ਗੱਲ ਕਰਦੇ ਹਾਂ ਦਿਮਾਗ ਦੇ ਬਾਰੇ, ਇੱਕ ਰਿਪੋਰਟ ਹੈ ਦੋਸਤੋ। ਦਿਮਾਗ ਤੋਂ ਡਿਲੀਟ ਹੋਣਗੀਆਂ ਦਰਦਨਾਕ ਯਾਦਾਂ, ਬੋਸਟਨ ਯੂਨੀਵਰਸਿਟੀ ਦਾ ਵੱਡਾ ਦਾਅਵਾ ਹੈ। ਇਨਗ੍ਰਾਮ ਤਕਨੀਕ ਦੇ ਨਾਲ ਯਾਦਾਂ ਮਿਟਾਉਣਾ ਹੋਵੇਗਾ ਸੰਭਵ। ਇਹਦੇ ਵਿੱਚ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਅਜਿਹੀ ਖੂਬਸੂਰਤ ਯਾਦਾਂ ਨੇ ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਸੰਭਾਲ ਕੇ ਰੱਖਣਾ ਚਾਹੁੰਦੇ ਹੋ, ਜਾਂ ਸ਼ਾਇਦ ਕੁਝ ਅਜਿਹਾ ਹੈਗਾ ਤੁਹਾਡੇ ਦਿਮਾਗ ਦੇ ਵਿੱਚ ਜਿਸ ਨੂੰ ਤੁਸੀਂ ਆਪਣੇ ਦਿਮਾਗ ਦੇ ਵਿੱਚੋਂ ਪੂਰੀ ਤਰ੍ਹਾਂ ਮਿਟਾਉਣਾ ਚਾਹੁੰਦੇ ਹੋ, ਕਿ ਅਜਿਹਾ ਕਰਨਾ ਅਸਲ ਦੇ ਵਿੱਚ ਸੰਭਵ ਹੈ? ਇਸ ਦਾ ਜਵਾਬ ਫਿਲਹਾਲ ਨਹੀਂ ਹੈ, ਪਰ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਸੰਭਵ ਹੋ ਸਕਦਾ ਹੈ। ਵਿਗਿਆਨ ਹੁਣ ਸਿਰਫ ਯਾਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋਂ ਅੱਗੇ ਵੱਧ ਰਿਹਾ। ਇਹ ਹੁਣ ਉਨ੍ਹਾਂ ਨੂੰ ਬਦਲਣ, ਦਬਾਉਣ ਅਤੇ ਦੁਬਾਰਾ ਸਰਗਰਮ ਕਰਨ ਦੇ ਵੱਲ ਕਦਮ ਚੁੱਕ ਰਿਹਾ। ਹਾਲੀਆ ਖੋਜ ਦੇ ਵਿੱਚ ਸਟੀਵ ਰਿਮੀਰੇਜ਼ ਬੋਸਟਨ ਯੂਨੀਵਰਸਿਟੀ ਦੇ ਸੈਂਟਰ ਫਾਰ ਬ੍ਰੇਨ ਐਂਡ ਮੈਮਰੀ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਦੇ ਦੁਆਰਾ ਲਿਖੀ ਗਈ ਕਿਤਾਬ ਹੈ ਹੋ ਟੂ ਟੇਮ ਐਂਡ ਮੈਮਰੀ ਟੇਮ ਏ ਮੈਮਰੀ ਹੋ ਟੂ ਟੇਮ ਏ ਮੈਮਰੀ ਜਾਣੀ ਕਿ ਨੇ ਕਾਫ਼ੀ ਚਰਚਾ ਛੇੜ ਦਿੱਤੀ ਹੈ। ਇਸ ਕਿਤਾਬ ਨੂੰ ਰਾਇਲ ਸੁਸਾਇਟੀ ਤ੍ਰਿਵੇਦੀ ਸਾਇੰਸ ਬੁੱਕ ਪ੍ਰਾਈਜ਼ ਦੇ ਲਈ ਵੀ ਜਿਹੜਾ ਸ਼ਾਰਟਲਿਸਟ ਜਿਹੜਾ ਕੀਤਾ ਗਿਆ। ਚੂਹਿਆਂ ਦੇ ਉੱਤੇ ਕੀਤੇ ਗਏ ਇੱਕ ਪ੍ਰਯੋਗ ਨੇ ਇਹ ਸਾਬਤ ਕਰ ਛੱਡਿਆ ਕਿ ਦਿਮਾਗ ਦੇ ਅੰਦਰ ਨਿਊਰੋਨਸ ਜਿਹੜੀ ਹੈ ਤੰਤੂ ਸੈੱਲਾਂ ਨੂੰ ਬਦਲ ਕੇ ਕਿਸੇ ਯਾਦ ਨੂੰ ਮਿਟਾਉਣਾ, ਦੁਬਾਰਾ ਜਗਾਉਣਾ ਜਾਂ ਉਸਦਾ ਰੂਪ ਬਦਲਣਾ ਸੰਭਵ ਹੈ। ਪ੍ਰੋਫੈਸਰ ਜਿਹੜੇ ਨੇ ਰਿਮੀਰੇਜ਼ ਦੇ ਅਨੁਸਾਰ ਯਾਦਦਾਸ਼ਤ ਸਾਡੇ ਤਜ਼ਰਬਿਆਂ ਦੇ ਨਤੀਜੇ ਵਜੋਂ ਦਿਮਾਗ ਦੇ ਵਿੱਚ ਆਇਆ ਇੱਕ ਸਥਾਈ ਬਦਲਾਅ ਹੈ। ਵਿਗਿਆਨੀ ਇਸ ਨੂੰ ਐਨਗ੍ਰਾਮ ਜਿਹੜਾ ਕਹਿੰਦੇ ਨੇ। ਜਦੋਂ ਵੀ ਅਸੀਂ ਕੋਈ ਤਜਰਬਾ ਕਰਦੇ ਹਾਂ ਤਾਂ ਇਹ ਸਾਡੇ ਦਿਮਾਗ ਦੇ ਸੈੱਲਾਂ ਦੇ ਉੱਤੇ ਇੱਕ ਸਥਾਈ ਭੌਤਿਕ ਛਾਪ ਛੱਡਦਾ ਹੈ। ਚੂਹਿਆਂ ਦੇ ਉੱਤੇ ਕੀਤੇ ਗਏ ਪ੍ਰਯੋਗ ਦੇ ਵਿੱਚ ਵਿਗਿਆਨੀਆਂ ਨੇ ਕਿਸੇ ਖਾਸ ਤਜਰਬੇ ਦੇ ਨਾਲ ਜੁੜੇ ਖਾਸ ਸੈੱਲਾਂ ਦੀ ਪਛਾਣ ਕੀਤੀ ਹੈ। ਆਪਟੋਜੈਨੇਟਿਕਸ ਨਾਮਕ ਜਿਹੜੀ ਹੈ ਤਕਨੀਕ ਦੀ ਵਰਤੋਂ ਕਰਕੇ ਇਨ੍ਹਾਂ ਸੈੱਲਾਂ ਨੂੰ ਰੋਸ਼ਨੀ ਦੀ ਮਦਦ ਦੇ ਨਾਲ ਬਨਾਵਟੀ ਤੌਰ ਦੇ ਉੱਤੇ ਸਰਗਰਮ ਕੀਤਾ ਗਿਆ ਤੇ ਚੂਹਿਆਂ ਦੇ ਵਿੱਚ ਯਾਦ ਦੇ ਮੁੜ ਜਾਗ੍ਰਿਤ ਹੋਣ ਦੇ ਸੰਕੇਤ ਦੇਖੇ ਗਏ। ਇਸ ਦੇ ਵਿੱਚ ਜਿਹੜਾ ਇਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਵਿਗਿਆਨੀ ਉਨ੍ਹਾਂ ਖਾਸ ਭਾਵਨਾਤਮਕ ਯਾਦਾਂ ਦੇ ਨਾਲ ਜੁੜੇ ਸੈੱਲਾਂ ਨੂੰ ਨਸ਼ਟ ਕਰਕੇ ਉਨ੍ਹਾਂ ਨੂੰ ਚੋਣਵੇਂ ਰੂਪ ਦੇ ਵਿੱਚ ਮਿਟਾਉਣ ਦੇ ਵਿੱਚ ਸਫਲ ਹੋਏ ਨੇ। ਹਾਲਾਂਕਿ ਮਨੁੱਖਾਂ ਦੇ ਵਿੱਚ ਅਜਿਹਾ ਕਰਨਾ ਅਜੇ ਵੀ ਇੱਕ ਦੂਰ ਦੀ ਜਿਹੜੀ ਗੱਲ ਹੈ। ਇਹ ਖੋਜ ਸਦਮੇ ਜਾਣੀ ਕਿ ਟਰਾਮਾ, ਗੰਭੀਰ ਚਿੰਤਾ ਤੇ ਕੁਝ ਮਾਨਸਿਕ ਬਿਮਾਰੀਆਂ ਦੇ ਭਵਿੱਖੀ ਇਲਾਜ ਦੇ ਲਈ ਰਾਹ ਪੱਧਰਾ ਕਰ ਸਕਦੀ ਹੈ। ਇਸ ਖੋਜ ਦਾ ਉਦੇਸ਼ ਸ਼ਾਇਦ ਖੁਦ ਯਾਦ ਨੂੰ ਮਿਟਾਉਣਾ ਨਹੀਂ, ਸਗੋਂ ਉਸ ਦੇ ਨਾਲ ਜੁੜੀ ਮਾਨਸਿਕ ਪੀੜਾਂ ਜਾਂ ਤਕਲੀਫ਼ ਨੂੰ ਘੱਟ ਕਰਨਾ ਹੋ ਸਕਦਾ ਹੈ। ਜਿਵੇਂ ਕਿ ਆਪਾਂ ਕੰਪਿਊਟਰ ਦੇ ਵਿੱਚੋਂ, ਆਪਣੇ ਫੋਨ ਦੇ ਵਿੱਚੋਂ ਕੁਝ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ, ਐਕਸਟਰਾ ਮੈਮਰੀ ਫੁੱਲ ਹੈ ਜਾਂ ਉਹ ਸਾਨੂੰ ਤੰਗ ਪਰੇਸ਼ਾਨ ਕਰਦੀਆਂ ਨੇ, ਵਾਇਰਸ ਆ ਜਾਂਦੀ ਹੈ, ਇਸੇ ਤਰ੍ਹਾਂ ਸਾਡੇ ਬ੍ਰੇਨ ਦੇ ਵਿੱਚ ਜੋ ਕੋਈ ਟ੍ਰੈਜਡੀ ਹੋਈ ਹੈ, ਅਸੀਂ ਉਹਨੂੰ ਭੁੱਲ ਨਹੀਂ ਸਕਦੇ, ਅਸੀਂ ਉਸ ਕਰਕੇ ਬਿਮਾਰ ਰਹਿੰਦੇ ਹਾਂ, ਡਿਪਰੈਸ਼ਨ 'ਚ ਰਹਿੰਦੇ ਹਾਂ, ਜਾਂ ਬਾਰ ਬਾਰ ਉਹ ਗੱਲ ਸਾਨੂੰ ਸਤਾ ਰਹੀ ਹੈ, ਪਰਿਵਾਰ ਨੂੰ ਜਿਹੜਾ ਦੁੱਖ ਪਹੁੰਚਾ ਰਹੀ ਹੈ, ਤੇ ਕੁਝ ਜਿਹੜੇ ਬਹੁਤ ਸੈਂਸਿਟਿਵ ਲੋਕ ਹੁੰਦੇ ਨੇ ਉਹਨਾਂ ਦੀ ਮੈਮਰੀ ਦੇ ਵਿੱਚੋਂ ਇਹ ਚੀਜ਼ਾਂ ਜਿਹੜੀਆਂ ਕੱਢੀਆਂ ਜਾ ਸਕਦੀਆਂ ਨੇ। ਇਸ ਤਰ੍ਹਾਂ ਦੀ ਵੀ ਜਿਹੜੀਆਂ ਖੋਜਾਂ ਹੋ ਰਹੀਆਂ ਨੇ, ਵੀ ਕਈ ਵਾਰੀ ਕਹਿ ਦਿੰਦੇ ਨਾ ਆਪਾਂ ਆਮ ਹੀ ਕਹਿ ਦਿੰਦੇ ਛੱਡੋ, ਪਰ ਤੁਸੀਂ ਉਸ ਗੱਲ ਨੂੰ ਭੁੱਲਦਾ ਹੀ ਨਹੀਂ ਹੈ, ਭੁੱਲ ਜਾਓ ਇਸ ਗੱਲ ਨੂੰ। ਤੇ ਅਗਲੇ ਕਹਿੰਦੇ ਉਹ ਕਹਿੰਦਾ ਮੇਰੇ ਵੱਸ ਦੇ ਵਿੱਚ ਇਹ ਗੱਲ, ਵੀ ਮੈਂ ਇਹਨੂੰ ਭੁੱਲ ਜਾਵਾਂ ਕਿੱਦਾਂ ਕਰ ਲਵਾਂ ਜਦ ਮੈਨੂੰ ਬਾਰ ਬਾਰ ਚੇਤੇ ਆ ਜਾਂਦੀ ਹੈ। ਤੇ ਭਾਈ ਹੁਣ ਇਹ ਵੀ ਸੰਭਵ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜੀਆਂ ਗੱਲਾਂ ਅਸੀਂ ਭੁੱਲਣਾ ਚਾਹੁੰਦੇ ਹਾਂ, ਖਾਸ ਕਰ ਜੋ ਸਾਡੀ ਸਿਹਤ ਦੇ ਨਾਲ ਜੁੜੀਆਂ ਹੋਈਆਂ ਨੇ, ਤਾਂ ਉਹਨਾਂ ਨੂੰ ਜਿਹੜਾ ਮੈਮਰੀ ਨੂੰ ਡਿਲੀਟ ਵੀ ਕੀਤਾ ਜਾ ਸਕਿਆ ਕਰੇਗਾ। ਤੇ ਮਨੁੱਖ ਦੇਖ ਲਓ ਕਿੱਥੇ ਤੱਕ ਪਹੁੰਚ ਗਿਆ ਖੋਜਾਂ ਦੇ ਵਿੱਚ, ਤੇ ਸਾਰਾ ਕੁਝ ਸੰਭਵ ਹੋ ਸਕਦਾ ਜਿੱਥੇ ਮਨੁੱਖ ਜਿਹੜਾ ਧਰਤੀ ਦੇ ਉੱਤੇ ਰਹਿ ਰਿਹਾ। ਤੇ ਦੋਸਤੋ ਆਖਰ ਦੇ ਵਿੱਚ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਆਪਣੇ ਬਾਕਮਾਲ ਲੇਖਕ ਤੇ ਸਾਈਕੋਲੋਜੀ ਦੇ ਨਾਲ ਜੁੜੇ ਹੋਏ, ਆਪਣੇ ਨਾਲ ਬਹੁਤ ਵਾਰ ਜੁੜੇ ਨੇ ਸਾਡੇ ਟੀਮ ਮੈਂਬਰ ਰਵਿੰਦਰ ਚੋਟ ਜੀ ਦਾ ਅੱਜ ਆਰਟੀਕਲ ਲੱਗਿਆ ਹੈ, ਪਹਿਲਾਂ ਗੱਲ ਸੁਣਨੀ ਚਾਹੀਦੀ ਹੈ, ਇਹਦੀ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਚੋਟ ਸਾਹਿਬ ਕੀ ਸਾਨੂੰ ਸਿਖਾਉਣਾ ਚਾਹੁੰਦੇ ਨੇ, ਤੇ ਇਹਨੂੰ ਰਲ ਮਿਲ ਕੇ ਸੁਣਦੇ ਹਾਂ ਤੇ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਰਵਿੰਦਰ ਚੋਟ ਜੀ ਲਿਖਦੇ ਨੇ ਕਿ ਮੁੱਦਤ ਬਾਅਦ ਵੀ ਕੁਝ ਘਟਨਾਵਾਂ ਜ਼ਿਹਨ ਦੇ ਵਿੱਚੋਂ ਨਹੀਂ ਵਿਸਰਦੀਆਂ ਤੇ ਸਮੇਂ-ਸਮੇਂ ਦੇ ਉੱਤੇ ਯਾਦ ਆਉਂਦੀਆਂ ਰਹਿੰਦੀਆਂ ਨੇ। ਕਈ ਘਟਨਾਵਾਂ ਦਿਲਚਸਪ ਹੁੰਦੀਆਂ ਨੇ ਤੇ ਕੁਝ ਡਰਾਉਣੀਆਂ, ਕਈ ਦੁਖਦਾਈ ਤੇ ਕਈ ਹੁਲਾਸ ਭਰਪੂਰ ਹੁੰਦੀਆਂ ਨੇ, ਪਰ ਜ਼ਿਆਦਾਤਰ ਘਟਨਾਵਾਂ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਸਬਕ ਸਿਖਾ ਹੀ ਜਾਂਦੀਆਂ। ਸਕੂਲ ਦੇ ਵਿੱਚ ਪੜ੍ਹਦਿਆਂ ਸਾਲ 1968 ਤੋਂ 69 ਦੇ ਵਿੱਚ ਮੇਰੇ ਨਾਲ ਇੱਕ ਅਜਿਹੀ ਘਟਨਾ ਵਾਪਰੀ ਜੋ ਹੁਣ ਵੀ ਚੇਤਿਆਂ ਦੇ ਵਿੱਚ ਵਸੀ ਹੋਈ ਹੈ। 10ਵੀਂ ਜਮਾਤ ਦੇ ਸਾਲਾਨਾ ਪੇਪਰ ਉਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਲੋਂ ਲਏ ਜਾਂਦੇ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਤਾਂ ਕਾਫੀ ਸਮਾਂ ਬਾਅਦ ਹੋਣ ਦੇ ਵਿੱਚ ਆਇਆ। ਬਾਹਰੋਂ ਪੇਪਰ ਆਉਣ ਕਰਕੇ ਵਿਦਿਆਰਥੀ ਤੇ ਅਧਿਆਪਕਾਂ ਦੇ ਵਿੱਚ ਡਰ ਹੁੰਦਾ। ਅਧਿਆਪਕ ਚਾਹੁੰਦੇ ਸਨ ਕਿ ਉਹਨਾਂ ਦੇ ਵਿਸ਼ੇ ਅਤੇ ਸਕੂਲ ਦਾ ਨਤੀਜਾ ਮਾੜਾ ਨਹੀਂ ਹੋਣਾ ਚਾਹੀਦਾ। ਉਂਝ ਵਿਦਿਆਰਥੀ ਵੀ ਫੇਲ ਹੋਣ ਤੋਂ ਡਰਦੇ, ਨਕਲ ਬਿਲਕੁਲ ਨਹੀਂ ਸੀ ਹੁੰਦੀ। ਇਸ ਦੇ ਲਈ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਵਾਈ ਜਾਂਦੀ। ਉਦੋਂ 10ਵੀਂ ਦੇ ਪੇਪਰ ਨੇੜੇ ਆ ਗਏ ਤੇ ਅਧਿਆਪਕਾਂ ਨੇ ਆਪੋ ਆਪਣਾ ਸਿਲੇਬਸ ਖਤਮ ਕਰਵਾ ਦਿੱਤਾ ਸੀ। ਹੁਣ ਪੜ੍ਹਾਈ ਜ਼ੋਰਾਂ ਦੇ ਉੱਤੇ ਚੱਲ ਰਹੀ ਹੈ। ਦੁਹਰਾਈ ਕਰਵਾਉਣ ਦੇ ਲਈ ਸਾਡੀ ਜਮਾਤ ਦੇ ਜਿਹੜੇ ਨੇ ਸਾਰੇ ਵਿਦਿਆਰਥੀਆਂ ਨੂੰ ਖੇਡ ਮੈਦਾਨ ਦੇ ਵਿੱਚ ਇਕੱਲੇ ਇਕੱਲੇ ਬਿਠਾ ਦਿੱਤਾ ਜਾਂਦਾ ਸੀ। ਹੁਕਮ ਹੁੰਦਾ ਜੇ ਕੋਈ ਸਵਾਲ ਸਮਝ ਨਾ ਆਵੇ ਤਾਂ ਸੰਬੰਧਿਤ ਅਧਿਆਪਕ ਦੇ ਕੋਲ ਜਾ ਕੇ ਸਮਝ ਲਿਆ ਜਾਵੇ। ਸਕੂਲ ਦੇ ਖੇਡ ਮੈਦਾਨ ਦੀ ਕੰਧ ਪਿੰਡ ਦੇ ਘਰਾਂ ਦੇ ਨਾਲ ਲੱਗਦੀ ਸੀ ਤੇ ਉਸ ਦਿਨ ਮੈਂ ਕੰਧ ਨੇੜੇ ਬੈਠਾ ਪੜ੍ਹ ਰਿਹਾ। ਪਿੰਡ ਦਾ ਇੱਕ ਬੰਦਾ ਕੰਧ ਨੇੜੇ ਆਇਆ, ਉਸਨੇ ਮੈਨੂੰ ਆਪਣੇ ਕੋਲ ਬੁਲਾ ਕੇ ਮੇਰੇ ਕੰਨ ਦੇ ਵਿੱਚ ਇੱਕ ਬੁਰੀ ਖਬਰ ਦੱਸੀ ਤੇ ਛੁੱਟੀ ਲੈ ਕੇ ਘਰ ਨੂੰ ਆਉਣ ਦੇ ਲਈ ਕਹਿ ਕੇ ਚਲਿਆ ਗਿਆ। ਮੈਂ ਉੱਠਿਆ ਤੇ ਕਿਤਾਬਾਂ ਝੋਲੇ ਦੇ ਵਿੱਚ ਪਾਈਆਂ। ਸਾਡੇ ਅਧਿਆਪਕ ਇਕੱਠੇ ਬੈਠ ਕੇ ਜਿਹੜਾ ਚਾਹ ਪੀ ਰਹੇ ਨੇ, ਮੇਰੀ ਜਮਾਤ ਦਾ ਇੰਚਾਰਜ ਅਧਿਆਪਕ ਵੀ ਉੱਥੇ ਹੀ ਬੈਠਾ। ਮੇਰਾ ਮਨ ਬਹੁਤ ਦੁਖੀ ਸੀ। ਮੇਰੇ ਵਿੱਚ ਜਿਹੜਾ ਅਧਿਆਪਕ ਦੇ ਕੋਲ ਜਾ ਕੇ ਛੁੱਟੀ ਲੈਣ ਦੀ ਹਿੰਮਤ ਨਹੀਂ ਸੀ। ਮੈਂ ਦੂਰੋਂ ਹੀ ਅਧਿਆਪਕ ਨੂੰ ਆਪਣੇ ਵੱਲ ਆਉਣ ਦਾ ਇਸ਼ਾਰਾ ਕਰ ਦਿੱਤਾ। ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਗ ਉਤਰੇ। ਅਧਿਆਪਕ ਸਭ ਉੱਠ ਕੇ ਗੁੱਸੇ ਦੇ ਨਾਲ ਮੇਰੇ ਵੱਲ ਆਏ ਤੇ ਉਹਨਾਂ ਬਗੈਰ ਕੋਈ ਗੱਲ ਪੁੱਛਿਆ ਮੇਰੇ ਦੋ ਤਿੰਨ ਜਿਹੜਾ ਚਪੇੜਾ ਮਾਰ ਦਿੱਤੀਆਂ। ਮੇਰੀਆਂ ਧਾਹਾਂ ਨਿਕਲ ਗਈਆਂ। ਮੈਂ ਰੋਂਦੇ ਰੋਂਦੇ ਦੱਸਿਆ ਕਿ ਮੇਰਾ ਭਾਈਆ ਜਾਣੀ ਕਿ ਬਾਪ ਮਰ ਗਿਆ, ਮੈਂ ਘਰ ਜਾਣਾ। ਉਦੋਂ ਅਧਿਆਪਕ ਦੇ ਕੋਲੋਂ ਕੁੱਟ ਪੈਣੀ ਆਮ ਗੱਲ ਸੀ ਤੇ ਹੁਣ ਵਾਂਗ ਮਾਪੇ ਅਧਿਆਪਕਾਂ ਦੇ ਗਲ ਨਹੀਂ ਪੈਂਦੇ ਸਨ। ਫਿਰ ਅਧਿਆਪਕ ਨੂੰ ਮਹਿਸੂਸ ਹੋਇਆ, ਪਰ ਉਦੋਂ ਤੱਕ ਭਾਣਾ ਵਾਪਰ ਚੁੱਕਿਆ ਸੀ ਤੇ ਉਹਨਾਂ ਮੈਨੂੰ ਘਰ ਜਾਣ ਦੇ ਲਈ ਇਸ਼ਾਰਾ ਕਰ ਦਿੱਤਾ। ਜਦ ਵੀ ਮੈਨੂੰ ਉਹ ਗੱਲ ਯਾਦ ਆਉਂਦੀ ਹੈ ਤਾਂ ਮੈਂ ਸੋਚਦਾ ਕਿ ਕਿਸੇ ਵੀ ਅਧਿਆਪਕ ਨੂੰ ਵਿਦਿਆਰਥੀ ਦੇ ਨਾਲ ਕੋਈ ਵੀ ਵਿਹਾਰ ਕਰਨ ਜਾਂ ਸਜ਼ਾ ਦੇਣ ਤੋਂ ਪਹਿਲਾਂ ਉਸਦੀ ਮਾਨਸਿਕ ਹਾਲਤ ਦੇਖ ਕੇ ਹੀ ਉਸਦੀ ਗੱਲ ਜਿਹੜੀ ਹੈ ਜ਼ਰੂਰ ਸੁਣਨੀ ਚਾਹੀਦੀ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਡੂੰਘੀ ਗੱਲ ਚੋਟ ਸਾਹਿਬ ਨੇ ਕਹਿ ਦਿੱਤੀ ਹੈ, ਕਿਉਂਕਿ ਅਸੀਂ ਸੁਣਦੇ ਨਹੀਂ ਹਾਂ, ਪਹਿਲਾਂ ਗੱਲ ਸੁਣਨੀ ਚਾਹੀਦੀ ਹੈ। ਰਵਿੰਦਰ ਚੋਟ ਉਹਨਾਂ ਜੀ ਦੀ ਕਲਮ ਦੇ ਵਿੱਚੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ। ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦਾ ਹਾਲਾਤ ਜੋ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਹੈ। ਤੇ ਆਖਰ ਦੇ ਵਿੱਚ ਇੱਕ ਗੱਲ ਹੋਰ ਕਰਦੇ ਹਾਂ, ਸੋਸ਼ਲ ਮੀਡੀਆ ਦੋਸਤ ਬਨਾਮ ਇਕੱਲਤਾ ਤੇ ਜੋ ਘਟਨਾਵਾਂ ਵਾਪਰ ਰਹੀਆਂ ਨੇ ਆਪਾਂ ਦੇਖਦੇ ਹਾਂ, ਜਦੋਂ ਉਹਨਾਂ ਦੇ ਵਿੱਚ ਝਾਤ ਮਾਰਦੇ ਹਾਂ ਤਾਂ ਕੀ ਕੁਝ ਜਿਹੜਾ ਵਾਪਰ ਰਿਹਾ ਬੜਾ ਹੈਰਾਨ ਤੇ ਪਰੇਸ਼ਾਨ ਵੀ ਕਰਦਾ ਹੈ। ਤੇ ਸਾਡੇ ਲੋਕਾਂ ਦੀ ਸੋਚ ਕੀ ਹੈ, ਕਿਸੇ ਨੂੰ ਜਿਉਣ ਦਾ ਹੱਕ ਖੋ ਰਹੇ ਨੇ, ਤੂੰ ਕੀ ਕਰਨਾ ਹੈ, ਕੀ ਕੱਪੜੇ ਪਾਉਣੇ ਹੈ, ਕਿਸ ਤਰ੍ਹਾਂ ਰਹਿਣਾ ਹੈ, ਕਿਸ ਤਰ੍ਹਾਂ ਸਹਿਣਾ ਹੈ, ਕੀ ਖਾਣਾ ਹੈ, ਕੀ ਪੀਣਾ ਹੈ, ਕਿਹਦੇ ਨਾਲ ਵਿਚਰਨਾ ਹੈ, ਇਹ ਲੋਕ ਡਿਸਾਈਡ ਕਰਨਗੇ, ਨਾ ਕਿ ਆਮ ਲੋਕ ਆਪਣਾ ਆਪ ਉਤਰੇ ਜਿਹੜਾ ਕੁਝ ਨਾ ਕੁਝ ਡਿਸਾਈਡ ਕਰ ਸਕਦੇ ਆ। ਕੁਝ ਧਰਮਾਂ ਵਾਲੇ, ਕੁਝ ਮਜ਼ਹਬਾਂ ਵਾਲੇ, ਕੁਝ ਜਾਤ ਪਾਤ ਰੰਗ ਭੇਦ, ਉਹ ਸਾਰਾ ਸਿਲਸਿਲਾ ਕਿਤੇ ਨਾ ਕਿਤੇ ਗੁੱਸਾ ਜਿਹੜਾ ਜਨਤਾ ਦੇ ਉੱਤੇ ਜਾਂ ਉਹਨਾਂ ਲੋਕਾਂ ਦੇ ਉੱਤੇ ਨਿਕਲ ਰਿਹਾ। ਇਸੇ ਤਰ੍ਹਾਂ ਸੋਸ਼ਲ ਮੀਡੀਆ ਦੋਸਤ ਬਨਾਮ ਇਕੱਲਤਾ ਦੀ ਗੱਲ ਕਰਦੇ ਆ, ਨਰਿੰਦਰਪਾਲ ਸਿੰਘ ਗਿੱਲ ਹੁਣੀ ਲਿਖਦੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ ਇਹ ਗੱਲਬਾਤ ਦੀ ਸਾਂਝ ਪਾਉਂਦਾ। ਮਾਨਵਤਾ ਦੇ ਇਤਿਹਾਸ ਦੇ ਵਿੱਚ ਅਸੀਂ ਇੱਕ ਅਜਿਹੇ ਅਜੀਬ ਤੇ ਦੁਬਦਾ ਪੂਰਨ ਜਿਹੜਾ ਮੋੜ ਦੇ ਉੱਤੇ ਖੜੇ ਹਾਂ, ਜਿੱਥੇ ਮਨੁੱਖ ਜਿਹੜਾ ਸਮਾਰਟਫੋਨ ਦੇ ਇੱਕ ਛੋਹ ਦੇ ਨਾਲ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਵਿਅਕਤੀ ਦੇ ਨਾਲ ਜੁੜ ਸਕਦਾ। ਤ੍ਰਾਸਦੀ ਇਹ ਹੈ ਕਿ ਅੱਜ ਦਾ ਇਨਸਾਨ ਇਤਿਹਾਸ ਦੇ ਕਿਸੇ ਵੀ ਹੋਰ ਦੌਰ ਦੇ ਨਾਲ ਜਾਂ ਦੌਰ ਦੇ ਨਾਲੋਂ ਜ਼ਿਆਦਾ ਮਾਨਸਿਕ ਤੌਰ ਦੇ ਉੱਤੇ ਇਕੱਲਾ, ਉਦਾਸ ਤੇ ਅਲੱਗ ਥਲੱਗ ਮਹਿਸੂਸ ਕਰ ਰਿਹਾ। ਸਾਡੀਆਂ ਜੇਬਾਂ ਦੇ ਵਿੱਚ ਪਏ ਛੋਟੇ ਛੋਟੇ ਡਿਜੀਟਲ ਯੰਤਰਾਂ ਨੇ ਸਾਨੂੰ ਪੂਰੀ ਦੁਨੀਆ ਦੇ ਨਾਲ ਜੋੜਨ ਦਾ ਦਾਅਵਾ ਤਾਂ ਕਰ ਦਿੱਤਾ, ਪਰ ਇਸ ਵਰਚੁਅਲ ਚਮਕ ਦਮਕ ਜਿਹੜੀ ਹੈ ਨੇ ਸਾਨੂੰ ਸਾਡੇ ਆਪਣੇ ਆਪ ਤੋਂ, ਸਾਡੇ ਪਰਿਵਾਰਾਂ ਤੋਂ ਤੇ ਸਾਡੀ ਅਸਲੀ ਦੋਸਤਾਂ ਤੋਂ ਜਿਹੜਾ ਸੀ ਬਹੁਤ ਦੂਰ ਕਰ ਛੱਡਿਆ। ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, ਐਕਸ, ਟਵਿੱਟਰ ਅਤੇ ਸਨੈਪਚੈਟ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਹਰ ਵਿਅਕਤੀ ਦੀਆਂ ਪ੍ਰੋਫਾਈਲਾਂ ਤੇ ਸੈਂਕੜੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਰੈਂਡਸ, ਫਾਲੋਅਰਸ ਦੀ ਭੀੜ ਦਿਖਾਈ ਦਿੰਦੀ ਹੈ, ਪਰ ਜਦੋਂ ਜ਼ਿੰਦਗੀ ਦੇ ਵਿੱਚ ਕੋਈ ਅਸਲ ਸੰਕਟ, ਕੋਈ ਮੁਸ਼ਕਲ ਸਾਹਮਣੇ ਆਉਂਦੀ ਹੈ, ਜਦੋਂ ਮਨ ਦੀ ਉਦਾਸੀ ਨੂੰ ਵੰਡਾਉਣ ਦੇ ਲਈ ਕਿਸੇ ਦੀ ਲੋੜ ਹੁੰਦੀ ਹੈ, ਜਾਂ ਜਦੋਂ ਅੱਖਾਂ ਦੇ ਵਿੱਚੋਂ ਹੰਝੂ ਕੇਵਲ ਇੱਕ ਹਮਦਰਦ ਛੂਹ ਮੰਗਦੇ ਨੇ, ਤਾਂ ਇਹ ਹਜ਼ਾਰਾਂ ਦੀ ਭੀੜ ਅਚਾਨਕ ਅਦ੍ਰਿਸ਼ਟ ਹੋ ਜਾਂਦੀ ਹੈ, ਗਾਇਬ ਹੋ ਜਾਂਦੀ ਹੈ। ਅਜੋਕੇ ਯੁੱਗ ਦਾ ਸਭ ਤੋਂ ਵੱਡਾ ਸੱਚ ਇਹੋ ਹੀ ਹੈ ਕਿ ਸਕਰੀਨਾਂ ਤੇ ਦੋਸਤਾਂ ਦੀ ਭੀੜ ਹੈ, ਪਰ ਹਕੀਕਤ ਦੇ ਵਿੱਚ ਮਨੁੱਖ ਦੇ ਅੰਦਰੋਂ ਬਿਲਕੁਲ ਇਕੱਲਾ ਹੈ। ਸੋਸ਼ਲ ਮੀਡੀਆ ਨੇ ਰਿਸ਼ਤਿਆਂ ਦੀ ਪਰਿਭਾਸ਼ਾ ਨੂੰ ਹੀ ਬਦਲ ਕੇ ਰੱਖ ਦਿੱਤਾ। ਪ੍ਰਾਚੀਨ ਸਮੇਂ ਦੇ ਵਿੱਚ ਦੋਸਤੀ, ਆਪਸੀ ਮੇਲਜੋਲ, ਸਾਂਝੇ ਅਨੁਭਵਾਂ, ਤਿਆਗ ਅਤੇ ਔਖੇ ਸਮੇਂ ਦੇ ਵਿੱਚ ਇੱਕ ਦੂਜੇ ਦੇ ਨਾਲ ਖੜਨ ਦੀ ਜਿਹੜੀ ਭਾਵਨਾ ਤੇ ਆਧਾਰਿਤ ਹੁੰਦੀ ਸੀ, ਪਰ ਡਿਜੀਟਲ ਦੌਰ ਦੇ ਵਿੱਚ ਦੋਸਤੀ ਦਾ ਮਾਪਦੰਡ ਕੇਵਲ ਲਾਈਕ, ਕਮੈਂਟ, ਸ਼ੇਅਰ ਅਤੇ ਸਟ੍ਰਾਈਕਸ ਤੱਕ ਹੀ ਜਿਹੜਾ ਸੀਮਿਤ ਹੋ ਕੇ ਰਹਿ ਗਿਆ। ਅੱਜ ਅਸੀਂ ਇੱਕ ਅਜਿਹੇ ਦਿਖਾਵੇ ਦੇ ਕਲਚਰ ਦੇ ਵਿੱਚ ਜਿਉ ਰਹੇ ਹਾਂ ਜਿੱਥੇ ਹਰ ਕੋਈ ਆਪਣੀ ਜ਼ਿੰਦਗੀ ਦੇ ਕੇਵਲ ਸੁੰਦਰ, ਸੋਹਣੇ, ਸਫਲ ਅਤੇ ਖੁਸ਼ਹਾਲ ਪਲਾਂ ਨੂੰ ਹੀ ਪੋਸਟ ਕਰਦਾ ਹੈ। ਨਵੇਂ ਕੱਪੜੇ, ਮਹਿੰਗੇ ਹੋਟਲਾਂ ਦਾ ਖਾਣਾ, ਦੇਸ਼ ਵਿਦੇਸ਼ ਦੀਆਂ ਸੈਰਾਂ ਤੇ ਬਣਾਵਟੀ ਹਾਸੇ, ਇਹ ਸਭ ਸੋਸ਼ਲ ਮੀਡੀਆ ਦੀਆਂ ਦੀਵਾਰਾਂ ਤੇ ਸਜਾਏ ਜਾਂਦੇ ਹੈ, ਪਰ ਕੋਈ ਵੀ ਵਿਅਕਤੀ ਆਪਣਾ ਮਾਨਸਿਕ ਤਣਾਅ ਪੋਸਟ ਨਹੀਂ ਕਰਦਾ। ਇਸ ਨਕਲੀ ਅਤੇ ਮੁਸਕਰਾਉਂਦੇ ਹੋਏ ਦਿਖਾਵੇ ਦੇ ਪਿੱਛੇ ਹਰ ਵਿਅਕਤੀ ਅੰਦਰੋਂ ਟੁੱਟ ਰਿਹਾ। ਅਸੀਂ ਦੂਜਿਆਂ ਦੀਆਂ ਨਕਲੀ ਖੁਸ਼ੀਆਂ ਦੀ ਤੁਲਨਾ ਆਪਣੀ ਅਸਲੀ ਜ਼ਿੰਦਗੀ ਦੇ ਦੁੱਖਾਂ ਦੇ ਨਾਲ ਕਰਨ ਲੱਗ ਪੈਂਦੇ ਹਾਂ, ਜਿਹਦੇ ਨਾਲ ਹੀਨ ਭਾਵਨਾ ਤੇ ਇਕੱਲੇਪਣ ਦੀ ਭਾਵਨਾ ਹੋਰ ਡੂੰਘੀ ਹੋ ਰਹੀ ਹੈ। ਤਕਨਾਲੋਜੀ ਨੇ ਸੰਚਾਰ ਨੂੰ ਬਹੁਤ ਤੇਜ਼ ਕਰ ਛੱਡਿਆ, ਪਰ ਡਾਇਲਗ, ਸੱਚਾ ਆਪਸੀ ਸੰਵਾਦ ਖਤਮ ਹੋ ਕਰ ਦਿੱਤਾ ਹੈ। ਅਸੀਂ ਦਿਨ ਦੇ ਵਿੱਚ ਸੈਂਕੜੇ ਮੈਸੇਜ ਭੇਜਦੇ ਹਾਂ, ਇਮੋਜੀ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਦਾ ਅਭਿਆਨ ਕਰਦੇ ਹਾਂ। ਦਿਲ ਵਾਲਾ ਇਮੋਜ ਭੇਜ ਕੇ ਅਸੀਂ ਇਹ ਜਤਾਉਂਦੇ ਹਾਂ ਕਿ ਅਸੀਂ ਬਹੁਤ ਪਿਆਰ ਕਰਦੇ ਹਾਂ, ਤੇ ਹੱਸਣ ਵਾਲਾ ਇਮੋਜੀ ਭੇਜ ਕੇ ਅਸੀਂ ਆਪਣੀ ਖੁਸ਼ੀ ਦਾ ਦਾਅਵਾ ਕਰਦੇ ਹਾਂ, ਪਰ ਕੀ ਅਸਲ ਦੇ ਵਿੱਚ ਉਹ ਭਾਵਨਾ ਸਾਡੇ ਮਨ ਦੇ ਅੰਦਰ ਹੁੰਦੀ ਹੈ? ਕਿਸੇ ਵਿਅਕਤੀ ਦੇ ਨਾਲ ਆਹਮੋ ਸਾਹਮਣੇ ਬੈਠ ਕੇ ਉਸਦੀਆਂ ਅੱਖਾਂ ਦੇ ਵਿੱਚ ਦੇਖਣਾ, ਉਸਦੀ ਆਵਾਜ਼ ਦੀ ਕੰਬਣੀ ਨੂੰ ਮਹਿਸੂਸ ਕਰਨਾ, ਉਸਦੇ ਮੋਢੇ ਦੇ ਉੱਤੇ ਹੱਥ ਰੱਖਣਾ, ਤੇ ਉਹ ਮਾਨਵੀ ਛੂਹਾਂ ਨੇ ਜੋ ਡਿਜੀਟਲ ਟੈਕਸਟ ਮੈਸੇਜ ਕਦੇ ਵੀ ਨਹੀਂ ਦੇ ਸਕਦੇ। ਅੱਜ ਇੱਕੋ ਘਰ ਦੇ ਵਿੱਚ ਇੱਕੋ ਡਾਇਨਿੰਗ ਟੇਬਲ ਦੇ ਉੱਤੇ ਬੈਠੇ ਚਾਰ ਜੀ ਆਪਸ ਦੇ ਵਿੱਚ ਗੱਲ ਕਰਨ ਦੀ ਬਜਾਏ ਆਪਣੇ ਆਪਣੇ ਫੋਨਾਂ ਦੀਆਂ ਸਕਰੀਨਾਂ ਦੇ ਵਿੱਚ ਗੁਆਚੇ ਨੇ। ਅਸੀਂ ਸਰੀਰਕ ਤੌਰ ਦੇ ਉੱਤੇ ਇੱਕ ਦੂਜੇ ਦੇ ਕੋਲ ਹੁੰਦੇ ਹਾਂ, ਹੋਏ ਵੀ ਮਾਨਸਿਕ ਤੌਰ ਦੇ ਉੱਤੇ ਮੀਲਾਂ ਦੂਰ ਹਾਂ। ਇਹ ਨਜ਼ਦੀਕੀਆਂ ਦੇ ਵਿੱਚ ਫਾਸਲੇ ਹੀ ਅਸਲ ਇਕੱਲੇਪਣ ਦਾ ਮੁੱਖ ਕਾਰਨ ਨੇ। ਮਨੋਵਿਗਿਆਨਿਕ ਖੋਜਾਂ ਦਰਸਾਉਂਦੀਆਂ ਨੇ ਕਿ ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਤੇ ਮਾਨਸਿਕ ਬਿਮਾਰੀਆਂ ਵਿਚਕਾਰ ਇੱਕ ਡੂੰਘਾ ਸੰਬੰਧ ਹੈ, ਫੋਮੋ ਯਾਨੀ ਕਿ ਫੇਅਰ ਆਫ ਮਿਸਿੰਗ ਆਊਟ ਯਾਨੀ ਕੁਝ ਛੁੱਟ ਜਾਣ ਦਾ ਡਰ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅੰਦਰੋਂ ਅੰਦਰ ਖਾ ਰਿਹਾ। ਜਦੋਂ ਕੋਈ ਵਿਅਕਤੀ ਸੋਸ਼ਲ ਮੀਡੀਆ ਦੇ ਉੱਤੇ ਦੂਜਿਆਂ ਨੂੰ ਪਾਰਟੀਆਂ ਕਰਦੇ, ਘੁੰਮਦਿਆਂ ਜਾਂ ਖੁਸ਼ੀਆਂ ਮਨਾਉਂਦੇ ਦੇਖਦੇ ਹੈ ਤਾਂ ਉਸ ਨੂੰ ਜਿਹੜਾ ਲੱਗਦਾ ਹੈ ਕਿ ਕੇਵਲ ਉਹ ਹੀ ਇੱਕ ਅਜਿਹਾ ਅਭਾਗਾ ਹੈ ਜੋ ਇਕੱਲਾ ਹੈ ਤੇ ਉਸਦੀ ਜ਼ਿੰਦਗੀ ਬੋਰਿੰਗ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਮਿਲਣ ਵਾਲੇ ਲਾਈਕਸ ਵਿਊਜ਼ ਸਾਡੇ ਦਿਮਾਗ ਦੇ ਵਿੱਚ ਡੋਪਾਮਾਈਨ ਨਾਮਕ ਰਸਾਇਣ ਛੱਡਦੇ ਨੇ ਜੋ ਸਾਨੂੰ ਅਸਥਾਈ ਖੁਸ਼ੀ ਅਤੇ ਨਸ਼ਾ ਦਿੰਦਾ ਹੈ। ਪਰ ਜਦੋਂ ਕਿਸੇ ਪੋਸਟ ਦੇ ਉੱਤੇ ਮਨਪਸੰਦ ਲਾਈਕਸ ਨਹੀਂ ਮਿਲਦੇ, ਵਿਊ ਨਹੀਂ ਮਿਲਦੇ ਤੇ ਵਿਅਕਤੀ ਮਾਨਸਿਕ ਤੌਰ ਦੇ ਉੱਤੇ ਉਦਾਸ ਅਤੇ ਨਿਰਾਸ਼ ਹੋਣ ਲੱਗ ਪੈਂਦਾ ਹੈ। ਅਸੀਂ ਆਪਣੀ ਆਤਮ ਮਾਨਤਾ ਜਿਹੜੀ ਹੈ ਫੈਸਲਾ ਅਜਿਹੇ ਲੋਕਾਂ ਦੇ ਅੰਗੂਠੇ ਦੀਆਂ ਛੂਹਾਂ ਲਾਈਕਸ ਦੇ ਉੱਤੇ ਛੱਡ ਦਿੱਤਾ ਜਿਨ੍ਹਾਂ ਨੂੰ ਅਸੀਂ ਸ਼ਾਇਦ ਅਸਲ ਜ਼ਿੰਦਗੀ ਦੇ ਵਿੱਚ ਜਾਣਦੇ ਵੀ ਨਾ ਹੋਈਏ। ਇਹ ਨਿਰਭਰਤਾ ਇਨਸਾਨ ਨੂੰ ਮਾਨਸਿਕ ਤੌਰ ਦੇ ਉੱਤੇ ਬੇਹੱਦ ਕਮਜ਼ੋਰ ਅਤੇ ਇਕੱਲਾ ਬਣਾ ਦਿੰਦੀ ਹੈ। ਸੱਚੀ ਦੋਸਤੀ ਇੱਕ ਅਜਿਹਾ ਰਿਸ਼ਤਾ ਹੈ ਜੋ ਮਨੁੱਖ ਨੂੰ ਕਿਸੇ ਵੀ ਪਰਖ ਤੋਂ ਬਿਨਾਂ ਇੱਕ ਸੁਰੱਖਿਅਤ ਘੇਰਾ ਦਿੰਦੀ ਹੈ, ਕੰਫਰਟੇਬਲ ਜ਼ੋਨ। ਇੱਕ ਅਸਲੀ ਦੋਸਤ ਸਾਡੀਆਂ ਕਮਜ਼ੋਰੀਆਂ ਨੂੰ ਜਾਣਦੇ ਹੋਏ ਵੀ ਸਾਨੂੰ ਸਵੀਕਾਰ ਕਰਦਾ ਹੈ, ਪਰ ਸੋਸ਼ਲ ਮੀਡੀਆ ਦੇ ਉੱਤੇ ਦੋਸਤੀ ਫਿਲਟਰਡ ਹੁੰਦੀ ਹੈ। ਉੱਥੇ ਅਸੀਂ ਕੇਵਲ ਆਪਣਾ ਚੰਗਾ ਪੱਖ ਹੀ ਦਿਖਾ ਸਕਦੇ ਹਾਂ, ਕਮਜ਼ੋਰੀ ਦਿਖਾਉਣ ਦੇ ਉੱਤੇ ਟ੍ਰੋਲ ਹੋਣ ਦਾ ਜਿਹੜਾ ਡਰ ਬਣਿਆ ਰਹਿੰਦਾ ਹੈ। ਜਦੋਂ ਮਨੁੱਖ ਦੇ ਕੋਲ ਅਸਲ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਦੋਸਤ ਨਹੀਂ ਹੁੰਦਾ ਜਿਹਦੇ ਨਾਲ ਉਹ ਆਪਣੇ ਦਿਲ ਦਾ ਸੱਚਾ ਗੁਬਾਰ ਕੱਢ ਸਕੇ ਤਾਂ ਉਹ ਅੰਦਰੋਂ ਘੁਟਣ ਮਹਿਸੂਸ ਕਰਨ ਲੱਗ ਪੈਂਦਾ ਹੈ। ਪੰਜਾਬ ਦੇ ਸਮਾਜਿਕ ਸੱਭਿਆਚਾਰਕ ਤਾਣੇ ਬਾਣੇ ਦੀ ਗੱਲ ਕਰ ਲਈਏ ਤਾਂ ਕਿਸੇ ਸਮੇਂ ਪਿੰਡਾਂ ਦੀਆਂ ਸੱਥਾਂ ਅਜਿਹੇ ਕੇਂਦਰ ਹੁੰਦੇ ਸਨ ਜਿੱਥੇ ਲੋਕ ਬਿਨਾਂ ਕਿਸੇ ਸਵਾਰਥ ਦੇ ਘੰਟਿਆਂ ਬੱਧੀ ਬੈਠ ਕੇ ਦੁੱਖ ਸੁੱਖ ਸਾਂਝਾ ਕਰਦੇ, ਪਰ ਅੱਜ ਉਹ ਰੌਣਕਾਂ ਗਾਇਬ ਹੋ ਚੁੱਕੀਆਂ ਨੇ। ਸੱਥਾਂ ਦੀ ਜਗ੍ਹਾ ਹੁਣ ਵਟਸਐਪ ਗਰੁੱਪਾਂ ਨੇ ਲੈ ਲਈ ਜਿੱਥੇ ਸੰਵੇਦਨਸ਼ੀਲਤਾ ਦੀ ਥਾਂ ਕੇਵਲ ਫਾਰਵਰਡ ਕੀਤੇ ਮੈਸੇਜ ਅਤੇ ਨਫ਼ਰਤੀ ਪ੍ਰਚਾਰ ਨੇ ਲੈ ਲਈ। ਅੱਜ ਇਕੱਲਾਪਨ ਇੱਕ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਹ ਕੇਵਲ ਮਾਨਸਿਕ ਸਮੱਸਿਆ ਹੀ ਨਹੀਂ ਸਗੋਂ ਸਰੀਰਕ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਅਨਿੰਦਰਾ, ਇਮਿਊਨਿਟੀ ਦੀ ਕਮੀ ਦਾ ਕਾਰਨ ਵੀ ਬਣ ਰਿਹਾ ਹੈ। ਜਦੋਂ ਇਨਸਾਨ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ ਤਾਂ ਉਸਦੇ ਅੰਦਰ ਨਕਾਰਾਤਮਕਤਾ ਯਾਨੀ ਕਿ ਨੈਗੇਟਿਵਿਟੀ ਵਿਚਾਰ ਘਰ ਕਰਨ ਲੱਗ ਪੈਂਦੀ ਹੈ। ਉਹ ਆਪਣੇ ਆਪ ਨੂੰ ਨਿਕੰਮਾ ਤੇ ਬੇਕਾਰ ਸਮਝਣ ਲੱਗ ਪੈਂਦਾ ਹੈ। ਬੱਚਿਆਂ ਤੇ ਨੌਜਵਾਨਾਂ ਦੇ ਵਿੱਚ ਵੱਧ ਰਿਹਾ ਗੁੱਸਾ, ਚਿੜਚਿੜਾਪਨ, ਖੁਦਕੁਸ਼ੀਆਂ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਪਿੱਛੇ ਵੀ ਇਹੋ ਹੀ ਅਦ੍ਰਿਸ਼ਟ ਇਕੱਲਾਪਨ ਜਿਹੜਾ ਇੱਕ ਵੱਡਾ ਕਾਰਨ ਹੈ। ਅਸੀਂ ਭੀੜ ਦੇ ਵਿਚਕਾਰ ਖੜੇ ਹੋ ਕੇ ਵੀ ਇਕੱਲੇ ਹਾਂ ਕਿਉਂਕਿ ਸਾਡੇ ਆਲੇ ਦੁਆਲੇ ਲੋਕ ਤਾਂ ਹਨ ਪਰ ਭਾਵਨਾਤਮਕ ਸਾਂਝ ਗਾਇਬ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਮੁੱਖ ਮੋੜਨਾ ਸੰਭਵ ਨਹੀਂ ਹੈ ਤੇ ਨਾ ਹੀ ਇਹ ਇਸ ਦਾ ਹੱਲ ਹੈ। ਤਕਨਾਲੋਜੀ ਇੱਕ ਸਾਧਨ ਹੈ ਪਰ ਸਮੱਸਿਆ ਤਦ ਪੈਦਾ ਹੁੰਦੀ ਹੈ ਜਦੋਂ ਸਾਧਨ ਹੀ ਸਾਡਾ ਮਾਲਕ ਬਣ ਬਹਿੰਦਾ ਹੈ ਤੇ ਇਸ ਡਿਜੀਟਲ ਦੁਖਾਂਤ ਤੋਂ ਬਚਣ ਦੇ ਲਈ ਸਾਨੂੰ ਆਪਣੀ ਜੀਵਨ ਸ਼ੈਲੀ ਚ ਕੁਝ ਸੰਤੁਲਨ ਤੇ ਤਬਦੀਲੀਆਂ ਲਿਆਉਣ ਦੀ ਸਖ਼ਤ ਜ਼ਰੂਰਤ ਹੈ। ਡਿਜੀਟਲ ਡੀਟੌਕਸ ਅਪਣਾਉਣਾ, ਦਿਨ ਦੇ ਵਿੱਚ ਕੋਈ ਇੱਕ ਜਾਂ ਦੋ ਘੰਟੇ ਅਜਿਹੇ ਨਿਸ਼ਚਿਤ ਕਰ ਲਵੋ ਜਦੋਂ ਤੁਸੀਂ ਫੋਨ ਤੋਂ ਪੂਰੀ ਤਰ੍ਹਾਂ ਜਿਹੜਾ ਦੂਰ ਰਹੋ, ਖਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠਣ ਤੋਂ ਬਾਅਦ ਸਕਰੀਨ ਤੋਂ ਦੂਰੀ ਬਣਾ ਲਓ। ਅਸਲੀ ਰਿਸ਼ਤਿਆਂ ਦੇ ਵਿੱਚ ਨਿਵੇਸ਼ ਕਰ ਲਵੋ। ਸੋਸ਼ਲ ਮੀਡੀਆ ਦੇ ਉੱਤੇ ਚੈਟ ਕਰਨ ਦੀ ਬਜਾਏ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਆਹਮੋ ਸਾਹਮਣੇ ਮਿਲਣ ਦੀ ਆਦਤ ਪਾ ਲਵੋ। ਕਿਸੇ ਪੁਰਾਣੇ ਦੋਸਤ ਨੂੰ ਫੋਨ ਕਰਕੇ ਉਸਦਾ ਹਾਲ ਚਾਲ ਪੁੱਛੋ ਤੇ ਉਸ ਦੇ ਨਾਲ ਸਮਾਂ ਜਿਹੜਾ ਬਿਤਾਓ। ਗੁਣਵੱਤਾ ਨੂੰ ਤਰਜੀਹ ਦੇਵੋ, ਗਿਣਤੀ ਨੂੰ ਨਹੀਂ। ਸੋਸ਼ਲ ਮੀਡੀਆ ਦੇ ਉੱਤੇ ਹਜ਼ਾਰਾਂ ਆਭਾਸੀ ਦੋਸਤਾਂ ਦੀ ਬਜਾਏ ਅਸਲ ਜ਼ਿੰਦਗੀ ਦੇ ਵਿੱਚ ਇੱਕ ਜਾਂ ਦੋ ਅਜਿਹੇ ਸੱਚੇ ਦੋਸਤ ਬਣਾਓ ਜਿਨ੍ਹਾਂ ਤੇ ਤੁਸੀਂ ਅੱਖਾਂ ਮੀਚ ਕੇ ਜਿਹੜਾ ਭਰੋਸਾ ਕਰ ਸਕੋ। ਕੁਦਰਤ ਤੇ ਸਮਾਜਿਕ ਗਤੀਵਿਧੀਆਂ ਦੇ ਨਾਲ ਜੁੜੋ। ਸਕਰੀਨ ਦੀ ਦੁਨੀਆ ਤੋਂ ਬਾਹਰ ਨਿਕਲ ਕੇ ਸੈਰ ਕਰਨ ਦੀ ਆਦਤ ਪਾ ਲਵੋ, ਖੇਡਾਂ ਦੇ ਵਿੱਚ ਭਾਗ ਲਵੋ, ਕਿਤਾਬਾਂ ਪੜ੍ਹੋ ਜਾਂ ਕਿਸੇ ਸਮਾਜ ਸੇਵੀ ਕਾਰਜ ਦੇ ਵਿੱਚ ਹਿੱਸਾ ਲੈ ਲਵੋ। ਇਹ ਗਤੀਵਿਧੀਆਂ ਇਨਸਾਨ ਨੂੰ ਕੁਦਰਤੀ ਤੌਰ ਦੇ ਉੱਤੇ ਮਾਨਸਿਕ ਸਕੂਨ ਦਿੰਦੀਆਂ ਨੇ। ਪਰਿਵਾਰਕ ਸਮਾਂ ਨਿਸ਼ਚਿਤ ਕਰੋ, ਆਪਣਾ ਚੈਟ ਬਣਾਓ ਜਾਣੀ ਕਿ ਰੋਜ਼ ਦਾ ਕੀ ਤੁਸੀਂ ਕਰਨਾ ਹੈ। ਘਰ ਦੇ ਵਿੱਚ ਖਾਣਾ ਖਾਂਦੇ ਸਮੇਂ ਫੋਨ ਦੀ ਵਰਤੋਂ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ। ਪਰਿਵਾਰ ਦੇ ਸਾਰੇ ਜੀਆਂ ਨੂੰ ਆਪਸ ਦੇ ਵਿੱਚ ਬੈਠ ਕੇ ਆਪਣੇ ਦਿਨ ਭਰ ਦੇ ਅਨੁਭਵ ਦੇ ਬਾਰੇ ਜਿਹੜਾ ਸਾਂਝੇ ਕਰਨੇ ਚਾਹੀਦੇ ਹੈ। ਕਿਹਨੇ ਕੀ ਕੀਤਾ, ਤੁਹਾਡਾ ਦਿਨ ਕਿਹੋ ਜਿਹਾ ਰਿਹਾ ਖਾਣਾ ਖਾਂਦੇ ਸਮੇਂ। ਸੋਸ਼ਲ ਮੀਡੀਆ ਦੀ ਚਮਕ ਦਮਕ ਜਿਹੜੀ ਹੈ, ਚਮਕਦਾਰ ਦੁਨੀਆ ਇੱਕ ਅਜਿਹੀ ਮਿਰਗ ਤ੍ਰਿਸ਼ਨਾ ਹੈ ਜੋ ਦੂਰੋਂ ਤਾਂ ਬਹੁਤ ਮਨਮੋਹਕ ਲੱਗਦੀ ਹੈ ਪਰ ਨੇੜੇ ਜਾਣ ਦੇ ਉੱਤੇ ਪਤਾ ਲੱਗਦਾ ਕਿ ਉੱਥੇ ਪਿਆਸ ਬੁਝਾਉਣ ਦੇ ਲਈ ਇੱਕ ਬੂੰਦ ਵੀ ਪਾਣੀ ਨਹੀਂ ਹੈ ਤੇ ਵਰਚੁਅਲ ਦੁਨੀਆਂ ਦੇ ਲਾਈਕਸ ਅਤੇ ਕਮੈਂਟਸ ਕਦੇ ਵੀ ਕਿਸੇ ਦੋਸਤ ਦੇ ਸੱਚੇ ਹੁੰਗਾਰੇ ਜਾਂ ਜੱਫੀ ਦਾ ਬਦਲ ਨਹੀਂ ਹੋ ਸਕਦੇ। ਇਸੇ ਤਰ੍ਹਾਂ ਜ਼ਿੰਦਗੀ ਦਾ ਅਸਲ ਰੰਗ ਸਕਰੀਨ ਦੇ ਪਿਕਸਲਾਂ ਦੇ ਵਿੱਚ ਨਹੀਂ ਸਗੋਂ ਸਾਹਮਣੇ ਬੈਠੇ ਇਨਸਾਨ ਦੀਆਂ ਅੱਖਾਂ ਦੇ ਵਿੱਚ ਹੁੰਦਾ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਮਨੁੱਖੀ ਭਾਵਨਾਵਾਂ ਡਿਜੀਟਲ ਨਹੀਂ ਸਗੋਂ ਕਿ ਇਹ ਜੜੀਆਂ ਨੇ ਰੂਹਾਨੀ ਹੁੰਦੀਆਂ ਨੇ। ਜੇਕਰ ਅਸੀਂ ਅਜੇ ਵੀ ਨਾ ਸੰਭਲੇ ਤਾਂ ਅਸੀਂ ਅਜਿਹੀ ਭੀੜ ਦਾ ਹਿੱਸਾ ਬਣ ਕੇ ਰਹਿ ਜਾਵਾਂਗੇ ਜੋ ਜਿੱਥੇ ਹਰ ਕੋਈ ਬੋਲ ਤਾਂ ਰਿਹਾ ਹੋਵੇਗਾ ਪਰ ਸੁਣਨ ਵਾਲਾ ਕੋਈ ਨਹੀਂ ਹੋਵੇਗਾ। ਫੋਨਾਂ ਦੀਆਂ ਸਕਰੀਨਾਂ ਨੂੰ ਥੋੜਾ ਸਮਾਂ ਆਰਾਮ ਦੇਣ ਤੇ ਆਪਣੇ ਆਲੇ ਦੁਆਲੇ ਬੈਠੇ ਅਸਲੀ ਇਨਸਾਨਾਂ ਦਾ ਹੱਥ ਫੜ ਕੇ ਜ਼ਿੰਦਗੀ ਦੇ ਅਸਲ ਰੰਗਾਂ ਨੂੰ ਮਾਨਣ ਦੀ ਲੋੜ ਹੈ ਤਾਂ ਜੋ ਅਸੀਂ ਭੀੜ ਦੇ ਵਿੱਚ ਹੁੰਦੇ ਹੋਏ ਵੀ ਇਕੱਲਤਾ ਦੇ ਜਿਹੜੇ ਨੇ ਇਸ ਦੁਖਾਂਤ ਤੋਂ ਮੁਕਤ ਹੋ ਸਕੀਏ। ਕਿਆ ਬਾਤ ਹੈ ਜੀ, ਬਾਕਮਾਲ ਗੱਲਬਾਤ ਸਾਂਝੀ ਕੀਤੀ ਹੈ ਮਨੋਵਿਗਿਆਨ ਜਿਹੜਾ ਪੱਧਰ ਦੇ ਉੱਤੇ ਨਰਿੰਦਰਪਾਲ ਸਿੰਘ ਗਿੱਲ ਹੋਣਾ ਜੀ ਦੀ ਕਲਮ ਸੋਸ਼ਲ ਮੀਡੀਆ ਦੋਸਤ ਬਨਾਮ ਇਕੱਲਤਾ। ਤੇ ਇਸੇ ਤਰ੍ਹਾਂ ਪਹਿਲਾਂ ਆਪਾਂ ਗੱਲਬਾਤ ਸਾਂਝੀ ਕੀਤੀ ਹੈ ਆਪਣੇ ਰਵਿੰਦਰ ਚੋੜ ਸਾਹਿਬ ਦੀ, ਪਹਿਲਾਂ ਗੱਲ ਸੁਣਨੀ ਚਾਹੀਦੀ ਹੈ ਤੇ ਗੱਲਾਂ ਕਰਨ ਦਾ ਇਹ ਮਕਸਦ ਇਹਦੇ ਵਿੱਚ ਵੀ ਆਇਆ ਵੀ ਭਾਈ ਫੋਨਾਂ ਤੋਂ ਪਰੇ ਹੋ ਕੇ ਜਿਹੜੀਆਂ ਗੱਲਾਂ ਬਾਤਾਂ ਕਰੀਏ ਤੇ ਕੋਸ਼ਿਸ਼ ਕਰਦੇ ਹਾਂ ਜੇਕਰ ਚੋੜ ਸਾਹਿਬ ਦੇ ਨਾਲ ਗੱਲਬਾਤ ਹੋ ਜਾਵੇ ਤਾਂ ਕੁਝ ਪਲ ਉਹਨਾਂ ਦੇ ਨਾਲ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ ਦੋ ਚਾਰ ਮਿੰਟ ਤੇ ਬਾਕੀ ਦੇਖਦੇ ਹਾਂ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਹਨਾਂ ਨੂੰ। ਤੇ ਬਹੁਤ ਵਧੀਆ ਸੁਝਾਅ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਤੇ ਚੋੜ ਸਾਹਿਬ ਵੀ ਜੁੜੇ ਹੋਏ ਨੇ, ਥੈਂਕ ਯੂ ਭੁਪਿੰਦਰ ਜੀ ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੀ ਮੁਕੱਦਰ ਜੀ ਲਿਖਦੇ ਆ ਬਹੁਤ ਵਧੀਆ ਗੱਲਬਾਤ ਭਾਰਜ ਬਾਈ ਜੀ, ਇਸ ਘੁਟਣ ਨੇ ਇਨਸਾਨ ਨੂੰ ਲੈ ਬੈਠਣਾ ਹੈ, ਅਸੀਂ ਅਖੌਤੀ ਵਿਕਾਸ ਦੀ ਦੌੜ ਦੇ ਵਿੱਚ ਪਏ ਹੋਏ ਹਾਂ ਕਹਿੰਦੇ ਜੀ। ਤੇ ਲੋ ਦੋਸਤੋ, ਆਖਰ ਦੇ ਵਿੱਚ ਆਪਣੇ ਨਾਲ ਰਵਿੰਦਰ ਚੋੜ ਜੀ ਮਨੋਵਿਗਿਆਨੀ ਨੇ ਤੇ ਉਹ ਜੁੜੀ ਗਏ ਨੇ, ਬਹੁਤ ਸਾਰੀਆਂ ਲਿਖਤਾਂ ਵੀ ਲਿਖਦੇ ਆ, ਆਰਟੀਕਲ ਵੀ ਲਿਖਦੇ ਆ, ਸਾਹਿਤ ਦੇ ਨਾਲ ਬਹੁਤ ਵਾਹ ਵਾਸਤਾ ਹੈ ਤੇ ਨਾਲ ਸਮਾਜਿਕ ਕੰਮਾਂ ਕਾਰਾਂ ਦੇ ਵਿੱਚ ਵੀ ਜੁਟੇ ਹੋਏ ਨੇ। ਸਤਿ ਸ੍ਰੀ ਅਕਾਲ ਜੀ ਰਵਿੰਦਰ ਚੋੜ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਰਤ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ ਸਾਰੇ ਸਾਥੀਆਂ ਨੂੰ ਵੀ ਜਿਹੜੇ ਸੁਣ ਰਹੇ ਉਹਨਾਂ ਨੂੰ ਵੀ ਬਹੁਤ ਬਹੁਤ
0: ਥੈਂਕ ਯੂ ਜੀ। ਚੋੜ ਸਾਹਿਬ ਤੁਹਾਨੂੰ ਯਾਦ ਕੀਤਾ ਸੀ, ਸ਼ੁਕਰੀਆ, ਤੁਸੀਂ ਦੋ ਪਲ ਦਿੱਤੇ ਨੇ। ਤੇ ਚੋੜ ਸਾਹਿਬ ਅੱਜ ਤੁਸੀਂ ਗੱਲ ਲਿਖੀ ਹੈ ਬਚਪਨ ਦੀ, ਪਰ ਚਲੋ ਘਟਨਾ ਤਾਂ ਜੋ ਵਾਪਰੀ ਸੀ ਉਹ ਤਾਂ ਮੰਦਭਾਗੀ ਸੀਗੀ, ਪਰ ਜੋ ਸਕੂਲ ਦੇ ਵਿੱਚ ਵਾਪਰਿਆ ਉਹ ਜ਼ਰੂਰ ਪਈ, ਖਾਸ ਕਰ ਅੱਜ ਵੀ ਜਦੋਂ ਮੀਡੀਆ ਦੇ ਵਿੱਚ ਵੀ ਗੱਲਬਾਤ ਚੱਲਦੀ ਹੈ ਇੱਕ ਦੂਸਰੇ ਦੇ ਨਾਲ ਗੱਲ ਸੁਣਨ ਦੀ ਬਜਾਏ ਕਿਤੇ ਨਾ ਕਿਤੇ ਉਹ ਗਰਾਰੀ ਅੜ ਜਾਂਦੀ ਹੈ ਜੀ ਕਿ ਉਹ ਇਹ ਡਬਲ ਮਤਲਬ ਕਿ ਉੱਪਰ ਤੋਂ ਉੱਪਰ ਬੋਲੀ ਜਾਂਦੇ ਹਾਂ, ਕਿਤੇ ਨਾ ਕਿਤੇ ਇਹ ਚੀਜ਼ ਆ ਜਾਂਦੀ ਹੈ, ਪਰ ਸਾਡੇ ਸੁਭਾਅ ਦੇ ਵਿੱਚ ਉਹ ਚੀਜ਼ ਨਹੀਂ ਆਉਂਦੀ ਜਾਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇਹ ਚੀਜ਼ ਨੂੰ ਬਹੁਤ ਗੰਭੀਰਤਾ ਦੇ ਨਾਲ ਤੇ ਦੇਖਿਆ ਵੀ ਹੈ ਤੇ ਚੋੜ ਸਾਹਿਬ ਅਪਣਾਇਆ ਵੀ ਹੈ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਜਿੰਨਾ ਚਿਰ ਜਿਹੜਾ ਸਾਹਮਣਾ ਵਿਅਕਤੀ ਹੈ ਉਹ ਜਿੰਨਾ ਚਿਰ ਚੁੱਪ ਨਹੀਂ ਕਰ ਜਾਂਦਾ ਕੁਝ ਪਲ ਦੇ ਲਈ ਤਾਂ ਉਸ ਤੋਂ ਪਹਿਲਾਂ ਕੋਈ ਬੋਲਦਾ ਨਹੀਂ ਹੈ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਇਨਸਲਟ ਸਮਝਿਆ ਜਾਂਦਾ ਜੀ, ਪਰ ਆਪਣੇ ਸੱਭਿਆਚਾਰ ਦੇ ਵਿੱਚ ਇਸ ਨੂੰ ਇਸ ਤਰ੍ਹਾਂ ਨਹੀਂ ਲਿਆ ਜਾਂਦਾ ਜੀ, ਕਿਵੇਂ ਦੇਖਦੇ ਹੋ?
1: ਬਿਲਕੁਲ ਤੁਹਾਡੀ ਗੱਲ ਠੀਕ ਹੈ ਭਾਰਤ
0: ਜੀ,
1: ਐਕਚੁਅਲੀ ਅਸਲ ਵਿੱਚ ਤਾਂ ਅਸੀਂ ਇੱਕ ਦੂਜੇ ਨੂੰ ਸਮਝਣ ਦੇ ਵਿੱਚ ਨਾ ਥੋੜੀ ਜਿਹੀ ਸਾਡੀ ਕਮੀ ਰਹਿ ਜਾਂਦੀ ਹੈ
0: ਜੀ,
1: ਉਹ ਇਸੇ ਕਰਕੇ ਇਹੋ ਜਿਹੀਆਂ ਗੱਲਾਂ ਵਾਪਰਦੀਆਂ
0: ਜੀ।
1: ਇਹ ਜ਼ਰੂਰ ਆ ਵੀ ਹੁਣ ਭਾਵੇਂ ਸਕੂਲਾਂ ਦੇ ਵਿੱਚ ਐਡਵਾਂਸ ਹੋ ਗਿਆ ਹੋਏਗਾ ਕੁਝ, ਪਰ ਜਿਹੜਾ ਸਾਡਾ ਸਮਾਂ ਸੀ ਨਾ, ਸਾਡੇ ਸਮੇਂ ਤਾਂ ਇਹੋ ਜਿਹਾ ਹੀ, ਇੱਕ ਤਾਂ ਕੁੱਟ ਪੈਂਟ ਤਾਂ ਆਮ ਗੱਲ ਹੁੰਦੀ ਸੀ, ਸ਼ਾਇਦ ਤੁਹਾਡੇ ਵੇਲੇ ਵੀ
0: ਹਾਂਜੀ ਹਾਂਜੀ ਖਾਂਦੇ ਰਹੇ ਆ ਜੀ, ਖਾਂਦੇ ਰਹੇ,
1: ਐਡੀ ਬਹੁਤੀ ਵੱਡੀ ਗੱਲ ਨਹੀਂ
0: ਸਮਝੀ ਜਾਂਦੀ ਸੀ, ਬਿਲਕੁਲ ਹੈ ਜੀ।
1: ਤੇ ਅਸੀਂ ਅੱਛਾ ਅਸੀਂ ਕਦੇ ਮਹਿਸੂਸ ਵੀ ਨਹੀਂ ਸੀ ਕਰਦੇ ਵੀ ਕਿਸੇ ਨੇ ਦਬਕ ਦਿੱਤਾ, ਮਾਰ ਦਿੱਤਾ, ਕੁੱਟ ਦਿੱਤਾ
0: ਜੀ,
1: ਤੇ ਉਹ ਸਿਰਫ ਜਿਹੜੀ ਪਲ ਸੀ ਨਾ ਜਿਹੋ ਜਿਹਾ, ਉਹ ਜਿਹੜਾ ਮੈਂ ਮਹਿਸੂਸ ਕੀਤਾ ਉਸ ਪਲ ਤੇ ਮੈਨੂੰ ਇਸ ਕਰਕੇ ਮਹਿਸੂਸ ਹੋਇਆ ਕਿਉਂਕਿ ਮੈਨੂੰ ਬਹੁਤ ਵੱਡੇ ਸਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਸ ਟਾਈਮ ਤੇ, ਮੇਰੇ ਚ ਇੰਨੀ ਹਿੰਮਤ ਨਹੀਂ ਸੀ ਜਾ ਕੇ ਵੀ ਮੈਂ ਅਧਿਆਪਕ ਦੇ ਕੋਲ ਜਾ ਕੇ ਕਵਾਂ ਵੀ ਸਰ ਮੈਂ ਛੁੱਟੀ ਚਾਹੀਦੀ ਹੈ
0: ਜੀ, ਬਿਲਕੁਲ।
1: ਮੈਂ ਉੱਥੇ 8-10 ਇਕੱਠੇ ਬੈਠੇ ਸੀ ਤੇ ਮੈਂ ਚੁੱਪ ਕਰਕੇ ਦੂਰੋਂ ਉਹਨਾਂ ਨੂੰ ਏਦਾਂ ਇਸ਼ਾਰਾ ਕੀਤਾ ਤੇ ਉਹਨਾਂ ਨੇ ਇਸ ਗੱਲ ਦਾ ਹੀ ਗੁੱਸਾ ਕਰ ਲਿਆ, ਇੱਕ ਸਟੂਡੈਂਟ ਅਧਿਆਪਕ ਨੂੰ ਇਸ ਤਰ੍ਹਾਂ ਇਸ਼ਾਰਾ ਕਰਕੇ ਕਿਉਂ ਸਕਦਾ,
0: ਬਿਲਕੁਲ ਜੀ।
1: ਹੁਣ ਮੈਂ ਤੇ ਆਪਣਾ ਮੇਰੇ ਮਨ ਤੇ ਬੋਝ ਬਣਿਆ ਸੀ, ਮੈਥੋਂ ਨਹੀਂ ਸੀ ਉਹ ਐਕਸਪ੍ਰੈਸ ਹੋ ਰਿਹਾ,
0: ਬੋਲ ਵੀ ਨਹੀਂ ਸਕਦਾ ਜੀ ਉਸ ਸਿਚੁਏਸ਼ਨ।
1: ਹਾਂਜੀ, ਐਕਚੁਅਲੀ ਜਿਹੜੇ ਅਧਿਆਪਕ ਸੀ, ਹਾਲਾਂਕਿ ਮੈਂ ਉਸ ਅਧਿਆਪਕ ਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ ਸੀ
0: ਜੀ,
1: ਬਹੁਤ ਅੱਛਾ ਪੜ੍ਹਾਉਣ ਲਈ ਬਹੁਤ ਅੱਛਾ ਸੀ
0: ਜੀ,
1: ਪਰ ਉਹ ਉਸ ਸਿਚੁਏਸ਼ਨ ਨੂੰ ਸਮਝਣ ਚ ਉਹ ਕਮੀ ਖਾ ਗਿਆ
0: ਜੀ
1: ਇਸੇ
0: ਬਿਲਕੁਲ
1: ਤਰ੍ਹਾਂ ਬਹੁਤ ਸਾਰੇ ਬੱਚਿਆਂ ਨਾਲ ਏਦਾਂ ਸਕੂਲਾਂ ਦੇ ਵਿੱਚ ਹੁੰਦਾ
0: ਜੀ
1: ਰਿਹਾ ਤੇ ਹੁਣ ਵੀ ਬੇਦਖਲ ਹੁੰਦਾ ਹੋਏਗਾ
0: ਵਾਪਰਦਾ ਹੈ ਜੀ
1: ਤੇ ਜਦੋਂ
0: ਬਿਲਕੁਲ।
1: ਕਿ ਹਾਂ ਅਧਿਆਪਕ ਸਜ਼ਾ ਦੇਣ ਵੇਲੇ ਜਾਂ ਕੁਛ ਬੋਲਣ ਵੇਲੇ ਜਾਂ ਉਹਨਾਂ ਨੂੰ ਹੈਂਡਲ ਕਰਨ ਵੇਲੇ ਪਹਿਲਾਂ ਉਹਨਾਂ ਨੂੰ ਸਮਝਣ ਤੋਂ ਬਗੈਰ ਹੀ ਕੋਈ ਐਕਸ਼ਨ ਕਰਦੇ ਆ,
0: ਜੀ
1: ਹੋ ਜਾਂਦਾ ਕਈ ਵਾਰੀ, ਕਈ ਵਾਰੀ ਗੁੱਸੇ 'ਚ ਵੀ ਹੋ ਜਾਂਦਾ, ਕਈ ਵਾਰੀ ਸਧਾਰਨ ਵੀ ਹੋ ਜਾਂਦਾ ਜਦੋਂ ਅਸੀਂ ਕਿਸੇ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ,
0: ਜੀ
1: ਜਾਂ ਸਮਝਣ ਸਟੂਡੈਂਟ ਤਾਂ ਬਹੁਤ ਛੋਟੇ ਹੁੰਦੇ ਆ ਜੀ, ਅਸੀਂ ਇਹਨੂੰ ਅਸੀਂ ਦੱਸਣਾ ਇਹਨਾਂ ਨੂੰ ਜੋ ਦੱਸਣਾ
0: ਬਿਲਕੁਲ
1: ਤੇ ਅਸੀਂ ਇਹਨਾਂ ਤੋਂ ਸੁਣਨਾ ਨਹੀਂ।
0: ਸੁਣਨਾ
1: ਇਹ
0: ਨਹੀਂ ਹੈ
1: ਗੱਲਾਂ
0: ਜੀ
1: ਮੈਂ ਮਹਿਸੂਸ ਕੀਤੀਆਂ ਅੱਜ ਵੀ,
0: ਜੀ
1: ਅੱਜ ਵੀ ਕਰਦਾ ਵੀ ਇਹ ਜ਼ਰੂਰ ਚਾਹੀਦਾ ਵੀ ਜੇ ਕਿਸੇ ਵੀ ਵਿਦਿਆਰਥੀ ਨੂੰ ਜਾਂ ਆਪਣੀ ਆਮ ਜ਼ਿੰਦਗੀ 'ਚ ਵੀ
0: ਜੀ
1: ਆਪਾਂ ਕਿਸੇ ਤੇ ਕੋਈ ਐਕਸ਼ਨ ਕਰਨ ਲੱਗਦੇ ਹਾਂ ਜਾਂ ਸਾਨੂੰ ਕਿਸੇ ਤੇ ਗੁੱਸਾ ਆਉਂਦਾ,
0: ਜੀ
1: ਸਾਨੂੰ ਲੱਗਦਾ ਵੀ ਉਹਦੇ ਆਹ ਹਰਕਤ ਮਾੜੀ ਆ,
0: ਜੀ
1: ਆਪਾਂ ਪਹਿਲਾਂ ਸੰਵਾਦ ਜ਼ਰੂਰ ਚਾਹੀਦਾ ਅਗਲੇ ਦੀ
0: ਜੀ
1: ਗੱਲ, ਜਿਸ ਤਰ੍ਹਾਂ ਕੋਰਟਾਂ ਵੀ ਹਰ ਫੈਸਲਾ ਕਰਨ ਤੋਂ ਪਹਿਲਾਂ ਸਾਨੂੰ ਮੌਕਾ ਦਿੰਦੀਆਂ
0: ਜੀ
1: ਵੀ ਆਪਣੀ ਗੱਲ ਦੱਸ ਲਈ ਜਾਵੇ, ਇਸੇ
0: ਬਿਲਕੁਲ
1: ਤਰ੍ਹਾਂ ਆਮ ਜ਼ਿੰਦਗੀ 'ਚ ਵੀ ਜ਼ਰੂਰ ਹੋਣਾ ਚਾਹੀਦਾ।
0: ਬਿਲਕੁਲ
1: ਕੋਈ ਵੀ ਗੱਲ ਕਿਤੇ ਕਿਸੇ ਦੇ ਪ੍ਰਤੀ ਗੁਸਤਾਖੀ ਹੋ ਜਾਂਦੀ ਆ
0: ਜੀ
1: ਤੇ ਉਹ ਸੰਵਾਦ ਨਾਲ ਖਤਮ ਕੀਤੀ ਜਾ ਸਕਦੀ ਆ, ਜਾਂ ਜਿਹੜੇ ਜਿਹੜੀ ਕੋਈ ਗਲਤ ਹਰਕਤ ਤੋਂ ਆਪਾਂ ਬਚ ਸਕਦੇ ਹਾਂ,
0: ਜੀ
1: ਇਹੀ ਮੇਰਾ ਉਹ ਸੰਦੇਸ਼ ਸੀ ਉਹਦੇ ਵਿੱਚ ਉਸ ਗੱਲ 'ਚ।
0: ਬਿਲਕੁਲ
1: ਅਦਰਵਾਈਜ਼ ਤਾਂ ਇਹ
0: ਜੀ
1: ਪਰਸਨਲ ਵਾਪਰੀ ਉਹ ਗੱਲ ਬਹੁਤਾ ਜ਼ਿਆਦਾ ਦੱਸਣ ਦੀ ਲੋੜ ਵੀ ਨਹੀਂ।
0: ਬਿਲਕੁਲ ਹੈ ਜੀ, ਪਰ ਛੋਟ ਸਾਹਿਬ ਜਿਵੇਂ ਮੈਂ ਆਪਣੇ ਆਪ ਚ ਦੇਖਦਾ ਤਾਂ ਮੈਂ ਬਹੁਤ ਗੁੱਸੇਖੋਰ ਸੀਗਾ। ਚਲੋ ਮੈਂ ਕਦੇ ਆਨ ਏਅਰ ਗੱਲ ਕੀਤੀ ਨੀਗਾ, ਕੀਤੀ ਨਹੀਂ,
1: ਹਾਂਜੀ
0: ਛੋਟੇ ਹੁੰਦੇ
1: ਹਾਂ
0: ਪਰਿਵਾਰ ਦੇ ਵਿੱਚ, ਹੁਣ ਵੀ ਕਈ ਵਾਰੀ ਕਹਿ ਲਓ, ਚਲੋ ਅੱਜ ਗੱਲ ਵੱਧ ਚੱਲੀ ਹੈ ਤਾਂ ਮੇਰੇ ਹੈ ਨਾ ਪਰਿਵਾਰ ਨੇ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਉਹ ਚਿੱਟਾ ਚਿੱਟਾ ਮੋਤੀ ਹੈ ਨਾ ਮੁੰਦਰੀ ਚ ਪਵਾ ਕੇ ਚਾਂਦੀ ਦੀ ਜੇ ਉਹ ਪਾਇਆ ਹੋਇਆ ਸੀ ਜੀ। ਉਹ ਵੀ ਹੈ ਨਾ ਇੱਕ ਵਾਰੀ ਤਾਂ ਮਤਲਬ ਕਿ ਮੈਂ ਨਹਾਉਂਦਾ ਪਿਆ ਸੀ ਜੀ, ਉਹ ਵਗਾ ਕੇ ਜਦੋਂ ਸਾਬਣ ਲੱਗਾ ਹੱਥ ਨੂੰ ਤੇ ਮੇਰੇ ਪਾਈ ਹੋਈ ਸੀ ਮੁੰਦਰੀ, ਉਹ ਥੋੜੀ ਖੁੱਲੀ ਸੀ ਜੀ, ਉਹ ਸਿੱਧੀ ਟੋਇਲਟ ਦੇ ਵਿੱਚ ਗਈ। ਤੇ ਇੱਕ ਵਾਰੀ ਦੁਬਾਰਾ ਉਹਨਾਂ ਨੇ ਫਿਰ ਬਣਾਇਆ ਤੇ ਮੈਂ ਖੇਡਦਾ ਖੁੱਡਦਾ ਸੀਗਾ ਜੀ ਆਪਣਾ ਫੁੱਟਬਾਲ, ਤੇ ਕਿਤੇ ਰੱਖ ਰੁਕ ਹੋ ਗਿਆ ਜਾਂ ਕਿੱਦਾਂ, ਪਤਾ ਨਹੀਂ ਕਿਤੇ ਡਿੱਗ ਡੁੱਗ ਗਿਆ ਕਿੱਟ ਦੇ ਵਿੱਚੋਂ ਜਾਂ ਕਿੱਦਾਂ, ਕਿਉਂਕਿ ਉਦੋਂ ਲਾਹ ਕੇ ਖੇਡਣਾ ਪੈਂਦਾ ਸੀ, ਕੋਈ ਕੜਾ ਜਾਂ ਕੋਈ ਐਸਾ ਜੂਲਰੀ ਆਪਾਂ ਪਾ ਕੇ ਨਹੀਂ ਖੇਡ ਸਕਦੇ ਜੀ, ਤਾਂ ਉਹ ਕਿਤੇ
1: ਹਾਂਜੀ
0: ਗੁਆਚ
1: ਹਾਂਜੀ
0: ਗੁਜ ਗਿਆ। ਤੇ ਤੀਸਰੀ ਵਾਰੀ ਉਹਨਾਂ ਨੇ ਬਣਾਇਆ ਹੀ, ਕਹਿਣਾ ਤੂੰ ਹੈਗਾ ਹੀ ਇੰਨਾ ਗੁੱਸੇਖੋਰ ਹੈ ਕਿ ਚਿੱਟਾ ਮੋਤੀ ਵੀ ਤੇਰੇ ਲੱਗ ਕੇ ਲੱਗ ਗਿਆ।
1: ਇਹਦੇ ਤੋਂ ਗੱਲ ਸਪਸ਼ਟ ਹੋ ਗਈ, ਉਹ ਇੱਕ ਨਾ ਸਾਈਕੋਲੋਜੀਕਲ ਠੁੰਮਣਾ ਸੀ
0: ਹਾਂਜੀ,
1: ਤੁਹਾਡੇ ਮਾਈਂਡ ਦੇ ਵਿੱਚ ਇੱਕ ਉਹਨਾਂ ਨੇ ਇੱਕ ਸੰਕੇਤ ਦਿੱਤਾ ਸੀ ਵੀ ਹੁਣ ਤੈਨੂੰ ਗੁੱਸਾ ਨਹੀਂ ਆਏਗਾ
0: ਜੀ,
1: ਉਹ ਸਾਈਕੋਲੋਜੀਕਲ ਪੁਆਇੰਟ ਸੀ, ਪਰ ਭਾਵੇਂ ਆਪਣੇ ਆਪਣੇ ਪੇਰੈਂਟਸ ਨੇ ਉਸ ਟਾਈਮ ਤੇ ਉਹੋ ਜਿਹੀਆਂ ਗੱਲਾਂ ਨਹੀਂ ਸੀ ਪੜ੍ਹੀਆਂ
0: ਜੀ,
1: ਪਰ ਉਹ ਇੱਕ ਕੁਦਰਤੀ ਤੌਰ ਤੇ ਇੱਕ ਸੰਕੇਤ ਸੀ ਤੁਹਾਡੇ ਮਾਈਂਡ ਲਈ ਵੀ ਹੁਣ ਤੁਹਾਨੂੰ ਗੁੱਸਾ ਨਹੀਂ
0: ਜਿਵੇਂ
1: ਆਏਗਾ,
0: ਆਪਾਂ ਮੈਡੀਸਨ
1: ਔਰ
0: ਖਾ ਲੈਂਦੇ ਹਾਂ।
1: ਹਾਂ, ਸਾਈਕੋਲੋਜੀਕਲ ਇਹ ਟ੍ਰੀਟਮੈਂਟ ਸੀ ਤੁਹਾਡਾ
0: ਜੀ,
1: ਪਰ ਉਸ ਟ੍ਰੀਟਮੈਂਟ ਚ ਕਿਉਂਕਿ ਤੁਸੀਂ ਕਿਸੇ ਵੀ ਸਾਈਕੋਲੋਜੀਕਲ ਟ੍ਰੀਟਮੈਂਟ ਦੇ ਵਿੱਚ ਸਾਨੂੰ ਇਹ ਪਤਾ ਜਦੋਂ ਤੱਕ ਤੁਸੀਂ ਐਕਸੈਪਟ ਨਹੀਂ ਨਾ ਕਰਦੇ ਵੀ ਮੈਂ ਠੀਕ ਹੋਣਾ,
0: ਹਾਂਜੀ,
1: ਕੋਈ ਵੀ ਡਿਸਆਰਡਰ ਹੈ ਅੰਦਰੋਂ, ਤੁਹਾਨੂੰ ਪਹਿਲਾਂ ਜਿਹੜਾ ਸਾਈਕੋਲੋਜਿਸਟ ਹੈ ਜਾਂ ਸਾਈਕੈਟ੍ਰਿਸਟ ਹੈ ਉਹ ਪਹਿਲਾਂ ਤੁਹਾਨੂੰ ਇਸ ਗੱਲ ਲਈ ਮਨਾਏਗਾ ਵੀ ਇਸ ਗੱਲ ਲਈ ਤਿਆਰ ਕਰੂਗਾ ਵੀ
0: ਸਟਰੋਂਗ ਕਰਦਾ ਜੀ,
1: ਕਿਸੇ ਵੀ ਡਿਸਆਰਡਰ ਤੋਂ ਬਾਹਰ ਨਿਕਲਣਾ ਆ ਤੇ ਤੁਸੀਂ ਪਹਿਲਾਂ ਐਕਸੈਪਟ ਕਰੋ ਵੀ ਮੈਂ ਨਿਕਲਣਾ
0: ਆਪਣੇ ਆਪ ਨਾਲ ਲੜਨਾ
1: ਔਰ ਮੈਂ
0: ਤੁਸੀਂ ਲੜਨਾ ਹੈ।
1: ਹਾਂ
0: ਜੀ,
1: ਉਹ ਤੁਸੀਂ ਤੇ ਉਹ ਜੋ ਕੁਛ ਤੁਹਾਡੇ ਉਹਨੂੰ ਪਾਇਆ ਸੀ ਉਹਨੂੰ ਮਾਹੌਲ ਦੇ ਤੌਰ ਤੇ
0: ਜੀ
1: ਰੱਖਿਆ ਸੀ, ਤੁਸੀਂ ਅੰਦਰੋਂ ਤਾਂ ਐਕਸੈਪਟ ਹੀ ਨਹੀਂ ਕੀਤਾ ਸੀ
0: ਜੀ,
1: ਇਸੇ ਕਰਕੇ ਇਸੇ ਕਰਕੇ ਗੁੰਮ ਹੋ ਗਿਆ, ਇਸੇ ਕਰਕੇ ਉਹਦਾ ਅਸਰ ਨਹੀਂ ਹੋਇਆ
0: ਜੀ,
1: ਪਰ
0: ਜੀ
1: ਪਰ ਹੁਣ ਜਿਹੜੇ ਰਸਤੇ ਹੁਣ ਤੁਸੀਂ ਪਏ ਆ ਨਾ
0: ਜੀ,
1: ਉਹ ਉਹਦੇ ਨਾਲੋਂ ਵੀ ਵੱਡਾ ਸਾਈਕੋਲੋਜੀਕਲ ਟ੍ਰੀਟਮੈਂਟ ਹੈ, ਤੁਸੀਂ ਇੰਨੀਆਂ ਕਿਤਾਬਾਂ ਨਾਲ ਡੀਲ ਕਰ ਰਹੇ ਹੋ, ਇੰਨੇ ਲੋਕਾਂ ਨਾਲ ਡੀਲ ਕਰ ਰਹੇ ਹਾਂ, ਆਟੋਮੈਟਿਕਲੀ ਹੁਣ ਤੁਹਾਡੇ ਤੇ ਬਹੁਤ ਜ਼ਿਆਦਾ ਚੇਂਜ ਆ ਗਈ ਹੈ, ਬਹੁਤ ਜ਼ਿਆਦਾ ਆਪਣੇ ਆਪ ਨੂੰ ਤੁਸੀਂ ਵੀ ਮਹਿਸੂਸ ਕਰਦੇ ਹੋਵੋਗੇ, ਅਸੀਂ ਤਾਂ ਜਦੋਂ ਦਾ ਆਪਾਂ ਮਿਲਣ ਲੱਗੇ ਆ ਨਾ,
0: ਹਾਂਜੀ ਹਾਂਜੀ,
1: ਜਦੋਂ ਆਪਾਂ ਮਿਲਣ ਲੱਗੇ ਆ ਮੈਂ ਤੁਹਾਡੇ ਨਾਲ ਸਾਂਝ ਪਾਈ ਆ,
0: ਹਾਂਜੀ,
1: ਉਹ ਤੋਂ ਬਾਅਦ ਦੇ ਹੁਣ ਦੇ ਸਮੇਂ ਤੁਹਾਡੇ ਵਿੱਚ ਹਜ਼ਾਰਾਂ ਟਾਈਮ
0: ਚੇਂਜਸ ਆ ਗਈ ਆ ਜੀ, ਬਿਲਕੁਲ ਹੈ ਜੀ,
1: ਹਰ ਸਾਈਡ ਤੋਂ ਤੁਹਾਡੇ ਤੁਹਾਡੇ ਬੋਲਣ ਚੱਲਣ ਤੇ ਤੁਹਾਡੇ ਸੋਚਣ ਤੇ ਤੁਹਾਡੇ ਪੜ੍ਹਨ ਚ ਕਿਹੋ ਜਿਹੀਆਂ ਚੀਜ਼ਾਂ ਪੜ੍ਹਨੀਆਂ ਆ, ਔਰ ਮੈਂ ਖਾਸ ਤੌਰ ਤੇ ਮੈਂ ਦੇਖਦਾ ਵੀ ਤੁਸੀਂ ਹੁਣ ਬਹੁਤੇ ਪ੍ਰੋਗਰਾਮਾਂ ਚ, ਕਿਉਂਕਿ ਮੈਂ ਸੁਣਦਾ ਰਹਿੰਦਾ ਭਾਵੇਂ ਤੁਹਾਡੇ ਨਾਲ ਗੱਲ ਨਾ ਕਰਾਂ, ਤੇ ਵੈਸੇ ਤਾਂ ਚਲੋ ਮੈਨੂੰ ਕਰਨੀ ਚਾਹੀਦੀ ਆ, ਮੈਂ ਕਈ ਵਾਰੀ ਨਹੀਂ ਕਰਦਾ, ਉਹ ਉਹਨਾਂ ਦੇ ਵਿੱਚ ਸਾਨੂੰ ਝਲਕ ਲੱਗਦੀ ਆ ਵੀ ਤੁਸੀਂ ਤਾਂ ਮਤਲਬ ਹੁਣ ਇੱਕ ਸਾਈਕੋਲੋਜਿਸਟ ਬਣਦੇ ਜਾ ਰਹੇ ਹੋ, ਇੱਕ ਫਿਲੋਸਫਰ ਬਣਦੇ ਜਾ ਰਹੇ ਹੋ, ਹਾਂਜੀ, ਤੇ ਉਹ ਸਾਰੇ ਤੁਹਾਡੇ ਸਟੱਡੀ ਦਾ ਉਹ
0: ਜੀ
1: ਰਿਜ਼ਲਟ ਹੈ,
0: ਪਤਾ ਨੀ ਸਹਿਜੋ ਸਾਹਿਬ, ਮੈਂ ਨਾ ਜਦੋਂ ਇਸ ਵਿਸ਼ੇ ਨੂੰ ਪੜ੍ਹਨ ਲੱਗਿਆ ਜਾਂ ਕਿਤੇ ਨਾ ਕਿਤੇ, ਚਲੋ ਪਰਿਵਾਰਕ ਤੰਗੀਆਂ ਤੁਰਸ਼ੀਆਂ ਕਹਿ ਲਓ ਜਾਂ ਹੋਰ ਆਲੇ ਦੁਆਲੇ ਦੇ ਵਿੱਚ ਵੀ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਵਿੱਚ ਜੋ ਪ੍ਰੋਬਲਮਸ ਦੇਖਦੇ ਹਾਂ, ਤਾਂ ਇਹ ਚੀਜ਼ ਨੂੰ ਮੈਂ ਚਲੋ ਇੱਕ ਮੈਂ ਆਪਣੇ ਆਪ ਨੂੰ ਉਲਾਮਾ ਦੋ ਜ਼ਰੂਰ ਦਿੰਦਾ ਕਿ ਸਾਨੂੰ ਕੋਈ ਦੱਸਣ ਵਾਲਾ ਹੀ ਨਹੀਂ ਸੀਗਾ ਕਿ ਇਹ ਵੀ ਸਬਜੈਕਟ ਕੋਈ ਹੁੰਦੇ, ਇਹ ਵੀ ਪੜ੍ਹਨ ਵਾਲੇ ਨੇ। ਤੁਸੀਂ ਆਪਣੀ ਚਲੋ ਘੱਟੋ ਘੱਟ ਤੁਸੀਂ ਇਸ ਲਾਈਨ ਦੇ ਵਿੱਚ ਨਹੀਂ ਵੀ ਜਾਣਾ, ਪਰ ਆਪਣੀ ਪਰਸਨੈਲਿਟੀ ਨੂੰ ਡਿਵੈਲਪਮੈਂਟ ਕਰਨ ਦੇ ਲਈ ਬਹੁਤ ਲਾਭਦਾਇਕ ਨੇ ਜੀ ਹਰ ਕਿਸੇ ਦੇ ਲਈ। ਮੈਨੂੰ ਲੱਗਦਾ ਕਿ ਹਰ ਕਿਸੇ ਨੂੰ ਸਬਜੈਕਟ ਪੜ੍ਹਨਾ ਚਾਹੀਦਾ ਜੀ,
1: ਹਰ ਬੰਦੇ ਲਈ ਜ਼ਰੂਰੀ ਹੈ। ਮੈਂ ਤਾਂ ਕਹਿੰਦਾ ਇਹ ਨਾ ਸਕੂਲ ਲੈਵਲ ਤੇ
0: ਜੀ,
1: ਸਕੂਲ ਲੈਵਲ ਤੇ ਸ਼ੁਰੂ ਹੋਣਾ ਚਾਹੀਦਾ, ਥੱਲੇ ਦੇ ਲੈਵਲ ਤੋਂ ਥੋੜਾ ਥੋੜਾ
0: ਜੀ।
1: ਚਲੋ ਕਾਲਜ ਲੈਵਲ ਤੇ ਤਾਂ ਹੈਗਾ ਜੀ, ਕਾਲਜ ਲੈਵਲ ਤੇ ਵੀ ਇਹ ਜਿਹੜਾ ਬੰਦਾ ਵਿਸ਼ਾ ਲੈ ਲੈਂਦਾ ਉਹ ਪੜ੍ਹ ਸਕਦਾ ਹੈ। ਇਹ ਵੈਸੇ ਵੈਸੇ ਇਹ ਸਾਰਿਆਂ ਲਈ ਚਾਹੀਦਾ ਆ, ਥੋੜੀ ਥੋੜੀ ਇਹਦਾ ਬੇਸ ਬਣਾਉਣਾ ਚਾਹੀਦਾ ਹਰ ਬੰਦੇ ਲਈ, ਤਾਂ ਕਿ ਜਿੰਨਾ ਅਡੰਬਰ ਸਾਡੇ ਵਾਲੀ ਜ਼ਿੰਦਗੀ ਚ ਸਾਡੇ ਆਲੇ ਦੁਆਲੇ ਚੱਲ ਰਿਹਾ, ਜਿੰਨਾ ਝੂਠ ਤੂਫਾਨ ਚੱਲ ਰਿਹਾ, ਜਿੰਨਾ ਮਤਲਬ ਅਡੰਬਰ, ਉਹ ਸਾਰਿਆਂ ਅਡੰਬਰ ਤੋਂ ਅਸੀਂ ਬਾਹਰ ਨਿਕਲ ਸਕਦੇ
0: ਜੇ
1: ਇੱਕ ਜਨਰੇਸ਼ਨ ਇਹੋ ਜਿਹੀ ਤਿਆਰ ਕਰ ਲਈਏ ਜਿਹੜੀ ਕਿ ਸਾਰ ਗੱਲ ਨੂੰ ਸਮਝਦੀ ਹੋਵੇ, ਵਿਗਿਆਨਕ ਤੇ ਮਨੋਵਿਗਿਆਨਕ ਬੇਸ ਨੂੰ ਲੈ ਕੇ ਸਮਝਦੀ ਹੋਵੇ
0: ਜੀ, ਕਿਉਂਕਿ
1: ਸਾਡੇ ਬਹਿਮ ਭਰ ਰਿਹਾ ਜਿੰਨਾ ਸਾਡੀਆਂ।
0: ਜਿਹੜੀ ਗੱਲ ਤੁਸੀਂ ਕੀਤੀ ਆ ਨਾ, ਇਹ ਜਿੱਦਾਂ ਮੈਂ ਸ਼ੁਰੂ ਹੀ ਕੀਤੀ ਸੀ ਗੱਲ ਕਿ ਐਂਗਰੀਨੈਸ ਬਹੁਤ ਸੀਗੀ ਮੇਰੇ ਵਿੱਚ, ਉਹ ਕਿਤੇ ਨਾ ਕਿਤੇ ਇਸ ਸਮਾਜ ਦੇ ਵਿੱਚ ਰਹਿ ਕੇ ਵੀ ਉਹ ਤੁਹਾਡੇ ਵਿੱਚ ਔਰਾ ਜਿਹੜਾ ਕਹਿ ਲੋ ਜਾਂ ਉਹ ਫੈਕਟ ਆਉਂਦਾ ਜ਼ਰੂਰ ਉਸੇ ਤਰ੍ਹਾਂ, ਮਤਲਬ ਕਿ ਬੰਦੇ ਨੂੰ ਹੋ ਜਾਂਦਾ ਜਦੋਂ ਬਹੁਤਾਤ ਦੇ ਵਿੱਚ ਉਹ ਚੀਜ਼ ਪੋਜ਼ਿਟਿਵਿਟੀ ਹੈਗੀ ਆ, ਜਿੱਥੇ ਹੁਣ ਨੈਗੇਟਿਵਿਟੀ ਬਹੁਤ ਵੱਧ ਆ ਤਾਂ ਉੱਥੇ ਫਿਰ ਉਹ ਚੀਜ਼ ਪ੍ਰਭਾਵ ਪਵੇਗਾ ਜੀ। ਤੇ ਜਿਵੇਂ ਕਿ ਇੱਥੇ ਦੇਖੋ ਹੁਣ ਇੱਥੇ ਤੇ ਆਵਾਮ ਇੱਕ ਤਾਂ ਸਵਰਗ ਤੋਂ ਤਾਂ ਨਹੀਂ ਆਏ ਜਾਂ ਹੋਰ ਕਿਤੇ ਪਲੈਨਟ ਤੋਂ ਤਾਂ ਨਹੀਂ ਆਏ, ਕਿ ਇੱਕ ਐਜੂਕੇਸ਼ਨ ਜਾਂ ਆਪਣੇ ਹੱਕਾਂ ਦੇ ਲਈ ਜਾਂ ਮਾਨਸਿਕ ਰੋਗਾਂ ਦੀ ਗੱਲ ਕਰਦੇ ਆ ਜਾਂ ਹਰ ਚੀਜ਼ ਦੇ ਨਾਲ ਕਿਤੇ ਨਾ ਕਿਤੇ ਉਹ ਵਾਹ ਵਾਸਤਾ ਹੈਗੇ ਨੇ ਜੀ, ਉਹਨਾਂ ਨੂੰ ਇਹ ਚੀਜ਼ਾਂ ਦਾ ਕਿਸੇ ਵੀ ਟੋਪਿਕ ਦੇ ਉੱਤੇ ਗੱਲ ਕਰ ਲਓ ਕੋਈ ਨਾ ਕੋਈ ਉਹਨਾਂ ਨੂੰ ਜਾਣਕਾਰੀ, ਚਾਹੇ ਆਪਾਂ ਦਵਾਈ ਖਾਂਦੇ ਹਾਂ ਤਾਂ ਉਹਨਾਂ ਨੇ ਦਵਾਈ ਚਾਹੇ ਡਾਕਟਰ ਨੇ ਲਿਖ ਕੇ ਦਿੱਤੀ ਹੈ, ਪਰ ਉਹਨਾਂ ਨੇ ਜਿੰਨੀ ਚਿਰ ਆਪ ਪੜ੍ਹ ਨਹੀਂ ਲੈਣਾ ਉਹਦਾ ਮੈਨੂੰ ਕੀ ਇਹਦੇ ਵਿੱਚ ਕੀ ਸਾਲਟ ਹੈ, ਕੀ ਹੈਗਾ ਕਿ ਮੈਂ ਖਾਵਾਂ ਦਾ ਸਾਰੀਆਂ ਚੀਜ਼ਾਂ, ਹਲੇ ਕਿ ਡਾਕਟਰ ਨੇ ਲਿਖ ਕੇ ਦਿੱਤੀ ਹੁੰਦੀ ਹੈ, ਪਰ ਫਿਰ ਵੀ ਉਹ ਆਪਣੇ ਆਪ ਦੇ ਉੱਤੇ ਉਹ ਚੀਜ਼ ਦੇ ਉੱਤੇ ਪੂਰੇ ਕਨਫਰਮ ਹੁੰਦੇ ਨੇ, ਫਿਰ ਜਾ ਕੇ ਉਹਨੂੰ ਮਤਲਬ ਕਿ ਲੈਂਦੇ, ਪਰ ਆਪਣੇ ਆਪ ਨੂੰ ਨੀ, ਜਿਹੜੇ ਜੋ ਦੇ ਦਿੱਤਾ ਮਤਲਬ ਕਿ ਫੜਿਆ ਜੇ ਮੂੰਹ ਚ ਪਾ ਲਿਆ ਜੀ।
1: ਉਹ ਵਿਗਿਆਨਿਕ ਨਜ਼ਰੀਆ ਸਾਡਾ ਬਣਿਆ ਹੀ ਨਹੀਂ
0: ਜੀ
1: ਸਾਡਾ, ਤੁਹਾਡੇ ਚਲੋ ਜਿਹੜੇ ਮੁਲਕ ਐਡਵਾਂਸ ਆ ਨਾ
0: ਜੀ,
1: ਔਰ ਉੱਥੇ ਤਾਂ ਕੁਛ ਨਾ ਕੁਛ ਸਾਇੰਟਿਫਿਕ ਨਜ਼ਰੀਆ ਲੋਕਾਂ ਦਾ ਬਣਿਆ ਹੈ,
0: ਸਾਡੇ
1: ਸਾਡੇ ਤਾਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਬਣਿਆ, ਨਾ ਸਾਡੇ ਜਿਹੜੇ ਪੋਲੀਟੀਕਲ ਸੈਟਅਪ ਆ ਨਾ ਉਹ ਬਣਨ ਦੇਣਾ ਹੀ ਨਹੀਂ ਚਾਹੁੰਦੇ,
0: ਦੇਣਾ ਨਹੀਂ ਚਾਹੁੰਦੇ।
1: ਔਰ ਸਾਡਾ ਜਿਹੜਾ ਐਜੂਕੇਸ਼ਨ ਦਾ ਸਿਸਟਮ ਆ ਉਹ ਇਸ ਲਾਈਨ ਤੇ ਆ ਵੀ ਸਾਨੂੰ ਹਜੇ ਵੀ ਵਹਿਮਾਂ ਭਰਮਾਂ ਵੱਲ ਨੂੰ ਲਿਜਾ ਰਿਹਾ,
0: ਲਿਜਾ ਰਿਹਾ।
1: ਸਾਡੇ ਸਿਲੇਬਸ ਤੁਸੀਂ ਦੇਖ ਲਓ, ਸਾਡੇ ਸਿਲੇਬਸ ਦੇਖ ਲਓ ਤੁਸੀਂ, ਉਹਨਾਂ ਦੇ ਵਿੱਚ ਇੰਨਾ ਮਤਲਬ ਤਕਰੀਬਨ 50-60% ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਾਨੂੰ ਅਜੇ ਵੀ ਵਹਿਮਾਂ ਚੋਂ ਨਿਕਲ ਨਹੀਂ ਦੇਣ ਡਈਆਂ,
0: ਬਿਲਕੁਲ।
1: ਔਰ ਹਰ ਤਰ੍ਹਾਂ ਸਾਨੂੰ ਉਸੇ ਗੇੜ ਚ ਪਸਾ ਛੱਡਦੀਆਂ, ਉਸੇ ਸਾਡੇ ਜਿਹੜੇ ਬਾਬੇ ਬੈਠੇ ਆ ਉਹ ਰਹਿੰਦੀ ਖੁੰਦੀ ਕਸਰ ਪੂਰੀ ਕਰੀ ਜਾਂਦੇ ਰਹਿੰਦੇ ਆ,
0: ਬਿਲਕੁਲ,
1: ਇਕੱਠੇ ਕਰਕੇ ਆਪਣੇ ਸਿਆਣੇ ਖੜਕਾਈ ਜਾਂਦੇ ਆ
0: ਜੀ,
1: ਤੁਹਾਨੂੰ ਵੀ ਪਤਾ ਜੋ ਹਾਲ ਇੱਥੇ ਆਉਂਦਾ,
0: ਬਿਲਕੁਲ। ਇਹ
1: ਸਾਰੀਆਂ ਹੀ ਗੱਲਾਂ ਨਾ ਬਸ ਹੈ ਤਾਂ ਅਨਪੜ੍ਹਤਾ ਦਾ ਹੀ ਆ, ਉਹ
0: ਜਿੰਨੀ
1: ਜਿੰਨਾ ਐਜੂਕੇਸ਼ਨ ਹੋਏਗੀ ਓਨਾ ਗਿਆਨ ਹੋਏਗਾ ਤੇ ਇਹ ਸਾਰੇ ਗੱਲਾਂ ਤੋਂ ਬੰਦਾ ਨਿਕਲ ਸਕਦਾ।
0: ਇੱਕ ਗਿਆਨ ਸਾਨੂੰ, ਹਾਂਜੀ ਚੋਰ ਸਾਹਿਬ, ਇੱਕ ਆਖਰ ਦੇ ਵਿੱਚ ਗੱਲ ਪੁੱਛਾਂਗਾ ਜੋ ਆ ਵੀਕਐਂਡ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ। ਚਲੋ ਹਰ ਕਿਸੇ ਨੂੰ ਜਿਉਣ ਦਾ ਹੱਕ ਹੈ, ਉਹ ਚਾਹੇ ਕੋਈ ਵੀ ਜੈਂਡਰ ਹੈ। ਆਪਾਂ ਕਈ ਵਾਰੀ LGBTQ ਦੇ ਉੱਤੇ ਜਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਇਹਦੇ ਉੱਤੇ ਖੁੱਲ੍ਹ ਕੇ ਕੀਤੀਆਂ ਨੇ, ਪ੍ਰੋਗਰਾਮ ਦੋਸਤ ਸੁਣ ਵੀ ਸਕਦੇ ਆ ਯੂਟਿਊਬ ਦੇ ਉੱਤੇ ਤੇ ਪਏ ਨੇ ਜੀ ਆਪਣੇ। ਤੇ ਚੋਰ ਸਾਹਿਬ, ਜੋ ਘਟਨਾ ਕੱਲ੍ਹ ਵਾਪਰੀ ਹੈ ਉਹ ਸਾਡੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਜਾਂ ਅਸੀਂ 21ਵੀਂ ਸਦੀ ਦੇ ਵਿੱਚ ਰਹਿ ਰਹੇ ਹਾਂ ਤੇ ਬਹੁਤ ਸਾਰੇ ਮੁਲਕਾਂ ਦੇ ਵਿੱਚ

0: ਅਵਭਾਵ ਕਹਿ ਲੋ ਜਾਂ ਉਹ ਜੋ ਹੈਗੇ ਨੇ ਆਪਣੇ ਆਪ ਨੂੰ ਪ੍ਰੈਜੈਂਟ ਦੇ ਵਿੱਚ ਸ਼ੋਅ ਕਰਨਾ ਚਾਹੁੰਦੇ ਕਿ ਅਸੀਂ ਵੀ ਉਦਾਂ ਦੇ ਹਿਊਮੈਨ ਆ, ਅਸੀਂ ਵੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ, ਪਰ ਉਹਨਾਂ ਦੇ ਉੱਤੇ ਪਾਬੰਦੀਆਂ ਜਾਂ ਜੋ ਸਾਡੀ ਮਾਨਸਿਕਤਾ ਹੈ ਉਹ ਪਿਛਲੇ ਸਮਿਆਂ ਦੀ ਰੂੜੀਵਾਦੀ ਚੀਜ਼ ਕਹਿ ਸਕਦੇ ਹੋ, ਅਜੇ ਤੱਕ ਵੀ ਐਡੀ ਭਾਰੂ ਹੈ ਜੀ।
1: ਇਹ ਬਿਲਕੁਲ ਤੁਸੀਂ ਸਹੀ ਕਹਿ ਰਹੇ ਹਾਂ, ਇਹ ਜਿਹੜੀ ਘਟਨਾ ਵਾਪਰੀ ਬਹੁਤ ਮਾੜੀ ਵਾਪਰੀ ਆ
0: ਜੀ,
1: ਕਿਸੇ ਵੀ ਜਿਸ ਨੇ ਵੀ ਕੀਤਾ ਬਹੁਤ ਮਾੜਾ ਕੀਤਾ। ਮੈਂ ਤੁਹਾਨੂੰ ਦੱਸਦਾ ਜੇ ਦੇਖਿਆ ਜਾਵੇ ਤਾਂ ਸਾਡੇ ਕਾਨੂੰਨ ਦੇ ਮੁਤਾਬਕ, ਸਾਡੇ ਲਾਅ ਦੇ ਮੁਤਾਬਕ ਉਹਨਾਂ ਨੂੰ ਵੀ ਉਸੇ ਤਰ੍ਹਾਂ ਜੀਉਣ ਦਾ ਹੱਕ ਹੈ ਜਿਹੋ ਜਿਹਾ ਸਾਨੂੰ ਆ
0: ਜੀ।
1: ਹਰ ਬੰਦੇ ਨੂੰ ਮਤਲਬ ਬਰਾਬਰਤਾ ਹੀ ਆ, ਬਰਾਬਰਤਾ ਦੇ ਹਿਸਾਬ ਨਾਲ ਬੰਦਾ ਜੀ ਸਕਦਾ ਔਰ ਆਪਣੇ ਮਨ ਨੂੰ ਸੈਟਿਸਫਾਈ ਕਰਨ ਲਈ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਕਿ ਲੋਕਾਂ ਲਈ ਮਾਨਤਾ ਪ੍ਰਾਪਤ ਹੋਵੇ ਉਹ ਜਿਹਾ ਪਹਿਰਾਵਾ ਪਾ ਸਕਦਾ, ਆਪਣਾ ਮੇਕਅਪ ਕਰ ਸਕਦਾ, ਸਭ ਕੁਛ ਕਰ ਸਕਦਾ
0: ਜੀ।
1: ਪਰ ਇੱਥੇ ਇੱਥੇ ਹੁਣ ਜਿਹੜੇ ਮੈਂ ਇਹਦੇ ਤੇ ਸੋਸ਼ਲ ਮੀਡੀਆ ਤੇ ਲੋਕਾਂ ਦਾ ਕਮੈਂਟ ਪੜ ਰਿਹਾ ਸੀ, ਕਹਿੰਦੇ ਜੀ ਉਹ ਕਿਸੇ ਕਮਿਊਨਿਟੀ ਨੂੰ ਉਹਨੇ ਬਦਨਾਮ ਕਰ ਦਿੱਤਾ, ਸੰਧੂ ਲਿਖਿਆ ਸੀ ਉਹ ਲੋਕਾਂ ਨੂੰ ਕਹਿੰਦੇ ਜੀ ਜੱਟ ਕਮਿਊਨਿਟੀ ਨੂੰ ਇਸ ਤਰ੍ਹਾਂ ਕਰ ਦਿੱਤਾ, ਉਸ ਤਰ੍ਹਾਂ ਕਰ ਦਿੱਤਾ।
0: ਉਹਦਾ ਚੋਣ ਸਾਹਿਬ ਕਿਸੇ ਵੀ ਪਰਿਵਾਰ ਦੇ ਵਿੱਚ ਹੁਣ ਆਪਾਂ ਨੂੰ, ਮੈਨੂੰ ਨੀ ਪਤਾ ਜੀ ਮੇਰੇ ਬੱਚੇ ਅੱਗੇ ਜਾ ਕੇ ਵੱਡੇ ਹੋ ਕੇ ਕਿਸ ਹਿਸਾਬ ਦੇ ਨਾਲ ਕਿੱਦਾਂ, ਉਹ ਤਾਂ ਹੁਣ ਹੌਲੀ ਹੌਲੀ ਜਿੱਦਾਂ ਬੱਚਾ ਗਰੋਥ ਹੋ ਰਿਹਾ ਜਾਂ ਚਲੋ ਇਹ ਤਾਂ ਅਡਲਟ ਸੀਗਾ, ਪਰ ਪੇਰੈਂਟਸ ਨੂੰ ਪਤਾ ਜੇ ਪੇਰੈਂਟਸ ਨੇ ਇਸ ਚੀਜ਼ ਨੂੰ, ਮੈਂ ਇਸ ਕਰਕੇ ਸ਼ੌਕ ਦੇ ਵਿੱਚ ਸੀਗਾ ਕਿ ਪਹਿਲਾਂ ਸੀਗਾ ਕਿ ਸਮਾਜ ਇਸ ਚੀਜ਼ ਨੂੰ ਅਡੋਪਟ ਨਹੀਂ ਕਰਦਾ ਸੀ, ਪਰ ਜਾਂ ਫਿਰ ਸਮਾਜ ਦੇ ਕਰਕੇ ਜਿਹੜਾ ਪਰਿਵਾਰ ਸੀਗਾ ਉਹਨੂੰ ਵੀ ਨਮੋਸ਼ੀ ਦਾ ਕਰਨਾ ਕਾਰਨ ਜਿਹੜਾ ਸੀ ਸਾਹਮਣਾ ਕਰਨਾ ਪੈਂਦਾ ਸੀ। ਚਲੋ ਹੁਣ ਬਹੁਤ ਸਾਰੇ ਪਰਿਵਾਰ ਇਸ ਚੀਜ਼ ਨੂੰ ਸਮਝ ਚੁੱਕੇ ਆ ਕਿ ਇਹ ਕੁਦਰਤ ਦੀ ਦੇਣ ਆ, ਇਹਦੇ ਵਿੱਚ ਅਸੀਂ ਕੁਝ ਬਦਲਾਅ ਨਹੀਂ ਕਰ ਸਕਦੇ, ਜੋ ਹੈਗਾ ਸਾਨੂੰ ਅਸੈਪਟ ਕਰਨਾ ਪੈਣਾ। ਉਹ ਚਾਹੇ ਮੇਰਾ ਵੀ ਬੱਚਾ ਉਹਦੇ ਵਿੱਚ ਹੋ ਸਕਦਾ ਇਸ ਤਰ੍ਹਾਂ ਦਾ, ਪਰ ਮਤਲਬ ਕਿ ਉਹਦੇ ਵਿੱਚ ਹੁਣ ਸਮਾਜ ਜੇ ਪੇਰੈਂਟਸ ਉਸ ਚੀਜ਼ ਨੂੰ ਅਡੋਪਟ ਕਰਨ ਲੱਗੇ ਆ ਤਾਂ ਸਮਾਜ ਇਸ ਤਰ੍ਹਾਂ ਮਤਲਬ ਕਿ ਕਹਿ ਸਕਦਾ ਕਿ ਬਿਹੇਵ ਕਰ ਰਿਹਾ ਜੀ ਉਸ ਦੇ ਵਿੱਚ।
1: ਬਿਲਕੁਲ ਬਿਲਕੁਲ, ਬਹੁਤ ਗਲਤ ਕਰ ਰਿਹਾ ਬਿਹੇਵ ਇਸ ਤਰ੍ਹਾਂ। ਹੁਣ ਇੱਕ ਹੋਰ ਮੈਂ ਤੁਹਾਨੂੰ ਦੱਸਦਾ, ਜਦੋਂ ਤਾਂ ਕੋਈ ਇਹੋ ਜਿਹਾ ਬਿਹੇਵ ਕਰਦਾ
0: ਜੀ
1: ਤੇ ਕੁਛ ਲੋਕਾਂ ਨੂੰ ਬਹੁਤ ਤੰਗੀ ਮਹਿਸੂਸ ਹੁੰਦੀ ਆ ਔਰ ਉਹ ਉਹਨਾਂ ਨੂੰ ਚਲੋ ਜਿੱਦਾਂ ਹੁਣ ਇਹ ਘਟਨਾ ਵਾਪਰਵੇ ਏਦਾਂ ਦੀਆਂ ਘਟਨਾਵਾਂ ਤੱਕ ਵੀ ਪਹੁੰਚਦੇ ਆ। ਮੈਂ ਤੁਹਾਨੂੰ ਹੁਣ ਦੀ ਰੀਸੈਂਟ ਦੀ ਪਰਸੋਂ ਦੀ ਗੱਲ ਆ, ਕੱਲ ਹੀ ਕੱਲ ਤਲਵਾੜੇ ਦੇ ਵਿੱਚ ਸਾਰੇ ਪੰਜਾਬ ਦੇ
0: ਜੀ
1: ਇਸ ਸੈਕਟ ਦੇ ਲੋਕ ਇਕੱਠੇ ਹੋਏ
0: ਜੀ।
1: ਉਹਨਾਂ ਨੇ ਆਪਣਾ ਫੰਕਸ਼ਨ ਕੋਈ ਸਾਲ ਬਾਅਦ ਕਰਦੇ, ਇਹਦੇ ਤੇ ਆਨਲਾਈਨ ਆ ਰਿਹਾ ਸੀ ਇਹਦੇ ਤੇ ਆਪਣੇ
0: ਸੋਸ਼ਲ ਮੀਡੀਆ
1: ਤੇ, ਮੈਂ ਬਾਈ ਚਾਂਸ ਖੁੱਲਿਆ ਤੇ ਉਹ ਚੱਲ ਰਿਹਾ ਸੀ
0: ਜੀ।
1: ਮੈਂ ਦੇਖਿਆ ਸਾਰੇ ਤਲਵਾੜੇ ਦੇ ਵਿੱਚ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਘੋੜਿਆਂ ਤੇ ਬੱਗੀਆਂ ਤੇ ਬੈਠ ਇਸ ਤਰ੍ਹਾਂ ਨਾ ਕਿਸਮ ਦਾ
0: ਜਿਵੇਂ ਕਿ ਅਮਰੀਕਾ ਦੇ ਵਿੱਚ ਵੀ ਪਰੇਡ ਨਿਕਲਦੀ ਹੈ ਜੀ ਬਕਾਇਦਾ। ਹਾਂਜੀ, ਯੂਰਪ ਦੇ ਵਿੱਚ ਵੀ ਬਹੁਤ ਦੇਸ਼ਾਂ ਦੇ ਵਿੱਚ ਹੈਗੇ ਨੇ
1: ਪਰੇਡ ਕੱਢੀ, ਉਹ ਤਲਵਾੜੇ ਦੇ ਵਿੱਚ ਏ ਟੂ ਜ਼ੈਡ ਤਲਵਾੜੇ ਦੀਆਂ ਗਲੀਆਂ ਸੜਕਾਂ ਤੇ ਘੁੰਮੇ ਉਹ
0: ਜੀ।
1: ਔਰ ਹੈਰਾਨੀ ਦੀ ਗੱਲ ਇਹ ਵੀ ਜਿਹੜੇ ਆਮ ਲੋਕ ਸੀ ਉਹਨਾਂ ਲਈ ਥਾਂ ਥਾਂ ਲੰਗਰ ਲਾ ਕੇ ਬੈਠੇ ਸੀ।
0: ਬਿਲਕੁਲ,
1: ਕਿਤੇ ਕੋਈ ਕੋਈ ਸਮੋਸਿਆਂ ਦਾ ਲੰਗਰ ਲਾਈ ਬੈਠਾ, ਕੋਈ ਕਿਸੇ ਚੀਜ਼ ਦਾ ਲਾਈ ਬੈਠਾ, ਕੋਈ ਠੰਡੇ ਪਿਲਾ ਰਿਹਾ ਉਹਨਾਂ ਨੂੰ, ਕੋਈ ਕੁਛ ਕਰ ਰਿਹਾ, ਮਤਲਬ ਉਹਨਾਂ ਦੇ ਲੋਕਾਂ ਦੇ ਮਨ ਚ ਉਹਨਾਂ ਦੇ ਪ੍ਰਤੀ ਸ਼ਰਧਾ ਵੀ ਹੈ,
0: ਸ਼ਰਧਾ ਵੀ, ਹਮਦਰਦੀ ਵੀ।
1: ਹਾਂ, ਉਹਨਾਂ ਨੂੰ ਬੰਦਾ ਨੀ ਬੋਲ ਕੇ ਰਾਜੀ, ਜਿੱਦਾਂ ਹੁਣ ਕਿਸੇ ਦੇ ਘਰ ਵੀ ਆਉਂਦੇ ਆ, ਜੇ ਕੁਛ ਜਾਤੀ ਵੀ ਕਰਦੇ ਆ ਤਾਂ ਵੀ ਜਰਦੇ ਆ।
0: ਬਿਲਕੁਲ ਹੈ ਜੀ, ਸਾਡੇ ਉੱਤੇ ਵੀ ਸਵਾਲ ਖੜੇ ਹੁੰਦੇ ਆ ਕਿ ਜਿਹੜੀਆਂ ਸਾਡਾ ਖਿੱਤਾ ਆ, ਚਾਹੇ ਪੰਜਾਬ ਦੀ ਗੱਲ ਕਰ ਲੋ, ਚਾਹੇ ਸਾਡੀਆਂ ਕਮਿਊਨਿਟੀਆਂ ਦੀ ਗੱਲ ਕਰ ਲੋ, ਜੇ ਉਹ ਜੋਬ ਮੰਗਦੇ ਆ ਤਾਂ ਕੀ ਅਸੀਂ ਉਹਨਾਂ ਨੂੰ ਜੋਬ ਦਿੰਨੇ ਆ? ਜੇ ਉਹਨਾਂ ਨੂੰ ਜੋਬ ਦਿੰਨੇ ਆ, ਆਪੇ ਹੀ ਉਹ ਪੈਸਾ ਕਮਾਉਣਗੇ ਆਪਣੇ ਵਧੀਆ ਕੰਮਾਂ ਕਾਰਾਂ ਦੇ ਵਿੱਚ, ਰੋਜ਼ੀ ਰੋਟੀ ਕਮਾਉਣਗੇ। ਹਾਂਜੀ,
1: ਜੇ ਜੋਬ ਦੇਣੀ ਚਾਹੀਦੀ ਹੈ, ਬਿਲਕੁਲ ਦੇਣੀ ਚਾਹੀਦੀ, ਜਿਹੜਾ ਇਸ ਜੋਬ ਦੇ ਬੈਠਾ। ਜਿਸ ਤਰ੍ਹਾਂ ਬਹੁਤ ਸਾਰੇ ਇਹਨਾਂ ਦੇ ਬੰਦੇ ਸਾਡੇ ਡਾਕਟਰ ਬਣੇ ਆ
0: ਜੀ,
1: ਮੈਨੂੰ ਮਤਲਬ ਕਿਤੇ ਮੈਨੂੰ ਏਦਾਂ ਪਟਿਆਲੇ ਵੀ ਹੋਰ ਵੀ ਬਹੁਤ ਬਹੁਤ ਸਾਰੇ ਮੈਡੀਕਲ ਕਾਲਜਾਂ ਚ ਉਹ ਪੂਰੀ MBBS ਕਰਕੇ ਉਸ ਤੋਂ ਅੱਗੇ ਐਡਵਾਂਸ ਸਟੱਡੀ ਵੀ ਕੀਤੀ ਉਹਨਾਂ ਨੇ
0: ਜੀ,
1: ਤੇ ਉਹ ਜਿਹੜੇ ਹੁਣ ਕਾਬਿਲ ਆ ਉਹਨਾਂ ਨੂੰ ਦੇਣਾ ਚਾਹੀਦਾ ਮੌਕਾ
0: ਜੀ। ਬਿਲਕੁਲ,
1: ਇਹ ਗੱਲ ਨੀ ਹੋਈ ਵੀ ਉਹ ਬੈਡ ਸਿਕਸ ਦੇ ਆ ਤੇ ਉਹਨਾਂ ਨੂੰ ਕੋਈ ਮੌਕਾ ਹੀ ਨੀ ਦੇਣਾ
0: ਜੀ।
1: ਇਹ ਸਾਡੀ ਇੱਕ ਕਿਸਮ ਦੀ ਨਲੈਕੀ ਆ, ਤੇ ਜੇ ਉਹਨਾਂ ਨੂੰ ਮੌਕੇ ਦੇਣੇ ਚਾਹੀਦੇ ਆ ਹਰ ਤਰ੍ਹਾਂ। ਮੈਂ ਤਾਂ ਕਹਿੰਦਾ ਉਹਨਾਂ ਨੂੰ ਸਗੋਂ ਰੁਜ਼ਗਾਰ ਦੇ ਸਾਧਨ ਉਹਨਾਂ ਲਈ ਉਹਨਾਂ ਦੇ ਹਿਸਾਬ ਨਾਲ ਕ੍ਰੀਏਟ ਕਰਕੇ ਦੇਣੇ ਚਾਹੀਦੇ।
0: ਬਿਲਕੁਲ,
1: ਪਰ ਇੱਥੇ ਤਾਂ ਆਮ ਬੰਦਿਆਂ ਨੂੰ ਵੀ ਰੁਜ਼ਗਾਰ ਮਿਲਦਾ ਤੇ ਉਹਨਾਂ ਨੂੰ ਕੀ ਦੇਣਾ ਗੌਰਮੈਂਟ ਦਾ?
0: ਬਿਲਕੁਲ ਹੈ ਜੀ,
1: ਤੇ ਜੇ ਤੁਸੀਂ ਹੁਣ ਇੱਥੇ ਬੈਠੇ ਹੋ ਤਾਂ ਜਾਂ ਤੁਹਾਡੇ ਨਾਲ ਦੇ ਹੋਰ ਬਹੁਤ ਸਾਰੇ ਲੋਕ ਗਏ ਆ ਬਾਹਰ ਉਹ ਰੁਜ਼ਗਾਰ ਦੇ ਗਏ, ਜੇ ਇੱਥੇ ਰੁਜ਼ਗਾਰ ਵਧੀਆ ਮਿਲਦਾ ਹੁੰਦਾ ਤਾਂ ਕਿੱਥੇ ਜਾਣਾ?
0: ਬਿਲਕੁਲ ਹੈ ਜੀ,
1: ਹਾਂਜੀ।

0: ਤੇ ਇਸ ਕਰਕੇ ਗੌਰਮੈਂਟਾਂ ਦਾ ਇਹਦੇ ਵਿੱਚ ਬਹੁਤ ਜ਼ਿਆਦਾ
1: ਹੱਥ
0: ਉਹ
1: ਹੈਗਾ
0: ਹੈਗਾ,
1: ਜੀ
0: ਨਲੈਕੀ ਹੈ, ਨਲੈਕੀ ਹੈ ਮੈਂ ਸਮਝਾਂਗੇ
1: ਜੀ
0: ਇਹਨਾਂ ਦੇ, ਇਹਨਾਂ ਤੋਂ ਆਪਣਾ ਯੂਥ ਨਹੀਂ ਸਾਂਭ ਹੁੰਦਾ,
1: ਸਾਫ ਹੁੰਦਾ ਜੀ
0: ਇੰਨਾ ਇੰਟਲੈਕਚੁਅਲ ਡਰੇਨ ਬਣ ਗਈ ਸਾਡੇ ਲਈ ਇੱਥੋਂ,
1: ਜੀ
0: ਸਾਰੇ ਇੰਟਲੈਕਟ ਸਾਰਾ ਬਾਹਰ ਜਾ ਰਿਹਾ ਔਰ ਉਹ ਇੰਟਲੈਕਟ ਨਾਲ ਹੀ ਇੱਥੋਂ ਦਾ ਸਾਰਾ ਪੈਸਾ ਲੈ ਕੇ ਜਾ ਰਿਹਾ,
1: ਜੀ ਬਿਲਕੁਲ ਹੈ ਜੀ,
0: ਇਹਨਾਂ ਨੂੰ ਸੁਰਤ ਨਹੀਂ ਆ ਰਹੀ, ਇਹ ਤਾਂ ਆਪਣੀਆਂ ਪੋਲੀਟੀਕਲ ਲੜਾਈਆਂ ਚ ਲੜੀ ਜਾਂਦੇ
1: ਲੜੇ
0: ਆ,
1: ਰਹੇ
0: ਮੈਂ ਪ੍ਰਧਾਨ
1: ਬਿਲਕੁਲ
0: ਬਣਨਾ, ਮੈਂ ਬਣਨਾ,
1: ਜੀ
0: ਮੈਂ ਬਣਨਾ,
1: ਜੀ
0: ਤੇ
1: ਕਿਉਂ
0: ਜੇ
1: ਸਰ,
0: ਦੇਖੋ
1: ਹਾਂ ਜੀ
0: ਕਮਾਲ ਦੀ ਗੱਲ ਇਹ ਆ ਕਿ ਜਿਹੜਾ ਤਾਂ ਪ੍ਰਧਾਨ ਨਹੀਂ ਬਣਦਾ
1: ਜੀ
0: ਉਹ ਉਸ ਸੋਗ ਦੇ ਵਿੱਚ ਰਹਿੰਦਾ, ਜਿਹੜਾ ਬਣ ਜਾਂਦਾ ਆ
1: ਜੀ
0: ਉਹ ਇੰਨਾ ਜ਼ਿਆਦਾ ਉੱਪਰ ਹੋ ਜਾਂਦਾ,
1: ਜੀ
0: ਉਹ ਉਹ ਉਸੇ ਉਸੇ ਨੂੰ ਮਨਾਈ ਜਾਂਦਾ ਵੀ ਮੈਂ ਪ੍ਰਧਾਨ ਬਣ ਗਿਆ ਵਾਂ,
1: ਬਣ ਗਿਆ ਜੀ,
0: ਤੇ ਹੁਣ ਸਾਰਾ ਪ੍ਰਗਟ ਸਿੰਘ ਨੂੰ ਬਣਾਇਆ,
1: ਬਿਲਕੁਲ
0: ਉਹ ਜਿੱਦਣ ਦਾ ਪ੍ਰਧਾਨ ਬਣਾਇਆ ਉਦਣ ਦਾ ਦਿੱਲੀ ਬੈਠਾ, ਕਦੇ ਕਿਸੇ ਨੂੰ ਮਿਲੀ ਜਾਂਦਾ, ਕਦੇ ਕਿਸੇ ਨੂੰ ਮਿਲੀ ਜਾਂਦਾ,
1: ਬਿਲਕੁਲ ਹੈ
0: ਕਦੇ
1: ਜੀ,
0: ਕਿਸੇ ਨੂੰ,
1: ਬਿਲਕੁਲ ਹੈ ਜੀ,
0: ਤੇ ਤੈਨੂੰ ਤਾਂ ਕੰਮ ਕਰਨ ਦਾ ਮੌਕਾ ਦਿੱਤਾ, ਤੂੰ ਇੱਥੇ ਕੰਮ ਕਰ ਆ ਕੇ ਲੋਕਾਂ ਦਾ,
1: ਜੀ ਬਿਲਕੁਲ ਹੈ ਜੀ,
0: ਸਾਡੀ ਸਾਡੀ ਮਾਨਸਿਕਤਾ ਹੀ ਹੈ
1: ਮਾਨਸਿਕਤਾ ਜੀ,
0: ਜਿਹੜੀ
1: ਬਿਲਕੁਲ। ਤੇ ਚੋਰ ਸਾਹਿਬ, ਇੱਕ ਬੜੀ ਵੱਡੀ ਉਪਲਬਧੀ ਵਿਗਿਆਨ ਦੇ ਵੱਲੋਂ ਕੀਤੀ ਜਾ ਰਹੀ ਹੈ, ਤੁਹਾਡੀ ਲਾਈਨ ਦੇ ਨਾਲ ਜੁੜੀ ਹੈ ਮਨੋਵਿਗਿਆਨ ਦੇ ਨਾਲ, ਬਹੁਤ ਸਾਰੇ ਐਸੇ, ਤੁਹਾਡੇ ਕੋਲ ਵੀ ਬਹੁਤ ਸਾਰੇ ਐਸੇ ਗੰਭੀਰ ਲੋਕ ਆਉਂਦੇ ਹੋਣਗੇ ਜਿਹੜੇ ਕਿ ਜ਼ਿੰਦਗੀ ਦੇ ਵਿੱਚ ਕੁਝ ਐਸੀ ਟ੍ਰੈਜਿਡੀ ਵਾਪਰ ਜਾਂਦੀ ਹੈ ਜਾਂ ਕੁਝ ਐਸਾ ਇੰਸੀਡੈਂਟ ਹੋ ਜਾਂਦਾ ਹੈ, ਤੇ ਉਹ ਮਤਲਬ ਕਿ ਦਿਮਾਗੀ ਤੌਰ ਦੇ ਉੱਤੇ ਜਿਹੜੀ ਸਾਡੀ ਮੈਮਰੀ ਆ, ਚਾਹੇ ਆਪਾਂ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਛੱਡੋ ਚਲੋ ਆਹ ਗੱਲ ਨੂੰ, ਕਿਉਂ ਬਾਰ ਬਾਰ ਚੇਤੇ ਕਰੀ ਜਾਂਦੇ ਹੋ ਨਾ, ਭਈ ਉਹਨਾਂ ਦੁਖੀ ਹੁੰਦੇ ਹੋ, ਪਰ ਉਹ ਕਹਿੰਦੇ ਕਿ ਮੋਹਰੇ ਉਹ ਕਹਿੰਦੇ ਆ ਕਿ ਇਹ ਬੰਦੇ ਦੇ ਹੱਥ ਦੇ ਵਿੱਚ ਥੋੜੀ ਆ, ਭਈ ਜੇ ਜਿਵੇਂ ਕਿ ਕੰਪਿਊਟਰਾਂ ਦੇ ਵਿੱਚੋਂ ਆਪਾਂ ਕੁਝ ਨਾ ਕੁਝ ਜਾਂ ਫੋਨਾਂ ਦੇ ਵਿੱਚੋਂ ਫੋਟੋ ਡਿਲੀਟ ਕਰ ਲੈਂਦੇ ਹਾਂ, ਫਿਲਮ ਡਿਲੀਟ ਕਰ ਲੈਂਦੇ ਹਾਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਟ੍ਰੈਜਡੀਆਂ ਨੇ ਜਾਂ ਜਿਹੜੇ ਆ ਵਿਅਕਤੀਆਂ ਦੇ ਦਿਮਾਗ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਕਹਿ ਲਓ ਸੈੱਲ
0: ਬਿਲਕੁਲ
1: ਰਹੀ,
0: ਸੰਭਾਵਨਾ
1: ਹਾਂਜੀ ਸੰਭਾਵਨਾ ਬਣ ਚੁੱਕੀ ਹੈ ਜੀ ਕਿ ਦਿਮਾਗ ਤੋਂ ਉਹ ਚੀਜ਼ਾਂ ਜਿਹੜੀਆਂ ਨੇ ਖਾਰਜ ਕਰ ਸਕਦੇ ਆ ਜਾਂ ਉਹਨਾਂ ਨੂੰ ਸੁਲਾ ਸਕਦੇ ਆ ਜਾਂ ਫਿਰ ਉਹਨਾਂ ਨੂੰ ਦੁਬਾਰਾ ਸਮੇਂ ਦੇ ਹਿਸਾਬ ਦੇ ਨਾਲ ਜੇ ਜ਼ਰੂਰਤ ਹੈ ਉਹਨੂੰ ਦੁਬਾਰਾ ਫਿਰ ਉਸੇ ਤਰ੍ਹਾਂ ਰਿਮੈਂਬਰੀ ਦੇ ਵਿੱਚ ਪੈਸ ਪਾ ਸਕਦੇ ਆ ਜੀ, ਕਿਵੇਂ ਦੇਖਦੇ ਹੋ ਜੀ?
0: ਜਿਸ ਤਰ੍ਹਾਂ ਜੋ ਸਾਡੇ ਚ ਸਾਡੇ ਬ੍ਰੇਨ ਦੇ ਵਿੱਚ ਸੈੱਲ ਆ ਉਹਨਾਂ ਨੂੰ ਅਟੈਚਮੈਂਟਾਂ ਮਿਲਦੀਆਂ ਹੈ ਜਿਹੜੀਆਂ,
1: ਹਾਂਜੀ,
0: ਔਰ ਉਹਨਾਂ ਨੂੰ ਚੇਂਜ ਕਰਕੇ ਇਹ ਪਹਿਲਾਂ ਸਟੱਡੀ ਕਰਕੇ ਵੀ ਕਿਹੜਾ ਦਿਮਾਗ ਦਾ ਕਿਹੜਾ ਪੋਰਸ਼ਨ ਕਿਹੜੀ ਡੀਲ ਕਰਦਾ, ਇਹ ਤਾਂ ਚਲੋ ਸਟੱਡੀ ਹੋਈ ਹੋਈ ਆ ਬਹੁਤ ਸਾਰੀ
1: ਜੀ,
0: ਤੇ ਉਸੇ ਪੋਰਸ਼ਨ ਦੇ ਜਿਹੜੇ ਸੈੱਲ ਆ ਉਹਨਾਂ ਨੂੰ ਨਿਊਟ੍ਰੋਨ ਜਿਹੜੇ ਜੋੜਦੇ ਆ ਉਹਨਾਂ ਨੂੰ ਚੇਂਜ ਕਰਕੇ ਉਹ ਕੀਤਾ ਜਾ ਸਕਦਾ ਜਿਸ ਸਿੱਸੇ ਦੇ ਵਿੱਚ ਉਹ ਯਾਦ ਬੈਠੀ ਆ ਜਾਂ ਉਹ ਟ੍ਰੈਜਿਕ, ਜਿਸ ਤਰ੍ਹਾਂ ਹੁਣ ਮੈਂ ਜਿਹੜੀ ਇਹ ਲਿਖੀ ਸੀ ਇਹ ਵੀ ਇੱਕ ਘਟਨਾ ਸੀ ਇਹੋ ਜਿਹੀ ਜਿਹੜੀ ਮੇਰੇ ਬ੍ਰੇਨ ਦੇ ਵਿੱਚ ਬੈਠੀ ਆ ਔਰ ਮੈਂ ਉਹਨੂੰ ਭੁੱਲ ਨਹੀਂ ਸਕਿਆ ਹੁਣ
1: ਜੀ, ਬਿਲਕੁਲ
0: ਤੇ ਇਹਨੂੰ ਭੁਲਾਉਣ ਲਈ ਜਿੱਥੇ ਉਹ ਬੈਠੀ ਆ
1: ਜੀ
0: ਇਸ ਬ੍ਰੇਨ ਦੇ ਜਿਹੜੇ ਬੈਠੀ ਆ ਉਹਨੂੰ ਚੇਂਜ ਕਰਨ ਲਈ,
1: ਬਿਲਕੁਲ
0: ਔਰ ਹੁਣ ਹੁਣ ਤਾਂ ਚੇਪਾਂ ਇਹੋ ਜਿਹੀਆਂ ਬਣ ਗਈਆਂ ਆ ਦਿਮਾਗ ਚ ਲਾਈ ਜਾ ਰਹੇ ਆ
1: ਜੀ,
0: ਤੇ ਉਹ ਬਿਲਕੁਲ ਹੀ ਮਤਲਬ ਦਿਮਾਗ ਡੈਡ ਹੋਣ ਤੋਂ ਬਾਅਦ ਵੀ ਦਿਮਾਗ ਕੰਮ ਕਰੀ ਜਾਣ ਡਿਆ
1: ਜੀ,
0: ਤੇ ਬੜਾ ਐਡਵਾਂਸਮੈਂਟ ਹੋ ਰਹੀ ਹੈ, ਬਿਲਕੁਲ ਸਹੀ ਹੈ, ਸੰਭਵ ਹੈ, ਹੋ ਜਾਣੀ ਹੈ ਇਹ ਐਡਵਾਂਸਮੈਂਟ, ਪਰ ਇਹਦੇ ਨੈਗੇਟਿਵ ਜਿਹੜੇ ਹੈਗੇ ਆ ਰਿਜ਼ਲਟ ਉਹ ਵੀ ਨਿਕਲਣਗੇ, ਪੋਜ਼ਿਟਿਵ ਵੀ, ਇਹ ਦੋਵੇਂ ਪਾਸੇ
1: ਦੋਵੇਂ ਪੱਖ ਹੋਣਗੇ ਜੀ, ਜੀ
0: ਹਾਂਜੀ
1: ਜੀ ਜੀ। ਚੋਰ ਸਾਹਿਬ ਬੜਾ ਵਧੀਆ ਲੱਗਿਆ ਤੁਸੀਂ ਸਮਾਂ ਦਿੱਤਾ ਸੰਖੇਪ ਦੇ ਵਿੱਚ ਜੀ, ਤੇ ਗੱਲਾਂ ਤਾਂ ਕਰਨੋਂ ਦਿਲ ਨਹੀਂ ਕਰਦਾ ਹਟੀਏ, ਤੁਹਾਡੀ ਵੀ ਮਜਬੂਰੀ ਹੈ, ਹਾਂਜੀ ਕੋਈ ਨੀ, ਕਿਸੇ ਦਿਨ ਜ਼ਰੂਰ ਕੋਈ ਨਾ ਕੋਈ ਵਿਸ਼ਾ ਲੈ ਕੇ ਜ਼ਰੂਰ ਗੱਲ ਕਰਦੇ ਹਾਂ, ਕੋਈ ਨਾ ਕੋਈ ਸਿੱਖਦੇ ਆ ਤੁਹਾਡੇ ਕੋਲ,
0: ਤੁਸੀਂ ਸਬਜੈਕਟ ਰੱਖੋ ਕਿਸੇ ਦਿਨ ਫਿਰ,
1: ਹਾਂਜੀ ਜ਼ਰੂਰ ਜੀ,
0: ਬਹੁਤ ਬਹੁਤ ਧੰਨਵਾਦ ਤੁਹਾਡਾ,
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ,
0: ਸਾਥੀਆਂ ਦਾ ਵੀ ਜਿਹੜੇ ਸੁਣ ਰਹੇ ਹੁਣ ਮੇਰੇ ਖਿਆਲ ਸੁਣ ਵੀ ਘੱਟ ਹੀ ਰਹੇ,
1: ਹਾਂਜੀ ਹਾਂਜੀ ਜੀ, ਨਹੀਂ ਇੱਧਰ ਇੱਧਰ ਸਾਡੇ ਵਾਲੇ ਪਾਸੇ ਤਾਂ ਸੁਣਦੇ ਰਹਿੰਦੇ ਆ, ਇੰਡੀਆ ਵਾਲੇ ਥੋੜੇ ਜਿਹੇ ਘੱਟ ਜਾਂਦੇ ਆ ਜੀ ਉਸ ਸਮੇਂ,
0: ਹਾਂਜੀ ਹਾਂਜੀ
1: ਹਾਂਜੀ, ਥੈਂਕ ਯੂ ਜੀ,
0: ਥੈਂਕ ਯੂ,
1: ਸਤਿ ਸ੍ਰੀ ਅਕਾਲ ਜੀ ਜੀ। ਦੋਸਤੋ, ਇਸ ਸਾਂਝੀ ਆਪਣੇ ਨਾਲ ਰਵਿੰਦਰ ਚੋੜ ਜੀ, ਮਨੋਵਿਗਿਆਨੀ ਤੇ ਨਾਲ ਨਾਲ ਸਮਾਜਿਕ ਕੰਮਾਂ ਦੇ ਵਿੱਚ ਵੀ ਜੁੜੇ ਹੋਏ ਆ ਤੇ ਨਾਲ ਲਿਖਤ ਪੜ੍ਹਤ ਦੇ ਵਿੱਚ ਵੀ ਸਾਹਿਤ ਦੇ ਨਾਲ ਵਾਹ ਵਾਸਤਾ ਸਾਰੇ ਪਾਸੇ ਇਸ ਵਕਤ ਕਾਜ ਦੇ ਵਿੱਚ ਲੱਗੇ ਹੋਏ ਆ, ਤੇ ਬੜਾ ਵਧੀਆ ਲੱਗਦਾ, ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਕੋਲੋਂ ਜਦੋਂ ਕੋਈ ਨਾ ਕੋਈ ਗੱਲਬਾਤ ਚੱਲਦੀ ਹੈ ਪ੍ਰੋਗਰਾਮਾਂ ਦੇ ਦੌਰਾਨ ਵੀ। ਤੇ ਲੋ ਦੋਸਤੋ, ਆਖਰ ਦੇ ਵਿੱਚ ਤੁਹਾਡੇ ਸੁਨੇਹੇ ਨੇ, ਉਹਨਾਂ ਦੀ ਬਾਤ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ, ਤੇ +358 44 976 ਬਾਅਦ ਸਟੂਡੀਓ ਦਾ ਨੰਬਰ ਹੈ, ਗੱਲਬਾਤ ਚੰਗੀ ਲੱਗੀ ਹੋਵੇ ਤਾਂ ਦੋਸਤਾਂ ਮਿੱਤਰਾਂ ਤੱਕ ਵੀ ਸਾਂਝੀ ਕਰ ਸਕਦੇ ਹੋ, ਤੇ ਕੁਝ ਖਾਸ ਗੱਲਾਂ ਅੱਜ ਸਬੱਬ ਬਣ ਗਿਆ, ਚਲੋ ਚੱਲ ਪਈਆਂ ਗੱਲਾਂ ਬਾਤਾਂ। ਤੇ ਇੱਕ ਆਪਣੇ ਬਹਾਦਰ ਸਿੰਘ ਜੀ ਦਾ ਸੁਨੇਹਾ ਆਇਆ ਸੀਗਾ ਪਰ ਮੈਂ ਇਸ ਵਕਤ ਲੈ ਨਹੀਂ ਸਕਦਾ ਉਹਨੂੰ, ਤੇ ਬਾਅਦ ਦੇ ਵਿੱਚ ਮੈਂ ਜ਼ਰੂਰ ਦੇਖ ਕੇ ਤਾਂ ਉਹਨਾਂ ਨੂੰ ਕਮੈਂਟ ਕਰ ਦਾਂਗਾ ਜੀ। ਤੇ ਦੋਸਤੋ ਆਖਰ ਦੇ ਵਿੱਚ ਤੁਹਾਡੇ ਸੁਨੇਹਾਂ ਦੀ ਬਾਤ ਪਾਈਏ ਤੇ ਫਿਰ ਆਪਾਂ ਆਗਿਆ ਲੈਂਦੇ ਆ। ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਮਿਲਿਆ ਸੀ ਆਪਾਂ ਨੂੰ ਪਰਮਿੰਦਰ ਬੰਨ ਜੀ, ਆ ਜਾਓ ਪਿਆਰਿਓ, ਲਾਈਕ ਨੰਬਰ 1 ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਦੁਆਬਾ ਰੇਡੀਓ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਜਿਹੜੇ ਸੁਣ ਰਹੇ ਨੇ। ਲਾਈਕ ਨੰਬਰ 2 ਮਾਲ ਸੁਰਿੰਦਰ ਜੀ ਯੂਐਸ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਆਪਣੇ ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 3 ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਗੁਰਲਾਲ ਕੰਗ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਬਾਈ ਜੀ, ਜੀ ਨੂੰ ਜੀ ਸਵਾਗਤ ਹੈ ਬੜੇ ਦਿਨਾਂ ਬਾਅਦ ਤੇ ਆਏ ਨੇ ਜੀ। ਤੇ ਕੰਗ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪਣੇ ਰਾਜਨ ਸੈਣੀ ਸਾਹਿਬ ਵੀ ਸਵਾਗਤ ਹੈ ਵੀਰ ਜੀ ਕਹਿੰਦੇ। ਵਾਹ ਕੰਗ ਸਾਹਿਬ। ਤੇ ਦਵਿੰਦਰ ਭਾਰਤ ਜੀ ਜੁਏ ਤੋਂ ਸਤਿ ਸ਼੍ਰੀ ਅਕਾਲ। ਇਕਬਾਲ ਮਾਂਗੜ ਜੀ ਆਪਣੇ ਕੈਲੀਫੋਰਨੀਆ ਤੋਂ ਅਮਰੀਕਾ ਤੋਂ ਸਤਿ ਸ਼੍ਰੀ ਅਕਾਲ। ਰਜੀਵ ਕੁਮਾਰ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ। ਤੇ ਇਸੇ ਤਰ੍ਹਾਂ ਔਜਲਾ ਸਾਹਿਬ, ਸਿਕੰਦਰ ਸਿੰਘ ਔਜਲਾ ਸਾਹਿਬ ਯੂਐਸ ਤੋਂ ਸਪੋਰਟ ਵੀ ਕਰਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਰਜੀਵ ਕੁਮਾਰ ਜੀ ਕਹਿੰਦੇ ਆ ਕਿ ਹਾਈ ਕੋਰਟ ਨੇ ਜਿਹੜਾ ਕਿਹਾ ਕਿ CMO ਦਫ਼ਤਰ ਦੇ ਵਿੱਚ ਜਿਹੜਾ ਘੁਟਾਲਾ ਹੋਇਆ ਉਸ ਦੇ ਉੱਤੇ ਪਰਚਾ ਕਰੋ, ਚੋਰ ਪਾਰਟੀ ਕਹਿੰਦੇ ਹੁਣ ਸੁਪਰੀਮ ਕੋਰਟ ਜਾ ਰਿਹਾ ਇਹ ਕੇਸ ਲੈ ਕੇ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਗੁਰੀ ਬਾਈ ਜੀ ਪੰਜਾਬ ਸਰਕਾਰ ਬੇੜਾ ਗਰਕ ਕਰਨ ਦੇ ਉੱਤੇ ਕਹਿੰਦੇ ਚਾਹੁੰਦੀ ਹੈ ਜੀ, ਚੰਗੀ ਤਰ੍ਹਾਂ ਲੱਗੀ ਹੋਈ ਹੈ। ਤੇ ਰਾਜਨ ਸੈਣੀ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ, ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਨੂੰ ਸਤਿ ਸ਼੍ਰੀ ਅਕਾਲ। ਤੇ DA ਕੇਸ ਦੇ ਵਿੱਚ ਅਖੌਤੀ ਇਨਕਲਾਬੀਆਂ ਦਾ ਚੀਫ ਕਿਹਾ ਹੋਇਆ ਸੀਗੀ ਜੀ ਕਹਿੰਦੇ ਜੀ, ਤੇ ਕੋਰਟ ਚੰਗਾ ਠੋਕ ਰਿਹਾ ਜੀ ਇਹਨਾਂ ਨੂੰ ਕਹਿੰਦੇ ਜੀ। ਮਾਨਦੀਪ ਜੱਸੀ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ, ਮਨਦੀਪ ਜੱਸੀ ਬਾਈ ਜੀ ਨੂੰ। ਤੇ ਰਜੀਵ ਕੁਮਾਰ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ। ਮੁਕੱਦਰ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ, ਜੀਆਂ ਨੂੰ ਜੀ ਲੰਘਿਆ ਹੋ। ਗੁਰੀਮਾਨ ਜੀ ਕਹਿੰਦੇ ਮੁਹੰਮਦ ਵੀਰ ਜੀ ਸਤਿ ਸ਼੍ਰੀ ਅਕਾਲ। ਗੁਰੀ ਜੀ ਨੂੰ ਮੁਕੱਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ। ਗੁਰਲਾਲ ਸਿੰਘ ਕੰਗ ਜੀ ਨੂੰ, ਗੁਰੀਮਾਨ ਜੀ ਨੇ ਪਰਮਿੰਦਰ ਜੀ ਨੂੰ, ਮਾਨ ਸਿੰਘ ਵੀਰ ਜੀ ਨੂੰ, ਦਵਿੰਦਰ ਭਾਰਤ ਜੀ ਨੂੰ, ਭੁਪਿੰਦਰ ਜੀ ਨੂੰ, ਜਗਤਾਰ ਭਾਰਤ ਜੀ ਨੂੰ, ਸੁਰਜੀਤ ਭਾਰਤ ਜੀ ਨੂੰ, ਮਾਤਾ ਜੀ ਨੂੰ ਤੇ ਸੁਰਿੰਦਰ ਮਾਲ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਗੁਰੂ ਜੀ ਕਹਿੰਦੇ ਬਿਲਕੁਲ ਜੋ ਹਾਲਾਤ ਇਸ਼ਾਰਾ ਕਰ ਰਹੇ ਆ, ਮਾਨ ਸਾਹਿਬ ਸੌਖੇ ਛੁੱਟਦੇ ਨਜ਼ਰ ਨਹੀਂ ਆ ਰਹੇ ਕਹਿੰਦੇ ਸੀ। ਅੱਗੇ ਕਹਿੰਦੇ ਨੇ ਗੁਰੂ ਜੀ ਕਿ ਬਾਈ ਇਸ ਬਹਿਰੀਨ ਦੀ ਲੇਡੀ ਨੂੰ ਆਮ ਪਾਰਟੀ ਬੇਚਾਰੀ ਬਣਾਉਣ ਲੱਗੀ ਹੈ। ਦੂਜੇ ਪਾਸੇ ਤਰਨ ਤਾਰਨ ਦੇ ਜਿਹੜਾ ਪਿੰਡ ਸਾਹਿਬਪੁਰ ਪਿੰਡ ਵੀ ਆਮ ਪਾਰਟੀ ਦੇ ਮੈਂਬਰ ਰਾਜੂ ਨਾਮ ਦੀ ਔਰਤ ਦੇ ਨਾਲ ਧੱਕਾ ਕਰ ਰਿਹਾ, ਧਮਕੀ ਦੇ ਰਹੇ ਆ ਜੀ। ਤੇ ਮੁਕੱਦਰ ਜੀ ਕਹਿੰਦੇ ਆ CBI ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦੀ ਹੈ ਸੈਣੀ ਬਾਈ ਜੀ। ਸੁਪਰੀਮ ਕੋਰਟ ਨੇ ਤੇ ਪਿੰਜਰੇ ਦਾ ਤੋਤਾ ਕਹਿੰਦੇ ਕਿਹਾ ਸੀ, ਜਾਂ ਫਿਰ ਜਦੋਂ ਵਿਰਦੀ ਦੇ ਖਿਲਾਫ ਕਾਰਵਾਈ ਕਰਦੀ ਹੈ ਤਾਂ ਵਰਦੀ ਦੇ ਖਿਲਾਫ ਸ਼ਾਇਦ ਲਿਖਦਾ ਸੀ, ਉਦੋਂ ਠੀਕ ਹੁੰਦੀ ਹੈ। ਵਿਰੋਧੀ ਦੇ ਖਿਲਾਫ ਲਿਖਣਾ ਸੀ ਸ਼ਾਇਦ, ਵਿਰਦੀ ਲਿਖ ਦਿੱਤਾ, ਵਿਰੋਧੀ ਲਿਖਣਾ ਸੀ। ਗੁਰੀਮਾਨ ਜੀ ਕਹਿੰਦੇ ਆਪ ਵਾਲੇ ਮੈਂਬਰ ਪਿੰਡ ਦੇ 5 ਕਿੱਲੇ ਸ਼ਾਮਲਾਤ ਜਿਹੜੀ ਜ਼ਮੀਨ ਦੱਬ ਗਏ ਤੇ ਛੱਪੜ ਉੱਤੇ ਕੋਠੀਆਂ ਬਣਾ ਛੱਪੜ ਖਾ ਗਏ, ਪਰ ਔਰਤ ਨੂੰ ਉਸਦੀ ਆਪਣੀ ਜ਼ਮੀਨ ਉੱਤੇ ਕੰਧ ਨਹੀਂ ਕਰਨ ਦੇ ਰਿਹਾ ਕਹਿੰਦੇ ਜੀ। ਮੁਹੰਮਦ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਐਂਡ ਔਲ ਜੀ ਤੇ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਗੁਰੂ ਜੀ ਕਹਿੰਦੇ ਆ ਕੋਈ ਸ਼ੱਕ ਨਹੀਂ ਪ੍ਰਗਟ ਸਿੰਘ ਜੀ, ਗੱਲਬਾਤ ਬਹੁਤ ਵਧੀਆ ਸੀ ਜੀ ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸ਼ੁਕਰੀਆ ਕਹਿੰਦੇ ਨੇ ਮੁਹੰਮਦ ਜੀ, ਧੰਨਵਾਦ ਸੈਣੀ ਸਾਹਿਬ ਜੀ ਦਾ ਕਰਦੇ ਆ। ਗੁਰੀਮਾਨ ਜੀ ਤੇ ਮੁਹੰਮਦ ਜੀ ਬਖਸ਼ੀ ਵੀਰ ਜੀ ਨੂੰ ਅਦਾਬ, ਪਲੀਜ਼ ਕਮ ਔਨ ਦੀ ਕਾਲ ਐਂਡ ਸਿੰਗ ਇਹ ਸੌਂਗ ਕਹਿੰਦੇ ਆਪਣੇ ਰਾਜਨ ਸੈਣੀ ਸਾਹਿਬ ਮੁਹੰਮਦ ਜੀ ਨੂੰ ਵਾਜਾਂ ਮਾਰੀਆਂ ਨੇ ਉਹਨਾਂ ਨੇ, ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਵੇ ਕਿਸੇ ਨਾ ਮੇਰੀ ਗੱਲ ਸੁਣੀ। ਰਾਜਨ ਸੈਣੀ ਸਾਹਿਬ ਕਹਿੰਦੇ ਗੁਰੂ ਜੀ ਸਤਿ ਸ਼੍ਰੀ ਅਕਾਲ ਤੇ ਮਾਲ ਸੁਰਿੰਦਰ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ ਫਿਰ ਸਮਾਪਤੀ ਵੱਲ ਨੂੰ ਚੱਲਦੇ ਆ। ਇਸੇ ਤਰ੍ਹਾਂ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਤੇ ਰਵਿੰਦਰ ਚੋੜ ਜੀ ਨੇ ਥੈਂਕਸ ਭਾਰਤ ਜੀ ਕਹਿੰਦੇ ਨੇ, ਸ਼ੁਕਰੀਆ ਤੁਹਾਡਾ ਜੀ ਇੰਨੀਆਂ ਸੋਹਣੀਆਂ ਲਿਖਤਾਂ ਚੋੜ ਸਾਹਿਬ ਲਿਖਦੇ ਹੋ, ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਮੁਕੱਦਰ ਜੀ ਕਹਿੰਦੇ ਬਹੁਤ ਵਧੀਆ ਗੱਲਬਾਤ ਭਾਰਤ ਬਾਈ ਜੀ, ਇਸ ਘੁਟਨ ਨੇ ਇਨਸਾਨ ਨੂੰ ਲੈ ਬੈਠਣਾ ਤੇ ਅਸੀਂ ਖੋਤੀ ਵਿਕਾਸ ਦੀ ਦੌੜ ਦੇ ਵਿੱਚ ਪਏ ਹੋਏ ਹਾਂ ਤੇ ਪ੍ਰੋਗਰਾਮ ਬਹੁਤ ਸੋਹਣਾ ਕਹਿੰਦੇ ਮੁਹੰਮਦ ਜੀ ਤੇ ਸੁਰਿੰਦਰ ਮਾਲ ਜੀ ਕਹਿੰਦੇ ਬਹੁਤ ਵਧੀਆ ਸੁਝਾਅ ਤੇ ਆਪਣੇ ਨਾਲ ਜੁੜੀ ਗਏ ਨੇ, ਉਹਨਾਂ ਦੀ ਜ਼ੁਬਾਨੀ ਗੱਲਾਂ ਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਸੁਰਿੰਦਰ ਮਾਲ ਜੀ, ਜੀ ਨੂੰ ਜੀ ਸਵਾਗਤ ਹੈ ਜੀ।
2: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰਿਆਂ ਨੂੰ, ਮੈਂ ਕਿਹਾ
1: ਜੀ
2: ਚੱਲ 1-2 ਮਿੰਟ ਸ਼ਾਮਲ ਹੋਏ ਜਾਂਦੇ ਆ।
1: ਬਹੁਤ ਵਧੀਆ ਲੱਗਿਆ ਜੀ
2: ਅਰਵਿੰਦਰ ਚੋਟਵੀਰ ਜੀ ਦੀ ਆਪਣੀ ਬੀਤੀ ਸੁਣ ਕੇ ਭਈ ਮਨ ਨੂੰ ਲੱਗਾ ਬਹੁਤ, ਪਰ ਹੈ ਤਾਂ ਇਹ ਭੁਪਿੰਦਰ ਜੀ ਤਾਂ ਹੁੰਦੀ ਆ ਤਕਰੀਬਨ ਕਈ ਵਾਰੀ ਕਈਆਂ ਬੱਚਿਆਂ ਨਾਲ ਹੋਈ ਆ ਮਤਲਬ, ਔਰ ਮੈਂ ਆਪ ਟੀਚਰ ਰਹੀ, ਮੈਂ ਆਪ ਅੱਛਾ ਉੱਥੇ ਇੰਡੀਆ ਤਾਂ ਛੱਡੋ, ਮੈਂ ਇੱਥੇ ਵੀ ਦੇਖਿਆ ਕਈ ਵਾਰ ਏਦਾਂ ਆ, ਕਈ ਵਾਰ ਇੱਥੇ ਵੀ ਬੱਚੇ ਇੰਨੇ ਸ਼ੈਤਾਨ ਹੁੰਦੇ ਆ, ਕਸੂਰ ਕਈ ਵਾਰ ਕਿਸੇ ਬੱਚੇ ਹੋਰ ਦਾ ਹੁੰਦਾ, ਉਹ ਚੁੱਪ ਕਰ ਜਾਂਦਾ, ਜਿਸ ਵੇਲੇ ਟੀਚਰ ਦੇਖਦੀ ਆ ਫਸ ਜਾਂਦਾ ਕੋਈ ਹੋਰ ਕੋਈ, ਨਹੀਂ ਸੱਚੀ ਮੈਂ ਆਪ ਦੇਖਿਆ ਔਰ ਇਸ ਚੀਜ਼ ਦਾ ਮੈਂ
1: ਇੱਥੇ ਵੀ ਹੈ ਨਹੀਂ ਹੈਗੇ ਨੇ ਜੀ ਬਹੁਤ ਹੈਗੇ ਨੇ ਬਿਲਕੁਲ
2: ਹਾਂਜੀ ਹਾਂਜੀ ਮੈਂ ਆਪ ਦੇਖਿਆ ਤੇ ਆਪ ਮੈਂ ਟੀਚਰ ਹੀ ਤਾਂ ਬੜਾ ਦੁੱਖ ਹੁੰਦਾ ਤੇ ਜਿਸ ਬੱਚੇ ਦਾ ਵਿਚਾਰੇ ਦਾ ਕਸੂਰ ਹੈ ਨਹੀਂ ਉਹ ਉਹਦੇ ਬਿਨਾਂ ਮਤਲਬ ਫਸ ਗਿਆ ਜਿਹੜਾ ਸ਼ੈਤਾਨ ਬੱਚਾ ਉਹ ਇੰਨੀ ਤਰੀਕੇ ਨਾਲ ਚੰਗੀ ਤਰ੍ਹਾਂ ਇੱਕ ਸਕਿੰਟ ਚ ਛੇੜ ਕੇ ਬੈਠ ਗਿਆ ਕਿ ਉਦੋਂ ਟੀਚਰ ਨੂੰ ਉਹਦਾ ਪਤਾ ਹੀ ਨਹੀਂ ਲੱਗਾ ਫਿਰ ਸ਼ੈਤਾਨੀ ਕਿਨ ਕੀਤੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਤਾਂ ਇਸੇ ਗੱਲ ਤੇ ਮੈਂ ਬਸ ਆਈ ਆ ਤੇ ਬਾਕੀ ਇਹ ਗੱਲ ਭੁਪਿੰਦਰ ਜੀ ਇਹ ਤਾਂ ਆਪਾਂ ਸਕੂਲ ਦੀ ਗੱਲ ਕਹਿੰਦੇ ਆ
1: ਹਾਂਜੀ
2: ਤੇ ਮੈਂ ਤਾਂ ਇਹ ਸਾਰਾ ਕੁਛ ਬੀਤਦਾ ਘਰਾਂ ਵਿਚ ਵੀ ਦੇਖਿਆ ਜੇ ਦੋ ਤਿੰਨ ਬੱਚੇ ਘਰ ਵਿਚ ਆ ਚਾਰ ਬੱਚੇ ਘਰ ਵਿਚ ਆ ਕਸੂਰ ਕਿਸੇ ਹੋਰ ਦਾ ਹੁੰਦਾ ਤਾਂ ਜਿਹੜਾ ਜਿਨ ਉਹ ਚੀਕ ਮਾਰ ਦੇਣੀ ਉਦਾਂ ਹੀ ਤਾਂ ਦੂਜੇ ਦਾ ਨਾਂ ਲੈ ਦੇਣਾ ਭੈਣ ਮੈਨੂੰ ਕੁੱਟਿਆ ਭੈਣ ਮੈਨੂੰ ਮਾਰਿਆ
1: ਤੁਸੀਂ ਆਪਣੇ ਇਹ ਕਹਿੰਦੇ ਨਾ ਜਿਆਦਾ ਸਾਡੇ ਮੂੰਹ ਦੇ ਉੱਤੇ ਚੜਿਆ ਜਾਂ ਕਹਿ ਲੋ ਚੁੱਪ ਕਰ ਜੇ ਉਹਨੂੰ ਕੋਈ ਦੱਸਣਾ ਵੀ ਚਾਹੁੰਦਾ ਸੱਟ ਲੱਗਿਆ ਪਹਿਲਾਂ ਚੁੱਪ ਕਰ ਹਨਾ
2: ਫਿਰ ਤੁਸੀਂ ਦੇਖੋ ਇਹ ਤਾਂ ਸਾਰਾ ਕੁਛ ਘਰਾਂ ਚ ਹੀ ਆਪਣਿਆਂ ਚ ਸ਼ੁਰੂ ਹੁੰਦਾ ਔਰ ਚੋ ਬੱਚਿਆਂ ਵਿਚ ਕਸੂਰ ਉਹ ਖੇਡਦੇ ਆ ਇਕੱਠੇ ਕਸੂਰ ਕਿਸੇ ਇੱਕ ਬੱਚੇ ਦਾ ਜਿਸ ਬੱਚੇ ਦਾ ਹੁੰਦਾ ਨੀ ਨਾ ਮਤਲਬ ਉਹਦਾ ਨਾਂ ਲਿਆ ਜਾਂਦਾ
1: ਜੀ ਬਿਲਕੁਲ
2: ਜਿਹੜਾ ਸ਼ੈਤਾਨ ਬੱਚਾ ਨਾ ਜਾਂ ਛੋਟਾ ਬੱਚਾ ਸਾਰਿਆਂ ਤੋਂ ਹੁੰਦਾ ਉਹ ਇੰਨੀ ਜ਼ੋਰ ਨਾਲ ਰੋਂਦਾ ਹੈ ਤਾਂ ਕਰਦਾ ਆਪਣੀ ਮਾਂ ਦੌੜਦੀ ਆ ਤੇ ਇਹਨੂੰ ਖਬਰੇ ਕੁੱਟਿਆ ਜਾਂ ਮਾਰਿਆ ਥੱਪੜਾ ਤਾਂ ਜੇ ਤੇ ਵੱਲ ਨੂੰ ਇਸ਼ਾਰਾ ਕਰ ਦਿੰਦਾ ਪਿਓ ਨੇ ਮੈਨੂੰ ਕੁੱਟਿਆ ਉਹਦੇ ਉਦੇ ਗੁੱਟੀ ਪੱਟ
1: ਬਿਲਕੁਲ ਬਿਲਕੁਲ
2: ਆਹੋ ਤੇ ਇਹ ਏਦਾਂ ਹੁੰਦਾ ਰਿਹਾ ਤੇ ਜਿਹੜਾ ਗਲਤ ਆ ਕਈਆਂ ਨਾਲ ਏਦਾਂ ਮੈਂ ਦੇਖੀ ਆ ਘਰਾਂ ਵਿਚ ਵੀ ਏਦਾਂ ਹੁੰਦੀ ਆ ਕਸੂਰ ਕਿਸੇ ਹੋਰ ਦਾ ਤਾਂ ਜਾਣੀ ਕਿ ਇਹ ਜਾਣੀ ਕਿ ਆਪਣੇ ਪੇਰੈਂਟਸ ਨੂੰ ਵੀ ਸੋਚਣਾ ਚਾਹੀਦਾ ਚੰਗੀ ਤਰ੍ਹਾਂ ਦੇਖਣਾ ਚਾਹੀਦਾ ਜੇ ਇੱਕ ਵਾਰ ਹੋਈ ਦੋ ਵਾਰ ਹੋਈ ਤਿੰਨ ਚਾਰ ਵਾਰ ਵੀ ਹੋ ਗਈ ਆ ਤਾਂ ਤਿੰਨ ਚਾਰ ਵਾਰ ਤਾਂ ਬਹੁਤ ਹੋ ਜਾਂਦੀ ਇੰਨੇ ਚਿਰ ਚ ਤਾਂ ਪੇਰੈਂਟਸ ਨੂੰ ਵੀ ਸਮਝਣਾ ਚਾਹੀਦਾ ਵੀ ਸਾਡੇ ਦੋ ਤਿੰਨ ਬੱਚਿਆਂ ਚ ਹੈ ਜ਼ਿਆਦਾ ਸ਼ੈਤਾਨੀ ਕਰਦਾ ਕੌਣ ਹੈ
1: ਨਾਲੇ ਭੈਣ ਜੀ ਕਈਆਂ ਦੇ ਵਿਚ ਨਾ ਬਹੁਤ ਵੱਡੀ ਗਲਤ ਫਹਿਮੀਆਂ ਚਲੋ ਭਾਈ ਸ਼ਾਇਦ ਕੁੱਟ ਕੇ ਬੱਚਿਆਂ ਨੂੰ ਠੀਕ ਕਰ ਲਾਂਗੇ ਜਾਂ ਮਾਰ ਕੁੱਟ ਕੇ ਝਿੜਕ ਕੇ ਚਲੋ ਝਿੜਕਾਂ ਸਾਨੂੰ ਵੀ ਪੈਂਦੀਆਂ ਰਹੀਆਂ ਸਾਡੇ ਪੇਰੈਂਟਸ ਨੇ ਕਦੇ ਨੀ ਸਾਨੂੰ ਮਾਰਿਆ ਜਿੱਥੇ ਤੱਕ ਮੈਨੂੰ ਚੇਤੇ ਆ ਜੀ ਤੇ ਇਸੇ ਤਰ੍ਹਾਂ ਚਲੋ ਮੈਂ ਆਪਣੇ ਇੱਥੇ ਬੱਚੇ ਆਪ ਹੱਥੀ ਪਾਲਦੇ ਆ ਮੇਰੀ ਵਾਈਫ ਤੇ ਮੈਂ ਗੱਲ ਕਰਾਂ ਤਾਂ ਅਸੀਂ ਚਲੋ ਘੂਰੀ ਘਾਰੀ ਜ਼ਰੂਰ ਉਹਨਾਂ ਨੂੰ ਵੱਟ ਲੈਂਦੇ ਆ ਜਾਂ ਉਹਨਾਂ ਨੂੰ ਇੱਕ ਸੀਟ ਰੱਖੀ ਹੁੰਦੀ ਸੀ ਸਪੈਸ਼ਲ ਅੱਜ ਕੱਲ੍ਹ ਤਾਂ ਚਲੋ ਹੁਣ ਤਾਂ ਨਹੀਂ ਜ਼ਰੂਰਤ ਪੈਂਦੀ ਛੋਟਿਆਂ ਨੂੰ ਜ਼ਰੂਰ ਪੰਜ ਸੱਤ ਸਾਲਾਂ ਤੱਕ ਜਿਹੜੇ ਸੀ ਜ਼ਰੂਰਤ ਪੈਂਦੀ ਰਹਿੰਦੀ ਸੀ ਤਾਂ ਉਹਨਾਂ ਨੂੰ ਚੇਅਰ ਦੇ ਉੱਤੇ ਬਿਠਾ ਦਿੰਦੇ ਸੀ 10 ਮਿੰਟ ਦੇ ਲਈ ਤੇ ਉੱਥੇ ਜਾ ਕੇ ਬਹਿ ਜਾ ਜੇ ਤੂੰ ਨਹੀਂ ਹਟਣਾ ਨਾ ਤੇ ਕਦੇ ਉਹਨਾਂ ਦੇ ਉੱਤੇ ਹੱਥ ਨਹੀਂ ਹੱਥ ਤੱਕ ਚੱਕ ਕੇ ਨਹੀਂ ਦਿਖਾਇਆ ਮਤਲਬ ਕਿ ਪਰ ਉਹ ਵੀ ਤਾਂ ਅੱਜ ਬਹੁਤ ਵਧੀਆ ਨੇ ਜੀ ਆਪਸ ਦੇ ਵਿੱਚ ਬੜੇ ਵਧੀਆ ਰਹਿੰਦੇ ਆ ਘਰ ਦੇ ਵਿੱਚ ਬੜੇ ਵਧੀਆ ਚੁੱਪ ਪਤਾ ਹੀ ਨਹੀਂ ਲੱਗਦਾ ਵੀ ਉਹ ਘਰ ਦੇ ਵਿੱਚ ਹੈਗੇ ਵੀ ਆ ਜਾਂ ਨਹੀਂ ਆ ਜੀ ਕਦੇ ਕੁੱਟਿਆ ਨੀ ਕਦੇ ਮਾਰਿਆ ਨੀ ਜੀ ਕਦੇ ਕੁਛ ਏਦਾਂ ਦਾ
2: ਚੇਅਰ ਦੀ ਗੱਲ ਸਕੂਲ ਵਿਚ ਵੀ ਹੁੰਦੀ ਹੈ ਜਿਹੜਾ ਬੱਚਾ ਫਿਰ ਜਾ ਕੇ ਸ਼ਰਾਰਤ ਕਰਦਾ ਨਾ ਟਿਕਦਾ ਨੀ ਹੈ ਕੁਛ ਵੀ ਉਹਨੂੰ ਫਿਰ ਕਾਰਨਰ ਵਿਚ ਚੇਅਰ ਦਿੱਤੀ ਜਾਂਦੀ ਆ ਉਹ ਇਸ ਚੀਜ਼ ਨੂੰ ਫਿਰ ਫੀਲ ਕਰਦਾ ਬੱਚਾ ਛੋਟਾ ਹੈ ਜਾਂ ਕਿੱਦਾਂ ਉਹ ਇਸ ਚੀਜ਼ ਨੂੰ ਫੀਲ ਕਰਦਾ ਵੀ ਮੈਨੂੰ ਇਹਨਾਂ ਸਾਰਿਆਂ ਤੋਂ ਅਲੱਗ ਕਰ ਦਿੱਤਾ ਉਹਨੂੰ ਬਿਠਾਲਿਆ ਇਸ ਕਰਕੇ ਜਾਂਦਾ ਤੇ ਉਹ ਘੱਟੋ ਘੱਟ ਸੋਚੇ ਤੇ ਆਪਣੇ ਆਪ ਤੇ ਸੋਚੇ ਮੈਂ ਕੀ ਗਲਤੀ ਕੀਤੀ ਕਾਤੇ ਮੈਂ ਪਾਸ ਕੀਤਾ
1: ਬਿਲਕੁਲ
2: ਤੇ ਫਿਰ ਉਹ ਅੱਗੇ ਤੋਂ ਨਹੀਂ ਕਰਦਾ ਹੈਗਾ ਇਹ ਹੁੰਦੀ ਵੱਧ ਤੋਂ ਵੱਧ 10 ਮਿੰਟ ਬੱਚੇ ਨੂੰ ਬਿਠਾਲਣਾ ਹੁੰਦਾ ਇਹ ਤਾਂ ਵੱਧ ਨਹੀਂ
1: ਬਿਲਕੁਲ ਹੈ ਜੀ
2: ਤਾਂ ਇਹ ਘਰਾਂ ਵਿਚ ਵੀ ਸਾਨੂੰ ਸਾਰਿਆਂ ਸੋਚਣ ਦੀ ਗੱਲ ਹੈ ਪਰ ਆਪਣੇ ਪੇਰੈਂਟਸ ਤਾਂ ਮੈਂ ਕਹਿੰਦੀ ਹੁਣ ਵੀ ਦੇਖਦੀ ਆ ਮੈਂ ਭੁਪਿੰਦਰ ਜੀ ਵੱਡੇ ਵੱਡੇ ਵੀ ਬੱਚੇ ਹੁੰਦੇ ਉਹਨਾਂ ਨੂੰ ਵੀ ਉਹਨਾਂ ਦੇ ਉਹ ਕਈ ਵਾਰ ਗੱਲ ਕਹਿਣਾ ਚਾਹੁੰਦੇ ਉਹਨਾਂ ਦੀ ਗੱਲ ਚੰਗੀ ਤਰ੍ਹਾਂ ਸੁਣਦੇ ਨੇ ਕਹਿ ਦਿੰਦੇ ਚੁੱਪ ਕਰ ਜਾ
1: ਜੀ ਬਿਲਕੁਲ
2: ਤੇਰਾ ਬੋਲਣਾ ਕੋਈ ਜ਼ਰੂਰੀ ਨਹੀਂ ਹੈ ਤੂੰ ਜ਼ਰੂਰੀ ਨਹੀਂ ਬੋਲਣਾ ਹੈ ਜ਼ਰੂਰੀ ਨਹੀਂ ਹਰ ਗੱਲ ਦਾ ਆਨਸਰ ਦੇਣਾ ਉਹ ਗੱਲ ਸੁਣੋ ਜਿਹੜਾ ਹੁਣ ਬੱਚਾ ਬੋਲ ਕੇ ਹੀ ਆਨਸਰ ਦੇਊਗਾ ਹੋਰ ਕਿੱਦਾਂ ਆਨਸਰ ਦੇਊਗਾ ਤੁਹਾਨੂੰ
1: ਬਿਲਕੁਲ
2: ਤੁਹਾਨੂੰ ਸਮਝਣਾ ਚਾਹੀਦਾ ਇੱਕ ਵਾਰ ਤਾਂ ਮੈਂ ਕਹਿੰਦੀ ਬੱਚੇ ਨੂੰ ਕਹੋ ਹਾਂ ਤੂੰ ਜੋ ਕਹਿਣਾ ਕਹਿ ਫਿਰ ਸੁਣਨ ਤੋਂ ਬਾਅਦ ਫਿਰ ਤੁਸੀਂ ਗੱਲ ਕਰੋ ਅੱਛਾ ਮੈਂ ਇਹ ਚੀਜ਼ ਇਕਬਾਲ ਦੇ ਉਹਦੇ ਇਨ ਲੋਜ ਵਿਚ ਬਹੁਤ ਦੇਖਦੀ ਹਾਂ ਮੇਰਾ ਜਵਾਈ ਵੀ ਆ ਤੁਹਾਨੂੰ ਮੈਂ ਦੱਸਦੀ ਇਕਬਾਲ ਦਾ ਹਸਬੈਂਡ ਭੁਪਿੰਦਰ ਜੀ ਉਹ ਜੇ ਮੈਂ ਵੀ ਉਹਨਾਂ ਗੱਲ ਕਰਦੀ ਜੀ ਮੈਂ 15 ਮਿੰਟ ਵੀ ਮੈਂ ਲਗਾਤਾਰ ਬੋਲੀ ਜਾਵਾਂ ਨਾ ਗੱਲ ਕਰੀ ਜਾਵਾਂ ਉਹਨੇ 19 ਮਿੰਟ ਵਿੱਚ ਨਹੀਂ ਬੋਲਣਾ 19 ਮਿੰਟ ਮੇਰੀ ਗੱਲ ਸੁਣਨੀ ਮੈਂ ਕਹਿੰਦੀ ਐਡਾ ਬੜਾ ਇੰਨਾ ਜ਼ਿਆਦਾ ਪੇਸ਼ੈਂਸ ਆ ਤੁਸੀਂ ਦੇਖੋ ਪਹਿਲਾਂ ਹੈ ਪਰ ਉਹ ਇਹੀ ਕਹਿੰਦੇ ਵੀ ਜਿਹੜੇ ਬੱਚੇ ਚ ਨਾ ਸੁਣਨ ਦਾ ਪੇਸ਼ੈਂਸ ਹੈਗਾ ਆ ਉਹਦਾ ਤਾਂ ਫਿਰ ਸੈਲਫ ਕੰਟਰੋਲ ਬਹੁਤ ਹੁੰਦਾ ਉਹ ਤਾਂ ਆਪੇ ਪਾਵਰਫੁਲ ਹੁੰਦਾ ਜਿਹੜਾ ਸੁਣ ਸਕਦਾ ਆ ਤਾਂ ਉਹ ਫਿਰ ਕਹਿ ਵੀ ਸਕਦਾ ਆ
1: ਬਿਲਕੁਲ
2: ਪਰ ਉਹਨੇ ਜਾਣੀ ਕਿ 10 ਮਿੰਟ ਚੰਗੀ ਤਰ੍ਹਾਂ ਸੁਣਨਾ ਵਿੱਚ ਬਿਲਕੁਲ ਨੀ ਬੋਲਣਾ ਜਿੱਦਾਂ ਸਕੂਲਾਂ ਚ ਹੁਣ ਤੁਸੀਂ ਦੱਸਦੇ ਹਟੇ ਆ ਸਕੂਲਾਂ ਚ ਜਾਂ ਇੱਥੇ ਹਰ ਇੱਕ ਜਗ੍ਹਾ ਤੇ ਆ ਜੇ ਦੋ ਬੰਦੇ ਗੱਲ ਕਰਦੇ ਆ ਤਾਂ ਦੂਜੇ ਬੰਦੇ ਨੇ ਉਦ ਤੱਕ ਨੀ ਬੋਲਣਾ ਜਦ ਤੱਕ ਪਹਿਲੇ ਦੀ ਗੱਲ ਖਤਮ ਨੀ
1: ਬਿਲਕੁਲ ਹਾਂ
2: ਏਦਾਂ ਦੱਸਦੇ ਬਸ ਮੈਂ ਇੰਨੀਆਂ ਕੋਈ ਗੱਲਾਂ
1: ਕਰਦੇ ਆ ਜੀ ਕਦੋਂ ਮੇਰੀ ਵਾਰੀ ਆ ਜੀ ਬਿਲਕੁਲ ਹੈ ਜੀ
2: ਹਾਂਜੀ ਹਾਂਜੀ ਬਿਲਕੁਲ ਕਰਦੇ ਆ ਔਰ ਕਰਨੇ ਚਾਹੀਦੇ। ਅੱਛਾ ਹੁਣ ਤੁਸੀਂ ਦੇਖੋ ਇੱਥੇ ਆ ਮਿਨਿਸਟਰ ਤੱਕ ਆ ਸਾਰੇ ਉਸ ਇੱਕੋ ਲਾਈਨ ਚ ਲੱਗੇ ਹੁੰਦੇ ਆ। ਹੁਣ ਏਅਰਪੋਰਟ ਤੇ ਹੁੰਦੇ ਆ ਜਾਂ ਕਿੱਦਾਂ ਵੀ ਅਸੀਂ ਸਾਰੇ ਇੱਕੋ ਲਾਈਨ ਚ ਲੱਗੇ ਹੁੰਦੇ ਆ। ਮੈਂ ਹੁਣੇ ਕਰਦੀ ਸੀ ਗੱਲ, ਅਸੀਂ ਏਅਰਪੋਰਟ ਤੇ ਸੀਗੇ ਤਾਂ ਆਉਂਦੇ ਸੀ ਕੈਨੇਡਾ ਤੋਂ ਆਏ ਸੀ, 12 ਦਿਨ ਅਸੀਂ ਗਏ ਸੀ ਉੱਥੇ ਗਏ ਅਸੀਂ ਗਿਆ ਵੀ ਗਿਆ ਸੀ ਹਨਾ। ਤਾਂ ਮਤਲਬ ਮੈਂ ਦੇਖਦੀ ਭਾਈ ਸਾਡੇ ਤਾਂ ਇੰਡੀਆ ਤਾਂ ਪੇਸ਼ੈਂਟਸ ਕਿਸੇ ਵਿੱਚ ਹੈ ਹੀ ਨਹੀਂ ਲਾਈਨ ਚ ਲੱਗਣ ਦਾ।
1: ਉਹ ਤਾਂ ਭੈਣ ਜੀ ਪੇਸ਼ੈਂਟ ਬਣੇ ਹੋਏ ਨੇ, ਪੇਸ਼ੈਂਟਸ ਛੱਡੋ ਪੇਸ਼ੈਂਟ ਬਣੇ ਹੋਏ ਨੇ। ਮੈਂ ਹਨਾ ਪਿਛਲੇ ਦਿਨਾਂ ਦੇ ਵਿੱਚ ਹਰਜੀਤ ਅਟਵਾਲ ਜੀ ਨੇ ਨਾ ਮੇਰੇ ਕੋਲ ਸਾਲ ਹੋ ਗਿਆ ਆਰਟੀਕਲ ਮੈਂ ਸਾਂਝਾ ਕਰਨ ਦਾ ਕਰਦਾ, ਮੈਂ ਕਿਸੇ ਦਿਨ ਕਰਾਂ, ਕੱਲ ਨੂੰ ਜ਼ਰੂਰ ਕਰੂੰਗਾ ਕਿ ਇਸ ਤਰ੍ਹਾਂ ਦੀਆਂ ਵੀਡੀਓ ਵੀ ਕਾਫੀ ਵਾਇਰਲ ਹੋਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਕਿ ਸਾਡੇ ਜਿਹੜੇ ਲੋਕ ਨੇ ਨਾ ਖਾਸ ਕਰ ਇੰਡੀਅਨ ਉਹ ਕੀ ਕਰਦੇ ਆ, ਕੋਈ ਪੇਰੈਂਟਸ ਮਤਲਬ ਕਿ ਇਕੱਲਾ ਆ ਰਿਹਾ ਟਰੈਵਲ ਕਰ ਰਿਹਾ ਉਹਨੂੰ ਵੀਲ ਚੇਅਰ ਲੈ ਦਿਓ ਜੀ, ਚੰਗੇ ਭਲੇ ਨੇ ਸਾਰਾ ਕੁਝ ਹੈ, ਤਾਂ ਉਹ ਜਹਾਜ਼ ਹੀ ਪੂਰਾ ਵੀਲ ਚੇਅਰਾਂ ਦੇ ਨਾਲ ਭਰਿਆ ਪਿਆ ਜੀ। ਦੱਸੋ ਖਾਸ ਕਰ ਜਿੰਨੇ ਇੰਡੀਅਨ ਨੇ ਜੀ ਉਹ ਸਾਰੇ ਜਿੰਨੇ ਨੇ ਆਪਣੇ ਜਿੱਥੋਂ ਫੁੱਲ ਕੀਤਾ ਜਾਂਦਾ ਟਰਮੀਨਲ ਤੋਂ ਜਹਾਜ਼ ਜਿਹੜਾ ਵੀ ਜਾਣਾ ਜੀ ਘੱਟੋ ਘੱਟ ਨੀ 40-50 ਕੋਲ ਵੀ ਆਉਣੀਆਂ।
2: ਉਹਨਾਂ ਨੇ ਭੁਪਿੰਦਰ ਜੀ ਅੱਗੇ ਖੈਂਜੀ ਵੀ ਕੀਤੀ ਸੀ, ਤੁਸੀਂ ਉਹਦੇ ਬਾਰੇ ਇੱਕ ਬੁੱਕ ਵਿੱਚ ਉਹਨੇ ਲਿਖਿਆ ਸੀ ਪੀ ਏਦਾਂ ਉਹ ਦੱਸਦੇ ਸੀ ਆਪਣੇ ਪੀ ਮੈਨੂੰ ਇੱਕ ਵਾਰ ਵੀਲ ਚੇਅਰ ਤੇ ਜਾਣਾ ਪਿਆ ਸੀ।
1: ਹਾਂਜੀ ਹਾਂਜੀ ਉਹਨਾਂ ਦਾ ਆਰਟੀਕਲ ਮੇਰੇ ਕੋਲ ਪਿਆ, ਮੈਂ ਸਾਂਝਾ ਕਰਾਂਗਾ ਜੀ ਉਹ। ਹਾਂਜੀ ਪਰ ਅੱਜ ਲੋਕਾਂ ਨੇ ਤਾਂ ਉਸ ਚੀਜ਼ ਤੋਂ ਦੇਖ ਲੋ ਕਿ ਉਹ ਬਹਾਨਾ ਹੀ ਬਣਾ ਲਿਆ ਹਨਾ ਜੀ ਉਹ, ਪਰ ਉਹ ਸਾਡੀ ਉਹ ਜਿਹੜੀ ਹੈ ਪਰਸਨੈਲਿਟੀ ਕਹਿ ਲੋ ਜਾਂ ਲੋਕਾਂ ਦੇ ਵਿੱਚ ਜਿੱਥੇ ਆਪਾਂ ਕਿਸੇ ਵੀ ਮੁਲਕ ਦੇ ਵਿੱਚ ਟਰੈਵਲ ਕਰਦੇ ਹਾਂ ਜੇ ਏਡੀ ਵੱਡੀ ਤਾਦਾਦ ਦੇ ਵਿੱਚ ਉਹ ਦੇਖਣਗੇ ਯਾਰ ਸਾਰੇ ਹੀ ਮਤਲਬ ਕਿ ਅਪਾਹਜ ਨੇ ਮਤਲਬ ਕੀ ਕਰ ਦੱਸੋ।
2: ਅੱਛਾ ਭਵਿੰਦਰ ਜੀ ਇੱਦਾਂ ਹੁੰਦੀ ਆ ਕਈ ਵਾਰੀ, ਕਈ ਵਾਰੀ ਇੱਕ ਬੰਦੇ ਨੂੰ ਸੱਚੀ ਪ੍ਰੋਬਲਮ ਹੋ ਸਕਦੀ ਹੋ ਸਕਦੀ, ਚਲੋ ਉਹ ਠੀਕ ਆ ਹਨਾ, ਤੇ ਉਹਨੂੰ ਹੋਣੀ ਚਾਹੀਦੀ ਆ, ਪਰ ਇੱਦਾਂ ਨੀ ਫੇਰ ਤੁਸੀਂ ਉਦਾਂ ਹੀ ਕਰੋ। ਪਰ ਕੁਛ ਇੱਕ ਸਿਆਣੇ ਬੰਦੇ ਇਸ ਕਰਕੇ ਵੀ ਮੈਂ ਦੇਖਿਆ ਵੀਲ ਚੇਅਰ ਇਸ ਕਰਕੇ ਵੀ ਲੈਂਦੇ ਜਿੱਦਾਂ ਏਅਰਪੋਰਟ ਤੇ ਆ ਟਰਮੀਨਲ ਆ ਇੱਕ ਥਾਂ ਤੋਂ ਦੂਜੇ ਥੇ ਜਾਣਾ।
1: ਹਾਂਜੀ
2: ਭੁਪਿੰਦਰ ਜੀ ਜਿਹੜੇ ਅਨਪੜ੍ਹ ਆ ਨਾ ਉਹਨਾਂ ਨੂੰ ਬਿਲਕੁਲ
1: ਹਾਂਜੀ ਬੋਲੀ ਨੀ ਆਉਂਦੀ ਜਾਂ ਪ੍ਰੋਬਲਮ ਆਉਂਦੀ ਆ, ਜਾਂ ਕੱਲੇ ਆ ਹੈਗੇ ਨੇ ਜੀ ਟਰੈਵਲ ਕਰ ਰਹੇ ਨੇ ਕੋਈ ਹੋਰ ਨਹੀਂ ਕਾ ਨਾਲ ਜੀ ਉਹ ਇਸ ਚੀਜ਼ ਦਾ ਫਾਇਦਾ ਚੱਕਦੇ ਨੇ ਜੀ।
2: ਤੁਸੀਂ ਦੇਖੋ ਜਦੋਂ ਨਾ ਮੈਂ ਅਟਲਾਂਟਾ ਆਈ ਆ, ਮੈਂ ਅਟਲਾਂਟਾ ਤੋਂ ਨਿਊਯਾਰਕ ਨੂੰ ਜਾਣਾ ਸੀ, ਮੇਰਾ ਬੇਟਾ ਮੈਨੂੰ ਕੀ ਕਹਿੰਦਾ
1: ਜੀ,
2: ਮੈਨੂੰ ਕਹਿੰਦਾ ਮੰਮੀ ਇਹ ਨਿਊਯਾਰਕ ਵਰਗਾ ਨਹੀਂ ਹੈਗਾ ਇਹ ਟਰਮੀਨਲ ਹਨਾ,
1: ਹਾਂਜੀ
2: ਇਹ ਵੱਖਰਾ ਆ ਹਨਾ, ਇਹ ਡਿਫਰੈਂਟ ਆ, ਤੁਹਾਨੂੰ ਬਹੁਤ ਲੱਗਣਾ ਜਦੋਂ ਤੁਸੀਂ ਜਾਣਾ ਏਅਰਪੋਰਟ ਤੇ ਨਾ। ਕਹਿੰਦਾ ਹੁਣ ਦੇਖਣਾ ਪੈਣਾ ਤੁਹਾਡੀ ਕਿਹੜੀ ਏਅਰਲਾਈਨ ਦਾ ਕਿੱਦਾਂ, ਕਹਿੰਦਾ ਫਿਰ ਤੁਹਾਨੂੰ ਉਹ ਡਾਊਨ ਸਟੇਅਰ ਉਤਰਨਾ ਪੈਣਾ ਆ, ਉੱਥੋਂ ਤੁਸੀਂ ਏਅਰ ਟ੍ਰੇਨ ਲੈਣੀ ਆ, ਫਿਰ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ ਤੱਕ ਏਅਰ ਟ੍ਰੇਨ ਰਾਹੀਂ ਜਾਣਾ, ਤੇ ਫਿਰ ਏਦਾਂ ਹੋਣੇ। ਭੁਪਿੰਦਰ ਜੀ ਜਦੋਂ ਮੈਂ ਪਹਿਲੀ ਵਾਰ ਗਈ ਆ ਨਾ, ਮੈਂ ਪੜ੍ਹੀ ਲਿਖੀ ਸੀ
1: ਜੀ,
2: ਗੱਲ ਸੁਣੋ, ਜਿੱਥੋਂ ਮੇਰਾ ਐਗਜ਼ਿਟ ਸੀਗਾ ਨਾ ਮੈਂ ਜਾਣਾ, ਉੱਥੇ ਤੱਕ ਮੈਂ ਮੁੜ ਮੁੜ 4 ਗੇੜੇ ਲਾਏ ਹੋ ਗਏ ਭੁਪਿੰਦਰ ਜੀ, ਉਹ ਤੋਂ ਵਹਾਂ ਐਗਜ਼ਿਟ ਮੇਰਾ ਆਉਂਦਾ ਨੀ ਸੀ, ਮੈਂ ਕਿੱਧਰ ਨੂੰ ਜਾਣਾ ਕਿੱਦਾਂ ਨਿਕਲਣਾ ਇੱਥੋਂ ਹਨਾ। ਫਿਰ ਚੱਲ ਠੀਕ ਹੈ ਬੋਲਣਾ ਆਉਂਦਾ ਸੀ, ਮੈਂ ਫਿਰ ਕਿਸੇ ਨੂੰ ਪੁੱਛਿਆ ਤੇ ਮੈਂ ਤੇ ਮੇਰੀ ਆਹ ਫਲਾਈਟ ਆ, ਮੈਂ ਏਦਾਂ ਤੇ ਮੈਨੂੰ ਆਹ ਨਹੀਂ ਪਤਾ ਲੱਗਦਾ ਪੇ ਮੈਂ ਕਿੱਥੇ ਜਾਣਾ ਕਿੱਦਾਂ, ਉਹਨੇ ਫਿਰ ਮੈਨੂੰ ਆਪ ਕਿਹਾ ਇੱਥੋਂ ਹੀ ਤੂੰ ਜਾਣਾ ਥੱਲੇ ਡਾਊਨ ਸਟੇਅਰ,
1: ਬਿਲਕੁਲ
2: ਚਾਹੇ ਕਹਿ ਲੈਂਦਾ ਐਲੀਵੇਟਰ ਲੈ ਲਾ ਚਾਹੇ ਤੂੰ ਚੱਲ ਜਾ ਸਟੇਅਰ ਰਾਹੀਂ। ਫਿਰ ਮੈਂ ਸਟੇਅਰ ਰਾਹੀਂ ਥੱਲੇ ਗਈ, ਫਿਰ ਮੈਂ ਥੱਲੇ ਥੋੜੀ ਕੁ ਦੇਰ ਅੱਗੇ ਨੂੰ ਤੁਰੀ ਗਈ ਕਿਉਂਕਿ ਮੇਰੇ ਕੋਲ ਟਾਈਮ ਸੀਗਾ ਜ਼ਿਆਦਾ ਹਨਾ, ਤਾਂ ਫਿਰ ਮੈਂ ਟਾਈਮ ਐਨ ਆਫ ਟਾਈਮ ਸੀਗਾ ਤੇ ਫਿਰ ਮੈਂ ਦੇਖਿਆ ਇਹ ਟ੍ਰੇਨ ਆ ਰਹੀ ਆ ਤਾਂ ਮੈਂ ਚੜੀ, ਫਿਰ ਕੱਲਾ ਕੱਲਾ ਜੀ ਪਤਾ ਲੱਗਾ ਬੋਲ ਕੇ ਦੱਸੀ ਜਾਂਦਾ ਇਸ ਟਰਮੀਨਲ ਤੇ ਇਸ ਤੇ ਆ ਉਤਰੋ ਇਹ ਤੇ ਆ ਉਤਰੋ। ਫਿਰ ਮੈਂ ਦੇਖਿਆ ਮੇਰਾ ਜਿਹੜਾ ਬੋਰਡਿੰਗ ਪਾਸ ਆ ਉਹਦੇ ਉੱਤੇ ਲਿਖਿਆ ਮੇਰਾ ਗੇਟ ਨੰਬਰ ਕਿਹੜਾ ਹੈ ਕਿਹੜੇ ਟਰਮੀਨਲ ਤੇ। ਭੁਪਿੰਦਰ ਜੀ ਪਹਿਲੀ ਵਾਰ ਤਾਂ ਮੈਂ ਪੜ੍ਹੀ ਲਿਖੀ ਸੀਗੀ, ਭਾਵੇਂ ਤਾਂ ਮੇਰਾ ਐਕਸਪੀਰੀਅੰਸ ਤਾਂ ਐਸੇ ਹੀ ਮਤਲਬ ਅਟਲਾਂਟਾ ਵਿੱਚ ਆ ਕੇ ਡਿਫਰੈਂਟ ਹੋਇਆ,
1: ਮੇਰਾ
2: ਨਿਊਯਾਰਕ ਮੈਂ ਇੰਨੇ ਸਾਲ 27 ਸਾਲ ਰਹੀ ਮੇਰਾ ਕੋਈ ਫਰਕ ਹੀ ਨਹੀਂ ਸੀ ਮੈਨੂੰ ਕੋਈ।
1: ਜੀ ਬਿਲਕੁਲ, ਜਰਮਨ ਦਾ ਫਰੈਂਕਫਰਟ ਜਿਹੜਾ ਹੈਗਾ ਆਪਣਾ ਏਅਰਪੋਰਟ ਉੱਥੇ ਇੱਦਾਂ ਹੀ ਆ ਸਿਸਟਮ, ਕਾਫੀ ਉਹ ਬਹੁਤ ਵੱਡਾ ਹੈ ਜੀ, ਬਿਜ਼ੀਐਸਟ ਏਅਰਪੋਰਟ ਨੇ ਕਾਫੀ ਹਨ, ਇੰਗਲੈਂਡ ਹੀਥਰੋ ਹੋ ਗਿਆ, ਫਰੈਂਕਫਰਟ ਹੋ ਗਿਆ ਜਰਮਨ ਦਾ ਜੀ, ਹਾਂਜੀ ਉਧਰ ਦੁਬਈ ਦਾ ਹੋ ਗਿਆ ਜੀ।
2: ਫਿਰ ਮੈਂ ਇਸ ਕਰਕੇ ਸੋਚਦੀ ਆ ਕੋਈ ਕੁਛ ਲੋਕਾਂ ਨੂੰ ਹੁਣ ਠੀਕ ਆ, ਮੈਨੂੰ ਬੋਲਣਾ ਆਉਂਦਾ ਸੀ, ਮੈਂ ਕੱਲੀ ਸੀਗੀ ਮੈਂ ਬੋਲਣਾ ਆਉਂਦਾ ਸੀ ਤਾਂ ਕਰਕੇ ਮੈਂ ਭੁਪਿੰਦਰ ਜੀ ਚੱਲੀਏ। ਜੇ ਹੁਣ ਮੇਰੇ ਇੱਥੇ ਕੋਈ ਅਨਪੜ੍ਹ ਬੰਦਾ ਹੁੰਦਾ ਉਹ ਤਾਂ ਫਿਰ ਉੱਥੇ ਸ਼ਾਇਦ ਰੋਣਾ ਹੀ ਲੱਗ ਪੈਂਦਾ, ਕੀ ਹੋਏ ਨਾ ਉਹਨੂੰ ਦੱਸਣਾ ਆਉਣਾ ਨਾ ਪਈ ਮੈਂ ਕੀ ਕਰਨਾ ਕੀ ਨਹੀਂ ਹਨਾ।
1: ਬਿਲਕੁਲ ਹੈ ਜੀ,
2: ਫਿਰ ਉਹਨਾਂ ਨੂੰ ਕਈ ਵਾਰ ਜਿਹੜੇ ਬੱਚੇ ਆ ਉਹ ਆਪਣੇ ਪੇਰੈਂਟਸ ਲਈ ਵੀਲ ਚੇਅਰ ਕਰਵਾ ਦਿੰਦੇ
1: ਕਰਵਾ ਦਿੰਦੇ ਨੇ ਜੀ। ਬਿਲਕੁਲ ਹੈ,
2: ਇਸ ਕਰਕੇ ਹੁੰਦਾ ਪੀ ਉਹਨਾਂ ਨੂੰ ਫਾਇਦਾ ਹੋ ਜਾਂਦਾ ਪੀ ਓਹਨੂੰ ਵੀ ਵੀਲ ਚੇਅਰ ਵਾਲਿਆਂ ਨੇ ਤਾਂ ਵਿਚੋ ਵਿਚ ਫਿਰ ਐਲੀਵੇਟਰ ਉਧਰ ਚ ਲੈ ਜਾਣਾ ਹੁੰਦਾ ਤਾਂ ਉਹਨਾਂ ਲਈ ਹੋਰ ਵੀ ਸ਼ੋਰਟ ਹੋ ਜਾਂਦਾ ਆ, ਇੰਨਾ ਜ਼ਿਆਦਾ ਨੀ ਹੁੰਦਾ।
1: ਬਿਲਕੁਲ ਜੀ,
2: ਤਾਂ ਜਿਹੜਾ ਕੋਈ ਪੜ੍ਹਿਆ ਲਿਖਿਆ ਉਹ ਤਾਂ ਆਪਣਾ ਹੱਲ ਲੱਭ ਲੈਂਦਾ ਕਿਸ ਤਰ੍ਹਾਂ ਵੀ ਕਰਨਾ ਹੈ। ਤਾਂ ਹੁਣ ਤੁਸੀਂ ਦੇਖੋ ਇੰਗਲੈਂਡ ਕਿੱਡਾ ਵੱਡਾ ਟਰਮੀਨਲ ਆ, ਤੁਸੀਂ ਦੇਖਿਆ ਇੱਕ ਥਾਂ ਤੋਂ ਕਿੱਧਰ ਨੂੰ ਕਿੱਥੇ ਤਾਂ ਜਾਣਾ, ਉੱਥੇ ਬੰਦਾ ਇੰਜੋਏ ਵੀ ਕਰਦਾ, ਚਲੋ ਸੈਰ ਦੀ ਸੈਰ ਵੀ ਹੋ ਜਾਂਦੀ ਹੈ, ਦੋ ਮਿਲਦੇ
1: ਬਿਲਕੁਲ
2: ਤਾਂ ਵਧੀਆ ਵੀ ਲੱਗਦਾ
1: ਜੀ। ਬਿਲਕੁਲ
2: ਹਾਂਜੀ ਹਾਂਜੀ, ਚਲੋ ਭਵਿੰਦਰ ਜੀ
1: ਠੀਕ ਹੈ, ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ। ਤੇ ਜੇ ਕਿਸੇ ਦੋਸਤ ਦਾ, ਸੱਜਣ ਦਾ, ਮਿੱਤਰ ਦਾ ਨਾਮ ਰਹਿ ਗਿਆ ਹੋਵੇ, ਕਮੈਂਟ ਰਹਿ ਗਿਆ ਹੋਵੇ, ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਦੋਸਤੋ ਇਸੇ ਤਰ੍ਹਾਂ ਹੀ ਨਿੱਕੀ ਨਿੱਕੀ ਸਤਿ ਸ੍ਰੀ ਅਕਾਲ ਹੈ ਜੀ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦੇਵਾਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ।

ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ

0: ਮੈਨੂੰ ਥੋੜੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਨੂੰ ਜਹਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ, ਮਾਰੋ ਉਹਨੂੰ ਭਾਵੇ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਥੋਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ, ਬਲਵੀਰ ਕੌਰ ਲਿਖ ਦਿੱਤਾ ਸੱਚ ਹੈ, ਰਾਮਗੜ੍ਹ ਸੀਵੀਆਂ ਵੀ ਹੈ ਕਦਰਦਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵੀਰ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ। ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਕਹਿ ਰਹੇ ਨੇ, ਬੜਾ ਹੀ ਔਖਾ ਹੁੰਦਾ ਏ, ਦੇਸ਼ ਤੋਂ ਕੌਮ ਤੋਂ ਸਰਵੰਸ ਵਾਰਨਾ ਬਹੁਤ ਔਖਾ ਹੁੰਦਾ ਏ, ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਏ। ਤੇ ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਛਾਂ ਦੇ ਵਿਚ ਨਿੱਘਾ ਸਵਾਗਤ ਹੈ।

ਆਪਣੇ ਖਾਤਰ ਦੁਨੀਆ ਮਰਦੀ ਮਿਟਦੀ ਆਈ ਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈ ਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈ ਏ।

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗੌਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਤੈਥੋਂ ਬਾਰ ਬਾਰ ਕੁਰਬਾਨ ਜਾਵਾਂ। ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ। ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਮਨ ਲੋਚਦਾ ਵੇਖ ਨਿਸ਼ਾਨ ਜਾਵਾਂ। ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ। ਪਿਆਰੇ ਸਤਸੰਗ ਜੀਓ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਸਾਡੇ ਦਸ਼ਮੇਸ਼ ਪਿਤਾ, ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਤੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ, ਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ, ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ।
3: ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ। ਜੱਗ ਜਾਣ ਦਾ ਜੋ ਜਰਿਆ, ਤਨ

ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ ਇਸ ਇਤਿਹਾਸ ਤੋਂ ਮੈਂ

ਮਾਵਾਂ ਮਾਤਾ ਗੁਜਰੀ ਜੀ ਦੀ ਸਿੱਖਿਆ ਅਣੋਖੀ ਏ ਮਾਤਾ ਗੁਜਰੀ ਜੀ ਦੀ ਸਿੱਖਿਆ ਅਣੋਖੀ ਏ ਕਿੱਦਾਂ ਮੈਂ ਬਿਆਨ ਕਰਾਂ ਕਿੱਦਾਂ ਮੈਂ ਬਿਆਨ ਕਰਾਂ ਕਿਹਨੂੰ ਸਮਝਾਵਾਂ ਕਿੱਦਾਂ ਮੈਂ ਬਿਆਨ ਕਰਾਂ ਕਿਹਨੂੰ

ਜਾਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੂਜਣ ਨੀ ਬਣ ਗਈਆਂ

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੌਦੇ ਵਿੱਚ ਫੜ ਲਈਆਂ, ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ, ਪੌਦੇ ਵਿੱਚ ਫੜ ਲਈਆਂ

ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ। ਹੱਥ ਜੋੜ ਜਾਲ ਮਾਨੂੰ, ਹਾਏ ਹੱਥ ਜੋੜ ਜਾਲ ਮਾਨੂੰ ਵਾਸਤੇ ਮੈਂ ਪਾਵਾਂ, ਹੱਥ ਜੋੜ ਜਾਲ ਮਾਨੂੰ।

ਦੀ ਮੈਂ ਗੱਲ ਸੁਣਾਵਾਂ। ਆਖਰੀ ਮਕਤਾ ਜੀ ਇਸ ਰਚਨਾ ਦਾ। ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ, ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ।

0: ਸਤਨਾਮ। ਸੋ ਪਿਆਰੀ ਸਾਧ ਸੰਗਤ ਜੀ, ਸਾਡੇ ਇੱਥੇ ਪੰਜਾਬੀ ਸੱਤ ਕਵੈਤ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਅਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ, ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ ਤੋਂ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚਕ ਹਾਂ। ਸਵੰਤ ਤੇ ਦਾਸ ਨੂੰ ਆਗਿਆ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿੱਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ, ਸੋ ਪੇਸ਼ ਹੈ। ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ। ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦਾ ਹੈ ਤੇ ਚਮਕੌਰ ਦੀ ਗੜੀ ਦੇ ਵਿੱਚ ਇਨ੍ਹਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਵਿਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ, ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੈ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਠੱਲ ਦੇਵੇ ਸ਼ਮਸ਼ੀਰ, ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ, ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਉਹ ਚੜਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਕਿਲਾ ਛੱਡ ਗੁਰੂ ਸਰਸਾ ਤੇ ਆ ਗਏ, ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ, ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਸਰਸਾ ਨਦੀ ਜਾਂ ਬਗੇ ਠੱਠਾ ਮਾਰਦੀ, ਸਰਸਾ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। 40 ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਲ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਬੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੱਢਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਉਹਦੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਹ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।

ਕਿੱਥੋਂ ਜੰਮੀ ਕਲੈਣੀ ਸਾਰੇ ਮੂੰਹੋਂ ਕਹਿੰਦੇ ਨੇ ਕਿਉਂ ਇੰਨਾ ਮੰਦ ਭਾਗਾ ਜੰਮਣਾ ਕਿਸਮਤ ਰੂੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ।

0: ਪਿਓ ਦਾਦੇ ਦੀ ਸਰਦਾਰੀ ਤੇ ਮਾਣੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ ਵਿੱਚ ਕਤਲ ਕਰਾਤਾ ਠੰਡੀਆਂ ਸ਼ਾਮਾਂ ਦਾ ਹੁੰਦਾ ਨਾ ਕਸੂਰ ਕੋਈ ਵੀ ਹਾਏ ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੁੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵਈ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓ ਲੋਕੋ ਦੇਣਾ ਕੁੜੀਆਂ ਦਾ ਵੇ ਲੋਕੋ ਦੇਣਾ ਕੁੜੀਆਂ ਦਾ
1: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਸਵੀਰ ਦੱਦਾ ਹੋਰ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ
2: ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿੱਚ ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ ਉਸੇ ਪ੍ਰਤੀ ਇੱਕ ਰਚਨਾ ਪੋਹ ਮਾਘ ਦੀਆਂ ਠੰਡੀਆਂ ਰਾਤਾਂ

0: ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਿੱਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ, ਸਵਾ ਲੱਖ ਨਾਲ ਇੱਕ ਹੈ ਲੜਦਾ ਐਸਾ ਪੰਥ ਸਜਾਇਆ, ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਮੈਂ ਦੱਦਾ ਹੂਰੀਆ ਸ਼ਰਮਾ ਸਿੰਘੋ ਇਹੋ ਹੀ ਅਰਜ ਗੁਜ਼ਾਰਾ, ਕਿਉਂ ਰਾਹੋਂ ਪਏ ਇੱਕ ਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ, ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ, ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ ਨਾਲ ਸੰਬੰਧਿਤ। ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਦੇ ਆਏ ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ। ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਫਰੀ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਜੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾਂ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਤਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿੱਚ ਲੈ ਕੇ ਪੇਸ਼ ਹਾਂ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

para Dios de Pérez Soteo, si mi sotra de ese guide nali y salda program condish am este smapto hondai te smapti to pela me sare srotianda shairanda git karanda gaikanda bohot bohtan vadia jena ne sade ese program nu jela chilon de veche sada se yo kitae ਤੇ ਅੰਤ ਵਿੱਚ ਹਰਵੰਸ ਸਿੰਘ ਵੱਲੋਂ ਸਾਰਿਆਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਕਰ ਕਰੇ ਅਗਲੇ ਹਫਤੇ ਫਿਰ ਮਿਲਦੇ ਹਾਂ ਤਦ ਤੱਕ ਲਈ ਦਿਓ ਆਗਿਆ ਅਲਵਿਦਾ ਆਮੀਨ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ। ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ, ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ, ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜ਼ੋਰ ਏ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜ਼ੋਰ ਏ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ

0: ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਮੰਜ਼ਲਾਂ ਦੇ ਬਲ ਬਦੇ ਕਾਫਲੇ ਨੀ ਰੁਕਣੇ ਤੇਰੀਆਂ ਝੁਕਾਇਆ ਇਹ ਸੀਸ ਨਹੀਂ ਝੁਕਣੇ ਮੰਜ਼ਲਾਂ ਦੇ ਬਲ ਬਦੇ ਕਾਫਲੇ ਨੀ ਰੁਕਣੇ ਤੇਰੀਆਂ ਝੁਕਾਇਆ ਇਹ ਸੀਸ ਨਹੀਂ ਝੁਕਣੇ ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀ ਤੈਨੂੰ ਜਿੱਤ ਕੇ ਮੁੜਾਂਗੇ ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਧੰਨਵਾਦ ਜੀ
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸਭਿਆਚਾਰ ਦੇ ਵਿੱਚ ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸ ਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅੱਛ ਅੱਛ ਕਰ ਉੱਠਦੇ ਸਨ ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਕੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ ਸ਼ਮਸ਼ੇਰ ਸਿੰਘ ਸੰਧੂ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ
2: ਗੋਲ ਮੋਲ ਤੂੰ ਛੱਡਦੇ ਵਾਅਦੇ ਛੱਡਦੇ ਚੁਸਤ ਜੇ ਲਾਰੇ ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ ਸੁਣ ਸਮੇਂ ਦੀ ਏ ਸਰਕਾਰੇ ਸੁਣ ਦਿੱਲੀ ਦੀ ਏ ਸਰਕਾਰੇ ਮੰਗ ਕੋਈ ਅਲੋਕਾਰ ਨਹੀਂ ਕਰਦੇ ਮੰਗ ਹੈ ਸਿੱਧੀ ਸਾਦੀ ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ ਮੰਗ ਕੋਈ ਅਲੋਕਾਰ ਨਹੀਂ ਕਰਦੇ ਮੰਗ ਹੈ ਸਿੱਧੀ ਸਾਦੀ ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ ਸੁਣ ਸਮੇਂ ਦੀ ਏ ਸਰਕਾਰੇ ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ ਸੁਣ ਸਮੇਂ ਦੀ ਏ ਸਰਕਾਰੇ ਮੰਨ ਜਾ ਮੰਨ ਜਾ ਮੰਨ ਜਾ ਮੰਗਾ ਸਮੇਂ ਦੀ ਏ ਸਰਕਾਰੇ ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆ ਕਹਿਣਾ ਸਦਾ ਕਿਸੇ ਕੋਲ ਰਹੀ ਨਾ ਕੁਰਸੀ, ਸਦਾ ਨਾ ਤਖ਼ਤ ਤੇ ਬਹਿਣਾ। ਅਤ ਖੁਦਾ ਦਾ ਵੈਰ ਹੈ ਹੁੰਦਾ, ਸੱਚ ਸਿਆਣਿਆ ਕਹਿਣਾ। ਸਦਾ ਕਿਸੇ ਕੋਲ ਰਹੀ ਨਾ ਕੁਰਸੀ, ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ, ਹੱਥ ਬੰਨ ਅਰਜ਼ ਗੁਜ਼ਾਰੇ। ਮਨ ਜਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ। ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ, ਸੁਣ ਦਿੱਲੀ ਦੀਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣ, ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ, ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ੍ਹ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆ ਪਰੇਸ਼ਾਨ ਜੀ, ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਹਰਿੰਦਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿੱਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ, ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿੱਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ, ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ। ਰਿੰਕੂ ਸ਼ਾਹ ਦੀਵਾਨਾ ਜੀ।
1: ਹੈਲੋ ਜੀ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਹ ਰੂ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿੱਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇੱਕ ਗੀਤ ਪੰਜਾਬੀ ਸੱਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇੱਕ ਹੋਰ ਮੇਰੇ ਦਿਲ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿੱਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ, ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ, ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰ ਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਨ੍ਹਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰ ਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰ ਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

ਰੁੱਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ ਰੁੱਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ

0: ਤਰੁਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਵੀ ਜੀ ਦੀ ਰਚਨਾ ਤੇ ਜੋਗਿੰਦਰ ਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਆ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸੀਓ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ, ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁਛ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਨ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਉਹ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ, ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜ਼ਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜੀ, ਸਿੱਧ ਹੋ ਜਾਂਦਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ ਚ ਉਹਦਾ ਰੁਝਾਨ ਨਹੀਂ,
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਹੈ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣੇ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ ਜੀ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ,
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ,
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ, ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ, ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੋਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੋਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ਼ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਈਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟੂਇਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਚੋਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
1: ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ ਦਿਆ,
1: ਲਿਆ ਦੇ ਗਏ, ਹਾਂਜੀ, ਬਸ
0: ਉਹ ਪੈਸਾ ਸੁੱਟ ਰਹੇ ਨੇ।
1: ਠੀਕ,
0: ਤੇ ਉਹਨਾਂ ਨੂੰ ਲੱਗਦਾ ਕਿ ਇਹ ਬਣ ਹੀ ਜਾਏਗਾ ਕੁਝ ਨਾ ਕੁਝ, ਮੇਰਾ ਮੁੰਡਾ ਤੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ, ਕਿਉਂਕਿ ਮੇਰਾ ਮੁੰਡਾ,
1: ਹਾਂਜੀ, ਬਸ
0: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ ਹਾਂ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ 'ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕੌਂਸਲਿੰਗ ਦੀ ਲੋੜ ਹੁੰਦੀ ਹੈ। ਵੈਸੇ ਕੌਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਹੈ।
1: ਬਿਲਕੁਲ ਜੀ, ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕੌਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕੌਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕੌਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕੌਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸਾ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂਕਿ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਹੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ,
1: ਸਾਇੰਟੀਫਿਕ ਅਪਰੋਚ।
0: ਬਿਲਕੁਲ,
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ। ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ, ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ,
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ ਹੈਗਾ,
1: ਪੈਥੋਲੋਜੀ ਲੈਬਸ ਦੇ ਵਿੱਚ। ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਝ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ।
0: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ ਦਸਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਤੁਹਾਡੇ ਕੋਲ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜ਼ਿਕਸ, ਕੈਮਿਸਟਰੀ ਤੇ ਮੈਥ ਤਿੰਨ ਸਬਜੈਕਟ ਜਿਹੜੇ ਇਹ ਨੋਨ ਮੈਡੀਕਲ ਵਾਲੇ ਬੱਚਿਆਂ ਨੂੰ
0: ਇੱਕ ਤਰ੍ਹਾਂ ਨਾਲ ਉਹਦੇ ਕੋਲ ਤਿੰਨ ਤਰ੍ਹਾਂ ਦੀ ਆਪਸ਼ਨ ਉਹਦੇ ਕੋਲ ਹੈਗੀਆਂ ਸ਼ੁਰੂ ਚ ਹੀ ਇਹ ਤੋਂ ਬਾਅਦ ਉਹ ਚਾਹੇ ਫਿਜਿਕਸ ਕਰੇ ਚਾਹੇ ਕੈਮਿਸਟਰੀ ਕਰੇ ਕਿਸੇ ਨੂੰ ਕੰਟੀਨਿਊ ਕਰ ਸਕਦਾ
1: ਬਿਲਕੁਲ ਜੀ
0: ਤਿੰਨ ਤਿੰਨ ਆਪਸ਼ਨ ਤਾਂ ਇਹੀ ਆ ਗਈਆਂ
1: ਬਿਲਕੁਲ ਜੀ ਬਿਲਕੁਲ ਹਾਂਜੀ
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
1: ਇੰਗਲਿਸ਼ ਤਿੰਨ
0: ਹੈਗਾ ਹੀ ਆ
1: ਹਾਂਜੀ ਹਾਂਜੀ
0: ਜਿਹੜੇ ਜਨਰਲ ਸਬਜੈਕਟ ਆ
1: ਠੀਕ ਠੀਕ
0: ਤੋਂ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ ਪੀ ਸੀ ਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਇੱਦਾਂ ਹੀ ਬੋਲੇ ਕਿ ਪੀ ਸੀ ਐਮ ਰੱਖਿਆ ਆਪਾਂ
1: ਹਾਂਜੀ ਹਾਂਜੀ
0: ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ ਉਹਦੇ ਵਿੱਚ ਮੈਂ ਇੱਕ ਖਾਸ ਮਾਰਕ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ
0: ਹਾਂਜੀ
1: ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ ਉਹਦੇ ਵਿੱਚ ਬਹੁਤ ਜ਼ਿਆਦਾ ਐਬਜ਼ੋਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲਿਆ
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ ਈਵਨ ਆਰਕੀਟੈਕਚਰ ਫੀਲਡ ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ
0: ਤੇ
1: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ
1: ਬਹੁਤ ਕੁਛ ਨਵਾਂ ਆ ਗਿਆ ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ
1: ਹਾਂਜੀ ਹਾਂਜੀ ਹਾਂਜੀ ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਰਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ
0: ਸੀਰੀਅਸਲੀ ਨਹੀਂ
1: ਲੈਂਦੇ ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ ਮੈਥ ਦੀ ਬੁੱਕ ਚਾਹੀਦੀ ਹੈ ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ
1: ਹਾਂਜੀ ਹਾਂਜੀ
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ
1: ਹਾਂਜੀ ਬਿਲਕੁਲ ਬਿਲਕੁਲ
0: ਜਿਹੜੀ ਮਰਜ਼ੀ ਕਲਾਸ ਦੀ ਹੋਏ ਕੋਲ ਹੀ ਰੱਖੇ
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ
0: ਹਾਂ ਬਿਲਕੁਲ ਜੀ
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ
0: ਬਹੁਤ ਕਮੀ ਹੈ
1: ਉਹ 35-40 ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ
0: ਕਿਤਾਬੀ ਕੀੜਾ
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਆਈ ਸ਼ੁੱਡ ਬੀ ਲੀਡਰ
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ
1: ਕੋਈ ਜਿੰਨਾ ਕਿਤੇ ਕਮੀ ਰਹਿ ਗਈ ਕਮੀ ਰਹਿ ਜੀ
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ ਤਾਂ ਉਹ ਫੁੱਲ ਵਧੀਆ ਥੋੜੀ ਦਊਗਾ
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ
1: ਆਪਾਂ ਦੇ ਪਾਰੇ ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ, ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਿਲਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਪਿਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਚਲੀ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ,
1: ਬਿਲਕੁਲ ਜੀ ਬਿਲਕੁਲ
0: ਗੱਲ,
1: ਬਿਲਕੁਲ ਜੀ
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ,
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ, ਬੀ ਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ।
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ।
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਔਰ ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ,
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ।
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਸੁੱਟ ਕੇ ਆ ਜਾਏ
1: ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ, ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ।
0: ਬਿਲਕੁਲ ਜੀ,
1: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚੀਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ, ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ 'ਚ ਬਹੁਤ ਕੋਨਫੀਡੈਂਸ ਆ, ਜਿਹ 'ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੋ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ
0: ਆ ਜਾਂਦਾ। ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
0: ਹਾਂਜੀ,
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: मैथ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ
0: ਠੀਕ ਹੈ ਜੀ
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ ਬਟ ਇਹ ਸਾਰਿਆਂ ਦੀ ਆਤਮਾ ਹੈ ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ ਨਾ ਫਿਜ਼ਿਕਸ ਦਾ ਗੁਜ਼ਾਰਾ ਹੈ ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ
1: ਬਿਲਕੁਲ
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ ਹੈ
1: ਹਾਂਜੀ ਹਾਂਜੀ
0: ਇਹ ਇੱਕ ਵਾਕਈ ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਤੋ ਸੰਜੀਵ ਸ਼ਰਮਾ ਜੀ ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ ਮੁਸਕਰਾਉਂਦੇ ਰਹੋ ਅਤੇ ਪ੍ਰੋਗਰਾਮ ਰੁਜ਼ਗਾਰ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ ਅਤੇ ਰੱਬ ਰਾਖਾ ਖੁਸ਼ ਰਹੋ ਮੁਸਕਰਾਉਂਦੇ ਰਹੋ।

0: ದ್ವಾಪರ್ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
2: ਜਰਨਲਿਜ਼ਮ ਚ ਕਰਵਾਉਂਦੇ ਆ।
1: ਅੱਛਾ
2: ਤਾਂ
1: ਜੀ
2: ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ
2: ਗ੍ਰੈਜੂਏਸ਼ਨ,
1: ਜੀ
2: ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
2: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
2: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ
1: ਜੀ
2: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
1: ਹਾਂਜੀ
2: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ
2: ਤੇ
1: ਇਲੈਕਟ੍ਰੋਨਿਕ
2: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ,
2: ਹਾਂਜੀ
1: ਉਹ
2: ਹਾਂਜੀ
1: ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ
2: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ
1: ਅੱਛਾ ਜੀ
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
2: ਲਿਖਣ ਦਾ,
1: ਪੇਸ਼ ਕਰਨੀ,
2: ਹਾਂਜੀ
1: ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ
2: ਹਾਂਜੀ
1: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ
2: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ
2: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ
2: ਸੋਸ਼ਲ
1: ਹੈਗਾ। ਸੋਸ਼ਲ ਮੀਡੀਆ
2: ਹਾਂਜੀ
1: ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ ਖਾਸ ਕਰਕੇ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ
2: ਬਿਲਕੁਲ
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
2: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ
2: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ, ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਏ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ
2: ਹਾਂਜੀ
1: ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ, ਕਿਸੇ 'ਤੇ ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ, ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ ਹੈ, ਅਗਰ ਉਹ ਪਹਿਚਾਨ ਲੈਂਦਾ ਹੈ ਉਸ ਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਉਹ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ,

0: ਉਹਨਾਂ ਦੇ ਵੀਡੀਓ
1: ਬਿਲਕੁਲ
0: ਬਣਾ ਕੇ ਜਾਂ ਅਸੀਂ ਹੋਰ
1: ਹਾਂਜੀ
0: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
1: ਹਾਂਜੀ
0: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
1: ਬਿਲਕੁਲ
0: ਅਤੇ
1: ਬਿਲਕੁਲ
0: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
1: ਹਾਂ ਬਿਲਕੁਲ
0: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
1: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
0: ਹਾਂਜੀ
1: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ, ਤਾਂ
0: ਜਾਂ
1: ਉਹਨਾਂ
0: ਉਹਨਾਂ ਦੇ
1: ਨੂੰ,
0: ਵਿਊ ਜ਼ਿਆਦਾ ਹੁੰਦੇ ਆ।
1: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
0: ਹਾਂਜੀ
1: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ। ਤਾਂ
0: ਹਾਂਜੀ,
1: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ ਇੱਕ।
0: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
1: ਸਭ।
0: ਵਿਅਸਤ
1: ਹਾਂਜੀ
0: ਕਰਦੇ ਨੇ।
1: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ, ਕਿਸੇ ਵੀ ਨਾਲ ਅਟੈਚਡ ਹੋਣ,
0: ਹਾਂਜੀ
1: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਜੋ
0: ਜੀ,
1: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
0: ਹਾਂਜੀ
1: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
0: ਹਾਂਜੀ
1: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
0: ਬਿਲਕੁਲ,
1: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
0: ਬਿਲਕੁਲ ਜੀ,
1: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
0: ਬਿਲਕੁਲ
1: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
0: ਹਾਂਜੀ ਹਾਂਜੀ,
1: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਆਪਣੇ
0: ਜੀ,
1: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
0: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
1: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ, ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇੋਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
0: ਹਾਂਜੀ
1: ਧੰਨਵਾਦ ਜੀ।
0: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ

ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ವಾಪಾ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ. ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ. ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ. ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ.
2: ਥੈਂਕ ਯੂ.
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ. ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ.
1: ਜੀ ਜੀ.
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ. ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ.
1: ਜੀ ਜੀ.
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ. ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ.
1: ਜੀ.
2: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ.
1: ਬਿਲਕੁਲ ਬਿਲਕੁਲ.
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ.
1: ਜੀ ਜੀ ਜੀ ਜੀ. ਸੋ ਇਹ ਆਪਣੇ ਆਪ ਦੇ ਵਿੱਚ ਹੀ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ. ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ. ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ.
2: ਹਾਂਜੀ.
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ. ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ.
1: ਜੀ.
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ.
1: ਜੀ ਜੀ.
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ. ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ.
1: ਜੀ.
2: ਮੈਂ ਤੈਨੂੰ ਜੋ ਕਿਹਾ ਬਸ
1: ਜੇ
2: ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ ਹੈ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ. ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ. ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ.
1: ਜੀ ਜੀ ਜੀ.
2: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ.
1: ਜੀ ਜੀ.
2: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ.
1: ਜੀ ਜੀ ਜੀ. ਬਿਲਕੁਲ ਬਿਲਕੁਲ.
2: ਇਹ ਆਪਣੇ ਆਮ ਚੱਲਦਾ.
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ.
2: ਸਭ ਤੋਂ ਜ਼ਿਆਦਾ ਪਾਪੂਲਰ ਹੈ. ਠੀਕ ਹੈ.
1: ਬਿਲਕੁਲ.
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ.
1: ਜੀ ਜੀ.
2: ਠੀਕ ਹੈ.
1: ਬਿਲਕੁਲ.
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ. ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ. ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ.
1: ਜੀ ਜੀ ਜੀ.
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ. ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ. ਜੀ ਜੀ ਜੀ.
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ.
1: ਜੀ ਜੀ. ਟੂ ਵੇ ਕਮਿਊਨੀਕੇਸ਼ਨ.
2: ਟੂ ਵੇ ਕਮਿਊਨੀਕੇਸ਼ਨ ਹੈ. ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤੋਂ ਸੁਣਦੇ ਹੀ ਨਹੀਂ.
1: ਜੀ ਜੀ. ਬਿਲਕੁਲ ਬਿਲਕੁਲ ਬਿਲਕੁਲ.
2: ਹੈ ਨਾ.
1: ਜੀ.
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ.
1: ਬਿਲਕੁਲ ਠੀਕ ਹੈ.
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ, ਦੈਟ ਇਜ਼ ਅਥੋਰੀਟੇਟਿਵ। ਠੀਕ ਹੈ, ਇੱਕ ਹੈ ਥਰਡ ਜਿਸਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
1: ਪਰਮਿਸਿਵ
2: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ,
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ।
2: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ। ਉਹਨੂੰ ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ। ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
2: ਹਾਂਜੀ, ਠੀਕ ਹੈ,
1: ਬਿਲਕੁਲ।
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੇ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
2: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
1: ਜੀ ਜੀ,
2: ਬੱਚੇ ਲਈ ਨਹੀਂ ਹੈ,
1: ਬਿਲਕੁਲ ਬਿਲਕੁਲ।
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
2: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ ਬਣਦਾ,
2: ਉਹ ਨਹੀਂ ਬਣਦਾ ਉਹਨਾਂ ਦਾ,
1: ਬਿਲਕੁਲ ਬਿਲਕੁਲ ਜੀ।
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ,
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ।
2: ਹਾਂਜੀ, ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ,
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ,
2: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
2: ਬਿਲਕੁਲ,
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ
1: ਜੀ ਜੀ ਜੀ,
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ,
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਮਤਲਬ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ।
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਪੀੜੀ ਦਰ ਪੀੜੀ ਚੱਲ ਰਿਹਾ,
2: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ,
2: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ,
1: ਬਿਲਕੁਲ
2: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
2: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ,
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ।
1: ਬਿਲਕੁਲ ਬਿਲਕੁਲ ਜੀ ਬਿਲਕੁਲ,
2: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
2: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
2: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ,
2: ਬਿਲਕੁਲ
1: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
1: ਬਿਲਕੁਲ ਠੀਕ ਹੈ,
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ,
1: ਬਿਲਕੁਲ।
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ,
1: ਠੀਕ ਹੈ।
2: ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ, ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ, ਇਸ ਤੋਂ ਵੱਧ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ, ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਹੈ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ, ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
1: ਬਿਲਕੁਲ ਬਿਲਕੁਲ ਬਿਲਕੁਲ, ਹਾਂ ਉਹਨਾਂ ਨੂੰ ਇਹ ਘਰ ਕਰ ਜਾਂਦੇ,
2: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ,
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ, ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ
1: ਜੀ ਜੀ ਜੀ, ਬਿਲਕੁਲ,
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ, ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਕੋਈ ਬਹੁਤਾ
2: ਬੱਚੇ ਦਾ ਕੋਈ ਕਸੂਰ ਨਹੀਂ ਹੈ,
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ, ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ, ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ,
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ,
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
2: ਕਿੱਥੇ ਸਟੈਂਡ, ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ,
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਉਹ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ, ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ,
1: ਜੀ ਜੀ ਜੀ ਬਿਲਕੁਲ ਠੀਕ ਹੈ।
2: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ
2: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲੈ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ।
1: ਜੀ
2: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਪੈਣੇ ਆ
1: ਬਿਲਕੁਲ,
2: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ। ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ। ਬਿਲਕੁਲ ਬਿਲਕੁਲ ਜੀ, ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ ਥੋਪਿਆ ਜਾਂਦਾ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਸੀ ਬੱਚਾ ਬਣੇ, ਉਹ
2: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
2: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਆ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
2: ਬੱਚੇ ਇੱਕ ਇੰਡੀਵਿਜੁਅਲ ਐਂਟਾਇਟੀ ਹੈ
1: ਜੀ ਜੀ,
2: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ।
1: ਬਿਲਕੁਲ,
2: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ। ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਆ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ।
1: ਜੀ ਜੀ ਬਿਲਕੁਲ,
2: ਠੀਕ ਹੈ, ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ, ਨਹੀਂ ਤੁਹਾਨੂੰ ਉਸ ਤੋਂ ਚੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ।
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
2: ਬਿਲਕੁਲ ਹੋ ਰਿਹਾ
1: ਹੈ, ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ। ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
2: ਹਾਂ
1: ਉਹ ਕਹੇਗਾ ਛੱਡੋ ਪਰੇ,
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
2: ਠੀਕ ਹੈ।
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
2: ਇੱਕ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
2: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ।
1: ਜੀ ਜੀ,
2: ਤੁਸੀਂ ਉਹ ਖਰਾਬ ਕਰਤਾ,
1: ਬਿਲਕੁਲ।
2: ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ।
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ।
2: ਦਿਸ ਇਜ਼ ਨਾਟ ਕੁਆਲਿਟੀ ਟਾਈਮ। ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਓਨਾ ਹੀ ਹੈ, 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ,
1: ਬਿਲਕੁਲ ਬਿਲਕੁਲ।
2: ਪ੍ਰਾਇਰਟੀ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ।
2: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ।
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ, ਉਹਨਾਂ ਨੂੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
2: ਹਾਂਜੀ,
1: ਇਹ ਕਿਵੇਂ ਹੁੰਦਾ ਹੈ? ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ ਹੈ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ।
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ
2: ਜ਼ਿੰਦਗੀ
1: ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
1: ਬਿਲਕੁਲ
2: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
2: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ।
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ।
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
2: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ। ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: जी जी जी
2: फिर
1: जी
2: मैं कहूंगी फिर प्रॉब्लम कितने आई, पेरेंटिंग आई ना।
1: उत्थे आई बिल्कुल, बच्चा ते कोरिस लेट
2: हाँ,
1: सी
2: बच्चा कोरिस लेट सी।
1: जी जी बिल्कुल,
2: जदों ਤੁਸੀਂ ਉਸ ਦੀਆਂ ਐਕਟੀਵਿਟੀਜ਼ ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ,
1: ਹਾਂ
2: ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ।
1: ਬਿਲਕੁਲ ਬਿਲਕੁਲ
2: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ
2: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ
2: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ
2: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
2: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ
2: ਤਾਂ
1: ਹੈਗੀ ਹੈ,
2: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
2: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
2: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
2: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
1: ਜੀ ਜੀ ਜੀ ਜੀ
2: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
2: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
2: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
2: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ। ਹਾਂਜੀ,
1: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
2: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ
2: ਤੁਸੀਂ ਉਸ ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਝ ਹੋ ਗਿਆ ਜੀ।
2: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
2: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਦਿਓ ਸਮਰਜੀਤ ਸਿੰਘ ਸ਼ਰਮਾ ਆ ਗਿਆ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ 34ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਸਾਡੇ ਸ਼ਾਇਰ ਦੋਸਤ ਹਨ, ਉਹ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਤੇ ਸਰੋਤਿਆਂ ਦਾ ਮਨੋਰੰਜਨ ਜਿੱਥੇ ਕਰਦੇ ਨੇ, ਉਸ ਦੇ ਗਿਆਨ ਦੇ ਵਿਚ ਵਾਧਾ ਵੀ ਕਰਦੇ ਨੇ। ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪੰਜਾਬੀ ਦੇ ਸ਼ਾਇਰ ਦੇਵ ਰੌਲਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਦੇਵ ਰੌਲਕੇ ਜੀ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਉਤੇ ਪਹਿਲੀ ਵਾਰੀ ਆ ਰਹੇ ਨੇ ਤੇ ਇਸ ਲਈ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਆ ਤੇ ਦੇਵ ਰੌਲਕੇ ਜੀ ਨੂੰ ਜਿਹੜਾ ਆ ਗੁਜ਼ਾਰਿਸ਼ ਕਰਦੇ ਆ ਉਹ ਆਣ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ। ਦੇਵ ਰੌਲਕੇ ਜੀ,
2: ਸਤਿ ਸ੍ਰੀ ਅਕਾਲ ਜੀ। ਮੈਂ ਦੇਵ ਰੌਲਕੇ ਇੱਕ ਰਚਨਾ ਸਾਂਝੀ ਕਰਨ ਲੱਗੇ ਆ ਜੀ, ਉਮੀਦ ਆ ਪਸੰਦ ਕਰੋਗੇ। ਲਿਖਿਆ ਜੀ, ਹੋਬੇ ਹੌਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਹੋਬੇ ਹੌਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਦਿਲੋਂ ਕੱਢ ਦਈਏ ਡਰ ਹਾਰ ਜਾਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਕਿਤੇ ਕੁੱਲੀਆਂ ਤੇ ਢਾਰੇ ਕਿਤੇ ਬਲਖ ਬਖਾਰੇ, ਕਿਤੇ ਬਲਖ ਬਖਾਰੇ ਕਿਤੇ ਛੱਜੂ ਦੇ ਚਵਾਰੇ, ਉੱਚੇ ਮਹਿਲ ਮਨਾਰੇ, ਉੱਚੇ ਮਹਿਲ ਮਨਾਰੇ, ਮੁੱਖ ਚੁੰਮਦੇ ਪਏ ਆ ਅਸਮਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਈ ਲੱਗੇ ਬੈਠੇ ਗੁੱਠੇ ਤਨੋ ਨੰਗੇ ਢਿੱਡੋਂ ਭੁੱਖੇ, ਤਨੋ ਨੰਗੇ ਢਿੱਡੋਂ ਭੁੱਖੇ, ਛੱਤ ਹੈ ਨੀ ਸਿਰ ਉੱਤੇ, ਪਏ ਸੜਕਾਂ ਤੇ ਸੁੱਤੇ, ਪਏ ਸੜਕਾਂ ਤੇ ਸੁੱਤੇ, ਹਾਲ ਖਾਕ ਜਿਹਾ ਹੋਇਆ ਇਨਸਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਚਿਹਰੇ ਸਦਾ ਰੋਣ ਹੱਕੇ ਹੁਣ ਚੌਂਕਾਂ 'ਚ ਇਕੱਠੇ, ਹੁਣ ਚੌਂਕਾਂ 'ਚ ਇਕੱਠੇ, ਮਾਤਾ ਬੂਹੇ ਬੈਠੀ ਤੱਕੇ, ਪੁੱਤ ਨਸ਼ਿਆਂ ਨਾ ਡੱਕੇ, ਪੁੱਤ ਨਸ਼ਿਆਂ ਨਾ ਡੱਕੇ, ਬੈਰੀ ਬਣ ਗਿਆ ਆਪਣੀ ਹੀ ਜਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਉਹਨੇ ਦਿੱਤੀ ਨਾ ਦਿਖਾਲੀ, ਉਹਨੇ ਦਿੱਤੀ ਨਾ ਦਿਖਾਲੀ, ਬੜੀ ਕਰ ਗਏ ਕਾਹਲੀ, ਬੜੀ ਕਰ ਗਏ ਕਾਹਲੀ, ਧੀ ਨੇ ਪੱਤ ਵੀ ਗੁਆਲੀ, ਰੋਂਦੀ ਜਾਵੇ ਨਾ ਸੰਭਾਲੀ, ਰੋਂਦੀ ਜਾਵੇ ਨਾ ਸੰਭਾਲੀ, ਚੋਵੇ ਹੰਝੂਆਂ ਚੋ ਹੁਸਨ ਰਕਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਜਦੋਂ ਪਾਉਂਦੀ ਹੈ ਨਗੰਦੇ, ਜਦੋਂ ਪਾਉਂਦੀ ਹੈ ਨਗੰਦੇ, ਸਮਾਂ ਸੋਚਦਿਆਂ ਲੰਘੇ ਬਾਪੂ ਕਰੇ ਕੰਮ ਧੰਦੇ, ਬਾਪੂ ਕਰੇ ਕੰਮ ਧੰਦੇ, ਇਹਨਾਂ ਬਣਨਾ ਨਹੀਂ ਬੰਦੇ, ਮਾਰੇ ਮੁਸ਼ਕ ਦੋਹਾਂ ਦੇ ਕੋਲੋਂ ਲਾਹਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਵੱਡੀ ਰੱਖਿਓ ਨਾ ਇੱਛਾ, ਵੱਡੀ ਰੱਖਿਓ ਨਾ ਇੱਛਾ, ਕਰੋ ਨੇਕੀਆਂ ਦਾ ਕਿੱਤਾ, ਕਰੋ ਨੇਕੀਆਂ ਦਾ ਕਿੱਤਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ, ਬੰਦਾ ਆਪ ਜ਼ਿੰਮੇਵਾਰ ਨਫੇ ਨੁਕਸਾਨ ਦਾ। ਸਮਾਂ ਮਾੜਾ ਕਦੇ ਚੰਗਾ ਰੱਖੇ ਹੌਂਸਲਾ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਬਹੁਤ ਧੰਨਵਾਦ ਜੀ, ਮਿਹਰਬਾਨੀ।
1: ਓਕੇ ਜੀ, ਤੋਂ ਬਾਅਦ ਹੁਣ ਮੈਂ ਜਲੰਧਰ ਬਸਤੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ, ਜਿਹੜੇ ਸਾਡੇ ਕਵੀ ਦਰਬਾਰਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਉਹ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
3: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ। ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੀਪ ਰਸਨ ਜੀ ਨੂੰ। ਦੀਪ ਰਸਨ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਜਿਹੜਾ ਕਿ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਏ ਤੇ 1947 ਦੇ ਵਿਚ ਜਿਹੜਾ ਪੂਰੀ ਤਰ੍ਹਾਂ ਉਜੜ ਗਿਆ ਸੀ ਤੇ ਇਸ ਵੇਲੇ ਉਹ ਮੁੜ ਕੇ ਫਿਰ ਜਿਹੜਾ ਆ ਘੁੱਗ ਬਸਣ ਲੱਗ ਪਿਆ ਏ ਤੇ ਉਸ ਸ਼ਹਿਰ ਦੇ ਵਿਚ ਆਪਣਾ ਕਾਰੋਬਾਰ ਕਰਦਾ ਸਾਡਾ ਸ਼ਾਇਰ ਦੀਪ ਰਸਨ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ। ਦੀਪ ਰਸਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਨਿੱਘਾ ਸਵਾਗਤ ਹੈ।
4: ਪਿੰਡੋਂ ਅਸੀਂ ਚਾਰ ਟਰਾਲੀਆਂ ਲੈ ਕੇ ਆਏ, ਇਹ ਦੋ ਟਰਾਲੀਆਂ ਪੂਰੀਆਂ ਰਾਸ਼ਨ ਦੀਆਂ, ਪੂਰਾ ਪ੍ਰਬੰਧ ਲੈ ਕੇ ਆਇਆ, ਨਾਲ ਕੱਪੜਾ ਲੀੜਾ ਸਾਰਾ ਫੁੱਲ ਲੈ ਕੇ ਆਇਆ, ਘਰੇ ਇਹ ਗੱਲ ਕਹਿ ਕੇ ਆਇਆ ਵੀ ਮੰਜੇ ਖੜੇ ਰੱਖਣੇ ਆ, ਜੇ ਤਾਂ ਆ ਗਏ ਤੁਹਾਡਾ ਤੇ ਉਹ ਨਹੀਂ ਠੀਕ ਆ।

0: ਜਾਂ ਦੇ ਵਿਚ ਉੱਚੀ ਉੱਚੀ ਰੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ, ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ। ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ। ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧੰਨਵਾਦ ਜੀ।
1: ਕੌਰ ਜਸੋਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਇੱਕ ਨਵੇਂ ਸ਼ਾਇਰ, ਜਿਨ੍ਹਾਂ ਨਾਲ ਮੁਲਾਕਾਤ ਸਾਡੀ ਜਿਹੜੀ ਆ ਉਹ ਕਰਵਾਈ ਆ ਸਾਡੇ ਗੀਤਕਾਰ ਪਟਿਆਲਾ ਤੋਂ ਹਨ, ਹਰਦੀਪ ਦੀਪ ਜੀ। ਹਰਦੀਪ ਦੀਪ ਜੀ ਨੇ ਸਾਡੀ ਜਿਹੜੀ ਮੁਲਾਕਾਤ ਕਰਾਈ ਹੈ ਉਹ ਕਰਵਾਈ ਹੈ ਬਲਵੀਰ ਲਹਿਰੀ ਜੀ ਨਾਲ। ਬਲਵੀਰ ਲਹਿਰੀ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਸੀਂ ਬਲਵੀਰ ਲਹਿਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ ਤੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਕਵੀ ਦਰਬਾਰਾਂ ਦੇ ਵਿੱਚ ਲਗਾਤਾਰ ਆਉਂਦੇ ਰਹਿਣਗੇ। ਲਹਿਰੀ ਸਾਹਿਬ ਜੀ ਆਇਆਂ ਨੂੰ।
2: ਹਾਂਜੀ, ਮੇਰੀ ਇਹ ਰਚਨਾ ਜੀ ਗੱਲ ਸੁਣ ਦਿੱਲੀਏ, ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ, ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ। ਹੋਸ਼ ਵੇਖ ਕੇ ਦੇਸ਼ ਦੇ ਕਿਰਤੀਆਂ ਦਾ, ਜਾਪਦੀ ਗਈ ਏ ਹਿੱਲ ਦਿੱਲੀਏ, ਜਾਪਦੀ ਗਈ ਏ ਹਿੱਲ ਦਿੱਲੀਏ। ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ। ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ। ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ। ਭਲਾ ਦੇਸ਼ ਦਾ ਫਰਜ਼ ਹੁੰਦਾ ਹਾਕਮਾਂ ਦਾ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ। ਗੱਲ ਸੁਣੀਏ ਤੇ ਨਾਲੇ ਸੁਣਾਈਏ ਬੀਬਾ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ। ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ। ਬਹੁਤਾ ਸਬਰ ਅਜਮਾਨਾ ਕਿਰਤੀਆਂ ਦਾ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ। ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ। ਧੰਨਵਾਦ ਜੀ।

0: ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸ਼ਾਇਰਾ ਪ੍ਰਭਜੋਤ ਪ੍ਰਭ ਜੀ ਨੂੰ ਜਿਹੜੇ ਕਿ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਕਵੀ ਦਰਬਾਰ ਦੇ ਵਿਚ ਪਹਿਲਾਂ ਵੀ ਆ ਚੁੱਕੇ ਨੇ ਤੇ ਇਸ ਵਾਰ ਫੇਰ ਉਹ ਸਾਡੇ ਸੱਦੇ ਦੇ ਉੱਤੇ ਜਿਹੜਾ ਵਿਸ਼ੇਸ਼ ਤੌਰ ਤੇ ਆਏ ਨੇ ਤੇ ਆਸ ਕਰਦੇ ਆ ਕਿ ਉਹ ਸਾਡੇ ਸਰੋਤਿਆਂ ਨੂੰ ਜਿਹੜਾ ਆ ਸ਼ਿਰਸ਼ਾਰ ਕਰਨਗੇ ਪ੍ਰਭਜੋਤ ਪ੍ਰਭ ਜੀ ਜੀ ਆਇਆਂ ਨੂੰ।
1: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਆਪ ਜੀ ਦੇ ਸਾਹਮਣੇ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਰ ਮੈਦਾਨ ਫਤਿਹ। ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ ਰੌਣਕ ਲਾ ਦੇਈਦੀ। ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ।

ਮਾਨ ਸਾਡਾ ਹਰ ਮੈਦਾਨ ਫਤਿਹ ਇਹ ਅਭਿਮਾਨ ਸਾਡਾ ਹੱਕ ਸੱਚ ਦੀ ਜੰਗ ਵੀ ਜਿੱਤ ਲੈਣੀ ਜਿੱਤ ਲੈਣੀ ਹਾਂ ਜਿੱਤ ਲੈਣੀ ਹੱਕ ਸੱਚ ਦੀ

ਦਰਬਾਰ ਸਾਡਾ ਠੰਡੇ ਬੁਰਜਾਂ ਚ ਰਹੇ ਹੌਸਲੇ ਬੁਲੰਦ ਸਾਡੇ ਬੁਲੰਦ ਸਾਡੇ ਹਾਂ ਬੁਲੰਦ ਸਾਡੇ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਸਾਨੂੰ ਥਾਪੜ

0: ਤੇ ਸੁੱਚਾ ਕਿਰਦਾਰ ਸਾਡਾ, ਇੰਨਾ ਉੱਚਾ ਤੇ ਸੁੱਚਾ ਕਿਰਦਾਰ ਸਾਡਾ, ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇ ਦੀ, ਲਾ ਦੇ ਦੀ ਰੌਣਕ ਲਾ ਦੇ ਦੀ, ਅਸੀਂ ਜਿੱਥੇ ਬੈਠ ਜਾਈਏ ਉਹ ਕਰਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਰਬਾਰ ਸਾਡਾ। ਧੰਨਵਾਦ ਜੀ।
1: ਪ੍ਰਭਜੋਤ ਪ੍ਰਭਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਚਿੱਕਾ ਤੋਂ ਸੇਵਾ ਸਿੰਘ ਨੂਰਪੁਰੀ ਜੀ ਨੂੰ, ਜਿਹੜੀਆਂ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਉਹ ਆਪਣੀ ਕਿਸਾਨ ਲਹਿਰ ਨਾਲ ਸੰਬੰਧਿਤ ਇਕ ਰਚਨਾ ਲੈ ਕੇ ਹਾਜ਼ਰ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
2: ਕਵੀ ਜਨੋ, ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੀ, ਜਾਗ ਪਿਆ ਹੈ ਧਰਤੀ ਪੁੱਤਰ। ਸੁੰਨੇ ਸੁੰਨੇ ਖੇਤ ਪਏ ਨੇ ਅੱਜ, ਸੁੰਨੇ ਸੁੰਨੇ ਪਏ ਨੇ ਵਿਹੜੇ, ਜਾਗ ਪਏ ਹਾਂ ਜਾਣ ਨਾ ਦੇਣੇ, ਹੱਕ ਖੋਣ ਆਏ ਜਿਹੜੇ, ਬਾਬਾ ਪੋਤਾ ਕਰਨ ਸਲਾਹਾਂ, ਬੈਠ ਗਿਆ ਮੰਜੀ ਡਾਹ ਕੇ, ਚਲੋ ਜਵਾਨੋ ਮਾਰੋ ਹਮਲਾ, ਫਿਰ ਕੀ ਲੱਭਣਾ ਪਿਛਤਾ ਕੇ, ਸੱਸ ਬਹੁ ਵੀ ਛੱਡ ਕੇ ਚੌਂਕਾ, ਹਾਂ ਦੇ ਵਿਚ ਹਾਂ ਮਿਲਾਵਣ, ਮਤਾਂ ਅਵਲਾ ਆ ਕੇ ਸਾਨੂੰ ਘਰ ਹੀ ਨਾ ਛੱਡ ਜਾਵਣ, ਪਿੰਡ ਪਿੰਡ ਜਾ ਹੋਕਾ ਦੇ ਕੇ, ਸੁੱਤੇ ਪਏ ਆਵਾਮ ਜਗਾਵੋ, ਜੋੜ ਟਰੈਕਟਰ ਪਾ ਕੇ ਟਰਾਲੀ, ਜੋੜ ਟਰੈਕਟਰ ਪਾ ਕੇ ਪਾ ਟਰਾਲੀ, ਚਲੋ ਦਿੱਲੀ ਜਾ ਹਲਾਵੋ, ਜਾਗਿਆ ਪੰਜਾਬ ਹੈ ਸਾਰਾ, ਜਾਗ ਉਠਿਆ ਹਰਿਆਣਾ, ਜਾਗੋ ਸਾਰੇ ਭਾਰਤ ਘੁੰਮੀ, ਜਾਗਿਆ ਹੈ ਕਿਰਤੀ ਲਾਣਾ, ਕਿਰਤੀ ਕਿਸਾਨ ਇਕੱਠੇ ਹੋਏ, ਰਲਮਲ ਬਿਉਂਤ ਬਣਾਈ, ਕਿੰਜ ਟਾਲੀਏ ਇਹ ਆਫ਼ਤ, ਸਰਕਾਰਾਂ ਗਲੇ ਚ ਪਾਈ, ਬਣਾ ਕਾਫਲੇ ਦਿੱਲੀ ਪਹੁੰਚੇ, ਬੈਠ ਗਏ ਛਾਉਣੀ ਪਾ ਕੇ, ਮੋੜਨਗੇ ਦਰ ਜਾ ਕੇ ਭਾਜੀ, ਹੁਣ ਲੂਣ ਮਸਾਲੇ ਪਾ ਕੇ, ਸਿਰ ਤਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ, ਸਿਰ ਤਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਧੰਨਵਾਦ ਜੀ।
1: ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ ਨੂੰ। ਉਹ ਵੀ ਕਿਸਾਨ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹੇ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਤੋਂ ਮਾਸਟਰ ਬਨਾਰਸੀ ਦਾਸ ਰਤੇਵਾਲ ਜੀ ਨੂੰ। ਉਹ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਆਪਣੀ ਇਕ ਅਧਿਆਤਮਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਨਾਰਸੀ ਦਾਸ ਰਤੇਵਾਲ ਜੀ, ਤੁਹਾਡਾ ਸਵਾਗਤ ਹੈ।
4: ਚੰਗਾ ਕਿਰਤ ਕਮਾਈ ਕਰਦੇ ਹੋਇਆ ਧਿਆਨ ਉਹਦੇ ਵੱਲ ਲਾਉਣਾ ਚੰਗਾ, ਬਾਬੇ ਨਾਨਕ ਦਾ ਹੈ ਕਹਿਣਾ ਵੰਡ ਕੇ ਸ਼ਕਣ ਛਕਾਉਣਾ ਚੰਗਾ, ਇੱਕ

0: ਸ੍ਰੀ ਦਸਰਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸੀ ਸਾਡੀ ਸ਼ਹਿਰ ਹੈ ਸੁਨੀਲ ਕੁਮਾਰੀ ਸ਼ਰਮਾ ਜੀ ਨੂੰ। ਸੁਨੀਲ ਕੁਮਾਰੀ ਸ਼ਰਮਾ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਏਗੀ। ਇਹ ਕਵਿਤਾ ਹੈ ਕਿਸਾਨ ਘੋਲ ਦੀ ਹਮੈਦ ਦੇ ਵਿਚ। ਆਮ ਤੌਰ ਤੇ ਮਤਲਬ ਜਿਹੜਾ ਆ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਵੀ ਕਿਸਾਨ ਘੋਲ ਜਿਹੜਾ ਆ ਪੰਜਾਬ ਤੇ ਹਰਿਆਣਾ ਦੇ ਸਿਰਫ ਕਿਸਾਨਾਂ ਦਾ ਏ, ਪਰ ਨਹੀਂ, ਇਹ ਪੰਜਾਬੀਆਂ ਦਾ ਘੋਲ ਨਹੀਂ ਜਾਂ ਹਰਿਆਣੇ ਵਾਲਿਆਂ ਦਾ ਘੋਲ ਨਹੀਂ, ਇਹ ਅਸਲ ਵਿਚ ਹਿੰਦੁਸਤਾਨ ਦੇ ਕਿਸਾਨਾਂ ਦਾ ਘੋਲ ਏ। ਤੇ ਇਸ ਘੋਲ ਨੂੰ ਲੈ ਕੇ ਜਿਹੜੇ ਆ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿਚ ਕਵਿਤਾਵਾਂ ਰਚੀਆਂ ਗਈਆਂ ਨੇ। ਤੇ ਇਸੇ ਤਰ੍ਹਾਂ ਸੁਨੀਲ ਕੁਮਾਰੀ ਜੀ ਹਿੰਦੀ ਦੇ ਵਿਚ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਸੁਨੀਲ ਕੁਮਾਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਲਾਈਵ ਕਵੀ ਦਰਬਾਰ ਕੇ ਸਾਰੇ ਸ਼੍ਰੋਤਾਓਂ ਕੋ ਮੇਰੀ ਪਿਆਰ ਭਰੀ ਨਮਸਕਾਰ। ਸਾਥੀਓ, ਆਪ ਸਬਕੋ ਗਿਆਤ ਹੈ ਕਿ ਆਜ ਕੇ ਕਵੀ ਦਰਬਾਰ ਮੇ ਕਿਸਾਨ ਸੰਘਰਸ਼ ਕੀ ਕੇ ਸਾਥ ਜੁੜੀ ਹੋਈ ਰਚਨਾਏ ਆਪਕੇ ਸਮਕਸ਼ ਪ੍ਰਸਤੁਤ ਕੀ ਜਾਏਗੀ, ਜਿਸਕੇ ਲਿਏ ਮੈਂ ਸ਼੍ਰੀ ਹਰਬੰਸ ਸਿੰਘ ਜੀ ਕਾ ਤਹਿ ਦਿਲ ਸੇ ਧੰਨਵਾਦ ਕਰਤੀ ਹੂੰ ਕਿ ਉਨ੍ਹੋਂਨੇ ਦੇਸ਼ ਮੇ ਚਲ ਰਹੇ ਜਵਲੰਤ ਮੁੱਦੇ ਕੇ ਪ੍ਰਤੀ ਜਾਗਰੂਕ ਕਰਨੇ ਕੀ ਪੇਸ਼ਕਾਰੀ ਸ਼ੁਰੂ ਕੀ ਹੈ। ਹਮਾਰੇ ਦੇਸ਼ ਮੇ ਤੀਨ ਨਏ ਕ੍ਰਿਸ਼ੀ ਕਾਨੂੰਨ ਜੋ ਬਣਾਏ ਜਾ ਰਹੇ ਹੈ ਵੇ ਕ੍ਰਿਸ਼ੀ ਕਿਸਾਨ ਹਿਤੇਸ਼ੀ ਨਹੀਂ ਹੈ। ਅੱਜ ਹਮਾਰੇ ਦੇਸ਼ ਕੇ ਕਿਸਾਨ ਹੀ ਨਹੀਂ ਬਲਕਿ ਔਰ ਕਈ ਦੇਸ਼ੋਂ ਕੇ ਕਿਸਾਨ ਵੀ ਇਸ ਕ੍ਰਿਸ਼ੀ ਕਾਨੂੰਨੋਂ ਕੇ ਖਿਲਾਫ ਜੰਗ ਮੇ ਕੂਦ ਪੜੇ ਹੈ। ਤੋ ਕਿਉਂ ਨਾ ਹਮ ਸਬ ਇਨਕਾ ਸਾਥ ਦੇਕਰ ਆਪਣੀ ਰਚਨਾਓਂ ਕੇ ਮਾਧਿਅਮ ਸੇ ਹਮਾਰੇ ਕਿਸਾਨ ਭਾਈਓਂ ਕੀ ਹੌਸਲਾ ਅਫਜਾਈ ਕਰੇ, ਕਿਉਂਕਿ ਹਮ ਸਬ ਵੀ ਇਸੀ ਧਰਤੀ ਮਾਤਾ ਕੇ ਪੁੱਤਰ ਹੈ, ਕਿਸਾਨ ਬਨਾਮ ਇਨਸਾਨ। ਜੈ ਕਿਸਾਨ ਦੇਵਤਾ, ਜੈ ਜੈਕਾਰ ਹੋ, ਸਭ ਤਰਫ ਤੁਮਾਰਾ ਹੀ ਨਾਮ ਹੋ। ਉਪਜਾ ਅਨਾਜ ਖਾ ਕਰ ਹੀ ਹਮਨੇ ਜਿੰਦਗੀ ਪਾਈ ਹੈ, ਆਪਣਾ ਜੀਵਨ ਔਰ ਮਹਿਲ ਬਣਾਇਆ ਹੈ, ਭੁੱਖ ਪਿਆਸ ਔਰ ਥਕਾਨ ਸੇ ਤੂਨੇ ਅੰਨ ਉਪਜਾਇਆ ਹੈ। ਲਹੂ ਪਸੀਨਾ ਆਪਣਾ ਖੇਤੋਂ ਮੇ ਬਹਾਇਆ ਹੈ, ਪੈਰੋਂ ਮੇ ਪੜੇ ਛਾਲੇ ਨਾ ਕਿਸੀ ਕੋ ਦਿਖਾਏ ਹੈ, ਫਟੇ ਪੁਰਾਣੇ ਕੱਪੜੋਂ ਮੇ ਹਲ ਚਲਾਇਆ ਹੈ। ਤੇਜ਼ ਧੁੱਪ, ਆਂਧੀ, ਬਾਰਿਸ਼, ਤੂਫਾਨ ਤੂਨੇ ਸਹਾ ਹੈ, ਪਰ ਉਫ ਨਾ ਕਹਾ ਨਾ ਹੀ ਘਬਰਾਇਆ ਹੈ। ਰਾਤ ਰਾਤ ਕੋ ਖੇਤੋਂ ਕੀ ਮੇੜ ਪਰ ਰਖਵਾਲੀ ਕਰਕੇ ਰਾਤ ਗੁਜ਼ਾਰੀ ਹੈ, ਪਰੰਤੂ ਕਿਆ ਇਹ ਆਜ ਕ੍ਰਿਸ਼ੀ ਕਾਨੂੰਨ ਬਣਾਨੇ ਵਾਲੀ ਸਰਕਾਰ ਅੰਧਿਆਰੀ ਹੈ? ਸੀਧਾ ਸਾਦਾ ਕਿਸਾਨ ਮਿੱਟੀ ਸੇ ਹੀ ਇਸਕਾ ਨਾਤਾ ਹੈ, ਤਪਤੀ ਧੁੱਪ ਮੇ ਆਪਣੇ ਆਪ ਕੋ ਜਲਾ ਕਰ ਬੰਜਰ ਭੂਮੀ ਪਰ ਫਸਲ ਉਗਾਤਾ ਹੈ, ਸੋਨੇ ਸੀ ਲਹਿਲਾਤੀ ਫਸਲ ਕੋ ਦੇਖ ਮੁਸਕਾਤਾ ਹੈ। ਫਸਲ ਹੀ ਨਹੀਂ, ਇਹ ਨਵ ਜੀਵਨ ਦੇਣੇ ਵਾਲੀ ਸ਼ਕਤੀ ਹੈ, ਸਾਰੇ ਸੰਸਾਰ ਕਾ ਭਰਤਾ ਇਸੇ ਪੇਟ ਹੈ, ਜਿਸੇ ਉਦਯੋਗ ਬਨਾਮ ਫੈਕਟਰੀਓਂ ਮੇ ਅਰਥ ਵਿਵਸਥਾ ਦੌੜਤੀ ਹੈ। ਭਗਵਾਨ ਕਾ ਸਮਾਨਾਰਥੀ ਪਰਿਆਯ ਹੈ ਮਿਹਨਤੀ ਕਿਸਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ। ਮੈਂ ਸੁਨੀਲ ਕੁਮਾਰੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਸੋ ਮਾਜਰਾ ਸੇ ਕਵਿਤਾ ਪੇਸ਼ ਕੀ ਹੈ। ਧੰਨਵਾਦ ਜੀ।
0: ਸੁਨੀਲ ਕੁਮਾਰੀ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ। ਕਮਲਦਾਸ ਜੀ ਇਸ ਰਚਨਾ ਦੇ ਵਿਚ ਕਹਿ ਰਹੇ ਨੇ ਵੀ ਮਨੁੱਖ ਦਾ ਸਿਰਫ ਸਰੀਰ ਦਾ ਹੋਣਾ ਹੀ ਨਹੀਂ, ਉਸ ਦਾ ਆਪਣੇ ਦਿਮਾਗ ਦੇ ਨਾਲ, ਆਪਣੇ ਮਨ ਦੇ ਨਾਲ ਜਿਹੜਾ ਆ ਮਨੁੱਖਤਾ ਦੇ ਭਲੇ ਲਈ ਜਿਹੜਾ ਕੰਮ ਕਰਨੇ ਬਹੁਤ ਜ਼ਰੂਰੀ ਨੇ। ਤੇ ਅਸਲ ਵਿਚ ਮਨੁੱਖ ਜਦੋਂ ਮਨੁੱਖਤਾ ਲਈ ਕੰਮ ਕਰਦਾ ਏ ਤਾਂ ਹੀ ਉਹ ਮਨੁੱਖ ਹੋਣ ਦਾ ਹੱਕਦਾਰ ਹੁੰਦਾ ਏ। ਕਮਲਦਾਸ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ ਕਿਸ ਕਾਮ ਕਾ।

तू जीवन फैला है ये किस काम का। जिंदगी के लिए जैसे जल और पवन,

0: ਅਰਦਾਸੀ ਤੋਂ ਬਾਅਦ ਸਾਡੀ ਸ਼ਾਇਰਾ ਲੁਧਿਆਣਾ ਵਾਸੀ ਮਨਜੀਤ ਮਾਨ ਜਿਹੜੀ ਆ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਮਨਜੀਤ ਮਾਨ ਦੀ ਰਚਨਾ ਜਿਹੜੀ ਆ ਇਸ ਵੇਲੇ ਭਾਰਤ ਭਰ ਦੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਲਾ ਕੇ ਬੈਠੇ ਹੋਏ ਨੇ ਉਨ੍ਹਾਂ ਦੀ ਹਮੈਦ ਦੇ ਵਿਚ ਲਿਖੀ ਹੋਈ ਉਨ੍ਹਾਂ ਦੀ ਕਵਿਤਾ ਹੈ। ਮਨਜੀਤ ਮਾਨ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
1: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਤ ਸਿੰਘ ਜੀ ਦਾ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਮੇਰਾ ਵਿਸ਼ਾ ਹੈ ਸੁਣ ਦਿੱਲੀ ਦੀ ਸਰਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਅਸੀਂ ਗੂੰਗੇ ਬੋਲੇ ਨਹੀਂ ਆ। ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਜ਼ੁਲਮ ਨੀ ਸਹਿਣਾ ਹੁਣ, ਅਸੀਂ ਜ਼ੁਲਮ ਨੀ ਸਹਿਣਾ ਹੁਣ। ਤੂੰ ਕੰਨ ਕਰਕੇ ਦੋਵੇਂ ਸੁਣ, ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਇੱਕ ਪੁੱਠਾ ਤੇ ਇੱਕ ਸਿੱਧਾ ਹੈ। ਲੈ ਰਾਹ ਆਪਣਾ ਤੂੰ ਚੁਣ, ਲੈ ਰਾਹ ਆਪਣਾ ਤੂੰ ਚੁਣ। ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ। ਅਜੇ ਨਹੀਂ ਮਾਰੇ ਲਲਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸਾਡੇ ਬਾਰੇ ਕਰਦੇ ਸ਼ੱਕ ਕਈ, ਸਾਡੇ ਬਾਰੇ ਕਰਦੇ ਸ਼ੱਕ ਕਈ। ਨਾ ਦਿਲ ਚ ਭੁਲੇਖੇ ਰੱਖ ਲਈ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਅਸੀਂ ਲੜਨੋ ਮਰਨੋ ਡਰਦੇ ਨਹੀਂ, ਅਸੀਂ ਲੜਨੋ ਮਰਨੋ ਡਰਦੇ ਨਹੀਂ। ਹੱਕ ਸੱਚ ਲਈ ਆਪੇ ਵਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ, ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ। ਜਿਹੜੇ ਕਦੇ ਕਿਤੇ ਨਹੀਂ ਝੁਕਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ। ਅਸੀਂ ਧੁੱਪਾਂ 'ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ, ਅਸੀਂ ਧੁੱਪਾਂ 'ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ। ਜੇ ਆਪਣੀ ਆਈ ਤੇ ਆ ਗਏ, ਜੇ ਆਪਣੀ ਆਈ ਤੇ ਆ ਗਏ। ਤੇਰੇ ਢਹਿ ਜਾਣੇ ਮੈਲ ਮੁਨਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਬਹੁਤ ਬਹੁਤ ਧੰਨਵਾਦ ਜੀ।
0: ਮਨਜੀਤ ਮਾਨ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਇੱਕ ਸ਼ਾਇਰ ਮਹਿੰਦਰ ਸਿੰਘ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਮਹਿੰਦਰ ਸਿੰਘ ਮਾਨ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ। ਉਨ੍ਹਾਂ ਦੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਪੈ ਚੁੱਕੀਆਂ ਨੇ, ਉਹ ਵੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਮਾਨ ਜੀ, ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਪੇਸ਼ ਹੈ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ। ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ। ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਖਬਰੇ ਬੁਢਾਪੇ 'ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ, ਖਬਰੇ ਬੁਢਾਪੇ 'ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ। ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ। ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ, ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ। ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ, ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਗਜ਼ਲ ਦਾ ਮਕਤਾ ਪੇਸ਼ਾ ਜੀ। ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ। ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ। ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ। ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ। ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਬਹੁਤ ਬਹੁਤ ਧੰਨਵਾਦ ਜੀ।
0: ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਹਰਜੀਤ ਰੂਬੀ। ਹਰਜੀਤ ਰੂਬੀ ਅੱਜ ਦੇ ਹਾਲਾਤਾਂ ਦੇ ਉੱਤੇ ਜਾਣ ਕੇ ਕਿਸਾਨ ਕੋਲ ਦੇ ਉੱਤੇ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਕਵੀ ਦਰਬਾਰ ਦੀ ਸ਼ਮੂਲੀਅਤ ਦਿੱਤੀ। ਤੇ ਮੈਂ ਆਪਣੇ ਦਿਲ ਦੇ ਖਿਆਲ ਇੱਕ ਗੀਤ ਰਾਹੀਂ ਦੁਆਬਾ ਰੇਡੀਓ 'ਚ ਪੇਸ਼ ਕਰਨ ਆਈ ਹਾਂ। ਸੋ ਮੇਰੇ ਗੀਤ ਦਾ ਮੇਨ ਮਕਸਦ ਹੈ ਦਿੱਲੀ ਨੂੰ ਵਰਜ, ਦਿੱਲੀ ਨੂੰ ਵਰਜ। ਮੇਰੇ ਗੀਤ ਦੀਆਂ ਲਾਈਨਾਂ ਆਪ ਦੀ ਰੂਬਰੂ ਹਨ ਜੀ। ਠਹਿਰ ਜਾਨੀ ਦਿੱਲੀ ਏ, ਰੋਕ ਲੈ ਆਪਣਿਆਂ ਕਬਜਿਆਂ ਨੂੰ। ਖੁੱਲੇ ਫਿਰਦੇ ਆ ਸ਼ੇਰ ਸੁੱਤੇ, ਨੀ ਤੂੰ ਰੋਕ ਨੀ ਸਕਦੀ ਜਜ਼ਬਿਆਂ ਨੂੰ। ਪੁਰਚਾ ਪੁਰਚਾ ਇਹ ਕੱਟ ਮਰੇ, ਲੜੇ ਦੀਨ ਕੇ ਅੰਨਦਾਤਾ ਕਹਾਉਂਦੇ ਜਗਦੇ, ਦਿਨ ਰਾਤ ਲੰਘਾਉਂਦੇ ਖੇਤ। ਕਿਉਂ ਵੈਰ ਕਮਾਵੇ ਮੁੱਠ ਤੋਂ, ਤੈਨੂੰ ਰਤਾ ਸ਼ਰਮ ਨਾ ਆਈ। ਤੇਥੋਂ ਕੁਛ ਲੈਣਾ ਨਾ, ਤੇਥੋਂ ਕੁਛ ਲੈਣਾ ਨਾ, ਸਾਡੀ ਬਹੁਤ ਹੈ ਕਿਰਤ ਕਮਾਈ। ਚੁਰਾਸੀ ਦੁਹਰਾਈ ਨਾ, ਚੁਰਾਸੀ ਦੁਹਰਾਵੀ ਨਾ, ਤੈਨੂੰ ਦਿਆਂਗੇ ਜੜੋਂ ਉਖਾੜ। ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ। ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ। ਮਜ਼ਲੂਮਾਂ ਦਿਆਂ ਹੱਕਾਂ ਲਈ ਜੋ ਅੜਦੇ ਨੇ ਥਾਂ ਥਾਂ, ਇਹ ਗੋਬਿੰਦ ਸਿੰਘ ਦੀਆਂ ਬਖਸ਼ਾਂ ਨੇ ਜਿਉਣ ਦੇ ਆਸ਼ਕ ਨੀ। ਜੋ ਪਹਿਲਾਂ ਵੀ ਖੰਗੇ ਸੀ ਕਈ ਟੰਗੇ ਸ਼ਾਸਕ ਨੀ,

ਅਜੇ ਹੱਥ ਬਨ ਕੇ ਤੈਨੂੰ ਦੱਸਾਂ। ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਜਿਹਦੇ ਨਾਲ ਸਾਨੂੰ ਜਨ ਵੱਧ ਕੇ ਪਿਆਰ। ਦਿੱਲੀਏ ਖੈਰ ਮਨਾ ਲੈਣੀ, ਆ ਗਏ ਸੱਚ ਕੇ ਸਿੰਘ ਸਰਦਾਰ। ਦਿੱਲੀਏ ਖੈਰ ਮਨਾ ਲੈਣੀ, ਆ ਗਏ।

0: ਕਰਦੇ ਨਹੀਂ ਪਰ ਇੱਕ ਗੱਲ ਪੱਕੀ ਆ ਜ਼ੁਲਮਾਂ ਨੂੰ ਜਰਦੇ ਨਹੀਂ ਪਰ ਇੱਕ ਗੱਲ ਪੱਕੀ ਆ ਜ਼ੁਲਮਾਂ ਨੂੰ ਜਰਦੇ ਨਹੀਂ ਪਹਿਰਾ ਦਈਏ ਹੱਕਾਂ ਤੇ ਪਹਿਰਾ ਦਈਏ ਹੱਕਾਂ ਤੇ ਪਹਿਰਾ ਦਈਏ ਹੱਕਾਂ ਤੇ ਰੂਬੀ ਬਣ ਕੇ ਪਹਿਰੇਦਾਰ ਦਿੱਲੀਏ ਖੈਰ ਮਨਾ ਲੈ ਨੀ ਆ ਗਏ ਸੱਜ ਕੇ ਸਿੰਘ ਸਰਦਾਰ ਦਿੱਲੀਏ ਖੈਰ ਮਨਾ ਲੈ ਨੀ ਆ ਗਏ ਸੱਜ ਕੇ ਸਿੰਘ ਸਰਦਾਰ ਧੰਨਵਾਦ ਜੀ
1: ਰੂਬੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸਰਦੂਲ ਸਿੰਘ ਭੱਲਾ ਜੀ ਆਪਣੀ ਰਚਨਾ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਦੱਸ ਰਹੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਏ ਇਸ ਨੂੰ ਪ੍ਰਗਟ ਕਰਦੀ ਉਨ੍ਹਾਂ ਦੀ ਰਚਨਾ ਹਾਜ਼ਰ ਏ ਭੱਲਾ ਸਾਹਿਬ ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ
2: ਮੈਂ ਸਰਦੂਲ ਸਿੰਘ ਭੱਲਾ ਦੁਆਬਾ ਰੇਡੀਓ ਦੇ ਵਿਚ ਆਪਣੀ ਇਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਿੰਦੀ ਚਾਦਰ ਦੀ ਇਕ ਕਵਿਤਾ ਲਿਖੀ ਹੋਈ ਆਪਣੀ ਬੋਲ ਰਿਹਾ ਹਾਂ ਵਰ ਦਿੱਤਾ

0: ਵਾਰ ਗਿਆ ਪਰਿਵਾਰ ਹਿੰਦ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਹਿਫਲ ਦੇ ਅਗਲੇ ਦੌਰ ਦੇ ਵਿਚ ਸਾਡੀ ਸ਼ਾਇਰਾ ਪੇਸ਼ ਹੋ ਰਹੀ ਹੈ, ਜਿਹੜੀ ਕਿ ਮੋਹਾਲੀ ਵਿਖੇ ਵਸਦੀ ਹੈ। ਮੇਰੀ ਮੁਰਾਦ ਹੈ ਸੁਰਿੰਦਰ ਕੌਰ ਪੋਗਲ ਜੀ। ਸੁਰਿੰਦਰ ਕੌਰ ਪੋਗਲ ਜੀ ਸਾਡੀ ਕੰਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਹੈ। ਸੁਰਿੰਦਰ ਕੌਰ ਪੋਗਲ ਜੀ, ਜੀ ਆਇਆਂ ਨੂੰ।

ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਸਾਨੂੰ

ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ। ਚੰਨ ਚਾਨਣੀ ਲੱਗੇ ਫਿੱਕੀ ਬਿਨ ਤੇਰੇ ਸੋਹਣਿਆ, ਚੰਨ ਚਾਨਣੀ ਲੱਗੇ ਫਿੱਕੀ।

ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਹੁਣ ਜਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ। ਕਿਉਂ ਰੁੱਸਿਆ ਏ ਸਾਡੇ ਨਾਲ ਹੋਈ ਸਾਤੂ ਕਿਹੜੀ ਖਤਾ ਸੋਹਣਿਆ, ਕਿਉਂ ਰੁੱਸਿਆ ਏ ਸਾਡੇ ਨਾਲ ਹੋਈ ਸਾਤੋਂ ਕਿਹੜੀ ਖਤਾ ਸੋਹਣ।

0: ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਅਸੀਂ ਲਈਏ ਰੱਬ ਕੋਲ ਜਾਣ ਦੀ ਹੁਣ ਠਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ
1: ਮਹਿਫਲ ਦੇ ਅਗਲੇ ਦੌਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਹਰਦੀਪ ਦੀਪ ਜੀ ਨੂੰ ਹਰਦੀਪ ਦੀਪ ਜੀ ਇਸ ਦੌਰ ਦੇ ਵਿੱਚ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਇਹ ਗੀਤ ਉਹਨਾਂ ਦਾ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਆਸ ਕਰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਇਸ ਵੰਨਗੀ ਨੂੰ ਜਿਹੜਾ ਪਸੰਦ ਕਰੋਗੇ ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ
2: ਦੋਸਤੋ ਅੱਜ ਦੇ ਕਵੀ ਦਰਬਾਰ ਚ ਉਹ ਸਰਬੰਸ ਦਾਨੇ ਮਰਦ ਗਮੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਿਹਾ ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ ਗੱਲ ਆਮ ਨਹੀਂ ਸੀ ਕੀਤੀ ਕੀਤੀ ਖਾਸ ਬਾਪੂ ਨੇ ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ ਗੱਲ ਆਮ ਨਹੀਂ ਸੀ ਕੀਤੀ ਕੀਤੀ ਖਾਸ ਬਾਪੂ ਨੇ ਕਹਿੰਦਾ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਅਗਲੀਆਂ ਲਾਈਨਾਂ ਨੇ ਜੀ ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ ਮੈਂ ਸੱਚ ਇਹ ਦਿਖਾ ਦੂੰ ਕਰਕੇ ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ ਮੈਂ ਸੱਚ ਇਹ ਦਿਖਾ ਦੂੰ ਕਰਕੇ ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ ਮੈਂ ਹੱਸ ਕੇ ਦਿਖਾ ਦੂੰ ਜਰ ਕੇ ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ ਨਾ ਸੱਥ ਵਿੱਚ ਵੈਣ ਪੈਣਗੇ ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਅਗਲਾ ਬੰਦ ਹੈ ਜੀ ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ ਯਤੀਮ ਹੋਇਆ ਮੈਂ ਹੱਸ ਕੇ ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ ਉਹ ਜਾਂਦਾ ਹੋਇਆ ਗਿਆ ਦੱਸ ਕੇ ਗੁਰੂ ਸਾਹਿਬ ਫਰਮਾ ਰਹੇ ਨੇ ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ ਯਤੀਮ ਹੋਇਆ ਮੈਂ ਹੱਸ ਕੇ ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ ਉਹ ਜਾਂਦਾ ਹੋਇਆ ਗਿਆ ਦੱਸ ਕੇ ਹੱਕ ਮੰਗਿਆ ਕਦੇ ਨਹੀਂ ਉਹ ਮਿਲਣੇ ਹੱਕ ਸਦਾ ਹੀ ਖੋਣੇ ਪੈਣਗੇ ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਆਖਰੀ ਲਾਈਨਾਂ ਨੇ ਜੀ ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ ਇਹ ਨੀਤੀ ਹੁੰਦੀ ਸਰਕਾਰ ਦੀ ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਚੜ ਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ ਗੱਲ ਆਮ ਨੇ ਸੀ ਕੀਤੀ ਅੱਜ ਕੀਤੀ ਖਾਸ ਬਾਪੂ ਨੇ ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ ਇਹਦੇ ਨਾਲ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆਂ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਤਰਿਹੋਂ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ। ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆ, ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ, ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ, ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ। ਜਿਸ ਦੇ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ, ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭਿਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬਬਲੀ, ਹੁਣ ਦੀ ਦੁਨੀਆ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ। ਹੁਣ ਦੀ ਦੁਨੀਆ ਸਵਸਥੀ ਤੇ ਮਤਲਬੀ ਹੈ। ਧੰਨਵਾਦ।
1: ਹਰਦੀਪ ਜੀ ਤੋਂ ਬਾਅਦ ਹੁਣ ਮੈਂ ਨਿਊਜ਼ੀਲੈਂਡ ਦੇ ਵਿਚ ਵਸੀ ਸਾਡੀ ਸ਼ਹਿਰ ਨਰੇਸ਼ ਕੁਮਾਰੀ ਜੀ ਨੂੰ ਸੱਦਾ ਦਿਆਂਗਾ। ਉਹ ਆਵੇ ਤੇ ਆਪਣੀ ਰਚਨਾ ਲੈ ਕੇ ਪੇਸ਼ ਹੋਣ। ਤੇ ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਸਰਲੇਖ ਹੈ ਅੱਲੇ ਜ਼ਖਮ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ, ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ, ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹਡਾਉਣ ਲਈ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹੰਡਾਉਣ ਲਈ, ਟਾਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਘ ਚੜਾਉਣ ਲਈ। ਰੁੱਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ, ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈ ਫਸਾਉਣ ਲਈ। ਅਚਿੰਤੇ ਬਾਜ ਫਿਰ ਹਮਲਾ ਕੀਤਾ ਸਾਰਾ ਖੇਲ ਖੰਡਾਉਣ ਲਈ, ਲਹੂ ਲੁਹਾਨ ਜਿਗਰ ਸੀ ਹੋਏ ਦਰਦ ਦੇ ਇਸ਼ਕ ਛੁਪਾਉਣ ਲਈ, ਸਾਂਭ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ, ਆਹਾਂ ਹੰਝੂ ਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ। ਪਿਆਰ ਨਾ ਮਿਲਿਆ ਇਸ ਦੁਨੀਆਂ ਵਿੱਚ ਐਵੇਂ ਹੱਥ ਸਾੜ ਲਈ ਤੇ ਹੱਸਦਾ ਦਿਲ ਰਵਾਉਣ ਲਈ, ਮਿਲ ਜਾਂਦਾ ਏ ਸਭ ਕੁਛ ਇੱਥੇ। ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲਦਾ ਨਹੀਂ ਯਾਰ ਓ ਰੱਬਾ, ਦਿਲ ਦਾ ਹਾਲ ਸੁਣਾਉਣ ਲਈ ਬਾਅਦ ਅਰਸਿਆਂ ਛਾਂ ਮਿਲੀ ਸੀ ਰਤਾ ਕੋ ਹੰਡਾਉਣ ਲਈ। ਸਤਿ ਸ੍ਰੀ ਅਕਾਲ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਅੰਤ ਦੇ ਵਿਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਉਨ੍ਹਾਂ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋੜ ਨੂੰ ਸਮਰਪਿਤ ਹੈ। ਇਸ ਕਿਸਾਨ ਘੋੜ ਦੇ ਵਿਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ, ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ। ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਨ੍ਹਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ। ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ, ਉੱਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ, ਜਿਵੇਂ ਸਾਰੀਆਂ ਮਾਤਾਵਾਂ ਦੇ ਵਿਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ, ਜਿਵੇਂ ਬੱਚਿਆਂ ਦੇ ਵਿਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ, ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾਂ ਕਿਸੇ ਭਿੰਨ ਭੇਦ ਦੇ, ਬਿਨਾਂ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਤੇ ਮੈਂ ਇੱਥੇ ਜੋ ਬੁੱਢੀ ਮਾਤਾ ਜਿਸਦਾ ਲੱਕ ਕੁੱਬਾ ਸੀ, ਦੇਖੋ ਕਿਸ ਤਰ੍ਹਾਂ ਉਹ ਹੱਥ ਵਿਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ, ਉਸਦੇ ਵਿਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ। ਮੈਂ ਉਸ ਬਾਬਤ ਕਵਿਤਾ ਲਿਖਿਆ ਹਾਜ਼ਰ ਹੈ। ਮਨਮੋਹਨ, ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ, ਪਲੀਜ਼ ਸੁਣਨਾ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ, ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ, ਹਲ ਚਲਾ ਚਲਾ ਮੇਰੇ ਪਤੀ ਨੇ ਤਾਂ ਆਪਾ ਮੁਕਾ ਲਿਆ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਨੇ, ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ, ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ, ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ, ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਧੰਨਵਾਦ।
1: ਮਨਮੋਹਨ ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਸ਼ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਸ਼ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।